0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ, ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ,
3: 04-33-280-252
4: ਯਾਦ ਰੱਖੋ 9077-9733
3: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

0: करे शोर।
1: अरे
0: अरे
1: बाबा, शोर नहीं, शोर, शोर, शोर।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਦਿਨ ਵੀਰਵਾਰ ਦਾ ਅਤੇ ਕਿਉਂਕਿ ਸਾਉਣ ਦਾ ਮਹੀਨਾ ਚੜ੍ਹਾ ਅਤੇ ਇਸ ਕਰਕੇ ਪਵਨ ਕਰੇ ਸੋਰ ਯਾਨੀ ਕਿ ਸੋਰ ਥਰੋਟ
1: ਸੋਰ ਨਹੀਂ ਸ਼ੋਰ
0: ਸੋਰ ਥਰੋਟ ਸਾਉਣ ਦੇ ਮਹੀਨੇ ਦੀਆਂ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਸੁੱਤੇ ਰਹੋ ਖੂਬ ਸੌ ਜਿਹਨਾਂ ਨੂੰ ਸੌਣਾ ਮਿਲਦਾ ਪਰ ਇੱਥੇ ਤੇ ਉਹੀ ਸੌ ਸਕਦਾ ਜਿਹੜਾ ਵਿਚਾਰਾ ਬਿਮਾਰ
1: ਆ
0: ਦੂਸਰੇ ਨੂੰ ਕਿੱਥੇ ਸੌਣਾ ਸੌ ਕੇ ਵੀ ਦੂਸਰੇ ਨੂੰ ਤਲਖੀ ਜੀ ਮੱਚੀ ਰਹਿੰਦੀ ਆ ਚਕਾਹਣ ਜੀ ਪੈਂਦੀ ਰਹਿੰਦੀ ਵੀ ਹਾਏ ਕਿੱਥੇ ਸੁੱਤੇ ਸੁੱਤੇ ਦਿਨ ਕੱਢਤਾ ਸਤਿ ਸ਼੍ਰੀ ਅਕਾਲ ਕਹਿੰਦੇ ਵੀਰ ਜੀ ਹੁਣਾਂ ਨੇ ਵਧੀਆ ਤਰੀਕੇ ਦਾ ਇਤਿਹਾਸ ਸੁਣਾਇਆ ਅਤੇ ਇੱਦਾਂ ਹੀ ਜਾਰੀ ਰੱਖਿਓ ਧੰਨਵਾਦ ਜੀ ਬਹੁਤ ਮਿਹਰਬਾਨੀ ਕੋਸ਼ਿਸ਼ ਸਾਡੀ ਇਹੋ ਹੀ ਆ ਸਰ ਬਾਕੀ ਤੁਹਾਡੀਆਂ ਤਾੜੀਆਂ ਤੇ ਤੁਹਾਡੀ ਫੀਡਬੈਕ ਤੇ ਡਿਪੈਂਡ ਕਰਦਾ ਕਿਉਂਕਿ ਸਾਡੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਸੋਰਸ ਹੁੰਦਾ ਵਾ ਕਿਹੜੀ ਇਨਫੋਰਮੇਸ਼ਨ ਕਿੱਦਾਂ ਤੇ ਕਿੱਧਰ ਨੂੰ ਅੱਗੇ ਤੋਰਨੀ ਆ ਰੋਕਣੀ ਆ ਉਹ ਸਾਰੇ ਦਾ ਸਾਰਾ ਸੋਰਸ ਤੁਹਾਡੀ ਫੀਡਬੈਕ ਸੋ ਇਸ ਕਰਕੇ ਕਹੀਦਾ ਵਾ ਕਿ ਆਪਣੀ ਫੀਡਬੈਕ ਸਾਨੂੰ ਤੁਸੀਂ ਦਿੰਦੇ ਰਹੋ ਤਾਂ ਕਿ ਇਹ ਯਤਨ ਜਿਹੜੇ ਆ ਉਹ ਆਪਣਾ ਜਾਰੀ ਰੱਖੀਏ ਆਪਾਂ ਥੈਂਕ ਯੂ ਜੀ ਬਹੁਤ ਮਿਹਰਬਾਨੀ ਅੰਮ੍ਰਿਤ ਭੈਣ ਜੀ ਬਹੁਤ ਧੰਨਵਾਦ ਤੁਹਾਡਾ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਇਕਬਾਲ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਕਹਿੰਦੇ ਕਿ ਸੌਣ ਦਾ ਮਹੀਨਾ ਅਤੇ ਸੋਰ ਓਕੇ ਧੰਨਵਾਦ ਜੀ ਮਿਹਰਬਾਨੀ ਅਤੇ ਸ਼ੁਕਰੀਆ ਜੀ ਇੱਥੇ ਵੀ ਆਪਾਂ ਹੁਣ ਵੇਖਦੇ ਹਾਂ ਅਤੇ ਇੰਨਾ ਮਹੀਨਿਆਂ ਦੇ ਵਿੱਚ ਸੌਣ ਸੌਣ ਜਿਹਾ ਹੋ ਹੀ ਜਾਂਦਾ ਵਾ ਜਦੋਂ ਆਪਾਂ ਵੇਖਦੇ ਹਾਂ ਵੀ ਚਾਰ ਚੁਫੇਰੇ ਤੀਆਂ ਬੀਬੀਆਂ ਤਿਆਰ ਸ਼ਿਆਰ ਹੋ ਕੇ ਜਾਂਦੀਆਂ ਨੱਚਦੀਆਂ ਗਿੱਧਾ ਪਾਉਂਦੀਆਂ ਸੋ ਇੱਕ ਤਰ੍ਹਾਂ ਦੇ ਨਾਲ ਉਹ ਵਾਲਾ ਮਾਹੌਲ ਚਾਲ ਬਣ ਜਾਂਦਾ
1: ਹਾਂ ਜਿੱਥੇ ਮਤਲਬ ਆਪਣਾ ਡਾਇਸਪੋਰਾ ਹੋਵੇ ਬਾਕੀ ਸਾਵਨ ਵੱਲੋਂ ਤਾਂ ਮੈਲਬਨ ਨੂੰ ਬਖਸ਼ਾ ਇੱਥੇ ਤਾਂ 8-9 ਮਹੀਨੇ ਸਾਵਨ ਦਾ ਹੀ ਮਹੀਨਾ ਰਹਿੰਦਾ ਇੱਥੇ ਤਾਂ ਬਨ ਸੋਰੀ ਕਰਦੀ ਰਹਿੰਦੀ
0: ਬੱਦਲ ਲੀਕ ਹੋਏ ਰਹਿੰਦੇ ਅੱਜ ਸਵੇਰੇ ਸਵੇਰੇ ਜਦੋਂ ਬਹੁਤੀ ਸਵੇਰੇ ਵੀ ਨਹੀਂ ਮੈਨੂੰ ਐਗਜੈਕਟ ਯਾਦ ਨਹੀਂ ਕਿੰਨੇ ਕੁ ਵਜੇ ਹੋਣਗੇ ਉਦੋਂ ਵੀ ਮੀਂਹ ਜਿਹਾ ਪੈਣ ਲੱਗ ਪਿਆ ਇੱਕਦਮ ਸ਼ਾਇਦ ਇੱਕਦਮ ਮੀਂਹ ਜਿਹਾ ਪੈਣ ਲੱਗ ਪਿਆ ਅਤੇ ਕੋਈ ਪਤਾ ਹੀ ਨਹੀਂ ਲੱਗਦਾ
1: ਹਾਂ ਹੈ ਨਾ ਇਹ ਖਾਸੀਅਤ ਹੈ ਨਾ ਕਿ ਕੋਈ ਕੋਈ ਦਿਨ ਅੱਛਾ ਜਦੋਂ ਮੈਂ ਇੱਥੇ ਆਇਆ ਨਾ ਮੈਂ ਇੱਕ ਸੁਣੀ ਸੁਣਾਈ ਗੱਲ ਲੱਗਦੀ ਨਾ ਤੁਹਾਨੂੰ ਕਿ ਇੱਕੋ ਦਿਨ 'ਚ ਚਾਰ ਵੈਦਰ ਹੋ ਜਾਂਦੇ ਆ ਜੀ ਇੱਕੋ ਦਿਨ 'ਚ ਚਾਰ ਵੈਦਰ ਹੋ ਜਾਂਦੇ ਆ ਮੈਂ ਜਦੋਂ ਵਾਕਈ ਵੇਖਿਆ ਕਿ ਜੈਨੂਅਲੀ ਉਹ ਗਰਮੀਆਂ ਦੇ ਅੰਦਰ ਕਿ ਸ਼ੂ ਵੀ ਸੜਦਾ ਪਿਆ ਤੁਸੀਂ ਇਸ ਵਕਤ ਸਿਟੀ ਘੁੰਮਦੇ ਪਏ ਹੋ ਅਤੇ ਪੂਰੇ 15-20 ਮਿੰਟ ਬਾਅਦ ਮੀਂਹ ਘਨਨ ਘਨ ਅਤੇ ਬੰਦਾ ਕਹਿੰਦਾ ਵਾਕਈ ਯਾਰ ਇਹ ਕੋਈ ਐਂਗਜ਼ਾਇਟੀ ਕੋਈ ਡਿਸਆਰਡਰ ਹੈ ਇੱਥੇ ਦੇ ਵੈਦਰ ਨੂੰ ਇਹ ਠੀਕ ਨਹੀਂ ਫੀਲ ਕਰ ਰਿਹਾ
0: ਹੈ ਤਾਂ ਹੈ ਪ੍ਰੋਬਲਮ ਹੈ ਤਾਂ ਹੈ ਪ੍ਰੋਬਲਮ ਚਲੋ ਜੋ ਵੀ ਆ ਹਰ ਇੱਕ ਧਰਤੀ ਦੀ ਆਪਣੀ ਇੱਕ ਖੂਬਸੂਰਤੀ ਹੁੰਦੀ ਆ ਅਤੇ ਇੱਥੋਂ ਦੀ ਇਹ ਖੂਬਸੂਰਤੀ ਆ ਫਿਰ
1: ਹਾਂ ਇਹ ਗੱਲ ਹੈ ਨਾ
0: ਸੋ ਖੈਰ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ 16 ਤਰੀਕ ਆ ਭਾਈ ਜੁਲਾਈ ਦਾ ਮਹੀਨਾ ਅਤੇ ਅੱਜ ਵੀਰਵਾਰ ਦਾ ਦਿਨ ਅਤੇ ਅੱਜ ਦੇ ਦਿਨ ਤੁਹਾਡੇ ਨਾਲ ਸਾਂਝਾ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਪੈ ਰਹੇ ਨੇ ਜਿਹੜੇ ਹਿੱਸੇ ਦੇ ਵਿੱਚ ਤੁਸੀਂ ਵੀ ਆਪਣੀ ਫੀਡਬੈਕ ਜਾਂ ਫਿਰ ਫੀਡਬੈਕ ਨਾ ਕੀ ਫੀਡਬੈਕ ਤਾਂ ਦੇਣੀ ਹੁੰਦੀ ਹਰ ਇੱਕ ਚੀਜ਼ ਉੱਤੇ ਮਤਲਬ ਤੁਸੀਂ ਆਪਣੀ
1: ਸ਼ਮੂਲੀਅਤ
0: ਕਰਨੀ ਹੁੰਦੀ ਆ ਅਤੇ ਉਹ ਤੁਸੀਂ ਕਰਨ ਦੇ ਲਈ 044-747-1674 ਦੇ ਉੱਤੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਇਸੇ ਦੇ ਉੱਤੇ ਵਟਸਐਪ ਅਤੇ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ ਅਤੇ ਹਾਲੇ ਥੋੜ੍ਹਾ ਜਿਹਾ ਅਟਕ ਕੇ ਕਿਉਂਕਿ ਆਪਾਂ ਥੋੜ੍ਹਾ ਜਿਹਾ ਪ੍ਰੋਗਰਾਮ ਆਪਾਂ ਅੱਗੇ ਤੋਰ ਲਈ ਆਪਣਾ ਕੀ ਚੱਲ ਰਿਹਾ ਕ੍ਰਿਸ਼ਨਾ ਜੀ ਯੰਗ ਸਤਾਨ ਦੇ ਵਿੱਚ ਕੀ ਚੱਲ ਰਿਹਾ ਯੰਗਸਟਰਾਂ ਦੀ ਦੁਨੀਆ ਦੇ ਵਿੱਚ ਕੀ ਚੱਲ
1: ਰਿਹਾ ਯੰਗਸਟਰਾਂ ਦੀ ਦੁਨੀਆ 'ਚ ਕਹਿ ਲਓ ਜਾਂ ਫਿਰ ਯੂਜੁਅਲ ਹੈ ਨਾ ਆਪਾਂ ਕਹਿ ਲਈਏ ਸਮਾਜਿਕ ਦਾਇਰੇ ਦੇ ਅੰਦਰ ਤੁਹਾਨੂੰ ਫਿਲਮਾਂ ਤੋਂ ਐਗਜ਼ਾਮਪਲ ਦੇ ਦਿੰਦਾ ਕਿ ਇੱਕ ਪੰਜਾਬੀ ਫਿਲਮ ਕੱਲ ਆ ਰਹੀ ਹੈ ਹੈ ਨਾ ਦਸਤਾਰ
0: ਹਾਂਜੀ
1: ਵਿੱਚ ਹੈਜ਼ ਗੋਟ ਥੀਮਸ ਆਫ ਰੇਸਿਜ਼ਮ ਹੈ ਨਾ ਉਹ ਵੀ ਇੱਦਾਂ ਦੇ ਸਮੇਂ 'ਚ ਜਦੋਂ ਪੂਰੀ ਦੁਨੀਆ 'ਚ ਫੰਡਾਮੈਂਟਲਿਜ਼ਮ ਵਧਿਆ ਪਿਆ ਫੰਡਾਮੈਂਟਲਿਜ਼ਮ ਤੋਂ ਭਾਵ ਇਹ ਹੁੰਦਾ ਕਿ ਜਿਸ ਮੁਲਕ 'ਚ ਰਿਲੀਜਨ ਦੀ ਵਾਹ ਵਾਹੀ ਹੈ ਤਾਂ ਉਹ ਮੈਜੋਰਿਟੀ ਵਾਹ ਵਾਹ ਕਰੇਗਾ ਜਿੱਥੇ ਕਲਰ ਦੀ ਵਾਹ ਵਾਈ ਉਹ ਕਲਰ ਦੀ ਹੋਏਗੀ ਹੈ ਨਾ ਅਤੇ ਜਿੱਥੇ ਕਲਾਸ ਦੀ ਵਾਹ ਵਾਈ ਉਹ ਕਲਾਸ ਉੱਪਰ ਆਪਣੇ ਆਪ ਨੂੰ ਦਿਖਾਏਗੀ ਉਹ ਚੱਲਦਾ ਪਿਆ ਅਤੇ ਉਹਦਾ ਸ਼ਿਕਾਰ ਕਲਾਸ ਐਲੀਟਿਜ਼ਮ ਅਤੇ ਵਾਈਟ ਵਾਸ਼ ਦਾ ਸ਼ਿਕਾਰ ਇੱਕ ਵਾਈਟ ਡਾਇਰੈਕਟਰ ਵੀ ਹੋ ਗਿਆ
0: ਅੱਛਾ
1: ਹਾਂ ਕੱਲ ਰਿਲੀਜ਼ ਹੋ ਰਹੀ ਹੈ ਇੱਕ ਹੋਰ ਫਿਲਮ ਓਡੀਸੀ ਉਹਦਾ ਕੁਛ ਰਿਲੇਸ਼ਨ ਨਹੀਂ ਹੈ ਰੇਸਿਜ਼ਮ ਦੇ ਨਾਲ ਪਰ ਉਹਨਾਂ ਨਾਲ ਹੋ ਗਿਆ ਅਤੇ ਫਿਰ ਮੈਂ ਸੋਚਿਆ ਕਿ ਓਡੀਸੀ ਵੀ ਆ ਰਹੀ ਹੈ ਕਾਫੀ ਲੋਕਾਂ ਨੇ ਵੇਖਣੀ ਵੀ ਹੋਣੀ ਆ ਅਤੇ ਆਪਾਂ ਥੋੜ੍ਹੀ ਜਿਹੀ ਕਹਾਣੀ ਵੀ ਦੱਸ ਦਈਏ ਬਈ ਕੀ ਹੋਏ ਕੀ ਕਹਾਣੀ ਕੀ ਹੈ ਕਿਉਂਕਿ ਉਹਨੂੰ
0: ਬਹੁਤ ਸਾਰੇ ਵੈਸੇ ਜਾਣਦੇ ਹੋਣਗੇ ਵੈਸੇ ਇਸ ਨਾਂ ਤੋਂ ਤੁਸੀਂ ਵਾਕਫ ਹੋ ਗਏ ਕਾਫੀ ਵੱਡਾ ਨਾਂ ਹੈ ਮੈਨੂੰ ਲੱਗਦਾ ਇਹ ਉਹ ਨਾਂ ਆ ਜਿਹੜੇ ਬੰਦੇ ਦਾ ਇਹ ਉਹ ਡਾਇਰੈਕਟਰ ਹੈ ਜਿਹੜਾ ਡਾਇਰੈਕਟਰ ਦਾ ਨਾਂ ਹੀ ਸੁਣ ਕੇ ਆਪਾਂ ਫਿਲਮ ਵੇਖਦੇ ਹਾਂ।
1: ਕ੍ਰਿਸਟੋਫਰ ਨੋਲਨ ਬਹੁਤ ਘੱਟ ਡਾਇਰੈਕਟਰਸ ਵਿੱਚੋਂ ਇੱਕ ਹੈ, ਬਿਲਕੁਲ ਤੁਹਾਡਾ ਸਹੀ ਪੁਆਇੰਟ ਹੈ, ਜਿਹੜੇ ਆਪਣੇ ਨਾਮ ਤੋਂ 500-600 ਮਿਲੀਅਨ ਦਾ ਵਰਲਡ ਵਾਈਡ ਗਰੋਸ ਲੈ ਆਉਂਦਾ ਹੈ ਨਾ। ਪਿਛਲੇ ਦਿਨੀ ਇੰਡੀਆ ਕਰਕੇ ਆਏ ਟੂਰ ਅਤੇ ਬਹੁਤ ਬਹੁਤ ਗ੍ਰੈਂਡ ਵੈਲਕਮ ਮਿਲਿਆ ਇਹਨਾਂ ਨੂੰ ਜਿੱਥੇ ਜਿੱਥੇ ਵੀ ਗਏ। ਸਟਾਰਕਾਸਟ ਵੀ ਨਾਲ ਗਏ ਸੀ, ਮੈਟ ਡੇਮਨ ਗਿਆ ਸੀ। ਮੈਟ ਡੇਮਨ ਇਜ਼ ਅ ਹਿਊਜ ਸਟਾਰ, 90s ਤੋਂ ਲੈ ਕੇ ਹੁਣ ਤੱਕ ਬਹੁਤ ਤਗੜੀਆਂ ਫਿਲਮਾਂ ਕੀਤੀ। ਟੌਮ ਹੋਲੈਂਡ ਹੈ ਫਿਲਮ ਦੇ ਅੰਦਰ ਜੋ ਸਪਾਈਡਰਮੈਨ ਵੀ ਪਲੇ ਕਰਦਾ।
0: ਓਕੇ,
1: ਸਪਾਈਡਰਮੈਨ ਵੀ ਆਈ ਖੜੀ, ਉਸ ਤੋਂ ਬਾਅਦ
0: ਸਪਾਈਡਰਮੈਨ ਦੇ ਵਿੱਚ ਤਾਂ ਜਿਹਨੂੰ ਮਰਜ਼ੀ ਲੈ ਲੈਣ ਉਹ ਤਾਂ ਲੁਕਿਆ ਹੀ ਹੁੰਦਾ ਵਾ।
1: ਨਹੀਂ ਨਹੀਂ, ਜਿਹੜਾ ਸਪਾਈਡਰਮੈਨ ਦੇ ਅੰਦਰ ਨਾ ਅਸਲ 'ਚ ਹੀਰੋ ਦੋ ਇੱਧਰ ਸੁਪਰ ਤਿੰਨ ਸੁਪਰ ਹੀਰੋ ਕਰੈਕਟਰਸ ਨੇ, ਕਦੀ ਦੇਖਿਓ ਫਿਲਮਾਂ, ਜਿਹਦੇ ਅੰਦਰ ਸੁਪਰ ਹੀਰੋ ਨਾਲੋਂ ਜ਼ਿਆਦਾ ਵਧੀਆ ਉਹਨਾਂ ਦੀ ਆਲਟਰ ਈਗੋ ਹੈ ਜਿਹੜੀ ਉਹ ਦੁਨੀਆਂ ਨੂੰ ਦਿਖਾਉਂਦੇ। ਪੀਟਰ ਪਾਰਕਰ ਸਪਾਈਡਰਮੈਨ ਦਾ, ਕਿਉਂਕਿ ਲਾਈਫ 'ਚ ਜੋ ਬੁਰਾ ਹੋਣਾ, ਜੋ ਟ੍ਰੈਜਡੀ ਹੋਣੀ ਆ, ਉਹ ਪੀਟਰ ਪਾਰਕਰ ਨਾਲ ਹੋਣੀ ਆ। ਆਂਟੀ ਅੰਕਲ ਉਹਦੇ ਮਰਨੇ ਆ, ਹੈ ਨਾ, ਪਿਆਰ ਉਹਦਾ ਨਹੀਂ ਪੂਰਾ ਹੋਣਾ। ਸਪਾਈਡਰਮੈਨ ਨੇ ਤਾਂ ਬਸ ਜਾਲੇ ਸੁੱਟਣੇ, ਬੰਦੇ ਹੈ ਨਾ ਖਤਮ ਕਰਨੇ। ਇਨਫੈਕਟ ਸਪਾਈਡਰਮੈਨ 2 ਜਿਹੜੀ ਫਿਲਮ ਸੀ, ਜਿਹੜੀ ਸਭ ਤੋਂ ਪਹਿਲੇ ਪਾਰਟ 'ਚ ਆਈ ਸੀ, ਜੇ ਕਿਸੇ ਨੂੰ ਯਾਦ ਹੋਵੇ, ਉਹਦੇ ਅੰਦਰ ਸਪਾਈਡਰਮੈਨ ਐਂਡ 'ਚ ਜਿਹੜਾ ਮੇਨ ਵਿਲਨ ਆ, ਉਹਨੂੰ ਕਿਸੇ ਆਪਣੀ ਪਾਵਰ ਕਰਕੇ ਨਹੀਂ ਹਰਾਉਂਦਾ, ਆਪਣਾ ਮਾਸਕ ਉਤਾਰ ਕੇ ਕਹਿੰਦਾ ਕਿ ਮੈਂ ਪੀਟਰ ਹਾਂ, ਮੈਂ ਤੇਰੇ ਤੋਂ ਪੜ੍ਹਿਆ ਹੋਇਆ, ਤੂੰ ਹੀ ਮੈਨੂੰ ਸਿਖਾਇਆ ਕਿ ਇਨਸਾਨੀਅਤ ਲਈ ਕੋਈ ਚੰਗਾ ਕਰਨਾ ਚਾਹੀਦਾ, ਤੂੰ ਹੁਣ ਆਪ ਇੱਦਾਂ ਕਰਦਾ ਪਿਆ। ਸੋ ਗ੍ਰੇਟ, ਸੇਮ ਇਜ਼ ਦਾ ਕੇਸ ਵਿਦ ਬੈਟਮੈਨ, ਸੇਮ ਇਜ਼ ਦਾ ਕੇਸ ਵਿਦ ਆਇਰਨ ਮੈਨ, ਕਿ ਇਹ ਜਦੋਂ ਆਪਣੇ ਮਾਸਕ ਜਾਂ ਸੂਟ 'ਚ ਨਹੀਂ ਹੁੰਦੇ ਤਾਂ ਇਹ ਕਰੈਕਟਰ ਉੱਦਾਂ ਜ਼ਿਆਦਾ ਮਸ਼ਹੂਰ ਨੇ, ਜ਼ਿਆਦਾ ਮਕਬੂਲ ਨੇ ਆਪਣੇ ਲੈਵਲ 'ਤੇ। ਜਦੋਂ ਮਤਲਬ ਬੈਟਮੈਨ ਐਜ਼ ਅ ਬਰੂਸ ਵੇਨ, ਉਹਦਾ ਇੱਕ ਸਵੈਗ ਔਰਾ ਲੋਕਾਂ ਨੂੰ ਜ਼ਿਆਦਾ ਪਸੰਦ ਆ। ਸੇਮ ਟੋਨੀ ਸਟਾਰ ਕਹਿ,
0: ਅਸਲ ਫੇਸ,
1: ਹਾਂ ਅਸਲ ਫੇਸ ਜ਼ਿਆਦਾ ਮਸ਼ਹੂਰ।
0: ਉਹੀ ਕਹਿ ਰਹੇ ਨੇ ਇਹਦੇ 'ਚ, ਅਤੇ ਮੰਨ ਲਓ ਜਦੋਂ ਕੋਸਟਿਊਮ 'ਚ ਉਹਨਾਂ ਨੇ ਸ਼ੂਟ ਕਰਨਾ ਤਾਂ ਕੋਈ ਵੀ ਕਰਜੇ ਉਹ ਕੀ ਪਤਾ ਲੱਗਦਾ ਕੌਣ ਹੈ ਅੰਦਰ,
1: ਹੁੰਦਾ ਹੋਏਗਾ, ਪ੍ਰੀਟੀ ਮਚ ਸ਼ੋਰ ਹੁੰਦਾ ਹੋਏਗਾ। ਜਿਹੜਾ ਡੈਡਪੂਲ ਪਲੇ ਕਰਦਾ ਰਾਇਨ ਰੈਨਲਡਸ, ਉਹ ਸਭ ਤੋਂ ਮਸ਼ਹੂਰ ਹੈ ਕਿ ਉਹ ਆਪਣੇ ਸਟੰਟ ਵੀ ਸਾਰੇ ਆਪ ਹੀ ਕਰਦਾ, ਅਤੇ ਕਹਿੰਦੇ ਕਿ ਇਹਦੀ ਫਿਲਮ ਨਹੀਂ ਬਣੇ ਦਿੰਦੇ ਸੀਗੇ ਰਾਇਨ ਰੈਨੋਲਡਸ ਦੀ। ਅਤੇ ਇਹਨੇ 6-7 ਮਿੰਟ ਦੀ ਨਾ ਇੱਕ ਐਕਸ਼ਨ ਸੀਕੁਐਂਸ ਕੀਤਾ ਸੀਗਾ। ਇੱਕ ਹੁੰਦਾ ਨਾ ਟੈਸਟਿੰਗ ਕਰਦੇ ਆ ਸਟੂਡੀਓ ਵਾਲੇ ਕਿ ਇਹ ਫਿਲਮ ਬਣਾਉਣੀ ਕਿ ਨਹੀਂ ਬਣਾਉਣੀ, ਫਿਰ ਬਾਅਦ 'ਚੋਂ ਠੰਡੇ ਬਸਤੇ ਪਾ ਜਾਂਦੇ ਕਿ ਨਹੀਂ ਯਾਰ ਇਹ 'ਚ ਪੈਸੇ ਵੱਧ ਲੱਗਣੇ, ਵਟਐਵਰ, ਹੈ ਨਾ। ਇਹਨੇ ਉਹ ਲੀਕ ਕਰਾਤਾ ਸੀ ਰਾਇਨ ਰੈਨਲਡਸ ਨੇ, ਫਿਰ ਬਾਅਦ 'ਚੋਂ 4-5 ਸਾਲ ਬਾਅਦ ਮੰਨਿਆ ਕਿ ਮੈਂ ਹੀ ਲੀਕ ਕਰਾਇਆ, ਕਿਉਂਕਿ ਸਟੂਡੀਓ ਨੇ ਕਿਹਾ ਫਿਲਮ ਨਹੀਂ ਬਣਾਉਣੀ ਅਸੀਂ ਡੈਡਪੂਲ।
0: ਓਕੇ,
1: ਕਿਉਂਕਿ ਡੈਡਪੂਲ ਆਪਣੇ ਆਪ 'ਚ ਬਹੁਤ ਅਜੀਬ ਸੁਪਰ ਹੀਰੋ ਹੈ, ਸੁਪਰ ਹੀਰੋ ਯੂਜਲੀ ਕਿਡਸ ਆਡੀਅੰਸ ਹੁੰਦੀ ਆ, ਪਰ ਉਹ ਗਾਲਾਂ ਇੰਨੀਆਂ ਕੱਢਦਾ, ਅਤੇ ਉਹਦੀ ਥੀਮਸ ਵੀ, ਗਾਲਾਂ ਵੀ ਛੱਡੋ ਅਤੇ ਜੋਕਸ ਵੀ ਇੱਦਾਂ ਦੇ, ਇਸ ਤਰ੍ਹਾਂ ਕਹਿ ਲਓ ਅਡਲਟ 4-5 ਯਾਰ ਦੋਸਤ ਬੈਠ ਕੇ ਗੱਲਾਂ ਕਰਨਗੀਆਂ ਨਾ ਉੱਦਾਂ ਦੀਆਂ। ਸੋ ਉਹ ਪਤਾ ਹੀ ਸੀਗਾ ਕਿ ਏ ਸਰਟੀਫਿਕੇਟ ਮਿਲੇਗਾ, ਉਹਦੇ ਅੰਦਰ ਵਾਇਲੈਂਸ ਉਸ ਤਰ੍ਹਾਂ ਦਾ ਹੁੰਦਾ ਕਿ ਬੰਦਾ ਪੂਰਾ ਹੀ ਵੱਢਦਾ, ਸਮਥਿੰਗ ਲਾਈਕ ਦੈਟ। ਸੋ ਉਹਨੇ ਆਪ ਲੀਕ ਕੀਤੀ ਸੀਗੀ, ਫਿਰ ਉਹਨੇ ਬਾਅਦ 'ਚੋਂ ਕਹਿੰਦੇ ਐਜ਼ ਅ ਕਲੋਜ਼ ਫਿਰ ਸਾਈਨ ਕੀਤਾ ਸੀਗਾ ਕਿ ਮੈਂ ਤੁਹਾਡੇ ਪੈਸੇ ਬਚਾਊਂਗਾ, ਕਿ ਤੁਹਾਨੂੰ ਕੋਈ CGI ਕਰਨ ਦੀ ਲੋੜ ਨਹੀਂ, ਮੈਂ ਜਿਹੜੇ ਜਿਹੜੇ ਸੀਨ ਜਿਸ 'ਚ ਪਤਾ ਕਿ ਆਹ ਮੈਂ ਕਰ ਸਕਦਾ, ਕਿਉਂਕਿ ਸਟੰਟਮੈਨ ਵੀ ਕਰ ਸਕਦਾ ਜਿੱਥੇ VFX ਦੀ ਲੋੜ ਨਹੀਂ, ਉਹ ਮੈਂ ਹੀ ਕਰਾਂਗਾ, ਸੋ ਉਹ ਆਪ ਕਰਦਾ ਇਸ ਕਰਕੇ।
0: ਓਕੇ, ਸੋ ਇਹਦੇ ਵਿੱਚ ਫਿਰ ਉਹ ਆਪਣੇ ਗਾਣੇ ਵਾਲਿਆਂ ਨੇ ਵੀ ਸਿੱਖ ਲਿਆ ਪੰਜਾਬੀ ਆਪਣੇ, ਹੈ ਨਾ, ਵੀ ਉਹ ਵੀ ਲੀਕ ਹੋ ਗਿਆ, ਉਹ ਵੀ ਲੀਕ ਹੋ ਗਿਆ।
1: ਪਤਾ ਨਹੀਂ ਪੰਜਾਬੀ ਗਾਣੇ ਕਿੱਦਾਂ ਲੀਕ ਹੁੰਦੇ, ਮੈਨੂੰ ਅੱਜ ਤੱਕ ਸਮਝ ਨਹੀਂ ਆਇਆ, ਅੱਜ ਤੱਕ ਨਹੀਂ ਸਮਝ ਆਇਆ ਕਿ ਇਹ ਕਿਸ ਤਰੀਕੇ ਨਾਲ, ਇੱਕ ਸੰਗਤਾਰ ਨਾ ਬਹੁਤ ਮਸ਼ਹੂਰ ਕੋਮੇਡੀਅਨ ਆ,
0: ਨੈਪੀਆਂ ਵਰਗੇ ਗਾਣੇ
1: ਨਹੀਂ, ਉਹਦੀ ਬਹੁਤ ਵਧੀਆ ਸਕਿੱਟ ਆ, ਉਹਨੇ ਯੂਟਿਊਬ ਵੀਡੀਓ ਬਣਾਈ, ਉਹ ਸਿੰਗਰ ਬਣ ਕੇ ਜਾਂਦਾ, ਗਾਣਾ ਰਿਕਾਰਡ ਕਰਦਾ, ਗਾਣਾ ਰਿਕਾਰਡ ਕਰਕੇ ਨਾ ਪਿੱਠ ਕਰ ਲੈਂਦਾ ਮਿਊਜ਼ਿਕ ਪ੍ਰੋਡਿਊਸਰ ਵੱਲ, ਕਹਿੰਦਾ ਭਾਜੀ ਜੇ ਹੁਣ ਇਹ ਲੀਕ ਹੋ ਜਾਵੇ ਨਾ ਤੇ ਤੁਸੀਂ ਪਲੀਜ਼ ਲੀਕ ਨਾ ਕਰਿਓ, ਫਿਰ ਨਾਲ ਇਸ਼ਾਰਾ ਕਰੀ ਹੋਗੀ ਕਰ ਦੋ ਕਰ ਦੋ ਕਰ ਦੋ ਕਰ ਦੋ, ਫਿਰ ਅੱਖ ਬੰਦ ਕਹਿੰਦਾ ਕਰ ਦੋ ਭਾਜੀ ਲੀਕ ਨਾ ਕਰਿਓ, ਭਾਜੀ ਲੀਕ ਨਾ, ਹੋਰ ਕੀ ਤਰੀਕਾ ਹੋ ਸਕਦਾ ਵੀ ਲੀਕ ਹੁੰਦਾ।
0: ਬਾਕੀ ਚਲੋ ਉਹ ਜਾਣੇ ਹੋਣਾ, ਆਪਾਂ ਕੀ ਕਹਿ ਸਕਦੇ, ਪਰ ਇਹ ਵੀ ਆ ਹੋ ਸਕਦਾ ਫਿਰ ਆ ਜਿਹੜਾ ਉਹਦਾ ਆਈਡੀਆ ਇਹ, ਇੱਥੋਂ ਫਿਰ ਗਾਂ ਇਹਨਾਂ ਨੂੰ ਵੀ ਆਈਡੀਆ
1: ਆ, ਹੋ ਸਕਦਾ ਕਾਫੀ, ਹੈ ਨਾ, ਇਹ ਚੀਜ਼ਾਂ ਚੱਲਦੀਆਂ। ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਤਗੜੀ ਲੀਕਡ ਸਟੋਰੀ ਜਿਹੜੀ ਹੈ ਨਾ ਉਹ ਓਡਿਸੀ ਵਾਲੀ ਆ।
0: ਅੱਛਾ,
1: ਕਿਉਂਕਿ ਜਿਸ ਬੰਦੇ ਨੇ ਇਹ ਕਹਾਣੀ ਬੋਲੀ, ਅੱਜ ਤੋਂ 3,3200 ਸਾਲ ਪੁਰਾਣੀ ਇਹ ਕਹਾਣੀ ਹੈ, ਜੇ ਇਹਨੂੰ ਆਪਾਂ ਕੰਟੈਂਪਲੇਟ ਕਰੀਏ ਤਾਂ ਦੋ ਹਿੱਸਿਆਂ 'ਚ ਵੰਡੀ ਹੋਈ ਹੈ, ਲਿਲੀਆਡ ਜਿਹੜੀ ਟ੍ਰੋਜਨ ਹਾਰਸ ਹੈ, ਅਤੇ ਓਡਿਸੀ ਜਿਹੜੀ ਉਸ ਤੋਂ ਬਾਅਦ ਦਾ ਪਾਰਟ ਹੈ। ਸੋ ਓਡਿਸੀ ਬੇਸਿਕਲੀ ਸੀਕੁਅਲ ਹੈ ਉਸ ਫਿਲਮ ਦਾ ਜੋ ਪਹਿਲੇ ਬਣੀ ਨਹੀਂ ਹੈ, ਪਰ ਕਿਉਂਕਿ ਉਹੀ ਵੈਸਟਰਨ ਸੁਸਾਇਟੀ ਦੇ ਅੰਦਰ ਲੋਕਾਂ ਨੂੰ ਹੁੰਦਾ ਕਿ ਇਹ ਤਾਂ ਸੁਣੀਆਂ ਸੁਣਾਈ, ਕਿਉਂਕਿ ਉੱਥੇ ਦੀ ਮਹਾਂਭਾਰਤ ਹੈ, ਹਰ ਕਿਸੇ ਨੂੰ ਪਤਾ। ਤੇ ਕਹਿੰਦੇ ਕੁਛ 13-14,000 ਲਾਈਨ ਲੰਬੀ ਪੋਏਮ ਹੈ ਇਹ ਬੇਸਿਕਲੀ, ਜੋ ਇੱਕ ਹੋਮਰ ਨਾਮ ਦੇ ਬੰਦੇ ਨੇ ਬੋਲੀ ਅੱਜ ਤੋਂ 3,3200 ਸਾਲ ਪਹਿਲਾਂ। ਕਿਉਂਕਿ ਇਹ ਚ ਵੀ ਉਹੀ ਜਿਸਾ ਮਹਾਭਾਰਤ ਹੈ ਨਾ ਕਿ ਦੇਵਤੇ ਵੀ ਵਿੱਚ ਹੀ ਸੁਪਰ ਹਿਊਮਨਸ, ਕਿ ਅਰਜਨ ਵੀ ਲੜਦਾ ਪਿਆ ਪਰ ਉੱਪਰੋਂ ਇੰਦਰ ਦੇਵ ਵੀ ਕੁਛ ਨਾ ਕੁਛ ਕਰ ਰਿਹਾ, ਸੂਰਯ ਦੇਵ ਵੀ ਕੁਛ ਨਾ ਕੁਛ ਕਰ ਰਿਹਾ, ਸੇਮ ਇੱਦਾਂ ਦਾ ਹੀ ਕੰਸੈਪਟ ਆ ਟੋਟਲੀ। ਤੇ ਅੰਨਾ ਸੀਗਾ, ਹੋਮਰ, ਹੋਮਰ ਨਾਮ ਸੀ ਬੰਦੇ ਦਾ, ਅੰਨਾ ਸੀ, ਉਹ ਗਲੀ ਗਲੀ ਜਾ ਕੇ ਇਹ ਕਹਾਣੀ ਦੇ ਕੁਛ ਕੁਛ ਹਿੱਸੇ ਬੋਲਦਾ ਸੀ।
0: ਓਕੇ,
1: ਫਿਰ ਬਾਅਦ ਚੋਂ ਜਿੱਥੇ ਜਿੱਥੇ ਪਿੱਕ ਹੋਈ ਉਹ ਇੰਨੀ ਪਿੱਕ ਹੋਈ ਉਸ ਸੋਸਾਇਟੀ ਦੇ ਅੰਦਰ ਕਿ ਲੋਕਾਂ ਨੇ ਥੋੜੇ ਥੋੜੇ ਹਿੱਸੇ ਨਾ ਉਹਦੇ ਜਿਹੜੇ ਮਸ਼ਹੂਰ ਹੋ ਗਏ ਉਹੀ ਇਕੱਲੇ ਸੁਣਾਣੇ ਮਹਿਫਲਾਂ 'ਚ ਬੈਠ ਕੇ।
0: ਓਕੇ,
1: ਫਿਰ ਕਿਸੇ ਨੇ ਲਿਖਣਾ ਸ਼ੁਰੂ ਕੀਤਾ, ਫਿਰ ਜਦੋਂ ਲਿਖਿਆ ਪੂਰਾ ਦਾ ਪੂਰਾ ਕੁਛ 10-12 ਲੋਕਾਂ ਨੇ ਰਲ ਕੇ ਲਿਖਿਆ, ਕਿਸੇ ਕੋਲ ਕ੍ਰੈਡਿਟ ਨਹੀਂ ਹੈ, ਮਤਲਬ ਕਿਸੇ ਨੇ ਨਹੀਂ ਪਤਾ ਕਿੰਨੇ ਲਿਖਿਆ। ਅੱਜ ਵੀ ਕਹਿੰਦਾ ਹੋਮਰ ਦੀ ਕਈ ਬਾਤ ਲਿਲਿਆਡ ਐਂਡ ਓਡੀਸੀ ਇਹ ਕਹਾਣੀ ਹੈ।
0: ਓਕੇ,
1: ਉਹਨਾਂ ਨੇ ਲਿਖਿਆ ਤੇ ਉਹ ਮੈਨੂੰ ਲਾਇਬ੍ਰੇਰੀ ਦਾ ਨਾਮ ਧਿਆਨ ਨਹੀਂ, ਪਰ ਉਸ ਅੱਜ ਤੋਂ 1700-1800 ਸਾਲ ਪਹਿਲਾਂ ਉਸ ਲਾਇਬ੍ਰੇਰੀ ਨੂੰ ਵੈਸਟਰਨ ਸੋਸਾਇਟੀ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ, ਉਹਨੂੰ ਅੱਗ ਲੱਗ ਗਈ ਸੀ। ਤੇ ਉਹ ਫਿਰ ਤੋਂ ਫਿਰ ਸੁਣੀ ਸੁਣਾਈ ਗੱਲਾਂ ਤੋਂ ਦੁਬਾਰਾ ਤੋਂ ਲਿਖੀ ਗਈ, ਤੇ ਜਿਹੜਾ ਆਪਾਂ ਅੱਜ ਵਰਜਨ ਸੁਣਦੇ ਹਾਂ ਉਹਦਾ ਜਾਂ ਪੜ੍ਹਦੇ ਹਾਂ ਉਹ 3,000-3,200 ਸਾਲ ਪੁਰਾਣਾ ਕਈ ਕਹਾਈ ਸੁਣੀ ਸੁਣਾਈ ਬਾਤਾਂ ਤੋਂ ਹੈ। ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਉਹ ਸੁੰਦਰ ਮੁੰਦਰੀ ਹੈ ਨਾ, ਦੁੱਲਾ ਭੱਟੀ ਦੀ ਕਹਾਣੀ ਹੈ ਨਾ,
0: ਲੋਕ ਗਾਥਾਵਾਂ,
1: ਹਾਂ ਲੋਕ ਗਾਥਾਵਾਂ, ਉਹ ਜੋੜ ਕੇ ਸਾਰਾ ਬਣਿਆ ਹੋਇਆ। ਤੇ ਕਹਾਣੀ ਉਹਨਾਂ ਨੇ ਕਿੱਥੋਂ ਸ਼ੁਰੂ ਕੀਤੀ ਹੋਈ ਹੈ, ਇੱਕ ਵਿਆਹ ਤੋਂ।
0: ਓਕੇ,
1: ਵਿਆਹ ਹੋ ਰਿਹਾ ਜੀ, ਪੀਲੀਅਸ ਇੱਕ ਰਾਜਾ ਤੇ ਥੀਟਸ ਹੈਗੀ ਆ ਇੱਕ ਦੇਵੀ, ਸਮੁੰਦਰ ਦੀ ਦੇਵੀ, ਇਹਨਾਂ ਦਾ ਵਿਆਹ ਹੋ ਰਿਹਾ। ਤੇ ਸਾਰੇ ਸ਼ਾਮਿਲ ਹੋਏ ਨੇ ਗੋਡਸ ਵਗੈਰਾ, ਜਿਹੜਾ ਇਹਨਾਂ ਦਾ ਸਾਰੇ ਗੋਡਸ ਦਾ ਰਾਜਾ, ਜਿਸ ਤਰ੍ਹਾਂ ਸਾਡੇ ਉੱਥੇ ਇੰਦਰ ਦੇਵ ਹੈ, ਕੜਕੜ ਜੜਜੜ ਤੇ ਘਨਨ ਘਨਨ ਬਰਸਾ ਵਾਲਾ ਸਾਵਨ ਦਾ, ਇਹਨਾਂ ਦਾ ਜ਼ੂਸ ਹੈ ਤੇ ਉਹਦੀ ਵੀ ਇਹੀ ਪਾਵਰਸ ਨੇ ਸੇਮ ਟੂ ਸੇਮ ਦੇਵਤਿਆਂ ਦੇ ਪਾਉਣ
0: ਵਾਲੀ।
1: ਹਾਂ, ਮੀਂਹ ਪਵਾਉਣ ਵਾਲੀ, ਆਹ ਬਿਜਲੀ ਕੜਕਾਉਣ ਵਾਲੀ,
0: ਅਫਸਰਾਂ ਨਚਾਉਣ ਵਾਲੀ,
1: ਅਫਸਰਾਂ ਨਚਾਉਣ ਵਾਲੀ, ਸਾਰਾ ਉਹੀ ਕੰਸੈਪਟ ਹੈ। ਆਪਣੀ ਵਾਈਫ ਨਾਲ ਆਉਂਦਾ ਹੇਰਾ, ਤੇ ਜਿਹੜੀ ਇਹਨਾਂ ਦੀ ਪੜ੍ਹਾਈ ਦੀ ਤੇ ਸਟ੍ਰੈਟੇਜੀ ਦੀ ਤੇ ਵਾਰ ਜਿੱਤਣ ਦੀ ਸਿੱਖਿਆ ਦੇਣ ਵਾਲੀ ਹੈ ਐਥੀਨਾ, ਤੇ ਜਿਹੜੀ ਇਹਨਾਂ ਦੀ ਖੂਬਸੂਰਤੀ ਦੀ ਦੇਵੀ ਹੈ, ਰੋਮਾਂਸ ਦੀ ਦੇਵੀ ਹੈ ਐਫਰੋਡਾਈਟੀ। ਐਫਰੋਡਾਈਟੀ ਦਾ ਗਾਣਾ ਵੀ ਦੇ ਉੱਪਰ ਗਾਣਾ ਵੀ ਗਾਇਆ ਅਰਜਨ ਢਿੱਲੋਂ ਨੇ ਆਪਣੀ ਪਿਛਲੀ ਐਲਬਮ ਦੇ ਅੰਦਰ, ਸੁਣ ਸਕਦੇ ਹੋ ਤੁਸੀਂ।
0: ਅੱਛਾ,
1: ਦੇਖ ਲਓ। ਤੇ ਇਹ ਸਾਰੇ
0: ਯੂ ਵਾਂਟ ਮੀ ਟੂ ਬ੍ਰਿੰਗ ਇਟ ਅਪ,
1: ਹਾਂ ਯੂ ਬ੍ਰਿੰਗ ਇਟ ਅਪ ਲੇਟਰ ਔਨ,
0: ਸ਼ੁਡ ਆਈ,
1: ਯਾ ਯਾ ਯਾ ਬ੍ਰੋ,
0: ਵਾਟ ਵਾਸ ਦਾ ਨੇਮ,
1: ਐਫਰੋਡਾਈਟੀ, ਏ ਪੀ ਐਚ ਆਰ ਓ ਡੀ ਆਈ ਟੀ ਈ।
0: ਅੱਛਾ, ਨਾਂ ਹੀ ਇਸੇ ਤੋਂ?
1: ਹਾਂ ਹਾਂ, ਨਾਮ ਹੀ ਇਹ ਰੱਖਿਆ ਪ੍ਰਧਾਨ ਨੇ, ਉਹ ਬੇਸਿਕਲੀ ਆਪਣੀ ਮਾਸ਼ੂਕਾ ਨੂੰ ਕਹਿਣਾ ਚਾਹ ਰਿਹਾ ਕਿ ਤੂੰ ਐਫਰੋਡਾਈਟੀ ਵਰਗੀ ਹੈ। ਖੈਰ, ਪੜ੍ਹਿਆ ਨਹੀਂ ਸ਼ਾਇਦ ਅਰਜਨ ਨੇ, ਕਿਉਂਕਿ ਥੋੜ੍ਹਾ ਜਿਹਾ ਵਿਲਨਸ ਕਰੈਕਟਰ ਹੈ ਐਫਰੋਡਾਈਟੀ ਦਾ ਕਹਾਣੀ ਦੇ ਅੰਦਰ। ਖੈਰ, ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਹੋਏ ਜੀ, ਹੁੰਦਾ ਇਹ ਹੈ ਕਿ ਉੱਥੇ ਇੱਕੋ ਬਸ ਉਹਨਾਂ ਨੇ ਦੇਵੀ ਨਹੀਂ ਬੁਲਾਈ ਐਰਿਸ ਨਾਮ ਦੀ, ਕਿਉਂਕਿ ਐਰਿਸ ਦੇਵੀ ਹੈ ਜੀ ਕਲਾ ਕਲੇਸ਼ ਪਵਾੜੇ ਦੀ। ਸੋ ਕਹਿੰਦੇ ਵਿਆਹ ਤੇ ਥੋੜ੍ਹਾ ਨਾ ਦਰੇ ਬੰਦੇ ਨੂੰ ਬੁਲਾਉਣਾ ਚਾਹੀਦਾ, ਓਬਵੀਅਸ ਜੀ ਗੱਲ ਹੈ, ਉਹ ਜਿੱਥੇ ਜਾਂਦੀ ਕਲੇਸ਼ ਪੈਂਦਾ। ਉਹ ਮਾਇੰਡ ਕਰਕੇ ਬੁਲਾਇਆ ਨਹੀਂ, ਕਹਿੰਦੀ ਹੁਣ ਤਾਂ ਮੈਂ ਜ਼ਰੂਰ ਪਾਊ।
0: ਅੱਛਾ,
1: ਉਹ ਚਲੇ ਗਈ, ਉਹਨੇ ਗੋਲਡਨ ਰੰਗ ਦਾ ਨਾ ਐਪਲ ਸੁੱਟਤਾ, ਸਾਰੇ ਜਿੱਥੇ ਔਰਤਾਂ ਬੈਠੀਆਂ ਸੀ ਵਿਆਹ 'ਚ ਉੱਥੇ ਐਪਲ ਦੇ ਉੱਪਰ ਲਿਖਿਆ ਪਿਆ ਕੈਲਿਸਟੀ। ਕੈਲਿਸਟੀ ਦਾ ਮਤਲਬ ਹੁੰਦਾ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ। ਸਾਰੀਆਂ ਲੜ ਪਈਆਂ, ਜੇ ਐਪਲ ਮੇਰਾ ਹੈ, ਜੇ ਐਪਲ ਮੇਰਾ। ਸਾਰੀਆਂ ਗਈਆਂ ਜ਼ੂਸ ਕੋਲ, ਜ਼ੂਸ ਕਹਿੰਦਾ ਮੈਂ ਪਾਗਲ ਬੈਠਾ, ਮੈਂ ਹੁਣ ਆਹੀ ਕਰਾਂਗਾ ਤੁਹਾਡੇ ਕਰਕੇ। ਸੋ ਉਹ ਕਹਿੰਦਾ ਕਿ ਇੱਕ ਤਾਂ ਦੇਖੋ ਵਾਈਫ ਵੀ ਕਹਿ ਰਹੀ ਹੈ ਕਰ, ਜੇ ਵਾਈਫ ਦਾ ਨਾਮ ਲੈ ਦੇਗਾ ਤਾਂ ਬਾਕੀ ਸਾਰੀਆਂ ਕਹਿਣਗੀਆਂ ਕਿ ਰਾਜਾ ਬਾਇਸ ਜਾਂ ਪਾਰਸ਼ਲ ਆ। ਉਹ ਕਹਿੰਦਾ ਜੀ ਨਾ ਇੱਕ ਨੋਰਮਲ ਆਮ ਸਿੰਪਲ ਜੇ ਇੱਕ ਹੁੰਦੇ ਨਾ ਚਰਵਾਹੇ, ਨੋਰਮਲ ਜੇ ਕਿਸੇ ਮੁੰਡੇ ਤੋਂ ਆਪਾਂ ਇਨਸਾਨ ਤੋਂ ਪਤਾ ਕਰਾਂਗੇ ਇਹਦਾ ਜਵਾਬ, ਮੇਰਾ ਖੇੜਾ
0: ਅਸਲ 'ਚ ਕੌਣ ਸੋਹਣਾ ਸਭ ਤੋਂ।
1: ਹੁਣ ਕਹਾਣੀ ਕਿਉਂ, ਹੁਣ ਕਹਾਣੀ ਸਿੱਧੇ ਕਿਤੇ ਹੋਰ ਚਲ ਜਾਂਦੀ ਹੈ, ਕਿਉਂ? ਕਿਉਂਕਿ ਇਹ ਬੋਲੀ ਹੋਈ ਕਹਾਣੀ ਹੈ ਨਾ, ਸੋ ਜਦੋਂ ਲੋਕਾਂ ਨੇ ਲਿਖੀ ਉਹਨਾਂ ਨੇ ਸੈਕਸ਼ਨ ਨਹੀਂ ਜੋੜੇ, ਕਹਾਣੀ ਸਟ੍ਰੇਟ ਲਾਈਨ ਨਹੀਂ ਚੱਲਦੀ। ਜਿਸ ਤਰ੍ਹਾਂ ਆਪਾਂ ਫਿਲਮਾਂ 'ਚ ਦੇਖਦੇ ਹਾਂ, ਪਹਿਲੇ ਫਲੈਸ਼ਬੈਕ ਆਉਂਦਾ, ਫਿਰ ਸੈਂਟਰ 'ਤੇ ਆਉਂਦੀ ਹੈ, ਫਿਰ ਫਲੈਸ਼ਬੈਕ ਆਉਂਦਾ, ਹੁਣ ਕਹਾਣੀ ਅੱਗੇ ਚਲੀ ਗਈ ਹੈ। ਚਲੀ ਗਈ
0: ਪਹਿਲੀਆਂ ਦੇ ਵਿੱਚ, ਬੇਸਿਕਲੀ ਲਿਖਿਆ ਜਾਂਦਾ ਵੀ ਨਹੀਂ ਨਾ ਉਦੋਂ, ਲਿਖਾਵਟ
1: ਸਤੁਤੀ ਸਭ ਤੋਂ ਉੱਪਰ ਹੁੰਦੀ ਸੀ,
0: ਬੋਲ ਚੱਲਦੇ ਰਹੀ, ਗਾਂ ਚੀਜ਼ਾਂ ਟਰੈਵਲ ਕਰਦੀਆਂ ਸੀ।
1: ਅਤੇ ਇਹ ਫਿਰ ਕਹਾਣੀ ਚੱਲ ਜਾਂਦੀ ਜੀ ਟਰੋਏ 'ਚ। ਟਰੋਏ ਦੁਨੀਆ ਦਾ ਸਭ ਤੋਂ ਵੱਡਾ, ਸਭ ਤੋਂ ਅਮੀਰ ਕਹਿ ਲਓ ਇੱਕ ਰਾਜ ਆ, ਠੀਕ ਹੈ।
0: ਟਰੋਏ ਫਿਲਮ ਵੀ ਆ ਜਿਨ੍ਹਾਂ ਨੇ ਵੇਖੀ ਹੋਵੇ, ਟਰੋਏ ਸੀਰੀਜ਼ ਵੀ ਆ,
1: ਟਰੋਏ ਸੀਰੀਜ਼ ਵੀ ਆ, ਇਨਫੈਕਟ
0: ਸੀਰੀਜ਼ ਜ਼ਿਆਦਾ ਵਧੀਆ।
1: ਜੇ ਫਿਲਮ ਅਤੇ ਸੀਰੀਜ਼ ਤੁਸੀਂ ਵੇਖੀ ਆ ਤਾਂ ਤੁਹਾਨੂੰ ਕਹਾਣੀ ਇਹ ਪਤਾ ਲੱਗ ਹੀ ਜਾਣੀ ਅੱਗੇ ਜੋ ਜੋ ਕਰਦਾ ਪਿਆ।
0: ਟਰੋਏ ਤਾਂ ਬੜੀ ਕਮਾਲ ਦੀ
1: ਫਿਲਮ, ਬਹੁਤ ਘੈਂਟ ਸੀ
0: ਫਿਲਮ, ਸੀਰੀਜ਼ ਵੀ ਬੜੀ ਕਮਾਲ।
1: ਸੀਰੀਜ਼ ਸਗੋਂ ਉਹਦੀ ਰੇਟਿੰਗ ਬੜੀ ਡਾਊਨ ਹੈ, ਮੈਂ ਇਸ ਕਰਕੇ ਨਹੀਂ ਦੇਖੀ, ਬਟ ਚਲੋ ਤੁਸੀਂ ਕਿਹਾ ਹੁਣ ਅੱਜ ਦੇਖਾਂਗੇ।
0: ਪਰ ਮੈਨੂੰ ਉਲਟਾ ਸਗੋਂ ਸੀਰੀਜ਼ ਜ਼ਿਆਦਾ ਵਧੀਆ ਲੱਗੀ ਸੀ, ਕਿਉਂਕਿ ਉਹ 'ਚ ਜ਼ਿਆਦਾ ਡਿਟੇਲਿੰਗ ਹੈ, ਥੋੜ੍ਹਾ ਫਰਕ ਆ।
1: ਹਾਂ,
0: ਦੋਹਾਂ ਦੇ ਵਿੱਚ
1: ਜਿਹੜਾ ਮੈਂ ਵੀ ਤੁਹਾਨੂੰ ਵਰਜਨ ਸੁਣਾ ਰਿਹਾ ਉਹਦੇ ਅੰਦਰ ਵੀ ਇਹ ਹੈ ਕਿ ਆਮ ਨਾਲੋਂ ਬੜੇ ਵੱਖਰੇ ਵੱਖਰੇ ਵਰਜਨਸ ਨੇ। ਸੋ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਵਰਜਨ ਆਪਾਂ ਉਹੀ ਵਾਲਾ ਸੁਣਾਉਂਦੇ ਪਏ ਅੱਜ, ਕਿਉਂਕਿ ਅਗੇਨ ਕੋਈ ਕਈ ਕਹਾਈ ਤੋਂ ਹੈ ਇਸ ਕਿਤਾਬ ਦੇ, ਇਸ ਕਹਾਣੀ ਦੇ ਵੀ ਵੱਖੋ ਵੱਖਰੇ ਵਰਜਨ ਨੇ,
0: ਕਿਉਂਕਿ ਮੈਨੂੰ ਹੁਣ ਐਗਜ਼ੈਕਟ ਨਹੀਂ ਯਾਦ ਉਹਦੇ 'ਚ ਕਾਫੀ ਵੱਡਾ ਫਰਕ ਆ ਮੈਨੂੰ। ਮੋਟਾ ਮੋਟਾ ਜਿਹਾ
1: ਫਿਲਮ ਦਾ
0: ਇੱਕ ਉਹਦੇ ਚ ਕਰੈਕਟਰ ਆ ਉਹ ਉਹਦਾ ਤੇ ਬਿਲਕੁਲ ਹੀ ਡਿਫਰੈਂਟ ਆ ਨਾ, ਸੀਰੀਜ਼ ਵਿੱਚ ਡਿਫਰੈਂਟ ਆ ਉਹਦਾ,
1: ਫਿਲਮ ਚ ਵੱਖਰਾ।
0: ਤੇ ਜਿਹੜਾ ਮੇਨ ਹੈ ਜਿਹੜਾ
1: ਜਦੋਂ ਫਿਲਮ ਆਈ ਸੀ ਨਾ ਉਹਦੇ ਤੇ ਇਹ ਵਾਲਾ ਬਹੁਤ ਕੀਤਾ ਗਿਆ ਸੀਗਾ ਕਿਉਂਕਿ ਬ੍ਰੈਡ ਪਿਟ ਦਾ ਕਰੈਕਟਰ ਵੈਸੇ ਤਾਂ ਬਹੁਤ ਤਗੜਾ ਸੀਗਾ, ਅਕਿਲਸ
0: ਅਕਿਲਸ ਹਾਂ
1: ਤੇ ਕਹਿੰਦੇ ਕਿ ਅਕਿਲਸ ਉਹਦੇ ਅੰਦਰ ਇਹਨਾਂ ਨੇ ਬ੍ਰੈਡ ਪਿਟ ਨੇ ਬਹੁਤ ਜ਼ਿਆਦਾ ਕਿਹਾ ਦੋ ਚਾਰ ਐਵੇਂ ਆਪਣੇ ਵੱਲੋਂ ਚੀਜ਼ਾਂ ਰਲਾਤੀਆਂ ਸੀਗੀਆਂ ਉਹਦੇ ਕਰੈਕਟਰ ਨੂੰ ਹੈਵੀ ਕਰਨ ਲਈ।
0: ਉਹੀ ਫਰਕ ਹੈ ਫਿਰ ਕਿਉਂਕਿ ਸੀਰੀਜ਼ ਵਿੱਚ ਉਹਦਾ ਕਰੈਕਟਰ ਡਿਫਰੈਂਟ ਹੈ।
1: ਸੋ ਖੈਰ ਕਿੰਗ ਪ੍ਰਿਯਮ ਹੈ ਜੀ ਰਾਜਾ ਆਪਣੇ ਇੱਥੇ ਟਰੋਏ ਦਾ, ਉਹਨਾਂ ਦੇ 50 ਮੁੰਡੇ 50 ਕੁੜੀਆਂ, ਇੱਕ ਮੁੰਡਾ ਹੋਇਆ ਜਿਸ ਤਰ੍ਹਾਂ ਹੀ ਨਾਲ ਹੀ ਜੀ ਪੰਡਿਤ ਆਏ ਉਹ ਕਹਿੰਦੇ ਜੀ ਇਹਨੇ ਤਾਂ ਉਜਾੜ ਦੇਣਾ ਤੁਹਾਨੂੰ, ਕਹਿੰਦੇ
0: ਜਿੱਦਾਂ ਆਪਣੀਆਂ ਵੀ ਕਈ
1: ਕਹਾਣੀਆਂ ਸੇਮ ਉਹ ਜਿਸਾ ਲੂਣਾ ਤੇ ਭਗਤ ਪੂਰਨ ਵਾਲੀ ਕਹਾਣੀ ਹੈ ਕਿ ਇਹਨੂੰ ਦੂਰ ਕਰ ਦਿਓ 12 ਸਾਲ ਲਈ ਨਾ ਦੂਰ, ਇਹਨੂੰ ਕਹਿ ਦਿੱਤਾ ਕਿ ਇਹਨੂੰ ਮਾਰ ਦਿਓ, ਮਾਂ ਮਾਰਨ ਲੱਗਦੀ ਪਰ ਮਾਂ ਦਾ ਤਾਂ ਦਿਲ ਆ ਉਹ ਨਹੀਂ ਕਰਦੀ, ਉਹ ਨਾ ਇੱਕ ਪਹਾੜ 'ਚ ਉਹਨੂੰ ਛੱਡ ਆਉਂਦੇ ਆ, ਕਹਿੰਦੇ ਆਪੇ ਮਰ ਮੁਰ ਜਾਏਗਾ ਤੇ ਆ ਜਾਂਦੇ ਵਾਪਸ ਆਪਣੇ ਰਾਜ ਤੋਂ ਬਹੁਤ ਦੂਰ ਇੱਕ ਪਹਾੜ 'ਚ ਛੱਡਦੇ ਆ ਤੇ ਆ ਜਾਂਦੇ ਆ। ਹੁਣ ਇਹ ਮੁੰਡਾ ਵੱਡਾ ਹੋ ਗਿਆ, ਕਿਸੇ ਨੇ ਪਾਲ ਲਿਆ, ਠੀਕ ਹੈ, ਇਹ ਮੁੰਡਾ ਵੱਡਾ ਹੋ ਗਿਆ, ਕਾਫੀ ਖੂਬਸੂਰਤ, ਕਾਫੀ ਨੌਜਵਾਨ, ਤੇ ਪਰ ਇਹਨੂੰ ਕੁਛ ਆਈਡੀਆ ਨਹੀਂ ਕਿ ਹਨਾ ਰਾਜ ਪਰਿਵਾਰ ਤੋਂ, ਹਨਾ ਇੱਕ ਯੂਜੁਅਲ ਜਿਹਨਾਂ ਨੇ ਪਾਲਿਆ ਉਹਨਾਂ ਦੇ ਘਰ ਦਾ ਹੀ ਹੋ ਗਿਆ ਜਿਸ ਤਰ੍ਹਾਂ। ਜ਼ੂਸ ਨੇ ਚੁਣਿਆ ਵੀ ਕਿਹਨੂੰ, ਇਹਨੂੰ, ਇਸ ਦਾ ਨਾਮ ਹੈ ਪੈਰਿਸ। ਜ਼ੂਸ ਨੇ ਕਿਹਾ ਆ ਇਹਦੇ ਕੋਲ ਚਲ ਜਾਓ, ਠੀਕ ਹੈ, ਤੇ ਜੋ ਇਹ ਕਹਿ ਰਹੇਗਾ ਉਸ ਹਿਸਾਬ ਨਾਲ, ਜਿਹਨੂੰ ਇਹ ਕਹੇਗਾ ਸਭ ਤੋਂ ਸੋਹਣੀ ਹੈ ਉਹ ਐਪਲ ਰੱਖ ਲਵੇ। ਅਥੀਨਾ ਗਈ, ਹੈਰਾ ਗਈ ਤੇ ਐਫਰੋਡਾਈਟੀ ਗਏ, ਠੀਕ ਹੈ, ਕਿਉਂਕਿ ਇਹਨਾਂ ਤਿੰਨਾਂ 'ਚ ਹੀ ਸੀਗਾ। ਹੈਰਾ ਕਿਉਂਕਿ ਕੁਈਨਸ ਆਫ ਕੁਈਨ ਸੀਗੀ, ਸਾਰੀਆਂ ਦੀ ਰਾਣੀ ਸੀਗੀ, ਉਹ ਕਹਿੰਦੀ ਮੈਂ ਤੈਨੂੰ ਸਾਰੇ ਏਸ਼ੀਆ ਦਾ ਨਾ ਰਾਜਾ ਬਣਾ ਦਾਂਗੀ, ਇਹ ਐਪਲ ਮੈਨੂੰ ਦੇ ਦੇ।
0: ਅੱਛਾ, ਉਹਨਾਂ ਲਾਲਚ
1: ਹੈ ਨਾ। ਫਿਰ ਪੈਰਿਸ ਕਹਿੰਦਾ ਵੈਰੀ ਨਾਈਸ, ਤੇ ਫਿਰ ਬਾਅਦ 'ਚ ਅਥੀਨਾ ਕਹਿੰਦੀ ਕਿ ਤੈਨੂੰ ਰਾਜ ਮਿਲੇਗਾ, ਅਕਲ ਤੇਰੇ ਅੰਦਰ ਹੋਣੀ ਨਹੀਂ ਬਿਲਕੁਲ ਵੀ, ਕੋਈ ਵੀ ਖੋਲੇਗਾ, ਮੈਂ ਤੈਨੂੰ ਇਸ ਤਰ੍ਹਾਂ ਦੀ ਸਟ੍ਰੈਟੇਜੀਜ਼ ਤੇ ਇਸ ਤਰ੍ਹਾਂ ਦੀ ਪਾਵਰ ਸਿਖਾਵਾਂਗੀ, ਇੱਧਰ ਹੀ ਤੇਰੇ ਅੰਦਰ ਵਿਜ਼ਡਮ ਭਰਾਂਗੀ, ਤੂੰ ਜਿਹੜੀ ਮਰਜ਼ੀ ਥਾਂ ਜਾਏਂਗਾ ਜਿੱਤੇਂਗਾ ਹਮੇਸ਼ਾ, ਕਦੇ ਨਹੀਂ ਹਾਰੇਂਗਾ। ਉਹ ਕਹਿੰਦਾ ਵੈਰੀ ਗੁੱਡ। ਐਫਰੋਡਾਈਟੀ ਆਈ, ਉਹਨੇ ਕਿਹਾ ਆਦਮੀ ਇਹ ਸਭ ਕਿਉਂ ਕਰਦਾ, ਔਰਤ ਪਾਉਣ ਲਈ ਨਾ, ਦੋਨੇ ਸਭ ਤੋਂ ਖੂਬਸੂਰਤ ਔਰਤ ਮੈਂ ਤੈਨੂੰ ਦਿਲਵਾਉਂਗੀ, ਤੂੰ ਚਿਲ ਕਰ ਯਾਰ, ਤੂੰ ਇਹ ਪਾਗਲ ਬਣਿਆ ਪਿਆ। ਕਹਿੰਦਾ ਯੂ ਆਰ ਰਾਈਟ ਮੈਡਮ। ਉਹ ਦੋਨੋਂ ਕਹਿੰਦਾ ਜਾਓ ਬਾਈ, ਮੁਝਕੋ ਤੋ ਜੀ ਖੂਬਸੂਰਤ ਔਰਤ ਚਾਹੀਏ, ਮੇਰੇ ਕੋਲ ਚਾਹੀਏ ਚਾਹੀਏ ਚਾਹੀਏ। ਕਹਿੰਦੇ ਠੀਕ ਆ, ਉਹ ਲੈ ਗਈ ਐਪਲ, ਤੇ ਉਹ ਕਹਿੰਦੀ ਕਿ ਹੈਲਨ ਹੈ ਇੱਕ, ਆਪਣਾ ਗ੍ਰੀਸ ਦੇ ਪਾਸੇ ਰਹਿੰਦੀ ਹੈ, ਸਪਾਰਟਾ ਦੀ ਆ, ਉਹ ਤੈਨੂੰ ਮਿਲੇਗੀ, ਤੂੰ ਚਿਲ ਕਰ। ਫਿਰ ਐਫਰੋਡਾਈਟੀ ਆਪਣਾ ਜਾਦੂ ਚਲਾਉਂਦੀ ਆ, ਕਿਸੇ ਤਰੀਕੇ ਨਾਲ ਗੱਲ ਪਹੁੰਚਦੀ ਹੈ ਪ੍ਰਿਯਮ ਤੱਕ ਕਿ ਮੁੰਡਾ ਜ਼ਿੰਦਾ, ਤੇ ਕਿਉਂਕਿ ਉਹਦਾ ਇੱਕ ਜਾਦੂ ਸੀਗਾ ਰੋਮੈਂਟਿਸਿਜ਼ਮ ਦਾ ਐਫਰੋਡਾਈਟੀ ਦਾ, ਉਹ ਲੈਣ ਵੀ ਚਲਾ ਜਾਂਦਾ, ਭੁੱਲ ਜਾਂਦਾ ਕਿ ਇਹ ਤਾਂ ਹਨਾ ਕਚਰਾ ਹੋਏਗਾ, ਕਬਾੜਾ ਹੋਏਗਾ। ਉਹ ਆ ਕੇ ਲੈ ਆਉਂਦਾ, ਪੂਰਾ ਰਾਜ ਅਭਿਸ਼ੇਕ ਹੁੰਦਾ, ਵਾਹ ਵਾਹ ਪਾਰਟੀ ਹੁੰਦੀ ਆ। ਇਹਦੀ ਇੱਕ ਭੈਣ ਵੀ ਸੀਗੀ, ਕੈਸੈਂਡਰਾ ਨਾਮ ਸੀਗਾ ਪ੍ਰਿਯਮ ਦੀ ਬੇਟੀ, ਤੇ ਆਹ ਪੈਰਿਸ ਦੀ
0: ਭੈਣ
1: ਕੈਸੈਂਡਰਾ, ਜਿਹੜਾ ਸੂਰਿਆ ਦੇਵ ਹੈ ਇਹਨਾਂ ਦਾ, ਉਹਨੂੰ ਅਪੋਲੋ ਕਹਿੰਦੇ ਆ ਲੋਕ, ਅਪੋਲੋ ਨੂੰ ਪਸੰਦ ਆ ਗਈ। ਅਪੋਲੋ ਨੇ ਇੰਪ੍ਰੈਸ ਕਰਨ ਲਈ ਕਿਹਾ ਕਿ ਬਿਊਟੀ ਆਈ ਵਾਂਟ ਯੂ ਟੂ ਬੀ ਮਾਈ ਡਿਊਟੀ, ਉਹ ਕਹਿੰਦਾ ਕਿ
0: ਆਈ ਵਿਲ ਗਿਵ ਯੂ ਵਿਟਾਮਿਨ ਡੀ,
1: ਆਈ ਵਿਲ ਗਿਵ ਯੂ ਵਿਟਾਮਿਨ ਡੀ। ਕਹਿੰਦਾ ਆ ਲੈ ਚੱਕ ਚਾਹ ਨਾਲ ਪਰੌਂਠਾ, ਤੈਨੂੰ ਮੈਂ ਦੇ ਦਿੰਦਾ ਪਾਵਰ ਫਿਊਚਰ ਵੇਖਣ ਦਾ। ਉਹ ਫਿਊਚਰ ਦੇਖ ਸਕਦੀ ਸੀਗੀ। ਉਹ ਪਰ ਕਹਿੰਦੀ ਤੇਰਾ ਪ੍ਰਪੋਜ਼ਲ ਰਿਜੈਕਟ ਆ ਬਈ, ਬਾਏ ਬਾਏ, ਟੇਕ ਕੇਅਰ, ਮੈਂ ਨਹੀਂ ਮੰਨਦੀ, ਆਈ ਡੋਂਟ ਲਾਈਕ ਯੂ,
0: ਮੈਂ ਫਿਊਚਰ ਨਹੀਂ ਵੇਖਣਾ।
1: ਹਾਂ ਨਹੀਂ, ਹੁਣ ਉਹ ਇਹ ਚੱਕਰ ਹੈ ਕਿ ਵਰਦਾਨ ਦੇ ਕੇ ਵਾਪਸ ਨਹੀਂ ਲੈ ਸਕਦੇ।
0: ਅੱਛਾ, ਉਹ ਦੇਤਾ ਹੈ,
1: ਕਹਿੰਦਾ ਤੂੰ ਮੈਨੂੰ ਠੁਕਰਾ ਕੇ ਮੇਰਾ ਪਿਆਰ ਮੇਰਾ ਇੰਤਕਾਮ ਦੇਖੇਗੀ। ਉਹ ਕਹਿੰਦਾ ਕੋਈ ਗੱਲ ਨਹੀਂ, ਹੁਣ ਤੂੰ ਦੇਖੇਗੀ ਤਾਂ ਸਹੀ ਫਿਊਚਰ, ਪਰ ਤੂੰ ਜਿੰਨੂੰ ਵੀ ਕਦੇ ਆਪਣੀ ਦੱਸੇਗੀ ਨਾ, ਤੂੰ ਫਿਊਚਰ 'ਚ ਇਹ ਦੇਖਿਆ, ਉਹ ਕਦੇ ਵੀ ਬੰਦਾ ਸੱਚ ਨਹੀਂ ਮੰਨੇਗਾ,
0: ਯਕੀਨ ਨਹੀਂ ਮੈਨੂੰ ਤੇਰਾ।
1: ਹਾਂ, ਉਹ ਜਿੱਦਾਂ ਹੀ ਪੈਰਿਸ ਨੂੰ ਦੇਖਦੀ, ਉਹ ਕਹਿੰਦੀ ਕਿ ਅੱਗ ਲੱਗੀ ਪਈ ਟਰੋਏ 'ਚ, ਅੱਗ ਲੱਗ ਗਈ, ਅੱਗ ਲੱਗ ਗਈ। ਸਾਰੇ ਪੰਡਿਤ ਕਹਿੰਦੇ ਦੇਖੋ ਤੁਹਾਡੀ ਕੁੜੀ ਦੇਖੋ ਕਿੰਨੀ ਸੋਹਣੀ ਪਾਗਲ ਹੋ ਗਈ, ਹੈ ਨਾ। ਉਹਨੂੰ ਵਿਚਾਰੇ ਨੂੰ ਇੱਕ ਨਾ ਬੰਦ ਕਰ ਦਿੰਦੇ ਕਿਸੇ ਗੁਫਾ ਗੁਫਾ ਟਾਈਪ 'ਚ ਕਿ ਜਾ ਤੂੰ ਚਿੱਲ ਕਰ। ਉਹ ਰੋਂਦੀ ਰਹੀ, ਪਿੱਟਦੀ ਰਹੀ ਕਿ ਨਹੀਂ ਮੈਂ ਦੇਖ ਸਕਦੀ ਦੇਖ ਸਕਦੀ, ਪਰ ਉਹ ਤਾਂ ਸ਼ਰਾਬ ਸੀਗਾ,
0: ਮੰਨੀ ਨਹੀਂ ਕਹਿੰਦਾ,
1: ਉਹ ਮੰਨੀ ਨਹੀਂ ਇਹਨੇ ਨੂੰ ਜੀ। ਟਰੋਏ ਕਿਉਂਕਿ ਟਰੋਏ ਇਸ ਕਰਕੇ ਅਮੀਰ ਸੀਗਾ ਐਜ਼ ਅ ਰਾਜ ਕਿ ਉਹ ਗ੍ਰੀਸ ਅਤੇ ਏਸ਼ੀਆ ਦੇ ਮਿਡਲ 'ਚ ਆਉਂਦਾ ਸੀ। ਟਰੋਏ ਅੱਜ ਦੇ ਦੌਰ 'ਚ ਜਿਹਨੂੰ ਆਪਾਂ ਤੁਰਕੀ ਕਹਿੰਦੇ ਹਾਂ, ਸੋ ਉੱਥੇ ਤਾਂ ਉੱਥੇ ਹੀ ਹੈ। ਸੋ ਉਹ ਕਿਉਂਕਿ ਕਹਿ ਲਓ ਇੱਕ ਮਿਡਲ ਗਰਾਊਂਡ ਸੀਗਾ ਸਾਰਿਆਂ ਲਈ, ਸਟੇਟ ਆਫ ਹਾਰਮੋਸ ਸੀਗਾ ਬੇਸਿਕਲੀ ਉਹ ਉਹਨਾਂ ਵੇਲਿਆਂ ਦਾ। ਸੋ ਵਾਧੂ ਪੈਸਾ ਸੀ ਉਹਨਾਂ ਕੋਲ,
0: ਉਹ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੋ, ਮੇਰਾ ਖਿਆਲ ਆਉਂਦਿਆ ਸੀ ਉਹਨਾਂ ਦਾ ਕੋਈ ਸਮਾਨ ਸਮੂਨ।
1: ਹਾਂ ਹਾਂ, ਉਹੀ ਨਾ, ਕਿਉਂਕਿ ਜੋ ਏਸ਼ੀਆ ਦੇ ਥਰੂ ਆਣਾ ਇਹਨਾਂ ਦੇ ਥਰੂ ਆਣਾ, ਜੋ ਉਹਨਾਂ ਨੇ ਗਾਂਹ ਭੇਜਣਾ ਇਹਨਾਂ ਦੇ ਥਰੂ ਭੇਜਣਾ, ਤੇ ਇਹਨਾਂ ਦੀ ਜਿਹੜੀ ਦੀਵਾਰਾਂ ਸੀਗੀਆਂ ਉਹ ਖੁਦ ਸੂਰਿਆ ਦੇਵ ਤੇ ਜਿਹੜਾ ਇਹਨਾਂ ਦਾ ਜਲ ਦੇਵ ਹੈ ਪੋਸਾਈਡਨ, ਉਹਨੇ ਰਲ ਕੇ ਬਣਾਈ ਸੀ ਕਿ ਕਦੀ ਵੀ ਇਹਨਾਂ ਦੀ ਕੋਈ ਦੀਵਾਰਾਂ ਭੇਦ ਨਾ ਪਾਏ ਕਿ ਦਿਸ ਇਜ਼ ਇਹ ਇਹਨਾਂ ਤੇ ਉਹ ਸੀਗਾ, ਕਹਿ ਲਓ ਕੀ ਕਹਿੰਦੇ ਵਰਦਾਨ ਟਾਈਪ ਸੀ,
0: ਵਰਦਾਨ ਕਿਰਪਾ ਹੈ,
1: ਕਿਰਪਾ ਸੀ। ਤੇ ਜੀ ਕਹਾਣੀ ਅੱਗੇ ਪਹੁੰਚੀ, ਉਹ ਜਾਂਦਾ ਡਿਪਲੋਮੈਟਿਕ ਰਿਲੇਸ਼ਨਸ ਦੇ ਦੌਰ ਤੇ, ਸਾਡੇ ਮੋਦੀ ਜੀ ਹਰ ਜਗ੍ਹਾ ਘੁੰਮਣ ਜਾਂਦੇ, ਇਸ ਤਰੀਕੇ ਨਾਲ ਪੈਰਿਸ ਭਰਾ ਵੀ ਜਾਂਦਾ, ਪੈਰਿਸ ਭਰਾ ਪਹੁੰਚਦਾ ਗ੍ਰੀਸ, ਕਹਿੰਦਾ ਲੈ ਮਜ਼ਾ ਆ ਗਿਆ ਹੈ ਨਾ, ਐਫਰੋਡਾਈਟੀ ਫੇਰ ਤੋਂ ਕੰਨਾ ਮੰਨਾ ਕੁਰ ਕਰਦੀ ਹੈ, ਉਹ ਲੈ ਕੇ ਜਾਂਦੀ ਹੈ ਸਿੱਧੇ ਕਿੱਥੇ, ਇਹਨਾਂ ਦੇ ਘਰ ਜਿੱਥੇ ਵਿਆਹੀ ਹੋਈ ਹੈ ਹੈਲਨ।
0: ਹੁਣ
1: ਹੈਲਨ ਦਾ ਵਿਆਹ ਦੀ ਵੀ ਬੜੀ ਤਕੜੀ ਕਹਾਣੀ, ਕਿਉਂਕਿ ਹੈਲਨ ਜਦੋਂ ਵੱਡੀ ਹੋਈ ਤਾਂ ਉਹਦੇ ਫਾਦਰ ਨੂੰ ਬਹੁਤ ਪ੍ਰੋਬਲਮ ਹੋ ਗਈ ਕਿ ਇਹਦਾ ਵਿਆਹ ਕਿਸ ਤਰ੍ਹਾਂ ਕਰੀਏ, ਕਿਉਂਕਿ ਸ਼ੀ ਵਾਜ਼ ਵੈਰੀ ਬਿਊਟੀਫੁਲ, ਦੋਨੋਂ ਜਹਾਨ 'ਚ ਸਭ ਤੋਂ ਖੂਬਸੂਰਤ ਔਰਤ ਕਹਿੰਦੇ ਉਹੀ ਸੀ। ਕਿਹਾ ਜਾਂਦਾ ਜ਼ੂਸ ਨੇ ਉਹਦੀ ਮਦਰ 'ਤੇ ਫਰੇਬ ਪਾਇਆ ਸੀਗਾ, ਅਤੇ ਉਹਨਾਂ ਦਾ ਆਪਸ ਦਾ ਇਲੈਜਿਟਮੇਟ ਨਜਾਇਜ਼ ਔਲਾਦ ਸੀਗੀ ਉਹ, ਸੋ ਉਹਦੇ ਅੰਦਰ ਕੁਛ ਦੈਵਯ ਸ਼ਕਤੀਆਂ ਟਾਈਪਸ ਵੀ ਸੀਗੀਆਂ, ਇਸ ਕਰਕੇ ਬਹੁਤ ਖੂਬਸੂਰਤ ਸੀ। ਓਡੀਸੀਅਸ ਦੀ ਹੁਣ ਐਂਟਰੀ ਹੁੰਦੀ ਹੈ, ਜਿਹਦੇ ਉੱਪਰ ਫਿਲਮ ਓਡੀਸੀ, ਜਿਹੜਾ ਸਾਡਾ ਮੇਨ ਪਾਤਰ ਆ। ਓਡੀਸੀਅਸ ਵੀ ਰਾਜਾ ਸੀਗਾ ਗ੍ਰੀਸ, ਤਦ ਛੋਟੇ ਛੋਟੇ ਰਾਜਾਂ 'ਚ ਫੈਲਿਆ ਹੋਇਆ ਸੀਗਾ, ਪਰ ਸਾਰਿਆਂ ਦੇ ਆਪਸ 'ਚ ਠੀਕ ਠਾਕ ਸੀਗੀ, ਬਣੀ ਬਣੀ ਸੀਗੀ, ਲੜਾਈ ਵੀ ਨਹੀਂ ਸੀ ਪਰ ਪ੍ਰੇਮ ਵੀ ਨਹੀਂ ਸੀ, ਦੇ ਵਰ ਆਲ ਚਿਲ। ਉਹ ਵੀ ਸਵੈਂਵਰ ਟਾਈਪ 'ਚ ਪਹੁੰਚਿਆ, ਉਹ ਦੇਖਦਾ ਕਿ ਯਾਰ ਮੇਰੇ ਤੋਂ ਬਹੁਤ ਹੈਂਡਸਮ ਅਤੇ ਯੰਗ ਲੋਕ ਪਹੁੰਚੇ ਹੋਏ ਆ ਪਹਿਲਾਂ ਹੀ, ਮੇਰੀ ਦਾਲ ਨਹੀਂ ਗੱਲ ਨਹੀਂ। ਕਹਿੰਦੇ ਕਿ ਦੁਨੀਆ ਦੇ ਅੰਦਰ ਸਭ ਤੋਂ ਜ਼ਿਆਦਾ ਟ੍ਰਿਕ ਕਰਨਾ, ਛਲ ਕਰਨਾ, ਕਪਟ ਕਰਨਾ, ਡਿਸਗਾਈਜ਼ ਕਰਨਾ, ਓਡੀਸੀਅਸ ਤੋਂ ਉੱਪਰ ਕਿਸੇ ਨੂੰ ਨਹੀਂ ਆਉਂਦਾ ਸੀਗਾ, ਉਹ ਸਭ ਤੋਂ ਸਮਾਰਟ ਸੀਗਾ।
0: ਓਕੇ,
1: ਹਾਂ, ਇਸ ਚੀਜ਼ 'ਚ ਉਹਦਾ ਵਿਜ਼ਡਮ ਸੀ। ਅਥੀਨਾ ਦੇਵੀ ਜਿਹੜੀ ਸੀਗੀ ਉਹਦੀ, ਉਹਦੇ 'ਤੇ ਹਮੇਸ਼ਾ ਮਿਹਰਬਾਨ ਰਹਿੰਦੀ ਸੀਗੀ।
0: ਓਕੇ,
1: ਓਡੀਸੀਅਸ 'ਤੇ, ਸੋ ਓਡੀਸੀਅਸ ਉਹਦੇ ਫਾਦਰ ਕੋਲ ਗਿਆ, ਹੈਲਨ ਦੇ ਜਿੰਨੇ ਬੇਸਿਕਲੀ ਪਾਲ ਪੋਸ ਕੇ ਵੱਡਾ ਕੀਤਾ ਉਹਨੂੰ, ਕਹਿੰਦਾ ਕਿ ਮੇਰੇ ਕੋਲ ਨਾ ਇੱਕ ਬਹੁਤ ਵਧੀਆ ਆਈਡੀਆ ਕਿ ਤੇਰਾ ਕੋਈ ਕਲੇਸ਼ ਨਹੀਂ ਪਏਗਾ ਇੱਥੇ ਜਿੰਨੇ ਬੰਦੇ ਆਏ ਹੋਏ ਆ, ਕਿ ਤੂੰ ਕਿਹਨੂੰ ਚੂਜ਼ ਕਰੇ ਕਿਹਨੂੰ ਨਾ ਕਰੇ, ਪਰ ਸ਼ਰਤ ਹੈ ਮੇਰੀ ਇੱਕ ਕਿ ਜਿਹੜੀ ਤੇਰੇ ਭਰਾ ਦੀ ਕੁੜੀ ਹੈ ਪੈਨਲੋਪੀ, ਉਹਦੇ ਨਾਲ ਤੂੰ ਮੇਰਾ ਵਿਆਹ ਕਰੇਗਾ। ਕਹਿੰਦਾ ਲੈ ਹੁਣੇ ਹੀ ਲਓ, ਕੋਈ ਚੱਕਰ ਨਹੀਂ, ਕਿਉਂਕਿ ਉਹਨੇ ਕਿਹਾ ਕਿ ਦੇਖੋ ਬਾਈ ਪਹਿਲਾਂ ਨਹੀਂ ਤਾਂ ਦੂਸਰਾ ਨੰਬਰ ਤਾਂ ਲੱਗੇ ਨਾ, ਉਹਨੇ ਆਪਣਾ ਵਿਆਹ ਪੱਕਾ ਕੀਤਾ। ਉਹਨੇ ਕਿਹਾ ਜੀ ਹੈਲਨ ਆਪ ਚੂਜ਼ ਕਰੇਗੀ,
0: ਓਕੇ,
1: ਸਾਰੀ ਮਹਿਫਲ 'ਚ ਕਿਹਾ,
0: ਸਵੰਬਰ ਹੀ ਹੋ ਗਿਆ,
1: ਸਵੰਬਰ ਹੋ ਗਿਆ, ਹੈਲਨ ਆਪ ਚੂਜ਼ ਕਰੇਗੀ ਜੀ। ਅਤੇ ਦੂਸਰੀ ਇਹ ਹੈ ਕਿ ਆਪਾਂ ਸਾਰੇ ਸ਼ਪਥ ਲੈਂਦੇ ਹਾਂ, ਕਿਉਂਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਚੂਜ਼ ਕਰ ਸਕਦੀ, ਅਸੀਂ ਸਾਰੇ ਸ਼ਪਥ ਲੈਂਦੇ ਹਾਂ ਕਿ ਕੱਲ੍ਹ ਨੂੰ ਹੈਲਨ ਦੇ ਹਸਬੈਂਡ ਦੇ ਉੱਪਰ ਕੋਈ ਆਂਚ ਆਈ, ਉਹਨਾਂ ਦੇ ਰਾਜ ਤੇ ਕੋਈ ਆਂਚ ਆਈ, ਇਹਨਾਂ ਦੀ ਮੈਰਿਜ ਦੇ ਉੱਪਰ ਕੋਈ ਵੀ ਪੰਗਾ ਪਿਆ, ਕਿਸੇ ਨੇ ਵੀ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕੀਤੀ, ਅਸੀਂ ਸਾਰੇ ਗ੍ਰੀਸ ਦੇ ਯੋਧਾ ਇਕੱਠੇ ਹੋ ਕੇ ਉਹਦੇ ਨਾਲ ਖੜਾਂਗੇ,
0: ਮਾਮੇ ਬਣਾਂਗੇ।
1: ਹਾਂ, ਉਹਨੇ ਤਾਂ ਆਪਣੇ ਵੱਲੋਂ ਇਸ ਤਰ੍ਹਾਂ ਕਿਹਾ ਕਿ ਚੱਲ ਕਲੇਸ਼ ਨਹੀਂ ਪਏਗਾ, ਉਹ ਚਿੱਲ ਹੋ ਗਿਆ। ਖੈਰ, ਇਹਨੇ ਪਸੰਦ ਕਰ ਲਿੱਤਾ ਮੈਲਾਨੋਸ, ਹੈਲਨ ਨੇ। ਹੁਣ ਮੈਲਾਨੋਸ ਕਿੰਗਸ ਆਫ ਕਿੰਗ ਐਗਮਨ ਦਾ ਛੋਟਾ ਭਰਾ ਸੀ, ਅਤੇ ਸਪਾਰਟਾ ਦੇ ਦਾ ਰਾਜਾ ਸੀਗਾ। ਸਪਾਰਟਾ ਉਹੀ ਫਿਲਮ ਦੇਖੀ ਹੋਣੀ, 300 ਫਿਲਮ, 300 ਫਿਲਮਾਂ
0: ਜਿਹਨੇ ਜਿਹਨੇ ਵੇਂਦੇ ਨੇ, ਜੇ ਨਹੀਂ ਵੇਖੀਆਂ ਤੇ ਸਾਰੀਆਂ ਵੇਖਿਓ। ਸਪਾਰਟਾ ਵੀ ਫਿਲਮ ਬਹੁਤ ਜ਼ਬਰਦਸਤ ਹੈ,
1: 300
0: ਦੇ ਉੱਪਰ ਹੈ, ਤੇ ਪਹਿਲੀ ਤੇ ਬਹੁਤ ਕਮਾਲ ਦੀ ਹੈ, ਦੂਸਰੀ ਭਾਵੇਂ ਨਾ ਹੀ
1: ਵੇਖੋ। ਸਹੀ ਪਕੜੇ ਹੈ, ਸਹੀ ਪਕੜੇ, ਬਿਲਕੁਲ ਠੀਕ।
0: ਅੱਛਾ, ਤੇ ਟ੍ਰੋਏ ਵੀ ਫਿਲਮ ਵੇਖਣ ਵਾਲੀ ਜੇ, ਜਿਹੜੇ ਜਿਹੜੇ ਸ਼ਕੀਨ ਨੇ। ਅੱਛਾ,
1: ਹੁਣ ਜੀ ਇਹ ਵਿਆਹ ਹੋ ਗਿਆ ਜੀ, ਪੱਕਾ ਇਹਨਾਂ ਦਾ ਵਿਆਹ ਹੋ ਵੀ ਗਿਆ, ਸਭ ਕੁਛ ਠੀਕ ਹੈ। ਹੁਣ ਆਪਾਂ ਦੁਬਾਰਾ ਕਹਾਣੀ ਤਾਂ ਆਉਣਾ ਪ੍ਰੈਜੈਂਟ ਮੋਡ 'ਤੇ ਕਿ ਹੁਣ ਪੈਰਿਸ ਜੀ ਆਏ ਹੋਏ ਆ ਇੱਥੇ। ਇਹਨਾਂ ਦੇ ਨਾ ਇੱਕ ਰਿਵਾਜ਼ ਹੈ, ਜਿਸ ਤਰ੍ਹਾਂ ਸਾਡੇ ਕਹਿੰਦਾ ਅਤਿਥੀ ਦੇਵੋ ਭਵਾ, ਹੈ ਨਾ, ਕਿ ਤੁਹਾਡੇ ਘਰ ਆਏ ਗੈਸਟ ਦਾ ਇੱਕ ਸਾਡਾ ਧਰਮ ਹੈ ਕਿ ਜਿੰਨੀਆਂ ਆਪਗਤ ਹੁੰਦੀ ਕਰਨੀ ਹੈ। ਇਹ ਲੋਕ ਕਹਿੰਦੇ ਜ਼ੀਨੀਆਂ, ਜ਼ੀਨੀਆਂ ਦਾ ਮਤਲਬ ਹੁੰਦਾ ਕਿ ਜਿਹੜਾ ਗੈਸਟ ਆਇਆ ਨਾ ਉਹਨੂੰ ਜੋ ਦੇ ਸਕਦੇ ਹੋ ਦੇ ਦਿਓ, ਠੀਕ ਹੈ, ਤੇ ਵਾਪਸੀ ਉਹ ਕੁਛ ਕਰਦਾ ਠੀਕ ਹੈ, ਨਹੀਂ ਕਰਦਾ ਤੇ
0: ਉਹਦਾ ਇੱਜ਼ਤ ਮਾਣ ਕਰੋ, ਅਤਿਥੀ ਦੇਵੋ ਭਵਾ। ਹਾਂ, ਸੋ ਬੇਸਿਕਲੀ ਆਪਾਂ ਜੇ ਇਹ ਇਹ ਤੁਸੀਂ ਵੇਖੋ ਸਾਰੀਆਂ ਚੀਜ਼ਾਂ, ਤੇ ਬਹੁਤੀਆਂ ਤੁਹਾਨੂੰ ਹੂਬ ਹੂ ਸੇਮ ਵੀ ਮਿਲਣਗੀਆਂ, ਰਿਜ਼ੈਂਬਲੈਂਸ ਵੀ ਮਿਲਣਗੀ
1: ਸਾਡੇ ਕਲਚਰ ਨਾਲ।
0: ਇਦਾਂ ਦਾ ਬੜਾ ਜਦੋਂ ਆਪਾਂ ਕ੍ਰੋਸ ਕਹਾਣੀਆਂ, ਕ੍ਰੋਸ ਕਲਚਰ, ਕ੍ਰੋਸ ਆਪਾਂ ਜਦੋਂ ਪੜ੍ਹਦੇ ਹਾਂ ਇਤਿਹਾਸ, ਮਿਥਿਹਾਸ, ਤੇ ਬੜਾ ਕੁਛ ਸਾਨੂੰ ਜਿਹੜਾ ਇਨਫਲੂਐਂਸਡ ਮਿਲਦਾ।
1: ਦੇਖੋ ਅੱਜ ਦੀ ਸੋਸਾਇਟੀ 'ਚ ਵੀ ਤਾਂ ਹੈ, ਫੈਮਿਲੀ ਸਿਸਟਮ ਜਿਸ ਤਰ੍ਹਾਂ ਗ੍ਰੀਸ ਦੇ ਅੰਦਰ ਹੈ, ਸੇਮ ਇੰਡੀਆ ਦੇ ਅੰਦਰ ਵੀ ਹੈ। ਉਹ ਲੋਕ ਵੀ ਇੱਦਾਂ ਦੇ ਨੇ, ਕਿਉਂਕਿ ਗ੍ਰੀਸ ਬਾਅਦ 'ਚੋਂ ਇਟਲੀ ਦੇ ਅੰਡਰ ਆ ਗਿਆ, ਮਤਲਬ ਰੋਮਨਸ ਨੇ ਜਾ ਕੇ ਉੱਥੇ ਕੈਪਚਰ ਕਰ ਲਿੱਤਾ, ਅਤੇ ਉਹਨਾਂ ਦੇ ਵੀ ਫਿਰ ਤੁਸੀਂ ਘਰ ਪਰਿਵਾਰ ਇਟਾਲੀਅਨਸ ਇਸ ਤਰ੍ਹਾਂ ਹੀ ਦੇਖੋਗੇ, ਜੁੜੇ ਹੋਏ ਨੇ ਆਪਸ 'ਚ, ਦਾਦਾ ਦਾਦੀ, ਨਾਨਾ ਨਾਨੀ, ਰੋਟੀ ਵੀ, ਮਤਲਬ ਇਹਨਾਂ ਕੋਲ ਹੀ ਤਾਂ ਖਾਣਾ ਨਹੀਂ ਹੈ ਸਿਰਫ, ਜਾਂ ਇਟਾਲੀਅਨ ਫੂਡ ਹੈ, ਜਾਂ ਇੰਡੀਅਨ ਫੂਡ ਹੈ, ਜਾਂ ਮੈਕਸੀਕਨ ਫੂਡ ਹੈ, ਬੇਸਿਕਲੀ ਬਾਕੀ ਸਾਰੇ ਤਾਂ ਇਹ ਮਤਲਬ ਬ੍ਰਿਟਿਸ਼ ਕਹਿ ਲਓ ਜਾਂ ਅਮੈਰੀਕਨ ਕਹਿ ਲਓ ਜਾਂ ਔਜ਼ੀ ਫੂਡ ਕਹਿ ਲਓ, ਇਹ ਤਾਂ ਮਿਕਸਚਰ ਹੀ ਹੈ, ਕਿਉਂਕਿ ਇਹ ਲੋਕ ਆ ਕੇ ਇੱਥੇ ਰਹਿਣਾ ਚਾਹੋ, ਇਹ ਕੁਛ ਨਾ ਕੁਛ ਬਣ ਗਿਆ, ਹਾਈਬ੍ਰਿਡ ਕਲਚਰ,
0: ਹਾਈਬ੍ਰਿਡ ਹੀ ਹੋ ਗਿਆ। ਅੱਛਾ, ਇੱਕ ਚੀਜ਼ ਹੋਰ, ਸ਼ਾਇਦ ਜਿਹੜੇ ਬਾਕੀ ਸੁਣਨ ਵਾਲੇ ਨੇ, ਤੁਸੀਂ ਆਪਣੀ ਵੈਸੇ ਫੀਡਬੈਕ ਵੀ ਜ਼ਰੂਰ ਭੇਜਦੇ ਰਿਹਾ ਕਰੋ, ਫਿਰ ਅਗੇਨ ਉਹੀ ਆ, ਕਿਤੇ ਕਿਤੇ ਤੁਹਾਨੂੰ ਨਾ ਚੀਜ਼ਾਂ ਲੱਗ ਰਹੀਆਂ ਹੋਣਗੀਆਂ ਕਿ ਕੰਫਿਊਜ਼ਿੰਗ ਆ, ਅਤੇ ਪਰ ਇਹ ਆ ਕਿ ਅੱਗੇ ਚੱਲ ਕੇ ਤੁਹਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਜਾਣੀਆਂ,
1: ਕਿਉਂਕਿ
0: ਜਿਹੜੀਆਂ ਫਿਲਮਾਂ ਨੇ, ਫਿਲਮਾਂ ਦੇ ਵਿੱਚ ਉਹ ਬੜਾ ਨਾਪ ਤੋਲ ਕੇ ਬੜੀਆਂ ਚੀਜ਼ਾਂ ਵਿੱਚੋਂ ਜਿਹੜੀਆਂ ਪਾਸੇ ਕਰ ਦਿੰਦੇ, ਤੇ ਤੁਹਾਨੂੰ ਟੂ ਦੀ ਪੁਆਇੰਟ ਉੱਥੇ ਕਿ ਜੇ ਰੱਖਦੇ, ਕਿਉਂਕਿ ਫਿਲਮ ਦੀ ਇੱਕ ਬੇਸਿਕ ਲੋੜ ਹੁੰਦੀ ਹੈ। ਕਿ ਫਿਲਮ ਦੇ ਵਿੱਚ ਤੁਹਾਨੂੰ ਸੋਚਣਾ ਨਾ ਪਵੇ, ਤੁਹਾਨੂੰ ਸੁਧਾ ਹੀ ਸਾਰਾ ਕੁਛ ਇੱਦਾਂ ਹੀ ਸਮਝ ਆਈ ਜਾਵੇ ਤੁਹਾਨੂੰ। ਸੋ ਇਹਨਾਂ ਇਹ ਕਹਾਣੀਆਂ ਕਿਉਂਕਿ ਲੋਕ ਕਥਾਵਾਂ ਨੇ ਅਤੇ ਆਪਣੀਆਂ ਵੀ ਜਿਹੜੀਆਂ ਪੁਰਾਣੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਬੜੀ ਵਾਰੀ ਚੀਜ਼ਾਂ ਜਿਹੜੀਆਂ ਸਮਝਣ ਦੇ ਲਈ ਨਾਲ ਸਾਨੂੰ ਜਿਹੜੇ ਆਪਣੇ ਲੌਜਿਕ ਪੁਰਾਣੇ ਵਿਸ਼ਵਾਸ ਦੇਵਤਿਆਂ ਦੀਆਂ ਸ਼ਕਤੀਆਂ ਉਹ ਅਲੱਗ ਤੋਂ ਨਾਲ ਮਿਕਸ ਕਰਕੇ ਅਤੇ ਸਮਝਣਾ ਪੈਂਦਾ।
1: ਬਿਲਕੁਲ ਬਿਲਕੁਲ।
0: ਸੋ ਇੱਥੇ ਵੀ ਉੱਦਾਂ ਦਾ ਹੀ ਸਿਸਟਮ ਆ, ਇਹ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਅਖੀਰ ਤੱਕ ਪਹੁੰਚਾਂਗੇ ਫਿਰ ਤੁਹਾਨੂੰ ਕਲੈਰਿਟੀ ਆਉਣੀ ਸ਼ੁਰੂ ਹੋ ਜੂਗੀ ਬੇਸਿਕ ਕਹਾਣੀ ਦੀ। ਸੋ ਇੱਥੇ ਜਿੱਦਾਂ ਮੇਰਾ ਜੋ ਫੰਡਾ ਵਾ, ਨਾਵਾਂ ਦੇ ਵਿੱਚ ਬਹੁਤਾ ਜਿਹਨਾਂ ਚੇਤੇ ਰਹਿ ਜਾਂਦੇ ਆ, ਠੀਕ ਹੈ, ਨਹੀਂ ਤੇ ਨਾਵਾਂ 'ਚ ਉਲਝਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਨਹੀਂ
1: ਮੇਨ ਕਹਾਣੀ ਦੇ ਉੱਪਰ ਫੋਕਸ ਕਰੋ,
0: ਮੇਨ ਕਹਾਣੀ ਤੇ ਫੋਕਸ ਕਰੋ।
1: ਤੇ ਫਿਰ ਜੀ ਹਾਂਜੀ ਉਹ ਆਉਂਦਾ ਮਿਲਦੇ ਗਿਲਦੇ ਸਾਰੇ, ਅਚਾਨਕ ਹੀ ਨਾ ਕੋਈ ਆਸੇ ਪਾਸੇ ਪੜੋਸ 'ਚ ਨਾ ਕਿਤੇ ਡੈਥ ਹੋ ਜਾਂਦੀ ਕਿਸੇ ਰਾਜੇ ਦੀ। ਸੋ ਆਪਣਾ ਮੈਲਨੋਸ ਭਰਾ ਉੱਠਦਾ, ਕਹਿੰਦਾ ਕਿ ਸੋਰੀ ਮੰਗਦਾ ਪੈਰਿਸ, ਮੈਂ ਮੈਨੂੰ ਉੱਥੇ ਫਿਊਨਰਲ 'ਤੇ ਜਾਣਾ ਪੈਣਾ, ਮੈਂ 10-15 ਦਿਨ ਤੱਕ ਵਾਪਸ ਆ ਜਾਊਂਗਾ, ਹੈ ਨਾ, ਅਤੇ ਇਹ ਘਰ ਤੁਹਾਡਾ ਹੀ ਆ, ਠੀਕ ਹੈ, ਅਤੇ ਮੈਂ ਚੱਲਦਾ, ਮੈਨੂੰ ਵਿਦਾ ਕਰੋ, ਮੈਂ ਚੱਲਦਾ। ਪੈਰਿਸ ਨੂੰ ਘਰ ਤਾਂ ਲੱਗਾ ਹੀ ਆਪਣਾ, ਉਹਨੂੰ ਉਹਦੇ ਘਰ ਵਾਲੇ ਵੀ ਆਪਣੇ ਹੀ ਲੱਗੇ,
0: ਉਹਨੇ
1: ਐਫਰੋਡਾਈਟੀ ਨੇ ਆਪਣਾ ਫੇਰ ਤੋਂ ਫੂਕ ਜੀ ਮਾਰੀ, ਉਹਨੂੰ ਅਚਾਨਕ ਪਿਆਰ ਹੋ ਗਿਆ ਹੈਲਨ ਨੂੰ, ਪੈਰਿਸ ਨਾਲ। ਉਹ ਕਹਿੰਦੀ ਕਿ ਚਲੋ ਚੱਲਦੇ। ਹੁਣ ਇਹਦੇ ਅੰਦਰ ਬੜੇ ਵਰਜ਼ਨ ਨੇ, ਕੋਈ ਕਹਿੰਦਾ ਉਹਨੂੰ ਕਿਡਨੈਪ ਕਰਕੇ ਲਿਆਇਆ, ਕੋਈ ਕਹਿੰਦਾ ਕਿ ਉਹ ਇਸ ਤਰੀਕੇ ਨਾਲ ਉਹਦੇ ਪਿਆਰ 'ਚ ਰਮ ਗਈ ਕਿ ਉਹ ਕਹਿੰਦੀ ਕਿ ਤੂੰ ਮੈਨੂੰ ਲੈ ਜਾ। ਪਰ ਹੋਇਆ ਇਹ ਕਿ ਉਹ ਉੱਥੋਂ ਬਹੁਤ ਸਾਰੇ ਹੀਰੇ ਜਵਾਹਰਾਤ, ਮਤਲਬ ਜੋ ਕੁਝ ਬੰਦਾ ਇਕੱਠਾ ਕਰ ਸਕਦਾ ਇੱਕ ਡੇਢ ਦਿਨ ਅੰਦਰ, ਉਹ ਸਭ ਇਕੱਠਾ ਕਰਕੇ ਪਲੱਸ ਮੈਲਨੋਸ ਭਰਾ ਸਪਾਰਟਾ ਭਰਾ ਦੀ ਵਾਈਫ ਚੱਕ ਕੇ ਬਾਏ ਬਾਏ ਟੇਕ ਕੇਅਰ ਚਲਾ ਗਿਆ ਟ੍ਰੋਏ।
0: ਸੋ ਹੁਣੇ ਪੈਰਿਸ ਉਹ ਹੀ ਆ ਜਿਹਦੇ ਕੋਲੋਂ ਉਹ ਸ਼ੁਰੂ 'ਚੋਂ ਸੇਬ ਦਵਾਇਆ।
1: ਹਾਂ, ਜਦੋਂ ਸੇਬ ਦਵਾਇਆ ਸੀ ਅਤੇ ਹੁਣ ਇਹ ਵਾਪਸ ਆ ਗਿਆ। ਜਦੋਂ ਇਹ ਵਾਪਸ ਆਇਆ ਟ੍ਰੋਏ, ਅਤੇ ਟ੍ਰੋਏ ਦੇ ਅੰਦਰ ਇੱਕ ਇਹਦਾ ਜਿਹੜਾ ਭਰਾ, ਜਿਹੜਾ ਕਹਿ ਲਓ ਇਸ ਕਹਾਣੀ ਦਾ ਭੀਸ਼ਮ ਪਿਤਾਮਾ ਹੈਕਟਰ, ਉਹਨੇ ਬਹੁਤ ਗਾਲਾਂ ਕੱਢੀਆਂ ਕਿ ਤੂੰ ਕੀ ਕਰ ਰਿਹਾ। ਉਹ ਕਹਿੰਦਾ ਜੋ ਹੈ ਸੋ ਹੈ। ਪ੍ਰੀਅਮ ਜਿਹੜਾ ਮੇਨ ਰਾਜਾ ਸੀਗਾ ਜਿਹਦਾ ਇਹ ਮੁੰਡਾ, ਉਹਨੂੰ ਤਾਂ ਹੁਣ ਨਵਾਂ ਨਵਾਂ ਆਪਣਾ ਮੁੰਡਾ ਮਿਲਿਆ, ਕਹਿੰਦਾ ਨਹੀਂ ਠੀਕ ਹੈ ਜੋ ਹੈ ਸੋ ਹੈ, ਕੁੜੀ ਆਪਣੀ ਮਰਜ਼ੀ ਨਾਲ ਆਈ ਹੈ, ਪਤਾ ਨਹੀਂ ਕੀ ਕੁਛ ਹੁੰਦਾ ਉਹਨਾਂ 'ਤੇ। ਕੈਸੈਂਡਰਾ ਉਹਨਾਂ ਨੇ ਹੁਣੇ ਹੀ ਬਾਹਰ ਕੱਢੀ ਸੀਗੀ, ਲੈ ਕੇ ਹੀ ਆਉਂਦੀ ਸੀਗੀ ਬਾਹਰ ਕਿਸੇ ਗੁਫਾ ਜਿਹੀ 'ਚ ਜਿੱਥੇ ਬੰਦ ਰੱਖਿਆ। ਉਹਨੇ ਫਿਰ ਦੇਖਿਆ, ਕਹਿੰਦੀ ਇਸ ਕੁੜੀ ਕਰੇ, ਕਹਿੰਦੀ ਅੱਗ ਲੱਗਣੀ ਹੈ ਮੈਨੂੰ, ਅੱਗ ਦੱਸਦੀ ਭੇਜ ਕਰੇ, ਕਹਿੰਦੀ ਫਿਰ ਪਾਗਲ ਹੋ ਗਈ ਉਹਨੂੰ ਵਿਚਾਰੀ ਨੂੰ, ਫਿਰ
0: ਉਹਨੂੰ ਫਿਰ ਵਾਪਸ
1: ਫਿਰ ਬੰਦ ਕਰ ਦਿੱਤਾ। ਅਤੇ ਇੱਧਰ ਆਪਣੇ ਸਪਾਰਟਾ ਭਾਅ ਜੀ ਵਾਪਸ ਆਇਆ, ਕਹਿੰਦੇ ਨਾ ਤੋ ਘਰ ਹੈ ਨਾ ਘਰਵਾਲੀ ਹੈ, ਇਹ ਕੀ ਹੋ ਗਿਆ। ਉਹਨੂੰ ਬਹੁਤ ਖਿੱਚ ਚੜੀ, ਚੜਨੀ ਵੀ ਸੀ।
0: ਸੋ ਇਹ ਬੇਸਿਕਲੀ ਹੁਣ ਜਿਹੜੀ ਇੱਥੇ ਕਿ ਜੇ ਚੀਜ਼ ਪਹੁੰਚ ਗਈ ਇਹ ਟ੍ਰੋਏ ਵਾਲੀ ਫਿਲਮ ਵਾਲੀ ਕਹਾਣੀ ਤੇ।
1: ਹਾਂ, ਹੁਣ ਇੱਥੇ
0: ਜਦੋਂ ਉਹਨਾਂ ਦੀ ਉਹ ਜਿਹੜੀ ਉਹ ਕੁੜੀ ਲੈ
1: ਪਜਾ ਲਿਲੀਆਡ ਜਿਹੜੇ ਉਹ ਕਹਿੰਦੇ ਆ ਟ੍ਰੋਏ ਫਿਲਮ ਹੈ, ਉੱਥੋਂ ਸ਼ੁਰੂ ਹੋ ਜਾਣੀ ਹੈ। ਉਹ ਜਾਂਦਾ ਆਪਣੇ ਵੱਡੇ ਭਰਾ ਕੋਲ ਕਿ ਐਗਮਨ ਜੀ ਆ ਦੇਖੋ ਕੀ ਹੋ ਗਿਆ, ਹੈ ਨਾ। ਭਰਾ ਵੈਸੇ ਬੜਾ ਚਿੱਲਾ ਆਦਮੀ ਸੀ ਕਿਉਂਕਿ ਉਹ ਸਾਰੇ ਰਾਜਿਆਂ ਦਾ ਰਾਜਾ ਸੀਗਾ, ਉਹ ਇੰਨੀ ਪਰਵਾਹ ਨਹੀਂ ਕਰਦਾ ਸੀਗਾ। ਪਰ ਉਹਨੂੰ ਲੱਗਾ ਕਿ ਇਹ ਬਹੁਤ ਵਧੀਆ ਇੱਕ ਸਿਸਟਮ ਹੈ ਕਿ ਸਾਰਿਆਂ ਨੇ ਸ਼ਪਥ ਲਿੱਤੀ ਸੀ, ਇਹਦੇ ਬਹਾਨੇ ਚਲੋ ਇੱਕ ਤਾਂ ਸਾਡੀ ਇੱਜ਼ਤ ਗਈ ਹੈ ਨਾ, ਸਾਡੇ ਘਰ ਦੀ ਨੂੰਹ ਚਲੇ ਗਈ ਭੱਜ ਗਈ, ਦੂਸਰਾ ਹੈ ਕਿ ਟ੍ਰੋਏ 'ਤੇ ਰਾਜ ਕਰਾਂਗੇ, ਜਿੰਨੀ ਉਹਨਾਂ ਕੋਲ ਜਾਇਦਾਦ ਉਹ ਵੀ ਕਰਾਂਗੇ। ਉਹ ਕਹਿੰਦਾ ਬੰਦੇ ਇਕੱਠੇ ਕਰੋ, ਸਾਰੇ ਬੰਦੇ ਇਕੱਠੇ ਹੋ ਗਏ। ਜਿੰਨੇ ਕੀਤਾ ਸੀਗਾ ਸ਼ਪਥ ਦਿਲਵਾਈ ਸੀ ਸਾਡੇ ਓਡੀਸੀਅਸ ਭਾਅ ਜੀ, ਉਹ ਆਰਾਮ ਨਾਲ ਆਪਣਾ ਚਿਲ ਕਰ ਰਹੇ, ਉਹਦੇ ਰਾਜ ਦਾ ਨਾਮ ਹੈ ਇਥੇਕਾ। ਜਿੱਦਾਂ ਹੀ ਇਥੇਕਾ ਪਹੁੰਚੇ, ਇਹਨੂੰ ਆਈਡੀਆ ਤਾਂ ਲੱਗ ਗਿਆ ਸੀਗਾ ਕਿ ਇਹ ਆਇਆ ਲੈਣ ਲਈ ਕਿ ਉਹ ਹੈਲਨ ਨਿਕਲ ਗਈ ਹੈ, ਇਹ ਪਾਗਲ ਬਣਨ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੰਦਾ ਕਿ ਹਾਂ ਪਾਗਲ ਹੋ ਗਿਆ, ਕਿ ਸਮਝ ਹੀ ਨਹੀਂ ਆ ਰਿਹਾ ਕੀ ਹੈ ਕੀ ਨਹੀਂ ਹੈ, ਆਪਣੇ ਖੇਤ ਗਲਤ ਤਰੀਕੇ ਨਾਲ ਮਤਲਬ ਪੱਟਣਾ ਸ਼ੁਰੂ ਕਰ ਦਿੰਦਾ, ਹੈ ਨਾ। ਉਹ ਨਾ ਇੱਕ ਪੁਆਇੰਟ 'ਤੇ ਘੋੜੇ ਨੂੰ ਨਾ ਬਹੁਤ ਉਲਟ ਸਿੱਧੇ ਤਰੀਕੇ ਨਾਲ ਨਾ ਦੌੜਾ ਰਿਹਾ ਹੁੰਦਾ, ਇੱਕ ਪੁਆਇੰਟ 'ਤੇ ਉਹਦਾ ਨਾ ਛੋਟਾ ਬੱਚਾ ਜਿਹੜਾ ਸੀਗਾ ਹੁਣੇ ਹੁਣੇ ਪੈਦਾ ਹੋਇਆ ਟੈਲੇਮੈਕਸ, ਉਹ ਨਾ ਜ਼ਮੀਨ 'ਤੇ ਰੱਖ ਦਿੰਦੇ ਆ, ਕਹਿੰਦੇ ਕਿ ਜੇ ਪਾਗਲ ਹੈ ਤਾਂ ਫਿਰ ਇਹਦੇ ਉੱਪਰ ਚੜਾ ਦੇਗਾ ਘੋੜਾ, ਪਰ ਉਹ ਫਿਰ ਓਬਵੀਅਸਲੀ ਹੈ ਤਾਂ ਫਾਦਰ ਆ। ਉਹ ਫਿਰ ਆਪਣਾ ਸਿਰਜਾ ਥੱਲੇ ਕਰਕੇ ਉਤਰਦਾ ਅਤੇ ਕਹਿੰਦਾ ਕਿ ਚਲੋ ਬਾਈ ਜਾਣਾ ਪਏਗਾ, ਫਸ ਗਏ। ਆਪਣੀ ਵਾਈਫ ਪੈਨਲੋਪੀ ਨੂੰ ਕਹਿੰਦਾ ਸੋਰੀ ਹੈ ਬਾਈ, ਜਾਣਾ ਪਏਗਾ, ਜਾ ਰਹੇ ਹਾਂ। ਅਤੇ ਜਿੱਦਾਂ ਹੀ ਜਾਣ ਲੱਗਦੇ ਆ, ਐਗਮਨੋਨ ਕਹਿੰਦਾ ਕਿ ਯਾਰ ਸਾਨੂੰ ਨਾ ਸਾਡਾ ਜਿਹੜਾ ਸਭ ਤੋਂ ਮੇਨ ਬੰਦਾ ਤੁਰਪ ਦਾ ਇੱਕ ਆ ਉਹ ਚਾਹੀਦਾ, ਉਹ ਮਿਲ ਨਹੀਂ ਰਿਹਾ। ਉਹ ਕੌਣ ਹੈ ਜੀ? ਉਹ ਹੈ ਜੀ ਐਕਿਲਸ। ਐਕਿਲਸ ਸਭ ਇਹਨਾਂ ਇਹ ਸਾਰੇ ਇੱਕ ਪਾਸੇ, ਐਕਿਲਸ ਇੱਕ ਪਾਸੇ ਸਭ ਤੋਂ ਤਗੜਾ ਯੋਧਾ, ਪਰ ਉਹਦੀ ਪ੍ਰੋਬਲਮ ਇਹ ਸੀ ਕਿ ਉਹ ਬਹੁਤ ਪ੍ਰੋਟੈਕਟਿਵ ਮਦਰ ਦਾ ਬੇਟਾ ਸੀ। ਹੋਇਆ ਹੈ ਕਿ ਕਿਉਂਕਿ ਉਹ ਆਪ ਤੇ ਦੇਵੀ ਸੀਗੀ ਤੇ ਵਿਆਹ ਉਹਨੇ ਕੀਤਾ ਸੀਗਾ ਇੱਕ ਨੋਰਮਲ ਇਨਸਾਨ ਨਾਲ, ਉਹਨੂੰ ਪਤਾ ਸੀ ਇਹਦੇ ਬੇਟੇ ਨੇ ਕਦੀ ਨਾ ਕਦੇ ਤਾਂ ਖਤਮ ਹੋਣਾ ਹੀ ਹੈ, ਹੈ ਨਾ, ਕਿਉਂਕਿ ਹੀ ਇਜ਼ ਜਸਟ ਅ ਹਿਊਮਨ। ਸੋ ਉਹ ਉਹਨੇ ਹੀ ਕੀਤਾ ਕਿਉਂਕਿ ਉਹ ਸਮੁੰਦਰ ਦੀ ਦੇਵੀ ਸੀਗੀ, ਉਹ ਪਤਾਲ ਦੇ ਅੰਦਰ ਇੱਕ ਸਟ੍ਰਿਕਸ ਨਾਮ ਦੀ ਸੀਗੀ ਲੇਕ ਸੀਗੀ, ਉੱਥੇ ਲੈ ਕੇ ਗਈ ਉਹਨੂੰ, ਉਹਨੂੰ ਅੱਡੀ ਤੋਂ ਫੜਿਆ ਅਤੇ ਪੂਰਾ ਪੂਰਾ ਛੋਟੇ ਹੁੰਦੇ ਜਦੋਂ ਜੰਮਿਆ ਸੀਗਾ ਉਹਨੂੰ ਪੂਰਾ ਉਹਦੇ ਨਾਲ ਨਵਾ ਦਿੰਦੀ ਆ। ਕਿਉਂਕਿ ਕਹਿੰਦੇ ਕਿ ਉਸ ਨਦੀ 'ਚ ਜਿੰਨੇ ਜਿਹੜਾ ਵੀ ਨਹਾਤਾ ਉਹਦਾ ਸਰੀਰ ਲੋਹੇ ਦਾ ਬਣ ਜਾਂਦਾ, ਉਹਨੂੰ ਕੋਈ ਤੀਰ ਤਲਵਾਰ ਕੋਈ ਨਹੀਂ ਮਾਰ ਸਕਦਾ, ਅਮਰ ਹੋ ਜਾਂਦਾ।
0: ਅਗੇਨ ਫਿਰ ਤੁਸੀਂ ਕਨੈਕਟ ਕਰ ਸਕਦੇ ਹੋ ਮਹਾਭਾਰਤ ਦੇ ਨਾਲ,
1: ਮਹਾਭਾਰਤ ਸੇਮ ਮਤਲਬ ਇਹ ਹੈ ਕਰੈਕਟਰ ਅਰਜੁਨ ਦਾ, ਪਰ ਇਹਦੇ ਨਾਲ ਹੋਣੀ ਹੋਇਆ ਜੋ ਦੁਰਯੋਧਨ ਨਾਲ ਹੋਈ ਸੀਗੀ। ਸੋ ਉਹ ਸਭ ਕੁਛ ਤਾਂ ਕਰ ਦਿੰਦੀ ਹੈ, ਪਰ ਪੁੱਤਰ ਮੋਹ ਉਹਨੂੰ ਸੁੱਟਣਾ ਥੋੜੀ ਸੀ, ਉਹਨੂੰ ਅੱਡੀ ਤੋਂ ਫੜਿਆ ਹੁੰਦਾ, ਅੱਡੀ ਨਹੀਂ ਬਸ ਭੇਜਦੀ ਉਹਦੀ, ਪਰ ਇਹਦਾ ਕਿਸੇ ਨੂੰ ਕੋਈ ਧਿਆਨ ਨਹੀਂ। ਇਹ ਵਧੀਆ ਵੱਡਾ ਹੋਇਆ, ਇਹਨੂੰ ਕਹਿੰਦੇ ਇਹਦੀ ਡਾਇਟ ਸੀਗੀ ਸ਼ੇਰ ਦਾ ਕਲੇਜਾ ਤੇ ਸੂਰ ਦੀ ਚਮੜੀ, ਹੋਰ ਕੁਛ ਨਹੀਂ ਖਾਂਦਾ ਸੀਗਾ, ਕਿ ਪ੍ਰੋਪਰ ਦੇਹ ਵਗੈਰਾ ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਆਉਂਦੀ ਸੀਗੀ, ਜਿਹੜਾ ਉਹਨਾਂ ਦਾ ਦਰੋਣਾਚਾਰਿਆ ਸੀਗਾ ਉਹਨੇ ਹੀ ਸਭ ਕੁਛ ਸਿਖਾਇਆ ਸੀ। ਪਰ ਪੰਡਿਤ ਆਉਂਦਾ ਲੜਾਈ ਤੋਂ ਕੁਛ ਇੱਕ ਡੇਢ ਸਾਲ ਪਹਿਲਾਂ ਹੀ, ਤੇ ਆ ਕੇ ਦੱਸਦਾ ਕਿ ਤੇਰੇ ਮੁੰਡੇ ਦੀ ਨਾ ਦੋ ਤਰ੍ਹਾਂ ਦੀਆਂ ਹੀ ਆ ਚੀਜ਼ਾਂ, ਜਾਂ ਤਾਂ ਇੱਕ ਬਹੁਤ ਲੰਬੀ ਜ਼ਿੰਦਗੀ ਜੀਏਗਾ ਪਰ ਗੁਮਨਾਮ, ਕਿਸੇ ਨੂੰ ਨਹੀਂ ਪਤਾ ਕੌਣ ਆ, ਜਾਂ ਫਿਰ ਇਹ ਬਹੁਤ ਛੋਟੀ ਜ਼ਿੰਦਗੀ ਜੀਊਗਾ ਪਰ ਇਹਨੂੰ ਸਦੀਆਂ ਸਦੀਆਂ ਤੱਕ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ। ਉਹ ਕਹਿੰਦੀ ਮੈਂ ਕੀ ਕਰਾਉਣਾ ਬਈ ਯਾਦ ਰੱਖਾ ਕੇ। ਉਹ ਨਾ ਇਹਨੂੰ ਇੱਕ ਸਕਾਇਰੋਸ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਆ ਜਿੱਥੇ ਸਿਰਫ ਔਰਤਾਂ ਹੀ ਔਰਤਾਂ ਰਹਿੰਦੀਆਂ ਸੀਗੀਆਂ ਉਸ ਰਾਜ 'ਚ, ਉੱਥੇ ਨਾ ਕੁੜੀ ਬਣਾ ਕੇ ਭੇਜ ਦਿੰਦੀ ਆ, ਉੱਥੇ ਰਹਿ ਰਿਹਾ ਹੁੰਦਾ। ਓਡੀਸੀਅਸ ਨੂੰ ਪਤਾ ਲੱਗ ਜਾਂਦਾ, ਉਹ ਵਪਾਰੀ ਬਣ ਕੇ ਜਾਂਦਾ ਉੱਥੇ, ਉੱਥੇ ਵਪਾਰੀ ਬਣ ਕੇ ਜਾਂਦਾ, ਸਾਹਮਣੇ ਰੱਖਦਾ ਗਹਿਣੇ ਗੱਟੇ, ਸਾਰੀਆਂ ਕੁੜੀਆਂ ਆ ਜਾਂਦੀਆਂ ਜਿਹੜੇ ਰਾਜੇ ਦੀਆਂ ਮਤਲਬ ਧੀਆਂ ਸੀਗੀਆਂ, ਸਾਰੀਆਂ ਆਉਂਦੀਆਂ, ਉਹਨਾਂ ਵਿੱਚ ਇਹ ਵੀ ਹੁੰਦਾ ਐਕਿਲਸ ਵੀ, ਅਤੇ ਇੱਕ ਕੱਢਦਾ ਇਹ ਬਾਹਰ ਸ਼ਮਸ਼ੀਰ,
0: ਓਕੇ,
1: ਬਹੁਤ ਲੰਬੀ ਚੌੜੀ ਖੂਬਸੂਰਤ, ਉਹਦਾ ਦਿਲ ਦਿਲ 'ਚ ਆ ਜਾਂਦਾ, ਪਰ ਉਹ ਫਿਰ ਵੀ ਨਹੀਂ ਉੱਠਦਾ ਕਿਉਂਕਿ ਮਾਂ ਨੇ ਕਿਹਾ ਸੀ ਉੱਠਣਾ ਨਹੀਂ ਆ, ਹੈ ਨਾ। ਫਿਰ ਉਹ ਨਾ ਯੁੱਧ ਦਾ ਬਿਗੁਲ ਵਜਵਾ ਦਿੰਦਾ,
0: ਓਕੇ,
1: ਉਸੇ ਟਾਈਮ ਕੁੜੀਆਂ ਭੱਜ ਜਾਂਦੀਆਂ, ਇਹ ਚੱਕ ਲੈਂਦਾ ਸ਼ਮਸ਼ੀਰ, ਕਹਿੰਦਾ ਓਡੀਸੀਅਸ ਕਹਿੰਦਾ ਕਾਕਾ ਬੇਟਾ ਮੈਂ ਵੀ ਫਸਿਆ, ਤੂੰ ਵੀ ਫਸੋਗੇ, ਚਲੋ ਉਹ ਉਹਨੂੰ ਵੀ ਲੈ ਜਾਂਦਾ। ਹੁਣ ਜੀ ਕੁਛ 1200 ਸ਼ਿਪਾਂ ਅਤੇ ਲੱਖ ਤੋਂ ਉੱਪਰ ਸੋਲਜਰ ਚੜ੍ਹ ਕੇ ਪਹੁੰਚਦੇ ਜੀ ਟਰੋਏ ਦੇ ਬਾਹਰ,
0: ਸਮੁੰਦਰ ਚੋਂ ਬਲੀ ਵੀ ਦਿੰਦੇ ਆ।
1: ਹਾਂ ਉਹ ਥੈਂਕ ਯੂ ਸਿੰਘ ਸਾਹਿਬ, ਉਹ ਜਾਣ ਤੋਂ ਪਹਿਲਾਂ ਬਲੀ ਦੇਣੀ ਪੈਂਦੀ ਹੈ ਕਿਉਂਕਿ ਸਮੁੰਦਰ ਜਦੋਂ ਖੜਿਆ ਹਵਾ ਨਹੀਂ ਚੱਲ ਰਹੀ। ਹੁਣ ਹਵਾ ਦਾ ਦੇਵ ਆ ਕੇ ਕਹਿੰਦਾ ਕਿ ਜਿਹੜੀ ਸ਼ਿਕਾਰ ਦੀ ਦੇਵੀ ਹੈ ਨਾ ਉਹ ਤੇਰੇ ਤੋਂ ਬਹੁਤ ਨਾਰਾਜ਼ ਹੈ। ਐਗਮੈਮਨੋਨ ਨੂੰ ਕਹਿੰਦੇ ਹੋ, ਕਹਿੰਦੇ ਕਿਉਂ? ਕਹਿੰਦਾ ਤੂੰ ਉਹਦਾ ਹਿਰਨ ਮਾਰਤਾ ਸੀ ਜਿਹੜਾ ਉਹਦਾ ਚਹੇਤਾ ਹਿਰਨ ਸੀਗਾ। ਸੋ ਉਹ ਕਹਿੰਦੀ ਕਿ ਤੂੰ ਆਪਣੀ ਸਭ ਤੋਂ ਦਿਲ ਅਜ਼ੀਜ਼ ਚੀਜ਼ ਦੀ
0: ਬਲੀ
1: ਦੇ, ਉਹ ਫਿਰ ਆਪਣੀ ਸਭ ਤੋਂ ਵੱਡੀ ਧੀ ਦੀ ਬਲੀ ਦਿੰਦਾ ਐਗਮੈਮਨੋਨ, ਜਿਸ ਕਰਕੇ ਉਹਦੀ ਜਿਹੜੀ ਵਾਈਫ ਹੈ ਕਲੇਮਿਸਟਰਾ ਉਹ ਬਹੁਤ ਜ਼ਿਆਦਾ ਉਹ ਤੋਂ ਇਰੀਟੇਟ ਹੁੰਦੀ ਹੈ। ਉਹਨੂੰ ਵੀ ਉਹ ਕਿਸੇ ਗੁਫਾ 'ਚ ਫਿਰ ਬੰਦ ਕਰਦੇ ਕਿ ਜਾਓ ਚਲੋ। ਖੈਰ ਇਹਨਾਂ ਦੀ ਅਲਟੀਮੇਟਲੀ ਸ਼ਿਪ ਚੱਲ ਪੈਂਦੀ ਹੈ ਉੱਥੇ। ਕਹਿੰਦੇ ਕਿ ਇੱਕ ਨਾ ਜਿੱਦਾਂ ਹੀ ਬਲੀ ਦੇ ਕੇ ਹਟੇ ਹੁੰਦੇ ਉਸੇ ਥਾਂ 'ਤੇ ਇੱਕ ਸੱਪ ਨਿਕਲਦਾ ਅਤੇ ਉਹ 9 ਅੰਡੇ ਫੋੜਦਾ ਅਤੇ ਬਾਅਦ 'ਚੋਂ ਇੱਕ ਚਿੜੀ ਆ ਕੇ ਉਹ ਸੱਪ ਨੂੰ ਮਾਰ ਦਿੰਦੀ ਹੈ। ਅਤੇ ਉੱਥੇ ਜਿਹੜਾ ਖੜਾ ਪੰਡਿਤ ਸੀ ਉਹ ਕਹਿੰਦਾ ਕਿ ਇਹ 9 ਅੰਡੇ ਫੋੜੇ ਜਾਂਦੇ ਇਹਦਾ ਮਤਲਬ 9 ਸਾਲ ਲੜਾਈ ਚੱਲਣੀ ਹੈ, 10ਵੇਂ ਸਾਲ ਮੁੱਕਣੀ ਹੈ। ਇਹਨਾਂ ਦੇ ਵੈਸੇ ਮੂੰਹ ਬਣ ਜਾਂਦੇ ਕਿ ਯਾਰ ਇੱਕ ਤਾਂ ਕਹਿੰਦੇ ਪਹਿਲੇ ਤਾਂ ਪੰਡਿਤ ਚੇਂਜ ਕਰੋ ਯਾਰ, ਇਹ ਬੰਦਾ ਨਹੀਂ ਠੀਕ ਹੈ ਬਈ, ਇਹ ਪੰਗਾ ਹੀ ਪਾਈ ਰੱਖਦਾ, ਜਾਂਦੇ ਵਿਚਾਰੇ। ਚਲੋ ਪਹੁੰਚ ਗਏ, ਹੁਣ ਟਰੋਏ ਪਹੁੰਚੇ, ਟਰੋਏ ਦੀ ਦੀਵਾਰ ਤੋਂ ਬਈ ਇਹ ਦੀਵਾਰ ਟੁੱਟਦੀ ਨਹੀਂ ਹੈ, ਅੰਬੂਜਾ ਸੀਮੈਂਟ ਸੇ ਬਣੀ ਹੈ, ਇਹਨਾਂ ਤੋਂ ਹੋਵੇ ਨਾ। ਇਹ ਥੋੜ੍ਹਾ ਹੁਣ ਫਾਸਟ ਫਾਰਵਰਡ ਕਰ ਦਿੰਦੇ ਕਿ 9 ਸਾਲ ਤੱਕ ਇਹ ਬਾਹਰ ਖੜੇ ਪਏ ਆ, ਇਹ ਲੜੀ ਜਾਂਦੇ ਪਏ। ਅਲਟੀਮੇਟਲੀ ਇਹਨਾਂ ਨੇ ਆਸੇ ਪਾਸੇ ਟਰੋਏ ਦੇ ਆਸੇ ਪਾਸੇ ਜਿੰਨੇ ਵੀ ਸ਼ਹਿਰ ਸੀਗੇ ਉੱਥੇ ਸਾਰੇ ਪਾਸੇ ਲੁੱਟਾਂ ਖੋਹਾਂ ਕਰ ਲਈਆਂ, ਆਪਣੇ ਕੈਂਪ ਸੈੱਟ ਕਰ ਲਏ, ਆਦਮੀ ਮਾਰਤੇ, ਔਰਤਾਂ ਨੂੰ ਇਹਨਾਂ ਨੇ ਐਜ਼ ਸਲੇਵਸ ਰੱਖ ਲਿੱਤਾ। ਇਹ ਸਾਰੇ ਦੇ ਅੰਦਰ ਨਾ ਹੁਣ ਇੱਥੋਂ ਪੰਗਾ ਪੈਂਦਾ, ਇਹ ਸਾਰੇ ਦੇ ਅੰਦਰ ਨਾ ਇੱਕ ਮੰਦਰ ਦੇ ਅੰਦਰ ਵੀ ਇਹ ਲੋਕ ਧਾਵਾ ਬੋਲਦੇ ਆ, ਅਤੇ ਮੰਦਰ ਦੇ ਪੁਜਾਰੀ ਦੀਆਂ ਕੁੜੀਆਂ ਚੱਕ ਲੈਂਦੇ, 2 ਕੁੜੀਆਂ ਸੀਗੀਆਂ ਪੁਜਾਰੀ ਦੀਆਂ, ਠੀਕ ਹੈ। ਇੱਕ ਐਗਮੈਮਨੋਨ ਆਪਣੇ ਕੋਲ ਰੱਖ ਲੈਂਦਾ, ਇੱਕ ਉਹ ਅਕੇਲੇਸ ਨੂੰ ਦੇ ਦਿੰਦਾ ਐਜ਼ ਅ ਗਿਫਟ ਕਿ ਬਈ ਤੂੰ ਬਹੁਤ ਵਧੀਆ ਕੰਮ ਕਰ ਰਹੇ ਹੋ। ਕਿ ਟਰੋਏ ਦੇ ਜਿਹੜੇ ਸੀਗੇ ਜਿੰਨੀ ਵੀ ਸੈਨਾ ਸੀਗੀ ਉਹ ਹੈਕਟਰ ਦੇ ਹਿਸਾਬ ਨਾਲ ਦੇ ਕਹਿਣ 'ਤੇ, ਕਿਉਂਕਿ ਹੈਕਟਰ ਸੀਗਾ ਉਹਨਾਂ ਦਾ ਮੇਨ ਸਾਡਾ ਭੀਸ਼ਮ ਪਿਤਾਮਾ, ਉਹਦੇ ਆਖੇ ਅਨੁਸਾਰ ਬਾਹਰ ਆਉਂਦੀ ਸੀ, ਇਹਨਾਂ ਨਾਲ ਲੜਦੀ ਸੀ, ਫਿਰ ਦੁਬਾਰਾ ਅੰਦਰ ਭੱਜ ਜਾਂਦੀ ਸੀਗੀ। ਸੋ ਲੜਾਈ ਚੱਲਦੀ ਰਹੀ 9 ਸਾਲ ਇਸੇ ਤਰੀਕੇ। ਸੋ ਅਕੇਲੇਸ ਨੇ ਬਹੁਤ ਆਪਣਾ ਜ਼ੋਰ ਦਿਖਾਇਆ ਹੋ ਜਾਂਦਾ, ਸੋ ਹੀ ਵਾਜ਼ ਵੈਰੀ ਹੈਪੀ। ਪਰ ਜਿਹੜਾ ਪੁਜਾਰੀ ਆ ਉਹਨੂੰ ਬਹੁਤ ਬੁਰਾ ਲੱਗਦਾ, ਪੁਜਾਰੀ ਜਿਹੜਾ ਸੀਗਾ ਮੰਦਿਰ ਦਾ ਉਹ ਸੀਗਾ ਸਿੱਧਾ ਹੀ ਮੇਨ ਪੁਜਾਰੀ ਇਹਨਾਂ ਦੇ ਸੂਰਿਆ ਦੇਵ ਦਾ।
0: ਓਕੇ,
1: ਅਪੋਲੋ ਬਹੁਤ ਗੁੱਸਾ ਕਰਦਾ, ਸੂਰਿਆ ਦੇਵ ਦਾ ਨਾਮ ਅਪੋਲੋ, ਮੈਂ ਦੁਬਾਰਾ ਦੱਸਦਾ। ਉਹ ਆ ਕੇ ਨਾ ਐਗਮੈਮਨੋਨ ਨੂੰ ਕਹਿੰਦਾ ਕਿ ਕੁੜੀਆਂ ਵਾਪਸ ਕਰ ਦੇ, ਉਹ ਕਹਿੰਦਾ ਜਾਓ ਜੀ ਜਾਓ, ਤੁਹਾਡਾ ਕੋਈ ਰੋਲ ਨਹੀਂ। ਅੱਛਾ, ਕਿ ਇਹ ਵੀ ਸੀਗਾ ਉੱਥੇ ਕਿ ਇੱਕ ਨਿਯਮ ਸੀ ਕਿ ਜਿੰਨੇ ਵੀ ਦੇਵਤੇ ਆ ਜਾਂ ਫਿਰ ਗੋਡਸ ਨੇ, ਇਹਨਾਂ ਦੇ ਦੇਵਤਾ ਕੰਸੈਪਟ ਨਹੀਂ, ਗੋਡ ਹੀ ਕਹਿੰਦੇ, ਜਿੰਨੇ ਵੀ ਗੋਡਸ ਨੇ ਉਹ ਇਨਸਾਨਾਂ ਦੀ ਲੜਾਈ 'ਚ ਨਹੀਂ ਹਿੱਸਾ ਲੈ ਸਕਦੇ, ਸਿੱਧੇ ਤੌਰ 'ਤੇ ਤਾਂ ਨਹੀਂ ਲੈ ਸਕਦੇ। ਉਹ ਨਾ ਪਲੇਗ ਭੇਜ ਦਿੰਦਾ ਉੱਥੇ,
0: ਓਕੇ,
1: ਬਹੁਤ ਸਾਰੀ ਆਰਮੀ ਮਰ ਜਾਂਦੀ ਆ, ਐਗਮੈਮਨੋਨ ਨੂੰ ਮੰਨਣਾ ਪੈਂਦਾ। ਸੋ ਉਹ ਨਾ ਕੁੜੀ ਵਾਪਸ ਕਰ ਦਿੰਦਾ ਇੱਕ, ਅਤੇ ਦੂਸਰੀ ਕੁੜੀ ਖੋ ਕੇ ਲੈ ਜਾਂਦਾ ਉਹਦੇ ਤੋਂ ਐਕਲਿਸ ਤੋਂ ਕਿ ਇਹ ਮੈਂ ਰੱਖੂੰਗਾ, ਕਿਉਂਕਿ ਜਿਹੜੀ ਬੇਸਿਕਲੀ ਧੀ ਇੱਕੋ ਹੀ ਸੀਗੀ, ਦੂਸਰੀ ਉਹਦੀ ਜਿਸ ਤਰ੍ਹਾਂ ਸਹੇਲੀ ਸੀਗੀ, ਹੈ ਨਾ। ਹੁਣ ਐਕਲਿਸ ਨੂੰ ਖਿੱਚ ਚੜ੍ਹਦੀ ਆ ਕਿ ਮੇਰੀ ਕੋਈ ਵੈਲਿਊ ਨਹੀਂ ਆ, ਕਿ ਮੇਰੀ ਕੋਈ ਔਕਾਤ ਨਹੀਂ, ਉਹ ਕਹਿੰਦਾ ਲੜ ਲਓ। ਉਹ ਆਰਾਮ ਨਾਲ ਹੁਣ ਚਿੱਲ ਕਰ ਰਿਹਾ, ਉਹ ਹੁਣ 6-7 ਮਹੀਨੇ ਲੜਾਈ ਚੱਲ ਰਹੀ, ਉਹ ਕਹਿੰਦਾ ਮੈਂ ਆਉਣਾ ਹੀ ਨਹੀਂ, ਮੈਂ ਤੁਹਾਡੇ ਨਾਲ ਲੜਨਾ ਹੀ ਨਹੀਂ। ਉਹ ਆਪਣੇ ਟੈਂਟ 'ਚ ਰਹਿੰਦਾ, ਦੇਖਦਾ ਬੰਦੇ ਮਰ ਰਹੇ ਆ, ਸਭ ਹੋ ਰਿਹਾ। ਇਸ ਦੌਰਾਨ ਇੰਨੇ ਥੱਕ ਜਾਂਦੇ ਦੋਨੋਂ ਰਾਜ, ਕਿਉਂਕਿ ਉਹਨਾਂ ਕੋਲ ਵੀ ਅੰਦਰ ਕੋਈ ਸੰਸਾਧਨ ਨਹੀਂ ਜਾ ਪਾ ਰਿਹਾ, ਹਰ ਤਰ੍ਹਾਂ ਦੀ ਆਰਮੀ ਆਈ ਆ, ਉਹ ਸਾਰੇ ਇਹਨਾਂ ਨੇ ਮਾਰਤੀ ਆ ਜਿਹੜੀ ਵੀ ਇਹਨੇ ਹੈਲਪ ਕਰਨ ਆਈ। ਉਹ ਕਹਿੰਦੇ ਕਿ ਜਿਹੜਾ ਹੈ, ਜਿਹੜੇ ਮੇਨ ਕਲੇਸ਼ ਦੇ ਜੜ ਨੇ, ਸਪਾਰਟਾ ਦਾ ਰਾਜਾ ਮੈਲੇਨੋਸ ਜੀ ਦੀ ਵਾਈਫ ਹੈ ਅਤੇ ਜਿਹੜਾ ਭਜਾ ਕੇ ਲੈ ਕੇ ਆ ਪੈਰਿਸ, ਇਹਨਾਂ ਦਾ ਆਪਸ 'ਚ ਲੜਾਈ ਕਰਾ ਦਿਓ ਯਾਰ,
0: ਕਮਨ ਬੇੜੀ।
1: ਜਿਹੜਾ ਜਿੱਤਿਆ ਉਹ ਹੈਲਨ ਰੱਖ ਲਏ, ਬਾਕੀ ਹਨਾ ਆਪਣਾ ਕਰ ਲਓ। ਉਹ ਜਿੱਦਾਂ ਲੜਾਈ ਹੁੰਦੀ ਆ, ਉਹ ਜਿਹੜਾ ਹੈਂਡ ਟੂ ਹੈਂਡ ਕੌਮਬੈਟ ਜਾਂ ਤਲਵਾਰਬਾਜ਼ੀ ਜਿਹਨੂੰ ਕਹਿ ਲਈਏ, ਉਹ 'ਚ ਪੈਰਿਸ ਵਧੀਆ ਨਹੀਂ ਸੀ।
0: ਓਕੇ,
1: ਕਿਉਂਕਿ ਉਹ ਬੇਸਿਕਲੀ ਤਾਂ ਇੱਕ ਨੋਰਮਲ ਹਨਾ ਇੱਕ ਕਿਸਾਨ ਦੀ ਜ਼ਿੰਦਗੀ, ਸੋ ਮਾੜੀ ਮੋਟੀ ਤੀਰਨਦਾਜ਼ੀ ਆਉਂਦੀ ਸੀ ਸ਼ਿਕਾਰ ਕਰਨ ਜੋਗੀ ਹਨਾ। ਸੋ ਉਹ ਬਹੁਤ ਬੁਰੀ ਤਰ੍ਹਾਂ ਹਾਰਾ ਨਹੀਂ ਲੱਗਦਾ, ਪਰ ਐਫਰੋਡਾਈਟੀ ਫੇਰ ਆ ਜਾਂਦੀ ਹੈ। ਉਹ ਉੱਥੇ ਫੂਕ ਜੀ ਮਾਰਦੀ, ਕਿਸੇ ਨੂੰ ਪਤਾ ਨਹੀਂ ਲੱਗਦਾ ਕੀ ਹੋਇਆ, ਤਾਂ ਚੱਕ ਕੇ ਲਿਆਉਂਦੀ ਹੈ ਅਤੇ ਹੈਲਨ ਕੋਲ ਛੱਡ ਜਾਂਦੀ। ਪਹਿਲੇ ਤਾਂ ਹੈਲਨ ਬਹੁਤ ਖੁਸ਼ ਹੁੰਦੀ ਆ ਕਿ ਹਾਏ ਮੇਰਾ ਪੈਰਿਸ ਬਚ ਗਿਆ, ਪਰ ਫਿਰ ਉਸੇ ਟਾਈਮ ਨਾ ਉਹਦੇ ਅੰਦਰ ਇਹਨੂੰ ਲੈ ਕੇ ਡਿਸਰਿਸਪੈਕਟ ਆ ਜਾਂਦੀ ਕਿ ਇਹ ਤਾਂ ਕੋਈ ਮਰਦ ਹੀ ਨਹੀਂ ਹੋਇਆ, ਹਨਾ। ਉਹਨੂੰ ਬੜਾ ਫੀਲ ਹੁੰਦਾ ਕਿ ਯਾਰ ਇਹ ਤਾਂ ਮੈਂ ਗਲਤੀ ਕਰ ਲਿੱਤੀ ਸ਼ਾਇਦ। ਉਹਦਾ ਨਾ ਉਸ ਦਿਨ ਉਹ ਜਿਹੜਾ ਉਹਦੇ 'ਤੇ ਜਾਦੂ ਸੀ ਉਹ ਉਤਰ ਜਾਂਦਾ, ਤੋ ਹੈਲਨ ਨੂੰ ਵੀ ਹੁੰਦਾ ਕਿ ਮੈਂ ਨਿਕਲਾਂ ਇੱਥੋਂ। ਖੈਰ, ਇਹ ਸਭ ਲੜਾਈ ਦੇ ਦੌਰਾਨ ਜਿਹੜਾ ਸਭ ਤੋਂ ਬੈਸਟ ਫਰੈਂਡ ਜੈ ਵੀਰੂ ਦੀ ਜੋੜੀ ਸੀਗੀ, ਐਕਿਲਸ ਦਾ ਜਿਹੜਾ ਵੀਰੂ ਸੀਗਾ, ਜਿਹੜਾ ਬੈਸਟ ਫਰੈਂਡ ਸੀਗਾ, ਉਹ ਕਹਿੰਦਾ ਬਈ ਤੇਰੇ ਚੱਕਰ ਤੂੰ ਨਹੀਂ ਆ ਰਿਹਾ, ਇਹਨਾਂ ਨੇ ਪੂਰੇ ਹੋ ਜਾਣਾ, ਤੂੰ ਕੁਛ ਨਾ ਕਰ, ਤੂੰ ਆਪਣੀ ਨਾ ਉਹ ਦੇ ਦੇ ਮੈਨੂੰ ਕਵਚ, ਮੈਨੂੰ ਦੇ ਦੇ ਕਵਚ। ਵੀ ਇਹਦਾ ਸਭ ਤੋਂ ਖਾਸ ਸੀਗਾ ਕਿਉਂਕਿ ਦੇਵਤਿਆਂ ਨੇ ਬਣਾ ਕੇ ਦਿੱਤਾ ਸੀਗਾ ਕਵਚ, ਆ ਕਵਚ ਮੈਨੂੰ ਦੇ ਦੇ, ਮੈਂ ਜਾ ਕੇ ਲੜਦਾ। ਉਹ ਕਵਚ ਪਾ ਕੇ ਜਿੱਦਾਂ ਹੀ ਬਾਹਰ ਨਿਕਲਦਾ, ਉਹ ਫਿਰ ਤੋਂ ਟਰੋਏ ਦੀ ਜਨਤਾ ਘਬਰਾ ਜਾਂਦੀ ਆ ਕਿ ਸ਼ਿਟ ਇਹ ਤੇ ਐਕਿਲਸ ਆ ਗਿਆ, ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਆ। ਇਹ ਉਹ ਉਹਨੂੰ ਇੰਨਾ ਜ਼ਿਆਦਾ ਆਪਣੇ 'ਤੇ ਗਰੂਰ ਹੋ ਜਾਂਦਾ ਉਹਦੇ ਦੋਸਤ ਨੂੰ ਕਿ ਯਾਰ ਪਤਾ ਨਹੀਂ ਮੇਰੇ ਅੰਦਰ ਕਿਆ ਹੀ ਆ, ਉਹ ਸਿੱਧੇ ਦੀਵਾਰ 'ਤੇ ਚਲਾ ਜਾਂਦਾ ਅਤੇ ਦੀਵਾਰ 'ਤੇ ਮੂਹਰੇ ਖੜਾ ਪਿਆ ਹੈਕਟਰ। ਹੈਕਟਰ ਇੱਕ ਸੱਟ ਮਾਰਦਾ ਅਤੇ ਉਹ ਢੇਰ, ਉਹਦਾ ਗਲਾ ਬਾਏ ਬਾਏ ਟਾਟਾ। ਹੈਕਟਰ ਖੁਸ਼ ਹੁੰਦਾ ਕਿ ਮਾਰਤਾ। ਜਦੋਂ ਉਹਦਾ ਮੁਕਟ ਹਟਾਉਂਦਾ, ਉਹ ਦੇਖਦਾ ਯਾਰ ਇਹ ਤਾਂ ਐਕਲਿਸ ਹੈ ਨਹੀਂ। ਉਹਨੂੰ ਫਿਰ ਆਈਡੀਆ ਲੱਗ ਜਾਂਦਾ ਕਿ ਇਹ ਤਾਂ ਕੰਮ ਬਹੁਤ ਖਰਾਬ ਹੋ ਗਿਆ। ਸ਼ਾਮ ਤੱਕ ਖਬਰ ਪਤਾ ਲੱਗਦੀ ਹੈ ਐਕਲਿਸ ਨੂੰ ਕਿ ਉਹਦਾ ਦੋਸਤ ਨਹੀਂ ਰਿਹਾ।
0: ਓਕੇ,
1: ਉਹ ਬਹੁਤ ਰੋਂਦਾ। ਫਿਰ ਉਹਦੀ ਮਾਂ ਆਉਂਦੀ ਆ ਉਹਦੇ ਲਈ ਨਾ ਨਵਾਂ ਸੇਮ ਟੂ ਸੇਮ ਉਹੀ ਵਾਲਾ ਨਾ ਕਵਚ ਲਿਆ ਕੇ ਰੱਖਦੀ ਹੈ ਕਿ ਬੱਚੇ ਕੋਈ ਗੱਲ ਨਹੀਂ ਤੂੰ ਆਪਣਾ ਧਿਆਨ ਰੱਖੀ। ਮਾਂ ਇਸ ਹਿਸਾਬ ਨਾਲ ਦੇ ਕੇ ਜਾਂਦੀ ਕਿ ਤੂੰ ਕਵਚ ਪਾ ਕੇ ਰੱਖੀ ਕਿ ਉਹ ਲੋਕ ਬਹੁਤ ਖਤਰਨਾਕ ਨੇ, ਪਰ ਉਹਨੂੰ ਇਹ ਨਹੀਂ ਯਾਦ ਰਹਿੰਦਾ ਕਿ ਐਕਿਲਸ ਦੀ ਸਾਰੀ ਤਾਕਤ ਜੋ ਸੀ ਨਾ ਉਹਦੇ ਗੁੱਸੇ 'ਤੇ ਸੀ, ਕਿਉਂਕਿ ਉਹਨੂੰ ਜਦੋਂ ਖਿੱਚ ਚੜ੍ਹਦੀ ਸੀ ਉਹ ਜਾਨਵਰ ਹੋ ਜਾਂਦਾ ਸੀਗਾ। ਉਹ ਅਗਲੇ ਦਿਨ ਆਪਣਾ ਕਵਚ ਪਾਉਂਦਾ, ਉਹ ਨਹੀਂ ਦੇਖਦਾ ਕੌਣ ਆ ਕੌਣ ਨਹੀਂ ਆ। ਉਹ ਮਤਲਬ ਕਹਿੰਦੇ ਕਿ ਪਹਿਲੇ ਤਾਂ ਇਸ ਤਰੀਕੇ ਨਾਲ ਕੁਰਲਾਉਂਦਾ ਕਿ ਆਸੇ ਪਾਸੇ ਜਿੰਨੇ ਵੀ ਸਮੁੰਦਰ ਸੀਗੇ ਉਹਨਾਂ 'ਚ ਸੁਨਾਮੀ ਆ ਗਈ, ਫਿਰ ਉਹਨੇ ਇਸ ਤਰੀਕੇ ਨਾਲ ਬੰਦੇ ਮਾਰੇ ਕਿ ਜਿੰਨੀ ਵੀ ਆਸੇ ਪਾਸੇ ਨਦੀਆਂ ਸੀਗੀਆਂ ਖੂਨ ਨਾਲ ਭਰਤੀਆਂ ਜੀ, ਨਦੀਆਂ ਖੂਨ ਦੀ ਨਦੀਆਂ ਭਰਤੀਆਂ ਮੇਰੇ ਭਰਾ ਨੇ।
0: ਓਕੇ,
1: ਮਾਰਦਾ ਮਰਾਂਦਾ ਹੈਕਟਰ ਦੇ ਸਾਹਮਣੇ, ਹੈਕਟਰ ਨੂੰ ਸਮਝ ਨਹੀਂ ਆ ਰਿਹਾ ਕਰੇ ਕਿ ਉਹ ਵੀ ਭੀਸ਼ਮ ਪਿਤਾਮਾ, ਉਹ ਵੀ ਤਗੜਾ, ਪਰ ਉਹ ਇੰਨੇ ਬੁਰੀ ਤਰੀਕੇ ਨਾਲ ਉਹਨੂੰ ਮਾਰਦਾ ਅਤੇ ਉਹ ਉੱਪਰ ਖੜਾ ਰਾਜਾ ਦੇਖ ਕੇ ਰੋਣਾ ਸ਼ੁਰੂ ਕਰ ਦਿੰਦਾ ਕਿ ਮੇਰਾ ਮੁੰਡਾ ਗਿਆ, ਸਭ ਤੋਂ ਤਗੜਾ ਮੁੰਡਾ ਗਿਆ। ਜਿੱਦਾਂ ਮਰਨ ਲੱਗਾ ਹੁੰਦਾ ਉਹ ਕਹਿੰਦਾ ਮੈਂ ਤੇਰੇ ਤੋਂ ਕਿਸੇ ਤਰ੍ਹਾਂ ਦੀ ਭੀਖ ਨਹੀਂ ਮੰਗਦਾ ਐਕਿਲਸ, ਸਾਡੀ ਲੜਾਈ ਹੋਈ, ਯੂ ਆਰ ਅ ਬੈਟਰ ਮੈਨ, ਵੈਲ ਡਨ, ਪਰ ਮੇਰੀ ਜਿਹੜੀ ਬੋਡੀ ਹੈ ਨਾ ਉਹ ਤੂੰ ਨਾ ਮੇਰੇ ਪਿਓ ਨੂੰ ਦੇ ਦੇਈਂ, ਇੱਥੇ ਛੱਡ ਜਾਈਂ ਕਿ ਮੇਰਾ ਅੰਤਿਮ ਸੰਸਕਾਰ ਵਗੈਰਾ ਅਗਲੇ ਕਰ ਲੈਣ। ਉਹਦੇ 'ਤੇ ਖੂਨ ਸਵਾਰ ਹੁੰਦਾ, ਉਹ ਉਹਨੂੰ ਲੱਤਾਂ ਤੋਂ ਬੰਨ ਕੇ ਆਪਣੇ ਰੱਥ ਨਾਲ ਸਾਰੇ ਟਰੋਏ ਦੇ ਆਸੇ ਪਾਸੇ ਨਾ ਉਹਦੀ ਪਰੇਡ ਕਰਾਉਂਦਾ ਉਹਦੀ ਲਾਸ਼ ਦੀ। ਰਾਜਾ ਦੇਖ ਕੇ ਹੋਰ ਰੋਂਦਾ ਕਿ ਮੇਰੇ ਮਤਲਬ ਇੰਨੀ ਬੇਇੱਜ਼ਤੀ ਹੁੰਦੀ ਪਈ ਆ। ਰਾਤ ਜਦੋਂ ਲੜਾਈ ਰੁਕੀ ਆ, ਅੱਛਾ ਬਹੁਤ ਵਧੀਆ ਲੱਗਦਾ, ਇਹ ਰਾਤ ਨੂੰ ਨਹੀਂ ਲੜਦੇ ਸੀਗੇ,
0: ਹਾਂ ਪਹਿਲੇ ਇਹ
1: ਮਹਾਭਾਰਤ ਹੋ ਗਈ, ਰਮਾਇਣ ਹੋ ਗਿਆ, ਕਹਿੰਦੇ
0: ਕਿ ਲਾਈਟ
1: ਨੈਸੈਸਰੀ ਹੈ ਯਾਰ,
0: ਬੇਸਿਕਲੀ ਲਾਈਟ
1: ਲਾਈਟ ਹੀ ਨਹੀਂ ਸੀ ਨਾ,
0: ਲਾਈਟ ਨਹੀਂ ਰਾਤ ਕਿੱਦਾਂ ਲੜਨਾ ਵੀ ਕਿੱਦਾਂ ਹੈ, ਲੱਗਦਾ ਇਨਸਾਨ ਸ਼ੁਰੂ ਤੋਂ ਹੀ ਗੰਦਾ ਹੀ ਰਿਹਾ ਵਾ। ਗੱਲ ਇਹ ਆ ਵੀ ਲੜ ਹੀ ਨਹੀਂ ਸਕਦੇ ਤੁਸੀਂ, ਕੀ ਕਰੋਗੇ।
1: ਖੈਰ, ਉਹ ਕੈਂਪ 'ਚ ਆਪਣੇ ਰੈਸਟ ਕਰ ਰਿਹਾ ਹੁੰਦਾ, ਕੈਂਪ 'ਚ ਹੀ ਉਹਨੇ ਉਹਦੀ ਲਾਸ਼ ਰੱਖੀ ਹੁੰਦੀ ਆ ਅਤੇ ਰਾਜਾ ਇਕੱਲਾ ਹੀ ਆ ਜਾਂਦਾ, ਪ੍ਰੀਅਮ ਰਾਜਾ ਟਰੋਏ ਦਾ ਰਾਜਾ, ਬਿਨਾਂ ਕੋਈ ਹਨਾ ਲਾਮ ਲਸ਼ਕਰ ਦੇ ਆਉਂਦਾ, ਹੱਥ ਜੋੜ ਕੇ ਕਹਿੰਦਾ ਕਿ ਦੇਖ ਤੂੰ ਵੀ ਤਾਂ ਇੱਕ ਗਰੀਫ ਤੋਂ ਗੁਜ਼ਰ ਰਿਹਾ ਕਿ ਤੇਰਾ ਸਭ ਤੋਂ ਹਰਦਿਲ ਅਜ਼ੀਜ਼ ਦੋਸਤ ਚਲਾ ਗਿਆ, ਮੇਰਾ ਤਾਂ ਮੁੰਡਾ ਗਿਆ, ਪਲੀਜ਼ ਮੈਨੂੰ ਮੇਰੇ ਹਨਾ ਮੁੰਡੇ ਦੀ ਲਾਸ਼ ਦੇ ਦੇ, ਮੈਂ ਇੱਦਾਂ ਤੋਂ ਕੁਛ ਨਹੀਂ ਮੰਗਦਾ ਹਨਾ। ਉਹਦਾ ਦਿਲ ਪਸੀਸ ਜਾਂਦਾ, ਕਹਿੰਦਾ ਇਹ ਛੱਡੋ, ਅਸੀਂ ਅਗਲੇ 12 ਦਿਨ ਲੜਾਂਗੇ ਵੀ ਨਹੀਂ, ਤੁਸੀਂ ਆਰਾਮ ਨਾਲ ਸ਼ੋਕ ਮਨਾਓ। ਸੋ 12 ਦਿਨ ਲੜਾਈ ਨਹੀਂ ਹੁੰਦੀ, ਉਹਦੀ ਜਿਹੜੀ ਬੋਡੀ ਹੈ ਉਹਨੂੰ ਵਾਪਸ ਕਰ ਦਿੰਦਾ। ਹੁਣ 12 ਦਿਨ ਬਾਅਦ ਉਹਨਾਂ ਨੂੰ ਨਹੀਂ ਪਤਾ ਕਰਨਾ ਕੀ ਹੈ, ਜਿਹੜੇ ਆਹ ਟਰੋਏ ਵਾਲੇ ਉਹਨਾਂ ਤਾਂ ਸੈਨਾਪਤੀ ਚਲਾ ਗਿਆ, ਐਕਿਲਸ ਨੂੰ ਤਾਂ ਮਤਲਬ ਉਹ ਐਮਾਜ਼ੋਨ ਦੀ ਰਾਣੀ ਆਈ ਉਹਨੂੰ ਮਾਰਤਾ, ਯੂਥੋਪੀਆ ਤੋਂ ਸਪੈਸ਼ਲੀ ਰਾਜਾ ਕਹਿੰਦਾ ਹਜੇ ਪਹੁੰਚਿਆ ਹੀ ਸੀਗਾ, ਉਹ ਦੇਖ ਹੀ ਰਿਹਾ ਸੀ ਮਾਹੌਲ ਕੀ ਆ, ਉਹਨੂੰ ਵੀ ਵੱਢਤਾ, ਉਹ ਕਹਿੰਦਾ ਮੈਂ ਤਾਂ ਵੀ ਆਇਆ ਤਾਂ ਮੁਝੇ ਕਿਉਂ ਮਾਰਾ, ਹੈ ਨਾ ਇਹ, ਮਤਲਬ ਇਹ ਸਭ ਕੰਮ ਹੋ ਗਿਆ। ਇੰਨੀ ਦੇਰ ਨੂੰ ਐਫਰੋਡਾਈਟੀ ਆਉਂਦੀ ਆ,
0: ਓਕੇ,
1: ਉਹ ਜਾਂਦੀ ਹੈ
0: ਉੱਧਰ
1: ਅਪੋਲੋ ਕੋਲ, ਅਪੋਲੋ ਜਾ ਕੇ ਕਹਿੰਦੀ ਕਿ ਇਹਦੀ ਹੈਲਪ ਹੁਲਪ ਕਰ ਕਿ ਮੈਂ ਤੇਰੀ ਕਸੈਂਡਰਾ ਨਾਲ ਗੱਲਬਾਤ ਬਣਵਾ ਦਾਂਗੀ, ਕੋਈ ਚੱਕਰ ਵਾਲੀ ਗੱਲ ਨਹੀਂ ਆ। ਹਾਂ ਠੀਕ ਆ, ਕਹਿੰਦਾ ਠੀਕ ਆ। ਉਹ ਜਾਂਦਾ, ਉਹ ਕਹਿੰਦਾ ਕਿ ਅਪੋਲੋ ਜਾਂਦਾ ਪੈਰਿਸ ਕੋਲ, ਕਹਿੰਦਾ ਕੀ ਕਰਨਾ ਆਉਂਦਾ? ਕਹਿੰਦਾ ਕੁਛ ਨਹੀਂ, ਕਹਿੰਦਾ ਕੁਛ ਤੇ ਆਉਂਦਾ ਹੋਏਗਾ, ਕਹਿੰਦਾ ਤੀਰ ਚਲਾ ਲੈਂਦਾ। ਕਹਿੰਦਾ ਫਿਰ ਇੱਥੇ ਹੀ ਖੜਾ ਹੋ ਜਾ ਜਿੱਥੇ ਖੜਾ ਤੂੰ, ਤੂੰ ਦੀਵਾਰ ਵੀ ਨਾ ਪਾਰ ਕਰ ਭਰਾ, ਤੂੰ ਨਾ ਤੀਰ ਛੱਡ ਬਸ, ਬਾਕੀ ਮੇਰੀ ਪ੍ਰੋਬਲਮ ਹੈ। ਕਵਚ ਪਾਇਆ ਹੈ ਨਾ, ਵਜਰ ਦਾ ਸਰੀਰ, ਲੋਹੇ ਦਾ ਸਰੀਰ, ਉਹ ਤੀਰ ਮਾਰਦਾ, ਤੀਰ ਬਹੁਤ ਹੀ ਟੇਢਾ ਮੇਢਾ ਗਿਆ, ਪਰ ਅਪੋਲੋ ਨੇ ਹਵਾਵਾਂ ਦਾ ਰੁੱਖ ਇਸ ਤਰੀਕੇ ਨਾਲ ਬਦਲਿਆ ਕਿ ਉਹਦੀ ਸਿੱਧੇ ਆ ਕੇ ਅੱਡੀ 'ਤੇ ਲੱਗਾ ਅਕਿਲਸ ਦੀ। ਅਤੇ ਅਕਿਲਸ ਦੀ ਸਿਰਫ ਅੱਡੀ ਹੀ ਸੀਗੀ
0: ਜਿਹੜੀ
1: ਨਹੀਂ ਸੀ,
0: ਉਹਦੀਆਂ ਜਾਂਘਾਂ ਹੀ,
1: ਹਾਂ ਹੋਰ ਕਿਤੇ ਵੀ ਨਹੀਂ। ਉਹਨੂੰ ਉਹਦਾ ਤਾਂ ਨਹੀਂ ਪਤਾ ਲੱਗਾ, ਪਰ ਬਾਅਦ 'ਚੋਂ ਸਕਿੰਟਾਂ 'ਚੋਂ ਢੇਰ ਹੋ ਗਿਆ ਅਤੇ ਸਭ ਤੋਂ ਵੱਡਾ ਯੋਧਾ ਜਿਹੜਾ ਉੱਥੇ ਦਾ ਸੀਗਾ ਉਹ ਪੂਰਾ ਹੋ ਗਿਆ। ਮੈਡੀਕਲ ਸਾਇੰਸ 'ਚ ਅੱਜ ਵੀ ਉਹ ਜਿਹੜੀ ਆਪਣੀ ਅੱਡੀ ਤੋਂ ਲੈ ਕੇ ਜਿਹੜੀ ਆਹ ਗਿੱਟੇ ਤੱਕ ਦੀ ਇਹ ਵਾਲੀ ਨਰਵ ਹੈ ਜਿੱਥੇ ਉਹਦੇ ਲੱਗੀ ਸੀਗੀ ਕਹਿੰਦੇ ਆ, ਉਹਨੂੰ ਅੱਜ ਵੀ ਉਹਦੇ ਨਾਮ ਤੋਂ ਹੀ ਕਹਿੰਦੇ ਆ ਅਕਿਲਸ ਟੈਂਡਨ ਕਹਿੰਦੇ। ਅਤੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਅੱਡੀ 'ਤੇ, ਇਹੀ ਕਹਿੰਦੇ ਤੁਹਾਨੂੰ ਅਕਿਲਸ ਟੈਂਡਨਾਈਟਿਸ ਹੋਇਆ।
0: ਹਾਂ, ਸੋ ਇੱਥੇ ਥੋੜ੍ਹਾ ਜਿਹਾ ਆਪਾਂ ਜਿਹੜੇ ਜਿਹਨਾਂ ਨੂੰ ਨਹੀਂ ਪਤਾ, ਵੈਸੇ ਤਾਂ ਮੋਸਟਲੀ ਸਾਨੂੰ ਸਾਰਿਆਂ ਨੂੰ ਪਤਾ ਆਪਾਂ ਮਹਾਂਭਾਰਤ ਵੇਖੀ, ਆਪਾਂ ਇੱਥੇ ਰਿਜ਼ੈਂਪਲੈਂਸ ਤੁਸੀਂ ਵੇਖੋ ਉਹਦੇ ਨਾਲ
1: ਦੁਰਯੋਧਨ
0: ਦੇ ਨਾਲ, ਉਹਦੇ ਬਾਰੇ ਵੀ ਇਹੋ ਹੀ
1: ਹਾਂ ਕਿ ਉਹਦੀ ਮਾਤਾ ਜੀ ਕਹਿੰਦੇ ਕਿ ਮੈਂ ਇੰਨੇ ਸਾਲ ਤੋਂ ਕੁਛ ਵੇਖਿਆ ਨਹੀਂ ਕਿ ਮੇਰੇ ਕੋਲ ਸ਼ਕਤੀ ਹੈ ਕਿ ਤੂੰ ਬਿਲਕੁਲ ਮੇਰੇ ਸਾਹਮਣੇ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਤੂੰ ਪੈਦਾ ਹੋਇਆ ਸੀ। ਉਹ ਜਾਣ ਲੱਗਦਾ ਅਤੇ ਕ੍ਰਿਸ਼ਨ ਉਹਨੂੰ ਰਾਹ 'ਚ ਰੋਕ ਲੈਂਦੇ, ਕਹਿੰਦੇ ਦਿਮਾਗ ਖਰਾਬ ਹੈ ਬੇਟਾ, ਪੈਦਾ ਤੂੰ ਹੋਇਆ ਸੀਗਾ ਬਟ ਯੂ ਆਰ ਐਨ ਅਡਲਟ ਨਾਓ, ਸੋ ਆਪਣਾ ਐਬਡੋਮਨ ਕਵਰ ਕਰਕੇ ਜਾ। ਅਤੇ ਬਾਅਦ 'ਚੋਂ ਫਿਰ ਉਹਦੇ ਕੰਨ 'ਚ ਫੁਸਰ ਫੁਸਰ ਕਰ ਦਿੰਦੇ ਪਾਂਡਵਾਂ ਦੇ ਕਿ ਬਈ ਜਿੱਥੇ ਮਰਜ਼ੀ ਮਾਰਨਾ ਮਾਰੋ, ਐਬਡੋਮਨ 'ਚ ਮਾਰੋਂਗੇ ਇਹ ਮਰ ਜਾਏਗਾ।
0: ਉਹ ਇਹਦਾ ਵੀਕ ਪਾਰਟ,
1: ਹਾਂ ਉਹਦਾ ਵੀਕ ਪਾਰਟ ਹੈ ਸੇਮ ਇਹਦੇ ਨਾਲ।
0: ਸੋ ਬੇਸਿਕਲੀ ਜਿਹੜਾ ਪਹਿਲਾ ਜਿਹੜਾ ਪਾਰਟ ਸੀ ਉਹਦੀ ਮਾਂ ਦੇ ਕੋਲ ਜਿਹੜਾ ਵਰਦਾਨ ਸੀ ਉਹ ਇਹੋ ਹੀ, ਕਿਉਂਕਿ ਉਹਦੇ ਪਿਓ ਨੂੰ ਦੀਦਾ ਨਹੀਂ ਅਤੇ ਮਾਂ ਨੇ ਇਸੇ ਕਰਕੇ ਅੱਖਾਂ 'ਤੇ ਪੱਟੀ ਬੰਨ੍ਹ ਚੜੀ ਵੀ ਜੇ ਇਹਨੂੰ ਨਹੀਂ ਦੀਦਾ ਤਾਂ ਮੈਂ ਵੀ ਨਹੀਂ ਵੇਖਣਾ, ਅਤੇ ਇਸ ਕਰਕੇ ਉਹਨੂੰ ਉਹ ਵਰਦਾਨ ਸੀ। ਉਹਨੇ ਜਦੋਂ ਪਹਿਲੀ ਵਾਰ ਅੱਖਾਂ ਤੋਂ ਪੱਟੀ ਖੋਲ੍ਹੀ, ਹੁਣ ਪਤਾ ਵੀ ਪੇਚਾ ਪੈਣਾ ਵਾ, ਗਾਂ ਲੜਾਈ ਵੱਡੀ ਹੋਣੀ ਆ, ਮਹਾਂਭਾਰਤ ਦੀ ਗੱਲ ਕਰ ਰਿਹਾ, ਅਤੇ ਉਹਨੇ ਜਦੋਂ ਨਿਗਾਹ ਮਾਰੀ ਉਹਦੇ ਸਾਰੇ ਸਰੀਰ 'ਤੇ ਤਾਂ ਸਾਰਾ ਸਰੀਰ ਉਹਦਾ ਪੱਥਰ ਦਾ ਹੋ ਗਿਆ। ਸੋ ਆਹ ਰਿਜ਼ੈਂਬਲੈਂਸ ਜਿਹੜੀ ਆ ਇਸਦੇ ਨਾਲ, ਸੋ ਬੜੀ ਬੜਾ ਕੁਛ ਜਿਹੜਾ ਵਾ ਉਹ ਤੁਸੀਂ ਵੇਖੋਗੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ।
1: ਅੱਛਾ ਦੇਖੋ, ਵੈਸੇ ਜੇ ਆਪਾਂ ਸਮਾਂਕਾਲ ਵੀ ਜੋੜੀਏ ਤੇ ਇਹ ਕੁਛ ਆਪਸ 'ਚ 500-600 ਸਾਲ ਪਰ ਆਰਕਿਓਲੋਜੀਕਲੀ ਇਹ ਦੋਨੋਂ ਕਹਾਣੀਆਂ 500-600 ਸਾਲ ਅੱਗੇ ਪਿੱਛੇ ਦੀਆਂ ਹੀ ਆ, ਮਤਲਬ ਕਹਿ ਲਓ ਕਿ, ਪਰ ਇਹਨਾਂ ਦਾ ਆਪਸ 'ਚ ਕੋਈ ਜੋੜ ਨਹੀਂ ਸੀ, ਈਸਟ ਵਾਲੇ ਕਦੀ ਵੈਸਟ ਵਾਲੇ ਨੂੰ ਮਿਲੇ ਨਹੀਂ ਸੀਗੇ ਜਦ ਤੱਕ ਚੰਦਰਗੁਪਤ ਮੌਰੀਆ ਦੇ ਅੰਪਾਇਰ 'ਚ ਮਿਲੇ ਨਾ। ਚੰਦਰਗੁਪਤ ਮੌਰੀਆ ਨੇ ਗ੍ਰੀਕਸ ਦੀ ਕੁੜੀ ਨਾਲ ਵਿਆਹ ਕੀਤਾ ਸੀਗਾ, ਕਿਆ ਸੀਗਾ, ਨਾ ਤੁਹਾਡੇ ਵੱਲ ਲੜਨ ਆਵਾਂਗੇ ਨਾ ਤੁਸੀਂ ਸਾਡੇ ਵੱਲ ਲੜਨ ਆਏ। ਸਭ ਤੋਂ ਪਹਿਲਾਂ ਗੋਰੀ ਨਾਲ ਵਿਆਹ ਜੀ ਚੰਦਰਗੁਪਤ ਮੌਰੀਆ ਨੇ ਕੀਤਾ ਸੀਗਾ, ਪਾਟਲੀ ਪੁੱਤਰ ਦਾ ਚੋਬਰ ਮੌਰਿਆ।
0: ਸੋ ਇੱਥੇ ਆਪਾਂ ਕੀ ਤਾਂ ਕੀ ਉਸ ਸਮੇਂ ਦੇ ਹਿਸਾਬ ਦੇ ਨਾਲ ਕਿਹੜੀ ਚੀਜ਼,
1: ਵਾਟਐਵਰ ਹੈਪਨਸ,
0: ਸੋ ਆਪਾਂ ਚਲੋ ਇੱਥੋਂ ਤੱਕ ਸੀਮਤ ਰਹਿੰਦੇ ਹਾਂ ਵੀ ਇਹ ਰਿਜ਼ੈਂਬਲੈਂਸ ਕਹਾਣੀਆਂ ਦੇ ਵਿੱਚ।
1: ਫਿਰ ਅਲਟੀਮੇਟ ਕਹਾਣੀ ਦਾ ਐਂਡ ਇਹ ਹੁੰਦਾ ਕਿ ਓਡੀਸ਼ੀਅਸ ਫਿਰ ਬਾਅਦ 'ਚੋਂ ਸੈਨਾਪਤੀ ਬਣਦਾ, ਉਹ ਕਿਉਂਕਿ ਹੁਣ ਜ਼ੋਰ ਦਾ ਕੰਮ ਗਿਆ, ਹੁਣ ਗਿਆ ਕੰਮ ਟ੍ਰਿਕਰੀ ਦਾ। ਸੋ ਓਡੀਸ਼ੀਅਸ ਨੇ ਜਿੰਨੇ ਬੰਦੇ ਬੰਧਕ ਰੱਖੇ ਹੁੰਦੇ ਨਾ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਕਹਿੰਦਾ ਕੁਛ ਤੇ ਅੰਦਰ ਦਾ ਦੱਸ, ਤੈਨੂੰ ਜ਼ਿੰਦਾ ਛੱਡ ਦੂੰਗਾ। ਉਹ ਕਹਿੰਦਾ ਅਸੀਂ ਨਾ ਇੱਕ ਲੱਕੜ ਦੀ ਮੂਰਤ ਹੈ ਪਲੈਡੀਅਮ, ਉਹ 'ਚ ਬਹੁਤ ਮੰਨਦਾ, ਜਦ ਤੱਕ ਉਹ ਮੂਰਤੀ ਰਹੇਗੀ ਨਾ ਉਹ ਸਾਨੂੰ ਕੋਈ ਨਹੀਂ ਮਾਰ ਸਕਦਾ। ਟਰੋਏ ਦਾ ਇੱਕ ਬੰਦਾ ਮਤਲਬ ਘਰ ਘਰ ਭੇਤੀ ਲੰਕਾ ਢਾਏ, ਉਹ ਕੀ ਕਰਦਾ, ਉਹ ਕਹਿੰਦਾ ਕਿ ਜੀ ਇੱਕ ਲੱਕੜੀ ਦਾ ਘੋੜਾ ਬਣਾਉਂਦਾ ਬਹੁਤ ਵੱਡਾ, ਉਹਦੇ ਅੰਦਰ ਇਹ ਲੋਕ ਆਪ ਸਾਰੇ ਅੰਦਰ ਚਲ ਜਾਂਦੇ ਆ, ਅਤੇ ਬਾਕੀ ਟੀਮ ਨੂੰ ਕਹਿ ਦਿੰਦੇ ਕਿ ਸਾਰੇ ਕੈਂਪ ਸਾੜ ਦਿਉ ਅਤੇ ਦੂਰ ਦੂਰ ਲੈ ਜਾਓ ਆਪਣੀਆਂ ਕਿਸ਼ਤੀਆਂ। ਅਤੇ ਗ੍ਰੀਕੀ ਭਾਸ਼ਾ ਦੇ ਅੰਦਰ ਸੋਰੀ ਗਲਤੀ ਹੋ ਗਈ, ਹਮ ਜਾ ਰਹੇ ਹਾਂ, ਬਾਏ ਬਾਏ, ਇਹ ਲਿਖ ਕੇ ਚਲ ਜਾਂਦੇ ਬਾਹਰ। ਉਹ ਦਰਵਾਜ਼ਾ ਖੋਲ੍ਹਦੇ ਆ, ਘੋੜਾ ਅੰਦਰ ਆਉਂਦਾ, ਉਹ ਫਿਰ ਘੋੜੇ ਤੋਂ ਬਾਹਰ ਨਿਕਲਦੇ, ਜੋ ਰਾਤ ਨੂੰ ਬਹੁਤ ਸ਼ਰਾਬਾਂ ਸ਼ਰੂਬਾਂ ਪੀਂਦੇ ਆ, ਘੋੜੇ ਤੋਂ ਬਾਹਰ ਨਿਕਲਦੇ ਸਾਰੇ ਸੁੱਤੀ ਬਸਤੀ ਨੂੰ ਵੇਖ ਕੇ, ਫਿਰ ਤੋਂ ਦਰਵਾਜ਼ਾ ਖੋਲ੍ਹਦੇ, ਸਾਰੀ ਗ੍ਰੀਕੀ ਫੌਜ ਅੰਦਰ ਆਉਂਦੀ ਆ। ਅੰਦਰ ਆ ਕੇ ਉਹ ਫਿਰ ਮਤਲਬ ਹੈਲਨ ਤਾਂ ਮਿਲ ਜਾਂਦੀ ਉਹਨਾਂ ਨੂੰ ਪਹਿਲੇ 20-25 ਮਿੰਟਾਂ 'ਚ, ਪਰ ਕਿਉਂਕਿ ਉਹਨਾਂ 'ਤੇ ਇੰਨਾ ਜ਼ਿਆਦਾ ਖੂਨ ਸਵਾਰ ਸੀਗਾ 10 ਸਾਲਾਂ ਦਾ, ਉਹ ਪੂਰੇ ਦੇ ਪੂਰੇ ਟਰੋਏ ਨੂੰ ਅੱਗ ਲਾ ਦਿੰਦੇ ਆ। ਅਲਟੀਮੇਟਲੀ ਸਪਾਰਟਾ ਵਾਲਿਆਂ ਨੂੰ ਹੈਲਨ ਮਿਲ ਜਾਂਦੀ ਆ, ਉਹ ਪਹਿਲੇ ਉਹਨੂੰ ਮਾਰਨ ਲੱਗਦਾ, ਉਹਨੂੰ ਜਿਸ ਤਰ੍ਹਾਂ ਸੇਜ 'ਤੇ ਲੇਟੇ ਵੇਖਦਾ ਉਹਨੂੰ ਪਹਿਲੇ ਮਾਰਨ ਹੀ ਜਾਂਦਾ, ਪਰ ਅਗੇਨ ਕਿਉਂਕਿ ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਸੀ, ਉਹ ਫਿਰ ਤੋਂ ਉਹਦੇ ਹੈ ਨਾ ਰੂਪ 'ਚ ਮਤਲਬ ਮੋਹਿਤ ਹੋ ਜਾਂਦਾ, ਅਤੇ ਉਹ ਕਹਿੰਦਾ ਚੱਲ ਮਾਫ਼ ਕੀਤਾ, ਚੱਲ ਤੂੰ ਯਾਰ ਕਰਾਤੀ ਬੇਸੀ ਜਿਹੜੀ 10 ਸਾਲ ਕਰਾਉਣੀ ਸੀ। ਚਲੋ ਇਹ ਜੀ ਨਿਕਲ ਪਏ, ਅਪੋਲੋ ਬਹੁਤ ਗੁੱਸਾ ਹੋਇਆ ਅਤੇ ਪੋਸਾਈਡਨ ਬਹੁਤ ਗੁੱਸਾ ਹੋਇਆ, ਜਿਹੜੇ ਇਹਨਾਂ ਦੇ ਮੇਨ ਦੋ
0: ਦੇਵਤੇ
1: ਆ, ਕਿ ਜਿੱਤ ਗਏ ਸੀ ਠੀਕ ਹੈ, ਆਹ ਤੁਸੀਂ ਓਵਰ ਕੀਤਾ। ਸੋ ਉਹ ਬੰਦਿਆਂ ਨੂੰ ਪਹੁੰਚਣ 'ਚ ਬੜੀ ਤਕਲੀਫ਼ ਹੋਈ, ਕਈ ਪਹੁੰਚ ਪਾਏ ਕਈ ਨਹੀਂ ਪਹੁੰਚੇ, ਜਿਹੜੇ ਪਹੁੰਚੇ ਐਗਮਨੋਨ ਜਿਸ ਤਰ੍ਹਾਂ ਪਹੁੰਚਿਆ, ਮੈਲਾਨੋਸ ਪਹੁੰਚ ਗਿਆ ਆਪਣੀ ਜਨਾਨੀ ਲੈ ਕੇ, ਐਗਮਨੋਨ ਪਹੁੰਚਿਆ ਆ ਕੇ ਉਹ ਆਪਣੀ ਵਾਈਫ ਨੇ ਉਹਦੀ ਵਾਈਫ ਨੇ ਰੈੱਡ ਕਾਰਪੇਟ ਰੱਖਿਆ ਹੈ ਨਾ, ਅਤੇ ਉਹ ਗਿਆ ਕਹਿੰਦਾ ਮੈਂ ਮਾੜਾ ਬਾਥ ਲੈ ਲਵਾਂ ਡਾਰਲਿੰਗ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਉਹ ਬਾਥ 'ਚ ਹੀ ਹੁੰਦਾ ਅਤੇ ਕਲਾਈਮਿਸਟ ਆ, ਕਿਉਂਕਿ ਉਹਦੇ ਅੰਦਰ 10 ਸਾਲ ਤੋਂ ਇਹ ਟੀ ਸੀ ਕਿ ਮੇਰੀ ਕੁੜੀ ਦੀ ਇਹਨੇ ਬਲੀ ਦਿੱਤੀ ਆ, ਉਹਨੂੰ ਮਾਰ ਦਿੰਦੀ ਆ
0: ਵੋਟੀ ਉਹਦੀ, ਉਹਨੂੰ ਮਾਰ ਦਿੰਦੀ
1: ਆਪਣੇ ਘਰ ਵਾਲੇ ਨੂੰ ਹੀ। ਅਤੇ ਓਡੀਸੀਅਸ ਇਹਨਾਂ ਸਾਰਿਆਂ ਨਾਲ ਨਹੀਂ ਨਿਕਲਦਾ, ਉਹ ਕਹਿੰਦੇ ਕਿ ਅਸੀਂ ਇੱਕ ਰਾਤ ਹੋਰ ਜਸ਼ਨ ਕਰਾਂਗੇ। ਉਹ ਇੱਕ ਰਾਤ ਐਕਸਟਰਾ ਜਸ਼ਨ ਕਰਨ ਦੇ ਕਾਰਨ ਉਹ 10 ਸਾਲ ਤੱਕ ਆਪਣੇ ਰਾਜ ਨਹੀਂ ਪਹੁੰਚ ਪਾਉਂਦਾ ਇਥਕਾ। ਉਹ ਕਹਾਣੀ ਹੈ ਜੋ ਜੇ ਤੁਸੀਂ ਦੇਖਣ ਜਾਓਗੇ ਤਾਂ ਉਹ ਓਡੀਸੀ

0: ਦੇ ਨਾਲੋਂ ਵੀ ਉੱਚੀਆਂ ਲੰਮੀਆਂ, ਇੱਕ ਅੱਖ ਵਾਲੇ ਰਾਕਸ਼ਸ ਆਣਗੇ, ਮਤਲਬ ਬਹੁਤ ਕੁਛ ਹੋਏਗਾ ਬੇਚਾਰੇ ਦੇ ਨਾਲ। ਅਤੇ 10 ਸਾਲ ਬਾਅਦ ਉਹ ਆਪਣੇ ਜਦੋਂ ਘਰ ਪਹੁੰਚਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਇਹ ਪਤਾ ਲੱਗੇਗਾ ਕਿ ਉਹਦੇ ਮਹਿਲ 'ਤੇ ਕੁਛ 120 ਲੋਕ ਬੈਠੇ ਪਏ ਆ ਉਹਦੀ ਵਾਈਫ ਨਾਲ ਵਿਆਹ ਕਰਾਉਣ ਦੀ ਕੋਸ਼ਿਸ਼ ਕਰਨ ਲਈ। ਸਾਰਾ ਉਹਦਾ ਰਾਜ ਪਾਠ ਉਹ ਖਾ ਚੁੱਕੇ ਆ, ਅਤੇ ਉਹਦੀ ਵਾਈਫ ਸਿਰਫ ਇਸ ਕਰਕੇ ਨਹੀਂ ਵਿਆਹ ਕਰਾ ਰਹੀ, ਉਹਨਾਂ ਨੂੰ ਇਸ ਕਰਕੇ ਪਰੇ ਰੱਖਿਆ ਕਿ ਮੈਂ ਆਪਣੇ ਸਹੁਰੇ ਦਾ ਕਫਨ ਬੁੰਦੀ ਪਈ ਹਾਂ ਜਿਸ ਦਿਨ ਪੂਰਾ ਹੋ ਗਿਆ, ਅਤੇ ਮੈਂ ਕਿਸੇ ਨਾ ਕਿਸੇ ਨੂੰ ਤੁਹਾਡੇ ਵਿੱਚ ਚੂਜ਼ ਕਰ ਲਾਂਗੀ। ਸ਼ੀ ਇਜ਼ ਆਲਸੋ ਟਰਾਇੰਗ ਟੂ ਬਾਏ ਟਾਈਮ, ਕਿਉਂਕਿ ਮਾਇੰਡ 'ਚ ਰੱਖਣਾ ਕਿ ਉਹਦੀ ਵਾਈਫ ਨੂੰ ਅਤੇ ਉਹਦਾ ਮੁੰਡੇ ਨੂੰ ਜਿਹੜਾ 1 ਸਾਲ ਦਾ ਸੀਗਾ ਉਦੋਂ, ਉਹਨਾਂ ਲਈ 20 ਸਾਲ ਹੋ ਗਏ, 10 ਸਾਲ ਲੜਾਈ ਅਤੇ 10 ਸਾਲ ਆਇਆ ਨਹੀਂ। ਸੋ ਉਹਨਾਂ ਨੂੰ ਪਤਾ ਨਹੀਂ ਉਹ ਹੈ ਕਿ ਨਹੀਂ ਹੈ। ਸੋ ਉਹ ਹਰ ਸਵੇਰੇ ਕਫਨ ਬੁੰਦੀ ਹੈ ਅਤੇ ਰਾਤ ਨੂੰ ਉਧੇੜ ਦਿੰਦੀ ਹੈ, ਫਿਰ ਸਵੇਰੇ ਬੁੰਦੀ ਹੈ ਫਿਰ ਉਧੇੜ ਦਿੰਦੀ ਹੈ, ਉਹ ਇਸ ਤਰ੍ਹਾਂ ਟਾਈਮ ਪਾਸ ਕਰ ਰਹੀ ਹੈ। ਅਤੇ ਕੀ ਓਡੀਸ਼ੀਅਸ ਆਪਣੇ ਰਾਜ 'ਚ ਵਾਪਸ ਆ ਕੇ ਰਾਜ ਕਰ ਪਾਏਗਾ ਕਿ ਨਹੀਂ, ਜਾਂ ਪਹੁੰਚ ਵੀ ਪਾਏਗਾ ਕਿ ਨਹੀਂ, ਇਹ ਕਹਾਣੀ ਆਉਣ ਵਾਲੀ ਫਿਲਮ ਦੀ। ਥੈਂਕ ਯੂ ਸੋ ਮਚ।
1: ਬਿਲਕੁਲ, ਸੋ ਤੁਸੀਂ ਲਓ ਹੁਣ ਵਿਸ਼ਰਾਮ, ਅਤੇ ਇਹ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ, ਜਿਹੜੇ ਫਿਲਮਾਂ ਦੇ ਸ਼ੌਕੀਨ ਨੇ, ਜਿਨ੍ਹਾਂ ਨੇ ਫਿਲਮਾਂ ਵੇਖੀਆਂ ਵਾ, ਉਹਨਾਂ ਨੂੰ ਬੜਾ ਕੁਛ ਜਿਹੜਾ ਇਹਦੇ ਵਿੱਚੋਂ ਛੇਤੀ ਕਨੈਕਟ ਹੋ ਪਾਏ ਹੋਣਗੇ ਜਾਂ ਹੋ ਗਏ ਹੋਣਗੇ।
0: ਅਤੇ ਅਸੀਂ ਬੇਸਿਕਲੀ ਇਸ ਕਰਕੇ ਗੱਲ ਕੀਤੀ, ਜੋ ਆਪਾਂ ਵਿਸ਼ਾ ਵੀ ਅੱਗੇ ਤੋਰਾਂਗੇ, ਅਸੀਂ ਗੱਲ ਇਸ ਕਰਕੇ ਕੀਤੀ ਕਿਉਂਕਿ ਇਸ ਫਿਲਮ ਦੇ ਅੰਦਰ ਜਿਹੜੀ ਫਿਲਮ ਆ ਰਹੀ ਹੈ ਉਹਦੇ ਅੰਦਰ ਜਿਹੜੀ ਹੈਲਨ ਦਿਖਾਈ ਹੈ, ਫਿਲਮ ਦੇ ਅੰਦਰ ਇਹਨਾਂ ਸਾਰਿਆਂ ਦਾ ਕੋਈ ਰੋਲ ਨਹੀਂ ਹੈ, ਫਲੈਸ਼ਬੈਕ 'ਚ ਹੀ ਦਿਖਾਉਣੀ ਕਿ ਕਹਾਣੀ ਤਾਂ ਹੋ ਚੁੱਕੀ ਹੈ। ਹੈਲਨ ਦਿਖਾਈ ਹੈ, ਉਹ ਅਫਰੀਕਨ ਐਥਨੀਸਿਟੀ ਦੀ ਹੈਗੀ ਹੈ ਜਿਹੜੀ ਐਕਟਰੈਸ। ਸੋ ਉਹਨਾਂ ਨੂੰ ਗੁੱਸਾ ਹੈ, ਵਾਈਟ ਕਮਿਊਨਿਟੀ ਨੂੰ ਸਾਰੀ ਨੂੰ ਗੁੱਸਾ ਹੈ। ਟਵਿੱਟਰ ਦੇ ਉੱਪਰ ਮੇਨ ਇਹਦੀ ਅੱਗ ਭਖਾਈ ਇਲੋਨ ਮਸਕ ਨੇ ਕਿ ਇਹ ਤਾਂ ਸਾਡੇ ਕਲਚਰ ਦੇ ਨਾਲ ਬਿਲਕੁਲ ਗਲਤ ਆ ਕਿ ਤੁਸੀਂ ਹੈਲਨ ਕਿਸ ਤਰ੍ਹਾਂ ਕਾਲੇ ਰੰਗ ਦੀ ਦਿਖਾ ਸਕਦੇ ਹੋ। ਸੋ ਇਸ ਵਕਤ 7 ਲੱਖ ਡਿਸਲਾਈਕਸ ਟ੍ਰੇਲਰ ਨੂੰ ਮਿਲੇ ਆ, ਪਰ ਇਹਨਾਂ ਨੂੰ ਵੀ, ਇਹਨਾਂ ਦੇ ਵੀ ਓਕੇ ਰਿਪੋਰਟ ਹੈ, ਇਹਨਾਂ ਨੇ ਵੀ ਆਪਣੇ ਕਮੈਂਟ ਸੈਕਸ਼ਨ ਆਫ ਨਹੀਂ ਕੀਤਾ।
1: ਪਹਿਲਾਂ ਵੀ ਸ਼ਾਇਦ ਮਾੜਾ ਮੋਟਾ ਰੌਲਾ ਪਿਆ ਸੀ ਜਦੋਂ ਐਕਲੀਜ਼ ਨੂੰ ਪਹਿਲਿਆਂ ਦੇ ਵਿੱਚ ਉਹ ਵੀ ਬਲੈਕ ਵਿਖਾਇਆ ਸੀ,
0: ਕਿਉਂਕਿ
1: ਬਾਅਦ 'ਚ ਜਦੋਂ ਫਿਲਮ ਬਣਾਈ ਫਿਰ ਇਹਨਾਂ ਨੇ
0: ਇਹਨਾਂ ਦਾ ਕਨਸੈਪਟ ਸਹੀ ਹੈ। ਜਿਹੜਾ ਫਿਲਮ ਮੇਕਰ ਆ ਉਹਨੇ ਤਾਂ 24-25 ਕਿਤਾਬਾਂ ਪੜ੍ਹੀਆਂ, ਲੋਕਾਂ ਦੇ ਵਰਜ਼ਨ ਪੜ੍ਹੇ, ਉਹਨੂੰ ਤਾਂ ਪਤਾ ਕਿ ਗ੍ਰੀਕਸ ਦੇ ਅੰਦਰ ਸਾਰੇ ਗੋਰੇ ਨਹੀਂ, ਸਾਰੇ ਕਾਲੇ ਨਹੀਂ। ਅੱਜ ਵੀ ਕਿੰਨੇ ਗ੍ਰੀਕ ਦੇਖੋਗੇ, ਸਾਡੇ ਹੀ ਰੰਗ ਦੇ ਨੇ ਅਤੇ ਕਾਲੇ ਵਾਲ ਹੁੰਦੇ ਉਹਨਾਂ ਦੇ, ਹੈ ਨਾ, ਅਤੇ ਕਈ ਉਹਨਾਂ 'ਚ ਬਰਾਊਨ ਸ਼ੇਡ ਦੇ ਵੀ ਆ, ਕਿਉਂਕਿ ਗ੍ਰੀਸ ਬੇਸਿਕਲੀ ਉਹਨਾਂ ਵੇਲਿਆਂ 'ਚ ਸੀਗਾ ਤਾਂ ਸੈਂਟਰ ਪਾਰਟ ਹੀ ਸੀਗਾ ਨਾ ਸੈਂਟਰਲ ਯੂਰਪ ਦਾ, ਤਾਂ ਹਰ ਤਰ੍ਹਾਂ ਦਾ ਬੰਦਾ ਆਉਂਦਾ ਸੀ, ਅਫਰੀਕਾ ਤੋਂ ਵੀ ਲੋਕ ਆਉਂਦੇ ਸੀਗੇ, ਉੱਥੇ ਵੱਸ ਗਏ ਹੋਣੇ 2-4, ਹੈ ਨਾ। ਸੋ ਇਸ ਕਰਕੇ ਰੇਸਿਜ਼ਮ ਦਾ ਬਹੁਤ ਜ਼ਿਆਦਾ ਸਾਹਮਣਾ ਇੱਕ ਗੋਰੇ ਨੂੰ ਵੀ ਕਰਨਾ ਪੈ ਰਿਹਾ।
1: ਸੋ ਹੁਣ ਬਾਕੀ ਆਪਾਂ ਆ ਕੇ ਕਰਦੇ ਹਾਂ। ਸੋ ਬੇਸਿਕਲੀ ਆਪਣਾ ਜਿਹੜਾ ਅਗਲਾ ਹਿੱਸਾ ਜਿੱਥੇ ਤੁਸੀਂ ਵੀ ਸਾਂਝ ਪਾਉਣੀ ਆ ਇਹਦੇ ਬਾਰੇ, ਇਸ ਸਾਰੇ ਦੇ ਬਾਰੇ, ਅਤੇ ਜਾਂ ਫਿਰ ਜਿਹੜਾ ਅਗਲਾ ਸਾਡਾ ਪਾਰਟ ਹੈ ਉਹ ਇਸੇ ਦੇ ਉੱਤੇ ਹੀ ਆ ਕਿ ਜਿਹੜੀ ਆਪਾਂ ਕਈ ਚੀਜ਼ਾਂ ਮਹਿਸੂਸ ਕਰਦੇ ਹਾਂ ਛੋਟੇ ਲੈਵਲ ਦੇ ਉੱਤੇ ਜਾਂ ਫਿਰ ਇੱਕ ਖਿੱਤੇ ਦੇ ਵਿੱਚ, ਵੀ ਇਸ ਤਰੀਕੇ ਦੇ ਨਾਲ ਨਸਲਵਾਦ, ਭੇਦਭਾਵ, ਰੇਸਿਜ਼ਮ, ਡਿਸਕ੍ਰਿਮੀਨੇਸ਼ਨ, ਉਹ ਸਾਰਾ ਕੁਛ, ਸੋ ਉਹ ਕਿੱਦਾਂ ਵੱਡੇ ਲੈਵਲ ਦੇ ਉੱਤੇ ਵੀ ਚੱਲਦਾ ਅਤੇ ਵੱਡਾ ਅਸਰ ਕਰਦਾ। ਸੋ ਇਹ ਇੱਕ ਬੇਸ ਸੀ, ਅੱਗੇ ਹੁਣ ਕੀ ਹੈ, ਇਹ ਆਪਾਂ ਫਿਲਹਾਲ ਲੇਟ ਹੋ ਰਹੇ ਹਾਂ ਅਤੇ ਇੱਕ ਬ੍ਰੇਕ ਲੈ ਕੇ ਅਤੇ ਫਿਰ ਉੱਥੇ ਆਪਾਂ ਆ ਕੇ ਅਤੇ ਵਾਪਸੀ ਫਿਰ ਇੱਥੇ ਕਰਾਂਗੇ, ਅਤੇ ਤੁਸੀਂ ਵੀ ਪਾਇਓ ਸਾਂਝ, ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ।

ਕਾਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਛ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅਸ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business plate lai gal karo. We can

0: ਬਰਥ ਟਿਮ ਫੋਬਸ ਜਾਂ ਕੌੜੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਸਟਨ ਫੋਰਡ ਰੇਡੀ ਸੈਟ ਫੋਰਡ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: White Hill Studios ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ
4: ਇਹ ਕੱਲਾ ਕੱਪੜਾ ਨਹੀਂ ਆ ਇਹ ਕਹਾਣੀਆਂ ਕਈ ਸਦੀਆਂ ਦੀ
3: ਸਟਾਰਿੰਗ ਤਰਸੇਮ ਜੱਸੜ ਗੀਤ ਗੁਰਾਇਆ ਤੇ ਯੋਗਰਾਜ ਸਿੰਘ

0: ਦੁਕਾਨ ਚਲਾਈ ਨੂੰ
1: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
2: ਮੋਬਾਈਲ ਸਪੀਡ ਕੈਮਰੋ ਕੇ ਲਿਏ ਬਾਏਂ ਮੁੜੇ ਪੁਲਿਸ ਮੋਟਰਸਾਈਕਲ ਯੂਨਿਟ ਕੇ ਲਿਏ ਦਾਏਂ ਮੁੜੇ ਜੀਵਨ ਕੇ ਲਿਏ ਖਤਰਨਾਕ ਦੁਰਘਟਨਾ ਕੀ ਸਥਿਤੀ ਮੇਂ ਸੀਧੇ ਆਗੇ ਜਾਣਾ ਜਾਰੀ ਰੱਖੇ
3: ਆਪਕੀ ਛੁੱਟੀ ਕੈਸੇ ਖਤਮ ਹੋਤੀ ਹੈ ਯਹ ਆਪ ਪਰ ਨਿਰਭਰ ਹੈ ਅਗਰ ਆਪ ਤੇਜ਼ ਗਾੜੀ ਚਲਾਤੇ ਹੈ ਚਾਹੇ ਥੋੜਾ ਸਾ ਭੀ ਤੋ ਯਹ ਗਲਤ ਬਾਤ ਹੈ TAC ਕੀ ਓਰ ਸੇ ਇੱਕ ਸੰਦੇਸ਼
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058608 ਵਿਜ਼ਿਟ bansallawyers.com.au

0: ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com। Thank you.

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਤੁਸੀਂ ਅੱਜ ਦੇ ਦਿਨ ਨੂੰ ਅੱਜ ਦੇ ਮੌਸਮ ਨੂੰ ਕਰ ਰਹੇ ਹੋਗੇ ਇੰਜੋਏ ਅਤੇ ਸਾਉਣ ਦਾ ਮਹੀਨਾ ਚੜ੍ਹਿਆ ਅਤੇ ਇਸ ਕਰਕੇ ਤੁਹਾਨੂੰ ਆਪਾਂ ਸਾਉਣ ਵਾਲੇ ਗਾਣੇ ਸੁਣਾ ਰਹੇ ਹਾਂ ਆਪਾਂ ਤਾਂ ਜਦੋਂ ਸਾਉਣ ਕਹਿੰਦੇ ਹਾਂ ਤਾਂ ਫਿਰ ਸਾਉਣ ਹੀ ਹੁੰਦਾ ਵਾ ਵੈਸੇ ਤਾਂ ਸਾਵਨ ਧੰਨਵਾਦ ਜੀ ਤੁਹਾਡਾ ਵਾਪਸ ਸਵਾਗਤ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ ਜੀ
1: ਸਤਿ ਸ਼੍ਰੀ ਅਕਾਲ ਕੈਸੇ ਹਾਂ ਠੀਕ
2: ਹੈ ਮੈਨੂੰ ਸੀਗਾ ਤੁਸੀਂ ਲਾਉਂਗੇ ਸਾਉਣ ਦੀ ਝੜੀ
0: ਸਾਉਣ ਦੀ ਝੜੀ ਨਹੀਂ ਲੱਗੀ ਸਾਉਣ ਦੀ ਝੜੀ
1: ਯਾ ਮਾਨਸਾ ਮਾਨਸਾ ਬਾਈ ਹੋਏ ਨਾ ਹੁਣ ਆਏ ਚਲ ਗਏ ਮੈਨੂੰ ਤਾਂ ਪਤਾ ਹੀ ਨਹੀਂ
0: ਪਤਾ ਨਹੀਂ ਲੱਗਦਾ ਆਇਆ ਗਿਆ ਦਾ ਵੇਖੋ ਅੱਜ ਕੱਲ ਆਪਾਂ
1: ਬਹੁਤ ਸ਼ੋਰ ਨੇ ਆ
0: ਉਹ ਵੀ ਬਿਜ਼ੀ ਰਹਿੰਦੇ ਆ
1: ਬਿਜ਼ੀ ਰਹਿੰਦੇ ਜੀ ਸਾਰੇ
0: ਕੀ ਕਰੀਏ ਹੁਣ ਦੱਸੋ ਨਾ ਹਾਂ ਚਲੋ ਕੋਈ ਨਹੀਂ ਵਧੀਆ ਬਿਜ਼ੀ ਲਾਈਫ ਚੰਗੀ ਹੁੰਦੀ ਹੈ
1: ਦੈਟ ਇਜ਼ ਗੁੱਡ
0: ਬਿਜ਼ੀ ਲਾਈਫ ਇਜ਼ ਆਲਵੇਜ਼ ਨਾਈਸ ਅਤੇ ਪਵਨ ਦਾ ਤਾਂ ਕਹਿੰਦੇ ਕਿ ਪਤਾ ਨਹੀਂ ਪਰ ਬੋਡੀ ਜ਼ਰੂਰ ਕਹਿੰਦੇ ਕਿ ਸੋਰ ਹੋਈ ਪਈ ਆ ਹਾਂ ਇਹ ਤਾਂ ਸੱਚ ਆ ਤੁਹਾਡੀ ਗੱਲ ਦਾ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਸ਼ੋਅ ਆਲਵੇਜ਼ ਗੁੱਡ ਅਤੇ ਵੈਰੀ ਲੌਂਗ ਐਂਡ ਨਾਈਸ ਸਟੋਰੀ ਅਤੇ ਥੈਂਕਸ ਕਵਲਜੀਤ ਜੀ ਭੇਜਦੇ ਨੇ ਮੈਸੇਜ ਅਤੇ ਥੋੜ੍ਹਾ ਪਲੀਜ਼ ਕਹਿੰਦੇ ਕਿ ਮੂਵੀ ਨੇਮ ਸੈਂਡ ਕਰ ਦਿਓ ਜੀ ਸਾਰਾ ਪਾਰਟਸ ਦਾ ਅੱਛਾ ਵੀਰ ਜੀ ਸਟੋਰੀ ਬਹੁਤ ਘੈਂਟ ਸੀ ਮਤਲਬ ਕਿੱਦਾਂ ਇਹ ਤੇ ਅੱਜ ਰਿਲੀਜ਼ ਹੋਣੀ ਹੈ ਜੀ ਆਪਾਂ ਕਿੱਦਾਂ ਸੈਂਡ ਕਰ ਦਈਏ ਕੱਲ ਰਿਲੀਜ਼ ਹੋਣੀ ਹੈ
1: ਇਹ ਤੁਹਾਨੂੰ ਠੀਕ ਓਡੀਸੀ ਹਾਂ ਅੱਛਾ ਫਿਲਮ ਦਾ ਨਾਮ ਓਡੀਸੀ ਹੈ ਜੀ ਓਡੀਸੀ ਨਾਮ ਹੈ ਫਿਲਮ ਦਾ ਮੈਟ ਡੈਮਨ ਅਤੇ ਕੀ ਨਾਮ ਹੈ ਟੌਮ ਹੋਲੈਂਡ ਦੋਨੋਂ ਸਟਾਰ ਨੇ ਉਹਦੇ ਅੰਦਰ
0: ਓਕੇ ਓਕੇ ਨਹੀਂ ਪਾਰਟਸ ਪੂਰਟਸ ਨਹੀਂ ਕੋਈ ਵੀ ਇਹਦੇ ਹੈਗੇ
1: ਪਾਰਟਸ ਨਹੀਂ ਹੈ ਜੀ
0: ਉੱਦਾਂ ਪਹਿਲੀਆਂ ਫਿਲਮਾਂ ਜਿਹੜੀਆਂ ਜਿਹੜੇ ਆ ਪਿੱਛੋਂ ਜਿਹੜੀ ਸਟੋਰੀ ਆਪਾਂ ਘੁੰਮਾ ਕੇ
1: ਨਹੀਂ ਮੈਂ ਤੁਹਾਨੂੰ ਵੈਸੇ ਸੋਰਸ ਦੱਸ ਦਿੰਦਾ ਜੋ ਮੈਂ ਤੁਹਾਨੂੰ ਕਹਾਣੀ
0: ਇਹਨਾਂ ਨੇ ਕੰਫਿਊਜ਼ ਹੋਣਾ ਫਿਲਮ ਟਰੋਏ ਠੀਕ ਆ ਅਤੇ ਇੱਕ ਤੁਸੀਂ ਵੇਖ ਲਿਓ
1: 300
0: ਘੁੰਮ ਘੁਮਾ ਕੇ ਪਰ ਇਹ ਜਿੱਦਾਂ ਦਾ ਡਾਇਰੈਕਟਰ ਆ ਤੁਹਾਨੂੰ ਔਖਿਆ ਨਹੀਂ ਹੋਣ ਦਊਗਾ ਇੰਨਾ ਕੁ ਜ਼ਰੂਰ ਆ ਵੀ ਉਹਦੀ ਇੰਨੀ ਕੁ ਸਮਝ ਹੈਗੀ ਆ ਵੀ ਫਿਲਮ ਵਿਖਾਉਣੀ ਕਿੱਦਾਂ ਵਾ ਲੋਕਾਂ ਨੂੰ ਜਚਾਉਣੀ ਕਿੱਦਾਂ ਲੋਕਾਂ ਨੂੰ ਅਤੇ ਤੁਹਾਨੂੰ ਅਸਲ ਤੁਹਾਨੂੰ ਇਹ ਪਤਾ ਲੱਗੂਗਾ ਕਿ ਡਾਇਰੈਕਸ਼ਨ ਯਾਰ ਹੁੰਦੀ ਕੀ ਹੈ ਜੇ ਤੁਸੀਂ ਪੰਜਾਬੀ ਫਿਲਮਾਂ ਵੇਖ ਵੇਖ ਕੇ ਅਤੇ ਤੁਸੀਂ ਮਤਲਬ ਇੱਕ ਦੂਸਰੇ ਨੂੰ ਪੁੱਛ ਕੇ ਪਤਾ ਲਾਉਂਦੇ ਹੋ ਵੀ ਕਿੱਦਾਂ ਦੀ ਹੈ
1: ਵਧੀਆ ਸੀ ਵਧੀਆ ਸੀ ਬੰਦਾ ਜਦੋਂ ਬੰਦਾ ਸਭ ਪੁੱਛਦਾ ਯਾਰ ਤੂੰ ਕਿੱਦਾਂ ਫੀਲ ਕੀਤਾ ਮੈਂ ਸਮਝ ਜਾਂਦਾ ਹੁੰਦਾ ਕਿ ਯਾਰ
0: ਤੁਹਾਨੂੰ ਭਲਾ ਕਿੱਦਾਂ ਲੱਗੀ
1: ਸਮਾਂ ਖਰਾਬ ਹੀ ਹੋਇਆ ਵਿਚਾਰੇ ਦਾ
0: ਇੱਦਾਂ ਪੁੱਛਣਾ ਪੈਂਦਾ ਤੁਹਾਨੂੰ ਭਲਾ ਕਿੱਦਾਂ ਲੱਗੀ ਹੈ ਨਾ ਅਤੇ ਚਲੋ ਐਨੀ ਵੇ ਟਾਈਗਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਸਾਰੇ ਲਿਸਨਰ ਨੂੰ ਅਤੇ ਆਸ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਕੱਲ੍ਹ ਦਾ ਡਿਨਰ ਵਾਜ ਬ੍ਰੇਨ ਮਸਾਲਾ ਵਿਦ ਅਫਗਾਨੀ ਰੋਟੀ
1: ਅੱਛਾ ਸ਼ਿਵਸ਼ੰਕਰ ਵੈਰੀ ਨਾਈਸ ਬ੍ਰੇਨ ਮਸਾਲਾ ਵਾਹ
0: ਮਗਜ ਮਗਜ ਮੁਸੱਲਮ ਖਾਧਾ ਇਹਨਾਂ ਨੇ ਥੈਂਕ ਯੂ ਧੰਨਵਾਦ ਜੀ ਮਿਹਰਬਾਨੀ ਅਤੇ ਆਪਣਾ ਅਮਨ ਜੀ ਸ਼ੁਕਰੀਆ ਕਹਿੰਦੇ ਕਿ ਯੂ ਆਰ ਅੱਤ ਸਿਰਾ ਕੋਕਾ ਕਿਸ਼ਨ ਜੀ ਗੁੱਡ ਜੋਬ ਅਤੇ ਤੁਸੀਂ ਕਹਿੰਦੇ ਕਿ ਮਾਡਰਨ ਵਰਜ਼ਨ ਆਫ ਗੌਤਮ ਕਪਿਲ ਜੀ ਹੋ ਸਿਰਾ ਸਿਰਾ ਨੌਲੇਜ ਕਹਿੰਦੇ ਚਲੋ ਥੈਂਕ ਯੂ ਜੀ ਅੱਛਾ ਮਾਡਰਨ ਮਤਲਬ ਕੀ ਕਹਿ ਲਓ ਬਹੁਤ
1: ਤੁਸੀਂ ਗੌਤਮ ਜੀ ਪੁਰਾਣੇ ਕਰਤੇ
0: ਅਤੇ ਅੱਛਾ ਜੀ ਕੁਲਵਿੰਦਰ ਜੀ ਕਹਿੰਦੇ ਨੇ ਕਿ ਥੈਂਕ ਯੂ ਇੰਟਰਸਟਿੰਗ ਸਟੋਰੀ ਅਤੇ ਗੱਡੀ ਕਹਿੰਦੇ ਕਿ ਸਟੋਪ ਹੋ ਗਈ ਕਿੱਦਾਂ ਗੱਡੀ ਸੁਣ ਕੇ ਜਾਂ ਸਟੋਪ ਕਰਕੇ ਤੁਸੀਂ ਵੇਖੀ ਸੁਖਵਿੰਦਰ ਜੀ ਕਹਿੰਦੇ ਨੇ ਕਿ ਰਾਤ ਨੂੰ ਤਾਂ ਨਹੀਂ ਲੜਿਆ ਕਰਦੇ ਸੀ ਕਿਉਂਕਿ ਰਾਤ ਨੂੰ ਮੱਛਰਾਂ ਨਾਲ ਲੜੀਏ ਕਿ ਬੰਦਿਆਂ ਨਾਲ ਹਾਂ ਵੀ
1: ਦੇਖੋ ਇਹ ਜਨ ਤੁਸੀਂ ਪੁਰਾਣੀ ਰੂਹ ਹੋ ਤੁਸੀਂ ਸਹੀ ਸਹੀ ਪ੍ਰੋਬਲਮ ਫੜੀ
0: ਇਹ ਵੀ ਠੀਕ ਹੈ ਨਹੀਂ ਰਾਤ ਨੂੰ ਫਿਰ ਇਹ ਆ ਵੀ ਸਾਹ ਸੂਹ ਲੈਣਾ ਕਿਉਂਕਿ ਅੱਜ ਕੱਲ੍ਹ ਇੱਕ ਨਾ ਬੇਸਿਕ ਫਰਕ ਆ ਅੰਡਰਸਟੈਂਡ ਕਰ ਸਕਦੇ ਹਾਂ ਆਪਾਂ ਈਜ਼ੀਲੀ ਕਰ ਸਕਦੇ ਹਾਂ ਪਹਿਲਾਂ ਮੈਨੂੰ ਵੀ ਲੱਗਦਾ ਹੁੰਦਾ ਵੀ ਯਾਰ ਬੜੇ ਅਸੂਲ ਹੀ ਲੋਕਾਂ ਦੇ ਹੈ ਨਾ ਦਿਨੇ ਨਹੀਂ ਲੜਦੇ ਇੱਦਾਂ ਦੀਆਂ ਗੱਲਾਂ ਸੁਣੀਆਂ ਅਸੂਲ ਸਾਲ ਕੋਈ ਨਹੀਂ
1: ਅਸੂਲ ਕੋਈ ਨਹੀਂ
0: ਹੁਣ ਇਹ ਪਹਿਲੀਆਂ ਦੇ ਵਿੱਚ ਇਹ ਹੁਣ ਦੇ ਨਾਲ ਤੁਸੀਂ ਕੰਪੈਰੀਜ਼ਨ ਕਰੋ ਤਾਂ ਅੱਜ ਕੱਲ੍ਹ ਤੁਸੀਂ ਗੋਲੀਆਂ ਮਾਰਨੀਆਂ ਠੀਕ ਹੈ ਅੱਜ ਕੱਲ੍ਹ ਤੁਸੀਂ ਮਿਜ਼ਾਈਲਾਂ ਚਲਾਉਣੀਆਂ ਉਹ ਹੱਥੀਂ ਨਹੀਂ ਨਾ ਤੁਸੀਂ ਕਿਰਪਾਨ ਥੋੜ੍ਹੀ ਵਾਹੁੰਦੇ ਹੀ ਦਿਨੇ ਜਾ ਕੇ ਮੰਨ ਲਓ ਤੁਸੀਂ ਗੁਰਜ ਫੇਰ ਰਹੇ ਹੋ ਦਿਨੇ ਜਾ ਕੇ ਤੁਸੀਂ ਸੋਟਿਆਂ ਨਾਲ ਲੜ ਰਹੇ ਹੋ ਕਿਰਪਾਨਾਂ ਨਾਲ ਲੜ ਰਹੇ ਹੋ ਹੱਥੋ ਪਾਈ ਹੋ ਰਹੇ ਹੋ ਅਤੇ ਤੁਸੀਂ ਸਾਰਾ ਦਿਨ ਲੜ ਕੇ ਸ਼ਾਮ ਨੂੰ ਦੋਵਾਂ ਪਾਸਿਆਂ ਨੂੰ ਰੈਸਟ ਤਾਂ ਚਾਹੀਦੀ ਹੈ ਹੋਰ ਨਹੀਂ ਕੁਛ ਤੁਸੀਂ ਭੱਜ ਭੱਜ ਕੇ ਲਾਗੋ ਡਾਂਗਾ ਹੀ ਫੜਾ ਰਹੇ ਹੋ ਤੁਹਾਨੂੰ ਤਾਂ ਵੀ ਲੋੜ
1: ਬਿਲਕੁਲ ਅੱਛਾ ਇੱਕ ਹੱਥ ਉਹ ਸ਼ੀਲਡ ਜੀ ਵੀ ਫੜੀ ਹੋਈ ਹੈ ਵੀ ਨਹੀਂ ਕਿ ਹੱਥ ਵਿਹਲਾ
0: ਇਹ ਮਜਬੂਰੀ ਸੀ ਰਾਤ ਨੂੰ ਰੈਸਟ ਕਰਨਾ ਹੈ ਨਾ ਅਤੇ ਉਹ ਚਾਹੇ ਉਹ ਕੁਦਰਤ ਦਾ ਨਿਯਮ ਹੀ ਚਾਹੇ ਉਹ ਲੜਨ ਦੇ ਤਰੀਕੇ ਹੀ ਚਾਹੇ ਉਹ ਲਾਈਟਾਂ ਨਹੀਂ ਸੀ ਕੁਛ ਹੀ ਪਰ ਇਹ ਮਜਬੂਰੀ ਸੀ ਇਨਸਾਨ ਦੀ ਨਹੀਂ ਤਾਂ ਆਪਾਂ ਬੜੀਆਂ ਫਿਲਮਾਂ ਵੇਖੀਆਂ ਉਹ ਰਾਤ ਨੂੰ ਵੀ ਸ਼ੜਿਅੰਤਰ ਜੇ ਤੇ ਰਚਦੇ ਹੀ ਰਹਿੰਦੇ ਆ ਵੀ ਉਹਦਾ ਚਾਹ ਉਹਨਾਂ ਦੀ
1: ਹੁਣ ਤੇ ਆਹ ਜਿਹੜਾ ਵਾਰ ਹੁਣ ਚੱਲਦਾ ਪਿਆ ਤਾਂ ਪਤਾ ਹੀ ਹੈ ਕਿ ਉਹ ਤਾਂ ਦਿਨ ਰਾਤ ਸਵੇਰ ਸ਼ਾਮ ਵੇਖਦੇ ਨਹੀਂ ਪਏ ਉਹ ਤਾਂ ਇਹ ਟ੍ਰੀਟੀ ਵੀ ਨਹੀਂ ਮੰਨਦੇ ਪਏ ਜਿਸ ਤਰ੍ਹਾਂ ਆਪਾਂ ਅਕਿਲਸ ਦਾ ਹੀ ਉਹ ਵਾਪਸ ਦੇਖ ਲਈਏ ਕਿ ਉਹ ਕਹਿੰਦਾ ਕਿ ਬਾਰਾਂ ਦਿਨ ਤੁਸੀਂ ਆਪਣਾ ਪ੍ਰੋਪਰ ਹੈ ਨਾ ਸ਼ੋਕ ਮਨਾਓ, ਅਸੀਂ ਕੁਛ ਨਹੀਂ ਕਰਦੇ, ਨਹੀਂ ਕੀਤਾ ਨਹੀਂ ਕੀਤਾ। ਸੇਮ ਕਹਾਣੀ ਤੁਸੀਂ ਰਾਮਾਇਣ ਚ ਜਾਂ ਮਹਾਭਾਰਤ ਚ ਵੀ ਸੁਣਦੇ ਹੋ ਕਿ ਜੇ ਸ਼ਾਮ ਨੂੰ ਬਹਿ ਕੇ ਵਿਹਲੇ ਹੋ ਗਏ ਨਹੀਂ ਲੜ ਰਹੇ ਨਹੀਂ ਲੜ ਰਹੇ ਹਨਾ, ਪਰ ਹੁਣ ਸੀਜ਼ਫਾਇਰ, ਹੁਣ ਤਾਂ ਸੀਜ਼ਫਾਇਰ ਹੋਏ ਤੋਂ ਬਾਅਦ ਵੀ ਨਹੀਂ ਬਖਸ਼ਦੇ ਬੇਚਾਰਿਆਂ ਵੀ, ਕਰਾਚੀ ਇਕੱਠੇ ਹੁੰਦੇ ਆ ਉੱਥੇ ਉੱਥੇ ਉੱਥੇ ਮਗਜ ਮੁਸਲਮ ਖਾ ਕੇ ਸੀਜ਼ ਫਾਇਰ ਕਰਦੇ, ਮੁੜ ਕੇ ਰੁਕਦੇ ਨਹੀਂ,
0: ਜ਼ੋਰ ਨਹੀਂ ਨਾ ਲੱਗਦਾ। ਵੇਖੋ ਪਹਿਲੀਆਂ ਦੇ ਵਿੱਚ ਇਹ ਸੀਗਾ ਵੀ ਰਾਜਾ ਇਨਵੋਲਵ ਸੀ ਲੜਾਈ 'ਚ, ਹੁਣ ਰਾਜਾ ਬੈਠਾ ਆਪਣੇ ਮਹਿਲਾਂ ਦੇ ਵਿੱਚ,
1: ਰਾਜਾ ਹੁਣ ਪਰਵਾਹ ਨਹੀਂ ਕਰਦਾ
0: ਹੁਣ, ਇਹ ਖਾਸੀਅਤ ਹੀ
1: ਰਾਜਾ ਟਵੀਟ ਕਰ ਦਿੰਦਾ ਕੁਛ ਪੁੱਠਾ ਸਿੱਧਾ ਤੇ ਮਾਰਕੀਟ ਪੂਰੀ ਡਾਊਨ ਹੋ ਜਾਂਦੀ ਹੈ ਉਸੇ ਦਿਨ।
0: ਉਹ ਸਿਕੰਦਰ ਹੋਣਾ ਦੀ ਇਹ ਵੀ ਖਾਸੀਅਤ ਕਹਿੰਦੇ ਸੀ ਨਾ ਵੀ ਉਹ ਅੱਗੇ ਲੜਦਾ ਹੈ।
1: ਹਾਂ ਹਾਂ ਬਿਲਕੁਲ,
0: ਬਾਕੀ ਇਤਿਹਾਸ ਦੇ ਵਿੱਚ ਬੜੇ ਇੱਦਾਂ ਦੇ ਆਉਂਦੇ ਨੇ ਰਾਜੇ ਜਿਨ੍ਹਾਂ ਦਾ ਨਾਮ ਬੜਾ ਵਾ ਪਰ ਉਹ ਸੈਨਾ ਦੇ ਪਿੱਛੇ ਰਹਿ ਕੇ ਲੜਦੇ ਸੀ।
1: ਨੈਪੋਲੀਅਨ ਏ ਟੂ ਜ਼ੈਡ ਕਹਿੰਦੇ ਸਾਰੀ ਸਟ੍ਰੈਟੇਜੀ ਹੀ ਉਹ ਬਣਾਉਂਦਾ ਸੀਗਾ, ਤੇ ਉਹ ਇਸ ਗੱਲੋਂ ਬੜਾ ਸਖਤ ਸੀ ਕਿ ਜੇ ਉਹਦੇ ਹਿਸਾਬ ਨਾਲ ਮਾੜਾ ਵੀ ਕੁਛ ਨਾ ਨੁੱਕਰ ਹੋਈਏ ਤੇ ਫਿਰ ਪਤਾ ਹੁੰਦਾ ਹੈ ਕਿ ਸਰਦਾਰ ਮਾਫ ਨਹੀਂ ਕਰੇਗਾ ਟਾਈਪਸ, ਇਹ ਵਾਲਾ ਕੰਮ ਸੀਗਾ। ਤੇ ਉਹ ਵੀ ਇਕਦਮ ਫਰੰਟ ਤੇ ਰਹਿੰਦਾ ਹੈਗਾ, ਲੀਡਿੰਗ ਫਰੋਮ ਦਾ ਫਰੰਟ ਇੱਥੋਂ ਹੀ ਨਿਕਲੀ ਹੋਈ ਹੈ
0: ਬੇਸਿਕਲੀ, ਪਰਿਵਾਰ ਚੋਂ ਇੰਨਾ ਕੁ ਖਿਜਿਆ ਸੀ ਉਹ ਫੌਜ ਤੇ ਜਾ ਕੇ ਕਸਾ ਕੱਢਦਾ ਹੈ ਵਿਚਾਰਾ, ਪੁਰਾਣੇ ਲੈਵਲ ਦੇ ਉੱਤੇ ਹੈ ਨਾ, ਉੱਥੋਂ ਇੰਨੀ ਉਹ ਧਿਆਨ ਤੇ ਉਹਦਾ ਪਿੱਛੇ ਰਹਿੰਦਾ ਸੀ ਘਰ,
1: ਘਰ ਵੱਲ ਰਹਿੰਦਾ ਸੀਗਾ।
0: ਸੋ ਉਸ ਕਰਕੇ ਉਹ ਇਹ ਵੀ ਫਰਕ ਹੈ ਨਾ, ਵੇਖੋ ਬੰਦੇ ਨੇ ਬਾਹਰ ਜਾ ਕੇ ਜਿਹਨੇ ਲੜਨਾ ਉਹ ਪਹਿਲਾਂ
1: ਕਿਸੇ ਇੰਡੀਅਨ ਬਿਜ਼ਨਸਮੈਨ ਨੇ ਖਰੀਦੇ ਹੋਏ, ਮੈਨੂੰ ਯਾਦ ਨਹੀਂ ਆ ਰਿਹਾ, ਮੇਰੇ ਕੋਲ ਟਾਟਾ ਸਕੋਲ
0: ਨੈਪੋਲੀਅਨ ਨੂੰ ਨਹੀਂ,
1: ਨਹੀਂ ਨੈਪੋਲੀਅਨ ਦੇ ਲਿਖੇ ਖੱਤ ਓਰੀਜਨਲ ਫਾਰਮਸ, ਮੈਨੂੰ ਯਾਦ ਨਹੀਂ ਹੁਣ
0: ਜਿਹੜੇ ਆਪਣੀ ਉਹ ਲਿਖਦਾ ਰਿਹਾ ਵੋਟੀ,
1: ਹਾਂ ਵੋਟੀ ਨੂੰ ਜਿਹੜੇ ਲਿਖਦਾ ਰਿਹਾ ਨਾ, ਕੁਛ ਕੁਛ ਖੱਤ ਹਜੇ ਵੀ ਬਚੇ ਨੇ, ਤਾਂ ਉਹ ਕਿਸੇ ਇੰਡੀਅਨ ਬਿਜ਼ਨਸਮੈਨ ਨੇ ਖਰੀਦੇ ਸੀ ਕੁਛ ਤਕਰੀਬਨ 1.5 ਲੱਖ ਪਾਊਂਡ ਦੇ, ਮੈਨੂੰ ਖਿਆਲ ਹੈ, ਮੈਨੂੰ ਇਹ ਨਹੀਂ ਯਾਦ ਕਿ ਕੌਣ ਆ ਕੌਣ ਨਹੀਂ ਹੈ, ਬਟ ਇਹ ਵੀ ਦੇਖੋ ਲੋਕੀ ਬਾਜ਼ਾਰ
0: ਲੱਗਦੇ ਨੇ ਮੇਰੇ
1: ਮਰਨ ਤੋਂ ਬਾਅਦ ਬੰਦਾ ਅਗਲਾ ਵਿਚਾਰਾ ਰੋਂਦਾ ਵੀ ਮੈਨੂੰ ਛੱਡੀ ਨਾ, ਮੈਂ ਤੈਨੂੰ ਬਹੁਤ ਯਾਦ ਕਰਦਾ, ਕਿਸੇ ਦੀ ਡਾਇਨਿੰਗ ਟੇਬਲ ਦੇ ਉੱਪਰ ਫੋਟੋ ਲੱਗੀ ਹੋਣੀ ਕਿ ਦਿਖਾਉਂਦਾ ਹੋਗਾ, ਯੂ ਨੋ ਆਈ ਬੋਟ ਦਿਸ ਐਟ ਦ ਲੰਡਨ ਮਿਊਜ਼ੀਅਮ ਫੋਰ 150,000 pounds ਓਨਲੀ, ਉਹ ਵਿਚਾਰਾ ਕਹਿੰਦਾ ਮਰ ਗਿਆ ਮੈਨੂੰ ਨਾ ਛੱਡ ਨਾ ਛੱਡ, ਮੈਂ ਲੜ ਕੇ ਵਾਪਸ ਆਊਂਗਾ, ਮੈਂ ਵਾਪਸ ਆਊਂਗਾ।
0: ਚਲੋ ਖੈਰ, ਮਤਲਬ ਇਹ ਐਟਲੀਸਟ ਉੱਥੇ ਖੁੱਲ੍ਹ ਕੇ ਚੀਜ਼ਾਂ ਪਤਾ ਲੱਗਦੀਆਂ ਨੇ ਕਈ ਜਿਹੜੀਆਂ
1: ਇਹਨਾਂ ਚੀਜ਼ਾਂ ਤੋਂ, ਇਹ
0: ਤਾਂ ਹਾਂ ਇਹ ਪਤਾ ਲੱਗ ਗਿਆ। ਖੈਰ ਆਪਾਂ ਵਾਪਸ ਆਪਾਂ ਜਿੱਥੇ ਛੱਡ ਕੇ ਗਏ ਹਾਂ ਆਪਾਂ ਉੱਥੋਂ ਫਿਰ ਲਿਆ ਕੇ ਤੇ ਸ਼ੁਰੂ ਕਰਦੇ ਹਾਂ ਜਿੱਥੇ ਆਪਾਂ ਇੱਕ ਰਿਜ਼ੈਂਬਲੈਂਸ ਇੱਕ ਆਪਾਂ ਜਿਹੜੀ ਜੁੜਤ ਆ ਉਹ ਆਪਣੇ ਇੱਧਰ ਦੀਆਂ ਲੜਾਈਆਂ ਦੇ ਨਾਲ ਉੱਧਰ ਦੀ ਲੜਾਈ ਦੀ ਵੇਖੀ, ਇੱਧਰ ਦੇ ਦੇਵਤਿਆਂ ਦੇ ਨਾਲ ਉੱਧਰ ਦੀ, ਇੱਧਰ ਦੇ ਇਤਿਹਾਸ ਮਿਥਿਹਾਸ ਦੀ ਉੱਧਰ ਨਾਲ, ਕਿਉਂਕਿ ਇਤਿਹਾਸ ਮਿਥਿਹਾਸ ਮੈਂ ਦੋਵੇਂ ਸ਼ਬਦ ਤਾਂ ਯੂਜ਼ ਕਰ ਰਿਹਾ ਕਿਉਂਕਿ ਮਿਕਸਚਰ ਤੇ ਹੈ,
1: ਮਿਕਸਚਰ ਆ,
0: ਮਤਲਬ ਇਹ ਨਹੀਂ ਵੀ ਆਪਾਂ ਸਾਰਾ ਇੱਦਾਂ ਨਹੀਂ ਕਹਿ ਸਕਦੇ ਸਾਰਾ ਉੱਦਾਂ ਨਹੀਂ ਕਹਿ ਸਕਦੇ,
1: ਸਾਰਾ ਹੀ ਝੂਠਾ ਹੈ,
0: ਹੋਰ ਜ਼ਿਆਦਾ ਉਸ ਚੀਜ਼ ਨੂੰ ਇੱਕ ਰਾਈਟਰ ਦੀ ਇੱਕ ਆਪਣੀ ਉਹ ਹੁੰਦੀ ਆ ਵੀ ਹੋਰ ਜ਼ਿਆਦਾ ਉਹਨੂੰ ਰਸ ਭਰਨਾ ਉਹਦੇ 'ਚ
1: ਜੀ,
0: ਹੈ ਨਾ, ਹੋਰ ਜ਼ਿਆਦਾ ਉਹਨੂੰ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਲੈ ਕੇ ਜਾਣਾ ਵੀ ਉਹ ਇੰਟਰਸਟ ਦੇ ਨਾਲ
1: ਇੰਡਲਜ ਕਰਨ ਨਾ ਉਹਦੇ ਅੰਦਰ
0: ਪੈਣ, ਹੈ ਨਾ। ਸੋ ਇਸ ਕਰਕੇ ਇੰਨੀ ਕੁ ਆਜ਼ਾਦੀ ਅੱਜ ਦੇ ਸਮੇਂ 'ਚ ਵੀ ਆਪਾਂ ਵੇਖੀਏ ਤੇ ਕੁਛ ਇੱਕ ਆਜ਼ਾਦੀ ਜਿਹੜੀ ਰਾਈਟਰਸ ਨੂੰ ਦਿੱਤੀ ਜਾਂਦੀ ਆ ਤੇ ਉਸ ਸਮੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਥੋੜ੍ਹੀ ਜਿਹੀ ਵਧੇਰੇ ਦੇ ਦਿੱਤੀ, ਜਿੰਨੀ ਜਿੰਨੀ ਜਿਹੜੇ ਜਿਹੜੇ ਸਮਾਜ ਨੂੰ ਜਿੰਨੀ ਜਿੰਨੀ ਚੀਜ਼ ਜਿਹੜੇ ਸਮੇਂ ਦੇ ਹਿਸਾਬ ਦੇ ਨਾਲ ਪਚਦੀ ਆ ਉਨੀ ਉਨੀ ਡੋਜ਼ ਕੋਸ਼ਿਸ਼ ਕਰਾਂਗੇ ਕਿ ਜਿੱਥੇ ਆਪਾਂ ਵੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਰੌਲੇ ਰੱਪੇ ਪਏ ਬੜੀਆਂ ਫਿਲਮਾਂ ਨੂੰ ਲੈ ਕੇ ਜਾਂ ਜਦੋਂ ਇਲੈਕਸ਼ਨ ਆਉਂਦੀ ਆ
1: ਉਦੋਂ ਹੀ ਪੰਗਾ ਪੈਂਦਾ,
0: ਰੌਲੇ ਰੱਪੇ ਪੈ ਜਾਂਦੇ ਆ ਧਰਮ ਦੇ ਆਧਾਰ ਦੇ ਉੱਤੇ। ਫਿਰ ਜੇ ਇੱਧਰ ਵੇਖੀਏ ਤਾਂ ਇੱਧਰ ਰੰਗ ਦੇ ਆਧਾਰ ਦੇ ਉੱਤੇ ਬਹੁਤ ਹੈ, ਊਚ ਨੀਚ। ਅੱਜ ਵੀ ਆਪਾਂ ਜੇ ਵੇਖੀਏ ਤਾਂ ਆਪਾਂ ਮੰਨਦੇ ਹਾਂ ਕਿ ਇਹ ਸਮਾਜ ਬੜੇ ਵਿਕਸਿਤ ਹੋ ਗਏ ਨੇ, ਬੜੇ ਪੜ੍ਹੇ ਲਿਖੇ ਹੋ ਗਏ ਨੇ, ਆਪਾਂ ਇਹਨਾਂ ਨੂੰ ਵੱਧ ਪੈਸੇ ਵਾਲਾ ਅਤੇ ਵੱਧ ਸਿਆਣਾ ਸਮਝਦੇ ਹਾਂ ਆਪਾਂ, ਜਾਂ ਫਿਰ ਸਾਡੇ 'ਚੋਂ ਬਹੁਤੇ, ਹੈ ਨਾ, ਵੀ ਇਹਨਾਂ ਵੱਲ ਵਹਿੰਦੇ ਆਪਾਂ, ਇਹਨਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ, ਇਹਨਾਂ ਨੂੰ ਆਪਾਂ, ਪਰ ਇਹ ਜੇ ਆਪਾਂ ਵੇਖੀਏ ਜਾਂ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੇ 'ਚੋਂ ਆਪਾਂ ਨੂੰ ਇਹ ਚੀਜ਼ ਦਾ ਆਈਡੀਆ ਜ਼ਰੂਰ ਹੋ ਜਾਊਗਾ ਕਿ ਬੰਦਾ ਜਿੰਨਾ ਮਰਜ਼ੀ ਪੜ੍ਹ ਜਾਏ ਹਰ ਥਾਂ ਇੱਕੋ ਜਿਹਾ,
1: ਹਾਂ,
0: ਜਿੰਨਾ ਮਰਜ਼ੀ ਉਹਦੇ ਕੋਲ ਪੈਸਾ ਆ ਜਾਏ ਉਹ ਹਰ ਥਾਂ ਇੱਕੋ ਜਿਹਾ। ਉਹ ਕਿੱਦਾਂ ਕਿ ਜਿਹੜੇ ਇਹ ਰੌਲੇ ਰੱਪੇ ਹੁਣ ਸਾਡੇ ਅਖਬਾਰਾਂ 'ਚ ਪੈ ਰਹੇ ਨੇ ਜਾਂ ਅੱਜ ਕੱਲ੍ਹ ਥੋੜ੍ਹੇ ਜਿਹੇ ਵਧੇ ਨੇ ਜਾਂ ਆਲਵੇਜ਼ ਚੱਲਦੇ ਰਹਿੰਦੇ ਆ, ਉਹ ਇਹਨਾਂ ਸਮਾਜਾਂ ਦੇ ਵਿੱਚ ਵੀ ਚੱਲਦੇ ਆ,
1: ਬਿਲਕੁਲ।
0: ਅਤੇ ਉਹੀ ਜਿਹੜਾ ਵਾ ਆਪਾਂ ਥੋੜ੍ਹਾ ਜਿਹਾ ਹਿੰਟ ਦਿੱਤਾ ਸੀ, ਹੁਣ ਥੋੜ੍ਹਾ ਜਿਹਾ ਆਪਾਂ ਇਹਨੂੰ ਜਿਹੜਾ ਖੋਲ੍ਹ ਕੇ ਆਪਾਂ ਵੇਖ ਲੈਂਦੇ ਹਾਂ ਕਿ ਈਵਨ ਇੱਥੋਂ ਤੱਕ ਰੌਲੇ ਨੇ ਕਿ ਤੁਸੀਂ ਫਿਲਮ ਦੇ ਵਿੱਚ ਇੱਕ ਕਰੈਕਟਰ ਇਸ ਰੰਗ ਦਾ ਲੈ ਲਿਆ ਇਸ ਕਰਕੇ ਸਾਨੂੰ ਇਹ ਪਸੰਦ ਨਹੀਂ ਆ,
1: ਪੋਲੀਟੀਕਲ ਆਈਡੀਓਲੋਜੀ। ਇੱਕ ਐਕਟਰ ਉਹ ਬਹੁਤ ਲੈਫਟਿਸਟ ਆ, ਆਪਣੀ ਪੋਲੀਟੀਕਲ ਆਈਡੀਓਲੋਜੀ ਨੂੰ ਲੈ ਕੇ। ਅੱਛਾ ਮੇਨ ਪੁਆਇੰਟ ਇੱਕ ਹੋਰ ਹੈ ਇਹਦੇ ਅੰਦਰ ਨੋਟ ਕਰਨ ਵਾਲਾ, ਓਫੀਸ਼ੀਅਲੀ ਇਹਨਾਂ ਨੇ ਕਿਸੇ ਦਾ ਇਹ ਨਹੀਂ ਦੱਸਿਆ ਕੌਣ ਕੀ ਪਲੇ ਕਰ ਰਿਹਾ, ਇਹਨਾਂ ਨੇ ਸਿਰਫ ਤਿੰਨ ਬੰਦੇ ਓਫੀਸ਼ੀਅਲੀ ਦੱਸਿਆ ਕਿ ਕੌਣ ਕੀ ਪਲੇ ਕਰ ਰਹੇ ਨੇ, ਕਿਉਂਕਿ ਓਬਵੀਅਸਲੀ ਉਹ ਮੇਨ ਕਰੈਕਟਰ ਨੇ ਉਹਨਾਂ ਦੀ ਕਹਾਣੀ ਆ। ਪਰ ਇਹ ਕੁਛ 78 ਤੋਂ 80 ਕਰੈਕਟਰਸ ਨੇ, 80 ਐਕਟਰਸ ਨੇ ਇਸ ਫਿਲਮ ਦੇ ਅੰਦਰ, ਅਤੇ ਕਿਸੇ ਦਾ ਸ਼ਾਇਦ 3 ਮਿੰਟ ਦਾ ਰੋਲ ਆ, ਕਿਸੇ ਦਾ ਸ਼ਾਇਦ 20 ਮਿੰਟ ਦਾ ਰੋਲ ਆ। ਫਿਲਮ ਹੀ 2.5-3 ਘੰਟੇ ਦੀ ਹੋਏਗੀ, ਹੈ ਨਾ, ਕਿੰਨਾ ਕੀ ਵੱਡਾ ਰੋਲ ਹੋਏਗਾ। ਪਰ ਉਹਨੂੰ ਲੈ ਕੇ ਵੀ ਇੱਕ ਮੇਜਰ ਹੇਟ, ਕਿਉਂਕਿ ਜਿਹੜੀ ਕਾਸਟ ਆ ਉਹ ਉਸ ਹਿਸਾਬ ਦੀ ਨਹੀਂ ਹੈ ਜਿਸ ਹਿਸਾਬ ਦੀ ਉਹ ਸ਼ਾਇਦ ਪਸੰਦ ਕਰਨ। ਮਾਗਾ ਜਿਹਨੂੰ ਕਹਿੰਦਾ, ਮਾਗਾ ਮੇਕ ਅਮੈਰੀਕਾ ਗ੍ਰੇਟ ਅਗੇਨ, ਜਿਹਦਾ ਹੁਣ ਰੰਗ ਹਰ ਪਾਸੇ ਚੜ੍ਹ ਗਿਆ। ਇੱਥੇ ਜਿਹੜੇ ਆਪਣੇ ਆਂਟੀ ਪੌਲੀਨ ਨੇ, ਉਹਨਾਂ ਨੂੰ ਤਾਂ ਜਿਹੜੇ ਇੱਥੇ ਦੇ ਪੋਲੀਟੀਕਲ ਲੋਕ ਨੇ ਉਹੀ ਕਹਿੰਦੇ ਨੇ ਕਿ ਉਹਦੇ ਨਕਸ਼ੇ ਕਦਮ 'ਤੇ ਮਤਲਬ ਕਾਪੀ ਪੇਸਟ ਕਰ ਰਹੀ ਆ, ਦੈਟਸ ਵਾਈ ਸ਼ੀ ਇਜ਼ ਬੀਂਗ ਗੁੱਡ। ਤਾਂ ਉਹਦੇ ਅੰਦਰ ਖਾਮਿਆਜ਼ਾ ਆਪਾਂ ਚਲੋ ਆਪਣੇ ਉੱਪਰ ਤਾਂ ਕਹਿ ਹੀ ਦਿੰਦੇ ਹਾਂ ਕਿ ਅਸੀਂ ਲੋਕ ਤਾਂ ਈਜ਼ੀ ਟਾਰਗੇਟ ਹੈਗੇ ਹੀ ਹਾਂ, ਬੀਂਗ ਕਮਿੰਗ ਫਰੋਮ ਡਿਫਰੈਂਟ ਕੰਟਰੀ, ਹੈ ਨਾ। ਚਾਈਨੀਜ਼ ਲੋਕਾਂ ਨਾਲ ਵੀ ਸ਼ਾਇਦ ਸੇਮ ਹੀ ਇਸ਼ੂਜ਼ ਹੁੰਦੇ ਹੋਣਗੇ, ਐਂਡ ਹੋ ਸਕਦਾ ਸ਼ਾਇਦ ਉਹ ਗੋਰੇ ਲੋਕ ਜਿਹੜੇ ਇੰਨੇ ਵਧੀਆ ਬੈਕਗਰਾਊਂਡਸ ਤੋਂ ਨਹੀਂ ਆਉਂਦੇ ਜਾਂ ਫਿਰ ਥੋੜ੍ਹੀ ਖੱਬੇ ਪੱਖੀ ਸੋਚ ਰੱਖਦੇ ਆ, ਉਹਨਾਂ ਨੂੰ ਵੀ ਇਸੇ ਤਰ੍ਹਾਂ 'ਚ ਤੋਲ ਦਿੱਤਾ ਜਾਂਦਾ।
0: ਇੱਦਾਂ ਹੀ ਆਪਾਂ ਨੂੰ, ਕਿਉਂਕਿ ਆਪਣਾ ਆਪ ਜ਼ਿਆਦਾ ਸਾਡੇ ਤੱਕ ਪਹੁੰਚਦਾ ਉਹ ਸਾਡੇ ਲਈ ਹੁੰਦਾ ਵਾ, ਅਤੇ ਆਪਾਂ ਉੱਥੋਂ ਤੱਕ ਆਪਣੇ ਓਨੇ ਕੁ ਦਾਇਰੇ ਨੂੰ ਲੈ ਕੇ ਆਪਾਂ ਕੰਸਰਨਡ ਹੁੰਦੇ ਹਾਂ। ਪਰ ਜਦੋਂ ਜਿੱਦਾਂ ਜਿੱਦਾਂ ਆਪਾਂ ਇਸ ਦਾਇਰੇ ਨੂੰ ਆਪਾਂ ਖੋਲ੍ਹਾਂਗੇ ਤਾਂ ਆਪਾਂ ਵੇਖਾਂਗੇ ਕਿ ਹਰ ਇੱਕ ਸਮਾਜ ਦੇ ਵਿੱਚ ਇੱਦਾਂ ਦੀਆਂ ਇਨਸਟੇਬਿਲਟੀਜ਼, ਇੱਦਾਂ ਦੀਆਂ ਸੋਚਾਂ, ਇੱਦਾਂ ਦੇ ਖਲਲ ਹੈਗੇ ਆ।
1: ਬਿਲਕੁਲ
0: ਠੀਕ ਆ। ਸੋ ਹੁਣ ਇਹ ਜਿਹੜੇ ਖਲਲ ਨੇ ਇਹ ਕੋਈ ਆਮ ਛੋਟੇ ਮੋਟੇ ਪੱਧਰ ਦੇ ਉੱਤੇ ਨਹੀਂ ਗੇ, ਆਪਾਂ ਕਹਿ ਦਿੰਦੇ ਹਾਂ ਵੀ ਲੈ ਯਾਰ ਆਹ ਕਿੱਦਾਂ ਦੀ ਅਨਪੜ੍ਹਾਂ ਜਿਹੇ ਵਾਲੀ ਗੱਲ ਕਰਤੀ, ਹੈ ਨਾ, ਆਹ ਬਸ ਤੇਰੇ ਕੋਲ ਇਹੋ ਜਿਹੀ ਇੱਦਾਂ ਦੀ ਆਸ ਹੀ ਤੇਰੇ ਕੋਲ। ਅਤੇ ਪਰ ਇਹ ਜਿਹੜੇ ਆਪਾਂ ਵੇਖਦੇ ਹਾਂ ਵੀ ਇਸ ਮਸਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਬੰਦਾ ਉਹ ਇੱਦਾਂ ਦੇ ਕਮੈਂਟ ਕਰ ਰਿਹਾ,
1: ਹੈ ਨਾ।
0: ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਆਪਾਂ ਵੇਖਦੇ ਹਾਂ, ਆਪਾਂ ਇੱਕ ਪਾਸੇ ਵਿਚਾਰ ਇੱਦਾਂ ਦੇ ਆਉਂਦੇ ਆ ਕਿ ਇੱਕ ਚਲੋ ਫਿਲਮ ਦੇ ਲਿਹਾਜ਼ ਦੇ ਨਾਲ ਕਿ ਅਦਾਕਾਰ ਅਦਾਕਾਰ ਆ,
1: ਬਿਲਕੁਲ
0: ਉਹਦੇ 'ਚ ਰੰਗ ਕਿੱਥੋਂ ਆ ਗਿਆ। ਪਰ ਦੂਸਰੇ ਪਾਸੇ ਜਿਹੜਾ ਦੂਸਰਾ ਤਰਕ ਆ ਉਹ ਕਹਿੰਦੇ ਆ ਨਹੀਂ, ਤੁਸੀਂ ਸਾਡਾ ਇਤਿਹਾਸ, ਸਾਡੀ ਸੰਸਕ੍ਰਿਤੀ, ਸਾਡੀ ਵਿਰਾਸਤ ਤੁਸੀਂ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਉਹਨੂੰ ਇੱਕ ਏਜੰਡਾ ਫੈਲਾ ਰਹੇ ਹੋ। ਸੋ ਆਪਾਂ ਇੱਕ ਚੀਜ਼ ਪ੍ਰਤੱਖ ਆ ਕਿ ਇਹ ਹਰ ਇੱਕ ਲੈਵਲ ਦੇ ਉੱਤੇ ਇਹ ਗੱਲ ਚੱਲ ਰਹੀ,
1: ਹਰ ਪਾਸੇ
0: ਠੀਕ ਆ। ਉਹਨਾਂ ਨੂੰ ਇਸ ਚੀਜ਼ 'ਤੇ ਇਤਰਾਜ਼ ਆ ਕਿ ਤੁਸੀਂ ਜਿਹੜੇ ਕਰੈਕਟਰ ਫਿਲਮ ਦੇ ਵਿੱਚ ਪਾਏ ਨੇ ਉਹਨਾਂ ਦੇ ਰੰਗ ਇੱਦਾਂ ਦੇ ਕਿਉਂ ਕਿਉਂ ਇਹ ਕਿਉਂ ਤੁਸੀਂ ਕੀਤੇ,
1: ਬਿਲਕੁਲ,
0: ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਵੇਖ ਰਹੇ ਹਾਂ ਕਿ ਕਈ ਵਾਰੀ ਮੰਡੀ ਦੀ ਅੱਛਾ ਟੂ ਵੇ ਹੀ ਆ ਵੈਸੇ,
1: ਹਾਂ
0: ਇਹ ਮੰਡੀ ਦੀ ਮਜਬੂਰੀ ਵੀ ਆ। ਹੁਣ ਆਪਾਂ ਮਜਬੂਰੀ ਕਿੱਦਾਂ ਕਿ ਹੁਣ ਆ ਜਿੱਦਾਂ ਬਾਰਬੀਆਂ ਆਉਂਦੀਆਂ ਸੀ ਪਹਿਲਾਂ ਉਹ ਗੋਰੀਆਂ ਹੀ ਆਉਂਦੀਆਂ ਸੀ,
1: ਹਾਂ ਬਿਲਕੁਲ
0: ਠੀਕ ਆ। ਉਹਨਾਂ ਵੇਖਿਆ ਵੀ ਇਹਦੇ ਜਿੰਨੀਆਂ ਵਿਕਣੀਆਂ ਵਿਕ ਗਈਆਂ, ਹੁਣ ਦੂਸਰੇ ਸਮਾਜ ਦੇ ਵਿੱਚ ਵੀ ਲੈ ਕੇ ਜਾਈਏ,
1: ਬਿਲਕੁਲ,
0: ਫਿਰ ਉਹਨਾਂ ਦੇ ਰੰਗ ਚੇਂਜ ਕੀਤੇ, ਫਿਰ ਉਹ ਵਿਕ ਗਈਆਂ ਅਤੇ ਫਿਰ ਉਹਨਾਂ ਦੇ ਨੈਣ ਨਕਸ਼ੇ ਚੇਂਜ ਕੀਤੇ,
1: ਬਿਲਕੁਲ
0: ਠੀਕ ਆ। ਫਿਰ ਉਹ ਉਹ ਮੌਕੇ 'ਤੇ ਫਿਰ ਉਹਨਾਂ ਨੇ
1: ਬੋਡੀ ਪੋਜ਼ਿਟਿਵਿਟੀ ਲਿਆਂਦੀ ਕਿ ਇੱਕ ਸਰਟਨ ਫਿਗਰ ਹੀ ਨਹੀਂ ਹੁੰਦੀ, ਕਿ ਜੇ ਕੋਈ ਭਾਰੀ ਸਮਝੋ ਕੋਈ ਬੱਚਾ ਭਾਰਾ ਜਾਂ ਫਿਰ ਕੋਈ ਟੀਨੇਜਰ, ਹੈ ਨਾ, ਦੇ ਆਰ ਨੋਟ ਵਟ ਬਾਰਬੀ ਸਪੋਜ਼ ਟੂ ਬੀ। ਸੋ ਉਸ ਹਿਸਾਬ ਦੀਆਂ ਬਣਾਈਆਂ, ਨੈਣ ਨਸ਼ਕ ਜਿਸਾ ਤੁਸੀਂ ਕਿਹਾ, ਹੈ ਨਾ, ਕਿ ਵੱਖੋ ਵੱਖਰੇ ਕੀਤੇ ਸਟਾਰਸ ਦੇ ਉੱਪਰ ਬਣਾਏ ਜਿਹੜੇ ਲੋਕਲ ਸਟਾਰਸ ਨੇ, ਸਮਝੋ ਕੋਈ ਲੈਟੀਨਾ ਏਰੀਆ ਤੋਂ ਜਾਂ ਫਿਰ ਕੋਈ ਇੰਡੀਆ ਤੋਂ ਕੋਈ ਮਸ਼ਹੂਰ ਸਟਾਰ ਹੈ ਉਹਨੂੰ ਸਾਈਨ ਕਰ ਲਿੱਤਾ, ਤਾਂ ਉਹਦੇ ਥੋੜ੍ਹੀ ਬਹੁਤ ਉਹਦੀ ਛਵੀ ਦਿਖਾ ਦਿੱਤੀ ਉਹਦੇ ਅੰਦਰ। ਉਹ ਸਹੀ ਹੈ, ਸਮਾਜ ਓਪਨ ਹੋ ਗਿਆ ਨਾ,
0: ਕਿਸੇ ਨੂੰ
1: ਮੋਬਲਾਈਜੇਸ਼ਨ ਆ ਗਈ ਕਿ ਹੁਣ ਤੁਸੀਂ ਓਪਨਲੀ ਇਸ ਤਰ੍ਹਾਂ ਨਹੀਂ ਹੋ ਸਕਦੇ ਕਿ ਬਈ ਗੋਰੇ ਹੀ ਉੱਪਰ ਨੇ, ਜੇ ਆਪਾਂ ਇੰਡੀਆ ਬੈਠੇ ਹਾਂ ਤਾਂ ਫਿਰ ਜੀ ਅਸੀਂ ਹੀ ਉੱਪਰ ਹਾਂ ਜੀ, ਫਿਰ ਸਾਡੇ ਅੰਦਰ ਹੀ 100 ਕਲਾਸਾਂ ਨੇ। ਸ਼ਾਇਦ ਇਸ ਕਰਕੇ ਆਪਾਂ ਬਹੁਤਾ ਵੋਕਲ ਵੀ ਨਹੀਂ ਹੋ ਪਾਉਂਦੇ ਰੇਸਿਜ਼ਮ ਨੂੰ ਲੈ ਕੇ, ਕਿਉਂਕਿ ਹਰ ਕਿਸੇ ਦੇ ਅੰਦਰ ਆਪਣੇ ਲੈਵਲ 'ਤੇ ਤਾਂ ਉਹ ਫੰਡਾਮੈਂਟਲਿਜ਼ਮ ਹੁੰਦਾ ਨਾ। ਜੇ ਆਪਾਂ ਮੈਜੋਰਿਟੀ ਜਿੱਥੇ ਵੀ ਹੁੰਦੇ ਹਾਂ ਆਪਾਂ ਵੀ ਆਪਣੇ ਵੱਲੋਂ ਹੀ ਕਹਿੰਦੇ ਕਿ ਬਾਈ ਅਸੀਂ ਸਹੀ ਹਾਂ।
0: ਸੋ ਬੇਸਿਕਲੀ ਆਪਾਂ ਜੇ ਵੇਖੀਏ ਤਾਂ ਕਈ ਵਾਰੀ ਨਾ ਤੁਹਾਨੂੰ ਇੱਦਾਂ ਲੱਗਦਾ ਵਾ ਕਈ ਬੰਦਿਆਂ ਦੇ ਵਰਤਾਰੇ ਤੋਂ, ਕਈ ਗੱਲਾਂ ਬਾਤਾਂ ਤੋਂ, ਵੀ ਇਹ ਯਾਰ ਇਹ ਬਿਜ਼ਨਸ ਆ, ਇਹ ਵਪਾਰ ਆ। ਇੱਕ ਸੈਕਟ ਜਿਹੜਾ ਵਾ ਉਹ ਇਹ ਵੇਖਦਾ ਵਾ ਕਿ ਮੈਨੂੰ ਪੈਸਾ ਕਿੱਥੋਂ ਕਿੱਦਾਂ ਮੈਂ ਕਮਾ ਸਕਦਾ। ਮੰਨ ਲਓ ਜਿਹਨੇ ਕਿਸੇ ਨੇ ਕਾਰੋਬਾਰ ਖੋਲ੍ਹਿਆ ਵਾ, ਉਹ ਇਹੋ ਹੀ ਵੇਖੂਗਾ ਵੀ ਮੈਂ ਹੋਰ 4 ਪੈਸੇ ਇਸੇ 'ਚੋਂ ਕਿੱਦਾਂ ਵੱਟ ਸਕਦਾ। ਹੁਣ ਇਨਵੈਸਟਮੈਂਟ ਤਾਂ ਹੋਈ ਪਈ ਹੈ, ਇੱਕ ਅਸਟੈਬਲਿਸ਼ਮੈਂਟ ਹੋਈ ਪਈ ਆ, ਹੁਣ ਇਹ ਸੈਚੂਰੇਸ਼ਨ ਪੁਆਇੰਟ ਆ ਗਿਆ, ਹੁਣ ਮੈਂ ਹੋਰ ਕਿੱਦਾਂ ਪੈਸੇ ਵੱਟ ਸਕਦਾ। ਅਤੇ ਸ਼ਾਇਦ ਉਹਦੇ 'ਚੋਂ ਫਿਰ ਇਹ ਡਿਸੀਜ਼ਨ ਨਿਕਲਿਆ ਵੀ ਚਲੋ ਇਸ ਵਾਰੀ ਆਪਾਂ ਰੰਗ ਬਦਲ ਕੇ ਵੇਖ ਲੈਂਦੇ,
1: ਹਾਂ ਬਿਲਕੁਲ, ਹੈ
0: ਨਾ, ਇਸ ਵਾਰੀ ਆਪਾਂ ਇੰਡੀਅਨਸ ਦੇ ਲਈ ਬਣਾ ਲੈਂਦੇ, ਕਟਰੀਨਾ ਕੈਫ ਬਣਾ ਦਿਉ ਚਲੋ,
1: ਹੈ ਨਾ,
0: ਵੀ ਉਹ ਇੰਡੀਅਨ ਇੰਨੀ ਮਾਤਰਾ 'ਚ ਉੱਥੇ ਵਿਕਣੀਆਂ ਨੇ। ਜਸਟ ਆਪਾਂ ਇੱਕ ਐਗਜ਼ਾਮਪਲ ਲੈ ਲਈ,
1: ਐਗਜ਼ਾਮਪਲ,
0: ਤਾਂ ਉਹਦੇ ਵਿੱਚ ਹੁਣ ਕੱਲ੍ਹ ਨੂੰ ਇਹਨੂੰ ਕਿਹੜੇ ਤਰੀਕੇ ਦੇ ਨਾਲ ਕੋਈ ਚੁੱਕ ਕੇ, ਕਿਉਂਕਿ ਜਿੰਨੇ ਦੂਸਰੇ ਨੇ ਇਹਨੂੰ ਪ੍ਰਜੈਂਟ ਕਰਨਾ ਜਾਂ ਇਹਦੇ ਉੱਤੇ ਆਵਾਜ਼ ਉਠਾਉਣੀ ਆ ਇਸ ਗੱਲ ਦੇ ਉੱਤੇ, ਉਹਨੇ ਤਾਂ ਇਸ ਉਹਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਆ ਵੀ ਇਹ ਕਾਰੋਬਾਰ ਆ, ਜਿਹੜਾ ਕਰ ਰਿਹਾ ਵਾ ਉਹਨੂੰ ਸਿਰਫ ਕਾਰੋਬਾਰ ਦਿਖ ਰਿਹਾ, ਪੈਸਾ ਦੇ ਰਿਹਾ ਦਿਖ ਰਿਹਾ, ਉਹਨੇ ਦੂਜੇ ਪਾਸੇ ਨਹੀਂ ਕੋਈ ਧਿਆਨ ਦੇਣਾ। ਸੋ ਬੇਸਿਕਲੀ ਸਾਡੇ 'ਚ ਚੱਲ ਤੇ ਲਗਭਗ ਇਹੋ ਹੀ ਰਿਹਾ ਨਾ। ਮੰਨ ਲਓ ਹੁਣ ਪਿਛਲੇ ਦਿਨ ਫਿਲਮ, ਸੋਰੀ ਪਤਾ ਨਹੀਂ ਹੁਣ ਕਿਸੇ ਨੂੰ ਕਿੱਦਾਂ ਲੱਗੇ ਗੱਲ, ਪਰ ਜਿੱਦਾਂ ਹੁਣ ਫਿਲਮ ਸਤਲੁਜ ਆ, ਹੁਣ ਮੇ ਬੀ ਦਲਜੀਤ ਦਾ ਜਿਹੜਾ ਵਰਜਨ ਹੈ ਜਾਂ ਉਹਦਾ ਜਿਹੜਾ ਪੱਖ ਆ ਉਹਦਾ ਸਿਰਫ ਇੱਥੋਂ ਤੱਕ ਆ ਵੀ ਮੈਂ ਕਦਾਕਾਰ ਹਾਂ ਅਤੇ ਮੈਂ ਇਹੋ ਜਿਹੇ ਪ੍ਰੋਜੈਕਟ ਕਰਨੇ ਆ ਜਿਹੜੇ ਲੋਕਾਂ ਦੇ ਵਿੱਚ ਛਾਪ ਛੱਡ ਕੇ ਜਾਣ, ਜਿਹੜੇ ਮਤਲਬ ਵੱਖਰੇ ਹੋਣ ਅਤੇ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਚਰਚਾ ਜਿਨ੍ਹਾਂ ਦੇ ਨਾਲ ਛਿੜੇ।
1: ਬਿਲਕੁਲ ਠੀਕ,
0: ਮੇ ਬੀ ਮੈਂ ਮੇ ਬੀ ਸ਼ਬਦ ਯੂਜ਼ ਕਰ ਰਿਹਾ, ਮੇ ਬੀ ਉਹਦਾ ਇੱਦਾਂ ਦਾ ਕੋਈ ਉਹ ਜ਼ਰੂਰੀ ਨਹੀਂ ਹੈ ਵੀ ਉਹਦੇ ਕੋਈ ਪਿੱਛੇ ਉਦਾਂ ਦੀ ਧਾਰਨਾ ਹੋਵੇ, ਉਹ ਬਹੁਤ ਮਤਲਬ ਵੀ ਹਿਊਮਨ ਰਾਈਟਸ ਦੇ ਉੱਤੇ ਪਹਿਰਾ ਦੇਣ ਵਾਲਾ ਉਹ
1: ਨਹੀਂ, ਐਬਸੋਲੂਟਲੀ ਨਾ, ਐਬਸੋਲੂਟਲੀ ਨਾ।
0: ਸੋ ਇੱਕ ਕਲਾਕਾਰੀ ਦੇ ਪੱਖੋਂ,
1: ਹਾਂ ਹਾਂ ਹਾਂ,
0: ਜਾਂ ਫਿਰ ਡਾਇਰੈਕਟਰ ਦਾ ਪਾਰਟ ਤੁਸੀਂ ਵੇਖ ਲਓ, ਹੈ ਨਾ, ਡਾਇਰੈਕਟਰ ਨੂੰ ਵੀ ਇਹ ਚੀਜ਼ ਆ ਵੀ ਮੈਨੂੰ ਇੱਕ ਵੱਖਰੀ ਚੀਜ਼ ਚਾਹੀਦੀ
1: ਜੀ। ਗੱਲ ਹੈ ਦੇਖੋ ਕਿ ਫਿਲਮ 2 ਦਿਨਾਂ ਦੇ ਅੰਦਰ ਹੀ ਇੰਡੀਆ ਤੋਂ ਬੈਨ ਹੋ ਗਈ, 11 ਜੁਲਾਈ ਨੂੰ ਗਲੋਬਲੀ ਬੈਨ ਹੋ ਗਈ, ਹੈ ਨਾ, ਅਤੇ ਆਪਾਂ ਇੰਨੀ ਕੁ ਟਾਈਮ ਲਾਈਨ ਤੱਕ ਹੀ ਗੱਲਬਾਤ ਵੀ ਹੋਈ ਫਿਲਮ ਦੀ, ਉਸ ਤੋਂ ਬਾਅਦ ਕਿਸੇ ਮੇਕਰ ਵੱਲੋਂ ਵੀ ਨਹੀਂ ਗੱਲਬਾਤ ਹੋ ਰਹੀ ਹੁਣ। ਅਤੇ ਜੋ ਮੇਨ ਪ੍ਰੋਟੈਗਨਿਸਟ ਆ ਦਿਲਜੀਤ, ਹੈ ਨਾ, ਉਹ ਹੁਣ ਆਪਣੇ ਅਗਲੇ ਆਉਣ ਵਾਲੇ ਟੂਰ ਦੀ ਗੱਲਾਂ ਬਾਤਾਂ ਕਰ ਰਹੇ ਹਾਂ, ਫਿਰ ਕੋਈ ਨਵਾਂ, ਹੈ ਨਾ, ਆ ਰਿਹਾ ਵਿੱਚ ਇੱਕ ਅਗਲਾ ਇੱਕ ਪੰਜਾਬੀ ਫਿਲਮ ਆ ਰਹੀ ਅਗਲੇ ਸਾਲ, ਹੈ ਨਾ, ਉਹਦਾ ਵੀ ਪੋਸਟਰ ਵਗੈਰਾ ਸ਼ੇਅਰ ਹੋ ਗਿਆ ਉਸ ਤੋਂ ਪਹਿਲਾਂ ਥੋੜ੍ਹਾ। ਸੋ ਉਹ ਓਬਵੀਅਸ ਹੈ ਕਿ ਹਰ ਚੀਜ਼ ਅਲਟੀਮੇਟਲੀ ਅਸੀਂ ਥੋੜ੍ਹਾ ਜ਼ਿਆਦਾ ਕਈ ਵਾਰੀ ਦਿਲ 'ਤੇ ਲਾ ਲੈਂਦੇ ਕਿਸੇ ਚੀਜ਼ ਨੂੰ, ਪਰ ਜੋ ਬੰਦਾ ਕੰਮ ਕਰ ਰਿਹਾ, ਜਿਹੜਾ ਹਰ ਰੋਜ਼ ਸੈੱਟ 'ਤੇ ਗਿਆ, ਸੈੱਟ ਤੋਂ ਆਇਆ, ਉਹਨੇ ਐਡਿਟ ਦੇਖਿਆ, ਪੋਸਟ ਪ੍ਰੋਡਕਸ਼ਨ ਦੇਖੀ, ਹੈ ਨਾ, ਸਭ ਕੁਛ ਹੋ ਗਿਆ, ਉਹਦੇ ਲਈ ਪ੍ਰੋਜੈਕਟ ਪ੍ਰੋਜੈਕਟ ਹੀ ਰਹਿਣਾ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਬੰਦਾ ਚੂਜ਼ ਕੁਛ ਵੀ ਕਰ ਸਕਦਾ ਸੀ, ਕਿ 50 ਦਿਨ ਆਪਣੇ ਲਾਈਫ ਦੇ ਕਿਸੇ ਹੋਰ ਪ੍ਰੋਜੈਕਟ ਨੂੰ ਵੀ ਦੇ ਸਕਦਾ ਸੀਗਾ, ਜਿਸ ਤਰ੍ਹਾਂ ਹਨੀਤ ਰਿਹਾਨ ਨੇ ਕਿਹਾ ਕਿ ਹੀ ਡਿਡ ਨੋਟ ਚਾਰਜ ਐਨੀ ਮਨੀ ਫੋਰ ਦਿਸ ਫਿਲਮ। ਉਹਨੇ ਕਿਹਾ ਕਿ ਜੋ ਤੁਸੀਂ ਜੇ ਕੁਛ ਦੇਣਾ ਦੇ ਦਿਓ, ਮੈਂ ਲੈ ਹੀ ਨਹੀਂ ਸਕਦਾ ਪੈਸੇ ਇੱਧਰ ਪ੍ਰੋਜੈਕਟ ਲਈ। ਇਹ ਆਪਾਂ ਵਧੀਆ ਹੀ ਕਹਿ ਸਕਦੇ ਹਾਂ, ਪਰ ਤੁਸੀਂ ਇਹ ਸੋਚੋ ਕਿ ਬੰਦਾ ਆਪਣਾ ਕੰਮ ਕਾਰ ਛੱਡ ਦੇਵੇ ਕਿਉਂਕਿ ਇੱਕ ਫਿਲਮ ਰਿਲੀਜ਼ ਲਈ ਰੁਕੀ। ਮੈਨੂੰ ਤਾਂ ਲੱਗਦਾ ਕਿ ਇਹਨਾਂ ਨੇ ਇਸ ਤਰ੍ਹਾਂ ਜ਼ਿਆਦਾ ਸਗੋਂ ਬਜ਼ ਕ੍ਰੀਏਟ ਹੋ ਗਿਆ ਇਸ ਫਿਲਮ ਦਾ।
0: ਉਹੀ ਡਿਪੈਂਡ ਕਰਦਾ ਨਾ, ਜੋ ਕਿ ਥੋੜੀਆਂ ਜਿਹੀਆਂ ਚੀਜ਼ਾਂ ਕਿਸੇ ਹੱਦ ਤੱਕ ਪ੍ਰੈਡਿਕਟਿਡ ਵੀ ਹੁੰਦੀਆਂ ਨੇ ਕਿ ਹਾਂ,
1: ਕਿਉਂਕਿ ਇਹ ਕੋਈ ਉਹ ਗੱਲ ਨਹੀਂ ਹੈ, ਇਹਦੇ ਅੰਦਰ ਹਰ ਚੀਜ਼ ਬਿਜ਼ਨਸ ਆ। ਇਹ ਦਿਲਜੀਤ ਦਾ ਆਪਾਂ ਇੱਕ ਲੇਟਰ ਐਗਜ਼ਾਮਪਲ ਇਹ ਵੀ ਦੇਖ ਸਕਦੇ ਕਿ ਦਿਲਜੀਤ ਦੇ ਨਾਮ 'ਤੇ ਬਾਲੀਵੁੱਡ 'ਤੇ ਇੰਨੀਆਂ ਟਿਕਟਸ ਨਹੀਂ ਵਿਕਦੀਆਂ, ਦਿਲਜੀਤ ਕੌਂਸਰਟਸ ਵੇਚਦਾ, ਦਿਲਜੀਤ ਪੰਜਾਬੀ ਫਿਲਮਾਂ ਦੀਆਂ ਟਿਕਟਾਂ ਵੇਚ ਲੈਂਦਾ, ਹਿੰਦੀ ਬੈਲਟ ਨਹੀਂ ਵੇਚ ਪਾਉਂਦਾ। ਅਲਟੀਮੇਟਲੀ ਫਿਲਮ ਜੇ ਥੀਏਟਰਾਂ 'ਚ ਰਿਲੀਜ਼ ਹੁੰਦੀ, ਜੇ ਮੈਂ ਪ੍ਰੋਜੈਕਟ ਦੇ ਤੌਰ 'ਤੇ ਸਿਰਫ ਫਿਲਮ ਨੂੰ ਲਵਾਂ, ਤਾਂ ਫਿਰ ਆਈ ਗੈਸ ਇਹ ਬੈਟਰ ਹਾਈਪ ਕ੍ਰੀਏਟ ਹੋਈ ਆ ਰਾਦਰ ਦੈਨ ਦੈਟ, ਕਿਉਂਕਿ ਅਰਜੁਨ ਰਾਮਪਾਲ ਵੀ ਟਿਕਟਾਂ ਨਹੀਂ ਵੇਚ ਸਕਦਾ ਆਪਣੇ ਨਾਮ 'ਤੇ। ਉਹੀ ਹੈ ਹੁਣ ਮੈਂ ਵਾਪਸ ਆਊਂਗਾ ਦੇ ਨਾਲ ਕੀ ਹੋਇਆ, ਅਲਟੀਮੇਟਲੀ ਗ੍ਰੇਟ ਮੂਵੀ, ਦਿਲਜੀਤ ਵਾਜ਼ ਦਾ ਪੋਸਟਰ ਬੋਆਏ, ਹੈ ਨਾ, ਪਰ ਉਹ ਫਿਲਮ ਕਿ 1 ਕਰੋੜ ਦੀ ਹੀ ਓਪਨਿੰਗ ਲੈ ਪਾਏ। ਫਿਲਮ ਵਧੀਆ ਨਾ ਹੁੰਦੀ, ਨੋਰਮਲ ਹੁੰਦੀ, 8-9 ਕਰੋੜ 'ਤੇ ਵਿਹਲੀ ਹੋ ਜਾਂਦੀ, 70 ਕਰੋੜ ਦੀ ਫਿਲਮ 8-9 ਕਰੋੜ 'ਤੇ ਫ੍ਰੀ। ਉਹ ਤਾਂ ਫਿਲਮ ਵਧੀਆ ਸੀਗੀ, ਵਰਡ ਆਫ ਮਾਊਥ ਨਾਲ ਪਿੱਕ ਹੋ ਗਈ, ਫਿਰ ਡਾਇਰੈਕਟਰ, ਕਿਉਂਕਿ ਡਾਇਰੈਕਟਰ ਦੀ ਮੇਨ ਹੁੰਦਾ ਪ੍ਰੋਜੈਕਟ ਡਾਇਰੈਕਟਰ ਦਾ ਜਿਹਨੇ ਲਿਖਿਆ, ਐਂਡ ਹੈ ਨਾ, ਉਹ ਹਨੀਤ ਰਿਹਾਨ ਤੁਸੀਂ ਦੇਖ ਸਕਦੇ ਹੋ ਹੁਣ ਵੀ ਹਰ ਪਾਸੇ ਕੋਸ਼ਿਸ਼ ਕਰ ਰਿਹਾ ਕਿਸੇ ਤਰੀਕੇ ਨਾਲ ਦੁਬਾਰਾ ਫਿਲਮ ਆ ਸਕੇ, ਪ੍ਰੋਡਿਊਸਰ ਕੋਸ਼ਿਸ਼ ਕਰ ਰਿਹਾ ਵਾਪਸ ਆ ਸਕੇ। ਐਕਟਰ ਦੀ ਇੱਕ ਲੈਵਲ ਤੱਕ ਕੀ ਹੁੰਦੀ ਹੈ ਕਮਿਟਮੈਂਟ, ਉਹਨੇ ਅੱਗੋਂ ਹੋਰ 4 ਚੀਜ਼ਾਂ ਕਰਨੀਆਂ ਹੁੰਦੀਆਂ,
0: ਉਹਨੇ ਬਣਾਤੀ, ਉਹਨੇ
1: ਬਣਾਤੀ, ਆਪਾਂ ਫ੍ਰੀ ਹੋਏ,
0: ਕਮਿਟਮੈਂਟ ਖਤਮ। ਬਾਕੀ ਫਿਰ ਪ੍ਰੋਡਿਊਸਰਸ ਵੇਖਣ ਡਾਇਰੈਕਟਰ ਦਾ ਜੇ ਉਹੋ ਜਿਹਾ ਕੋਈ ਇੰਟਰਸਟ ਹੈ ਤੇ ਉਹ,
1: ਹਾਂ, ਉਹ ਦੇਖਣਗੇ
0: ਉਹ ਵੇਖੇ ਉਹਨਾਂ ਦੇ ਆਪਸ ਕਰਨਾ ਹੁਣ ਉਹਦਾ,
1: ਉਹ ਵੀ ਉਹਨਾਂ ਦਾ, ਕਿਉਂਕਿ ਸ਼ਾਇਦ ਪ੍ਰੋਫਿਟ ਉਹਨਾਂ ਨੂੰ ਅਲਟੀਮੇਟਲੀ ਹੈ ਨਾ, ਤਾਂ ਹੀ ਲੱਗੇ
0: ਐਗਜ਼ੈਕਟਲੀ, ਫਿਰ ਗੱਲ ਉਹੀ ਪ੍ਰੋਫਿਟ 'ਤੇ ਆ ਗਈ
1: ਗੱਲ।
0: ਸੋ ਆਪਾਂ ਜਿਹੜਾ ਇਹ ਵੇਖਦੇ ਹਾਂ ਕਿਸੇ ਵੀ ਚੀਜ਼ ਨੂੰ ਆਪਾਂ ਜਿਹੜਾ ਨਜ਼ਰੀਏ ਤੋਂ ਵੇਖਦੇ, ਮੈਨੂੰ ਲੱਗਦਾ ਇਹ ਚੀਜ਼ਾਂ ਆਪਾਂ ਇਗਨੋਰ ਕਰ ਜਾਂਦੇ ਹਾਂ, ਕਿਉਂਕਿ ਜਿਹੜਾ ਆਮ ਵੇਖਣ ਵਾਲਾ ਵਾ ਉਹਨੇ, ਦਰਸ਼ਕ ਨੇ ਜਿਹੜੇ ਇੱਕ ਅਲੱਗ ਨਜ਼ਰੀਏ ਤੋਂ ਵੇਖਣਾ, ਸ਼ਾਇਦ ਉੱਥੇ ਮੇਕਰ ਵੀ ਮਾਰ ਖਾ ਜਾਂਦਾ, ਕਿਉਂਕਿ ਉਹਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਵੇਲੇ ਸ਼ਾਇਦ ਉਹਦਾ ਇੱਕ ਜਦੋਂ ਆਪਾਂ ਐਂਗਲ ਤੋਂ ਵੇਖ ਰਹੇ ਹੁੰਦੇ ਹਾਂ, ਚਾਹੇ ਉਹ ਚੰਗਾ ਹੀ ਕਰਨ ਦੀ ਕੋਈ ਕੋਸ਼ਿਸ਼ ਕਰ ਰਿਹਾ ਹੁੰਦਾ, ਪਰ ਬਾਕੀ ਐਂਗਲ, ਬਾਕੀ ਸਮਾਜ ਦੇ ਜਿਹੜੇ ਹਿੱਸੇ ਨੇ ਉਹ ਸ਼ਾਇਦ ਉੱਥੇ ਮਿਸ ਕਰ ਦਿੱਤੇ ਜਾਂਦੇ ਨੇ। ਪਰ ਖੈਰ, ਸਾਡਾ ਗੱਲਬਾਤ ਕਰਨ ਦਾ ਮਕਸਦ ਜਿਹੜਾ ਉਹ ਇਹੋ ਹੀ ਕਿ ਆਪਾਂ ਇਹ ਵੇਖੀਏ ਕਿ ਵੱਡੇ ਪਰਦੇ 'ਤੇ ਜਾਂ ਵੱਡੀਆਂ ਫਿਲਮਾਂ ਜਿਹੜੀਆਂ ਨੇ ਜਾਂ ਉਸ ਲੈਵਲ ਦੇ ਉੱਤੇ ਵੀ ਗੋਰੇ ਸਮਾਜ ਦੇ ਵਿੱਚ ਵੀ, ਮਤਲਬ ਪੜ੍ਹੇ ਲਿਖਿਆਂ ਦੇ ਵਿੱਚ, ਅਮੀਰ ਤੋਂ ਅਮੀਰ ਬੰਦਿਆਂ ਦੇ ਵਿੱਚ ਵੀ ਆਹ ਵਾਲੀਆਂ ਟਾਕ ਹੋ ਰਹੀਆਂ ਨੇ ਯਾਰ। ਮਤਲਬ ਆਪਾਂ ਜਿੱਥੇ ਕਹਿ ਦਿੰਦੇ ਵੀ ਯਾਰ ਕਿਉਂ ਤੁਸੀਂ, ਮਤਲਬ ਆਹ ਕੀ ਕਿੱਦਾਂ ਦੀ ਗੱਲ ਹੈ, ਜਾਂ ਕਹਿੰਦੇ
1: ਆਪਾਂ, ਹੈ ਨਾ, ਬੈਕਵਰਡ ਥਿੰਕਿੰਗ ਕਹਿ ਦਿੰਦੇ ਇਹਨਾਂ ਚੀਜ਼ਾਂ ਨੂੰ ਕਿ ਪੜ੍ਹਿਆ ਲਿਖਿਆ ਨਹੀਂ ਕੁਛ ਨਹੀਂ, ਦੁਨੀਆਂ ਨੂੰ ਇਲੈਕਟ੍ਰਿਕ ਵਹੀਕਲ ਦੇਣ ਵਾਲਾ ਆਦਮੀ, 1 ਟ੍ਰਿਲੀਅਨ ਦੀ, ਹੈ ਨਾ, ਵੈਲੂਏਸ਼ਨ ਵਾਲਾ ਆਦਮੀ ਜਿਹੜਾ ਫਿਲਹਾਲ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਰੋਡਵੇਜ਼ ਟਾਈਪ ਰੋਕੇਟ ਬਣਾ ਦੇਵੇ ਅਤੇ ਤੁਹਾਨੂੰ ਆਉਣ ਵਾਲੇ 10 ਸਾਲਾਂ ਤੱਕ, ਹੈ ਨਾ, ਚੰਨ ਦੇ ਦਰਸ਼ਨ ਕਰਾਇਆ ਕਰੇ। ਉਹ ਵਾਲਾ ਆਦਮੀ ਵੀ ਇਹ ਸੋਚ ਸਕਦਾ ਕਿ ਜੀ ਆਸਟ੍ਰੇਲੀਆ ਦਾ ਬਰਥ ਰੇਟ ਬਹੁਤ ਡਾਊਨ ਹੋ ਗਿਆ ਜੀ, ਜਪਾਨ ਦਾ ਡਾਊਨ ਹੋ ਗਿਆ ਬਟ ਇਟਸ ਫਾਈਨ ਫੋਰ ਅਸ, ਯੂ ਐਸ ਦਾ ਡਾਊਨ ਹੋ ਗਿਆ, ਐਂਡ ਉਹ ਜਿਹੜਾ ਬਰਥਡੇ ਬਰਥ ਰੇਟ ਡਾਊਨ ਹੋਇਆ ਵੀ ਬੋਲਦਾ ਸਿਰਫ ਕੋਕੇਸ਼ਨ, ਸਿਰਫ ਗੋਰਿਆਂ ਦਾ, ਮਤਲਬ ਜੇ ਦੂਸਰੇ ਪਾਸੇ ਇਹ
0: ਓਵਰਆਲ
1: ਉਹ ਹਾਂ ਜੇ ਇਮੀਗ੍ਰੈਂਟਸ ਦਾ ਵੱਧ ਰਿਹਾ ਤਾਂ ਉਹ ਵੀ ਉਹਨਾਂ ਲੋਕਾਂ ਲਈ ਬੁਰਾ, ਹੁਣ ਇਹ ਤਾਂ ਹੈ ਨਹੀਂ ਕੋਈ ਆ ਕੇ ਕਹਿੰਦਾ ਗੋਰਿਆਂ ਨੂੰ ਬੱਚੇ ਨਹੀਂ ਪੈਦਾ ਕਰਨੇ, ਇਹ ਤਾਂ ਵੀ ਤੁਹਾਡੀ ਪ੍ਰੋਬਲਮ ਹੈ, ਤੁਸੀਂ ਕਰਨੇ ਨਹੀਂ ਕਰਨੇ, ਦੂਸਰੇ ਨੂੰ ਕਿਉਂ ਤੰਗ ਕੀਤਾ ਪਿਆ, ਹੈ ਨਾ? ਪਰ ਗੱਲ ਇਹੀ ਹੈ ਕਿ ਸ਼ਾਇਦ ਉਹਨਾਂ ਦੀ ਸੁਸਾਇਟੀ ਦੇ ਅੰਦਰ, ਤੁਸੀਂ ਕਹਿੰਦੇ ਸੈਚੂਰੇਸ਼ਨ ਪੁਆਇੰਟ, ਉਹਨਾਂ ਦੀ ਸੁਸਾਇਟੀ ਦੇ ਅੰਦਰ ਹੁਣ ਉਹ ਸੈਚੂਰੇਸ਼ਨ ਪੁਆਇੰਟ ਆ ਚੁੱਕਾ ਫੈਮਿਲੀਅਲ ਸਿਸਟਮ ਨੂੰ ਲੈ ਕੇ। ਸਿਰਫ ਆਪਾਂ ਹੁਣ ਕਹਾਣੀ ਦੇ ਅੰਦਰ ਵੀ ਜਿਸ ਤਰ੍ਹਾਂ ਗੱਲ ਕਰ ਰਹੇ ਵਿੱਚੋਂ ਥੋੜ੍ਹਾ ਡੀਟੇਲ ਹੋਏ ਸੀ ਕਿ ਸ਼ਾਇਦ ਜਿਹੜੇ ਆਹ ਉਹ ਯੂਰਪ ਦੇ ਉਹ ਹਿੱਸੇ ਨੇ ਜਿਹੜੇ ਇਟਲੀ ਗ੍ਰੀਸ ਦੇ ਆਸੇ ਪਾਸੇ ਵਾਲੇ ਏਰੀਆਜ਼ ਨੇ, ਉੱਥੇ ਹੀ ਅੱਜ ਫੈਮਿਲੀ ਸਿਸਟਮ, ਜੋ ਜਿੱਦਾਂ ਫੈਮਿਲੀ ਸਿਸਟਮ ਤੋਂ ਆਪਾਂ ਆਉਂਦੇ ਹਾਂ ਉੱਥੇ ਹੀ ਹੈ, ਅਦਰਵਾਈਜ਼ ਨਹੀਂ ਹੈ। ਤਾਂ ਸ਼ਾਇਦ ਉਹਨੂੰ ਉਹ ਮੇਨ ਖਟਕਦਾ, ਫਿਰ ਉਹ ਦੇਖਦਾ ਕਿ ਬਈ ਵੱਡੇ ਪਰਦੇ 'ਤੇ ਵੀ ਹੁਣ ਲੈਟੀਨਾ ਲੋਕ, ਐਲ ਜੀ ਬੀ ਟੀ ਕਿਊ ਦੇ ਲੋਕ ਆ ਰਹੇ, ਜਾਂ ਫਿਰ ਕੋਈ ਅਫਰੀਕਨ ਸਮਾਜ ਦਾ ਬੰਦਾ ਦਿਸ ਰਿਹਾ ਤਾਂ ਕਿਉਂ ਦਿਸ ਰਿਹਾ? ਸਾਰੇ ਹੀ ਗੋਰੇ, ਸਾਰੇ ਹੀ ਰਾਈਟ ਵਿੰਗ ਦੀ ਸੋਚ ਵਾਲੇ ਹੋਣੇ ਚਾਹੀਦੇ ਆ ਜੀ, ਇਹ ਤਾਂ ਸਾਡੀ ਕਹਾਣੀ ਹੈ, ਜਦਕਿ ਉਹ ਵੈਸੇ ਗ੍ਰੀਸ ਦਾ ਹੈ ਨਹੀਂ ਹੈ। ਅਤੇ ਜਿਸ ਤਰ੍ਹਾਂ ਮਤਲਬ ਉਹੀ ਹਰ ਕਾਲੀ ਟੰਕੀ ਸਿੰਟੈਕਸ ਨਹੀਂ ਹੁੰਦੀ, ਹਰ ਗੋਰਾ ਗ੍ਰੀਸ ਦਾ ਨਹੀਂ ਹੈ ਬਈ, ਮਤਲਬ ਗ੍ਰੀਕੀਆਂ ਦਾ ਅਮੈਰੀਕਨਸ ਦਾ ਕੁਛ ਲੈਣਾ ਦੇਣਾ ਨਹੀਂ।
0: ਪਰ ਗੱਲ ਉਹੀ ਹੈ ਨਾ, ਫਿਰ ਵੇਖੋ ਤੁਸੀਂ ਜਦੋਂ ਆਪਾਂ ਇੱਕ ਬਿਜ਼ਨਸਮੈਨ ਬੰਦਾ ਜਦੋਂ ਪ੍ਰੋਡਕਟ ਬਣਾਉਂਦਾ ਹੈ, ਜਾਂ ਫਿਰ ਇੱਕ ਰਾਜਨੇਤਾ ਜਦੋਂ ਕੋਈ ਆਪਣਾ ਭਾਸ਼ਣ ਬਿਆਨਬਾਜ਼ੀ ਦਿੰਦਾ, ਤਾਂ ਸ਼ਾਇਦ ਉਹ ਇਹ ਚੀਜ਼ਾਂ ਨਹੀਂ ਧਿਆਨ 'ਚ ਰੱਖਦਾ ਹੋਊਗਾ ਵੀ ਮੇਰਾ ਜਿਹੜਾ ਬਣਾਇਆ ਸਮਾਨ ਹੈ, ਮੇਰੇ ਜਿਹੜੀਆਂ ਬਣਾਈਆਂ ਸਰਵਿਸਿਜ਼ ਨੇ, ਕਿ ਮੈਂ ਉਹ ਸਿਰਫ ਇੱਕ ਸੈਕਟਰ ਦੇ ਲਈ, ਇੱਕੋ ਰੰਗ ਦੇ ਲਈ, ਇੱਕੋ ਨਸਲ ਭੇਦ, ਇੱਕੋ ਧਰਮ ਦੇ ਲਈ ਬਣਾ ਰਿਹਾ, ਉਦੋਂ ਸੋਚ ਕਿੱਥੇ ਜਾਂਦੀ ਹੈ। ਖੈਰ ਇਹ ਚੀਜ਼ਾਂ ਹੁਣ ਅੱਗੇ ਸਮਾਜ ਦੇ ਉੱਤੇ ਅਸਰ ਪਾਉਣ ਵੀ ਲੱਗ ਪਈਆਂ ਨੇ। ਮੈਂ ਆਪਣਾ ਇਹਨਾਂ ਦੇ ਜਦੋਂ ਇਹ ਸ਼ੁਰੂ ਹੋਇਆ ਮਸਲਾ ਇਜ਼ਰਾਈਲ ਫਲਸਤੀਨ ਵਾਲਾ, ਅਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਰਿਐਕਸ਼ਨ ਬਾਅਦ ਵਿੱਚ ਇੱਕ ਸਮਾਜ ਦੇ ਵਿੱਚ ਆਇਆ, ਅਤੇ ਉਹਨਾਂ ਦੀ ਮੈਂ ਇੱਕ ਰਿਪੋਰਟ ਵੇਖ ਰਿਹਾ ਹਾਂ, ਉਹ ਈਵਨ ਵੱਡੇ ਰੂਪ ਦੇ ਵਿੱਚ ਉਹ ਚੀਜ਼ਾਂ ਨਹੀਂ ਇਸ ਤਰੀਕੇ ਦੇ ਨਾਲ ਪ੍ਰਚਾਰੀਆਂ ਜਾਂਦੀਆਂ, ਕਿਉਂਕਿ ਅਸਰ ਪੈਂਦਾ ਉਸ ਚੀਜ਼ ਦਾ। ਈਵਨ ਜਿਹੜੇ ਅਮੈਰੀਕਨ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਮੋਟੇ ਰੂਪ ਦੇ ਵਿੱਚ ਆਪਾਂ ਕੋਕਾ ਕੋਲਾ ਲਾ ਲਈਏ, ਅਤੇ ਉਹਦੀ ਸੇਲ 'ਤੇ ਈਵਨ ਉਹਦੀ ਅਸਰ ਪਿਆ, ਡਰੋਪ ਹੋਈ। ਸੋ ਉਹਨਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਵੀ ਆਪਾਂ ਇਹਨਾਂ ਦੀਆਂ ਚੀਜ਼ਾਂ ਹੀ ਨਹੀਂ ਖਾਣੀਆਂ ਪੈਣੀਆਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਵਿਦੇਸ਼ੀ ਬਣੀਆਂ ਚੀਜ਼ਾਂ ਦਾ ਵਿਰੋਧ ਕੀਤਾ ਗਿਆ ਉਸ ਸਮੇਂ। ਸੋ ਇਹ ਚੀਜ਼ਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਅਸਰ ਪਾਉਂਦੀਆਂ, ਪਰ ਕਾਰੋਬਾਰ ਦੇ ਨਾਲ, ਰਾਜਨੀਤੀ ਕਾਰੋਬਾਰ ਦੇ ਨਾਲ ਇਹ ਨਸਲ ਭੇਦ, ਇਹ ਸਾਰਾ ਕੁਛ ਕਿੱਦਾਂ ਗੂੜਾ ਵੇਖ ਲਓ ਪਰੋਚਿਆ, ਪਰ ਇੱਕ ਚੀਜ਼ ਜਿਹੜੀ ਖਤਰਨਾਕ ਇੱਥੋਂ ਇਹ ਸਾਬਤ ਹੁੰਦੀ ਹੈ ਕਿ ਜਿਹੜੇ ਬੰਦੇ ਕੋਲ ਪੈਸਾ, ਜਾਂ ਆਪਾਂ ਆਮ ਕਹਿ ਦਿੰਦੇ ਹਾਂ ਵੀ ਬੜਾ ਵਿਜ਼ਨ ਵੀ ਆ, ਅਤੇ ਜਾਂ ਤਾਂ ਫਿਰ ਉਹ ਵਿਜ਼ਨ ਜਿਹੜਾ ਵਾ ਉਹ ਕਹਿ ਲਈਏ ਆਪਾਂ ਵੀ ਗਲਤ ਪਾਸੇ ਨੂੰ ਜਾ ਰਿਹਾ,
1: ਹਾਂ,
0: ਕਿਉਂਕਿ ਉਹੀ ਲੋਕਾਂ ਨੇ ਵੇਖਣਾ, ਉਸੇ ਤੋਂ ਲੋਕਾਂ ਨੇ ਸੇਧ ਲੈਣੀ ਹੈ ਲੋਕਾਂ, ਮਤਲਬ ਜਿਹੜਾ ਬੰਦਾ ਇੱਕ ਚੀਜ਼ ਦੇ ਲਈ ਤੁਹਾਨੂੰ ਫੋਲੋ ਕਰ ਰਿਹਾ, ਉਹ ਦੂਸਰੀ ਦੇ ਲਈ ਵੀ ਤੁਹਾਨੂੰ
1: ਬਿਲਕੁਲ ਬਿਲਕੁਲ
0: ਠੀਕ ਹੀ ਆ।
1: ਅਸੀਂ ਲੋਕ ਤਾਂ ਆਈਡੀਆਲਾਈਜ਼ ਕਰਦੇ ਕਿਸੇ ਨੂੰ ਪੂਰਾ ਹੀ ਕਰਦੇ ਹਾਂ, ਆਪਾਂ ਪਰੇ ਕਰਦੇ ਨਹੀਂ ਕਿ ਯਾਰ ਆਹ ਚੀਜ਼ਾਂ ਤਾਂ ਬੰਦੇ ਅੰਦਰ ਖਰਾਬ ਹਨ,
0: ਕਿਉਂਕਿ ਆਪਾਂ ਜੇ ਇੱਦਾਂ ਦਾ ਕੁਛ ਹੋਵੇ ਨਾ, ਆਪਣੇ ਮੰਨ ਲਓ ਜੇ ਆਪਾਂ ਸਿਨੇਮੇ ਤੱਕ ਰਹਿ ਕੇ ਗੱਲ ਕਰੀਏ, ਅਤੇ ਜੇ ਬੋਲੀਵੁੱਡ 'ਚ ਚਲੋ ਕੁਛ ਇੱਕ ਨੂੰ ਛੱਡ ਦਈਏ, ਜਾਂ ਪੰਜਾਬੀ ਸਿਨੇਮਾ ਹੋ ਗਿਆ, ਉਹ ਡਾਇਰੈਕਟਰ ਹੋ ਗਏ, ਸੋ ਉਹਨਾਂ ਦਾ ਤਾਂ ਆਪਾਂ ਚਲੋ ਮੰਨ ਸਕਦੇ ਹਾਂ, ਪਰ ਜਿਹੜੇ ਹਾਲੀਵੁੱਡ ਦੇ ਕਈ ਡਾਇਰੈਕਟਰ ਨੇ ਉਹਨਾਂ ਦੀਆਂ ਤੁਸੀਂ ਜੇ ਇਸ ਲੈਵਲ 'ਤੇ ਜਿੱਦਾਂ ਇਹ ਆ ਨੋਲਨ, ਇਹਨਾਂ ਦੀਆਂ ਫਿਲਮਾਂ ਤੁਸੀਂ ਵੇਖ ਲਓ, ਅਤੇ ਉਹ ਤੁਹਾਨੂੰ ਕਿਸੇ ਵੱਡੇ ਕਹਿ ਲਓ ਗੁਣੀ ਗਿਆਨੀ ਬੰਦੇ ਤੋਂ, ਜਾਂ ਫਿਰ ਕਿਸੇ ਬੁੱਧੀਜੀਵੀ ਤੋਂ ਘੱਟ ਨਹੀਂ ਆ ਉਹ,
1: ਬਿਲਕੁਲ ਬਿਲਕੁਲ,
0: ਉਹਦੇ ਵਿੱਚ ਤੁਹਾਨੂੰ ਉਹ ਲੱਗਦਾ ਵੀ ਯਾਰ ਐਡਾ, ਮਤਲਬ ਆਹ ਐਡਾ ਤਕੜਾ ਦਰਸ਼ਨ ਕਿੱਥੋਂ ਆ ਗਿਆ ਵਿੱਚ ਇਹਦੇ, ਹੈ ਨਾ? ਸੋ ਕਿੱਦਾਂ ਕਿੱਦਾਂ ਦੀਆਂ,
1: ਉਹਦਾ ਪ੍ਰੋਸੈਸ ਇੱਕ ਵਾਰੀ ਮੈਂ ਦੇਖਿਆ, ਉਹ ਦੱਸਦਾ ਪਿਆ ਹੈਗਾ, ਉਹ ਸਕ੍ਰਿਪਟ ਨਹੀਂ ਲਿਖਦਾ, ਉਹਦੇ ਮਾਇੰਡ 'ਚ ਸਕ੍ਰਿਪਟ ਹੁੰਦੀ ਆ, ਉਹ ਇੱਕ ਬਾਰਗ੍ਰਾਫ ਬਣਾਉਂਦਾ, ਸਿੱਧੀ ਲੀਕ ਕੱਟਦਾ, ਉਹਦੇ ਅੰਦਰ ਪੁਆਇੰਟਰਸ ਬਣਾਉਂਦਾ ਕਿ ਇੱਥੇ ਆਹ ਹੋਏਗਾ ਆਹ ਹੋਏਗਾ, ਉਹ ਪੁਆਇੰਟਰਸ ਦੇ ਅੰਦਰ ਨਾ ਬੇਸਿਕਲੀ ਬਣਾਉਂਦਾ ਫਿਰ ਪ੍ਰੈਸ਼ਰ ਪੁਆਇੰਟ ਕਿ ਇੱਥੇ ਪ੍ਰੈਸ਼ਰ ਆਉਣਾ ਚਾਹੀਦਾ 90 ਮਿੰਟ 'ਤੇ, ਫਿਰ 90 ਮਿੰਟ 'ਤੇ ਪ੍ਰੈਸ਼ਰ ਆਉਣਾ ਚਾਹੀਦਾ ਔਡੀਅੰਸ 'ਤੇ, ਫਿਰ 90 ਮਿੰਟ 'ਤੇ ਆਉਣਾ ਚਾਹੀਦਾ, ਫਿਰ ਲਿਖਦਾ।
0: ਅੱਛਾ,
1: ਹਾਂ। ਸੋ ਹੀ ਰਾਈਟਸ ਮੈਥਮੈਟਿਕਲੀ, ਪਹਿਲੇ ਮੈਥ ਬਣਾਉਂਦਾ ਚੀਜ਼ ਦੀ, ਫਿਰ ਲਿਖਦਾ, ਫਿਰ ਸਟੋਰੀ ਬੋਰਡਿੰਗ ਕਰਦਾ।
0: ਇੱਕ ਜਿਹੜੀ ਸਿਚੁਏਸ਼ਨ ਆ, ਇੱਕ ਜਿਹੜਾ ਸਸਪੈਂਸ ਆ, ਡਰ ਆ, ਉਹਨੂੰ ਪਹਿਲਾਂ ਕ੍ਰੀਏਟ ਕਰਨਾ, ਫਿਰ ਉਹਨੂੰ ਹੌਲੀ ਹੌਲੀ ਰਿਜ਼ੋਲਵ ਕਰਨਾ, ਔਡੀਅੰਸ ਨੂੰ ਰਿਲੈਕਸ ਕਿੱਥੇ ਕਰਨਾ, ਉਹਨੂੰ ਹਸਾਉਣਾ ਕਿੱਥੇ ਆ, ਔਡੀਅੰਸ ਨੂੰ ਨਚਾਉਣਾ ਕਿੱਥੇ ਆ, ਹੈ ਨਾ, ਉਹਨੂੰ ਸਟ੍ਰੈਸ ਕਿੱਥੇ ਦੇਣਾ। ਸੋ ਬੇਸਿਕਲੀ ਜਿਹੜੇ ਚੰਗੇ ਡਾਇਰੈਕਟਰ ਨੇ ਉਹ ਸਾਰੇ ਰੰਗ ਭਰਨ ਦੀ ਕੋਸ਼ਿਸ਼ ਕਰ,
1: ਬਿਲਕੁਲ ਹਰ ਪਾਸੇ ਇਸ ਤਰ੍ਹਾਂ। ਜਿਨ੍ਹਾਂ ਨੂੰ ਮਤਲਬ ਮਾਰਟਿਨ ਸਕੋਰਸੇਜ਼ੀ ਨੂੰ ਕਹਿੰਦੇ ਕਿ ਹੀ ਇਜ਼ ਦ ਗ੍ਰੇਟੈਸਟ ਡਾਇਰੈਕਟਰ ਆਫ ਆਲ ਟਾਈਮ ਅੱਜ ਤੱਕ ਦਾ, ਉਹਨੇ ਸਾਰੀ ਉਮਰ ਫਿਲਮਾਂ ਹੀ ਐਂਟੀ ਐਸਟੈਬਲਿਸ਼ਮੈਂਟ ਬਣਾਈਆਂ. ਇਨਫੈਕਟ ਕ੍ਰਿਸਚੈਨਿਟੀ ਨੂੰ ਕੁਐਸਚਨ ਕਰਦੀ ਹੋਈ ਫਿਲਮ ਬਣਾਈ ਸੀਗੀ ਦ ਲਾਸਟ ਟੈਂਪਟੇਸ਼ਨ ਆਫ ਕ੍ਰਾਈਸਟ, ਜਿਹੜੀ ਅੱਜ ਤੱਕ ਨਹੀਂ ਰਿਲੀਜ਼ ਹੋ ਪਾਈ. 1974 ਦੀ ਬੈਨ ਹੋਈ ਹੋਈ ਫਿਲਮ ਹੈ, ਅੱਜ ਤੱਕ ਨਹੀਂ ਹੋਈ. ਅਤੇ ਮਤਲਬ ਅਗਲੇ ਦੇ ਸਵਾਲ ਜਵਾਬ ਸੀਗੇ ਆਪਣੇ ਹੀ, ਕਿਉਂਕਿ ਉਹ ਆਉਂਦਾ ਵੀ ਉਸ ਫੈਮਿਲੀ ਤੋਂ ਹੈ, ਉਹਦੇ ਫਾਦਰ ਪਾਦਰੀ ਸੀਗੇ, ਹੈ ਨਾ. ਕਿ ਆਪਾਂ ਇਸ ਕਰਕੇ ਚੀਜ਼ ਡਿਸਕਸ ਕਰ ਰਹੇ ਹਾਂ ਕਿਉਂਕਿ ਅਮੈਰੀਕਾ ਦੀ ਯੂ ਐਸ ਪੀ ਇਹ ਹੈ ਕਿ ਆਜ਼ਾਦੀ ਬੋਲਣ ਦੀ, ਸੋਚਣ ਦੀ. ਫਿਰ ਅੱਗੋਂ ਉਹਨਾਂ ਦੀ ਉਹ ਜਿਹੜੀ ਉਹ ਯੂ ਐਸ ਪੀ ਹੈ ਨਾ, ਉਹਨਾਂ ਦੇ ਸਿਨੇਮਾ 'ਚ ਹਮੇਸ਼ਾ ਝਲਕੀ ਆ, ਹੈ ਨਾ. ਇਹ ਉਹ ਲੋਕ ਨੇ ਜਿਹੜੇ ਪ੍ਰੈਜ਼ੀਡੈਂਟ ਦਾ ਜਿਹੜਾ ਹਰ ਸਾਲ ਇੱਕ ਡਿਨਰ ਹੁੰਦਾ ਜਿੱਥੇ ਪ੍ਰੈਜ਼ੀਡੈਂਟ ਦੀ ਪਹਿਲੇ ਬੇਇੱਜ਼ਤੀ ਕੀਤੀ ਜਾਂਦੀ, ਪ੍ਰੈਜ਼ੀਡੈਂਟ ਹੱਸਦਾ, ਫਿਰ ਆਏ ਸਾਰੇ ਅਮੀਰ ਨਾਮੀ ਤਰੀਮ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਂਦੀ, ਸਾਰੇ ਹੱਸਦੇ, ਹੈ ਨਾ, ਜਸਟ ਟੂ ਸ਼ੋ ਕਿ ਵੀ ਆਰ ਜਸਟ ਹਿਊਮਨਸ. ਅਤੇ ਹੁਣ ਉੱਥੇ ਦੀ ਜਿਹੜੀ ਪੋਲਰਾਈਜੇਸ਼ਨ ਹੈ ਨਾ, ਉਹ ਤੁਹਾਨੂੰ ਹਰ ਪਾਸੇ ਦਿਖਣੀ ਸ਼ੁਰੂ ਹੋ ਗਈ ਆ, ਹੈ ਨਾ. ਕਿ ਇੱਕ ਇੱਕ ਬੰਦੇ ਦੀ ਕਈ ਗੱਲ ਦਾ ਅਸਰ, ਇੱਕ ਪ੍ਰੈਜ਼ੀਡੈਂਟ ਦੀ ਕਈ ਗੱਲ ਦਾ ਅਸਰ ਸਾਰੀ ਦੁਨੀਆ ਦੇ ਅੰਦਰ ਵਾਰ ਦੀ ਸਿਚੁਏਸ਼ਨ ਲੈ ਆਉਂਦੀ ਹੈ, ਲੋਕਾਂ ਦੇ ਅੰਦਰ ਬਿਨਾਂ ਗੱਲ ਦੀ ਨਫ਼ਰਤ ਪਾਲ ਦਿੰਦੀ ਹੈ. ਜਿਹਨੂੰ ਨਹੀਂ ਪਤਾ, ਨਹੀਂ ਪਤਾ, ਕਈ ਵਾਰੀ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਝੰਝੋੜੋ ਨਾ ਕਿ ਯਾਰ ਤੂੰ ਨਫ਼ਰਤ ਕਿਉਂ ਨਹੀਂ ਕਰਦਾ ਪਿਆ, ਤੂੰ ਪਾਗਲ ਆ, ਇਹ ਤਾਂ ਉਹ ਵਾਲਾ ਹਾਲ ਹੋ ਗਿਆ,
0: ਸਾਡੇ ਵਾਲਿਆਂ ਦਾ ਕਹਿੰਦੇ ਕੋਈ ਸਟੈਂਡ ਨੀ. ਜਦੋਂ ਦਲਜੀਤ ਚਮਕੀਲਾ ਕੱਢਦਾ ਤੇ ਉਦੋਂ ਉਹ ਅਸੀਂ ਕਹਿੰਦੇ ਵੀ ਗੱਦਾਰ ਹੈ ਕੌਮ ਦਾ, ਤੇ ਹੁਣ ਕੌਮ ਦਾ ਉਹ ਹੀਰਾ ਹੋ ਗਿਆ. ਤੇ ਸਾਡੇ ਜਥੇਦਾਰ ਸਾਹਿਬ ਵੀ ਕਹਿੰਦੇ ਕਿ ਹੁਣ ਪਤਾ ਲੱਗਿਆ ਵੀ ਹਰੀਕੇ ਤੇ ਆਹ ਕੁਛ ਹੋਇਆ. ਅਤੇ ਅਸੀਂ 95 ਦੇ ਕਹਿੰਦੇ ਕਬੋਨ ਹਾਂ, ਅਤੇ ਸਾਨੂੰ ਤਾਂ ਕਾਫੀ ਦੇਰ ਦਾ ਪਤਾ ਵੀ ਖਾਲੜਾ ਸਾਹਿਬ ਅਤੇ ਹਰੀਕੇ ਦੇ ਬਾਰੇ. ਸਭ ਵੋਟਾਂ ਆਉਣ ਦਾ ਨਤੀਜਾ ਡਰਾਮਾ ਜ਼ਿਆਦਾ ਹੋ ਰਿਹਾ ਵਾ, ਕੋਈ ਸ਼ੱਕ ਨਹੀਂ ਕਿ ਫਿਲਮ ਸੋਹਣੀ ਆ. ਪੁੱਲ ਚੁੱਕ ਮਾਫ਼, ਬਿਲਕੁਲ ਜੀ ਸਹੀ ਵਾਜਬ ਗੱਲ ਕਰ ਰਹੇ ਹੋ ਤੁਸੀਂ. ਸੋ ਇੱਥੇ ਬਹੁਤ ਸਾਰੇ ਪੱਖ ਨੇ ਇਸ ਚੀਜ਼ ਦੇ, ਠੀਕ ਹੈ, ਜਿੱਥੇ ਸਾਨੂੰ ਆਪਾਂ ਇੱਕੋ ਹੀ ਪੱਖ ਜਦੋਂ ਆਪਾਂ ਵੇਖਣ ਲੱਗ ਪੈਂਦੇ ਹਾਂ ਤਾਂ ਫਿਰ ਬਾਕੀ ਜਿਹੜੇ ਧੁੰਦਲੇ ਪੈ ਜਾਂਦੇ. ਜਿਹਨੇ ਜੋ ਜਿਹੜੇ ਟਾਈਮ ਦੇ ਉੱਤੇ ਕੀਤਾ, ਚਲੋ ਇਹ ਕਲਾਕਾਰ ਨੂੰ ਨਾ ਇੱਕ ਆਜ਼ਾਦੀ ਜ਼ਰੂਰ ਹੁੰਦੀ ਆ, ਉਹਨੇ ਹਰ ਇੱਕ ਤਰ੍ਹਾਂ ਦੇ ਪ੍ਰੋਜੈਕਟ ਕਰਨੇ ਹੁੰਦੇ ਆ, ਇਹ ਜ਼ਰੂਰ ਹੁੰਦਾ. ਪਰ ਕਈ ਵਾਰੀ ਕਈ ਜਿਹੜੇ ਪੈਟਰਨ ਨੇ ਨਾ, ਉਹ ਫਿਰ ਚੁਭਣ ਲੱਗ ਪੈਂਦੇ ਆਡੀਅੰਸ ਨੂੰ ਜਦੋਂ ਪੈਟਰਨ ਵੇਖਦਾ ਨਾ. ਸੋ ਇਹ ਪੈਟਰਨ ਹੀ ਆ ਜਿਹੜਾ ਤੁਸੀਂ ਐਕਸਪਲੇਨ ਕਰ ਰਹੇ ਹੋ. ਸੋ ਉਦੋਂ ਫਿਰ ਉਹਨੂੰ ਬੰਦੇ ਨੂੰ ਇਹ ਚੀਜ਼ ਸਮਝ ਲੱਗ ਪੈਂਦੀ ਆ ਵੀ ਯਾਰ ਇਹ ਨਾ, ਇਹ ਜਾਣ ਬੁੱਝ ਕੇ ਆਪਣੇ ਮਤਲਬ ਦੇ ਲਈ ਇਹ ਚੀਜ਼ ਕੀਤੀ ਜਾ ਰਹੀ ਹੈ. ਅਤੇ ਉਹੀ ਆਪਾਂ ਵੇਖਦੇ ਹਾਂ ਅੱਜ ਕੱਲ੍ਹ, ਮਤਲਬ ਹਰ ਕੋਈ
1: ਮਤਲਬ
0: ਸਮੇਂ ਦੇ ਹਿਸਾਬ ਨਾਲ, ਸੋਸ਼ਲ ਮੀਡੀਆ ਦੇ ਰੁਝਾਨ ਦੇ ਹਿਸਾਬ ਨਾਲ ਡਰਾਮੇਬਾਜ਼ੀ ਕਰਨ ਦੇ ਲਈ ਬਹਿ ਜਾਂਦਾ. ਚਲੋ ਖੈਰ, ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅਤੇ ਆ ਕੇ ਫਿਰ ਇੱਥੋਂ ਹੀ ਆਪਾਂ ਸਫ਼ਰ ਆਪਣਾ ਸ਼ੁਰੂ ਕਰਦੇ ਹਾਂ. ਰੇਡੀਓ ਹਾਂਜੀ 1674 AM.

0: होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उनां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252
1: ते। ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ?
4: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ready set go Chadston Ford, Dandenong Road te tuhanu udik reha hai Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options be available. Aao te apni navi Ford da test drive karo, business plate lai gal karo vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready set Ford.
5: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟਸ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ

0: ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ, ਟੇਪ ਸੀ ਹੁਸਨ ਦਾ ਜਾਦੂ ਤੇ ਗਾਣਾ ਸੀ ਆ ਜਾ ਭਾਬੀ ਝੂਟ ਲੈ ਲੈਂਦੀ ਤੇ ਸੌਣ ਦਾ ਮਹੀਨਾ ਤੇ ਨਾਲ ਸੌਣ ਵਾਲੇ ਗਾਣੇ ਤੇ ਨਾਲ ਹੁਣ ਮੈਨੂੰ ਆਸ ਆ ਵੀ ਤੁਸੀਂ ਚਾਹ ਪਾਣੀ ਵੀ ਪੀ ਲਿਆ ਹੋਊਗਾ ਇਸ ਵੇਲੇ, ਹੁਣ ਤੇ ਤੜਕਾ ਤੁੜਕਾ ਜਿਹਾ ਕੱਟਿਆ ਗਿਆ ਹੋਣਾ ਵਾ ਹਨਾ, ਸੀਟੀਆਂ ਸੂਟੀਆਂ ਵੱਜ ਚੁੱਕੀਆਂ ਹੋਣੀਆਂ ਹੈਂ, ਹੁਣ ਤੇ ਮਤਲਬ ਵੀ ਸਬਜ਼ੀ ਹੋ ਗਈ ਹੋਣੀ,
1: ਸਬਜ਼ੀ ਰੈਡੀ ਹੋ ਗਈ,
0: ਆਟਾ ਗੁੱਜ ਰਿਹਾ ਹੋਣਾ,
1: ਓਕੇ
0: ਆਈ ਗੈਸ। ਚਲੋ ਤੁਸੀਂ ਹੁਣ
2: ਬਾਬਾ ਰਣਜੋਤ ਸਿੰਘ ਕੀ ਜੈ, ਬਾਬਾ ਰਣਜੋਤ ਸਿੰਘ ਕੀ ਜੈ,
0: ਬਾਬਾ ਕੀ ਮਤਲਬ,
2: ਬਾਬਾ ਜੀ ਕੋ ਸਭ
0: ਪਤਾ ਹੀ ਹੈ,
2: ਬਾਬਾ ਜੀ ਜਾਨੀ ਜਾਨ ਹੈ।
0: ਚਲੋ ਜੀ ਅਸੀਂ ਗਾਣੇ ਮਤਲਬ ਇੰਜੋਏ ਕਰ ਰਹੇ ਹੋਗੇ ਤੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋਗੇ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ, ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਫਿਰ ਤੋਂ ਸਤਿ ਸ਼੍ਰੀ ਅਕਾਲ। ਅਤੇ ਅੱਜ ਦਿਨ ਵੀਰਵਾਰ ਦਾ ਅਤੇ ਅੱਜ ਦੇ ਦਿਨ ਗੱਲਾਂ ਬਾਤਾਂ ਸਾਡੀਆਂ ਸ਼ੁਰੂ ਹੋਈਆਂ ਸੀ ਫਿਲਮ ਤੋਂ, ਅਤੇ ਫਿਲਮ ਦੇ ਪਿਛੋਕੜ ਬਾਰੇ ਗੱਲਾਂ ਬਾਤਾਂ ਲਿਆ ਕੇ ਕਰਕੇ ਅਤੇ ਤੁਹਾਨੂੰ ਇੱਥੇ ਜੇ ਲਿਆ ਕੇ ਛੱਡਿਆ, ਅਤੇ ਹੁਣ ਜਦੋਂ ਤੁਸੀਂ ਵੇਖ ਲਓਗੇ ਤਾਂ ਫਿਰ ਦੁਬਾਰਾ ਹੋਣਗੀਆਂ ਗੱਲਾਂ ਬਾਤਾਂ, ਹੋਪਫੁਲੀ ਅਗਲੇ ਹਫ਼ਤੇ ਫਿਰ ਦੁਬਾਰਾ ਆਪਾਂ ਕਰਾਂਗੇ। ਹਾਂਜੀ
1: ਯੈਸ ਯੈਸ ਯੈਸ, ਫਿਲਮਾਂ ਦੀ ਗੱਲਬਾਤ ਚੱਲਦੀ ਪਈ ਤਾਂ ਫਿਲਮਾਂ 'ਚ ਆਪਣੇ ਵੀ ਕਾਰੀ ਜੀ ਦਸਤਾਰ
0: ਦਸਤਾਰ ਫਿਲਮ ਆ ਰਹੀ, ਮੈਂ ਸਵੇਰੇ ਵੇਖ ਰਿਹਾ ਸਮਥਿੰਗ ਸਮਥਿੰਗ ਕੁਛ, ਸ਼ਾਇਦ ਉੱਥੇ ਕਹਿੰਦੇ ਵੀ ਕਲੀਅਰ ਆਪਣੀ ਕਲਾਸੀਫਿਕੇਸ਼ਨ 'ਚ ਵੀ ਕੋਈ ਸ਼ੋਧ ਉਹਦੇ 'ਚ ਵੀ ਆ ਰਹੀ ਹੈ,
1: ਉਹਦੇ ਵੀ ਕਲੀਅਰੈਂਸ 'ਚ ਕੋਈ ਇਸ਼ੂ ਆ ਰਿਹਾ,
0: ਇੱਕ ਤਾਂ ਰਿਵਾਜ਼ ਜਿਹਾ ਬਣ ਗਿਆ ਅਤੇ ਦੂਸਰਾ ਪਤਾ ਕੀ ਆ ਜਿਹੜਾ ਮਤਲਬ,
1: ਪਰ ਉਹਦਾ ਨਹੀਂ ਮੈਨੂੰ ਸਮਝ ਆਉਂਦਾ ਕਿ ਕਲੀਅਰੈਂਸ ਦਾ ਕੀ ਇਸ਼ੂ ਹੈ, ਕਿ ਸਟੋਰੀ ਸੈੱਟ ਇਨ ਇੰਗਲੈਂਡ, ਫਿਰ ਇਹਨਾਂ ਨੇ ਇੱਕ ਨਾ ਡਾਕੂਮੈਂਟਰੀ ਉਸ ਦਿਨ ਮੈਂ ਦੇਖੀ ਵੀ ਸੀਗੀ ਜਦੋਂ ਪ੍ਰੈਸ ਕਾਨਫਰੰਸ ਵਗੈਰਾ ਕੀਤੀ ਹੈ, ਇੱਕ ਡਾਕੂਮੈਂਟਰੀ ਇਹਨਾਂ ਨੇ ਦਿਖਾਈ ਵੀ ਹੈ ਕਿ ਜਿਹੜੇ 70s 'ਚ 60s 'ਚ ਜਿਹੜੇ ਸਾਡੇ ਲੋਕ ਉੱਥੇ ਜਾ ਕੇ ਰਹਿਣਾ ਸ਼ੁਰੂ ਹੋਏ ਸੀਗੇ ਅਤੇ ਉਹਨਾਂ ਨੂੰ ਇਸ਼ੂਜ਼ ਆਏ, ਉਹ ਗੱਲਾਂ ਬਾਤਾਂ ਵੀ ਉਹਨਾਂ ਲੋਕਾਂ ਨੇ ਕੀਤੀਆਂ ਤਾਂ ਉਹਨਾਂ 'ਤੇ ਸ਼ਾਇਦ ਬੇਸਡ ਹੀ ਆ, ਅਤੇ ਮੈਨੂੰ ਕੀ ਲੱਗਦਾ ਵਾਇਲੈਂਸ ਹੀ ਹੋਏਗਾ, ਤਾਂ ਵਾਇਲੈਂਸ ਤਾਂ ਫਿਰ ਮਤਲਬ ਐਨੀਮਲ ਜਾਂ ਧੁਰੰਦਰ 'ਚ ਘੱਟ ਸੀਗਾ।
0: ਦੋ ਚੀਜ਼ਾਂ ਨੇ ਕ੍ਰਿਸ਼ਨ ਜੀ, ਇੱਕ ਨਾ ਚਲੋ ਮੈਂ ਹੁਣ ਇੰਡਸਟਰੀ ਨਾਲ ਥੋੜ੍ਹਾ ਬਹੁਤਾ ਜਵਾਬ ਵਾਸਤਾ ਰਹਿੰਦਾ ਵਾ ਪ੍ਰਮੋਸ਼ਨਾਂ ਕਰਕੇ, ਅਤੇ ਪਹਿਲਾਂ ਦੇ ਨਾਲੋਂ ਨਾ ਜਿਹੜਾ ਸਾਡਾ ਕਲਾਸੀਫਿਕੇਸ਼ਨ ਬੋਰਡ ਆ, ਸੈਂਸਰ ਬੋਰਡ ਆ, ਬਹੁਤ ਚੇਂਜ ਹੋ ਗਿਆ, ਵੱਡੇ ਚੇਂਜਿਸ ਕੀਤੇ ਗਏ ਨੇ। ਵੱਡੇ ਚੇਂਜਿਸ ਦੇ ਵਿੱਚ ਪਹਿਲਾਂ ਕੀ ਆ ਵੀ ਪਹਿਲਾਂ ਤੁਸੀਂ ਮਤਲਬ ਜੈਕ ਜੁੱਕ ਲਾ ਕੇ ਅਤੇ ਇੱਕ ਦੋ ਦਿਨ ਪਹਿਲਾਂ ਵੀ ਸਬਮਿਸ਼ਨ ਕਰਾ ਕੇ ਅਤੇ ਤੁਸੀਂ ਲੈ ਲੈਂਦੇ ਹੁੰਦੇ ਹੋ ਕਲਾਸੀਫਿਕੇਸ਼ਨ, ਹੁਣ ਕਾਫ਼ੀ ਸਟ੍ਰਿਕਟ ਕਰ ਦਿੱਤਾ ਗਿਆ ਵੀ ਸੋ ਐਂਡ ਸੋ ਆ ਇੰਨੇ ਟਾਈਮ ਪਹਿਲਾਂ, ਮੈਨੂੰ ਹੁਣ ਮੈਂ ਐਗਜੈਕਟ ਮੇਰੇ ਧਿਆਨ 'ਚ ਨਹੀਂ ਰਿਹਾ, ਹੁਣ ਮੈਂ ਉਹ ਨਹੀਂ ਕੋਲ ਕਰ ਸਕਦਾ, ਆਈ ਥਿੰਕ 5 ਹਫ਼ਤੇ
1: SOP ਆ ਗਿਆ
0: ਵੀ ਤੁਸੀਂ ਇਸ ਤੋਂ ਪਹਿਲਾਂ ਜੇ ਤੁਹਾਡੀ ਫਿਲਮ ਸਬਮਿਟ ਹੋਈ ਆ ਅਤੇ ਫਿਰ ਤੁਹਾਡੀ ਕਲਾਸੀਫਿਕੇਸ਼ਨ ਹੋਊਗੀ,
1: ਪਰ ਇਹ ਤਾਂ ਵਧੀਆ, ਇਹ ਤਾਂ ਮੇਰੇ ਖਿਆਲ ਨਾਲ ਹਾਂ
0: ਠੀਕ ਹੈ, ਕਿਉਂਕਿ ਕਾਫ਼ੀ ਜ਼ਿਆਦਾ ਉਹਦੇ 'ਚ ਪ੍ਰੋਬਲਮ ਆਉਣ ਲੱਗ ਪਈ ਵੀ ਦਿਨ ਦੇ ਦਿਨ ਫਿਲਮ ਸਬਮਿਟ ਕਰਾ ਕੇ ਅਤੇ ਮੁੜ ਕੇ ਪ੍ਰੈਸ਼ਰ ਕ੍ਰੀਏਟ ਕਰਕੇ, ਜਾਂ ਫਿਰ ਇੱਦਾਂ ਕਹਿ ਲਓ ਵੀ ਪੈਸੇ ਪੂਸੇ ਦੇ ਕੇ ਅਤੇ ਸ਼ਾਇਦ ਚੱਲੀ ਚੁੱਲੀ ਜਾਂਦਾ ਸੀ, ਜੱਕ ਜੁੱਕ ਲਾ ਕੇ ਅਤੇ ਚੱਲੀ ਚੁੱਲੀ ਜਾਂਦਾ ਸੀ ਸ਼ਾਇਦ, ਪਰ ਇੱਕ ਸੱਚ ਇਹ ਆ ਕਿ ਪਹਿਲਾਂ ਨਾਲੋਂ ਸਟ੍ਰਿਕਟ ਬਹੁਤ ਹੋ ਗਏ ਨੇ, ਹੋਰ ਵੀ ਅੰਦਰ ਦੀਆਂ ਹੋਣਗੀਆਂ ਗੱਲਾਂ ਬਾਤਾਂ,
1: ਇਹ ਸਰਟੀਫਿਕੇਟ ਵੀ ਬਹੁਤ ਛੇਤੀ ਮਿਲ ਜਾਂਦਾ ਅੱਜ ਕੱਲ੍ਹ ਵੀ ਹੈ।
0: ਹਾਂਜੀ, ਸੋ ਉਹ ਵੀ ਹੁਣ ਥੋੜ੍ਹੀ ਜਿਹੀ ਹੋਰ ਸਟ੍ਰਿਕਨੈਸ ਹੋਈ ਆ, ਅਤੇ ਬਾਕੀ ਇਹ ਆ ਕਿ ਡਿਪੈਂਡ ਕਰਦਾ ਹੁਣ ਕੀ ਇਹ, ਤਾਂ ਹੁਣ ਜਿਹਦਾ ਕੰਮ ਆ ਉਹ ਦੱਸ ਸਕਦਾ ਹੈ ਨਾ ਵੀ ਕੀ ਆ ਕਿੱਦਾਂ ਨਹੀਂ, ਪਰ ਆਪਾਂ ਇਹ ਦੱਸ ਸਕਦੇ ਤੁਹਾਨੂੰ ਕਿ ਫਿਲਮ ਇੱਕ ਇਸ਼ਕਨਾਮਾ ਵੀ ਆ ਰਹੀ ਹੈ,
1: ਓਏ ਹੋਏ,
0: ਜਿਹਦੇ ਵਿੱਚ ਸ਼ਹਿਨਾਜ਼ ਤੇ ਆਪਣਾ ਮੁੰਡਾ ਕਿਹੜਾ ਵਾ ਉਹ
1: ਕਪੂਰਥਲਾ, ਯੈਸ ਯੈਸ ਯੈਸ, ਹੀ ਇਜ਼ ਫਰਮ ਕਪੂਰਥਲਾ,
0: ਜੈ ਰੰਧਾਵਾ,
1: ਯੈਸ ਯੈਸ ਯੈਸ,
0: ਤੇ ਇਹਨਾਂ ਨੇ ਵੀ ਭਾਉ ਬਾਪੂ ਜਿਹੜਾ ਸਰਦਾਰ ਬਾਪੂ ਆ
1: ਉਹ ਕੌਣ, ਬਾਪੂ ਜੀ ਕੌਣ, ਨਹੀਂ ਸੌਰੀ ਮੈਂ ਨਾ ਸੱਚੀ ਸੌਰੀ, ਮੈਂ ਨਾ ਸਕਰੋਲ ਕਰ ਗਿਆ ਦੋ ਤਿੰਨ ਵਾਰੀ, ਫਿਰ ਕੀ ਹੁੰਦਾ ਜਿਹੜੇ ਲੋਕ ਜੇ ਮੇਰੀ ਤਰ੍ਹਾਂ ਅਡਿਕਟਡ ਨੇ ਰੀਲਾਂ ਨੂੰ ਲੈ ਕੇ, ਕਿ ਕਈ ਵਾਰੀ ਇੰਸਟਾਗ੍ਰਾਮ ਹੀ ਕਹਿੰਦਾ ਯੂ ਆਰ ਆਲ ਕੌਟ ਅਪ, ਬਸ ਬੇਟਾ ਹੁਣ ਬੰਦ ਕਰ ਦੇ ਇਹਨੂੰ, ਸੋ ਰੀਲ ਮੇਰੀ ਇੱਧਰ ਉੱਧਰ ਹੋ ਗਈ, ਕਿ ਬਾਪੂ ਜੀ ਰੋਂਦੇ ਦੱਸੇ ਮੈਨੂੰ ਬਹੁਤ ਵਾਰੀ ਕੋਈ ਪੇਂਟਿੰਗ ਦੇ ਅੱਗੇ, ਉਹ ਕੀ ਕਹਾਣੀ ਕੀ ਹੈ ਫਿਲਮ ਦੀ,
0: ਮੈਂ ਮੋਟਾ ਮੋਟਾ ਜਿਹਾ ਜਿੱਦਾਂ ਮੈਂ ਵੀ ਐਡਾ ਬਰੀਕੀ 'ਚ ਨਹੀਂ ਗਿਆ, ਪਰ ਮੈਂ ਜਿੱਦਾਂ
1: ਮੈਂ ਸੁਣਿਆ ਵੀ ਵੈਸੇ ਕੋਈ ਨੋਵਲ ਹੀ ਹੈ ਸ਼ਾਇਦ ਉਹਦੇ 'ਤੇ ਬੇਸਡ,
0: ਨਾਵਲ ਦਾ ਨਹੀਂ ਮੈਨੂੰ ਪਤਾ ਪਰ ਮਤਲਬ ਉਹਦਾ ਉਹ ਬਾਪੂ ਦੀ ਕਹਿੰਦੇ ਵੀ ਉਹਦੀ ਵੀ ਉਹਦੀ ਕਹਾਣੀ ਆ ਇੱਦਾਂ ਦੀ ਕੁਛ, ਮਤਲਬ ਉਹਦੇ ਤੋਂ ਇੰਪ੍ਰੈਸਡ ਕਹਿ ਸਕਦੇ ਹਾਂ ਆਪਾਂ, ਬੇਸਡ ਕਹਿ ਸਕਦੇ ਹਾਂ
1: ਅੰਕਲ ਜੀ ਦੀ,
0: ਵੀ ਉਹਨਾਂ ਦੀ ਵੀ ਲਵ ਸਟੋਰੀ ਉੱਧਰਲੇ ਪਾਸੇ ਕੋਈ, ਪਰ ਜਿੰਨੀ ਕੁ ਬਰੀਕੀ 'ਚ ਦੱਸ ਰਹੇ ਆ ਨਾ ਉਹ ਮਤਲਬ ਮੈਨੂੰ ਤਾਂ ਨਹੀਂ ਮਤਲਬ ਡਾਈਜੈਸਟ ਹੋਈ, ਮਤਲਬ ਜਿਹੜੀ ਮੈਂ ਵਿੱਚ ਮਾੜੇ ਮਾੜੇ ਜਿਹੇ ਕਲਿੱਪ ਕਲੁੱਪ 'ਚ ਵੇਖੇ ਆ, ਬਹੁਤੀ ਡਿਟੇਲ 'ਚ ਮੈਂ ਨਹੀਂ ਵੇਖਿਆ, ਪਰ ਚਲੋ ਜਿਹਨਾਂ ਨੇ ਵੇਖਿਆ ਉਹ ਦੱਸ ਸਕਦੇ ਆ, ਹੋ ਸਕਦਾ ਥੋੜ੍ਹੀ ਬਹੁਤੀ ਕਿਤੇ ਮਾੜੀ ਮੋਟੀ ਰਿਜ਼ੈਂਬਲੈਂਸ ਹੋਵੇ, ਕਿਉਂਕਿ ਸਾਡੇ
1: ਥੋੜ੍ਹਾ ਬਹੁਤ ਐਗਜੈਜਰੇਟ ਕਰਨਾ ਪੈਂਦਾ ਨਾ ਸਿਨੇਮਾ,
0: ਸਾਡੇ ਜਿਹੜੇ ਪਿਆਰ ਨੇ ਨਾ ਆਮ ਬੰਦੇ ਦੇ ਪਿਆਰ ਜਿਹੜੇ ਆ ਉਹ ਆਮ ਬੰਦੇ ਦੇ ਪਿਆਰ ਇੱਦਾਂ ਫਿਲਮੀ ਪਿਆਰ ਨਹੀਂ ਹੋ ਸਕਦਾ,
1: ਅਤੇ ਨਾਲੇ ਜ਼ਿਆਦਾਤਰ ਪਿਆਰ ਇੱਦਾਂ ਹੀ ਨਿਕਲ ਜਾਂਦਾ, ਚੁੱਪ ਰਹਿ ਉਹਦੇ ਵੱਲ ਨਹੀਂ ਦੇਖਣਾ ਭਾਬੀ ਤੇਰੀ,
2: ਭਾਬੀ ਗੰਤ ਪਤਾ ਨੀ ਲੱਗਦਾ ਕਦੋਂ ਤੁਹਾਡੀ ਖੁਦ ਵੀ ਭਾਬੀ ਬਣ ਜਾਂਦੀ ਹੈ। ਸਕੂਲ ਚ ਮੁੰਡੇ ਬਸ ਆਹੀ ਲੱਗੇ ਪਏ ਆ, ਸ਼ੁਰੂ ਹੋਇਆ ਦਸਵੀਂ ਤੋਂ ਜੀ ਭਾਬੀ ਹੈ ਤੇਰੀ, ਕਾਲਜ ਥਰਡ ਈਅਰ ਤੱਕ ਭਾਬੀ ਬਸ ਆਪ ਜੀ ਭਾਬੀ ਭਾਬੀ ਰਹੀ, ਫਿਰ ਕੋਈ ਆ ਕੇ ਦੱਸਦਾ ਓਏ ਭਾਬੀ ਦਾ ਵਿਆਹ ਹੋ ਗਿਆ ਤੇਰੀ ਭਾਬੀ ਹੋ ਗਈ।
0: ਅੱਛਾ ਬੇਸਿਕਲੀ ਨਾ ਤੁਸੀਂ ਧਿਆਨ ਦਿਓ ਨਾ ਅਤੇ ਤੁਸੀਂ ਵੇਖੋਗੇ ਵੀ ਆਪਾਂ ਕਿਤਾਬਾਂ ਫਿਲਮਾਂ ਗਾਣੇ ਕਿਹੜੇ ਪਸੰਦ ਕਰਦੇ ਹਾਂ, ਕਦੀ ਤਵੱਜੋ ਦਿਓ ਨਾ ਤੁਸੀਂ, ਗਾਓ ਨਾ ਵੇਖੋ, ਅਤੇ ਅਸੀਂ ਉਹ ਜ਼ਿਆਦਾ ਪਸੰਦ ਕਰਦੇ ਹਾਂ ਜਿਹੜੀ ਚੀਜ਼ ਹਕੀਕਤ 'ਚ ਨਹੀਂ ਹੋ ਸਕਦੀ। ਮੈਂ ਫੈਂਟੈਸੀ ਦੀ ਗੱਲ ਕਰ ਰਿਹਾ ਜਾਂ ਫਿਰ ਜਿਹੜੀਆਂ ਇਮੈਜੀਨਰੀ ਕਹਾਣੀਆਂ ਨੇ ਇਹਨਾਂ ਦੀ ਗੱਲ ਕਰ ਰਿਹਾ,
2: ਬਿਲਕੁਲ ਠੀਕ,
0: ਕਿ ਜਿਹੜੀ ਜਿਹੜੀ ਚੀਜ਼ ਹਕੀਕਤ ਦੇ ਵਿੱਚ ਨਹੀਂ ਹੋ ਸਕਦੀ ਜਾਂ ਨਹੀਂ ਹੁੰਦੀ ਆਮ ਤੌਰ ਦੇ ਉੱਤੇ, ਪਰ ਤੁਸੀਂ ਚਾਹੁੰਦੇ ਹੋ ਵੀ ਇੱਦਾਂ ਦੀ ਹੋਵੇ, ਬੇਸਿਕਲੀ ਉਹ ਹਿੱਟ ਹੁੰਦੀਆਂ ਸਟੋਰੀਜ਼।
2: ਉਹੀ ਚੀਜ਼
0: ਇਸੇ ਕਰਕੇ ਜਿਹੜੇ ਡਾਇਰੈਕਟਰ ਕਹਿੰਦੇ ਆ ਨਾ ਜਾਂ ਫਿਰ ਜਿਹੜੇ ਪ੍ਰੋਡਿਊਸਰ ਕਹਿੰਦੇ ਆ ਵੀ ਆਪਾਂ ਆਪਾਂ ਸੱਚਾਈ ਦੇ ਬਹੁਤ ਨੇੜੇ ਰੱਖੀ ਆ ਫਿਲਮ, ਤੁਸੀਂ ਵੇਖੋਗੇ ਉਹ ਫਿਲਮਾਂ ਨਹੀਂ ਚੱਲਦੀਆਂ,
2: ਫਿਲਮਾਂ ਨਹੀਂ ਚੱਲਦੀਆਂ,
0: ਫਿਲਮ ਉਹੀ ਚੱਲੂਗੀ ਜਿਹਦੇ ਵਿੱਚ ਮਸਾਲਾ ਹੋਵੇ। ਮੰਨ ਲਓ ਹੁਣ ਫੋਰ ਐਗਜ਼ਾਮਪਲ ਇੱਕ ਇੱਕ ਲਵ ਸਟੋਰੀ ਆ, ਹੈ ਨਾ, ਇੱਕ ਮੁੰਡਾ ਕੁੜੀ ਪਿਆਰ ਕਰਦੇ ਆ, ਮੰਨ ਲਓ ਬਾਰਡਰ ਪਾਰ ਕਰਕੇ ਕੋਈ ਇੱਧਰ ਚੱਲ ਗਿਆ ਕੋਈ ਇੱਧਰ ਆ ਗਿਆ, ਹੈ ਨਾ, ਮੁੰਡਾ ਅਤੇ ਉੱਥੇ ਜਾ ਕੇ ਤਾਂ ਉਹਨਾਂ ਨੇ ਫੜ ਲਿਆ, ਉਹਨਾਂ ਕਹਿਣਾ ਮਾਮਾ ਕਹਿ ਭੈਣ ਕਹਿ ਕੇ ਮਾਫ਼ੀ ਮੰਗਵਾ ਕੇ ਉਹਨਾਂ ਵਾਪਸ ਭਿਜਵਾ ਦੇਣਾ।
2: ਅਮਰੀਸ਼ਪੁਰੀ ਵਰਗਾ,
0: ਪਰ ਇਹੋ ਫਿਲਮ ਹੋਵੇ,
2: ਅਸਲ ਚ ਅਮਰੀਸ਼ਪੁਰੀ ਵਰਗਾ ਸ਼ਾਹਰੁਖ ਖਾਨ ਵਰਗੇ ਨੂੰ ਜਦੋਂ ਫੜੂਗਾ ਇਹ ਥੋੜੀ ਕਹੂਗਾ ਆਪਣੀ ਕੁੜੀ ਨੂੰ ਕਿ ਜਾ ਸਿਮਰਨ ਜੀ ਲੈ ਆਪਣੀ ਜ਼ਿੰਦਗੀ ਮੋਇਆ, ਕਹਿੰਦਾ ਤੂੰ ਭੈਣ ਕਹਿ ਕੇ ਜਾ ਕਾਕਾ ਨੀ ਤੂੰ ਨੀ ਬਖਸ਼ਿਆ,
0: ਇੱਦਾਂ ਥੋੜੀ ਹੋਊਗਾ।
2: ਵਿੱਚ ਖੇਰ ਸਾਹਿਬ ਬਿਠਾਣੇ ਸੀ ਕਿ ਹਾਂਜੀ ਤੁਸੀਂ ਵੀ ਕਹੋ ਧੀ ਹੈ ਸਾਡੀ,
0: ਮਤਲਬ ਅਸਲੀਅਤ ਇਹ ਹੋਣੀ ਨਾ ਵੀ ਮੰਨ ਲਓ ਟ੍ਰੇਨ ਨੂੰ ਭੱਜ ਕੇ ਹੱਥ ਮਾਰਦਾ ਤੇ ਉਦੋਂ ਅਮਰੀਸ਼ਪੁਰੀ ਲੱਤ ਮਾਰਦਾ ਚੱਲ ਦਫਾਓ, ਹੈ ਨਾ, ਫਿਲਮ ਤਾਂ ਉੱਥੇ ਹੋਣੀ ਸੀ, ਅਸਲ ਸੱਚਾਈ ਉੱਥੇ ਖਤਮ ਹੋਣੀ ਹੈ ਨਾ,
2: ਫੈਕਟ ਹੈ ਬਈ ਫੈਕਟ ਹੈ।
0: ਪਰ ਇਹ ਇੱਦਾਂ ਇਹ ਸਾਨੂੰ ਉਹ ਚੀਜ਼ਾਂ ਨਾ ਚੰਗੀਆਂ ਲੱਗਦੀਆਂ,
2: ਵਿਸ਼ਫੁਲ ਥਿੰਕਿੰਗ,
0: ਹਾਂ, ਜਿਹੜੀਆਂ ਮਤਲਬ ਮੰਨ ਲਓ ਆਪਾਂ ਇੱਕ ਹੁੰਦਾ ਨਹੀਂ ਆਪਾਂ ਜਦੋਂ ਮਤਲਬ ਤੂੰ ਥੱਲੇ ਬੈਠੇ ਮੱਠੀ ਮੱਠੀ ਜੀ ਛਾਂ ਅਤੇ ਆਪਾਂ ਮਤਲਬ ਸੋਚਦੇ ਹਾਂ ਵੀ ਇੱਦਾਂ ਕਿਤੇ ਹੋਵੇ ਨਾ, ਜਿੱਦਾਂ ਆਪਾਂ ਬਹਿ ਕੇ ਮੰਨ ਲਓ ਤੁਸੀਂ ਨਹਾ ਨੂ ਕੇ ਦੁਪਹਿਰੇ ਧੁੱਪੇ, ਹੈ ਨਾ, ਅਤੇ ਤੂੰ ਥੱਲੇ ਬੈਠੇ ਅਤੇ ਤੁਸੀਂ ਮਤਲਬ ਦੰਦ 'ਚ ਤੀਲਾ ਜਿਹਾ ਮਾਰਦੇ ਸੋਚਦੇ ਯਾਰ ਬੁਲਟ ਮਿਲੇ ਨਾ ਕਿਤੇ, ਹੈ ਨਾ, ਅਤੇ ਫਿਰ ਤੁਸੀਂ ਥੋੜ੍ਹੀ ਜਿਹੀ ਤੁਹਾਨੂੰ ਨੀਂਦ ਆਉਂਦੀ ਆ ਧੁੱਪੇ ਜੇ, ਅਤੇ ਫਿਰ ਤੁਸੀਂ ਨਾ ਸੋਚਾਂ 'ਚ ਬੁਲਟ ਭਜਾਉਂਦੇ ਹੋ ਵੀ ਦੁੱਗ ਦੁੱਗ ਦੁੱਗ ਦੁੱਗ ਕਾਲਜ 'ਚ ਮਤਲਬ ਐਂ ਗੇੜੀ ਵੱਜ ਰਹੀ ਆ, ਹੈ ਨਾ, ਅਤੇ ਉਹਨੇ ਚਿਰ ਨੂੰ ਜਿਹੜੀ ਆ ਉਹ ਮਤਲਬ ਨੀਂਦ ਆ ਜਾਂਦੀ ਆ, ਫਿਰ ਤੁਸੀਂ ਉੱਠਦੇ ਉਹਨੇ ਚਿਰ ਨੂੰ ਧੁੱਪ ਮੂੰਹ 'ਤੇ ਪੈਣ ਡੀ ਹੁੰਦੀ, ਉੱਠ ਕੇ ਫਿਰ ਤੁਸੀਂ ਉਹ ਮਤਲਬ ਗੋਆ ਕੂੜਾ ਕਰਨ ਲੱਗ ਪੈਂਦੇ। ਸੋ ਉਹਦੇ 'ਚ ਬੇਸਿਕਲੀ ਇਹ ਫਿਲਮਾਂ ਉਹ ਚੀਜ਼ ਆ ਜਿਹੜੀਆਂ ਸਾਨੂੰ ਸਾਡੇ ਉਸ ਮਨ ਦੇ ਵਿੱਚ ਖੁਸ਼ੀ ਦਿੰਦੀਆਂ,
2: ਹੈ ਨਾ, ਇਹੋ ਜਿਹੜੀ ਬਹੁਤ ਹੀ ਕੋਈ ਚੀਜ਼ ਸਮਾਜਿਕ ਤੌਰ 'ਤੇ ਕੱਜੀ ਹੋਈ ਹੈ, ਹੈ ਨਾ, ਉਹ ਅਸੀਂ ਸੈਲੂਲਾਈਡ 'ਤੇ ਦੇਖਣਾ ਪਸੰਦ।
0: ਬਾਕੀ ਅਗੇਨ ਸੋਰੀ, ਆਪਾਂ ਹੋ ਵੀ ਸਕਦਾ ਕਈਆਂ ਦੇ ਨਾਲ ਹੁੰਦਾ ਵੀ ਆ,
2: ਹਾਂ ਬਈ ਸਹੀ ਗੱਲ ਹੈ,
0: ਬਾਬਾ ਬਾਬਾ
2: ਬਾਪੂ ਜੀ ਬਾਰੇ ਐਵੇਂ ਬੋਲ ਕੇ
0: ਵੀ ਹੋ ਸਕਦਾ
2: ਅੰਕਲ ਜੀ, ਨਹੀਂ ਨਹੀਂ ਠੀਕ
0: ਹੋ ਸਕਦਾ ਕਿਸੇ ਵੀ ਇੱਕ ਨਾ ਇੱਕ ਸੱਚਾਈ ਇਹ ਵੀ ਆ ਵੀ ਯਾਰ ਉਹੋ ਜਿਹਾ ਬੰਦਾ ਕਵੇ ਨਾ ਵੀ ਮੈਂ ਇੱਦਾਂ ਪਿਆਰ ਉੱਦਾਂ ਪਿਆਰ, ਅਤੇ ਪਤਾ ਨਹੀਂ ਸਾਨੂੰ ਯਕੀਨ ਨਹੀਂ ਆਉਂਦਾ, ਸਾਨੂੰ ਲੱਗਦਾ ਵੀ ਪਿਆਰ ਵਾਲੇ ਹੋਰ ਹੁੰਦੇ ਆ ਵੀ ਯਾਰ ਚਿਹਰੇ, ਹੈ ਨਾ, ਪਿਆਰ ਗਰੀਬ ਜਿਹਾ ਕੋਈ ਮੰਨ ਲਓ ਕੋਈ ਰੇਹੜੀ ਲਾਉਂਦਾ ਕੋਈ ਸਬਜ਼ੀ ਵੇਚਦਾ ਉਹ ਕਵੇ ਨਾ ਵੀ ਮੈਨੂੰ ਏਦਾਂ ਮੇਰੀ ਲਵ ਮੈਰਿਜ ਹੋਈ ਹੈ, ਤੇ ਬੰਦਾ ਕਹਿੰਦਾ ਲਵ ਮੈਰਿਜ ਹੋਈ ਇੱਥੇ
2: ਨਹੀਂ ਯਾਰ, ਕਿਸੇ ਨੇ ਬਹੁਤ
0: ਮੰਨਦੇ ਨੀ ਆਪਾਂ ਫਿਲਮਾਂ ਇੰਨੀਆਂ ਹਾਵੀ ਨੇ ਸਾਡੇ ਉੱਤੇ,
2: ਕਿਸੇ ਨੇ ਬਹੁਤ ਵਧੀਆ ਲਿਖਿਆ ਨਾ ਪਤਾ ਨੀ ਕਿੰਨੇ ਲਿਖਿਆ ਕਿ ਕਬ ਤਲਕ ਤੇਰੇ ਇਸ਼ਕ ਕੋ ਰਹੂੰ ਮੇਰੇ ਘਰ ਕੇ ਆਪਣੇ ਹਜ਼ਾਰ ਮਸਲੇ ਹੈ, ਫੈਕਟ ਦੇ
0: ਸੱਚਾਈ ਤੇ ਹੋਈ,
2: ਸੱਚਾਈ ਇਹੀ
0: ਜਿਹਦੇ ਸਿਰ ਦੇ ਉੱਤੇ
2: ਇਹ ਵੀ ਪ੍ਰਿਵਲੇਜ ਆ, ਆਸ਼ਕੀ ਕਰ ਪਾਣਾ ਮਾਸ਼ੂਕ ਹੋ ਰੱਖ ਪਾਣਾ ਜਾਂ ਕਿਸੇ ਦੇ ਮਾਸ਼ੂਕ ਹੋ ਪਾਣਾ ਵੀ ਇਹ ਵੀ ਇੱਕ ਪ੍ਰਿਵਲੇਜ ਹੈ ਬਈ,
0: ਇਹੋ ਫਰਕ ਹੈ ਨਾ। ਹੁਣ ਕਈ ਲੋਕ ਵੇਖਿਆ ਇੱਕ ਬਹਿਸ ਛਿੜਦੀ ਹੁੰਦੀ ਆ ਵੀ ਯਾਰ ਪਹਿਲਾਂ ਜਿੱਦਾਂ ਮਤਲਬ ਮੁੰਡਾ ਕੁੜੀ ਆ ਨਾ ਲਵਰਸ ਨੇ ਉਹ ਆਪਸ ਦੇ ਵਿੱਚ ਲਵ ਬਰਡਸ ਉਹ ਕਦੋਂ ਇੰਨਾ ਪਿਆਰ ਕਰ ਲੈਂਦੇ, ਵਿਆਹ ਤੋਂ ਬਾਅਦ ਫਿਰ ਕਿਉਂ ਲੜਦੇ ਰਹਿੰਦੇ ਆ। ਬੇਸਿਕ ਇੱਕ ਇੱਕ ਬੇਸਿਕ ਫੰਡਾ ਤਾਂ ਇਹ ਆ ਨਾ, ਬਾਕੀ ਚਲੋ ਬਾਕੀ ਤਾਂ ਸਾਰੇ ਡਿਸਕਸ ਹੁੰਦੇ ਰਹਿੰਦੇ ਤੁਹਾਨੂੰ ਪਤਾ ਹੀ, ਪਰ ਇੱਕ ਇੱਕ ਬੇਸਿਕ ਫੰਡਾ ਤਾਂ ਇਹ ਵੀ ਆ ਨਾ ਵੀ ਉਹ ਉਦੋਂ ਉਹਨਾਂ ਦੇ ਉੱਤੇ ਭਾਰ ਨਹੀਂ ਕੋਈ,
2: ਬਿਲਕੁਲ,
0: ਉਦੋਂ ਮੁੰਡੇ ਨੂੰ ਘਰੋਂ ਖਰਚਾ ਮਿਲਦਾ ਸੀ, ਤੇਲ ਪਾਉਂਦਾ ਸੀ ਤੇ ਸਾਰਾ ਦਿਨ ਤੇ ਹੁਣ ਉਹਨੂੰ ਪਤਾ ਮੈਂ ਮਤਲਬ ਜਾਣਾ ਦਿਹਾੜੀ ਲਾਉਣੀ ਖੱਪੇ ਤਪੇ ਆਉਣਾ, ਫਿਰ ਹੁਣ ਉਹ ਗੱਲਾਂ ਥੋੜ੍ਹੀ ਹੋ ਸਕਦੀਆਂ। ਸੋ ਇਸ ਕਰਕੇ ਸਾਨੂੰ ਲੱਗਦਾ ਵੀ ਯਾਰ ਆਹ ਬੰਦਾ ਨਹੀਂ ਪਿਆਰ, ਇਹ ਕਿੱਦਾਂ ਪਿਆਰ ਕਰ,
2: ਇਹਨਾਂ ਨੂੰ ਵੀ ਪਿਆਰ ਹੋ ਗਿਆ ਸੀ।

0: ਚਲੋ
1: ਹਾਂ
0: ਵਧੀਆ ਤਰੱਕੀ ਕਰ ਗਈ ਯਾਰ ਕੁੜੀ, ਮਤਲਬ
1: ਬਿਗ ਡੀਲ ਬਿਗ
0: ਤੱਕ ਪਹੁੰਚ ਗਈ ਆ। ਅਤੇ 24 ਤਰੀਕ ਨੂੰ ਇਹ ਰਿਲੀਜ਼ ਹੋਣੀ ਆ, ਅਤੇ ਦਸਤਾਰ ਜਿੱਦਾਂ ਤੁਸੀਂ ਦੱਸਿਆ ਵਾ ਦਸਤਾਰ 'ਤੇ ਕੱਲ੍ਹ ਹੀ ਰਿਲੀਜ਼ ਹੋ ਜਾਣੀ ਆ। ਵੈਸੇ ਖੈਰ ਓਵਰਸੀਜ਼ ਇਹਦੇ 'ਤੇ ਕੋਈ ਅਸਰ ਨਹੀਂ, ਆਪਾਂ ਜਿਹੜੀ ਗੱਲ ਕਰ ਰਹੇ ਕਲਾਸੀਫਿਕੇਸ਼ਨ ਉਹ ਇੰਡੀਆ ਦੀ ਗੱਲ ਚੱਲ ਰਹੀ ਆ,
1: ਇੰਡੀਆ
0: ਹੋ ਸਕਦਾ ਅੱਜ ਕਲੀਅਰੈਂਸ ਆ ਜਾਵੇ, ਕਈ ਵਾਰੀ ਉੱਦਾਂ ਥੋੜ੍ਹਾ ਜਿਹਾ ਰੌਲਾ ਪੈ ਜਾਂਦਾ। ਸੋ ਇਹ ਇੱਥੇ ਫਿਲਮ ਰਿਲੀਜ਼ ਹੋ ਰਹੀ ਆ ਅਤੇ ਤੁਸੀਂ ਜਾ ਕੇ ਵੇਖ ਸਕਦੇ ਹੋ। ਸਰਪੰਚ ਫਿਲਮ ਰਿਲੀਜ਼ ਹੋ ਚੁੱਕੀ ਆ, ਅਤੇ ਇਸ ਫਿਲਮ ਨੂੰ ਤੁਸੀਂ ਜੇ ਵੇਖਿਆ ਤਾਂ ਸਾਨੂੰ ਦੱਸ ਸਕਦੇ ਹੋ ਦੇਵ ਕਰੋੜ ਦੀ ਸਰਪੰਚ ਕਿੱਦਾਂ। ਅਤੇ ਆਪਣਾ ਜਿਹੜੇ ਆਪਣੇ ਨੇ ਰਾਹਤ ਫਤਿਹ ਅਲੀ ਖਾਨ 19 ਤਰੀਕ ਨੂੰ ਇਸੇ ਐਤਵਾਰ ਨੂੰ
1: MCEC ਚ
0: ਸ਼ੋਅ ਇਹਨਾਂ ਦਾ, ਤੇ ਇਹ ਵੀ ਤੁਸੀਂ ਵੇਖ ਸਕਦੇ ਹੋ। ਇਹਦੀਆਂ
1: ਟਿਕਟਾਂ
0: ਵੈਸੇ ਸੋਲਡ ਆਊਟ ਹੋ ਚੁੱਕੀਆਂ। ਇੱਕ ਤੁਹਾਡੀ ਪਸੰਦੀਦਾ ਧਮਾਲ
1: ਪੈਂਦੀ ਹੈ, ਧਮਾਲ ਹਿੱਟ ਹੋ ਗਈ, ਮੈਂ ਹੈਰਾਨ ਹਾਂ, ਮਤਲਬ ਸੋਰੀ ਨਹੀਂ ਕਹਿਣਾ ਨਹੀਂ ਚਾਹੀਦਾ ਇੱਦਾਂ, ਪਰ ਨਹੀਂ ਨਹੀਂ ਨਹੀਂ ਹਾਂ ਹਿੱਟ ਹੋ ਗਈ ਜੀ। ਦੇਖੀ ਤੁਸੀਂ?
0: ਨਹੀਂ ਮੈਂ ਨਹੀਂ ਵੇਖੀ।
1: ਲੈਟਸ ਵਾਚ ਇਟ।
0: ਅੱਛਾ
1: ਹਾਂ ਦੇਖਦੇ ਹਾਂ ਕੀ ਕੀਤਾ। ਮੈਂ ਤਾਂ ਪਹਿਲੀ ਤੋਂ ਬਾਅਦ ਕੋਈ ਨਹੀਂ ਦੇਖੀ।
0: ਯਾ ਇਹਨਾਂ ਸਾਰਿਆਂ ਚੋਂ ਨਾ ਅਰਸ਼ਦ ਵਾਰਸੀ ਮੈਨੂੰ ਠੀਕ ਲੱਗਦਾ ਬੰਦਾ, ਇਹ ਵਾਵਾ ਹਾਸੇ ਉਸੇ ਪਾ ਲੈਂਦਾ।
1: ਹਾਂ
0: ਇਹ ਠੀਕ ਆ ਫਿਰ।
1: ਬੜੀ ਹਾਰਡ ਲਾਈਫ ਰਹੀ ਹੈ ਬੰਦੇ ਦੀ, ਹੈ ਨਾ, ਮਤਲਬ
0: ਕਿੱਦਾਂ
1: ਮੇਰੇ ਖਿਆਲ ਹੀ ਵਾਜ਼ ਜਸਟ 21-22 ਯਤੀਮ ਹੋ ਗਿਆ ਸੀਗਾ, ਉਸ ਤੋਂ ਵੀ ਛੋਟਾ ਸੀ, ਸੋਰੀ 15 ਸਾਲ ਦੀ ਉਮਰ ਤੋਂ ਕੰਮ ਕਰ ਰਿਹਾ, ਜੂਨੀਅਰ ਡਾਂਸਰ।
0: ਅੱਛਾ।
1: ਫਿਰ ਬਾਅਦ 'ਚੋਂ ਕੋਰੀਓਗ੍ਰਾਫੀ ਕੀਤੀ, ਫਿਰ ਫਿਲਮ ਮਿਲ ਗਈ ਅਮਿਤਾਭ ਬੱਚਨ ਦੇ ਪ੍ਰੋਡਕਸ਼ਨ ਤੋਂ, ਫਿਰ ਕਦੀ ਪਿੱਛੇ ਮੁੜ ਕੇ। ਅੱਛਾ ਉਹ ਦੇਖੋ ਫਿਲਮ ਚੋਇਸਿਸ 'ਚ ਵੀ ਪਤਾ ਲੱਗ ਜਾਂਦਾ, ਕਿਉਂਕਿ ਤੁਸੀਂ ਉਹਦਾ ਮੈਂ ਇੰਟਰਵਿਊ ਦੇਖਿਆ, ਉਹ ਕਹਿੰਦਾ ਮੈਨੂੰ ਅੱਜ ਵੀ ਇੱਕ ਉਹ ਟੈਨਸ਼ਨ ਰਹਿੰਦੀ ਆ ਕਿ ਇਹ ਸਭ ਚਲਾ ਨਾ ਜਾਵੇ, ਕਿਉਂਕਿ ਕਹਿੰਦਾ ਮੇਰੇ ਫਾਦਰ ਬਹੁਤ ਰੀਸ ਸੀਗੇ।
0: ਓਕੇ।
1: ਕਹਿੰਦੇ ਕਿਸੇ ਨੂੰ ਵੀ, ਕਹਿੰਦੇ ਉਹਨਾਂ ਨੇ ਹਰ ਸ਼ਾਮ ਨੂੰ ਦੂਸਰੀ ਸ਼ਾਮ ਕੋਈ ਮਹਿਫਿਲ ਜਮਾਣੀ, ਅਤੇ ਕਿਸੇ ਦੀ ਕੋਈ ਗੱਲ ਵਧੀਆ ਲੱਗ ਜਾਣੀ ਤਾਂ ਕੋਈ ਸੋਨੇ ਦੀ ਚੀਜ਼ ਜੇ ਪਾਈ ਹੈ ਤਾਂ ਉਤਾਰ ਕੇ ਦੇ ਦੇਣੀ। ਅਤੇ ਕਹਿੰਦਾ ਮੈਂ ਉਜਾੜਾ ਵੇਖਿਆ ਕਿ ਮੈਂ ਜਿਹੜੀ ਬਰਸਾਤੀ ਹੁੰਦੀ ਹੈ ਨਾ, ਜਿਹ 'ਚ 100 ਕਮਰਿਆਂ 'ਚ ਕੁਛ 1000 ਬੰਦਾ ਰਹਿੰਦਾ ਅਤੇ 2 ਹੀ ਬਾਥਰੂਮ ਹੁੰਦੇ ਆ ਨਾ, ਉੱਦਾਂ ਦੇ ਘਰ 'ਚ ਵੀ ਰਹਿਣਾ ਪਿਆ ਮੈਨੂੰ ਅਲਟੀਮੇਟਲੀ। ਐਂਡ ਹੁਣ ਜਦੋਂ ਮੈਂ ਇੰਨੀ ਕਮਾਈ ਕਰ ਲਿੱਤੀ, ਕਹਿੰਦਾ ਆਈ ਡੋਂਟ ਕੇਅਰ। ਉਹ ਪੁੱਛਦੇ ਸੀਗੇ ਸਲਾਮ ਨਮਸਤੇ ਦੇ, ਪੁੱਛਦੇ ਸੀਗੇ ਕਿ ਆਪਕਾ ਉਹ ਬਹੁਤ ਅੱਛਾ ਥਾ। ਕਹਿੰਦਾ ਮੈਨੇ ਦੇਖਾ ਆਸਟ੍ਰੇਲੀਆ ਜਾ ਰਹਾ ਹੂੰ, ਉੱਪਰ ਸੇ ਪੈਸੇ ਵੀ ਹੈ, ਯਸ਼ਰਾਜ ਕੀ ਫਿਲਮ ਹੈ, ਅੱਛੇ ਮਿਲ ਰਹੇ ਹੈ। ਮੈਨੇ ਕਿਹਾ ਮੈਂ ਕਰਤਾ ਹੂੰ, ਮੈਂ ਕਹਿੰਦਾ ਮੈਨੇ ਕਿਹਾ ਮੈਂ ਵਹਾਂ ਪਹੁੰਚ ਕਰ ਸੁਣੂੰਗਾ ਬਈ ਕਹਾਣੀ ਕਿਆ ਹੈ। ਕਿ ਇਹ ਕਹਿੰਦਾ ਮੁਝੇ ਟੈਨਸ਼ਨ ਬੜ ਗਈ ਕਿ ਕਹਾਣੀ ਸੁਣਾ ਤਾ, ਇਹ ਨਾ ਸੋਚੇ ਕਿ ਇਸਕਾ ਤੋ ਜਚਨੀ ਦਾ ਰੋਲ ਕਿਸੇ ਹੋਰ ਕੋ ਦੇ ਦਿੱਤਾ। ਮੈਨੇ ਕਿਹਾ ਭਾਈ ਤੂੰ ਚੁੱਪ ਕਰ, ਮੈਂ ਵਹਾਂ ਆਸਟ੍ਰੇਲੀਆ ਮੈਂ ਮਿਲਤਾ, ਮੈਲਬਨ ਮੈਂ ਕਹਾਣੀ ਸੁਣੂੰਗਾ।
0: ਹਾਂ ਨਹੀਂ, ਇਹਦੀਆਂ ਜਿਹੜੀ ਗੱਲਾਂ ਕਰਨ ਦਾ ਜਿਹੜਾ ਤਰੀਕਾ ਨਾ, ਬੜਾ ਸਾਦਾ ਜਿਹਾ ਵਾ, ਕੋਈ ਉਹ ਨਹੀਂ ਆ ਵੀ ਸੋਚ ਕੇ ਬਣਾ ਕੇ ਗੱਲਾਂ ਕਰ ਰਿਹਾ ਹੋਵੇ, ਮਤਲਬ ਬਿਲਕੁਲ ਸਿੱਧੀ ਸਿੱਧੀ ਜੀ ਗੱਲਬਾਤ ਹੈ ਨਾ। ਅਤੇ ਆਪਣਾ ਕੈਰੀ ਓਨ ਜੱਟਾ ਚੱਲ ਰਹੀ ਆ ਕਿ
1: ਨਹੀਂ?
0: ਅੱਛਾ ਨਹੀਂ ਚੱਲ ਰਿਹਾ, ਓਕੇ। ਮੈਂ ਵਾਪਸ ਆਊਂਗਾ ਸ਼ਾਇਦ ਹੁਣੇ ਵਿਰਲੇ ਵਿਰਲੇ ਸ਼ੋਅ।
1: ਹਾਂ ਮੈਂ ਵਾਪਸ ਆਊਂਗਾ ਫਾਈਨਲੀ, ਕੱਲ੍ਹ ਇੰਡੀਆ ਤੋਂ ਉਤਰ ਗਈ ਹੈ, ਅਤੇ ਫਾਈਨਲੀ ਇਟ ਇਜ਼ ਅ ਸਕਸੈਸ ਫਿਲਮ, ਜੋ ਡਿਜ਼ਾਸਟਰ ਹੋਣੀ ਸੀਗੀ। ਕਾਫੀ ਪੈਮਾਨੇ ਹੁੰਦੇ, ਡਿਜ਼ਾਸਟਰ ਹੁੰਦਾ, ਫਿਰ ਉਸ ਤੋਂ ਬਾਅਦ ਹੁੰਦਾ ਫਲੋਪ, ਫਿਰ ਹੁੰਦਾ ਜੀ ਆਪਣਾ ਬਿਲੋ ਐਵਰੇਜ, ਫਿਰ ਹੁੰਦਾ ਲੂਜ਼ਿੰਗ, ਫਿਰ ਹੁੰਦਾ ਐਵਰੇਜ, ਫਿਰ ਹੁੰਦਾ ਸਕਸੈਸ, ਫਿਰ ਹੁੰਦਾ ਹਿੱਟ। ਸੋ ਹਿੱਟ ਨਹੀਂ ਹੋ ਸਕੀ, ਪਰ ਸਕਸੈਸ ਰਹੀ, ਮਤਲਬ ਕਿ ਜਿੰਨੇ ਪੈਸੇ ਲਾਏ ਇਹਨਾਂ ਲੋਕਾਂ ਨੇ ਉਹ ਪੂਰੇ ਹੋ ਗਏ ਇਹਨਾਂ ਦੇ।
0: ਪਰ ਜਦੋਂ ਚਰਚਾ ਲੌਂਗ ਟਰਮ ਆਪਾਂ ਵੇਖਾਂਗੇ, ਲੰਮੇ ਸਮੇਂ ਦੇ ਲਈ ਜਦੋਂ
1: ਲੌਂਗ ਟਰਮ ਤਾਂ ਬਿਗ ਜਾਊਗਾ। ਹਾਂ ਹਾਂ, OTT ਤੇ ਜਦੋਂ ਆਣੀ ਹੈ ਫਿਰ ਤਾਂ ਓਬਵੀਅਸਲੀ ਪ੍ਰੋਡਿਊਸਰ ਨੂੰ ਵੀ ਵਧੀਆ ਪੈਸਾ ਮਿਲਣਾ OTT ਰਾਈਟਸ ਦਾ ਜੋ ਹੋਣਾ, ਤੇ ਵੈਸੇ ਮੈਂ ਕਿਹਾ ਮਕਬੂਲ ਰਹੇਗੀ ਕਾਫੀ ਸਾਲ, ਬਹੁਤ ਵਧੀਆ।
0: ਇਹਦੀ ਜਿਹੜੀ ਉਹੀ ਜਿਹੜੀ ਕਿਸਮਤ ਸਿਆਰਾ ਦੀ ਇੱਕ ਹੋਰ ਫਿਲਮ ਆਈ ਸੀ,
1: ਉਹ ਕਾਫੀ ਬੁਰੇ ਤਰੀਕੇ ਨਾਲ ਫਲੋਪ ਹੋਈ ਹੈ, ਤੇ ਉਹਦੇ ਉੱਪਰ ਥੋੜਾ ਇਹ ਵੀ ਆ ਗਿਆ ਕਿ PR ਏਜੰਸੀਆਂ ਹੁਣ ਇਸ ਤਰ੍ਹਾਂ ਲਿਖ ਰਹੀ ਕਿ ਸ਼ਰਵਰੀਜ਼ ਐਲਫਾ ਐਂਡਡ ਅਪ ਬੀਂਗ ਅ ਡਿਜ਼ਾਸਟਰ, ਇਸ ਤਰ੍ਹਾਂ ਕਰਕੇ ਕਿ ਆਲਿਆ ਦਾ ਨਾਮ ਨਹੀਂ ਲਿਖਿਆ ਜਾ ਰਿਹਾ ਕਿਉਂਕਿ PR ਏਜੰਸੀਆਂ ਦਾ ਚੱਕਰ ਹੈ, ਤੋ ਅੱਜ ਕੱਲ੍ਹ ਉਹਦਾ। ਹਾਂ, ਤੋ ਅੱਜ ਕੱਲ੍ਹ ਟਵਿੱਟਰ 'ਤੇ ਬਸ ਉਹ ਵਾਲਾ ਰੌਲਾ ਪਿਆ ਹੋਇਆ ਕਿ ਇਹ ਬੜਾ ਗਲਤ ਹੈ ਜੀ, ਨਵੀਂ ਐਕਟਰੈਸ ਦਾ ਨਾਮ
0: ਅੱਗੇ ਕਰ ਦੇਣ, ਫਿਰ ਉਹਨੂੰ ਅੱਗੇ ਵਾਲਾ ਪਿਸਤੌਲ ਫੜਾ, ਉਹ ਵਿਚਾਰੀ ਪਿੱਛੇ ਲੱਗੀ ਹੈ।
1: ਨਹੀਂ ਨਹੀਂ, ਉਹਦੀ ਕਜ਼ਨ ਨੇ ਸਟੋਰੀ ਪਾ ਦਿੱਤੀ ਕੱਲ੍ਹ, ਇਸ ਕਰਕੇ ਸਾਰਾ ਵਾਇਰਲ ਹੋ ਗਿਆ, ਕਿਉਂਕਿ ਹੈ ਤੇ ਇਹ ਵੀ ਮਤਲਬ ਬੈਕਗਰਾਉਂਡ ਵੱਲੋਂ ਤੇ ਐਕਸ ਚੀਫ ਮਿਨਿਸਟਰ ਦੀ ਦੋਤੀ ਰਹੀ ਹੈ ਇਹ, ਮਤਲਬ ਹਾਂ ਕੋਈ ਪਤਾ ਨਹੀਂ ਕੀ ਨਾਮ ਸੀ, ਸ਼ਿੰਦੇ ਵਗੈਰਾ ਉਹਨਾਂ ਦੀ ਹੈ, ਬਿਲਡਰ ਦੀ ਬੇਟੀ ਆ। ਸੋ ਤਾਂ ਉਹਨੇ ਪਾ ਤਾ ਕਿ ਅੱਛਾ ਜੇ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ ਹੁੰਦਾ ਫਿਰ ਇਹ ਆਲੀਆਜ਼ ਐਲਫਾ ਹੋਣੀ ਸੀਗੀ, ਇੱਦਾਂ ਲਿਖ ਕੇ ਅਗਲੀ ਨੇ ਪਾ ਦਿੱਤਾ। ਕੋਕਰੋਚ ਵਾਲਾ ਵੀ ਜੀ ਪੰਗਾ ਪਿਆ ਕਿ ਦੀਪਿਕਾ ਪਾਡੂਕੋਨ ਜੀ ਨੇ ਵੀ ਪਾਇਆ ਕਿ ਕਿੱਦਾਂ ਦੀ ਸਰਕਾਰ ਹੈ, ਗੂੰਗੇ ਬਹਿਰੇ ਲੋਕ ਨੇ, ਕਿ ਹੈ ਨਾ ਸੋਨਮ ਵਾਂਗ ਚੁੱਕ ਨੂੰ ਅੱਜ 16-17 ਦਿਨ ਹੋ ਗਏ ਆ, ਡਾਕਟਰਸ ਕਹਿ ਰਹੇ ਕਿ 11 ਕਿਲੋ ਭਾਰ ਨਿਕਲ ਗਿਆ, ਖਾਲੀ ਹੋ ਚੁੱਕਿਆ ਇਹਨਾਂ ਤੋਂ, ਅਤੇ ਮੇ ਬੀ ਜੇ ਇਸ ਤਰ੍ਹਾਂ ਹੀ ਰਿਹਾ, ਜੇ ਅਨਸ਼ਨ ਨਹੀਂ ਤੋੜਦੇ ਆਪਣਾ, ਤਾਂ 72 ਘੰਟੇ ਤੱਕ ਯੂ ਮਾਈਟ ਨੋਟ ਈਵਨ ਸੀ ਹਿਮ, ਸ਼ਾਇਦ ਪੂਰੇ ਹੋ ਜਾਣ। ਤੇ ਉਹਦੇ ਤੋਂ ਰਿਲੇਟਡ ਵੀ ਸਟੋਰੀ ਪਾਈ ਬਾਲੀਵੁੱਡ ਚੋਂ, ਸਿਰਫ ਦੀਪਿਕਾ ਨਹੀਂ ਪਾਈ, ਫਿਰ ਬਾਅਦ ਚੋਂ ਥੋੜ੍ਹੀ ਦੇਰ ਬਾਅਦ ਡਿਲੀਟ ਹੋ ਗਈ ਓਬਵੀਅਸਲੀ, ਹਰ ਹਸਬੈਂਡ ਇਜ਼ ਰਾਈਟ ਲੀਨਿੰਗ ਦਵਿੰਦਰ ਦੇਖੀ ਆ ਆਰ ਐਸ ਐਸ ਨਾਲ ਹੁਣ

0: ਦਾ ਕਾਫੀ ਅੱਛਾ ਕਹਿੰਦੇ ਰਿਲੇਸ਼ਨ ਹੈ ਉਹਨਾਂ ਦੇ ਛੋਟੇ ਮੋਟੇ ਫੰਕਸ਼ਨਾਂ ਤੇ ਪਹੁੰਚੇ ਹੁੰਦੇ ਆ, ਸੋ ਫਿਰ ਚੀਜ਼ ਸੈੱਟ ਨਹੀਂ ਬੈਠਦੀ, ਸੋ ਇਹ ਵੀ ਹੋਇਆ।
1: ਲੱਦਾਖ
0: ਵੀ ਬੇਚਾਰੇ ਨੇ ਬਹੁਤ ਕੋਸ਼ਿਸ਼ ਕੀਤੀ, ਮਸ਼ਕਤ ਕੀਤੀ,
1: ਲੈਣਾ ਦੇਣਾ ਥੋੜੀ ਯੂਨੀਸਰਕ ਦੀ ਮਰੀਜ਼ਾਂ ਦਾ ਮਰੀਜ਼।
0: ਅੱਛਾ, ਕਿੰਨੀ ਅਜੀਬ ਗੱਲ ਹੈ, ਕਿੰਨੀ ਵੇਅਰਡ ਗੱਲ ਹੈ, ਅੰਦਰ ਇਸ ਕਰਕੇ ਕੀਤਾ ਗਿਆ ਸੋਨਮ ਵਾਂਗਚੁਕ ਨੂੰ, ਉਦੋਂ ਦੇਸ਼ ਦਰੋਹ ਲਾਇਆ ਗਿਆ। ਇੱਕ ਤਾਂ ਦੇਸ਼ ਦਰੋਹ ਬੜੀ ਛੇਤੀ ਲਾਉਂਦੇ ਆ, ਇੰਨੀ ਛੇਤੀ ਤਾਂ ਮਤਲਬ ਜੇ ਤੁਸੀਂ ਅੰਗਰੇਜ਼ਾਂ ਦੇ ਪਰਸਪੈਕਟਿਵ ਤੋਂ ਵੇਖੋ ਤਾਂ ਜਦ ਤੱਕ ਬੰਬ ਨਹੀਂ ਫੋੜਿਆ ਉਹਨਾਂ ਦੀ ਸੰਸਦ ਦੇ ਅੰਦਰ, ਤਾਂ ਜਦ ਤੱਕ ਉਹਨਾਂ ਦਾ ਬੰਦਾ ਨਹੀਂ ਮਾਰਿਆ ਸੀਗਾ, ਤਦ ਤੱਕ ਭਗਤ ਸਿੰਘ ਦੇ ਉੱਪਰ ਉਹਨਾਂ ਨੇ ਦੇਸ਼ ਦਰੋਹ ਨਹੀਂ ਕੀਤਾ ਸੀ। ਇਹ ਦੋਨੋਂ ਚੀਜ਼ਾਂ ਤੋਂ ਬਾਅਦ ਭਗਤ ਸਿੰਘ ਦੇ ਉੱਪਰ ਲੱਗਾ, ਜਦ ਤੱਕ ਭਗਤ ਸਿੰਘ ਪ੍ਰੋਟੈਸਟ ਹੀ ਕਰਦਾ ਸੀਗਾ, ਹੀ ਵਾਜ਼ ਨੋਟ ਅ ਦੇਸ਼ ਦਰੋਹੀ। ਅਤੇ ਭਗਤ ਸਿੰਘ ਤੋਂ ਬਾਅਦ ਸਿੱਧੇ ਆ ਜੇ ਐੱਨ ਯੂ ਵਾਲਿਆਂ 'ਤੇ ਲੱਗਾ ਸੀਗਾ, ਚਾਰ ਪੰਜ ਸਾਲ ਪਹਿਲਾਂ ਜਿਹੜੇ ਉਹ ਉਮਰ ਖਾਲਿਦ, ਅੱਜ ਵੀ ਵਿਚਾਰਾ ਅੰਦਰ, ਉਹਦੇ 'ਤੇ ਅੱਜ ਤੱਕ ਨਹੀਂ ਕੇਸ ਖੁੱਲਿਆ, ਅਤੇ ਹੁਣ ਸੋਨਮ ਵਾਂਗਚੁਕ ਵੀ 6 ਮਹੀਨੇ ਰਹਿ ਕੇ ਆਏ। ਇਸ ਕਰਕੇ ਕਹਿੰਦੇ ਕਿ ਸੋਨਮ ਵਾਂਗਚੁਕ ਲੋਕਾਂ ਨੂੰ ਭੜਕਾ ਰਿਹਾ ਕਿ ਚਾਈਨਾ ਵੱਲ ਨੂੰ ਹੋ ਜਾਓ। ਅਤੇ ਆਪਾਂ ਫਿਲਮਾਂ ਦੀ ਗੱਲ ਕਰ ਰਹੇ ਸੀਗੇ, ਫਿਲਮਾਂ 'ਚ ਇੱਕ ਹੋਰ ਫਿਲਮ ਦੀ ਗੱਲ ਇਸ ਚੀਜ਼ ਦਾ ਸਾਰੀ ਦਾ ਐਂਡ ਕਰ ਦਿੰਦੇ ਕਿ ਸਾਡੇ ਸੱਲੂ ਭਾਈ ਨੇ ਫਿਲਮ ਬਣਾਈ ਬੈਟਲ ਆਫ ਗਲਵਾਨ, ਠੀਕ ਹੈ, ਉਹ ਸੀਗੀ ਇੰਡੋ ਚਾਈਨਾ ਵਾਰ ਦੇ ਉੱਪਰ ਹੋਣੀ, ਓਬਵੀਅਸਲੀ ਸਲਮਾਨ ਖਾਨ ਨੇ ਆ ਕੇ ਸਾਰੇ ਚਾਈਨਾ ਦੇ ਸੋਲਜਰ ਮਾਰ ਦੇਣੇ ਸੀਗੇ। ਅਸਲ 'ਚ ਨਹੀਂ ਹੋਇਆ, ਅਸਲ 'ਚ ਉਹਨਾਂ ਕੋਲ ਹਜੇ ਵੀ ਵੈਸੇ ਉਹ ਜਗ੍ਹਾ ਹੈ ਉਹਨਾਂ ਕੋਲ ਹੀ, ਉਹ ਹੌਲੀ ਹੌਲੀ ਆਪਣੇ ਪਿੰਡ ਉੱਥੇ ਵਸਾਉਂਦੇ ਪਏ, ਅਤੇ ਹਰ ਕਹਿੰਦੇ ਹਰ ਮਹੀਨੇ 6 ਕਿਲੋਮੀਟਰ ਅੰਦਰ ਆ ਰਿਹਾ ਚਾਈਨਾ ਉਹ ਸਾਰੀ ਏਰੀਆ ਤੋਂ ਆਪਣੇ ਪਿੰਡ ਅੱਗੇ ਵਧਾਉਂਦੇ ਰਹਿੰਦੇ। ਖੈਰ, ਬੈਟਲ ਆਫ ਗਲਵਾਨ ਦਾ ਨਾਮ ਕਹਿੰਦੇ ਜੀ ਚੇਂਜ ਕਰ ਦਿਓ, ਗਲਵਾਨ ਨਹੀਂ ਰੱਖਣਾ। ਇਹਨਾਂ ਨੇ ਫਿਰ ਮਾਤਰ ਭੂਮੀ ਰੱਖ ਦਿੱਤਾ ਫਿਲਮ ਦਾ ਨਾਮ, ਕਿਉਂਕਿ ਅੱਜ ਕੱਲ੍ਹ ਇੰਡੀਆ ਕੋਸ਼ਿਸ਼ ਕਰ ਰਹੀ ਹੈ ਆਪਣੇ ਰਿਲੇਸ਼ਨ ਵਧੀਆ ਕਰਨ ਦੇ ਚਾਈਨਾ ਦੇ,
1: ਚਾਈਨਾ
0: ਨੂੰ, ਸੋ ਪੁਚਕਾਰ ਰਹੇ, ਪਿਆਰ ਕਰ ਰਹੇ ਆ। ਫਿਰ ਜੀ ਹੁਣ ਸਲਮਾਨ ਖਾਨ ਸਾਹਿਬ ਨੇ ਤਾਂ ਨਾਮ ਤਾਂ ਚੇਂਜ ਕਰਤਾ, ਪਰ ਇਹਨਾਂ ਨੂੰ ਹੁਣ ਇੱਧਰ ਪੰਗੇ 'ਚ ਪਾ ਦਿੱਤਾ, ਜੋ ਸ਼ਾਇਦ ਸਤਲੁਜ 'ਚ ਵੀ, ਸ਼ਾਇਦ ਸਤਲੁਜ ਤਾਂ ਫਿਰ ਵੀ ਲੋਕਾਂ ਨੂੰ ਸਮਝ ਆਉਂਦਾ ਕੀ ਹੋ ਰਿਹਾ, ਪਰ ਇਹ ਜ਼ਿਆਦਾ ਵੱਡੇ ਪੰਗੇ 'ਚ ਪੈ ਗਏ, ਕਿਉਂਕਿ ਇਹਨਾਂ ਨੂੰ ਕਿਹਾ ਕਿ ਨਾ ਕੋਈ ਫਾਈਟ ਸੀਨ ਦਿਖਾਉਣਾ, ਅਤੇ ਨਾ ਹੀ ਚਾਈਨੀ ਸੋਲਜਰ ਨੂੰ ਚਾਈਨੀ ਸੋਲਜਰ ਕਹਿਣਾ। ਕਹਿੰਦੇ 80% ਫਿਲਮ ਹੀ ਫਾਈਟ ਦੇ ਉੱਪਰ, ਅਤੇ ਚਾਈਨੀ ਸੋਲਜਰ ਹੀ ਤਾਂ ਦਿਖਾਵਾਂ ਕਿ ਚਾਈਨਾ ਨਾਲ ਲੜਦੇ ਪਏ ਆ, ਸੋ ਉਹ ਫਿਲਮ ਵੀ ਠੰਡੇ ਬਸਤੇ 'ਚ ਪੈ ਗਈ ਆ।
1: ਖੈਰ, ਇਹ ਸਾਡੇ ਦੇਸ਼ ਦੀਆਂ ਸਰਕਾਰਾਂ, ਕੁਛ ਠੰਡਾ ਕੁਛ ਤੱਤਾ ਕੁਛ ਖੱਟਾ ਕੁਛ ਮਿੱਠਾ। ਤੇ ਗੁਰਸੇਵਕ ਸਿੱਧੂ ਜੀ ਵਿਨੀਪੈਗ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਸਭ ਤੇ ਭਲੇ ਦੀ ਅਰਦਾਸ ਕਰਦੇ ਨੇ। ਤੇ ਹੁਣ ਸਮਾਂ ਆ ਗਿਆ ਆਪਾਂ ਤੁਹਾਡੇ ਇਜਾਜ਼ਤ ਵਾਲੇ ਪਾਸੇ ਨੂੰ ਵੀ ਜਾਂਦੇ ਹਾਂ। ਜਸਵਾਲ ਸਾਹਿਬ ਕਹਿੰਦੇ ਨੇ ਕਿ ਕਿਸੇ ਨੂੰ ਹੋ ਖੁਸ਼ੀ ਤੇ ਕਿਸੇ ਨੂੰ ਹੋ ਪੇਨ, ਸ਼ੋਅ ਬਹੁਤ ਖੂਬਸੂਰਤ ਆ ਅੱਜ ਦਾ, ਪਰ ਸੱਚ ਇਹ ਆ ਕਿ ਫੀਫਾ ਤਾਂ ਜਿੱਤੂਗਾ ਸਪੇਨ। ਆਹ
0: ਵਾਹ
1: ਵਾਹ ਵਾਹ ਵਾਹ ਵਾਹ ਵਾਹ, ਚਲੋ ਗੁੱਡ ਆ ਜੀ, ਵੇਖਦੇ ਹਾਂ ਫਿਰ,
0: ਦੇਖਾਂਗੇ।
1: ਇੱਕ ਹੋਰ ਗੱਲ ਜੀ, ਕਹਿੰਦੇ ਕੁਛ ਸਮੇਂ ਪੰਜਾਬ ਪੁਲਿਸ ਵਾਲੇ ਪੱਗਾਂ ਵਾਲੇ ਕੌਣ ਸੀ? ਸਾਡੇ ਮਾਮੇ, ਚਾਚੇ, ਤਾਏ, ਮਾਸੜ, ਫੁੱਫਰ, ਭਰਾ, ਬਾਪੂ ਅਤੇ ਫਿਰ ਲੱਛਣ ਤਾਂ ਸਾਨੂੰ ਕਹਿੰਦੇ ਨੇ ਕਿ ਆਪਣੇ ਸੁਧਾਰਨ ਦੀ ਲੋੜ ਹੈ ਜੀ। ਵੇਖੋ, ਹਰ ਕੋਈ ਹਰ ਇੱਕ ਕਿਸੇ ਵੀ ਮੁੱਦੇ 'ਤੇ ਕਿਸੇ ਵੀ ਲੈਵਲ 'ਤੇ ਗੱਲ ਕਰ ਲਓ, ਤੁਸੀਂ ਕਿਸੇ ਨੇ ਕਿਸੇ ਦੇ ਪੈਸੇ ਮਾਰੇ ਆ, ਕਿਸੇ ਨੇ ਕਿਸੇ ਦਾ ਮੰਨ ਲਓ ਕੋਈ ਰਿਸ਼ਤਾ ਖਰਾਬ ਕੀਤਾ ਵਾ, ਕਿਸੇ ਨੇ ਕਿਸੇ ਨਾਲ ਧੋਖਾਧੜੀ ਕੀਤੀ ਆ, ਕਿਸੇ ਨੇ ਕਿਸੇ ਨਾਲ ਗੱਦਾਰੀ ਕੀਤੀ ਆ, ਕਿਸੇ ਦੀ ਲੱਤ ਤੋੜੀ ਆ, ਕਿਸੇ ਦਾ ਮੰਨ ਲਓ ਕਾਰੋਬਾਰ ਮਤਲਬ ਗਬਨ ਕੀਤਾ, ਕੁਝ ਮਤਲਬ ਜਿਹਦੇ ਮਰਜ਼ੀ ਕਿਸੇ ਨੇ ਰੇਸਿਜ਼ਮ ਕੀਤਾ, ਕੁਛ ਵੀ ਕੀਤਾ ਵਾ, ਸੋ ਹਰ ਇੱਕ ਨੂੰ ਤਾਂ ਆਪਣੇ ਆਪ 'ਚ ਹੀ ਝਾਤੀ ਮਾਰਨ ਦੀ ਲੋੜ ਹੈ ਨਾ।
0: ਬਿਲਕੁਲ,
1: ਬੇਸਿਕਲੀ ਤਾਂ ਆਪਾਂ ਆਪਣੇ ਆਪਣੇ ਪੱਧਰ ਦੇ ਉੱਤੇ ਆਪਣੇ ਆਪਣੇ ਆਪ 'ਚ ਜੇ ਝਾਤੀ ਮਾਰੀਏ ਤਾਂ ਜਿੰਨੀ ਜਿਹਦੀ ਕਹਿੰਦੇ ਨੇ ਔਕਾਤ ਆ ਨਾ, ਉਹ ਉਨੀ ਕੁ ਔਕਾਤ ਦੇ ਅਨੁਸਾਰ ਕੁਛ ਨਾ ਕੁਛ ਗਲਤ ਕਰ ਹੀ ਰਿਹਾ ਹੁੰਦਾ।
0: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ,
1: ਬੰਦਾ ਆਪਣੇ ਆਪ ਨੂੰ ਠੀਕ ਕਰ ਲੇ ਤੇ ਸਾਰਾ ਕੁਛ ਹੀ ਠੀਕ ਹੋ ਜਾਂਦਾ। ਮੈਂ ਤਾਂ ਅੱਗੇ ਕਈ ਵਾਰੀ ਗੱਲ ਕਰਦਾ ਹੁੰਦਾ, ਮੈਂ ਅੱਗੇ ਜਿੱਦਾਂ ਆਪਾਂ ਅਕਸਰ ਹੀ ਕਹਿੰਦੇ ਰਹਿੰਦੇ ਵੀ ਉੱਥੋਂ ਦੇ ਸਰਕਾਰੀ ਮੰਨ ਲਓ ਕਲਰਕ ਇੱਦਾਂ ਕਰਦੇ ਆ, ਸਰਕਾਰੀ ਮੁਲਾਜ਼ਮ ਇੱਦਾਂ ਕਰਦੇ ਆ, ਪੁਲਿਸ ਵਾਲੇ ਇੱਦਾਂ ਕਰਦੇ ਆ, ਹੈ ਨਾ, ਹੈ ਨਾ, ਉੱਥੇ ਟੀਚਰ ਇੱਦਾਂ ਕਰਦੇ ਆ, ਉੱਥੇ ਵਕੀਲ ਇੱਦਾਂ ਕਰਦੇ ਆ, ਇੱਥੇ ਹੁਣ ਯਾਰ ਸਾਰਿਆਂ ਦੇ ਨਿਆਣੇ ਆ। ਕਦੀ ਕਿਸੇ ਦੇ ਮੰਮੀ ਭਾਪੇ ਨੇ ਆ ਕੇ ਕਿਹਾ ਵੀ ਯਾਰ ਸਾਡੇ ਕੋਲ ਗਲਤੀ ਹੋਈ, ਅਸੀਂ ਨਾ ਇੱਦਾਂ ਕਰਦੇ ਰਹੇ, ਉਹ ਵੀ ਆ ਕੇ ਇੱਥੇ ਇੱਦਾਂ ਹੀ ਕਹਿੰਦੇ ਹੋਣਗੇ। ਯਾਰ ਉੱਥੇ ਬੜਾ ਧੱਕਾ ਹੁੰਦਾ ਉੱਥੇ ਨਾ, ਅਸਲ 'ਚ ਸਿਸਟਮ ਨਹੀਂ ਉੱਥੋਂ ਦਾ ਠੀਕ, ਇਸ ਕਰਕੇ ਫਿਰ ਬੱਚੇ ਇੱਥੇ ਆ ਗਏ ਤੇ ਹੁਣ ਆਪਾਂ ਵੀ ਆ ਜਾਣਾ, ਇਹੋ ਹੀ ਕਹੂਗਾ ਹਰ ਕੋਈ।
0: ਬਿਲਕੁਲ ਠੀਕ,
1: ਨਾ ਹੀ ਕੋਈ ਬੱਚਾ ਕਹੂਗਾ ਤੇ ਨਾ ਹੀ ਉਹਨੂੰ ਸ਼ਾਇਦ ਪਤਾ ਹੋਊਗਾ ਵੀ ਸਾਡੇ ਵੀ ਆਹ ਕੁਛ ਕਰਦੇ ਰਹੇ। ਮਤਲਬ ਇੱਕ ਦੂਸਰੇ ਦਾ ਦੀਦਾ ਵਾ ਸਾਨੂੰ।
0: ਬਿਲਕੁਲ,
1: ਬੇਸਿਕਲੀ ਆਪਾਂ ਮੰਨ ਲਓ ਜਿੱਦਾਂ ਹੁਣ ਮੈਂ ਮੰਨ ਲਓ ਮੇਰੇ ਵਰਗਾ ਅਸੀਂ ਨਾ ਇੱਦਾਂ ਦੇ ਹਾਂ ਵੀ ਜਿੱਦਾਂ ਮੰਨ ਲਓ ਮੇਰੇ ਵਰਗਾ ਕੋਈ ਯਾਦਾਸ਼ਤ ਮਤਲਬ ਮਾੜੀ ਆ ਵੀ ਸਵੇਰੇ ਕੀ ਕੀਤਾ ਸ਼ਾਮਾਂ ਤੱਕ ਭੁੱਲ ਜਾਂਦਾ, ਤੇ ਮੈਂ ਤੁਹਾਨੂੰ ਪੁੱਛਾਂ ਵੀ ਮੈਂ ਯਾਰ ਕਿਹੜੇ ਰੰਗ ਦੀ ਪੱਗ ਬੱਧੀ ਪਲਾ ਅੱਜ, ਆਪਣਾ ਨਹੀਂ ਦੀਦਾ ਸਾਨੂੰ ਸ਼ੀਸ਼ਾ ਵੇਖੇ ਬਿਨਾਂ ਸ਼ੀਸ਼ਾ ਵੇਖਣ ਨੂੰ ਕੋਈ ਤਿਆਰ ਨਹੀਂ। ਸੋਹਣੀ ਗੱਲ,
0: ਬਿਊਟੀਫੁਲ,
1: ਉਹ ਕਹਿੰਦਾ ਵੀ ਇਹ ਤੋਂ ਵਧੀਆ ਗੱਲ ਨਹੀਂ ਤੁਹਾਡੇ ਕੋਲ ਹੋਣੀ
0: ਹੁਣ ਮੈਂ ਕਹਿੰਦਾ ਇਹ ਨਹੀਂ ਹੋਰ ਕੁਛ ਨਹੀਂ, ਹੁਣ ਰੱਬ ਰਾਖਾ ਕਰਕੇ ਬਾਏ ਬਾਏ ਕਰੋ, ਬਹੁਤ ਸੋਹਣੀ ਗੱਲ।
1: ਐਗਜੈਕਟਲੀ ਮੈਂ ਉਹੀ ਕਹਿਣਾ ਵੀ ਉਹ ਕਿਹੜੀ ਕਿਹੜਾ ਸੀ ਉਹ ਡਰਾਮਾ, ਕਹਿੰਦਾ ਭਾਈ ਇਹ ਤੋਂ ਵਧੀਆ ਗੱਲ ਨਹੀਂ ਤੁਹਾਡੇ ਕੋਲ, ਚੰਗੀ ਗੱਲ ਆ ਵੇਲ ਕੱਢ ਕੇ ਮਰ ਜਾਓ।
2: ਨਹੀਂ ਨਹੀਂ ਯਾਰ ਇਦਾਂ ਨਹੀਂ ਕਹੀਦਾ।
1: ਮੈਂ ਕਿਹਾ ਪਾਕਿਸਤਾਨੀ ਡਰਾਮਾ
2: ਯਾਰ, ਆਪਣੀ ਗੱਲ ਦਾ ਐਂਟੀਡੋਟ ਆਪ ਹੀ ਕੱਢਦਾ ਹੈ ਕਿਤੇ ਨਾ। ਦੇਖਿਆ ਮੈਂ ਤਾਂ ਹੀ ਤੁਹਾਨੂੰ ਬਾਬਾ ਕਹਿੰਦਾ, ਤੁਸੀਂ ਆਪਣੇ ਆਪ ਚ ਖੁਦ ਆ ਓਸ਼ੋ, ਜਿਸ ਓਸ਼ੋ ਸੀਗਾ ਆਪੇ ਹੀ ਚੰਗੀ ਗੱਲ ਕਰ ਦੇਣੀ, ਆਪ ਹੀ ਉਹਨੂੰ ਉਸ ਚੀਜ਼ ਦਾ ਐਂਟੀਡੋਟ ਕਰ ਦੇਣਾ, ਤੁਸੀਂ ਆਹੀ ਕੀਤਾ।
1: ਚਲੋ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਹੁਣ।
2: ਚਲੋ ਜੀ ਚਲੋ।
1: ਕਿਆ ਸੁਣਿਆ, ਮਾਫ
2: ਜੀ ਜੀ, ਸੋਰੀ ਸੋਰੀ।
1: ਬਹੁਤ ਸਾਰਾ ਕੁਛ ਇੱਦਾਂ ਦਾ ਹੁੰਦਾ ਵਾ ਜਿਹੜਾ ਤੁਸੀਂ ਕਹਿਣਾ ਹੁੰਦਾ ਵਾ, ਡਿਸਕਸ ਕਰਨਾ ਹੁੰਦਾ ਵਾ, ਪਰ ਸੱਚ ਇਹ ਆ ਕਿ ਉਹਦੇ ਲਈ ਬਹੁਤ ਸਾਰੇ ਗੱਟਸ ਚਾਹੀਦੇ ਹੁੰਦੇ ਆ, ਬਹੁਤ ਸਾਰੀ ਹਿੰਮਤ ਚਾਹੀਦੀ ਹੁੰਦੀ ਆ। ਅਤੇ ਸੱਚ ਇਹ ਦੱਸੀਏ ਵੀ ਅੱਜ ਕੱਲ੍ਹ ਪਰਿਵਾਰ ਪਾਲਣ ਦੇ ਲਈ ਇੰਨੀ ਹਿੰਮਤ ਜੁਟਾਉਣਾ ਮਹਿੰਗਾ ਪੈ ਜਾਂਦਾ।
2: ਸਹੀ ਗੱਲ।
1: ਸੋ ਇਸ ਕਰਕੇ ਤਰਦਾ ਤਰਦਾ ਜਰਦਾ ਜਰਦਾ ਚੱਲੀ ਜਾਵੇ ਅਤੇ ਉਨਾ ਕੁ ਤੁਸੀਂ ਪ੍ਰਵਾਨ ਕਰੋ ਆਪਣੇ ਆਪਣੇ ਪੱਧਰ ਦੇ ਉੱਤੇ। ਹਰ ਕੋਈ ਬਹੁਤ ਸੋਹਣਾ ਕਰ ਰਿਹਾ, ਤੁਸੀਂ ਬਹੁਤ ਸੋਹਣਾ ਕਰ ਰਹੇ ਹੋ, ਆਪੋ ਆਪਣੇ ਪੱਧਰ ਦੇ ਉੱਤੇ ਆਪਾਂ ਆਪਣੇ ਕਾਰੋਬਾਰ, ਆਪਣੀਆਂ ਨੌਕਰੀਆਂ, ਆਪਣੇ ਪਰਿਵਾਰ ਦੇ ਵਿੱਚ ਹੀ ਆਪਾਂ ਇਮਾਨਦਾਰੀ ਦੇ ਨਾਲ ਵਿਚਰ ਲਈਏ ਅਤੇ ਸਮਝੋ ਵੀ ਠੀਕ ਆ, ਤੁਹਾਡਾ ਉੱਥੋਂ ਤੱਕ ਕੰਸਰਨ ਹੋਣਾ ਚਾਹੀਦਾ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
3: ਉਹ ਐਵੇਂ ਦੁਨੀਆ ਦੇਵੇ ਦੁਹਾਈ, ਝੂਠਾ ਪਾਉਂਦੀ ਸ਼ੋਰ,

0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
2: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਐਂਡ ਹੁਣ ਸਮਾਂ ਹੋ ਚੁੱਕਾ ਹੈ ਜੀ ਇੰਡੀਆ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦਾ ਦਿਨ ਹੈ ਜੀ 16 ਜੁਲਾਈ 2026 ਅਤੇ ਮੇਰੇ ਨਾਲ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਪ੍ਰੀਤਮ ਰੁਪਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਤੁਸੀਂ ਔਨ ਏਅਰ ਹੋ।
1: ਹਾਂਜੀ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਪਹਿਲਾਂ ਆਪਾਂ ਅੱਜ ਦੀਆਂ ਮੁੱਖ ਖਬਰਾਂ ਤੇ ਝਾਤ ਮਾਰਦੇ ਹਾਂ। ਸਭ ਤੋਂ ਪਹਿਲੀ, ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦਾ ਜਿਹੜਾ ਮਾਮਲਾ ਹੋਰ ਲਟਕਾ ਦਿੱਤਾ। ਕੱਲ ਤੋਂ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤੇ ਭੁਪੇਸ਼ ਬਘੇਲ ਨੇ ਆਪਣੀ ਰਿਪੋਰਟ ਸੌਂਪੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ 29 ਚੋਂ ਜਿਹੜੇ 25 ਜ਼ਿਲ੍ਹਾ ਪ੍ਰਧਾਨ ਨੇ ਤੇ ਉਹ ਰਾਜਾ ਵੜਿੰਗ ਦੇ ਨਾਲ ਨੇ, ਇਸੇ ਤਰ੍ਹਾਂ 7 ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਚੋਂ 4 MP ਤੇ 18 ਚੋਂ 10 MLA ਜਿਹੜੇ ਆ, ਇਹ ਵੀ ਕਿਹਾ ਜਾ ਰਿਹਾ ਕਿ ਉਹ ਰਾਜਾ ਵੜਿੰਗ ਦੇ ਨਾਲ ਨੇ, ਦਾਵਾ ਕੀਤਾ ਜਾ ਰਿਹਾ। ਤੇ ਉਧਰ ਹੁਣ ਚੰਨੀ ਵੀ ਜਿਹੜਾ ਉਹ ਦਿੱਲੀ ਪਹੁੰਚ ਗਏ ਨੇ। ਦੇਖੋ ਹੁਣ ਕਾਂਗਰਸ ਇਹਦੇ ਤੇ ਜਿਹੜੀ ਹੈ ਹਾਈਕਮਾਂਡ ਚਰਨਿੰਗ ਕਰ ਰਹੀ ਹੈ ਤੇ ਕੀ ਕਿਸ ਫੈਸਲੇ ਤੇ ਪਹੁੰਚ ਰਹੀ ਹੈ। ਉਧਰ ਅਗਲੀ ਖਬਰ ਹੈ, ਸਾਬਕਾ ਮੁੱਖ SIR ਨੂੰ ਜਮਹੂਰੀਅਤ ਦਾ ਜਿਹੜਾ ਕਾਰਨ ਦੱਸਿਆ। ਸ੍ਰੀ ਕੁਰੈਸ਼ੀ ਨੇ ਕਿਹਾ ਕਿ SIR ਦਾ ਮਕਸਦ ਲੋਕਾਂ ਨੂੰ ਜਿਹੜਾ ਹੈਗਾ ਵੋਟਰ ਸੂਚੀਆਂ ਚੋਂ ਬਾਹਰ ਕੱਢਣਾ, ਹੋਰ ਕੁਛ ਨਹੀਂ ਹੈ। ਤੇ ਨਾਲ ਹੀ ਹੈ ਕਿ ਪੰਜਾਬ ਦੇ ਵਿੱਚ SIR ਦਾ ਜਿਹੜਾ ਅਮਲ ਹੈ ਹੁਣ 3 ਅਗਸਤ ਤੱਕ ਵਧਾ ਦਿੱਤਾ ਗਿਆ। ਪਹਿਲਾਂ ਜੁਲਾਈ ਦੇ ਆਖਰੀ ਹਫ਼ਤੇ ਖਤਮ ਹੋ ਜਾਣਾ ਸੀ। ਤੇ ਉਧਰ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਵਿੱਚ ਨਵੀਂ ਹਲਕਾਬੰਦੀ ਬਾਰੇ ਜਿਹੜਾ ਬਿੱਲ ਹੈ ਉਹ ਦੁਬਾਰਾ ਲਿਆਉਣ ਦੀ ਸੰਭਾਵਨਾ ਹੈ। ਬੀਜੇਪੀ ਵਿਰੋਧੀ ਪਾਰਟੀਆਂ ਚ ਜਿਹੜਾ ਭੰਨ ਤੋੜ ਕਰਕੇ 2/3 ਬਹੁਮਤ ਜਿਟਾਉਣ ਚ ਲੱਗੀ ਹੋਈ ਹੈ ਤੇ ਕਿਉਂਕਿ NCP ਸ਼ਰਦ ਪਵਾਰ ਵੱਲੋਂ ਜਿਹੜਾ ਹੈਗਾ ਇਸ ਬਿੱਲ ਦੇ ਹੱਕ ਚ ਵੋਟ ਪਾਉਣ ਦੇ ਸੰਕੇਤ ਦਿੱਤੇ ਗਏ ਨੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਭਾਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਦਾ ਇੱਕ ਆਪਾਂ ਇਹ ਕਹਿ ਸਕਦੇ ਕਿ ਇਲੈਕਸ਼ਨ ਆਉਣ ਤੋਂ ਪਹਿਲਾਂ ਆਪਣਾ ਇੱਕ ਇਲੈਕਸ਼ਨ ਚੱਲਦਾ ਪਿਆ ਤੇ ਤੁਸੀਂ ਇਹਨੂੰ ਇਹਨਾਂ ਦੇ ਇੰਟਰਨਲ ਪੋਲੀਟਿਕਸ ਨੂੰ ਜਿਸ ਤਰੀਕੇ ਨਾਲ ਐਕਸਪੋਜ਼ ਹੋ ਕੇ ਬਾਹਰ ਚੱਲਦੀ ਪਈ ਹੈ ਉਹਨੂੰ ਕਿਸ ਤਰੀਕੇ ਨਾਲ ਕਿਸ ਨਜ਼ਰ ਨਾਲ ਵੇਖਦੇ ਹੋ ਤੇ ਇਹਨਾਂ ਲਈ ਅੱਗੇ ਆਉਣ ਵਾਲੇ ਸਮੇਂ 'ਚ ਇਹ ਕਿੰਨਾ ਕੁ ਨੁਕਸਾਨ ਵਾਲਾ ਹੋ ਸਕਦਾ?
1: ਨਹੀਂ ਦੇਖੋ, ਇਹ ਗੱਲ ਬਿਲਕੁਲ ਕ੍ਰਿਸ਼ਨਾ ਦੀ ਤੁਹਾਡੀ ਸਹੀ ਹੈ ਕਿ 2027 ਦੀ ਜਿਹੜੀ ਚੋਣ ਹੈ ਉਹ ਕੋਈ ਬਹੁਤੀ ਦੂਰ ਨਹੀਂ ਹੈ। ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ, ਖਾਸ ਤੌਰ ਤੇ ਜਿਹੜੀਆਂ ਸਟੇਕ ਹੋਲਡਰ ਨੇ ਜਿਹਦੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਹੈ, ਉਧਰੋਂ ਕਾਂਗਰਸ ਹੈ, ਉਧਰੋਂ BJP ਹੈ, ਅਕਾਲੀ ਦਲ ਹੈ ਤੇ ਹੋਰ ਜਿਹੜੇ ਸਪਲਿੰਟਰ ਗਰੁੱਪ ਨੇ ਕੋਈ ਅਕਾਲੀ ਦਲ ਦੇ, ਉਹ ਆਪਣੇ ਪਰ ਤੋਲ ਰਹੀਆਂ ਨੇ ਕਿ ਕਿਸ ਏਜੰਡੇ ਤੇ ਜਾਂ ਕਿਸ ਤਰੀਕੇ ਨਾਲ ਇਹ ਚੋਣਾਂ ਜਿਹੜੀਆਂ ਉਹ ਲੜੀਆਂ ਜਾਣ। ਤੇ ਉਧਰੋਂ ਪੰਜਾਬ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਹੈ ਉਹ ਅਜੇ ਖਤਮ ਨਹੀਂ ਹੋ ਰਿਹਾ। ਜਿੱਦਾਂ ਤੁਸੀਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇੱਕ ਚੋਣ ਹੋ ਰਹੀ ਹੈ ਤੇ ਦੇਖੋ, ਇੱਕ ਤਾਂ ਜਿੱਦਾਂ ਕੰਸਟੀਟਿਊਸ਼ਨ ਦੇ ਵਿੱਚ, US ਦੇ ਕੰਸਟੀਟਿਊਸ਼ਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਬੰਦਾ ਪਹਿਲਾਂ ਆਪਣੀ ਪਾਰਟੀ ਚੋਂ ਜਿਹੜਾ ਸੀ ਉਹ ਜਿੱਤ ਕੇ ਆਉਂਦਾ, ਆਪਣੀ ਪਾਰਟੀ ਚੋਂ ਬਹੁਮਤ ਲੈ ਕੇ ਆਉਂਦਾ ਤੇ ਉੱਥੇ ਹਰ ਵਾਰੀ ਜਦੋਂ ਪ੍ਰੈਜੀਡੈਂਟ ਦੀ ਇਲੈਕਸ਼ਨ ਹੁੰਦੀ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਅਮਲ ਹੈ ਉਹ ਉਹਨਾਂ ਦੇ ਕੰਸਟੀਟਿਊਸ਼ਨ ਦਾ ਪਾਰਟ ਹੈ। ਪਰ ਇੱਥੇ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਉਹਨਾਂ ਦਾ ਆਪਣਾ ਆਪਣਾ ਕੰਸਟੀਟਿਊਸ਼ਨ ਹੈ ਹਰੇਕ ਦਾ ਤੇ, ਪਰ ਇੱਦਾਂ ਦਾ ਖਲਾਰਾ ਪੈ ਜਾਣਾ ਤੇ ਪਾਰਟੀ ਦਾ ਇੱਕਜੁੱਟ ਨਾ ਹੋਣਾ ਤੇ ਇਹ ਜਿਹੜਾ ਇਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਜਿਹੜਾ ਫਿਊਚਰ ਹੈ ਉਹ ਪੰਜਾਬ ਦੇ ਵਿੱਚ ਕੀ ਹੋਏਗਾ। ਇੱਕ ਗੱਲ ਤਾਂ ਇਹ ਹੈ ਕਿ ਚੰਨੀ ਧੜਾ ਵਾਹਵਾ ਸਰਗਰਮ ਹੋਇਆ ਹੋਇਆ ਤੇ ਕਾਂਗਰਸ ਦਾ ਇੱਕ ਪੂਰਾ ਇੱਕ ਗਰੁੱਪ ਉਹ ਚੰਨੀ ਦੇ ਨਾਲ ਹੈ। ਪਰ ਹੁਣ ਜਿਹੜੀਆਂ ਲੇਟੈਸਟ ਜਿਹੜੀਆਂ ਡਿਵੈਲਪਮੈਂਟ ਨੇ ਇਹਦੇ 'ਚ ਸਾਹਮਣੇ ਆ ਰਹੀਆਂ, ਜਾਂ ਭੁਪੇਸ਼ ਬਘੇਲ ਨੇ ਲਗਾਤਾਰ ਹੁਣ ਇਹ ਤੀਜੀ ਵਾਰ ਉਹਨਾਂ ਨੇ ਕੱਲ੍ਹ ਇਹ ਗੱਲ ਕਹੀ ਹੈ ਜਿਹੜੀ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੇ ਆਖੀ ਹੈ ਕਿ ਇਹ ਜਿਹੜਾ ਹੈ ਕਾਂਗਰਸ ਦੀ ਜਿਹੜੀ ਇਹ ਪ੍ਰਧਾਨਗੀ ਹੈ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ਹੈ, ਇਹਨੂੰ ਜਿਹੜਾ ਹੈਗਾ ਕਾਂਗਰਸ ਹਾਈਕਮਾਨ ਦੇ ਮੁਤਾਬਕ ਹੀ ਜਿਹੜਾ ਹੈਗਾ ਚੱਲਣਾ ਚਾਹੀਦਾ, ਜਾਂ ਜਿਹੜੇ ਉਹਦੇ ਨਿਰਦੇਸ਼ ਨੇ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਜਿਵੇਂ ਫੈਸਲਾ ਹਾਈਕਮਾਨ ਨੇ ਪਹਿਲਾਂ ਕੀਤਾ। ਤੇ ਹੁਣ ਉਹ 5 ਦਿਨ ਲਗਾਤਾਰ ਪੰਜਾਬ 'ਚ ਰਹੇ ਨੇ, ਚਲੋ ਫਿਰ ਆਪਣੀ ਨੇਟਿਵ ਸਟੇਟ ਦੇ ਵਿੱਚ ਉਹ ਚਲੇ ਗਏ ਤੇ ਹੁਣ ਫਿਰ ਉਹਨਾਂ ਨੂੰ ਕੱਲ੍ਹ ਦਿੱਲੀ ਬੁਲਾਇਆ ਗਿਆ ਤੇ ਇਹ ਸਾਰੀ ਗੱਲ ਉਹਨਾਂ ਨੇ ਆਪਣੀ ਰਿਪੋਰਟ ਵੀ ਸੌਂਪ ਦਿੱਤੀ ਹੈ। ਇਹ ਵੀ ਵਿੱਚੋਂ ਗੱਲ ਆ ਰਹੀ ਹੈ ਕਿ ਜਿਹੜੀਆਂ ਬਘੇਲ ਨੇ ਇੱਥੇ ਮੀਟਿੰਗਾਂ ਕੀਤੀਆਂ ਨੇ, ਕਹਿਣ ਨੂੰ ਭਾਵੇਂ ਚੰਨੀ ਧੜਾ ਕਾਫੀ ਸਰਗਰਮ ਨਜ਼ਰ ਆ ਰਿਹਾ ਤੇ ਇਹ ਵੀ ਲੱਗ ਰਿਹਾ ਕਿ ਲੋਕ ਜਿਹੜੇ ਹੈਗੇ ਆ ਉਹ ਜਾਂ ਕਾਂਗਰਸ ਉਹ ਚੰਨੀ ਦੇ ਨਾਲ ਹੈ। ਪਰ ਜਿਹੜੀਆਂ ਹੁਣ ਕੱਲ੍ਹ ਤੋਂ ਕੁਛ ਇਹ ਕਨਸੋਆਂ ਮਿਲ ਰਹੀਆਂ ਨੇ, ਜਿਹੜਾ ਭੁਪੇਸ਼ ਬਘੇਲ ਨੇ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਕਿ ਜਿਹੜੇ ਟੋਟਲ 29 ਜ਼ਿਲ੍ਹੇ ਨੇ, 29 ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ 25 ਜ਼ਿਲ੍ਹਾ ਪ੍ਰਧਾਨ ਨੇ ਤੇ ਉਹ ਆਪਣਾ ਜਿਹੜਾ ਹੁਣ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਉਹਦੇ ਨਾਲ ਨੇ, ਤੇ ਇਸੇ ਤਰ੍ਹਾਂ ਜਿਹੜੇ 7 MP ਲੋਕ ਸਭਾ ਦੇ ਕਾਂਗਰਸ ਨੇ ਵੱਲੋਂ ਜਿਹੜੇ ਜਿੱਤ ਕੇ ਗਏ ਆ 2024 ਦੇ ਵਿੱਚ, ਉਹਦੇ ਚ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੇ 4 ਨੇ ਤੇ, ਕਿਉਂਕਿ ਰਾਜਾ ਵੜਿੰਗ ਖੁਦ MP ਨੇ, 3 ਉਹਦੇ ਨਾਲ ਹੋਰ ਨੇ, ਤੇ ਇਸੇ ਤਰ੍ਹਾਂ ਦੂਜੇ ਪਾਸੇ ਜਿਹੜੇ ਹੈਗੇ ਆ ਚੰਨੀ ਦੇ ਨਾਲ ਜਿਹੜੇ ਹੈਗੇ 2 MP ਨੇ, ਤੇ ਇਸ ਤਰ੍ਹਾਂ ਜੇ ਇਸ ਪੱਖ ਤੋਂ ਜੇ ਦੇਖਿਆ ਜਾਵੇ ਜਾਂ ਜਿੱਦਾਂ ਦੀ ਰਿਪੋਰਟ ਆ ਰਹੀ ਹੈ ਕਿ ਸੋਰਸ ਤੋਂ ਇਸ ਗੱਲ ਦਾ ਪਤਾ ਲੱਗਿਆ ਜਾਂ ਆਪਣੀ ਰਿਪੋਰਟ ਦੇ ਵਿੱਚ ਵੀ ਹੋ ਸਕਦਾ ਬਘੇਲ ਨੇ ਇੱਦਾਂ ਦਾ ਕੀਤਾ ਹੋਵੇ ਕਿ 18 ਜਿਹੜੇ MLA ਹੈ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ, ਉਹ 10 MLA ਜਿਹੜੇ ਆ ਉਹ ਰਾਜਾ ਵੜਿੰਗ ਦੇ ਨਾਲ ਨੇ, ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਇੱਕ ਚੱਲ ਰਿਹਾ, ਇਹ ਕਿਉਂਕਿ ਆਹ ਜਿਹੜੀਆਂ ਕੱਲ ਨਵੀਆਂ ਜਿਹੜੇ ਖੁਲਾਸੇ ਹੋਣ ਦੇ ਨਾਲ ਜਿਹੜਾ ਇਹ ਹੁਣ ਸਮੀਕਰਨ ਕੁਛ ਬਦਲਦਾ ਲੱਗਦਾ ਵੀ ਇਹਦੇ ਤੇ ਹੁਣ ਜਿਹੜੀ ਹੈ ਹਾਈ ਕਮਾਂਡ ਕਿਸ ਲੈਵਲ ਤੇ ਜਿਹੜੀ ਫੈਸਲਾ ਲੈ ਸਕਦੀ ਹੈ, ਕਿਉਂਕਿ ਪਹਿਲਾਂ ਤਾਂ ਇਹ ਵੇਟ ਕੀਤੀ ਜਾ ਰਹੀ ਸੀ ਕਿ ਰਾਹੁਲ ਗਾਂਧੀ ਆਉਣਗੇ ਫੇਰ ਕੋਈ ਫੈਸਲਾ ਹੋਵੇਗਾ। ਹੁਣ ਕੱਲ ਤੋਂ ਦਿੱਲੀ ਦੇ ਵਿੱਚ ਜਿਹੜੇ ਮਰਕਜ਼ ਖੜ ਗਏ ਨੇ ਤੇ ਜੋ ਪ੍ਰਧਾਨ ਨੇ ਆਲ ਇੰਡੀਆ ਕਾਂਗਰਸ ਦੇ, ਤੇ ਨਾਲ ਹੀ ਰਾਹੁਲ ਗਾਂਧੀ ਹੋਰ ਸੀਨੀਅਰ ਲੀਡਰਸ਼ਿਪ ਤੇ ਨਾਲ ਜਿਹੜਾ ਸੀਗਾ ਜਿਹੜੇ KC ਵੇਨੂ ਗੋਪਾਲ ਨੇ ਜਿਹੜੇ ਉਹ ਵੀ ਸੀਨੀਅਰ ਲੀਡਰ ਨੇ, ਤੇ ਉਹ ਲਗਾਤਾਰ ਮੀਟਿੰਗਾਂ ਜਿਹੜੀਆਂ ਉਹ ਕਰ ਰਹੇ ਨੇ, ਤੇ ਨਾਲ ਹੁਣ ਜਿਹੜੇ ਹੈਗੇ ਮਿਸਟਰ ਚੰਨੀ ਵੀ ਜਿਹੜੇ ਕੱਲ ਉਹ ਦਿੱਲੀ ਚਲੇ ਗਏ ਨੇ, ਤੇ ਉਹਨਾਂ ਨੇ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਤੇ ਜੋ MLA ਨੇ ਪ੍ਰਤਾਪ ਸਿੰਘ ਬਾਜਵਾ, ਪਹਿਲਾਂ ਪ੍ਰਧਾਨ ਵੀ ਰਹੇ ਨੇ ਉਹ ਕਾਂਗਰਸ ਦੇ, ਉਹਨਾਂ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ। ਹੁਣ ਜਿਹੜੀ ਇਹ ਇੱਕ ਖੇਮਾਬੰਦੀ ਇਹ ਬਣੀ ਹੋਈ ਹੈ, ਅਲੱਗ ਅਲੱਗ ਜਿਹੜੇ ਬਲੌਕ ਬਣੇ ਹੋਏ ਨੇ, ਹੁਣ ਇਹ ਜਿਹੜੇ ਹੈਗੇ ਇਹਦੇ ਚੋਂ ਅੱਗੋਂ ਕੀ ਨਿਕਲਦਾ, ਕੱਲ ਵੀ ਅਸੀਂ ਇਹਦੇ ਤੇ ਗੱਲਬਾਤ ਕਰ ਰਹੇ ਸੀ ਵੀ ਕੀ ਇਹਦੇ ਚੋਂ ਕੋਈ ਨਵੇਂ ਬੰਦੇ ਦੇ ਨਾਂ ਤੇ ਜਿਹੜਾ ਹੈਗਾ ਉਹ ਮੋਹਰ ਲੱਗ ਸਕਦੀ ਹੈ ਕਿ ਇਹ ਪ੍ਰਧਾਨ ਹੋਏਗਾ, ਤੇ ਜਾਂ ਫਿਰ ਜਿਵੇਂ ਭੁਪੇਸ਼ ਬਘੇਲ ਨੇ ਕਿਹਾ ਕਿ ਇਹ ਹੁਣ ਨੀ ਬਦਲਿਆ ਜਾਏਗਾ ਸਟੇਜ ਤੇ ਜਾਂ ਓਦਾਂ ਹੀ ਹੋਏਗਾ। ਹੁਣ ਇਹਦੇ ਨਾਲ ਕਾਫੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਇਹਦਾ ਅਸਰ ਪੈਣ ਦਾ ਜਿਹੜਾ ਹੈਗਾ ਉਹ ਸੰਭਾਵਨਾ ਹੈ, ਕਿਉਂਕਿ ਇਸ ਸਟੇਜ ਤੇ ਚਲੋ ਜੇ ਇਹ ਹੁਣ ਧਰਾ ਸਾਹਮਣੇ ਆ ਹੀ ਗਿਆ ਚੰਨੀ ਵਾਲਾ, ਤੇ ਇਹ ਹੈ ਵੀ ਸਰਗਰਮੀ ਨਾਲ ਜਿਹੜਾ ਕੰਮ ਕਰ ਰਿਹਾ, ਤੇ ਜੇ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਪੈਂਦਾ ਤਾਂ ਫਿਰ ਕੁਦਰਤੀ ਤੌਰ ਤੇ ਇਹਨਾਂ 'ਚ ਜਦੋਂ ਨਿਰਾਸ਼ਾ ਹੋਏਗੀ ਤੇ ਆਉਣ ਵਾਲੀ ਇਲੈਕਸ਼ਨ ਤੇ ਵੀ ਉਹਦਾ ਅਸਰ ਹੋਏਗਾ। ਹੋ ਸਕਦਾ ਕਿ ਜਿਹੜਾ ਹੈਗਾ ਇੰਡੀਪੈਂਡੈਂਟ ਕੋਈ ਆਪਣਾ ਅਲੱਗ ਧੜਾ ਬਣਾ ਲੈਣ, ਤੇ ਜੇ ਹੁਣ ਰਾਜਾ ਵੜਿੰਗ ਨੂੰ ਬਦਲਦੇ ਆ ਸਟੇਜ ਤੇ ਤਾਂ ਫਿਰ ਉਹ ਵੀ ਜਿਹੜਾ ਹੈਗਾ ਉਹ ਗੁੱਸੇ ਹੋ ਸਕਦਾ, ਤੇ ਕਿਉਂਕਿ ਕਾਂਗਰਸ ਨੇ ਪਹਿਲਾਂ ਜਿਹੜਾ ਇੱਕ ਵਿੱਚ ਵਿਚਾਲੇ ਦਾ ਫਾਰਮੂਲਾ ਕੱਢਿਆ ਸੀ ਕਿ ਤੇਰੋ ਪ੍ਰਧਾਨ ਉਹਨੂੰ ਰਹਿਣ ਦਿਓ, ਚੰਨੀ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਪ੍ਰਚਾਰ ਮੁਹਿੰਮ ਦਾ ਜਿਹੜਾ ਮੁਖੀ ਚੇਅਰਮੈਨ ਜਿਹੜਾ ਬਣਾ ਦਿਓ, ਵੀ ਸ਼ਾਇਦ ਇਹਦੇ ਨਾਲ ਗੱਲ ਠੰਡੀ ਪੈ ਜੇ। ਪਰ ਉਹ ਖਲ ਗੱਲ ਠੰਡੀ ਪਈ ਨੀ, ਸਗੋਂ ਹੋਰ ਜਿਹੜੀ ਸੀ ਉਹ ਉਹਦੇ ਜਿਹੜੀ ਜਿਹਨੂੰ ਆਪਾਂ ਕਹਿੰਦੇ ਕਿ ਹੋਰ ਸਾਰਾ ਮਾਹੌਲ ਗਰਮ ਹੋ ਗਿਆ, ਤੇ ਹੁਣ ਇਹ ਦੇਖਦੇ ਹਾਂ ਕਿ ਹਾਈਕਮਾਂਡ ਇਹਨੂੰ, ਕਿਉਂਕਿ ਮੈਨੂੰ ਇਹ ਲੱਗਦਾ ਕਿ ਹਾਈਕਮਾਂਡ ਇਸ ਮਾਮਲੇ ਨੂੰ ਫਿਲਹਾਲ ਲਟਕਾਉਣ ਦੇ ਰੌਂ ਦੇ ਵਿੱਚ, ਇੱਕੋਦਮ ਕੋਈ ਫੈਸਲਾ ਲੈਣਾ ਨਹੀਂ ਚਾਹੁੰਦੀ ਇਹੀ ਲੱਗਦਾ, ਕਿਉਂਕਿ ਕੱਲ ਜਿਹੜੀ 2 ਦਿਨ ਲਗਾਤਾਰ ਮੀਟਿੰਗਾਂ ਹੋਈਆਂ, ਕੱਲ ਇਹ ਲੱਗਦਾ ਸੀ ਕਿ ਕੋਈ ਨਾ ਕੋਈ ਡਿਸੀਜਨ ਸ਼ਾਇਦ ਹੋ ਜਾਏਗਾ, ਨਹੀਂ ਹੋਇਆ ਤਾਂ ਇੱਥੋਂ ਲੱਗਦਾ ਕਿ ਹੋਰ ਇਹ ਲਟਕਾਉਣ ਦੇ ਰੌਂ ਦੇ ਵਿੱਚ ਹੈ, ਤਾਂ ਕਿ ਜਿਹੜਾ ਕੋਈ ਗੁੱਸਾ ਹੈ ਜਾਂ ਗਿਲੇ ਸ਼ਿਕਵੇ ਆ ਉਹ ਥੋੜੇ ਜਿਹੇ ਦੂਰ ਹੋ ਜਾਣ, ਠੰਡਾ ਹੋ ਜਾਏ, ਉਸ ਤੋਂ ਬਾਅਦ ਕੋਈ ਗੱਲ ਕੀਤੀ ਜਾਵੇ। ਹਾਂਜੀ
0: ਜੀ ਜੀ ਭਾਅ ਜੀ, ਥੈਂਕ ਯੂ ਇਸ ਬਾਰੇ ਦੱਸਣ ਲਈ। ਅਤੇ ਇੱਕ ਤੁਸੀਂ SIR ਬਾਰੇ ਗੱਲ ਕੀਤੀ, ਮੈਂ ਤੁਹਾਨੂੰ ਇੱਕ ਇਹ ਕਹਿਣਾ ਚਾਹਾਂ ਕਿ ਤੁਸੀਂ ਇੱਕ ਵਾਰੀ ਪਲੀਜ਼ ਰਿਪੀਟ ਵੀ ਕਰ ਦਿਓ ਜਿਹੜੀ ਹੈਡਲਾਈਨ ਸੀਗੀ, ਨੈਟਵਰਕ ਦੇ ਇਸ਼ੂ ਕਾਰਨ ਹੈਡਲਾਈਨ ਵੀ ਮਿਸ ਹੋ ਗਈ, ਅਤੇ ਤੁਸੀਂ ਫਿਰ ਉਹਦੇ ਉੱਪਰ ਹੋਰ ਚਾਨਣ ਵੀ ਪਾ ਦਿਓ। ਥੈਂਕ ਯੂ ਜੀ।
1: ਹਾਂ ਨਹੀਂ ਕੋਈ ਚੱਕਰ ਨਹੀਂ, ਕਿਉਂਕਿ SIR ਤੇ ਹੁਣ ਸਾਡੇ ਜਿਹੜੇ ਹੈਗੇ ਆ ਉਹ ਮੁੱਖ ਚੋਣ ਕਮਿਸ਼ਨਰ ਰਹੇ ਨੇ ਮਿਸਟਰ SY ਕੁਰੈਸ਼ੀ, ਸਾਬਕਾ IAS ਅਧਿਕਾਰੀ ਨੇ, ਉਹ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਉਹ ਸੈਕਟਰੀ ਵੀ ਰਹੇ ਨੇ ਮਿਨਿਸਟਰੀ ਦੇ ਵਿੱਚ, ਤੇ ਉਸ ਤੋਂ ਪਹਿਲਾਂ ਉਹ ਆਲ ਇੰਡੀਆ ਰੇਡੀਓ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਵੀ ਰਹੇ ਨੇ, ਕਾਫੀ ਸੀਨੀਅਰ ਪੋਸਟਾਂ ਤੇ ਰਹੇ ਨੇ, ਤੇ ਪਰ ਉਹ ਕਿਉਂਕਿ ਮੁੱਖ ਚੋਣ ਕਮਿਸ਼ਨਰ ਰਹੇ ਨੇ, ਉਹਨਾਂ ਦੀ ਨਾ ਇੱਕ ਕਿਤਾਬ ਉਹਨਾਂ ਨੇ ਲਿਖੀ ਹੈ ਜਿਹੜੀ ਕਿਤਾਬ ਹੁਣ ਆ ਰਹੀ ਹੈ ਇੰਡੀਆ ਐਂਡ ਆਏ, ਤੇ ਉਹ ਕਿਤਾਬ ਦਾ ਨਾਮ ਵੈਸੇ ਲੰਬਾ ਹੈ, ਉਹਦਾ 7 ਡਿੰਗ ਹੈ ਇੰਡੀਆ ਐਂਡ ਆਏ 100 ਮੈਮਰੀਜ਼ ਨਾਟ ਏ ਮਮਾਇਰ, ਤੇ ਉਹਦੇ ਚ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਨੇ, ਜਿਹਦੇ ਚ ਜਦੋਂ ਮੁੱਖ ਚੋਣ ਕਮਿਸ਼ਨਰ ਸੀ ਉਦੋਂ ਦੀਆਂ ਕੁਛ ਜਿਹੜੀਆਂ ਡਿਵੈਲਪਮੈਂਟ ਸੀ ਉਹਦੀਆਂ, ਪਹਿਲਾਂ ਵੀ ਉਹਨੇ ਗੱਲ ਕਹੀ ਸੀ ਕਿ ਡਾਕਟਰ ਮਨਮੋਹਨ ਸਿੰਘ ਨੇ ਤੇ ਉਹਨਾਂ ਨੂੰ ਬੁਲਾ ਕੇ ਕਿਹਾ ਸੀ ਵੀ ਏਦਾਂ ਦੀ ਕੋਈ ਸ਼ਿਕਾਇਤ ਜਿਹੜੀ ਉਹ ਨਹੀਂ ਆਉਣੀ ਚਾਹੀਦੀ, ਤੇ ਜਿਹਦੇ ਨਾਲ ਸਾਡੇ ਲੋਕਤੰਤਰ ਤੇ ਜਮਹੂਰੀਅਤ ਤੇ ਕੋਈ ਆਂਚ ਆਉਂਦੀ ਹੋਵੇ। ਤੇ ਉਹ ਵੀ ਉਹਨਾਂ ਨੇ ਪਹਿਲਾਂ ਜਿਹੜਾ ਗੱਲ ਦਾ ਖੁਲਾਸਾ ਕੀਤਾ ਸੀ। ਹੁਣ ਕੱਲ ਉਹਨਾਂ ਨੇ PTI ਜਿਹੜੀ ਨਿਊਜ਼ ਏਜੰਸੀ ਉਹਨਾਂ ਨੂੰ ਇੱਕ ਇੰਟਰਵਿਊ ਦਿੱਤੀ ਹੈ ਲੰਬੀ, ਤੇ ਉਹਦੇ ਚ ਉਹਨਾਂ ਨੇ ਹੁਣ ਸਿੱਧਾ ਜਿਹੜਾ ਇਹ ਕਿਹਾ ਕਿ ਜਿਹੜਾ SIR ਹੈ ਇਹਦਾ ਤਾਂ ਕੋਈ ਅਰਥ ਹੀ ਨਹੀਂ, ਇਹ ਸਿੱਧਾ ਸਿੱਧਾ ਜਿਹੜਾ ਡੈਮੋਕਰੇਸੀ ਦਾ ਇੱਕ ਤਰੀਕੇ ਦਾ ਇੱਕ ਮਰਡਰ ਕਰਨ ਵਾਲੀ ਗੱਲ ਹੈ ਤੇ ਜਮਹੂਰੀਅਤ ਦਾ ਘਾਣ ਕਰਨ ਵਾਲੀ ਗੱਲ ਹੈ, ਜਿਹੜਾ ਉਹਨਾਂ ਨੇ ਇਹ ਜਿਹੜੀ ਉਹ ਗੱਲ ਕਹੀ ਹੈ। ਤੇ ਹੁਣ ਇਹਦੇ ਤੋਂ ਅੱਗੇ ਉਹਨਾਂ ਨੇ ਉਹਦੇ ਜਿਹੜੇ ਸਾਰੇ ਉਹਦੇ ਚ ਡਿਟੇਲ ਉਹਦੇ ਚ ਦਿੱਤੀ ਹੈ ਕਿ ਜਿਹੜੀ ਇਹ ਸਾਰੀ ਐਕਸਰਸਾਈਜ਼ ਹੋ ਰਹੀ ਹੈ ਉਹਦਾ ਸਿਰਫ ਸਿਰਫ ਇੱਕੋ ਇੱਕ ਮਕਸਦ ਹੈ ਕਿ ਵੋਟਰਾਂ ਨੂੰ ਬਾਹਰ ਕਿਵੇਂ ਕੱਢਿਆ ਜਾਵੇ ਲਿਸਟਾਂ ਦੇ ਵਿੱਚੋਂ, ਤੇ ਉਹ ਬਾਅਦ ਦੀ ਗੱਲ ਹੈ। ਖੈਰ ਉਹਨਾਂ ਨੇ ਸਿੱਧਾ ਨਹੀਂ ਕਿਤੇ ਕਿਹਾ ਕਿ ਪਰਟੀਕੁਲਰ ਇੱਕ ਭਾਈਚਾਰੇ ਦੇ ਵੋਟਰਾਂ ਦੀਆਂ ਵੋਟਾਂ ਕੱਟਣ ਲਈ, ਉਹ ਤਾਂ ਵੈਸੇ ਸਾਡੇ ਸਾਹਮਣੇ ਹੈ ਗੱਲ ਜੋ ਬਿਹਾਰ ਚ ਹੋਇਆ, ਪੱਛਮੀ ਬੰਗਾਲ ਦੇ ਵਿੱਚ ਹੋਇਆ ਤੇ ਆਸਾਮ ਚ ਹੋਇਆ, ਉਹ ਸਾਡੇ ਸਾਹਮਣੇ ਹੈ ਸਾਰੇ ਕਿ ਕਿਹੜੀਆਂ ਵੋਟਾਂ ਜਿਹੜੀਆਂ ਨੇ ਕੱਟੀਆਂ ਗਈਆਂ ਨੇ। ਹੁਣ ਪੰਜਾਬ ਹਰਿਆਣੇ ਚ ਚੰਡੀਗੜ੍ਹ ਚ ਵੀ ਅਮਲ ਚੱਲ ਰਿਹਾ। ਕੱਲ ਹੀ ਚੰਡੀਗੜ੍ਹ ਦੀ ਵੀ ਖਬਰ ਸੀ ਕਿ ਜਿਹੜੇ ਹੈਗੇ ਆ ਕੋਈ 60,000 ਦੇ ਆਸ ਪਾਸ ਜਿਹੜੇ ਵੋਟਰ ਆ ਉਹਨਾਂ ਦਾ ਪਤਾ ਨੀ ਲੱਗ ਰਿਹਾ ਕਿੱਥੇ ਹੈ, ਤੇ ਉਹਨਾਂ ਨੂੰ ਸ਼ਾਇਦ ਉਹ ਨੋਟਿਸ ਜਿਹੜਾ ਹੈਗਾ ਉਹ ਚੋਣ ਕਮਿਸ਼ਨ ਜਿਹੜਾ ਮੁੱਖ ਚੋਣ ਅਧਿਕਾਰੀ ਹੁੰਦਾ ਸਟੇਟ ਦੇ ਵਿੱਚ ਤੇ ਉਹਦੇ ਵੱਲੋਂ ਜਿਹੜਾ ਇਹ ਦਿੱਤਾ ਜਾਏਗਾ। ਤੇ ਕੁਰੈਸ਼ੀ ਨੇ ਚਲੋ ਹੋਰ ਗੱਲਾਂ ਵੀ ਜਿਹੜੀਆਂ ਕੀਤੀਆਂ ਨੇ, ਖਾਸ ਕਰਕੇ ਇੱਥੋਂ ਦਾ ਜਿਹੜਾ ਇਲੈਕਸ਼ਨ ਰਜੀਮ ਹੈ ਸਾਡਾ ਜਿਹੜਾ ਨਿਜ਼ਾਮ ਹੈ ਜਮਹੂਰੀ ਢੰਗ ਨਾਲ ਸਰਕਾਰ ਚੋਣ ਦਾ ਡੈਮੋਕਰੇਸੀ ਦਾ ਉਹਦੇ ਬਾਰੇ ਕਾਫੀ ਵਿਸਥਾਰ ਦੇ ਵਿੱਚ ਗੱਲਾਂ ਕੀਤੀਆਂ। ਤੇ ਇਹ ਕਿਉਂਕਿ ਗੱਲ ਇਸ ਕਰਕੇ ਇੱਕ ਸਾਬਕਾ ਚੋਣ ਕਮਿਸ਼ਨਰ ਜਿਹੜੇ ਰਹਿ ਚੁੱਕੇ ਨੇ ਤੇ ਉਹ ਇਹ ਗੱਲ ਕਹਿ ਰਹੇ ਨੇ ਕਿ SIR ਠੀਕ ਨੀ ਜਾਂ SIR ਦਾ ਜਿਹੜਾ ਤਰੀਕਾ ਠੀਕ ਨੀ। ਇਹਦੇ ਚ ਕ੍ਰਿਸ਼ਨਾ ਜੀ ਮੈਂ ਇੱਕ ਗੱਲ ਥੋੜੀ ਜਿਹੀ ਮੈਨਸ਼ਨ ਕਰਨੀ ਚਾਹੁੰਦਾ ਕਿ ਵੈਸੇ ਵੋਟਰ ਸੂਚੀਆਂ ਜਿਹੜੀ ਸੋਧ ਦਾ ਕੰਮ ਹੈ ਨਾ ਉਹ ਇੱਕ ਰੁਟੀਨ ਦਾ ਕੰਮ ਹੈ, ਉਹ ਹੁੰਦਾ ਹੈ ਹਰ 5 ਸਾਲ ਬਾਅਦ ਤੇ ਇਲੈਕਸ਼ਨ ਤੋਂ ਪਹਿਲਾਂ ਇਹ ਐਕਸਰਸਾਈਜ਼ ਹੁੰਦੀ ਹੈ ਅਕਸਰ ਹੀ ਕਿ ਪਤਾ ਲੱਗ ਜਾਂਦਾ ਹੈ ਪੋਲੀਟੀਕਲ ਪਾਰਟੀਆਂ ਦੇ ਵਰਕਰ ਜਾਂ ਹੋਰ ਉਹ ਵੀ ਦੱਸ ਦਿੰਦੇ ਨੇ ਕਿ ਕਿਹੜੀਆਂ ਕਿਹੜੀਆਂ ਵੋਟਾਂ ਚੱਲੀਆਂ ਗਈਆਂ ਜਾਂ ਕਿਹੜੀਆਂ ਨਵੀਆਂ ਬਣਨੀਆਂ ਨੇ। ਤੇ ਪਰ ਜਿਹੜਾ ਹੁਣ ਇਹਨਾਂ ਨੇ ਆਹ ਤਰੀਕਾ ਫੜਿਆ ਕਿ ਆਹ ਵੀ ਕਾਗਜ਼ ਲਿਆਓ ਆਹ ਲਿਆਓ ਤੁਹਾਡੇ ਫਾਦਰ ਦੀ ਵੋਟ ਕਿੱਥੇ ਸੀ ਉਹ ਦੱਸੋ ਤੇ ਉਹਦੇ ਡਾਕੂਮੈਂਟ ਕਿੱਥੇ ਸੀ, ਇਹ ਇਦਾਂ ਦਾ ਜਿਹੜਾ ਸੀ ਕਦੇ ਨਹੀਂ ਸੀ ਹੁੰਦਾ, ਉਹ ਸਿੱਧਾ ਸਿੱਧਾ ਹੁੰਦਾ ਸੀ ਕਿ ਕਿਉਂਕਿ ਜਦੋਂ ਆਪਾਂ ਤੁਹਾਡਾ ਜਿਹੜਾ BLO ਹੈ ਬੂਥ ਲੈਵਲ ਅਧਿਕਾਰੀ ਹੈ ਤੇ ਉਹਨੂੰ ਪਤਾ ਹੀ ਹੁੰਦਾ ਕਿ ਇਸ ਇਲਾਕੇ ਚ ਕਿਹੜੇ ਕਿਹੜੇ ਲੋਕ ਰਹਿੰਦੇ ਆ, ਕਿਹਨਾਂ ਦੀਆਂ ਵੋਟਾਂ ਨੇ, ਕਿਹੜੀਆਂ ਵੋਟਾਂ ਨਵੀਆਂ, ਜਿਹਦੀ 18 ਸਾਲ ਤੋਂ ਉਮਰ ਵੱਧ ਹੋ ਗਈ ਉਹ ਕੌਣ ਨੇ, ਉਹਨਾਂ ਦੀਆਂ ਨਵੀਆਂ ਬਣ ਜਾਂਦੀਆਂ, ਜਿਹਦੀ ਡੈਥ ਹੋ ਗਈ ਉਹਨਾਂ ਦੀਆਂ ਕੱਟੀਆਂ ਜਾਂਦੀਆਂ ਨੇ, ਇਹ ਚ ਕੋਈ ਨੀ। ਤੇ ਇੱਕ ਠੀਕ ਹੈ ਕਿ ਜਾਅਲੀ ਵੋਟਾਂ ਬਣਾਉਣ ਦਾ ਜਿਹੜਾ ਸੀਗਾ ਇੱਕ ਰੁਝਾਨ ਜਿਹੜਾ ਉਹ ਰਿਹਾ, ਖਾਸ ਕਰਕੇ ਜਦੋਂ ਜਿਹੜੀ ਮਾਈਗ੍ਰੇਟਰੀ ਲੇਬਰ ਜਿਹੜੀ ਇੱਥੇ ਆਈ ਉਦੋਂ ਜਿਹੜੀ ਸੀ ਦੋ ਥਾਂ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਰਹੀਆਂ, ਉਹਨਾਂ ਨੇ ਇੱਥੇ ਆ ਕੇ ਵੀ ਵੋਟਾਂ ਬਣਾ ਲਈਆਂ, ਪੰਜਾਬ ਦੇ ਵਿੱਚ ਵੀ ਹੋਰ ਸਟੇਟਾਂ ਚ ਵੀ ਇੱਦਾਂ ਹੋਇਆ ਹੋਣਾ, ਤੇ ਉਹਨਾਂ ਦੀ ਜਿਹੜੀ ਆਪਣੀ ਨੇਟਿਵ ਸਟੇਟ ਸੀ ਉੱਥੇ ਵੀ ਉਹਨਾਂ ਦੀ ਵੋਟ ਰਹੀ, ਫਿਰ ਜਦੋਂ ਉੱਥੇ ਇਲੈਕਸ਼ਨ ਹੁੰਦੀ ਸੀ ਉਹ ਵੋਟ ਪਾਉਣ ਚਲੇ ਜਾਂਦੇ ਸੀ ਤੇ ਜਦੋਂ ਇੱਥੇ ਇਲੈਕਸ਼ਨ ਹੁੰਦੀ ਸੀ ਇੱਥੇ ਵੋਟ ਪਾਉਣ ਸੀ। ਤੇ ਇਸ ਅਮਲ ਦੇ ਨਾਲ ਸ਼ਾਇਦ ਇਹਦੀ ਤਾਂ ਸੰਭਾਵਨਾ ਹੈ ਕਿ ਜਿਹੜੀ ਤੁਹਾਡੀ ਵੋਟ ਹੈ ਇੱਕ ਥਾਂ ਤੇ ਹੋ ਜਾਏ, ਪਰ ਇਹ ਤਾਂ ਇਸ ਤੋਂ ਪਹਿਲਾਂ ਹੀ ਹੋ ਗਿਆ ਸੀ ਜਦੋਂ ਇੱਕ ਇਹ ਆਇਆ ਸੀ ਕਿ ਜਿਹੜਾ ਆਧਾਰ ਕਾਰਡ ਹੈ ਤੁਹਾਡਾ ਉਹਦੇ ਉਹਨੂੰ ਨਾਲ ਉਹਦੇ ਜੋੜਿਆ ਜਾਵੇ, ਕਿਉਂਕਿ ਆਧਾਰ ਕਾਰਡ ਤੇ ਕੋਈ ਉਹ ਦੋ ਨਹੀਂ ਬਣ ਸਕਦੇ ਅੱਡ ਅੱਡ ਥਾਂ ਤੇ। ਤੇ ਸੋ ਇਸ ਤਰ੍ਹਾਂ ਦਾ ਉਹ ਹੁਣ ਕ੍ਰੈਸ਼ੀ ਦੀ ਇਹ ਗੱਲ ਦੇ ਹਵਾਲੇ ਨਾਲ ਹੀ ਆਪਾਂ ਜਿਹੜੀ ਇਹ ਖਬਰ ਡਿਸਕਸ ਕਰ ਰਹੇ ਹਾਂ ਕਿ ਕਿਉਂਕਿ ਪਹਿਲਾਂ ਪੋਲੀਟੀਕਲ ਪਾਰਟੀਆਂ ਤਾਂ BJP ਨੂੰ ਛੱਡ ਕੇ ਇਹ ਗੱਲ ਵਾਰ ਵਾਰ ਕਹਿ ਚੁੱਕੀਆਂ ਨੇ ਕਿ ਇਹ ਸਾਰਾ ਜਿਹੜਾ ਅਮਲ ਹੈ ਉਹ ਇਸ ਕਰਕੇ ਹੀ ਹੈ ਕਿ ਵੋਟਾਂ ਕੱਟੀਆਂ ਜਾਣ, ਖਾਸ ਧਿਰ ਦੀਆਂ ਕੱਟੀਆਂ ਜਾਣ, ਇਹ ਕਿਉਂਕਿ ਇਹ ਗੱਲ ਚੱਲਦੀ ਰਹਿਣੀ ਹੈ ਜਦੋਂ ਤੱਕ ਇਹਦੇ ਬਾਰੇ ਬਿਲਕੁਲ ਕੋਈ ਬਿਲਕੁਲ ਸਪਸ਼ਟ ਨਹੀਂ ਹੋ ਜਾਂਦਾ ਕਿ ਕੌਣ ਇੱਥੇ ਵੋਟਰ ਹੋਏਗਾ ਕੌਣ ਨਹੀਂ ਹੋਏਗਾ। ਹੁਣ ਇਹ ਤੇ ਸੁਪਰੀਮ ਕੋਰਟ ਤੱਕ ਦੇ ਜਿਹੜੇ ਹੈਗੇ ਆ ਉਹ ਬਿਲਕੁਲ ਕਲੀਅਰ ਕੋਈ ਡਿਸੀਜਨ ਨਹੀਂ ਹੈਗੇ, ਕਿਉਂਕਿ ਪਿੱਛੇ ਪੱਛਮੀ ਬੰਗਾਲ ਦੇ ਵਿੱਚ ਜਿਹੜੇ 27 ਲੱਖ ਜਿਹੜੀਆਂ ਵੋਟਾਂ ਜਿਹੜੀਆਂ ਕੱਟੀਆਂ ਗਈਆਂ ਉੱਥੇ, ਤੇ ਉੱਥੇ ਕੱਟੀਆਂ ਤਾਂ ਵੱਧ ਗਈਆਂ 80 ਲੱਖ ਤੋਂ ਵੱਧ ਗਈਆਂ ਤੇ 27 ਲੱਖ ਦਾ ਜਿਹੜਾ ਇਸ਼ੂ ਸੀਗਾ। ਤੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਕੋਈ ਗੱਲ ਨੀ, ਜੇ ਇਸ ਵਾਰ ਨਹੀਂ ਪਾ ਸਕਦੇ ਤਾਂ ਫਿਰ 5 ਸਾਲ ਬਾਅਦ ਫਿਰ ਅਗਲੀ ਚੋਣ ਚ ਵੋਟਾਂ ਪਾ ਲੈਣਗੇ। ਮਤਲਬ ਕਿ ਇੱਦਾਂ ਦਾ ਬਿਲਕੁਲ ਇੱਕ ਅਨਕਲੀਅਰ ਅਤੇ ਇੱਕ ਬਿਲਕੁਲ ਜਿਹਦੇ ਤੋਂ ਤੁਹਾਡਾ ਇੱਕ ਇਨਡੈਫਰੈਂਟ ਐਟੀਚਿਊਡ ਜਿਹਨੂੰ ਆਪਾਂ ਕਹਿੰਦੇ ਹਾਂ ਉਦਾਸੀਨਤਾ ਵਾਲਾ ਰਵੱਈਆ ਕਿ ਇਹ ਕੋਈ ਖਾਸ ਗੱਲ ਨੀ, ਇਸ ਤਰੀਕੇ ਨਾਲ ਝਲਕਦਾ। ਤੇ ਪਰ ਹੁਣ ਇਹਦੇ ਤੇ ਐਕਸਰਸਾਈਜ਼ ਇੰਨੀ ਵੱਡੀ ਹੋ ਰਹੀ ਹੈ, ਲੋਕਾਂ ਦੇ ਘਰਾਂ ਚ ਫਾਰਮ ਬਣਨੇ ਜਾਂਦੇ ਆ ਫਿਰ ਆਹ ਕਾਗਜ਼ ਲਾਓ ਆਹ ਕਾਗਜ਼ ਲਾਓ, ਇਹਦੇ ਤੇ ਫਿਰ ਉਹ ਕ੍ਰੈਸ਼ੀ ਦੀ ਟਿੱਪਣੀ ਕਰਕੇ ਜਿਹੜਾ ਹੋਇਆ ਹੁਣ ਇਹ ਇੱਕ ਸਬੱਬ ਬਣ ਗਿਆ ਆਪਾਂ ਇਹਦੇ ਤੇ ਦੁਬਾਰਾ ਗੱਲਬਾਤ ਕਰਨ ਦਾ। ਹਾਂਜੀ
0: ਜੀ ਜੀ ਜੀ ਅਤੇ ਜਿਹੜੇ ਆਪਣੀ ਅਗਲੀ ਹੈਡਲਾਈਨ ਸੀਗੀ ਕਿ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਹੁਣ ਸ਼ੁਰੂ ਹੋਣ ਲੱਗਾ, ਅਤੇ ਇੱਕ ਤਾਂ ਤੁਸੀਂ ਉਹਦੇ ਵੱਲ ਵੀ ਗੱਲ ਕਰੋ, ਅਤੇ ਇੱਕ ਆਹ ਕਾਕਰੋਚ ਜਨਤਾ ਪਾਰਟੀ ਜੋ ਇਸ ਵਕਤ ਜੰਤਰ ਮੰਤਰ 'ਤੇ ਪ੍ਰੋਟੈਸਟ ਕਰ ਰਹੀ ਹੈ ਸੋਨਮ ਵਾਂਗਚੁਕ, ਫਿਲਹਾਲ ਅੱਜ 16ਵਾਂ ਜਾਂ 17ਵਾਂ ਦਿਨ ਹੈ ਮੇਰੇ ਖਿਆਲ ਨਾਲ ਕਿ ਉਹ ਭੁੱਖ ਹੜਤਾਲ 'ਤੇ ਨੇ, ਅਤੇ ਉਹਨਾਂ ਵੱਲੋਂ ਵੀ ਇੱਕ ਅਪੀਲ ਆਈ ਸੀ ਕਿ ਸਾਰੇ ਰਲ ਕੇ ਸੰਸਦ ਚਲੋ 20 ਜੁਲਾਈ ਨੂੰ, ਤੇ ਉਸ ਤੋਂ ਵੀ ਕੁਝ ਰਿਲੇਟਡ ਗਵਰਨਮੈਂਟ ਵੱਲੋਂ ਕੋਈ ਡਾਇਰੈਕਸ਼ਨਸ ਜਾਂ ਕੁਝ ਆਇਆ ਹੋਵੇ?
1: ਨਹੀਂ ਦੇਖੋ ਇੱਕ ਗੱਲ, ਚਲੋ ਪਹਿਲਾਂ ਅਸੀਂ ਸੋਨਮ ਵਾਂਗਚੁਕ ਵਾਲੀ ਜਿਹੜੀ ਗੱਲ ਆ ਉਹ ਕਰ ਲੈਂਦੇ ਹਾਂ, ਕਿਉਂਕਿ ਲੰਬੇ ਸਮੇਂ ਤੋਂ ਜਿਹੜੀ ਨਵੀਂ ਪਾਰਟੀ ਸਿਰਫ ਇੱਕ ਸੁਪਰੀਮ ਕੋਰਟ ਦੇ ਜੱਜ ਦੀ ਟਿੱਪਣੀ ਦੇ ਨਾਲ ਹੀ ਜਿਹੜੀ ਆ ਉਹ ਹੋਂਦ ਦੇ ਵਿੱਚ ਆ ਗਈ ਰਾਤੋ ਰਾਤ, ਤੇ ਪਰ ਉਹ ਉਹਨਾਂ ਨੂੰ ਜਿਹੜਾ ਹੈ ਹੁੰਗਾਰਾ ਕਾਫੀ ਮਿਲਿਆ, ਤੇ ਉਹਨਾਂ ਨੇ ਇੱਕੋ ਹੀ ਇੱਕ ਸੋਲ ਉਹਨਾਂ ਦੀ ਮੰਗ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਧਰਨਾ ਸ਼ੁਰੂ ਕੀਤਾ ਜੀ, ਕਿ ਮਿਸਟਰ ਜਿਹੜੇ ਪ੍ਰਧਾਨ ਨੇ ਉਹ ਅਸਤੀਫਾ ਦੇਣ, ਕਿਉਂਕਿ ਲਗਾਤਾਰ ਜਿਹੜੀ ਹੈਗੀ ਹੈ ਬੱਚਿਆਂ ਦੀ ਜਿਹੜੇ ਭਵਿੱਖ ਦੇ ਨਾਲ ਖਿਲਵਾੜ ਹੋ ਰਿਹਾ, ਪੇਪਰ ਲੀਕ ਹੋ ਰਹੇ ਨੇ, ਕਦੇ ਨੀਟ ਦਾ ਹੋ ਜਾਂਦਾ, ਕਦੇ ਕੋਈ ਹੋ ਜਾਂਦਾ, ਕੋਈ ਡਿਲੇ ਹੋ ਜਾਂਦਾ, ਤੇ ਪਰ ਉਹ ਨਹੀਂ ਮੰਨੇ, ਉਹਨੂੰ ਜਿਹੜਾ ਸੀਗਾ ਉਹ ਅਸਤੀਫਾ ਨਹੀਂ ਲਿਆ ਗਿਆ। ਇਹਨੂੰ ਲੈ ਕੇ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਉੱਥੇ ਜੰਤਰ ਮੰਤਰ ਤੇ, ਤੇ ਸੋਨਮ ਵਾਂਗਚੁਕ ਜੋ ਲਦਾਖ ਰੀਜਨ ਦੇ ਨਾਲ ਸੰਬੰਧਿਤ ਨੇ, ਤੇ ਚਲੋ ਲਦਾਖ ਹੁਣ ਇੱਕ ਅਲੱਗ ਯੂਟੀ ਹੈ, ਤੇ ਉਹ ਕਿਉਂਕਿ ਵਾਤਾਵਰਨ ਪ੍ਰੇਮੀ ਵਜੋਂ ਜਾਣੇ ਜਾਂਦੇ ਨੇ, ਬਹੁਤ ਕੰਮ ਕੀਤਾ, ਹਾਲਾਂਕਿ ਉਹ ਇੰਜੀਨੀਅਰ ਨੇ ਪ੍ਰੋਫੈਸ਼ਨਲ, ਤੇ ਉਹ ਕਿਉਂਕਿ ਪਹਿਲਾਂ ਵੀ ਉਹ ਐਜੂਟੇਸ਼ਨਾਂ 'ਚ ਇੱਦਾਂ ਦੇ ਹਿੱਸਾ ਰਹਿੰਦੇ ਲਿੰਗੂ ਸੋਸ਼ਲ ਐਜੂਟੇਸ਼ਨ ਨੇ, ਉਹਨਾਂ ਨੇ ਫਿਰ ਇੱਥੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅਸਤੀਫਾ ਦੇਣ ਨਹੀਂ, ਉਹ ਆਪਣਾ ਲਗਾਤਾਰ ਲੜੀਵਾਰ ਭੁੱਖ ਹੜਤਾਲ ਜਿਹੜੀ ਰੱਖਣਗੇ, ਉਹਨਾਂ ਨੇ ਉਹ ਸ਼ੁਰੂ ਕਰਤੀ ਹੈ, ਤੇ ਹੁਣ ਕਾਫੀ ਉੱਥੇ ਜਿਹੜਾ ਉਹ ਲੋਕ ਉਹ ਮਿਲ ਰਹੇ ਹੈ, ਤੇ ਕੋਈ ਫਿਲਮੀ ਹਸਤੀਆਂ ਮਿਲ ਰਹੀਆਂ ਨੇ। ਅੱਜ ਜਿਹੜਾ ਹੈਗਾ ਜੋ ਆਮ ਆਦਮੀ ਪਾਰਟੀ ਦਾ ਜੋ ਮੁਖੀ ਹੈ ਮਿਸਟਰ ਅਰਵਿੰਦ ਕੇਜਰੀਵਾਲ, ਉਹ ਵੀ ਉਹਨਾਂ ਨੂੰ ਮਿਲਣ ਜਾ ਰਹੇ ਆ ਪਤਾ ਲੱਗਾ, ਤੇ ਹਾਂ ਕਿਉਂਕਿ ਉਹਨਾਂ ਦੀ ਕਿਉਂਕਿ ਸਿਹਤ ਭੁੱਖੇ ਰਹਿਣ ਕਰਕੇ ਦਿਨੋਂ ਦਿਨ ਵਿਗੜ ਰਹੀ ਹੈ, ਇੱਕ ਹਾਲਾ ਮੌਸਮ ਜਿਹੜਾ ਹੈਗਾ ਇਸ ਤਰ੍ਹਾਂ ਦਾ, ਤੇ ਹੁਣ ਇਸ ਕਰਕੇ ਕਿਉਂਕਿ 20 ਜੁਲਾਈ ਨੂੰ ਜਿਹੜਾ ਹੈਗਾ ਸੈਸ਼ਨ ਸ਼ੁਰੂ ਹੋ ਰਿਹਾ ਇਹਦਾ ਪਾਰਲੀਮੈਂਟ ਦਾ, ਲੋਕ ਸਭਾ ਤੇ ਰਾਜ ਸਭਾ ਦੋਨੇ ਇਕੱਠੀਆਂ ਜੁੜਦੀਆਂ ਨੇ, ਉਦੋਂ ਫਿਰ ਉਹਨਾਂ ਨੇ ਜਿਹੜੀ ਕਾਕਰੋਚ ਜਨਤਾ ਪਾਰਟੀ ਹੈ ਜਿਹੜੀ CGP, ਉਹਨੇ ਸੱਦਾ ਦਿੱਤਾ ਕਿ ਸਾਰੇ ਲੋਕ ਆਉਣ, ਤਾਂ ਕਿ ਆਪਾਂ ਸੈਸ਼ਨ ਦੇ ਦੌਰਾਨ ਜਿਹੜੇ MP ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਤੱਕ ਆਪਣੀ ਜਿਹੜੀ ਗੱਲ ਹੈ ਉਹ ਪਹੁੰਚਾ ਸਕੀਏ। ਤੇ ਹੁਣ ਇਸ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਪਾਈ ਹੋਈ ਹੈ, ਉੱਥੇ ਅੱਜ ਸੁਣਵਾਈ ਹੈ, ਦੇਖੋ ਉਹਦਾ ਕੀ ਬਣਦਾ, ਕੀ ਡਾਇਰੈਕਸ਼ਨ ਜਿਹੜੀ ਉਹ ਕੋਰਟ ਦਿੰਦੀ ਹੈ, ਤੇ ਪਰ ਕਿਉਂਕਿ ਜਿਹੜਾ ਉਹਨਾਂ ਦੀ ਮੁੱਖ ਡਿਮਾਂਡ ਹੈ ਉਹਦੇ ਤੇ ਟਸ ਤੋਂ ਮਸ ਕਿਤੇ ਹੋ ਨਹੀਂ ਰਿਹਾ, ਕਿਤੇ ਇਸ ਪਾਸੇ ਨੂੰ ਇਹ ਗੱਲ ਵੀ ਨਹੀਂ ਚੱਲ ਰਹੀ ਵੀ ਅਸਤੀਫੇ ਦਾ ਕਾਰਨ ਜਿਹੜਾ ਹੈ ਕੀ ਬਣਦਾ, ਕਿਉਂਕਿ ਇੱਕ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਸੈਂਟਰ ਦੇ ਵਿੱਚ ਹੁਣ ਰਿਸ਼ਫਲਮੈਂਟ ਹੋ ਸਕਦੀ ਹੈ, ਤੇ ਜਿਹੜੀ ਇਹਦਾ ਜਿਹੜੇ ਮੰਤਰੀ, ਕਿਉਂਕਿ 2 ਸਾਲ ਤੋਂ ਉੱਪਰ ਹੋ ਗਿਆ ਹੁਣ ਸਰਕਾਰ ਬਣੀ ਨੂੰ, ਤੇ ਕੁਛ ਬੰਦੇ ਨਵੇਂ ਲਏ ਜਾ ਸਕਦੇ ਆ, ਕੁਛ ਬੰਦੇ ਮੰਤਰੀ ਜਿਹੜੇ ਉਹਦੇ ਤੋਂ ਹਟਾਏ ਜਾ ਸਕਦੇ ਆ, ਉਦੋਂ ਇਹ ਲੱਗਦਾ ਸੀ ਕਿ ਜਿਹੜਾ ਹੈਗਾ ਇਹ ਧਰਮਿੰਦਰ ਪ੍ਰਧਾਨ ਹੈ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ, ਸ਼ਾਇਦ ਉਹਦਾ ਕੋਈ ਅਸਤੀਫਾ ਨਹੀਂ, ਸ਼ਾਇਦ ਉਹਨੂੰ ਵੈਸੇ ਹੀ ਹਟਾ ਦਿੱਤਾ ਜਾਵੇ, ਤੇ ਪਰ ਉਹ ਵੀ ਹੁਣ ਨੇੜੇ ਭਵਿੱਖ 'ਚ ਕੋਈ ਗੱਲ ਨਹੀਂ ਆ ਰਹੀ, ਤੇ ਨਾ ਹੀ ਉਹਦਾ ਕੋਈ ਸੰਕੇਤ ਕਿਸੇ ਪਾਸਿਓਂ ਜਿਹੜਾ ਹੈਗਾ ਉਹ ਮਿਲ ਰਿਹਾ ਹੈਗਾ, ਤੇ ਹੁਣ ਦੇਖੋ ਇਹਦੇ ਤੇ ਕੀ ਬਣਦਾ। ਤੇ ਅਗਲੀ ਗੱਲ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀ ਕਿ ਪਾਰਲੀਮੈਂਟ ਦੇ ਅਜਲਾਸ ਦੇ ਵਿੱਚ ਜਿਹੜਾ ਹੈਗਾ ਉਹ ਇਸ ਵਾਰੀ ਦੁਬਾਰਾ ਫੇਰ ਡੀਲਿਮਿਟੇਸ਼ਨ ਜਿਹੜਾ ਹੈਗਾ ਬਿੱਲ ਉਹ ਲਿਆਂਦਾ ਜਾ ਸਕਦਾ, ਕਿਉਂਕਿ ਇੱਕ ਬੜੀ ਚਲਾਕੀ ਦੇ ਨਾਲ ਸਰਕਾਰ ਨੇ, ਕੇਂਦਰ ਸਰਕਾਰ ਨੇ ਇਹ ਬਿੱਲ ਜਿਹੜਾ ਹੈ ਉਹ ਲਿਆਂਦਾ, ਉਹਨੂੰ ਜਿਹੜਾ ਵਿਮੈਨ ਰਿਜ਼ਰਵੇਸ਼ਨ ਬਿੱਲ ਹੈ ਜਿਹੜਾ, ਤੇ ਉਹਦੇ ਨਾਲ ਜੋੜ ਲਿਆ, ਤੇ ਉਹ ਹੁਣ ਕਿਉਂਕਿ ਪਿਛਲੇ ਵਾਰੀ 2/3 ਮੈਜੋਰਿਟੀ ਬਣੀ ਨਹੀਂ ਬਿੱਲ ਦੇ ਹੱਕ ਚ, ਬਿੱਲ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਡ੍ਰੌਪ ਹੋ ਗਿਆ, ਤੇ ਹੁਣ ਕਿਉਂਕਿ ਉਸ ਤੋਂ ਬਾਅਦ ਕੁਛ ਨਵੀਆਂ ਡਿਵੈਲਪਮੈਂਟ ਇਹ ਹੋਈਆਂ, ਕੁਛ ਤਾਂ ਜਿਹੜੇ MP ਸੀਗੇ TMC ਦੇ ਉਹ ਟੁੱਟ ਕੇ ਇਹਨਾਂ ਦੇ ਨਾਲ ਆ ਗਏ, ਭਾਵੇਂ ਉਹਨਾਂ ਨੇ ਵੱਖਰਾ ਧੜਾ ਬਣਾ ਲਿਆ, ਤੇ ਉਹ ਕੁਦਰਤੀ ਤੌਰ ਤੇ ਕਿ ਉਹ BJP ਦੀ ਹਾਂ ਨਾਲ ਹਾਂ ਮਿਲਾਉਣਗੇ, ਤੇ ਇਸ ਤਰ੍ਹਾਂ ਕੁਛ ਜਿਹੜੇ ਰਾਜ ਸਭਾ ਦੇ ਜਿਵੇਂ MPC ਪੰਜਾਬ ਤੋਂ ਦਿੱਲੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਉਹ ਪਾਰਟੀ ਛੱਡ ਕੇ ਸਿੱਧਾ ਹੀ ਉਹਨਾਂ ਨੇ BJP ਜੁਆਇਨ ਹੀ ਕਰ ਲਈ, ਤੇ ਉਹ ਵੀ ਹੁਣ ਨੈਚੁਰਲੀ ਕਿ ਵੋਟ ਉੱਧਰ ਪਾਉਣਗੇ, ਤੇ ਉਧਰੋਂ ਜਿਹੜੀ ਕੱਲ ਇੱਕ ਹੋਰ ਸੰਕੇਤ ਮਿਲਿਆ ਸੁਪ੍ਰਿਆ ਸੁਲੇ ਜੋ ਜਿਹੜੇ ਹੈਗੇ ਆ ਸ਼ਰਦ ਪਵਾਰ ਵਾਲੀ ਜਿਹੜੀ ਪਾਰਟੀ ਆ ਉਹਦੇ MP ਨੇ ਤੇ ਉਹਨਾਂ ਦੇ ਲੀਡਰ ਵੀ ਨੇ, ਤੇ ਕਿਉਂਕਿ NCP ਤਾਂ ਇੱਕ ਵੱਡੀ ਪਾਰਟੀ ਮਹਾਰਾਸ਼ਟਰ ਦੀ ਬਣੀ ਸੀ ਜਦੋਂ ਕਾਂਗਰਸ ਦੇ ਨਾਲ ਟੁੱਟ ਕੇ, ਜਿਹੜੀ ਸੀ ਨੈਸ਼ਨਲਿਸਟ ਕਾਂਗਰਸ ਪਾਰਟੀ ਜਿਹਦਾ ਨਾਂ, ਤੇ ਸ਼ਰਦ ਪਵਾਰ ਜੀ ਦੇ ਮੁਖੀ ਨੇ, ਕਿਉਂਕਿ ਪਿਛਲੇ ਦਿਨਾਂ 'ਚ ਸ਼ਰਦ ਪਵਾਰ ਦੀ ਜਿਹੜੀ ਹੈ ਜੋ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਨਾਲ ਟੁੱਟਿਆ ਧੜਾ ਜਿਹੜਾ ਹੁਣ BJP ਦੇ ਨਾਲ ਹੈ, ਤੇ ਉਹਦੇ ਜਿਹੜੇ ਹੈਗੇ ਆਗੂ ਦੇ ਨਾਲ ਮਿਸਟਰ ਸ਼ਿੰਦੇ ਦੇ ਨਾਲ ਵੀ ਗੱਲਬਾਤ ਕੀਤੀ, ਉਹ ਵੀ ਚਰਚਾ 'ਚ ਰਹੀ ਹੈ। ਤੇ ਪਰ ਇਹਦੇ ਨਾਲ ਹੀ ਜਿਹੜਾ ਹੁਣ ਸੁਪ੍ਰਿਆ ਸੁਲੇ ਦਾ ਇਹ ਕਹਿਣਾ ਕਿ ਜੇ 50% ਜਿਹੜੀ ਹੈ ਉਹ ਸੀਟਾਂ ਵਧਾਈਆਂ ਜਾਂਦੀਆਂ ਸਾਰੀਆਂ ਸਟੇਟਾਂ 'ਚ ਬਿੱਲ ਦੇ ਵਿੱਚ ਇਹ ਅਮੈਂਡਮੈਂਟ ਕਰਕੇ, ਤਾਂ ਫੇਰ ਜਿਹੜਾ ਉਹ ਬਿੱਲ ਦੇ ਹੱਕ 'ਚ ਵੋਟ ਪਾ ਸਕਦੇ ਆ। ਇੱਥੋਂ ਵੀ ਜਿਹੜਾ ਹੈਗਾ ਉਹਨੂੰ ਕਾਫੀ ਇਹ ਲੱਗਦਾ, ਇਹ ਸੰਕੇਤ ਮਿਲ ਰਹੇ ਨੇ ਕਿ ਸ਼ਾਇਦ BJP ਇਹਨੂੰ ਕਾਮਯਾਬ ਹੋ ਜੇ। ਪਰ ਜੇ ਇਹ ਕੰਡੀਸ਼ਨ ਰਹੀ ਕਿ ਸਾਰੀਆਂ ਸਟੇਟਾਂ 'ਚ 50% ਵਧਾਉਣੀ ਹੈ, ਤੇ ਉਹ ਸ਼ਾਇਦ BJP ਨੂੰ ਸੂਤ ਨਾ ਬੈਠੇ, ਕਿਉਂਕਿ BJP ਨੇ ਨਹੀਂ ਤਾਂ ਵੈਸੇ ਚਲੋ ਜਿਹੜਾ ਡਿਲਿਮੀਟੇਸ਼ਨ ਕਮਿਸ਼ਨ ਬਣਦਾ ਤੇ ਉਹ ਤਾਂ ਜਿਹੜੀ ਤੁਹਾਡੀ ਇੱਕ ਡੈਮੋਗ੍ਰਾਫੀ ਦੇ ਹਿਸਾਬ ਦੇ ਨਾਲ ਵੀ ਕਿੱਥੇ ਕਿੰਨੀ ਜਿਹੜੀ ਆ ਉਹ ਸੈਂਸਸ ਨੂੰ ਮੁੱਖ ਰੱਖ ਕੇ ਜਿਹੜਾ ਹੈਗਾ ਸੀਟਾਂ ਵਧਾਈਆਂ ਜਾਂਦੀਆਂ ਨੇ। ਹੁਣ ਜਿਹੜੀਆਂ ਸਟੇਟਾਂ ਦੇ ਵਿੱਚ ਵਸੋਂ ਆਬਾਦੀ ਘੱਟ ਵਧੀ ਆ ਉੱਥੇ ਸੀਟਾਂ ਵੀ ਘੱਟ ਵਧਾਈਆਂ ਨੇ ਉਹਨਾਂ ਨੇ ਜਿਹੜੀ ਰਿਪੋਰਟ ਹੈ, ਤੇ ਪਰ ਇਹ ਬਹੁਤ ਸਾਰੀਆਂ ਪਾਰਟੀਆਂ ਮੰਗ ਕੀਤੀ ਕਰ ਰਹੀਆਂ ਸੀ ਕਿ ਫਿਰ ਇਹਦੇ ਨਾਲ ਜਿਹੜੀਆਂ ਉਹ ਸਟੇਟਾਂ ਜਾਂ ਛੋਟੇ ਰਾਜ ਆ ਉਹਨਾਂ ਨਾਲ ਜਿਹੜਾ ਹੈਗਾ ਇਹ ਧੱਕਾ ਹੋਏਗਾ, ਕਿਉਂਕਿ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਜਿਹੜੀ ਆ ਉਹ ਘੱਟ ਜਾਏਗੀ। ਤੇ ਵੀ ਜਾਂ ਇਹਨੂੰ ਬਿਲਕੁਲ ਇੱਦਾਂ ਰੱਖੋ ਕਿ ਹਰੇਕ ਸਟੇਟ ਦੇ ਵਿੱਚ 50% ਜਿਹੜਾ ਹੈਗਾ ਉਹ ਵਾਧਾ ਕਰੋ, ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਇਸ ਵਾਰੀ ਜਿਹੜੀਆਂ ਉਹ 13 ਸੀਟਾਂ ਨੇ, ਤੇ ਜੇ 50% ਇੱਥੇ ਵਾਧਾ ਹੁੰਦਾ ਤਾਂ ਕੁਦਰਤੀ ਹੈਗੀ 13 ਤੋਂ ਜਿਹੜੀਆਂ 20 ਹੋ ਜਾਣਗੀਆਂ। ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਪਾਰਟੀ ਚਾਹੁੰਦੀ ਹੈ, ਪਰ ਇਹ ਸ਼ਾਇਦ ਜਿਹੜੀ ਹੈ BJP ਨੂੰ ਜਿਹੜਾ ਇਹ ਸੂਟ ਨਾ ਕਰੇ, ਤੇ ਕਿਉਂਕਿ ਜਿਹੜੀਆਂ ਸਾਊਥ ਇੰਡੀਅਨ ਸਟੇਟ ਨੇਗੀਆਂ, ਖਾਸ ਕਰਕੇ ਜਿਹੜੀਆਂ 5 ਉਹ ਰਾਜ ਨੇ, ਤੇ ਉੱਥੇ ਸ਼ਾਇਦ ਉਸ ਉਹਦੇ ਵਿੱਚ ਉਹ ਨਾ ਚਾਹੁੰਦੀ ਹੋਵੇ ਕਿ ਉੱਥੇ ਸੀਟਾਂ ਵਧਣ, ਕਿਉਂਕਿ ਫਿਰ ਉਸ ਹਿਸਾਬ ਦੇ ਨਾਲ ਹੀ ਸਰਕਾਰ ਬਣਦੀ ਹੈ ਕੇਂਦਰ ਦੇ ਵਿੱਚ ਸਟਰੈਂਥ ਦੇ ਨਾਲ। ਹੁਣ ਇਸ ਵੇਲੇ ਵੀ ਸਭ ਤੋਂ ਵੱਧ ਜਿਹੜੀਆਂ ਸੀਟਾਂ ਨੇ ਉਹਨਾਂ ਸਟੇਟਾਂ ਦੀਆਂ ਨੇ ਜਿੱਥੇ BJP ਦਾ ਆਧਾਰ ਜ਼ਿਆਦਾ, ਜਿਹਦੇ 'ਚ ਭਾਵੇਂ ਉਹ UP ਹੈ, ਭਾਵੇਂ MP ਹੈ, ਭਾਵੇਂ ਰਾਜਸਥਾਨ ਹੈ ਜਾਂ ਹੋਰ ਇੱਦਾਂ ਦੀਆਂ, ਤੇ ਈਵਨ ਮਹਾਰਾਸ਼ਟਰ ਹੈ। ਤੇ ਸੋ ਹੁਣ ਇਹ ਸਾਰਾ ਮਾਮਲਾ ਹੁਣ ਪਾਰਲੀਮੈਂਟ ਦੇ ਆਉਂਦੇ ਸੈਸ਼ਨ ਦੇ ਵਿੱਚ ਹੁਣ ਉੱਠਣ ਦੀ ਸੰਭਾਵਨਾ। ਉਧਰੋਂ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜਾ ਇੰਡੀਆ ਬਲੌਕ ਹੈ ਉਹ ਵੀ ਕੋਸ਼ਿਸ਼ ਕਰ ਰਿਹਾ ਕਿ ਆਪਾਂ ਕਿਵੇਂ ਨਾ ਕਿਵੇਂ ਆਪਣੀਆਂ ਜਿਹੜੀਆਂ ਧਿਰਾਂ ਨਾਲ ਜੁੜੇ ਹੋਏ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ। ਹਾਂਜੀ
0: ਜੀ ਜੀ, ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ।
1: ਹਾਂਜੀ ਸ਼ੁਕਰੀਆ ਜੀ,
0: ਸ਼ੁਕਰੀਆ। ਸੋ ਜੀ, ਇਹ ਸਨ ਅੱਜ ਦੀਆਂ ਕੁਝ ਮੁੱਖ ਖਬਰਾਂ ਇੰਡੀਆ ਦੀ ਸਾਈਡ ਤੋਂ, ਭਾਰਤ ਦੀ ਸਾਈਡ ਤੋਂ। ਮੈਂ ਕ੍ਰਿਸ਼ਨਾ ਹੁਣ ਤੁਹਾਡੇ ਤੋਂ ਲੈਣਾ ਜੀ ਇਜਾਜ਼ਤ, ਅਤੇ ਬਾਕੀ ਦੇ ਹੋਰ ਪ੍ਰੋਗਰਾਮਾਂ ਨੂੰ ਸੁਣਨ ਲਈ, ਇੰਜੋਏ ਕਰਨ ਲਈ ਅਤੇ ਸਾਨੂੰ ਫੀਡਬੈਕ ਭੇਜਣ ਲਈ ਬਣੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰ।

ਮੀਟਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tirefors.com.au

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਸਤਾਰਾਂ ਜੁਲਾਈ ਨੂੰ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
3: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਸ਼ਾਇਦ ਜਿਹੜਾ ਸ਼ਮੀ ਕਪੂਰ ਵਿੱਚ ਆ ਗਿਆ ਮੇਰੇ ਚਲੇ ਗਏ ਓਲਡ ਸਕੂਲ ਸਟਾਈਲ ਅੱਜ ਓਲਡ ਸਕੂਲ ਹੀ ਕਰਨਾ ਭਾਜੀ ਆਪਾਂ ਉਹਦੀ ਵਜ੍ਹਾ ਕੀ ਹੈ ਦੱਸੋ ਭਲਾ
1: ਓਲਡ ਸਕੂਲ ਕਰਨਾ
0: ਕਿਉਂਕਿ ਤੁਸੀਂ ਯੰਗ ਹੋ ਰਹੇ ਹੋ
1: ਅੱਛਾ
0: ਮਨਤੇਜ ਭਾਜੀ ਨੂੰ ਹੈਪੀ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ
1: ਆਏ ਹਾਏ ਹਾਏ ਥੈਂਕ ਯੂ ਜੀ
0: ਭਾਜੀ ਤੁਹਾਡਾ 21ਵਾਂ ਜਨਮ ਦਿਨ ਬਹੁਤ ਵਧੀਆ ਬੀਤੇ
1: ਏਦਾਂ ਹੀ ਫੇਰ ਮੈਂ
0: ਰੱਬ ਕਰੇ ਹੋਰ ਬਾਕੀ ਦੇ ਜਿਹੜੇ ਬੱਚੇ ਤੁਹਾਡੇ ਜ਼ਿੰਦਗੀ ਦੇ 80 ਸਾਲ ਉਹ ਵੀ ਚੰਗੇ ਬੀਤਣ 101 ਕਰਕੇ ਜਾਇਆ ਨਾ
1: ਉਹ 100 ਪਹਿਲਾਂ ਹੀ ਕੈਲਕੂਲੇਟ ਕਰ ਰਿਹਾ
0: ਗੱਲ ਕਰਦੇ ਕਰਦੇ ਨਿਕਲ ਆਉਂਦੀ ਹੈ
1: ਸਹੀ ਗੱਲ 101 ਦਾ ਸ਼ਗਲ ਪਾ ਕੇ ਤੁਸੀਂ ਗਏ ਹੋ ਮੈਨੂੰ ਭਾਜੀ ਹਾਂ ਲੇਕਿਨ ਜਿਹੜਾ ਤੁਸੀਂ ਕੇਕ ਲਿਆਂਦਾ ਨਾ
0: ਹਾਂਜੀ
1: ਓਏ ਹੋਏ ਹੋਏ ਇੰਨਾ ਸਵਾਦ
0: ਦੁਬਈ ਅਰਬੀ ਭਾਸ਼ਾ ਚ ਕੁਛ ਕਹੋ
1: ਅਰਬੀ ਭਾਸ਼ਾ ਚ
0: ਕਿਉਂਕਿ ਬੜੀ ਛੇਤੀ ਅਰਬੀ ਭਾਸ਼ਾ ਖਤਮ ਹੋ ਜਾਣੀ ਹੈ ਧਰਤੀ ਤੇ ਇਧਰੋਂ ਇਰਾਨ ਨੇ ਅਟੈਕ ਕਰਨੇ ਉਧਰੋਂ ਅਮਰੀਕਾ ਨੇ ਅਰਬੀਆਂ ਨੇ ਰਹਿਣਾ ਹੀ ਨਹੀਂ
1: ਅਰਬੀਆਂ ਹਾਂ ਮਤਲਬ ਵਿਚਾਰੇ ਵਿੱਚ ਹੀ
0: ਅਰਬੀ ਕਹੋ ਕੁਛ ਖਸ਼ਪਕਾ ਖਟ ਪਖਲਾ ਇਹਦਾ
1: ਇਹ ਆਪਕਾ ਗਜੀਰ ਇਤਨਾ ਅਸ਼ਾ ਥਾ ਮਾਸ਼ਾ ਅੱਲਾ ਮਾਸ਼ਾ ਮੁਸ਼ਕਿਲ ਅੱਲਾ ਵੇਦੰਤਾ
0: ਵੇਦੰਤਾ
1: ਵੇਦੰਤਾ
0: ਵੇਦੰਤਾ ਮਤਲਬ ਅੰਤ ਹੈ ਇਹਦਾ ਵੇਦਾਂ ਦੇ ਅੱਗੇ
1: ਇਹਦਾ ਮਤਲਬ ਅੰਤ ਹੈ ਹੀ ਨਹੀਂ ਹੈ ਇੰਨਾ ਵਧੀਆ ਤੀਲ ਪਰ ਮੈਨੂੰ ਪਤਾ ਨਹੀਂ ਇਹ ਕੀ ਤੁਸੀਂ ਫੋਮ ਜਦੋਂ ਇਹਨੂੰ ਮੈਂ ਟੱਚ ਕੀਤਾ ਨਾ ਰਿਹਾ ਮੈਂ ਭਾਜੀ ਇਹਦੇ ਤੇ ਉਹ ਜਿਹਦੀ ਰੂਮ ਜਿਹੜਾ ਉਹ
0: ਇਹਦੇ ਨਾਲ ਖੇਡਣਾ ਕਿ ਸਾਰਾ
1: ਤੇਰੀ ਪਹਿਲੇ ਨੂੰ ਹੱਥ ਲਾ ਕੇ ਵੇਖੋ ਗੱਲ ਰੱਖੋ ਐ ਜਿੱਦਾਂ
0: ਇੰਨਾ ਸੌਫਟ
1: ਯਾਰ ਉਹ ਜਿੱਦਾਂ ਸੋਫੀਆ ਦੇ ਵਿੱਚ ਨੀ ਉਹ ਛੋਟੀ ਛੋਟੀ ਪਈ ਹੁੰਦੀ ਰੂਈ ਜੀ ਉਹ ਜਿਹਾ
0: ਜਿਵੇਂ ਮੁਨਸ਼ੀ ਦੇ ਸਰਾਣੇ ਚ ਪਾਈ ਹੁੰਦੀ ਹੈ ਰੂਈ
1: ਜਿਵੇਂ ਉਹ ਜਦੋਂ ਫਿਲਮਾਂ ਵਿੱਚ ਰੂਪ
0: ਸਰਾਣੇ ਕਰਦੇ ਦੇਖੋ ਪਿਲੋ ਉਦੋਂ ਸਾਰੀ ਰਾਤ ਬਾਥਰੂਮ ਚ ਬੰਦ ਕਰ ਦੇਣਾ
1: ਪਿਲੋ ਉਧਰੋਂ ਉਹ ਆਉਣਾ ਵਾ ਵੇਲਣਾ ਆਉਣਾ ਵਾ ਉਧਰੋਂ ਕੁਝ ਹੋਰ ਆਊਗਾ ਅਸੀਂ ਤਾਂ ਪੋਲੀਆਂ ਚੀਜ਼ਾਂ ਸੁੱਟਾਂਗੇ ਪਰ ਉਧਰੋਂ ਵੇਖਿਓ ਕਦੀ ਆਹ ਕਦੀ ਉਹ ਕਦੀ
0: ਕਿਚਨ ਚ ਹੁੰਦਾ ਮਤਲਬ ਆਪਾਂ ਨੂੰ ਨੁਕਸਾਨ ਝੱਲਣਾ ਪੈਂਦਾ ਹਨਾ ਘਰਾਲੀ ਦੇ ਹੱਥ ਚ ਬੇਲਣ ਕੜਾਹੀਆਂ ਕੜਛੀਆਂ ਜੋ ਮਰਜ਼ੀ ਮਾਰੇ ਭਗਾ
1: ਕੇ ਕਿਚਨ ਚ ਵੀ ਕੰਮ ਕਰਦਾ ਹੀ
0: ਕਰਦਾ ਬੰਦਾ ਚੱਕ ਕੇ ਮੋਇੰਗ ਮਸ਼ੀਨ ਵੀ ਨਹੀਂ ਮਾਰ ਸਕਦਾ ਜਵਾਬ ਚ ਮੈਂ ਕੀ ਮਾਰਾ
1: ਯਾਰ ਬੋਈ ਮਸ਼ੀਨ ਤੋਂ ਯਾਦ ਆਇਆ ਇੱਕ ਜਿਹੜਾ ਅੱਜ ਕੱਲ ਉਹ ਚੱਲ ਪਿਆ ਵਾ ਭਾਜੀ ਰੋਬੋਟ ਜਿਹੜਾ ਕਹਿੰਦੇ ਵੀ
0: ਯਾਰ
1: ਹਾਂ ਉਹ ਸਫਾਈ ਘੱਟ ਗੰਦ ਜ਼ਿਆਦਾ ਪਾਉਂਦਾ
0: ਸਹੀ ਗੱਲ ਹੈ ਉਹਦੇ ਪਿੱਛੇ ਇੱਕ ਆਪ ਨਾਲ ਲੱਗਣਾ ਪੈਂਦਾ ਝਾੜੂ ਮਾਰ
1: ਉਹ ਦੱਸਾਂ ਕੀ ਕਰਦਾ ਉਹ ਪਹਿਲਾਂ ਤੇ ਨਾ ਐ ਮੂਵ ਮਾ ਕਰਕੇ ਨਾ ਐ ਕਰਕੇ ਐ ਟੇਡਾ ਟੇਡਾ ਕਰਕੇ ਨਾ ਪਹਿਲਾਂ ਲੱਭਦਾ ਰਹੂਗਾ ਵੀ ਕਿੱਧਰ ਜਾਣਾ ਕਿੱਧਰ ਜਾਣਾ
0: ਉਹਦੀਆਂ ਨਹੀਂ ਉਹ ਰੀਲਾਂ ਜੀਆਂ ਚੱਲਦੀਆਂ ਵੀ ਜਨਾਨੀ ਪਿੱਛੇ ਪਿੱਛੇ ਝਾੜੂ ਮਾਰਦੀ ਜਾ ਰਹੀ ਮੁਰੇ ਮੁਰੇ ਹੋ ਰੋਬਟ ਐਂ ਕਰੀ ਜਾਂਦੇ
1: ਉਹ ਸਾਡਾ ਪਤਾ ਨੀ ਕਿੱਦਾਂ ਦਾ ਸੀ ਮੈਂ ਉਹ ਚ ਪਾਇਆ ਮੈਂ ਚੱਲ ਇਹ ਸਾਫ਼ ਕਰੂਗਾ ਉਹਨੇ ਤੇ ਚਿੱਕੜ ਹੀ ਕਰਤਾ ਉਹਦਾ ਪਾਣੀ ਪਾਣੀ ਹੋ ਗਿਆ
0: ਸਾਈਡ ਤੇ ਰੱਖਿਆ ਹੋਇਆ
1: ਅਸੀਂ ਵੀ ਏਦਾਂ ਹੀ ਕੀਤਾ
0: ਸਾਡਾ ਅਸਲ ਤੇ ਘਰ ਦੇ ਵਿੱਚ ਢਾਂਚਾ ਵੀ ਜਿਹੜਾ ਏਦਾਂ ਦਾ ਨਾ ਕਿ ਉਹਦੇ ਚ ਥਾਂ ਥਾਂ ਤੇ ਉਹ ਵੱਜਦਾ ਫਿਰਦਾ ਫਿਰ ਮੈਨੂੰ ਉਹਦੇ ਤਰਸ ਆ ਗਏ ਵੀ ਐਵੇਂ ਕੰਨਾਂ ਚ ਵੱਜਦਾ ਫਿਰਦਾ ਜਾ ਸਾਈਡ ਫਿਰ ਉਹ ਸਟਿੱਕ ਵਾਲਾ ਹੀ ਵਰਤਿਆ ਹੁਣ
1: ਉਹ ਨਾ ਮੁੜ ਜਿੱਦਾਂ ਨਿਆਣਿਆਂ ਨੂੰ ਕੀ ਪਤਾ ਹੁੰਦਾ ਉਹ ਤੇ ਅੱਗੇ ਆ ਜਾਂਦੇ ਆ ਉਹ ਆਇਆ ਹੁੰਦਾ ਉਹ ਇੱਧਰ ਅੱਗੇ ਜਾਂਦਾ ਉਹ ਵਿਚਾਰਾ ਕਹਿੰਦਾ ਉਹ ਲੱਗਦਾ ਕੁਝ ਆ ਗਿਆ ਅੱਗੇ ਉਹ ਇੱਧਰ ਜਾਣ ਲੱਗਦੇ ਨਿਆਣੇ ਉੱਧਰ ਚਲ ਜਾਂਦੇ ਆ ਏਦਾਂ ਹੀ ਖੇਡੇ ਖਿਡਾਈ ਚ ਸਾਡਾ ਫਲੋਰ ਖਰਾਬ ਹੋ ਜਾਂਦਾ
0: ਕੀ ਕਹੀਏ ਕਿ ਨਿਆਣਿਆਂ ਦਾ ਦਿਮਾਗ ਹੈ ਨਹੀਂ ਇੱਕ ਵੈਕਿਊਮ ਦਾ ਦਿਮਾਗ ਹੈ ਨਹੀਂ
1: ਇਹ ਵੈਕਿਊਮ ਵਾਲਿਆਂ ਨੂੰ ਚਾਹੀਦਾ ਵਾ ਤੁਸੀਂ ਕਿਉਂ ਬੁਲਾਇਆ ਹੈ
0: ਇੱਕ ਤਾਂ ਸਮਾਰਟ ਬਣ ਰਹੇ ਨੇ ਭਾਜੀ ਹੁਣ ਅੱਜ ਕੱਲ ਸਮਾਰਟ ਵੀ ਆ ਰਹੇ ਨੇ
1: ਸਾਰੇ ਸਮਾਰਟ ਹੋਈ
0: ਜਾ ਰਹੇ ਨੇ ਅੱਜ ਕੱਲ ਉਹ ਚਾਈਨਾ ਚ ਤਾਂ ਉਹਨਾਂ ਨੇ ਰੋਬੋ ਸਰਵਰ ਰੱਖਣ ਲੱਗ ਗਏ ਨਾ ਘਰਾਂ ਦੇ ਵਿੱਚ
1: ਅੱਛਾ
0: ਬਈ ਹਾਂ ਤੁਹਾਡੇ ਘਰ ਦੇ ਵਿੱਚ ਰੋਬੋ ਹੀ ਹੈ ਜਿਹੜਾ ਸਾਰੇ ਕੰਮ ਉਹ ਯਾਰ ਪਾਣੀ ਲੈ ਕੇ ਆ ਜਾ ਜਰਾ ਹਨਾ ਆਹ ਲਾਈਟ ਬੰਦ ਕਰੀ ਮੈਂ ਭੁੱਲ ਗਿਆ ਸੀਗਾ
1: ਬਾਅਦ ਚ
0: ਏਸੀ ਦਾ ਰਿਮੋਟ ਫੜਾਈ ਜਰਾ ਬੈਠ ਗਿਆ ਨਾ ਰਿਮੋਟ ਐਂ ਕਰੀ ਜਾਂਦਾ ਫਿਰ ਕੰਮ ਸਾਰੇ
1: ਨਹੀਂ ਇੱਥੇ ਵੀ ਮੇਰੇ ਦੋਸਤ ਜਿੱਥੇ ਆਪਾਂ ਰਹਿੰਦੇ ਹਾਂ ਨਾ ਤੇ ਉੱਥੇ ਸਾਡੇ
0: ਗੁਆਂਢੀ
1: ਆ ਨਹੀਂ ਉਹ ਗੁਆਂਢੀ ਉਹ ਕਹਿੰਦੇ ਸਾਡੇ ਆਫਿਸ ਵਿੱਚ ਰਾਤ ਨੂੰ ਰੋਬੋਟ ਸਫਾਈਆਂ ਕਰਦੇ ਆ
0: ਹਾਂ ਉਹ
1: ਇੱਥੇ ਹੈਗੇ ਹੱਦ ਹੋ ਗਈ ਹੈ ਯਾਰ
0: ਇੱਥੇ ਸਿਡਨੀ ਚ ਤਾਂ ਕਈ ਥਾਵਾਂ ਤੇ
1: ਉਹ ਕਹਿੰਦੇ ਸਾਰੇ ਸਿਕਿਉਰਿਟੀ ਗਾਰਡ ਕੱਢਦੇ ਹੁਣ
0: ਸਿਕਿਉਰਿਟੀ
1: ਵੀ ਕਰੇਗਾ ਪਲੱਸ ਸਫਾਈ ਵੀ ਕਰੇਗਾ
0: ਯਾ ਯਾ
1: ਬਾਅਦ ਚ ਜਦੋਂ ਕੀ ਆਉਂਦਾ ਨਾ ਉਹਨੂੰ ਐ ਸਲੂਟ ਵੀ ਮਾਰੇਗਾ ਮੈਂ ਕਿਹਾ ਯਾਰ ਹੱਦ ਹੋ ਗਈ
0: ਜ਼ਿਆਦਾ ਹੋ ਗਿਆ ਇਹ ਸਬਜੀ
1: ਸਬਜੀ ਆਪਕੀ ਲਾਈਟ ਸ਼ਿਫਟ ਹੈ ਕਿਆ ਭਾਜੀ ਤੁਸੀਂ ਨਾਈਟ ਸ਼ਿਫਟ ਕੀਤੀ ਹੈ ਕੰਮ
0: ਹਾਂ ਜੀ ਹਾਂ
1: ਉਹ ਕਿੱਦਾਂ ਤੁਹਾਨੂੰ ਵਧੀਆ ਲੱਗਦੀ ਨਾਈਟ ਕਿ ਦਿਨ ਦੀ ਵਧੀਆ ਲੱਗਦੀ ਜੋ
0: ਦਿਨ ਚ
1: ਦਿਨ ਚ ਵਧੀਆ ਲੱਗਦੀ
0: ਜੋਬ ਤਾਂ ਦਿਨ ਚ ਉਹਦੇ ਰਾਤ ਦੇ ਪੈਸੇ ਵਧੀਆ ਹੁੰਦੇ ਨੇ ਪਰ ਜੋਬ ਦਿਨ ਚ ਹੀ ਵਧੀਆ
1: ਜੇ ਰਾਤ ਨੂੰ ਤੁਹਾਨੂੰ ਪੈਸੇ
0: ਮੇਰੀ ਪਹਿਲੀ ਨੌਕਰੀ ਮੇਰੇ ਖਿਆਲ ਦੇ ਨਾਲ ਨਾਈਟ ਸੀ
1: ਉਹ
0: 7-11 ਤੇ ਮੇਰੀ 11-7 ਸੀ ਬਾਹਰ ਜਿੰਨੇ ਪੈਟਰੋਲ ਪੰਪ ਨੇ ਉਹ ਸਾਫ਼ ਕਰੋ ਸਾਰੀ ਫਿਲਿੰਗ ਰਾਤ ਨੂੰ ਹੁੰਦੀ ਹੈ ਕੋਲਡ ਸਟੋਰ ਚ ਜਾ ਕੇ ਉਹ ਟਰਾਲੀ ਚ ਰੱਖ ਕੇ ਸਾਰਾ ਕੋਕ ਕੂਕ ਲਿਆਓ ਭਰੋ ਫੇਰ ਉਹਨਾਂ ਨੇ ਰਾਤ ਨੂੰ ਉਹਨਾਂ ਨੇ ਆਉਣਾ ਸਾਰੇ ਲੈਜਰ ਤਿਆਰ ਕਰੋ ਅਖਬਾਰ ਵਾਲੇ ਦਾ ਬਣਾਓ ਬਿੱਲ ਫੇਰ ਬ੍ਰੈਡ ਵਾਲੇ ਨੇ ਆ ਜਾਣਾ ਫਿਰ ਦੁੱਧ ਵਾਲੇ ਨੇ ਆਉਣਾ ਪੰਗਾ ਤਾਂ ਉਦੋਂ ਪੈਂਦਾ ਜਦੋਂ ਜਿੱਦਣ ਤੇਲ ਵਾਲਾ ਆ ਗਿਆ ਉਹ ਸਭ ਤੋਂ ਵੱਧ ਟਾਈਮ ਲੈਂਦਾ ਸੀਗਾ ਕਿਉਂਕਿ ਫਿਰ ਉਦੋਂ ਉਹਨਾਂ ਦੀ ਟੈਸਟਿੰਗ ਵੀ ਕਰਨੀ ਹੁੰਦੀ ਹੈ ਟੈਂਕਰਾਂ ਦੀ ਜਿਹੜੇ ਥੱਲੇ ਜ਼ਮੀਨ ਚ ਹੁੰਦੇ
1: ਨੇ, ਕਿੱਦਾਂ ਪਿਆ
0: ਚੈਂਬਰ ਖੋਲੋ ਉਹਨਾਂ ਚੋਂ ਪਾਈਪ ਜੀ ਪਾਓ ਉਹਦਾ ਲੈਵਲ ਚੈੱਕ ਕਰੋ ਫਿਰ ਲਿਖੋ ਫਿਰ ਫਲਾਣਾ ਉਹ ਯਾਰ
1: ਅੱਲਾਹ ਜੀ ਜਿਲੇ ਇੰਟਰਵਿਊ ਦੇਣੀ ਹੈ ਤੁਹਾਨੂੰ ਵਧੀਆ ਇੰਟਰਵਿਊ ਤੇ ਅਸੀਂ ਦੱਸਦੀ ਆ ਵੀ ਕੀ ਤੁਹਾਨੂੰ ਪੁੱਛ ਲਾ ਉਹਦਾ ਲਿਆ
0: ਨਹੀਂ ਕਾਹਦਾ ਕੱਖ ਨੀ ਪੁੱਛਦੇ ਮੈਨੂੰ ਜਿਹਨੇ ਰੱਖਿਆ ਦੇਸੀ ਸੀਗਾ
1: ਅੱਛਾ
0: ਪੰਜਾਬੀ ਬੰਦਾ
1: ਸੋਦੇ ਪਏ ਹੁਣ
0: ਨਹੀਂ ਹੁਣ ਤਾਂ ਮੈਨੂੰ ਲੱਗਦਾ ਜੇਲ ਚ ਹੋਣਾ ਉਹਨੇ ਉਹ ਬੜੇ ਲੋਕਾਂ ਦੇ ਪੈਸੇ ਮਾਰੇ ਸੀ ਨਾ ਜਿਹੜੇ 7-11 ਵਾਲੇ
1: ਉਹ 7-11 ਬੰਦ ਦੇ
0: ਅਜਿਹਿਆਂ ਦੇ ਕਰਕੇ ਹੋਏ ਨੇ ਆਪਣੇ ਦੇਸੀਆਂ ਨੇ ਹੀ ਕੰਮ ਖਰਾਬ ਕੀਤਾ ਸਭ ਤੋਂ ਵੱਧ
1: ਆਹ 7-11
0: ਸਾਰੀ ਤੋਂ ਕਸ਼ਤੀ ਵਾਹਨ ਡੂਬੀ ਜਹਾਂ ਆਪ ਨੂੰ ਨਹੀਂ
1: ਛੇੜ ਨਹੀਂ ਸੱਚੀ ਪੈਸੇ ਉਹ
0: ਹਾਂ ਹਾਂ ਬਹੁਤ ਭਾਜੀ ਮੈਨੂੰ ਕਹਿੰਦਾ ਕਿ ਤੇਰਾ ਤਜਰਬਾ ਨੀ ਚੱਲ ਵੈਸੇ ਤਾਂ ਮੈਂ $12 ਦਿੰਦਾ ਇਹ 2011-12 ਦੀ ਗੱਲ ਜਦੋਂ ਵੀ ਆਇਆ ਮੈਂ ਵੈਸੇ ਤਾਂ ਮੈਂ$12 ਦਿੰਦਾ ਪਰ ਕਿਉਂਕਿ ਤੇਰਾ ਐਕਸਪੀਰੀਅੰਸ ਨੀ ਹੈਗਾ ਤਾਂ ਤੈਨੂੰ ਪਹਿਲੇ 3 ਮਹੀਨੇ ਜਿਹੜੇ ਪਹਿਲੇ 3 ਮਹੀਨੇ ਨੇ ਉਹ ਚ ਕੁਛ ਕੁ ਹਫਤੇ ਤਾਂ ਮੈਂ ਦੇਖੂਗਾ ਵੀ ਤੂੰ ਕੰਮ ਠੀਕ ਕਰਦਾ ਦੋ ਕੁ ਹਫਤਿਆਂ ਦੀ ਤਾਂ ਉਹਨੇ ਦਿੱਤੀ ਹੋਣੀ 2-2.5 ਹਫਤੇ
1: ਠੀਕ ਹੈ
0: ਫਿਰ ਉਹਨੇ ਆਪਣੀ ਮਰਜ਼ੀ ਨਾਲ ਸ਼ੁਰੂ ਕੀਤੇ ਫਿਰ ਉਹ ਐਂ ਜਿਵੇਂ ਸ਼ਗਨ ਵਾਲਾ ਲਿਫਾਫਾ ਨੀ ਹੁੰਦਾ
1: ਉਹ ਅੱਛਾ ਲਿਫਾਫੇ ਚ ਪਾ
0: ਲੈ ਜਾ ਤੇ ਕਾਕਾ ਘਰੇ ਪੈਸੇ ਰੱਖ ਕੇ ਨਾ ਕਾਗਜ਼ ਲੈ ਆਈ ਇਹ ਚ ਫਿਰ ਬਾਕੀਆਂ ਨੂੰ ਵੀ ਦੇਣੀ ਹੁੰਦੀ ਹੈ ਉੱਥੇ ਨਾਮ ਲਿਖਿਆ ਹੁੰਦਾ ਸੀ ਨਾ ਵੀ ਆਹ ਇਹਦਾ ਹਨਾ ਸਟਾਫ ਦੇ
1: ਠੀਕ ਹੈ
0: ਤੇ ਉਹਦੇ ਚ ਉਹਨੇ ਉਹ ਪਾ ਕੇ ਦੇ ਦੇਣੀ ਜੀ ਤੇ ਲਿਫਾਫੇ ਦੇ ਵਿੱਚ ਤੇ ਬਾਰਾਂ ਮਤਲਬ ਕਹਿ ਕੇ ਫਿਰ ਮੈਨੂੰ $9 ਤੇ ਉਹਨੇ ਸ਼ੁਰੂ ਕੀਤਾ ਸੀ
1: ਮਤਲਬ ਉਹ ਯਾਰ ਜਦੋਂ ਪਹਿਲੀ ਪਹਿਲੀ ਜੋਬ ਹੁੰਦੀ ਨਾ ਅਗਲਾ ਬੰਦਾ ਨਾ ਉਹਨੂੰ ਕਹਿੰਦਾ ਵੀ ਨੀ ਕਿਸੇ ਨੂੰ
0: ਉਦੋਂ ਮੇਰੇ ਖਿਆਲ ਦੇ ਨਾਲ ਆਸਟ੍ਰੇਲੀਆ ਚ ਮਿਨੀਮਮ ਵੇਜਿਸ ਵੀ ਸ਼ਾਇਦ $18 ਹੁੰਦੇ ਸੀਗੇ ਸਮਥਿੰਗ
1: ਅੱਛਾ ਤੇ ਤੁਹਾਨੂੰ ਮਤਲਬ
0: 12 ਕਹਿ ਕੇ ਉਹਨੇ ਮੈਨੂੰ 9 ਤੇ ਸ਼ੁਰੂ ਕੀਤਾ ਸੀਗਾ
1: 9
0: ਤੇ ਉਹਦੇ ਵੀ ਪੂਰੇ ਨਹੀਂ ਸੀ ਦਿੰਦਾ ਜਿਵੇਂ ਜੇ ਮੰਨ ਲਓ ਤੁਹਾਡੇ 10 ਘੰਟੇ ਹੋ ਗਏ ਤੇ 10 ਘੰਟਿਆਂ ਦੇ ਤਾਂ ਉਸ ਹਿਸਾਬ ਦੇ ਨਾਲ $90 ਬਣਦੇ ਨੇ
1: ਜ਼ਿਆਦਾ ਬਣ ਗਏ ਹਾਂ ਅੱਛਾ ਹਾਂ ਲੱਭੇ ਹੋ ਗਏ
0: $90 ਬਣਦੇ ਨੇ ਪਰ ਉਹਨੇ ਦੇਣੇ ਵੀ ਤੇਰੇ ਕਾਕਾ ਉਹ ਅੱਜ ਤੂੰ ਕਾਫੀ ਮਸ਼ੀਨ ਨਹੀਂ ਕੀਤੀ ਤੇ ਅੱਛਾ ਮੈਂ ਦੇਖਿਆ ਕੈਮਰੇ ਚ ਤੂੰ ਕਾਫੀ ਵੀ ਪੀ ਲਈ ਚੱਲ ਕੋਈ ਨੀ ਪੀ ਲਿਆ ਕਰੋ ਕੋਈ ਨੀ ਅੱਛਾ ਐਂ ਕਰਦਾ ਮੈਂ 80 ਪਾ ਦਿੰਦਾ ਐਤਕੀ ਤੇਰੇ
1: ਅੱਛਾ ਹਾਂ ਬਾਕੀ ਕਾਫੀ ਦੇ ਕੱਟੇ ਗਏ
0: ਇਸ ਦਿਨ ਦੇ ਹਨਾ
1: ਤੇ ਜੇ ਤੂੰ ਕਹਿ ਲੈ ਉਹ 9 ਦਿੱਤੇ ਆ ਮੈਂ ਕਿਹਾ ਕਿਤੇ
0: ਫਿਰ ਆਪਾਂ ਕਿਉਂਕਿ ਆਪਾਂ ਨੂੰ ਪਤਾ ਨੀ ਹੁੰਦਾ ਆਪਾਂ ਵੀ ਅਸੀਂ ਵੀ ਖੁਸ਼ ਹੁੰਦੇ ਹਾਂ ਆਪਣਾ ਬਾਈਕਾਟ ਆਪਣਾ ਸ਼ੋਸ਼ਣ ਕਰਵਾ ਕੇ ਨਾ
1: ਐਕਚੁਅਲੀ ਦੱਸਿਆ ਕਿ ਉਦੋਂ ਬੰਦਾ ਡਰਦਾ ਵੀ ਹੁਣ ਜਿੱਦਾਂ ਨਵਾਂ ਨਵਾਂ ਬੰਦਾ ਆਉਂਦਾ ਹੈ ਨਾ ਉਹ ਕਹਿੰਦਾ ਵੀ ਕੀ ਪੰਗਾ ਲੈਣਾ ਕਿਸੇ ਨਾ ਔਰ ਜਿੰਨੇ ਵੀ ਮਿਲਦੇ ਆ ਚੱਲ ਕੋਈ ਨੀ ਆਈ
0: ਜਾਵੇ ਉੱਥੇ ਇੱਕ ਬੰਦਾ ਉਹਨੇ ਮੈਨੂੰ ਇੱਕ ਇਹੋ ਜਿਹੀ ਗੁਜਰਾਤੀ ਆਉਂਦਾ ਹੁੰਦਾ ਸੀ ਤੇ ਉਹ ਰਾਤ ਨੂੰ ਆਉਂਦਾ ਹੁੰਦਾ ਸੀ ਉਹ ਕਹਿੰਦਾ ਮੈਂ ਤੈਨੂੰ ਇੱਕ ਸਲਾਹ ਦਿੰਦਾ
1: ਮਤਲਬ ਉਹ ਵੀ ਕੰਮ ਕਰਦਾ ਸੀ ਤੁਹਾਡਾ
0: ਪਹਿਲਾਂ ਕਰਦਾ ਹੁੰਦਾ ਸੀ ਉੱਥੇ
1: ਅੱਛਾ ਠੀਕ
0: ਬਾਅਦ ਚ ਉਹ ਕਿਤੇ ਹੋਰ ਕਰਨ ਲੱਗ ਗਿਆ ਸੀ ਕਹਿੰਦਾ ਵੀ ਜੇ 7-11 ਤੂੰ ਕਹਿੰਦਾ ਕਿੰਨੇ ਮਹੀਨੇ ਹੋ ਗਏ ਮੈਂ ਕਿਹਾ 6 ਮਹੀਨੇ ਹੋ ਗਏ ਕਹਿੰਦਾ ਜੇ ਤੂੰ 1 ਮਹੀਨਾ ਹੋਰ ਲਾ ਲਿਆ ਤੂੰ 6 ਸਾਲ ਇੱਥੇ ਰਹਿ ਜਾਏਗਾ
1: ਉਹ
0: ਮੈਂ ਉਹ ਅਗਲੇ ਦਿਨ ਚੜ੍ਹਦੀ ਮੈਂ ਉਹਨੂੰ ਫੋਨ ਮਾਰਿਆ ਮੈਂ ਕਿਹਾ ਰਿਸ਼ਵ ਭਾਈ ਕਹਿੰਦਾ ਹਾਂ ਮੈਂ ਕਿਹਾ ਛੋੜ ਦੀ ਕਹਿੰਦਾ ਫਿਰ ਹੁਣ ਲੱਭ ਜਾਬ ਮੈਂ ਕਿਹਾ ਹੈ ਨੀ ਮੈਂ ਤਾਂ ਛੱਡਤੀ ਬਸ ਕਹਿੰਦਾ ਚੱਲ ਐਂ ਕਰ ਮੈਂ ਡੋਮੀਨੋਸ ਤੇ ਕੰਮ ਕਰਦਾ ਇੱਥੇ ਆ ਜਾ ਕਹਿੰਦਾ ਉੱਥੇ ਕਿੰਨੇ ਦਿੰਦੇ ਸੀ ਮੈਂ ਕਿਹਾ $11-11 ਕਦੇ ਕਦੇ $11.5 ਵੀ ਪਾ ਦਿੰਦਾ
1: ਅੱਛਾ ਉੱਥੇ ਹਾਂ ਠੀਕ ਹੈ
0: ਇੰਨਾ ਟਾਈਮ ਹੋ ਗਿਆ ਸੀ ਤੇ ਕਹਿੰਦਾ ਸੈਲਰੀ ਤਾਂ ਥੋੜੀ ਹੈ ਪਰ ਤੂੰ ਆ ਜਾ
1: ਅੱਛਾ ਠੀਕ
0: ਮੈਂ ਗੱਲ ਹੈ ਵੀ ਇਹ ਫਿਰ 9 ਤੋਂ ਸ਼ੁਰੂ ਕਰਾਓ ਤੇ ਗਿਆ ਮੈਂ ਡੋਮੀਨੋਸ ਤੇ ਸੀਗਾ ਵੀ ਸਾਡੇ ਸਬਬ ਚ ਉਹ ਪੈਨਰਿਥ ਵਾਲੇ ਪਾਸੇ
1: ਅੱਛਾ ਉਧਰਲੇ
0: ਪਾਸੇ ਠੀਕ
1: ਹੈ
0: ਕਹਿੰਦਾ ਫਰੰਟ ਤੇ ਸਰਵ ਕਰਨਾ ਤੂੰ ਕਸਟਮਰਸ ਨੂੰ ਤਾਂ ਤੈਨੂੰ ਕਰਨਾ ਹੀ ਆਉਂਦਾ ਮੈਂ ਕਿਹਾ ਹਾਂ ਪੀਜ਼ੇ ਨਾ ਬਣਾਈ ਕਹਿੰਦਾ
1: ਠੀਕ ਹੈ
0: ਪੀਜ਼ੇ ਨਾ ਬਣਾਉਣ ਲੱਗ ਜਾਈ ਮੂਹਰੇ ਸਰਵ ਕਰ ਮੈਂ ਕਿਹਾ ਠੀਕ ਹੈ ਮੈਂ ਆਰਡਰ ਲੈਣ ਲੱਗ ਗਿਆ ਮੈਂ ਸੈਲਰੀ ਰਾਤ ਨੂੰ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਤੇਰੀ $18 ਹੈ ਪਰ ਕਹਿੰਦਾ ਕਹਿੰਦਾ ਕਿ ਇੱਥੇ ਜਿਹੜਾ ਪੀਜ਼ਾ ਪੂਜ਼ਾ ਹੈ ਰਾਤ ਦਾ ਡਿਨਰ ਹੈ ਜੇ 4 ਘੰਟੇ ਤੋਂ ਵੱਧ ਸ਼ਿਫਟ ਕਰਦੇ ਹੋ ਤਾਂ ਆਪਣਾ ਪੀਜ਼ਾ ਆਪ ਹੀ ਬਣਾਓ ਤੇ ਆਪ ਹੀ ਖਾ ਕੇ ਜਾਓ
1: ਮੈਨੂੰ
0: ਤੂੰ 4:30 ਦੀਆਂ ਦੇਈ
1: 4 ਘੰਟੇ ਤੋਂ ਬਾਅਦ ਜਦੋਂ 1 ਮਿੰਟ ਹੋ ਗਿਆ ਚੱਲ ਵੀ ਪੀਜ਼ੇ
0: ਮੈਨੂੰ ਕਲੋਜ਼ਿੰਗ ਦੀ ਦੇ ਦਿੰਦਾ ਹੁੰਦਾ ਸੀਗਾ ਤੇ ਸ਼ਾਮੀ 7 ਵਜੇ ਤੋਂ ਲੈ ਕੇ 11-12 ਵੱਜ ਜਾਂਦੇ ਹੁੰਦੇ ਸੀਗੇ ਉੱਥੇ
1: ਇੱਥੇ ਆ ਕੇ ਵੈਸੇ ਸਹੀ ਗੱਲ ਹੈ ਬੜਾ ਅਲੱਗ ਅਲੱਗ ਜਿੱਦਾਂ ਬਹੁਤ ਜਿਹੜੇ ਕਾਰ ਵਾਸ਼ ਤੇ ਵੀ ਕਰਦੇ ਆ ਔਰ ਉੱਥੇ ਵੀ ਬਹੁਤ ਘੱਟ ਪੈਸੇ ਮਿਲਦੇ ਆ
0: ਕਾਰ ਵਾਸ਼ ਤੇ ਵੀ ਕੀਤਾ
1: ਕਾਰ ਵਾਸ਼ ਤੇ ਵੀ ਏਦਾਂ ਹੀ
0: ਕਾਰ ਵਾਸ਼ ਦਾ ਤਾਂ ਫਿਰ ਜਦੋਂ ਡੋਮੀਨੋਸ ਤੋਂ ਮੈਂ ਨਿਕਲ ਗਿਆ ਕਿਉਂਕਿ ਮੈਂ ਪੀਜ਼ਾ ਬਣਾਤਾ ਸੀ ਹੁਣ ਤੂੰ ਸੋਚ ਆਪਣਾ ਕੁਛ ਉੱਥੇ 2 ਕੁ ਮਹੀਨੇ ਲਗਾ ਕੇ ਫਿਰ ਮੈਂ ਪੁੱਛਿਆ ਇੱਕ ਹੋਰ ਪੰਜਾਬੀ ਬੰਦੇ ਤੋਂ ਮੈਂ ਕਿਹਾ ਹੁਣ ਤੂੰ ਦੱਸ ਭਰਾਵਾ ਕਹਿੰਦਾ ਕਾਰ ਵਾਸ਼ ਹੈ $100 ਦਿਹਾੜੀ ਦੇ ਦਿਆ ਕਰਾਂਗੇ ਓਕੇ ਪੁੱਕੇ
1: ਜਿਹੜੀਆਂ ਮਰਜ਼ੀ ਕਾਰਾਂ ਹੋਣ
0: ਜਿੰਨੀਆਂ ਮਰਜ਼ੀ ਤੂੰ ਕਿੰਨੇ ਬਰੰਦ ਨਹੀਂ ਕਰਨਾ ਨਹੀਂ ਧੋਣੀਆਂ ਨੀ ਸ਼ੁਰੂ ਸ਼ੁਰੂ ਚ ਥੋੜੇ ਧੋਣ ਨੂੰ ਮਿਲਦੀਆਂ ਹੁੰਦੀਆਂ ਭਾਜੀ
1: ਅੱਛਾ ਪਹਿਲਾਂ
0: ਸ਼ੁਰੂ ਸ਼ੁਰੂ ਚ ਤਾਂ ਸਿਰਫ ਵੈਕਿਊਮ ਹੀ ਕਰਨਾ ਫੇਰ ਹੌਲੀ ਹੌਲੀ ਪ੍ਰਮੋਸ਼ਨ ਹੁੰਦੀ ਹੁੰਦੀ
1: ਅੱਛਾ ਅੱਛਾ ਜਿਹੜੀ ਧੋਣਾ ਵਾ ਉਹ ਪ੍ਰਮੋਸ਼ਨ ਪਹਿਲਾਂ ਥੱਲੇ ਵੈਕਿਊਮ
0: ਪਹਿਲਾਂ ਵੈਕਿਊਮ ਝਾੜੋ ਪੋਚੋ ਵੈਕਿਊਮ ਕਰੋ ਤੇ ਫੇਰ ਜਿਵੇਂ ਹੀ ਉਹਨੇ ਤੁਹਾਡੇ ਮੈਨੇਜਰ ਨੇ ਬੁਲਾ ਲਿਆ ਫਿਰ ਉਹ ਟਾਇਰਾਂ ਦੀ ਕਰੋ ਫੇਰ ਹੌਲੀ ਹੌਲੀ ਸੁੰਮੀ ਕਰੋ
1: ਆਹ ਬਲੇ ਇਹ ਚ ਵੀ ਸਟੇਜ ਵੱਲ
0: ਸ਼ਮੀ ਕਹਿੰਦੇ ਹੁੰਦੇ ਸ਼ਮੀ ਕਰੋ
1: ਸ਼ਮੀ ਨੂੰ ਕੀ ਸ਼ਮੀ ਕੀ
0: ਉਹ ਕੱਪੜਾ ਜਿਹਾ ਲੈ ਕੇ ਫਿਰ
1: ਅੱਛਾ ਉਹ ਜਿਹੜੇ ਕਰਕੇ ਸਾਰਾ ਕੁਝ ਕਰਦੇ ਹੁੰਦੇ ਆ ਭਾਜੀ ਯਾਰ ਮੈਂ ਕਿੰਨਾ ਚਿਰ ਹੋ ਗਿਆ ਆਪਣੀ ਗੱਡੀ ਨੀ ਧਵਾਈ ਯਾਰ ਟਾਈਮ ਨੀ ਮਿਲਦਾ
0: ਅੱਛਾ ਤੁਹਾਨੂੰ ਹੁਣ ਸਾਹਮਣੇ ਕਾਰ ਵਾਸ਼ ਵਾਲਾ ਬੈਠਾ ਦੇਖਦਾ ਭਾਜੀ ਤੁਹਾਡਾ ਬਰਥਡੇ ਆ ਤੁਸੀਂ ਡਿਸਐਡਵਾਂਟੇਜ ਨਹੀਂ ਲੈ ਰਹੇ
1: ਉਹ ਯਾਰ ਇੱਕ ਵਾਰੀ ਨਾ ਮੈਂ ਉੱਥੇ ਚਲਾ ਗਿਆ ਭਾਜੀ ਇੱਕ ਤਾਂ ਮੈਨੂਅਲ ਹੁੰਦਾ ਵਾ
0: ਹਾਂਜੀ
1: ਇੱਕ ਆਟੋਮੈਟਿਕ ਹੁੰਦਾ ਨਾ ਬੈਠੇ ਰਹੋ
0: ਆਹੋ ਉੱਤੇ ਤੁਹਾਡੇ ਘਰ ਦੇ ਨਾਲ ਹੀ ਹੈ
1: ਉਹ ਐਂ ਹੁੰਦਾ
0: ਮੈਂ ਧੋ ਕੇ ਲਿਆਂਦੀ ਉੱਥੋਂ ਪਿਛਲੇ ਹਫਤੇ
1: ਉਹ ਜਿਹੜਾ ਅੰਦਰ ਜਾ ਕੇ ਹੈ
0: ਬੀਪੀ ਦੇ
1: ਅੱਛਾ ਸਹੀ ਹੈ ਮੈਂ ਵੀ ਕਿਤੇ ਜਾਵਾਂਗਾ ਉਹ ਕੀ ਹੋਇਆ
0: ਉਹ ਜਾਲੀ ਹੈ ਭਾਜੀ
1: ਅੱਛਾ ਨਹੀਂ ਵਧੀਆ
0: ਉਹ ਤਾਂ ਬਹੁਤ ਜਾਲੀ ਹੈ
1: ਸ਼ੈਂਪੂ ਨਹੀਂ ਪਾਉਂਦੇ ਵਿੱਚ
0: ਉਹ ਮੇਰੇ ਵਾਲੀ ਗੱਡੀ ਤੇ ਬਿਠਾ ਹੀ ਬਿਠਾ
1: ਤੇ ਫਿਰ ਠੀਕ ਹੈ
0: ਹੁਣ ਬਰਡਸ ਨੇ ਆਪਣਾ ਗੁਪਤਦਾਨ ਕੀਤਾ ਹੋਇਆ ਸੀ ਉਹਦੇ ਤੇ
1: ਜਦੋਂ ਤੁਸੀਂ ਆਏ ਸੀ
0: ਪੂਰਾ ਤੇ ਉਹਨੇ ਤਾਂ ਸਾਫ ਹੀ ਨਹੀਂ ਕੀਤੀ ਚੱਜ ਦੇ ਨਾਲ ਗਿੱਲੀ ਗਿੱਲੀ ਗੱਡੀ ਸੀਗੀ ਤੇ ਸੁੱਕਣ ਨੀ ਦਿੱਤੀ ਮੈਂ
1: ਉਸ ਵੇਲੇ ਗਿੱਲੇ ਨਾਲ
0: ਹਾਂ ਮੈਂ ਓਦਾਂ ਹੀ ਬਾਹਰ ਕੱਢੀ ਤੇ ਉਹਨਾਂ ਦੇ ਉਹ ਕੱਢ ਕੇ ਉਹ ਟਿਸ਼ੂ ਜੇ ਹੁੰਦੇ ਨੇ ਆਪ ਹੀ ਬਿਠਾ ਕੀਤੀਆਂ
1: ਉਹਨਾਂ
0: ਦੇ ਡਿਪੋਜ਼ਿਟਸ ਉੱਥੇ ਪਏ ਨੇ ਸਾਡੇ ਕੋਲ
1: ਯਾਰ ਤੁਹਾਡਾ ਉਹ ਜਿਹੜਾ ਪੇੜ ਆ ਜਿਹੜਾ
0: ਉਹ ਭਾਜੀ
1: ਉਹ ਤੇ
0: ਪੂਰੇ ਇਲਾਕੇ ਚ ਸਭ ਤੋਂ ਉੱਚਾ
1: ਮੈਨੂੰ ਨਾ ਜਦੋਂ ਮੈਂ ਤੁਹਾਡੇ ਘਰ ਟਰਨ ਕਰਨਾ ਹੁੰਦਾ ਨਾ ਮੈਨੂੰ ਪਤਾ ਥੋੜੀ ਹੁੰਦਾ ਵਾ
0: ਪਛਾਣ ਪੇੜ ਹੈ ਤੁਸੀਂ ਸਾਰੇ ਨੂੰ ਜਾਣਦਾ
1: ਜਿਹੜਾ ਵੀ ਵੱਡਾ ਪੇੜ ਆਇਆ ਬਸ ਉਧਰ ਗੱਡੀ ਬਾਹਰ
0: ਗੱਡੀ ਬੋਲ ਲਿਓ ਇੱਥੇ ਜਿੱਥੇ ਘਰ ਵੈਸੇ ਤਾਂ ਲਾਲ ਰੰਗ ਦਾ ਤੇ ਚਿੱਟੇ ਰੰਗ ਦਾ ਫਰਸ਼ ਹੈ ਹਨਾ
1: ਹਾਂਜੀ
0: ਨਹੀਂ ਚਿੱਟੇ ਰੰਗ ਦਾ ਨੀ ਜਿਹੜਾ ਜਿਹੜਾ ਕਿਹੜਾ ਹੁੰਦਾ ਕੰਕਰੀਟ ਦਾ ਕਲਰ ਹੁੰਦਾ ਤੇ ਲਾਲ ਰੰਗ ਦੀ ਇੱਟਾਂ ਉਹ ਵੈਸੇ ਘਸ ਜਾਂਦੀਆਂ ਪਰ ਉਹ ਹੁਣ ਸਾਰੀਆਂ ਚਿੱਟੀਆਂ ਹੋਈਆਂ ਪਈਆਂ ਨੇ ਕਿਉਂਕਿ ਛਿਟ ਛਿਟੀ ਚਿੱਟੀ ਚਿੱਟੀ ਹੋਈ ਪਈ ਹੈ ਓਕੇ ਐਨੀਵੇਜ਼ ਹੈਪੀ ਬਰਥਡੇ ਭਾਜੀ ਤੁਹਾਨੂੰ ਗੱਲ ਕਿੱਥੋਂ ਕਿੱਥੇ ਚਲੇਗੀ
1: ਥੈਂਕ ਯੂ ਜੀ ਥੈਂਕ ਯੂ
0: ਤੇ ਆਪਾਂ ਵੈਲਕਮ ਕਰ ਦਈਏ
1: ਕਰਦਾ ਸ਼ੋਅ ਸ਼ੁਰੂ ਹੋ ਗਿਆ
0: ਹਾਂਜੀ ਸ਼ੋਅ ਸ਼ੁਰੂ ਹੋ ਗਿਆ ਆਪਣਾ
1: ਭਾਜੀ ਦੱਸਿਆ ਤੇ ਕਰੋ ਜੀ ਤੇ ਮੈਂ ਕਿ ਕਿਤੇ ਵੈਸੇ ਗੱਲਾਂ ਗੁੱਲਾਂ ਕਰੀ ਜਾ ਰਹੇ ਹੋ
0: ਇੱਕ ਮਿੰਟ ਮੈਨੂੰ ਹੁਣੇ ਹੀ ਤੁਹਾਨੂੰ ਦੱਸਣ ਦੋ
1: ਹਾਂਜੀ
0: 12 ਮਿੰਟ ਤੇ 30 ਸੈਕਿੰਡ ਹੋ ਚੁੱਕੇ ਨੇ ਤੇ ਹੁਣ ਤੁਹਾਨੂੰ ਮੈਂ ਦੱਸਾਂ ਹੈ
1: ਅਜੇ ਨਹੀਂ ਨਹੀਂ ਮੈਂ ਕਿ ਤੁਸੀਂ ਇੱਥੇ ਗੱਲਾਂ ਗੁੱਲਾਂ ਕਰੀ ਜਾ ਰਹੇ ਆਪਾਂ ਤੇ ਸਾਡਾ ਸ਼ੋਅ ਸ਼ੁਰੂ ਨਹੀਂ ਹੋਇਆ
0: ਸਾਡਾ ਸ਼ੋਅ ਜਿਹੜਾ ਹੈਗਾ ਜੀ ਖਬਰ ਬੜੀ ਬੇਕਾਰ ਹੈ
1: ਖਬਰ ਬੜੀ
0: ਖੱਖੇ ਦੇ ਪੈਰ ਦੇ ਵਿੱਚ ਬਿੰਦੀ
1: ਹਾਂ
0: ਖਬਰ ਬੜੀ ਬੇਕਾਰ
1: ਕਾ ਖਾ ਜਿਹੜਾ ਹੁੰਦਾ ਉਹ ਚ ਖੱਖਾ ਜਿਹੜਾ ਹੈਗਾ ਖਬਰ ਬੜੀ ਬੇਕਾਰ ਹੈ ਪਰ ਇਹਦੇ ਵਿੱਚ ਅਸੀਂ ਅੱਜ ਕੱਲ ਬਹੁਤ ਵਧੀਆ ਵਧੀਆ ਖਬਰਾਂ ਵੀ ਦੱਸਦੇ ਆ
0: ਆਪਾਂ ਅੱਜ ਕੱਲ ਨੀ ਆਪਾਂ ਹਮੇਸ਼ਾ ਜਦੋਂ ਦਾ ਸ਼ੋਅ ਸ਼ੁਰੂ ਕੀਤਾ ਮੇਰੇ ਖਿਆਲ ਦੇ ਨਾਲ ਸ਼ੋਅ ਹੀ ਇਹ ਸੁਣਨਾ ਚਾਹੀਦਾ ਖਬਰਾਂ ਛੱਡ ਕੇ ਇੱਧਰ ਆਏ ਖਬਰਾਂ ਦਾ ਬਹੁਤ ਬੇਕਾਰ
1: ਨੇ
0: ਬੇਕਾਰ ਖਬਰਾਂ ਵਾਲੇ ਚ ਵਧੀਆ ਨੇ
1: ਇਹਦੇ ਵਿੱਚ ਬੇਕਾਰ ਦੇ ਵਿੱਚ ਵੀ ਆਪਾਂ ਥੋੜੇ ਬਹੁਤ ਮਸਾਲੇ ਲਾ ਦਈਦੇ ਆ
0: ਨਹੀਂ ਆਪਾਂ ਮਸਾਲਾ ਨੀ ਸਰ ਐ ਨਾ ਐ ਤੁਸੀਂ ਬਦਨਾਮ ਕਰਦੇ ਹੋ ਇਹ ਕੋਈ ਜੀ ਨਿਊਜ਼ ਥੋੜੇ ਜੋ ਖਬਰ ਹੈ ਓਰੀਜਨਲ ਓਦਾਂ ਹੀ ਸੁਣਾਵਾਂਗੇ ਆਪਣੇ ਕੋਲੋਂ ਲਗਾ ਕੇ ਨਹੀਂ ਹੈਗਾ
1: ਨਹੀਂ ਨਹੀਂ ਨਹੀਂ ਇਦਾਂ ਤੇ ਆਪਾਂ ਕਰ ਲਈਦੀ ਆ ਸਹੀ ਗੱਲ ਆ
0: ਸੋ ਅੱਜ ਦੀਆਂ ਖਬਰਾਂ ਆ ਭਾਜੀ ਮੈਨੂੰ ਛੇੜਦੇ ਰਹਿੰਦੇ ਨੇ ਬਾਲਾਂ ਨੂੰ ਲੈ ਕੇ ਗੰਜਾ ਗੰਜਾ ਗੰਜਾ ਅੱਜ ਇੱਕ ਗੰਜੀ ਦੀ ਖਬਰ ਸੁਣਾਵਾਂਗੇ ਤੇ ਨਾਲ ਦੱਸਾਂਗੇ ਕਿ ਇੰਡੀਆ ਦੇ ਵਿੱਚ ਇੱਕ ਬੰਦਾ ਵੋਟ ਪਾਉਣ ਜਾਂਦਾ ਤੇ ਉਸ ਪਿੰਡ ਦੀ ਵੋਟਿੰਗ 100% ਹੋ ਜਾਂਦੀ ਹੈ ਉਹ ਕਿੱਦਾਂ ਤੇ ਨਾਲੇ ਇੱਕ ਦੇਸ਼ ਜਿੱਥੇ ਸਿਰਫ 2 ਟ੍ਰੈਫਿਕ ਲਾਈਟਾਂ ਹੈਗੀਆਂ ਨੇ ਤੇ ਪਿਛਲੇ ਦਿਨੀ ਤੁਸੀਂ ਥਪੜ ਥਪੜੀ ਮੁਕਾਬਲੇ ਵੀ ਦੇਖਣੇ ਹੋਣੇ ਉਹ ਚਾਹੀਦੀ ਇੱਕ ਪੰਜਾਬੀ ਨੇ ਥਪੜ ਮਾਰ ਕੇ ਇੱਕ ਬੰਦਾ ਢਾਲਿਆ ਤੇ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਅੱਜ ਦੇ ਦਿਨ ਇੰਨੀਆਂ ਇੰਟਰਸਟਿੰਗ ਖਬਰਾਂ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਦੀ ਸ਼ੁਰੂਆਤ ਗਾਣਿਆਂ ਦੇ ਨਾਲ ਤੇ ਭਾਜੀ ਕਹਿੰਦੇ ਅੱਜ ਗਾਣੇ ਮੇਰੇ ਜਨਮ ਦਿਨ ਤੇ ਕੁਛ ਨਵੇਂ ਪੁਰਾਣੇ ਲਗਾਣੇ ਨੇ ਸੋ ਮੈਨੂੰ ਨਵੇਂ ਸੁਣਿਆ ਨੀ ਮੈਨੂੰ ਪੁਰਾਣੇ ਹੀ ਸੁਣਿਆ
1: ਕੋਈ ਚੱਕਰ ਨੀ
0: ਓਲਡ ਸਕੂਲ ਦੇ ਨਾਲ ਆਪਾਂ ਸ਼ੁਰੂਆਤ ਕੀਤੀ ਸੀ ਭਾਜੀ
1: ਹਾਂਜੀ ਭਾਜੀ ਇਹ ਤੇ ਜ਼ਿਆਦਾ ਹੀ ਓਲਡ ਹੋ ਗਿਆ

0: ਛੋਟੇ ਬ੍ਰਦਰ ਸਾਡੇ ਸਾਰੇ ਨੇ ਸਿਰ ਲਾਤੇ ਆ ਕੇ ਗਾਣਾ ਲਾ ਦਿੰਦਾ ਇਹਦੇ ਵਿੱਚ ਤਾਂ ਮੇਰੇ ਖਿਆਲ ਨਾਲ ਸਾਰੀਆਂ ਭਾਸ਼ਾਵਾਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਾਣਾ ਕੀਤਾ ਸੀ ਇਹਨਾਂ ਨੇ ਨਾ ਪੰਜਾਬੀ
1: ਨੋਟ ਦੇਖਿਆ ਨੋਟ ਇੰਡੀਆ ਦਾ
0: ਇੰਡੀਆ ਦਾ ਨੋਟ
1: ਅੱਜ ਕੱਲ ਤਾਂ ਨੀ ਪਤਾ ਅੱਗੇ 100 ਰੁਪਏ ਦਾ ਨੋਟ ਦੇਖਿਆ ਸੀ ਪੁਰਾਣਾ
0: 100 ਦਾ
1: ਹਾਂ ਉਹਦੇ ਤੇ ਪਿੱਛੇ ਪਲਟ ਕੇ ਦੇਖੋਗੇ ਤਾਂ 18 ਭਾਸ਼ਾਵਾਂ ਦੇ ਵਿੱਚ ਲਿਖਿਆ ਹੁੰਦਾ ਸੀ 100 ਰੁਪਏ 100 ਰੁਪਏ
0: 100 ਰੁਪਏ
1: ਸਾਰੀਆਂ ਭਾਸ਼ਾਵਾਂ ਇਹ ਗਾਣੇ ਚ ਨੇ
0: ਅੱਛਾ ਦੇਖ ਲੋ ਆ ਪਹਿਲੀ ਖਬਰ ਤੁਹਾਡੀ ਵੇਖੋ ਜੀ ਕਿੰਨੀ ਵਧੀਆ ਦੇਤੀ ਆਪਾਂ ਇਹ ਵੀ ਖਬਰ ਵੀ ਬਣ ਗਈ ਹੈ ਵੀ ਦੇਖੋ ਜਿਹੜੇ 100 ਅੱਜ ਹੋਟ ਹੀ ਜਾਂਦੇ ਹੋ 18 ਹੋਰ ਜਿਹੜਾ
1: ਮੈਂ ਹੁਣ ਆਪਾਂ ਨੋਟ ਹੀ ਨਹੀਂ ਦੇਖੇ ਸਰ
0: ਹੋਰ ਤੇ
1: ਮੈਂ ਇੱਥੇ ਵਾਲੇ ਵੀ ਨਹੀਂ ਦੇਖੇ
0: ਹੋਰ ਤੇ ਆਪਾਂ
1: ਇੱਥੇ ਵਾਲੇ ਜਦੋਂ ਮੈਂ ਆਇਆ ਨਾ ਜਿਵੇਂ ਉਹ ਡੋਮੀਨੋਜ਼ ਤੋਂ ਮੈਨੂੰ ਉੱਥੇ ਰੌਲਾ ਜਿਹਾ ਪਿਆ ਕਿਉਂਕਿ ਮੈਂ ਉਹਦੇ ਚ ਸੀ ਕਸਟਮਰ ਸਰਵਿਸ ਉਹ ਕਹਿੰਦਾ ਪਹਿਲਾਂ ਸਾਰੇ ਨੋਟ ਯਾਦ ਕਰ ਲਾ ਮੈਂ ਕਿਹਾ ਯਾਦ ਨੇ ਮਾਮਾ ਹੁਣ ਮੈਂ ਉੱਥੇ ਕਰ ਲਏ ਫਿਰ ਮੈਂ ਹੋਰ ਤਾਂ ਕੀ ਕਰਨਾ ਹੁੰਦਾ ਸੀ ਜਦੋਂ ਵੈਸੇ ਤਾਂ ਬਿਜ਼ੀ ਉਹ ਟਾਈਮ ਹੁੰਦਾ ਸੀਗਾ ਵੀਕਐਂਡ ਤੇ ਬਿਜ਼ੀ ਵੀਕਡੇਜ਼ ਦੇ ਵਿੱਚ ਮੈਂ ਨੋਟਾਂ ਦਾ ਪੂਰਾ ਪੜ੍ਹਨਾ ਵੀ $50 ਦੇ ਉੱਤੇ ਕਿਹਦੀ ਫੋਟੋ ਬਣੀ ਹੋਈ ਹੈ 100 ਤੇ ਕਿਹਦੀ ਹੈ ਹਨਾ 10 ਤੇ ਕਿਹਦੀ ਹੈ 20 ਤੇ ਕਿਹਦੀ ਹੈ ਸਾਰੀਆਂ ਯਾਦ ਕਰ ਲਈਆਂ ਸੀਗੀਆਂ
0: ਅੱਛਾ
1: ਤੇ ਆਸਟ੍ਰੇਲੀਆ ਦੀ ਇੱਕ ਚੀਜ਼ ਹੈਗੀ ਹੈ ਵੀ ਕੰਸਿਸਟੈਂਸੀ ਹੈ ਜਿਵੇਂ ਆਪਣੇ ਇੰਡੀਆ ਚ 10 ਦੇ ਹੀ ਨੋਟ ਤੋਣਾ ਤਰ੍ਹਾਂ ਦੇ ਨੇ ਭਾਜੀ
0: ਬੜੇ ਵੱਖਰੇ ਵੱਖਰੇ ਹਾਂ
1: ਹੈ ਉੱਥੇ ਹਲਵਾਈ ਦੀ ਦੁਕਾਨ ਤੇ ਜਾਓ ਇੰਨੀ ਤਰ੍ਹਾਂ ਦੇ ਲੱਡੂ ਨਹੀਂ ਹੁੰਦੇ ਜਿੰਨੀ ਤਰ੍ਹਾਂ ਦੇ ਨੋਟ ਪਏ ਹੁੰਦੇ
0: ਪੰਜ ਦੇ ਵੇਖੋ ਨਾ ਪੰਜ ਦੇ ਠੀਪੇ ਵੀ ਹੁੰਦੇ ਸੀ ਪੰਜ ਦੇ ਨੋਟ ਵੀ ਹੁੰਦੇ ਸੀ
1: ਬੜਾ ਕੁਝ ਹੁੰਦਾ
0: 10 ਦੇ ਵੀ ਠੀਪੇ ਹੁੰਦੇ ਸੀ ਸਹੀ ਗੱਲ
1: ਹੁਣ ਤਾਂ 20 ਰੁਪਏ ਦੇ ਵੀ ਯਾਦ ਨੇ ਰੇ ਪਹਿਲੀ ਖਬਰ ਅੱਜ ਦੀ ਜਿਹੜੀ ਹੈਗੀ ਆ ਉਹ ਫਿਰ ਮਜ਼ਾਕ ਨਾ ਉਡਾਇਓ
0: ਮਜ਼ਾਕ ਤੇ ਆਪਾਂ ਉਡਾਉਣਾ ਹੀ ਨਹੀਂ
1: ਜਿੰਨੇ ਜਿੰਨੇ ਧੜ ਜਿੰਨੇ ਤੇਰੇ ਸਿਰ ਤੇ ਨੇ ਬਾਰ ਬੈਲ ਨੇ ਉਹਨੇ ਤੇਰੇ ਯਾਰ ਬੈਲ ਨੇ
0: ਜੱਪਲ ਨੇ ਕੱਲ ਦੇਖਦਾ ਪਿਆ ਸੀ ਪਾਪਾ ਦੇਖੋ ਸਾਡੇ ਨਾ ਪਤਾ ਨੀ ਕਿੰਨੇ ਤੋਂ ਕਿੰਨੇ 50 ਤੋਂ ਕਿੰਨੇ ਹਜ਼ਾਰ ਰੋਜ਼ ਹੀ ਵਾਲ ਝੜਦੇ ਆ ਮੈਂ ਕਿਹਾ ਅੱਛਾ ਏਦਾਂ ਦੇ ਸਾਰੇ ਗੰਦੇ ਹੋ ਜਾਈਏ ਫਿਰ ਕਹਿੰਦਾ ਪਾਪਾ ਤੁਹਾਡਾ ਤੇ ਲੱਗਦਾ ਹੀ ਆ
1: ਕੁਰਸੀ ਤੇ ਬੈਠੀ ਹੈ ਬਾਲ ਮੰਡਾ ਰਹੀ ਹੈ ਜਿਵੇਂ ਛੋਟੇ ਬੱਚਿਆਂ ਦਾ ਮੁੰਡਨ ਹੁੰਦਾ ਹੁੰਦਾ
0: ਓਕੇ
1: ਕਹਿੰਦੇ ਨੇ ਕਿ ਵੀਡੀਓ ਚ ਵੈਸੇ ਜ਼ਿਕਰ ਵੀ ਕੀਤਾ ਹੋਇਆ ਕੈਪਸ਼ਨ ਲਿਖਿਆ ਹੈ ਕਿ POV ਅੱਜ ਕੱਲ ਦੇ ਜਵਾਕ ਪੁਆਇੰਟ ਆਫ ਵਿਊ ਨੂੰ ਕਹਿੰਦੇ ਹੁੰਦੇ
0: POV
1: ਹਾਂ ਮੇਰੀ ਮਾਂ ਨੇ ਮੇਰੀ ਸ਼ਾਦੀ ਤੈਅ ਕਰ ਦੀ ਬਸ ਫਿਰ ਕਿਆ ਥਾ ਬਸ ਫਿਰ ਉਸ ਤੋਂ ਬਾਅਦ ਉਹਨੇ ਫਿਰ ਉਹ ਵੀਡੀਓ ਪਾਈ ਹੋਈ ਹੈ ਐਕਚੁਅਲ ਚ ਉਹਦੇ ਮਤਲਬ ਐ ਨੀ ਕਿ ਓਦਾਂ ਹੀ ਫੜਿਆ ਹੋਇਆ ਵੀਡੀਓ ਪ੍ਰੋਪਰ ਬਣੀ ਹੋਈ ਹੈ ਉਹਦੇ ਸਿਰ ਮੁੰਡਵਾਉਣ ਦੀ
0: ਅੱਛਾ
1: ਥੱਲੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਹੈਗੇ ਨੇ ਬਈ ਵਿਆਹ ਕਰਕੇ ਕੁੜੀ ਨੇ ਉਹ ਕੀਤਾ ਹੈ ਨਾ
0: ਮਤਲਬ ਉਹਦੀ ਮੰਮੀ ਨੇ ਵਿਆਹ
1: ਤੈਅ ਕਰਤਾ ਸਿਰ ਮੁੰਡਵਾ ਲਿਆ ਹੁਣ ਕਈ ਲੋਕ ਤਾਂ ਕਹਿ ਰਹੇ ਨੇ ਕਿ ਰਿਵਾਜ ਹੁੰਦਾ ਉੱਤਰਾਖੰਡ ਦੇ ਵਿੱਚ ਫਲਾਣਾ ਧਮਕਾ ਇਹੋ ਜਿਹੀ ਕੋਈ ਗੱਲ ਨੀ ਕਈ ਲੋਕੀ ਕਹਿ ਰਹੇ ਨੇ ਵੀ ਇਹ ਪਬਲਿਸਿਟੀ ਸਟੰਟ ਹੈ ਇਹਨੇ ਆਪਣੇ ਫਾਲੋਅਰਸ ਵਧਾਣੇ ਨੇ ਤੇ ਕੋਈ ਵਿਚਾਰੀ ਨੂੰ ਵਿਚਾਰੀ ਦੱਸ ਰਿਹਾ ਹੈਗਾ ਤੇ ਕੋਈ ਕਹਿ ਰਿਹਾ ਕਿ ਨਹੀਂ ਕਈ ਵਾਰ ਧਾਰਮਿਕ ਮਾਨਤਾ ਵੀ ਹੁੰਦੀ ਹੈ ਉਹਨੇ ਸਿਰਫ ਰੀਲ ਬਣਾਤੀ ਤੇ ਉਹਨੇ ਕਿਹੜਾ ਪੂਰੀ ਗੱਲ ਦੱਸੀ ਹੈ
0: ਇਹ ਵੀ ਹੋ ਸਕਦਾ ਨਾ ਕਿਸੇ ਨੇ ਮੋਢੀ ਦਿੱਤੇ ਹੋਣ ਉਹ ਬਾਅਦ ਚੋਂ ਆ ਗਈ ਵੀ ਹਾਏ ਤੇ ਮਈਓ ਮੁੰਡੇ
1: ਨਹੀਂ ਸਰ ਆਰਾਮ ਦੇ ਨਾਲ ਕਰ ਰਹੇ ਨੇ ਬੈਠੇ
0: ਅੱਛਾ ਪੂਰੀ ਵੀਡੀਓ ਪੂਰੀ ਹੈ ਚੰਗੀ ਤਰ੍ਹਾਂ ਬਣਾਈ ਹੈ
1: 30 ਸੈਕਿੰਡ ਦੀ ਰੀਲ
0: ਲੈ ਇਹ ਤਾਂ ਦੱਸ ਹੈ ਦੇਖ ਲਓ ਕਿੱਥੋਂ ਕਿੱਥੋਂ ਕੱਢ ਕੇ ਉੱਤਰਾਖੰਡ ਕੋਲ ਲਿਆਂਦੀ ਆਪਾਂ ਖਬਰ ਹੈ
1: ਤਰ੍ਹਾਂ ਤਰ੍ਹਾਂ ਦੀਆਂ ਆਪਣੇ ਕੋਲ ਖਬਰਾਂ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਨੇ ਸਾਡੇ ਕੋਲ ਤੇ ਅੱਜ ਦੇ ਦਿਨ ਪ੍ਰੋਗਰਾਮ ਥੋੜਾ ਜਿਹਾ ਹੀ ਸ਼ਾਰਟ ਹੋ ਸਕਦਾ ਹੈਗਾ
0: ਹਾਂਜੀ
1: ਤੇ ਤੁਸੀਂ ਸ਼ਾਰਟ ਨਾ ਹੋਇਓ ਕਿਉਂਕਿ ਪ੍ਰੋਗਰਾਮ ਦੇ ਵਿੱਚ ਅਸੀਂ ਠਾਠਾ ਮਟੀਰੀਅਲ ਦੇਣਾ ਠਾਠਾ ਗਾਣੇ ਚਲਾਣੇ ਨੇ
0: ਆਹੋ
1: ਤੇ ਭਾਜੀ ਨੂੰ ਹੈਪੀ ਬਰਥਡੇ ਜਿਹਨੇ ਕਹਿਣਾ ਹੈਗਾ
0: ਹਾਂਜੀ
1: ਉਹ ਆ ਕੇ ਕਹਿ ਸਕਦਾ
0: ਹਾਂ ਇੱਥੇ ਬੈਠੇ ਆਪਾਂ
1: ਹਾਂਜੀ 1674 AM ਲੂਸੀਆਨਾ ਚ ਸਾਡਾ ਦਫ਼ਤਰ ਹੈ
0: ਲੂਸੀਆਨਾ
1: ਜਨਮਦਿਨ ਸਾਰੇ ਤੁਹਾਡੇ ਫੇਵਰੇਟ ਗਾਣੇ ਆਪਾਂ ਚਲਾਣੇ
0: ਫਿਰ ਪੁਰਾਣਾ

0: ਸ਼ਕਤੀਮਾਨ ਦੀ ਬ੍ਰੇਕ ਦੇ ਬਾਅਦ ਓਏ ਹੋਏ ਭਾਜੀ ਸ਼ਕਤੀਮਾਨ ਜੀ ਤਾਂ ਉਦੋਂ ਦਾ ਸੀ ਨਾ
1: ਹਾਂਜੀ
0: ਕਿੰਨੇ ਜਣੇ ਬੱਚੇ
1: ਮੈਨੂੰ ਪਤਾ ਨਹੀਂ ਤੁਸੀਂ ਕੋਈ ਨਾ ਕੋਈ ਗੱਲ ਸੁਣਾਓਗੇ
0: ਇਹ ਵੀ ਖਬਰਾਂ ਹੀ ਸੀ ਆ
1: ਉਹ ਤੁਹਾਡੇ ਤੋਂ ਰਹਿ ਨਹੀਂ ਹੋਣਾ
0: ਸ਼ਕਤੀਮਾਨ
1: ਤੁਹਾਡੀ ਜ਼ਿੰਦਗੀ ਤੁਹਾਡੇ ਜ਼ਿਹਨ ਤੁਹਾਡੇ ਪਾਲਣ ਪੋਸ਼ਣ ਦੇ ਉੱਤੇ ਸ਼ਕਤੀਮਾਨ ਦਾ ਬਹੁਤ ਅਸਰ ਹੈ
0: ਭਾਜੀ ਸ਼ਕਤੀਮਾਨ ਤੋਂ ਬਾਅਦ
1: ਸਾਰੀ ਐਨਰਜੀ ਤੁਹਾਨੂੰ ਉੱਥੋਂ ਹੀ ਆਉਂਦੀ ਹੈ ਮੈਨੂੰ ਲੱਗਦਾ
0: ਅੱਛਾ ਮੇਰੇ ਖਿਆਲ ਨਾਲ ਆ ਜਿਹੜੇ ਸਪਾਈਡਰਮੈਨ ਬੈਟਮੈਨ ਇਹ ਬਾਅਦ ਚੋਂ ਸ਼ਕਤੀਮਾਨ ਤੋਂ ਬਾਅਦ ਹੀ ਆਏ ਆ ਸਾਰੇ
1: ਮੇਰਾ ਫੇਵਰੇਟ ਉਸ ਟਾਈਮ ਦੇ ਉੱਤੇ ਹੁੰਦਾ ਸੀ ਹੀ ਮੈਨ ਅੱਜ ਕੱਲ ਫਿਲਮ ਆਈ ਹੋਈ ਹੈ ਮੈਂ ਜਵਾਕ ਨੂੰ ਬੜੀਆਂ ਮਿੰਨਤਾਂ ਕੀਤੀਆਂ ਕਹਿੰਦਾ ਵਾਟ ਇਜ਼ ਹੀ ਮੈਨ ਇਹ ਕੀ ਹੈਗਾ
0: ਹੀ ਮੈਨ ਸ਼ੀ ਗਰਲ ਹੀ ਮੈਨ
1: ਮੈਂ ਕਿਹਾ ਤੂੰ ਉਹਦਾ ਸ਼ੇਰ ਦੇਖੀ ਜਰਾ
0: ਹੱਡੀਆਂ ਜਿਹਾ ਵਾਲਾ ਉਹ ਕਿੱਡਾ ਤਕੜਾ ਬਣ ਜਾਂਦਾ ਬਾਅਦ ਚੋ
1: ਕੰਕਾਲ
0: ਕੰਕਾਲ
1: ਕੰਕਾਲ ਤਾਂ ਵਿਲਨ ਹੈ
0: ਉਹੀ ਹੱਡੀਆਂ ਵਾਲਾ ਵਿਲਨ ਹੀ ਹੈ ਉਹਦੇ ਵਿੱਚ ਜਿਹੜਾ ਸਕੈਲਟਨ
1: ਵੱਡਾ ਹੋਇਆ
0: ਉਹ ਸਕੈਲਟਨ ਜਿਹੜਾ ਪਹਿਲਾਂ ਬੁੱਢਾ
1: ਜਿਹਾ ਉੱਡਦਾ ਹੀ ਜਾਂਦਾ ਉਹ ਲੱਗਦੇ ਨੀ ਵੀ ਤੁਰ ਰਿਹਾ ਹਵਾ ਜੇ ਕਰਕੇ ਰੁੜਦਾ ਜਾਂਦਾ
0: ਯਾਰ ਭਾਜੀ ਕਾਰਟੂਨ ਵੇਖ ਲਓ ਆਪਾਂ
1: ਹੀ ਮੈਨ
0: ਆਪਾਂ ਨਹੀਂ
1: ਮਤਲਬ ਫੇਵਰੇਟ ਦੱਸਦਾ ਮੈਂ ਤੁਹਾਨੂੰ ਹੀ ਮੈਨ ਸ਼ਾਮ ਨੂੰ ਆਉਂਦਾ ਹੁੰਦਾ ਸੀਗਾ 4 ਵਜੇ
0: ਭਾਜੀ ਮੇਰੀ ਗੱਲ ਹੀ ਮੈਨ
1: ਸਵੇਰੇ ਦੇਖਣਾ ਹੁੰਦਾ ਸੀ ਕੈਪਟਨ ਵਿਓਮ
0: ਕੈਪਟਨ ਵਿਓਮ
1: ਇੱਕ ਆਪਣਾ ਉਹ ਸੀਗਾ ਪਲੈਨਟ ਕੈਪਟਨ ਪਲੈਨਟ
0: ਉਹੀ ਹੋਈ ਹਾਂ ਕੈਪਟਨ ਪਲੈਨਟ
1: ਕੈਪਟਨ ਪਲੈਨਟ ਤੇ ਇਹੀ ਦੋ ਹੁੰਦੇ ਸੀਗੇ ਬਸ ਮੇਨ
0: ਪਰ ਨਹੀਂ ਜਿਹੜਾ ਹੀ ਮੈਂ ਤੁਸੀਂ ਦੱਸਦੇ ਪਏ ਹੋ
1: ਇੱਕ ਮਾਸਕ ਆਉਂਦਾ ਹੁੰਦਾ ਸੀ
0: ਪਰ ਹੀ ਮੈਂ ਤੁਸੀਂ ਅਸੀਂ ਇੰਡੀਆ ਵਾਲੇ ਚੈਨਲ ਤੇ ਦੇਖਿਆ ਹੀ ਨਹੀਂ ਕਦੀ
1: ਨਹੀਂ ਹੀ ਮੈਨ ਆਉਂਦਾ ਹੁੰਦਾ ਸੀ
0: ਉਹ ਤੇ ਦੂਜੇ ਵੀ ਆਉਂਦੇ
1: ਉਹ ਆਇਆ ਸੀਗਾ ਹੋਮ ਟੀਵੀ
0: ਮਤਲਬ ਕੁਝ ਅਲੱਗ ਦੇ
1: ਹੋਮ ਟੀਵੀ ਆਉਂਦਾ ਹੁੰਦਾ ਸੀ ਕਿ ਉਹਦੇ ਤੇ ਆਉਂਦਾ ਹੁੰਦਾ
0: ਡੀਡੀ 1 ਤੇ ਨਹੀਂ ਆਉਂਦਾ ਜਿਹੜਾ
1: ਕੇਬਲ ਲਗਾਣੀ ਪੈਂਦੀ ਸੀਗੀ ਉਹਦੇ ਤੇ ਆਉਂਦਾ
0: ਅੱਜ ਤਾਈਓ ਤੇ ਮੈਂ ਕਿਹਾ ਨਾ ਯਾਰ ਕਦੀ ਦੇਖਿਆ ਨਹੀਂ ਇਹਦਾ
1: ਨਹੀਂ ਡੀਡੀ ਮੈਟਰੋ ਤੇ ਤਾਂ ਬਹੁਤ ਕੁਝ ਆਉਂਦਾ ਹੁੰਦਾ ਸੀ
0: ਤੁਸੀਂ ਉਹ ਦੇਖੀ ਦੁਪਹਿਰੇ ਇੱਕ ਪੰਜਾਬੀ ਫਿਲਮ ਵੀ ਆਉਂਦੀ ਹੁੰਦੀ ਸੀ ਐਤਵਾਰ
1: ਉਹ ਫਿਰ ਐਲਫਾਬੈਟਿਕਲੀ ਹੁੰਦਾ ਸੀ
0: ਨਾ
1: ਪਹਿਲਾਂ ਅਸਮੀਜ਼ ਆਣੀ ਫਿਰ ਬੀ ਬੰਗਾਲੀ ਆਣੀ ਫਿਰ ਆਪਣੀ ਪੀ ਤੇ ਬਾਰੀ ਆਉਂਦੀ
0: ਆਪਾਂ ਪੰਜਾਬੀ ਫਿਲਮ
1: ਵੇਟ ਕਰਦੇ ਆ ਹਫ਼ਤੇ ਪੰਜਾਬੀ ਆਣੀ ਪੰਜਾਬੀ ਆਣੀ
0: ਅੱਛਾ ਤੁਸੀਂ ਉਹ ਕੀਤਾ ਮਤਲਬ ਜਿੱਦਾਂ ਮੇਰੇ ਖਿਆਲ ਸੈਚਰਡੇ ਵੀ ਸ਼ਾਮ ਨੂੰ ਫਿਲਮ ਆਉਂਦੀ ਹੁੰਦੀ ਸੀ 4:30
1: ਉਹ ਸੋਹਣੀ ਹੁੰਦੀ ਸੀ
0: ਤੇ ਉਹ ਜਦੋਂ ਕੀ ਆਪਾਂ ਸਾਰੇ
1: ਦਿਨ ਨਵੀਂ ਵੀ ਆਉਂਦੀ ਹੁੰਦੀ ਸੀ
0: ਜਿਹੜੇ ਮੌਕੇ ਮੁੱਕੇ ਵੱਜਦੇ ਸੀ ਦੂਜੇ ਘਰ ਤੱਕ ਪਹੁੰਚ ਜਾਂਦੇ ਸੀ
1: ਕੀ ਗੱਲ ਕਰਦੇ ਜਿਹੜੇ ਮੁੱਕਿਆਂ ਦੀ ਆਵਾਜ਼ਾਂ ਸੀ ਮਤਲਬ ਜਿੰਨੀ ਫੀਲਿੰਗ ਅਸੀਂ ਲਈ ਹੈ ਕਦੇ ਤੁਹਾਨੂੰ ਯਾਦ ਮਤਲਬ ਤੁਹਾਨੂੰ ਆਈਡੀਆ ਹੀ ਨਹੀਂ ਹੋਣਾ ਹੈਗਾ
0: ਯਾਰ ਮੈਂ ਉਹੀ ਕਹਿਣ ਲੱਗਾ ਵਾ
1: ਅਸੀਂ ਜਦੋਂ ਅਸੀਂ ਸੀਗੇ ਸਾਡੇ ਘਰ ਦੇ ਸਾਹਮਣੇ ਥੀਏਟਰ ਸੀਗਾ ਸਿਨੇਮਾ ਸੀਗਾ
0: ਅੱਛਾ
1: ਸੋ ਜਦੋਂ ਉੱਥੇ ਫਿਲਮਾਂ ਚੱਲਦੀਆਂ ਹੁੰਦੀਆਂ ਸੀ ਉੱਥੇ ਸਾਹਮਣੇ ਮਤਲਬ ਥੀਏਟਰ ਦੇ ਦਰਵਾਜ਼ੇ ਚੋਂ ਹੀ ਆਵਾਜ਼ਾਂ ਬਾਹਰ ਆਉਂਦੀਆਂ ਹੁੰਦੀਆਂ
0: ਸੀ
1: ਸਭ ਤੋਂ ਜ਼ਿਆਦਾ ਆਵਾਜ਼ ਵਧੀਆ ਲੱਗਦੀ ਹੁੰਦੀ ਸੀ ਉਹਦੀ ਕਿਹੜਾ ਸੀਗਾ ਉਹ
0: ਮਤਲਬ ਹੀਰੋ ਦੀ ਜਾਂ
1: ਨਹੀਂ ਨਹੀਂ ਹੀਰੋ ਨਹੀਂ ਉਹ ਐਕਟਰ ਹੁੰਦਾ ਹੁੰਦਾ ਸੀਗਾ ਯਾਰ ਉਹ ਭਾਜੀ ਭਾਰੀ ਜੀ ਆਵਾਜ਼ ਵਾਲਾ ਉਹ ਰਜ਼ਾ ਮੁਰਾਦ
0: ਅੱਛਾ
2: ਹਮਨੇ ਜਬ ਤੁਮਸੇ ਕਹਿ ਦਿਆ
0: ਰਜ਼ਾ ਮੁਰਾਦ
2: ਤੁਮਹਾਰੀ ਸ਼ਾਦੀ ਇਸਸੇ ਨਹੀਂ ਹੋ ਸਕਤੀ ਤੁਮਹਾਰੀ ਜ਼ਰੂਰਤ ਜ਼ਰੂਰਤ ਜ਼ਰੂਰਤ ਜ਼ਰੂਰਤ
0: ਓ
1: ਇੱਕ ਅਮਰੀਸ਼ਪੁਰੀ ਦੀ ਧਰਮਿੰਦਰ ਦੀ
0: ਲਾਲਾ ਮਿੱਠੂ ਲੋ
1: ਮਿੱਠੂ
0: ਮਿੱਠੂ ਦੀਆਂ
1: ਆਵਾਜ਼ਾਂ
0: ਅੱਛਾ ਮਿੱਠੂ ਦੀ ਉਹ
1: ਸਾਈਕਲ ਨਾਲ ਗੋਲੀ ਲੋਕ ਨੀ
0: ਅੱਛਾ ਲਈ ਲਈ ਮਤਲਬ ਉਹੀ ਨਾ ਮਤਲਬ ਉਸ ਉਹਦੇ ਵਿੱਚ ਕੀ ਹੁੰਦਾ ਸੀ ਇੱਕ ਤੇ ਜਦੋਂ ਡਿਸ਼ੂ ਡਿਸ਼ੂ ਕਰਨਾ ਜਦੋਂ ਫਿਲਮ ਖਤਮ ਹੋ ਜਾਣੀ ਅਸੀਂ ਸਾਰਿਆਂ ਨੇ ਆ ਜਾਣਾ ਦੂਰੋਂ ਹੀ ਡਿਸ਼ੂ ਉਹਦੇ ਉੱਥੇ ਵੱਜਦੇ
1: ਮਿਠਨ ਦੀ ਮਿਠਨ ਦੀਆਂ ਜ਼ਿਆਦਾ ਫਿਲਮਾਂ ਮੈਂ ਦੇਖੀਆਂ ਨੀ ਮਿੱਠੂ ਦੀ ਵਜ੍ਹਾ ਜਿਹੜੀ ਸੀਗੀ ਜਿਹੜਾ ਸਾਡੇ ਘਰ ਦੇ ਸਾਹਮਣੇ ਥੀਏਟਰ ਸੀ ਉਹ ਵਧੀਆ ਸੀ
0: ਉੱਥੇ ਮਿੱਠੂ ਦੀ ਲਾਈਨ
1: ਨਹੀਂ ਸੀਰੀਅਸਲੀ
0: ਉੱਥੇ
1: ਵਧੀਆ ਵੱਡੀਆਂ ਫਿਲਮਾਂ ਜਿਵੇਂ ਤ੍ਰਿਮੂਰਤੀ ਲੱਗ ਗਈ ਹਨਾ ਜਾਂ ਉਹ ਐਕਸ਼ਨ ਵਾਲੀਆਂ ਜਿਹੜੀਆਂ ਉਸ ਦੌਰ ਦੇ ਵਿੱਚ ਰਾਮ ਲਖਨ ਲੱਗ ਗਈ ਹਨਾ ਹਾਂ ਤੇ ਮੇਰੇ ਯਾਰ ਉਹਦੀ ਆਪਣੀ ਸੰਨੀ ਦਿਓਲ ਦੀ ਫਿਲਮ ਗਾਇਲ ਉਹ ਪਤਾ ਨੀ ਕਿੰਨਾ ਚਿਰ ਲੱਗੀ ਰਹੀ ਸੀ ਕੋਈ ਹਫ਼ਤੇ ਗਾਇਲ ਪਤਾ ਨੀ ਗਾ ਤੱਕ ਉਹ ਲੱਗੀ ਹੋ ਰਹੀ
0: ਹੱਟੀਆਂ
1: ਹੀ ਨਹੀਂ ਉਹ ਫਿਲਮਾਂ ਉੱਥੇ ਉਹ ਹੋਰ ਵਿੱਚ ਵਿੱਚ ਆ ਕੇ ਫਸਾਈ ਜਾਂਦੇ ਹੁੰਦੇ ਸੀਗੇ ਫੇਰ ਗਾਇਲ ਲੱਗ ਗਈ ਅੱਜ ਫੇਰ ਅੱਜ ਗਾਇਲ ਲੱਗ ਗਈ ਉਹ ਚੱਲੀ ਜਾਂਦੀ ਹੁੰਦੀ ਸੀ
0: ਭਾਈ ਉਹ ਫਿਲਮਾਂ ਚ ਨਾ ਸਟੋਰੀ ਵੀ ਹੁੰਦੀ ਸੀ ਤੇ ਥੋੜਾ ਪਤਾ ਵੀ ਲੱਗਦਾ ਵੀ ਇਹਨੇ ਕੀ ਹੋ ਗਿਆ ਅੱਜ ਕੱਲ ਤੇ ਕੁਝ ਹੈ ਹੀ ਨਹੀਂ ਆ ਉਹ ਮਤਲਬ ਕੀ ਦੋ ਫਿਲਮ ਆਈ
1: ਨਹੀਂ ਫਿਲਮ ਵਧੀਆ ਨੇ
0: ਅੱਜ ਕੱਲ ਤੇ ਪੂਰਾ
1: ਜਮਾ ਹੀ ਨਾ ਨਦਾਰ ਦਿਆ ਕਰ
0: ਲੈ ਲੈ
1: ਮੈਨੂੰ ਪਤਾ ਤੁਸੀਂ ਐਨੀਮਲ ਕਿੰਨੇ ਚਾਅ ਦੇ ਨਾਲ
0: ਐਨੀਮਲ ਤੇ ਹਾਂ ਐਨੀਮਲ ਤੇ ਆਪਾਂ ਇਕੱਠੇ ਦੇਖੀ ਸੀ
1: ਐਨੀਮਲ ਇਕੱਠੇ ਹੋ ਕੇ ਐਨੀਮਲ ਦੇਖਣ ਗਏ ਸੀ
0: ਤੇ ਨਹੀਂ ਤੇ ਤੁਸੀਂ ਮੇਰੇ ਖਿਆਲ ਨਾਲ
1: ਭੈਣ ਹੁੰਦੀ ਸੀ ਉਹਦੀ ਤਬਾਹੀ ਮਚਾਉਂਦਾ ਡੈਕਸਟਰ ਹੁੰਦਾ ਸੀਗਾ ਉਹ ਸਾਇੰਸ ਦੇ ਐਕਸਪੈਰੀਮੈਂਟ ਕਰਦਾ
0: ਉਹ ਅੱਛਾ
1: ਉਹ ਇੱਕ ਪਾਪਾਈ ਦੀ ਸੇਲਰ ਉਹ ਪਾਲਕ ਖਾ ਕੇ ਵੱਡਾ ਤਾਕਤਵਰ ਹੋ ਜਾਂਦਾ
0: ਯਾਰ ਤੁਸੀਂ ਤਾਂ ਜ਼ਿਆਦਾ ਹੀ ਵੇਖਿਆ ਅਸੀਂ ਘੱਟ ਹੀ ਦੇਖਿਆ ਅਸੀਂ ਨਹੀਂ ਹਲੇ ਦੇਖਿਆ
1: ਵਧੀਆ ਹੁੰਦਾ
0: ਅਸੀਂ ਤਾਂ ਬਸ ਐਤਵਾਰ ਚੰਦਰਕਾਂਤਾ ਦੇਖ ਲਈ ਜਾਂ ਕੋਈ ਏਦਾਂ ਦਾ ਦੇਖ ਲਿਆ ਬਸ
1: ਚੰਦਰਕਾਂਤਾ ਦੀ ਗੱਲ ਕੀਤੀ ਹੈ
0: ਹਾਂਜੀ
1: ਤੇ ਤੁਸੀਂ ਮੂੰਹ ਕਹੋ ਤੇ ਆਪਾਂ ਛੱਡ ਦਈਏ ਇਹ ਤੋਂ ਬਾਅਦ ਫਿਰ ਆਪਾਂ ਇੱਕ ਖਬਰ ਸੁਣਾਉਂਦੇ ਹਾਂ ਆ ਕੇ ਸੁਪਰ ਹੀਰੋ ਦੀ ਗੱਲ ਕੀਤੀ ਹੈ ਤੇ ਸੁਪਰ ਹੀਰੋ ਵਾਲੀ ਬਣਦੀ ਹੈ ਗੱਲ ਮੈਨੂੰ ਪਤਾ ਤੁਸੀਂ ਨਾਲ ਨਾਲ ਗਾਓਗੇ
2: ਹੈ ਪੁਰਾਣੀ
1: ਇਹ ਸੋਨੂ ਨਿਗਮ ਦੀ ਆਵਾਜ਼ ਸੀ
0: ਹਾਂ ਹਾਂ ਯਾਰ ਸਹੀ ਗੱਲ ਆ

0: is now the ultimate power in the universe.
1: Radio Haji 1674.
2: ਮਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਇਨ ਐਜ਼ ਸਰਪੰਚ
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਪਾਲ ਸਿੰਘ ਐਂਡ ਸਰਬਜੀਤ ਸਿੰਘ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
4: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी बखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
4: नंबर दा दे बंसल इमीग्रेशन वालियां दा
5: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
1: योहाजी 1674

0: ਇਹ ਕਿਸੇ ਨੇ ਫੜ ਲਿਆ?
1: ਨਹੀਂ ਨਹੀਂ, ਤੁਹਾਨੂੰ ਇਹ ਪਤਾ ਨੀ ਚੱਲਣਾ, ਸੁਣੋ ਜਰਾ
0: ਯਾਰ। ਓਏ ਓ, ਇਹ ਵੀ ਕੋਈ ਕਾਰਟੂਨ ਹੈ?
1: ਨਹੀਂ ਨਹੀਂ।
0: ਹਾਂ, ਇਹ ਕੀ ਸੀ?
2: ਸ਼ਾਹਿਦ ਕਪੂਰ ਦਾ ਡੈਡੀ।
0: ਬੰਦ
2: ਨੀ ਕਰਦਾ, ਪਰ ਇੱਕ ਹਿਸਟੋਰਿਕ ਰੋਲ ਕਰਕੇ ਗਿਆ ਟੀਵੀ ਤੇ।
0: ਅੱਛਾ, ਕਰਮ ਚੱਲ
2: ਯਾਰ, ਬਹਿ ਗਿਆ ਨਾ 85 ਚ ਤਾਂ ਇਹ ਸੀਰੀਅਲ ਆਉਂਦਾ ਹੁੰਦਾ ਸੀ ਉਦੋਂ ਤਾਂ ਤੁਸੀਂ ਜੰਮੇ।
0: ਇਹ ਮੈਂ ਵੇਖਿਆ ਹੀ ਨਹੀਂ, ਇਹ ਵੀ ਨਹੀਂ ਮੈਂ ਵੇਖਿਆ।
2: 85 ਚ ਤਾਂ ਇਹ ਸੀਰੀਅਲ ਆਉਂਦਾ ਹੀ ਹੁੰਦਾ।
0: ਪਰ ਯਾਰ ਤੁਹਾਡੇ, ਤੁਸੀਂ ਸਾਰਾ ਕੁਝ ਦੇਖਿਆ?
2: ਮੈਂ ਨਹੀਂ ਦੇਖਿਆ ਹੈਗਾ, ਪਰ ਮੈਂ ਰਿਪੀਟ ਤੇ ਜ਼ਰੂਰ ਦੇਖਿਆ।
0: ਅੱਛਾ,
2: ਮੈਂ ਦੇਖਦਾ ਹੁੰਦਾ ਸੀ ਤਹਿਕੀਕਾਤ।
0: ਕਈ ਵਾਰੀ ਕੀ ਹੁੰਦਾ, ਯਾਦ ਰਹਿ ਜਾਂਦੀ ਹੈ ਨਾ ਕੋਈ, ਕਈ ਕੋਈ ਸੀਨ ਯਾਦ ਰਹਿ ਜਾਂਦੇ ਆ। ਉਹ ਦੱਸਾਂ ਕੀ ਸੀ, ਉਹ ਕੋਈ ਨਾ ਜਿੱਦਾਂ ਕੋਈ ਕਤਲ ਕੁਤਲ ਜਿਹੜਾ ਹੋ ਜਾਂਦਾ ਨਾ ਕਿਸੇ ਦਾ, ਤੇ ਜਿੱਦਾਂ ਹੁਣ ਆਪਾਂ ਇਹ ਫਲੋਰ ਤੇ ਬੈਠੇ ਆ, ਠੀਕ ਹੈ, ਆਹ ਕੁਰਸੀ ਆ, ਇਹ ਕੁਰਸੀ ਨਾ ਇਹ ਲੈ ਜਾਣਾ।
2: ਮੈਂ
0: ਮੇਰੇ ਖਿਆਲ ਇਹਦੇ ਵਿੱਚ ਇੱਕ ਹੁੰਦਾ ਸੀ ਆਖੇ,
2: ਆਖੇ
0: ਵੀ ਉਦੋਂ
2: ਤਾਂ ਬਹੁਤ ਬਾਅਦ ਚ ਆਇਆ ਸੀ,
0: ਪਹਿਲਾਂ ਤਹਿਕੀਕਾਤ।
2: ਪਹਿਲਾਂ ਤਹਿਕੀਕਾਤ ਆਇਆ ਸੀ ਬਿਓਮਕੇਸ਼ ਬਖਸ਼ੀ, ਉਹ ਤੋਂ ਬਾਅਦ ਆਇਆ ਸੀ
0: ਉਹਦੇ ਵਿੱਚ
2: ਇੰਡੀਆ ਦੇ ਆਪਣੇ ਸ਼ੈਰਲੋਕ ਹੋਮਸ ਹੈਗੇ।
0: ਹੁਣ ਦੇਖੋ ਉਹ ਸੀਨ, ਦੇਖੋ ਤੁਹਾਨੂੰ ਵੀ ਯਾਦ ਹੈ ਥੱਲੇ ਲੈਕਡੋਰ ਦੇ ਨਾਲ,
2: ਉਹਦਾ ਬਿਓਮਕੇਸ਼ ਬਖਸ਼ੀ ਦਾ ਬਹੁਤ ਫੇਮਸ ਹੈ ਸੀ ਉਹ ਵਾਲਾ ਪਾਰਟ। ਉਹਨੂੰ ਲੱਗਦਾ ਹੈ ਕਿ ਉਹ ਭੂਤ ਹੁੰਦਾ ਉੱਥੇ, ਪਰ ਬਾਅਦ ਚ ਉਹ ਬਿਓਮਕੇਸ਼ ਬਖਸ਼ੀ ਮੰਨਦਾ ਨੀ, ਉਹ ਤਰਕ ਚ ਯਕੀਨ ਕਰਦਾ ਹੁੰਦਾ, ਕਹਿੰਦਾ ਨਹੀਂ ਹੋ ਹੀ ਨੀ ਸਕਦਾ, ਭੂਤ ਹੋ ਨੀ ਸਕਦਾ। ਐਨੀਵੇਜ਼, ਅੱਜ ਦੀ ਖਬਰ, ਸੋ ਸੁਪਰ ਹੀਰੋਜ਼ ਦੀ ਗੱਲ ਹੁੰਦੀ ਹੈ ਅੱਜ ਦੀ ਖਬਰ, ਫਿਰ
0: ਸੁਪਰ ਹੀਰੋ ਦੇ
2: ਸੁਪਰ ਹੀਰੋ ਦਾ ਪਤਾ ਨਹੀਂ ਹੈ ਇਹਨੂੰ ਕੀ ਕਹਿ ਸਕਦੇ ਹੋ ਤੁਸੀਂ, ਪਰ ਅੱਜ ਕੱਲ ਚਪੜੋ ਚਪੜੀ ਹੋਇਆ ਪਿਆ।
0: ਚਪੜੋ ਚਪੜੀ,
2: ਚਪੇੜੋ ਚਪੇੜੀ,
0: ਇਹ ਤੇ ਮਤਲਬ ਇਹ ਤੇ ਰੋਜ਼ ਹੀ ਸਾਡੇ ਨਾਲ ਹੁੰਦਾ
2: ਭਾਜੀ। ਇਹ ਮਤਲਬ ਮੈਨੂੰ ਪਤਾ ਨੀ ਏਡੀ ਰੀਲ ਵਾਇਰਲ ਵੀ ਕਿਵੇਂ ਹੋ ਗਈ। ਇੱਕ ਤੁਸੀਂ ਦੇਖਿਆ ਕਦੇ ਵੈਸੇ? ਮਤਲਬ ਮੈਂ ਤਾਂ ਦੇਖੀ ਆ, ਹੁਣ ਜੇ ਇੱਕ ਅੱਧੀ ਰੀਲ ਦੇਖ ਲਓ ਫਿਰ ਉਹ ਜੀ ਆਉਣ ਲੱਗ
0: ਜਾਂਦੇ। ਇਹ ਮੈਨੂੰ ਪਤਾ ਲੱਗ ਗਿਆ
2: ਸਲੈਪ,
0: ਮੈਂ
2: ਥੱਪੜ ਵੱਜਦਾ, ਫਿਰ ਉਹ ਦੰਦ ਜੇ ਬਾਹਰ ਕੱਢ ਕੇ ਆਇਆ ਵੀ ਮੇਰੇ ਤੋਂ ਵੱਜਿਆ ਹੀ ਨੀ। ਫਿਰ ਦੂਏ ਬੰਦੇ ਦੀ ਜਦੋਂ ਵਾਲੀ ਹੁੰਦੀ ਹੈ ਫਿਰ ਐ ਘੁੱਟੀ ਜੇ ਜਾਂਦੇ ਨੇ, ਜਿਵੇਂ ਹੀ ਥੱਪੜ ਮਾਰਦਾ ਫਿਰ ਉਹ ਠਾ ਕਰਕੇ ਥੱਲੇ।
0: ਭਾਜੀ ਤੁਸੀਂ ਇਹ ਖਬਰ ਤੋਂ ਪਹਿਲਾਂ ਨਾ,
2: ਹਾਂਜੀ,
0: ਉਹ ਬੰਦਾ ਲੈ ਕੇ ਉਹ ਜਿਹਨੇ ਗੇਮ ਬਣਾਤੀ ਹੈ, ਚਪੇੜਾ ਖਾਦੇ ਰਹੋ ਤੇ ਜਿਹੜਾ ਬੰਦਾ ਲਾ ਉੱਠਿਆ ਤੇ ਉਹ ਜਿੱਤ ਗਿਆ। ਇਹ ਜਿਹੜੀ ਤੁਸੀਂ, ਮੈਂ ਤੁਹਾਨੂੰ ਦੱਸਦਾ ਨਾ, ਤੁਸੀਂ ਰੀਲ ਜਿਹੜੀ ਕਹਿੰਦੇ ਹੋ ਨਾ, ਮੈਨੂੰ ਇਹੀ ਲੱਗਦਾ ਵਾ ਉਹ ਜਿਹੜੀ ਇੱਕ ਆਪਣੇ ਸਰਦਾਰ ਭਾਜੀ ਵੀ ਹੈਗਾ ਵਾ ਤੇ ਦੂਜੇ ਦਾਰਿਆਂ ਦੀ ਵੀਡੀਓ ਹਨਾ ਭਾਈ, ਉਹ ਥੱਲੇ ਐ ਕਰਕੇ ਨਾ
2: ਅਮਨਪ੍ਰੀਤ ਕੀ ਆ,
0: ਮੇਰੇ ਖਿਆਲ ਦਾ ਮੈਨੂੰ ਭਾਜੀ ਦਾ ਨਾਂ ਤਾਂ ਨੀ ਯਾਦ, ਪਰ ਉਹ
2: ਕਈ ਅਖਬਾਰਾਂ ਨੇ ਲਗਾਈ ਉਹਦੀ ਬਈ ਪੰਜਾਬ ਦੇ ਗੱਭਰੂ ਨੇ ਮਾਰਿਆ ਮਾਰਕਾ, ਇਹ ਬੋਲਾ ਦੱਸ ਹੈ ਵੀ ਇਹਦੇ ਚ ਕਿਹੜਾ ਮਾਰਕਾ ਮਾਰ ਲਿਆ
0: ਯਾਰ,
2: ਕਿਸ ਚੀਜ਼ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਉੱਥੇ? ਅਮੈਰੀਕਾ ਤਾਂ ਚਲੋ ਚਪੇੜੇ ਚਪੇੜੀ ਰੋਜ਼ ਹੀ ਹੋ ਰਹੇ ਨੇ, ਬੱਚੇ ਹੋ ਰਹੇ ਨੇ, ਤੁਸੀਂ ਇਹੀ ਕਲਚਰ ਫਿਰ ਇੱਥੇ ਫੈਲਾਓ?
0: ਔਰ ਇਹ ਇਹੋ ਜਿਹੀ ਗੇਮ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦਾ,
2: ਨਹੀਂ ਦਿਖਾ ਸਕਦਾ
0: ਯਾਰ, ਇਹ ਤਾਂ ਗੇਮ ਹੈ, ਇਹ ਤਾਂ ਸਿੱਧਾ ਮਤਲਬ ਜਿਹਨੂੰ ਕਹਿੰਦੇ ਨਾ ਮਤਲਬ ਗੌਰਮੈਂਟ ਸ਼ੁਦਾ ਵਾਇਓਲੈਂਸ, ਇਹ ਉਹ ਹੈਗਾ ਵਾ ਤੇ ਗੌਰਮੈਂਟ ਕਹਿੰਦੀ ਆ ਵੀ ਇਹ ਕਰੋ,
2: ਬੈਨ ਹੋਣੀ ਚਾਹੀਦੀ ਹੈ। ਜਿਵੇਂ ਅੰਡਰਗਰਾਉਂਡ ਨਹੀਂ ਸੀ ਜਦੋਂ WWIO ਸੀਗੀ, WWF,
0: ਹਾਂਜੀ,
2: ਉਹ ਅੰਡਰਗਰਾਉਂਡ ਫਾਈਟਸ ਹੁੰਦੀਆਂ ਹੁੰਦੀਆਂ ਸੀ।
0: ਹਾਂ,
2: ਇਹ ਬਾਅਦ ਦੇ ਵਿੱਚ ਉਹ ਖੁੱਲ ਕੇ ਉਹਨਾਂ ਨੇ ਦੇਖਿਆ ਵੀ ਲੈ ਵੀ ਇਹ ਤਾਂ ਬੜੀ ਚੱਲ ਰਹੀ ਹੈ, ਤੇ ਉਹ ਫਿਰ ਖੁੱਲ ਕੇ ਹੋਣ ਲੱਗ ਗਿਆ ਕੰਮ।
0: ਪਰ ਆਹ ਜਿਹੜੀ ਗੇਮ ਮੈਂ ਨਾ ਇੱਕ ਵਾਰੀ ਪਹਿਲਾਂ ਵੀ ਦੇਖੀ ਸੀ ਤੇ ਮੈਂ ਇਹੋ ਹੀ ਸੇਮ ਨਾ ਕੱਲ ਪਰਸੋਂ ਫਿਰ ਕਿਸੇ ਦੇ ਨਾਲ ਆਪਾਂ ਬੈਠੇ ਤੇ ਟੀਵੀ ਤੇ ਉਹੀ ਅੱਗੇ ਆ ਗਈ।
2: ਅੱਛਾ,
0: ਔਰ ਅਸੀਂ ਮਤਲਬ ਵੇਖ ਕੇ ਹੈਰਾਨ ਹੋ ਗਏ ਹਾਂ ਵੀ ਇਹਦੇ ਵਿੱਚ ਇਹ ਦੱਸਿਆ ਜਾਵੇ ਵੀ ਐਕਸਰਸਾਈਜ਼ ਕਿੱਥੇ ਹੋ ਰਹੀ ਹੈ, ਨਾ ਕੋਈ ਕੋਈ ਬੰਦਾ ਭੱਜ ਰਿਹਾ ਵਾ, ਨਾ ਕੋਈ ਕੋਈ ਕੋਈ ਹੈ ਹੀ ਨਹੀਂ ਸਟੈਮਿਨਾ ਜਾਂ ਕੀ ਹੈ, ਬਸ ਤੁਸੀਂ ਇੱਥੇ ਬਿਠਾਤਾ ਤੇ ਚਪੇੜੇ ਚ ਇਹਦੇ ਵਿੱਚ ਹੋ ਸਕਦਾ ਲੜਾਈ ਵੀ ਹੋ ਜਾਇਆ ਕਰੇ, ਆਜਾ ਤੂੰ ਜਰਾ ਮੈਨੂੰ ਮਾਰੀ, ਆਜਾ ਬਾਅਦ ਚ ਵਹੀ ਜਾ
2: ਤੈਨੂੰ ਦਾਦਾ, ਉਹਨਾਂ ਨੂੰ ਉਹ ਕਹਿ ਦਿੰਦੇ ਨੇ ਵੀ ਲੜਨਾ ਨਹੀਂ ਹੈਗਾ, ਜ਼ਿਆਦਾ ਨਹੀਂ ਉਹ ਕਰਨਾ ਹੈਗਾ। ਐਨੀਵੇਜ਼, ਤੇ ਜੈਕ ਸਵੈਗਰ ਕਰਕੇ ਆ ਇਹ ਬੰਦਾ, ਤੇ ਕਹਿੰਦੇ ਕੋਈ ਹੈਵੀ ਵੇਟ ਚੈਂਪੀਅਨ ਵੀ ਸੀ ਉੱਥੇ WWE ਦਾ।
0: ਅੱਛਾ ਜੀ,
2: ਤੇ ਉਹਨੇ ਜਿਵੇਂ ਹੀ ਪੰਜਾਬੀ ਮੁੰਡੇ ਨੇ ਉਹਦੇ ਮਾਰਿਆ ਚਪੇੜਾ, ਤੇ ਉਹ ਸਵੈਗਰ ਦਾ ਸਵੈਗ ਸਾਰਾ ਨਿਕਲ ਗਿਆ, ਤੇ ਸ਼ੇਰਾ,
0: ਸ਼ੇਰਾ
2: ਇਹਦਾ ਨਾਮ ਕਿਹਾ ਜਾ ਰਿਹਾ ਹੈਗਾ ਜਿਹਨੇ ਜੈਕ ਸਵੈਗਰ ਨੂੰ ਥੱਪੜ ਮਾਰਿਆ ਹੈਗਾ।
0: ਅੱਛਾ,
2: ਸ਼ੇਰਾ ਨੇ ਇਸ ਤੋਂ ਪਹਿਲਾਂ ਵੀ ਹੈਵੀ ਵੇਟ ਚੈਂਪੀਅਨ ਮੰਨੇ ਜਾਂਦੇ ਜੈਕ ਸਵੈਗਰ ਨੂੰ ਨੌਕਆਊਟ ਕੀਤਾ ਸੀ।
0: ਅੱਛਾ,
2: ਇਸ ਵਾਰ ਵੀ ਨੌਕਆਊਟ ਕੀਤਾ ਸੀ, ਬੱਲੇ ਇੱਕੋ ਹੀ ਥੱਪੜ ਦੇ ਵਿੱਚ ਖਤਮ। ਤੇ ਰਾਊਂਡ ਹੁੰਦੇ ਨੇ ਨਾ, ਮੇਰੇ ਖਿਆਲ ਨਾਲ 3 ਰਾਊਂਡ ਹੁੰਦੇ ਨੇ।
0: ਜਾਣ ਕੀ ਭਾਜੀ, ਫਿਰ ਸਨੀ ਦਿਓਲ ਸਹੀ ਕਹਿ ਗਿਆ,
1: ਇੱਕ ਵਾਰ ਉੱਠ ਗਿਆ
0: ਇਹਦਾ ਮਤਲਬ 2.5 ਕਿਲੋ ਦੇ ਹੱਥ ਹੁੰਦੇ ਸਾਡੇ ਫਿਰ ਪੰਜਾਬੀਆਂ ਦੇ ਹੈ
1: ਨਹੀਂ ਯਾਰ ਭਾਜੀ ਕਾਹਨੂੰ ਆਪਾਂ ਚਲੋ ਆਪਾਂ ਵੀ ਗੱਲ ਕਰਕੇ ਇਹਨੂੰ ਪ੍ਰਮੋਟ ਹੀ ਕਰ ਰਹੇ ਹਾਂ
0: ਨਾ ਨਾ ਆਪਾਂ ਬਿਲਕੁਲ ਹੀ ਇਹਦੇ ਹੱਕ
1: ਚ ਸਾਡੇ ਕੋਲ ਟਾਈਮ ਹੈ ਨਹੀਂ ਜ਼ਿਆਦਾ
0: ਕਿਉਂ ਆਪਾਂ ਜਾਣਾ
1: ਮੈਂ ਤੁਹਾਨੂੰ ਹੈਪੀ ਤੁਸੀਂ ਆਪ ਹੀ ਦਾ ਗਏ ਰੋ ਕੋਈ ਨਹੀਂ ਮੇਰੇ ਵੱਲੋਂ ਤਾਂ ਲਾਓ ਟਾਈਮ ਤੁਸੀਂ
0: ਲਾ ਲਾ ਲਾ
1: ਮੈਂ ਤਾਂ ਚਾਹੁੰਦਾ ਤੁਸੀਂ ਹੋਰ ਲੰਬਾ ਸ਼ੋਅ ਨੂੰ ਇੱਕ ਗਾਣਾ ਸੁਣਾ ਦਈਏ ਫੇਰ ਆਉਂਦੇ ਹਾਂ ਤੇ ਅੱਜ ਦੀ ਆਖਰੀ ਖਬਰ ਤੁਹਾਨੂੰ ਫੇਰ
0: ਆਖਰੀ ਖਬਰ

0: ਆਗੀ ਹੋਏ
1: ਯਾਰ
2: ਮੇਰਾ ਕੇਕ ਵਿੱਚ ਰਹਿ ਗਿਆ
1: ਜਾਨੂ ਮਜ਼ਾ ਜਾਣ ਲੱਗਿਆ ਮੁੱਕ ਗਿਆ
2: ਭਾਈ ਮੈਂ ਚਮਚਾ ਅੰਦਰ ਨਹੀਂ ਲੱਗਿਆ ਸੀ ਮੈਂ ਤੇ ਬੰਦ ਵੀ ਹੋ ਗਿਆ ਗਾਣਾ ਇਹ ਪੁਰਾਣੀਆਂ ਫਿਲਮਾਂ ਵਿੱਚ ਪੁਰਾਣੇ ਜਿਹੜੇ ਸੀਰੀਅਲ ਹੁੰਦੇ ਨਾ ਏਦਾਂ ਹੀ ਹੁੰਦਾ ਭਾਈ ਅਲਿਫ ਲੈਲਾ
1: ਹਾਂਜੀ
2: ਉਹ ਹੈ ਲੈਲਾ ਦੇਖੀ ਸੀ ਉਹਦੇ ਵਿੱਚ ਦੀ ਯਾਰ ਕੀ ਚੀਜ਼ਾਂ ਬਣਾਤੀਆਂ ਦੇਖੋ ਕੋਈ ਅਲਫ ਲੈਲਾ ਦਾ ਮਸਕਟ ਆ ਕਦੀ ਕੁਝ ਅਲਿਫ ਲੈਲਾ ਨੀ ਉਹ ਜਿਹੜਾ ਕੀ ਅਲਾਦੀਨ ਅਲਾਦੀਨ
1: ਉਹ ਅਲਾਦੀਨ ਵੀ ਵਧੀਆ ਹੁੰਦਾ ਸੀਗਾ
2: ਯਾਰ
1: ਅਲਾਦੀਨ
2: ਮੈਨੂੰ ਨਾ ਜਿਹੜਾ ਛਾਪ ਛੱਡ ਦਿੰਦਾ ਮਤਲਬ ਇੱਕ ਯੱਕੂ ਦੇਖੇ
1: ਕਰੂਰ ਸਿੰਘ
2: ਓਏ ਹੋਏ ਹੋਏ ਯਾਰ ਉਹ ਮਤਲਬ ਕਿੰਨਾ ਘੈਂਟ ਆਪਣੇ ਆਪ
1: ਨੇ ਪਹਿਲਾਂ ਵੀ ਗੱਲ ਹੋ ਗਈ ਹੁਣ ਕਰੂਰ ਸਿੰਘ ਤੋਂ ਬਾਅਦ ਤੁਸੀਂ ਮਹਾਰਾਜਾ ਸ਼ਿਵ ਸਿਵ ਤੇ ਜਾਓਗੇ ਕਤਲ ਕਰਦੇ ਹੈਗੇ ਇੰਡੀਆ ਦੇ ਵਿੱਚ ਖਬਰਾਂ ਦਾ 10 ਮਿੰਟ
2: 100 ਖਬਰਾਂ
1: 2 ਮਿੰਟ 2 ਖਬਰਾਂ ਦੇਣ ਲੱਗੇ
2: ਪਹਿਲਾ ਮਿੰਟ
1: ਪਹਿਲੀ ਖਬਰ ਹੈਗੀ ਹੈ ਕਿ ਇੰਡੀਆ ਦੇ ਵਿੱਚ ਗੁਜਰਾਤ ਦੇ ਅੰਦਰ ਗਿਰ ਸੋਮਨਾਥ ਡਿਸਟ੍ਰਿਕਟ ਹੈ ਜ਼ਿਲ੍ਹਾ ਹੈ ਤੇ ਉਹਦੇ ਐਨ ਧੁਰ ਅੰਦਰ ਉਹ ਮਤਲਬ ਜੰਗਲੀ ਇਲਾਕਾ ਹੈ ਜ਼ਿਆਦਾਤਰ ਉਸ ਡਿਸਟ੍ਰਿਕਟ 'ਚ ਜਿਵੇਂ ਆਪਣੇ ਹੁਸ਼ਿਆਰਪੁਰ ਹੈ ਨਾ ਜੰਗਲੀ ਜੰਗਲ
2: ਜੰਗਲ ਅੱਛਾ ਠੀਕ ਹੈ
1: ਮਤਲਬ ਹੈਗੇ ਨੇ ਪਿੰਡ ਪੁੰਡ ਵੀ ਹੈਗੇ ਨੇ ਸ਼ਹਿਰ ਵੀ ਹੈਗੇ
2: ਵਿੱਚ ਹੈਗੇ
1: ਪਰ ਉੱਥੇ ਇੱਕ ਜੰਗਲੀ ਇਲਾਕੇ ਦੇ ਵਿੱਚ ਜਮਾ ਹੀ ਐਨ ਧੁਰ ਜਾਂਦੇ ਹੋਏ ਇੱਕ ਪੋਲਿੰਗ ਬੂਥ ਵੀ ਬਣਿਆ ਹੋਇਆ ਪੋਲਿੰਗ ਬੂਥ ਕਹਿੰਦਾ ਹੈ ਮਤਲਬ ਇੱਕ ਬਿਲਡਿੰਗ ਬਣੀ ਹੋਈ ਹੈ ਤੇ ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ ਸਟੇਟ ਇਲੈਕਸ਼ਨ ਹੁੰਦੀਆਂ ਨੇ
2: ਲੋਕੀ ਉੱਥੇ
1: ਲੋਕ ਸਭਾ ਦੀਆਂ ਹੁੰਦੀਆਂ ਲੋਕੀ ਨਹੀਂ ਆਉਂਦੇ ਇੱਕ ਬੰਦਾ ਆਉਂਦਾ ਉੱਥੇ
2: ਇੱਕ ਬੰਦਾ ਆਉਂਦਾ ਜੰਗਲ ਵਿੱਚ ਫਿਰ ਇੱਕ ਹੀ ਰਾਜਾ ਹੁੰਦਾ
1: ਤੇ ਉਹ ਜੇ ਉਹ ਵੋਟ ਪਾ ਗਿਆ ਤਾਂ 100% ਵੋਟਿੰਗ ਉਸ ਪੋਲਿੰਗ ਬੂਥ
2: ਤੇ
1: ਅੱਛਾ ਉੱਥੋਂ ਪਤਾ ਵੀ ਲੱਗ ਜਾਣਾ ਵੀ ਇਹਨੇ ਬੀਜੇਪੀ ਨੂੰ ਪਾਈ ਹੈ ਕਿ ਕਾਂਗਰਸ ਨੂੰ ਰਾਜਕੁਮਾਰ ਰਾਓ ਦੀ ਨਿਊਟਨ
2: ਅੱਛਾ ਠੀਕ ਹੈ
1: ਉਹ ਦੇਖਿਓ ਇਹੋ ਜਿਹੀ ਉਹ ਫਿਲਮ ਹੈ ਉਹ ਹਨਾ ਕਿਵੇਂ ਉੱਥੇ ਨਕਸਲੀ ਇਲਾਕੇ ਦੇ ਵਿੱਚ ਉਹ ਈਵੀਐਮ ਮਸ਼ੀਨ ਲੈ ਕੇ ਜਾਂਦੇ ਨੇ ਔਖੇ ਸੌਖੇ ਫਿਰ ਉਹ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਵੋਟਾਂ ਪਵਾਉਂਦਾ ਹੈ ਬੜੀ ਪੁਰਾਣੀ ਪਰੰਪਰਾ ਚੱਲਦੀ ਆਈ ਹੈ ਕਿਉਂਕਿ ਇਸ ਮੰਦਿਰ ਦੇ ਵਿੱਚ ਅੱਗੇ ਜਿਹੜਾ ਮਹੰਤ ਭਰਤ ਦਾਸ ਹੁੰਦਾ ਸੀ ਹਾਲਾਂਕਿ ਉਹਦੀ 2019 ਚ ਮੌਤ ਹੋ ਗਈ ਸੀ ਪਰ ਉਹਨੇ ਕਿਹਾ ਹੋਇਆ ਸੀਗਾ ਇਲਾਕੇ ਦੇ ਵਿੱਚ ਬਈ ਮੈਂ ਨੀ ਜਾਣਾ ਹੈਗਾ ਇਸ ਮੰਦਿਰ ਨੂੰ ਖਾਲੀ ਛੱਡ ਕੇ ਤੇ ਪਰ ਜੋ ਵੀ ਕੰਮ ਕਰਵਾਉਣਾ ਤੁਸੀਂ ਇੱਥੇ ਵੋਟਿੰਗ ਪਵਾਈ ਜਾਂਦੀ ਰਹੀ ਹੈ ਇੱਥੇ ਬਾਅਦ ਚ ਉਹਦੀ ਮੌਤ ਹੋ ਗਈ ਹੁਣ ਜਿਹੜਾ ਵੀ ਸ਼ਿਸ਼ਿਆ ਸ਼ੁਸ਼ਿਆ ਉਹਦੇ ਹੋਣਗੇ ਉਹ ਇੱਥੇ ਖਿਆਲ ਰੱਖਦੇ ਹੈਗੇ ਨੇ
2: ਦੂਜੀ
1: ਖਬਰ ਇਹ ਹੈ ਕਿ ਜੇ ਤੁਸੀਂ ਛੁੱਟੀਆਂ ਚ ਜਾਂਦੇ ਹੋ ਐਸੀ ਥਾਂ ਦੇ ਉੱਤੇ
2: ਘੁੰਮਣ
1: ਜਿੱਥੇ ਨੀਲਾ ਸਮੁੰਦਰ
2: ਨੀਲਾ
1: ਸਫੇਦ ਰੇਤ ਤੇ ਪਹਾੜ ਹੋਣ
2: ਨੀਲਾ ਸਮੁੰਦਰ ਸਫੇਦ ਰੇਤ ਤੇ ਪਹਾੜ ਹੋਣ
1: ਤੇ ਉਹ ਥਾਂ ਤੁਹਾਨੂੰ ਇੱਕੋ ਹੀ ਜਗ੍ਹਾ ਮਿਲੂਗੀ ਉਹ ਹੈ ਸਿਸਲਸ
2: ਸਿਸਲਸ
1: ਸਿਸਲਸ ਅੱਗੇ ਆਪਾਂ ਉਹ ਟੰਗਟ੍ਰਿਸਟ ਨਹੀਂ ਸੀ ਪੜ੍ਹਦੇ ਹੁੰਦੇ I saw shisels in shessels
2: ਅੱਛਾ ਕਰਕੇ ਮੈਂ ਵੈਸੇ ਨੀ ਜਾਂਦਾ ਅੰਗਰੇਜ਼ੀ ਤੱਕ ਇੰਨੀ ਦੂਰ ਹਾਂ
1: ਤੇ ਸਿਸਲਸ ਜਿਹੜੀ ਹੈ ਉੱਥੇ ਇੱਕ ਅਫਰੀਕਾ ਦੇ ਵਿੱਚ ਪੈਂਦਾ ਬਟ ਅਫਰੀਕਾ ਦੀ ਇਕਲੌਤੀ ਐਸੀ ਇਕਲੌਤੀ ਤਾਂ ਨਹੀਂ ਹੋਰ ਵੀ ਇੱਕ ਦੋ ਕੰਟਰੀਜ਼ ਹੈਗੇ ਨੇ ਜਿਹੜੇ ਸੋਹਣੇ ਹੈਗੇ ਨੇ ਉੱਥੇ
2: ਠੀਕ ਹੈ
1: ਬਟ ਇਹ ਕੰਟਰੀ ਬੜੀ ਸੋਹਣੀ ਹੈ ਔਰ ਇਹਦੀ ਜਿਹੜੀ ਕੈਪੀਟਲ ਸਿਟੀ ਹੈ ਉਹ ਹੈਗੀ ਹੈ ਵਿਕਟੋਰੀਆ
2: ਵਿਕਟੋਰੀਆ ਆਪਣੀ ਵਿਕਟੋਰੀਆ
1: ਆਪਣੇ ਇੱਥੇ ਸਟੇਟ ਹੈ ਉੱਥੇ ਕੈਪੀਟਲ
2: ਹਾਂ ਠੀਕ ਹੈ
1: ਨਾਮ ਨਹੀਂ ਹੈਗੇ ਗੋਰਿਆਂ ਦੇ ਕੋਲ
2: ਦੇ
1: ਇਸੇ ਕਰਕੇ ਮੈਂ ਇੱਥੇ ਮਹਾਨ ਬਣਨਾ ਚਾਹੁੰਦਾ ਤਾਂ ਕਿ ਇਹਨਾਂ ਨੂੰ ਇੱਕ ਹੋਰ ਨਾਮ ਮਿਲੇ ਵਿਕਟੋਰੀਆ ਜਿਹੜਾ ਸ਼ਹਿਰ ਹੈ ਰਾਜਧਾਨੀ ਮਤਲਬ ਇੱਥੇ ਬਹੁਤ ਲੋਕੀ ਹਜ਼ਾਰਾਂ ਲੱਖਾਂ ਲੋਕੀ ਘੁੰਮਣ ਜਾਂਦੇ ਨੇ ਪਰ ਉਸ ਪੂਰੇ ਸ਼ਹਿਰ ਦੇ ਵਿੱਚ 24 ਸੜਕਾਂ ਨੇ ਤੇ 2 ਟ੍ਰੈਫਿਕ ਲਾਈਟਾਂ ਨੇ
2: 24 ਸੜਕਾਂ ਤੇ ਦੋ ਉਹ ਦੋ ਹੀ ਟ੍ਰੈਫਿਕ ਲਾਈਟ
1: ਆ ਬਸ ਬਸ ਬਸ
2: ਲੈ ਤੇ ਉਹ ਵੀ ਕੀ ਕੋਲ ਲੈਣੀ ਲੋੜੀ ਆ ਸੀ
1: ਤੁਹਾਨੂੰ ਇੰਟਰਨੈਸ਼ਨਲ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਨਹੀਂ ਹੈ ਡੋਂਟ ਵਰੀ
2: ਵਾਲੇ ਇੱਦਾਂ ਜਾ ਕੇ ਤੁਸੀਂ ਚਲਾ
1: ਕੇ ਉੱਥੇ ਇੰਜੋਏ ਕਰੋ ਤੁਸੀਂ ਆਪਣੇ ਆਸਟ੍ਰੇਲੀਅਨ ਲਾਇਸੈਂਸ ਤੇ ਵੀ ਚਲਾ ਸਕਦੇ ਹੋ
2: ਲੈ ਔਰ ਕੋਈ ਤੁਹਾਨੂੰ ਸਪੀਡ ਕੈਮਰਾ ਉਹਦੇ ਤੇ ਫਿਰ ਕੈਮਰਾ ਵੀ ਨਹੀਂ ਹੋਣਾ ਜੇ ਦੋ ਹੀ ਲਾਈਟਾਂ ਹੈਗੀਆਂ ਉਹਨਾਂ ਨੇ ਕੀ ਰੱਖਣਾ ਵਾ ਹੈ ਇਹਦਾ ਮਤਲਬ ਉੱਥੋਂ ਦੇ ਲੋਕ ਬਹੁਤ ਟ੍ਰੈਫਿਕ ਨਿਯਮ ਫਾਲੋ ਕਰਦੇ ਨੇ
1: ਬਹੁਤ ਜ਼ਿਆਦਾ ਕਰਦੇ ਕਿਉਂਕਿ ਇਹ ਚ ਕੋਈ ਸ਼ੱਕ ਭੀੜ ਭੂੜ ਇੰਨੀ ਹੈ ਨਹੀਂ ਜ਼ਿਆਦਾ ਸ਼ੋਰ ਹੈ ਨਹੀਂ ਲੋਕ ਜਿੰਨੇ ਨੇ ਚੰਗੇ ਨੇ ਟੂਰਿਸਟ ਉੱਥੇ ਆਉਂਦੇ ਨੇ ਉਹਨਾਂ ਨੂੰ ਵੀ ਪਤਾ ਕਿ ਇੱਥੇ ਟੂਰਿਸਟ ਆਉਂਦੇ ਨੇ ਉੱਥੇ ਮੰਦਰ ਵੀ ਬਣਿਆ ਹੋਇਆ ਇੰਡੀਅਨਸ ਕਾਫੀ ਨੇ ਉੱਥੇ ਇੰਡੀਅਨ ਘੁੰਮਣ ਵੀ ਜਾਂਦੇ ਨੇ ਸੇਸ਼ਲਸ ਵਿੱਚ ਇੰਡੀਆ ਵਾਲਿਆਂ ਨੂੰ ਵੀਜ਼ੇ ਦੀ ਵੀ ਨਹੀਂ ਮੈਨੂੰ ਲੱਗਦਾ ਲੋੜ
2: ਉੱਥੇ ਜਾ ਕੇ ਤੇ ਕਹਿੰਦੇ ਹੋਣੇ ਯਾਰ ਇਹਨਾਂ ਕੋਲ ਤੇ ਲਾਈਟਾਂ ਹੀ ਬਹੁਤ ਘੱਟ ਹੈ ਤੇ ਇਹ ਵੀ ਕੀ ਤੋੜਦੀ ਆ ਆਪਾਂ
1: ਜੇ ਬਾਤ
2: ਤੇ ਇੱਥੇ ਦੇਖੋ ਕੀ ਹੁੰਦਾ ਭਾਜੀ ਇੱਥੇ ਥੋੜੀ ਜਿਹੀ ਵੀ ਸਪੀਡ ਘੱਟ ਕਰ ਲਓ ਪਾ ਪਾ ਪਾ ਪਾ ਹਾਰਨ ਵੱਜ ਜਾਂਦੇ ਆ ਕਦੀ ਕੁਝ ਹੋ ਜਾਂਦਾ ਕਦੀ ਕੁਝ ਹੋ ਜਾਂਦਾ ਨਾ ਕਿ ਨਾ ਕੋਈ ਜਗ੍ਹਾ ਹੀ
1: ਤੁਸੀਂ ਹੁਣ ਮਤਲਬ ਨਵੇਂ ਕੰਮ ਤੇ ਜਾਂਦੇ ਹੋ ਆਨੇ ਜਾਂਦੇ ਹੋ ਤਜਰਬਾ ਦੱਸੋ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਹੁਣ ਨਿਚੋੜ ਕੀ ਹੈ ਇਸ ਦੇਸ਼ ਨੂੰ ਲੈ ਕੇ ਕਿੱਧਰ ਨੂੰ ਜਾ ਰਿਹਾ
2: ਦੇਸ਼ ਦੇਸ਼ ਮੈਂ ਕਹਿੰਦਾ ਦੇਸ਼ ਤੇ ਵੈਸੇ ਤਰੱਕੀਆਂ ਹੀ ਕਰ ਰਿਹਾ ਵਾ ਕੋਈ ਇਹ ਨਹੀਂ ਹੈ ਪਰ ਇਹ ਹੈ ਵੀ ਆਹ ਜਦੋਂ ਦੇ ਆਹ ਇੰਟਰਸਟ ਰੇਟ ਵੱਧ ਗਏ ਨਾ ਐ ਸਾਰਾ ਕੁਝ ਹੀ ਰੋਕਿਆ ਹੁੰਦਾ ਜਿੱਦਾਂ ਹਾਂ
1: ਕੀ ਵੱਧ ਗਏ ਨੇ
2: ਆਹ ਇੰਟਰਸਟ ਰੇਟ ਵੱਧ ਗਿਆ ਸਾਰੇ ਮਤਲਬ ਭਾਈ ਪਹਿਲਾਂ ਇੰਨੀਆਂ ਪਾਰਟੀਆਂ ਹੁੰਦੀਆਂ ਸੀ ਨਾ ਸੈਚਰਡੇ ਸੰਡੇ ਨਾ ਹੁਣ ਜਿਹੜੇ ਫੰਕਸ਼ਨ ਸੈਂਟਰ ਆ ਉਹ ਵੀ ਖਾਲੀ ਹੋ ਗਏ ਆ ਮਤਲਬ ਬਹੁਤ ਘੱਟ ਗਈਆਂ ਪਾਰਟੀਆਂ ਔਰ ਵਿਚਾਰੇ ਜਿੰਨੇ ਡੀਜੇ ਜਿਹਨਾਂ ਨੇ ਪਾਇਆ ਸੀ ਉਹ ਵੀ ਘੱਟ ਗਏ ਆ ਮਤਲਬ ਬੰਦਾ ਇੱਥੇ
1: ਪਾਰਟੀ ਕਹਿੰਦੀ ਫਿਰ ਮਤਲਬ ਤੁਹਾਡੇ ਕਹਿਣ ਦਾ ਮਤਲਬ
2: ਪਾਰਟੀ ਤੇ ਹੁਣ ਬਿਨਾਂ ਮਿਊਜ਼ਿਕ ਦੇ ਖੜਾ ਜਾ
1: ਆਪਾਂ ਆਰਥਿਕਤਾ ਨੂੰ ਅੱਗੇ ਤੋੜਨਾ ਤਾਂ ਪਾਰਟੀ ਕਰੋ
2: ਪਾਰਟੀ ਕਰੋ
1: ਜੀ ਕਹਿੰਦੇ
2: ਹਨਾ ਪਾਰਟੀ ਕਰੋ ਤੇ ਮੋਟੀ ਇੰਟਰਟੇਨਰ ਨੂੰ ਬੁਲਾਓ ਕੋਈ ਨੀ ਪਰ ਇਹ ਵੀ ਆ ਵੀ ਕੀ ਕਰੀਏ ਬੰਦਾ ਜਿੱਥੇ ਵੀ ਜਾਓ ਨਾ ਸਾਰੇ ਬੰਦੇ ਇਹੋ ਹੀ ਹਾਲ ਆ ਭਾਈ ਇਹ ਆ ਵੀ ਜਿੱਦਾਂ ਕਹਿੰਦੇ ਨਾ ਆਪਣਾ ਕੀ ਆਪਣੀ ਚਾਦਰ ਵੇਖ ਕੇ ਪੈਰ ਪਸਾਰੋ ਭਾਈ ਏਦਾਂ ਹੀ ਆ ਬਸ ਜਿੱਦਾਂ ਸਾਡੀਆਂ
1: ਤੁਸੀਂ ਕੀ ਕਰ ਰਹੇ ਹੋ ਪਾਰਟੀ ਕਰੋ ਕਿ ਨਾ ਕਰੋ ਤੁਸੀਂ ਦੋਵੇਂ ਗੱਲਾਂ ਕਰਤੀਆਂ
2: ਨਹੀਂ ਪਾਰਟੀ ਕਰਨੀ ਚਾਹੀਦੀ ਹੈ ਪਰ ਬਾਰ ਬਾਰ ਪਾਰਟੀ ਨਹੀਂ ਕਰਨੀ ਚਾਹੀਦੀ ਬਸ ਕਦੀ ਆਰਾਮ ਲੈ ਕਦੀ ਕਰ ਲਈ ਫਿਰ ਆਰਾਮ ਮਤਲਬ ਫਿਰ ਥੋੜਾ ਟਾਈਮ
1: ਬੁਲਾਇਆ ਜਾਵੇ ਪਾਰਟੀ ਦੇ ਉੱਤੇ
2: ਯਾਰ ਉਹ ਤੇ ਹੈ ਹੀ ਆ ਭਾਜੀ ਏਦਾਂ ਥੋੜੀ ਹੈ ਹੁਣ ਆਪਾਂ ਆਪਣੀ ਪ੍ਰਮੋਸ਼ਨ ਨਹੀਂ ਕਰਨੀ ਤੇ ਹੋਰ ਕਿਹਦੀ ਕਰਨੀ ਹੈ ਫਿਰ ਬੁਲਾਓ ਤੇ ਫਿਰ ਹੀ ਪਤਾ ਲੱਗੇਗਾ ਨਾ ਵੀ ਆਪਾਂ ਕਿੱਦਾਂ ਡਾਂਸ ਦਾ ਜਲਵਾ ਕਰਦੇ ਹਾਂ ਹਾਂ ਪਰ ਆਪਾਂ ਜਲਵਾ ਵੀ ਕਰਾਂਗੇ ਆਪਾਂ ਖ਼ਬਰਾਂ ਵੀ ਤੁਹਾਨੂੰ ਸੁਣਾਵਾਂਗੇ ਔਰ ਆਪਣੀਆਂ ਜਿਹੜੀਆਂ ਖ਼ਬਰਾਂ ਹੈ ਨਾ ਆਪਣੀਆਂ ਹਮੇਸ਼ਾ ਅੱਜ ਕੱਲ੍ਹ ਆਪਾਂ ਇੰਨੀ ਵਧੀਆ ਵਧੀਆ ਚੀਜ਼ਾਂ ਦੱਸਦੇ ਹੋ ਜਿੱਦਾਂ ਅੱਜ ਤੁਸੀਂ ਇੰਨੀਆਂ ਮਤਲਬ ਉਹ ਆਪਣਾ ਜਿਹੜਾ ਇੱਕ ਹੀ ਬੰਦਾ ਜਿਹੜਾ ਕਹਿੰਦਾ 100 ਦੇ ਬਰਾਬਰ ਆ ਓਏ ਹੋਏ ਇਹ ਸਾਨੂੰ ਪਤਾ ਹੀ ਨਹੀਂ ਸੀ
1: ਜਦੋਂ 13ਵੀਆਂ ਖ਼ਬਰਾਂ
2: ਭਾਈ ਉੱਥੇ ਜਿਹੜਾ ਤੁਸੀਂ ਜੰਗਲ ਵਾਲਾ ਵਾ ਉੱਥੇ ਮੇਰੇ ਖਿਆਲ ਨਾਲ ਫਿਰ ਸ਼ੇਰ ਸ਼ੂਰ ਵੀ ਤੇ ਹੁੰਦੇ ਹੋਣਗੇ ਕਿ ਨਹੀਂ ਸ਼ੀਸ਼ਾ ਸ਼ੂਸ਼ਾ ਤੇ ਹੋਏਗਾ ਕੁਛ ਨਾ ਕੁਛ ਤੇ ਹੋਏਗਾ
1: ਨੀ ਇੱਥੇ ਸ਼ੇਰ ਕਿਹਨੂੰ ਲਾਇਨ ਨੂੰ ਕਹਿੰਦੇ ਤੁਸੀਂ
2: ਹਾਂਜੀ ਹਾਂਜੀ ਹੋਰ ਕਿਹਨੂੰ ਕਹੀਦਾ
1: ਟਾਈਗਰ ਕੀ ਹੁੰਦਾ
2: ਟਾਈਗਰ
1: ਹੁੰਦਾ
2: ਚੀਤਾ
1: ਨਹੀਂ ਟਾਈਗਰ ਸ਼ੇਰ ਟਾਈਗਰ ਸ਼ੇਰ ਹੁੰਦਾ ਤੇ ਲਾਇਨ ਬਾਘ ਹੁੰਦਾ ਮੇਰੇ ਖਿਆਲ ਦੇ ਨਾਲ
2: ਅੱਛਾ
1: ਨੀ ਫਿਰ ਜੇ ਦੇਖਿਆ ਫਿਰ ਕੀ
2: ਬਈ ਮੈਂ ਉਹੀ ਕਹਿਣ ਡਿਆ ਵੀ ਤੁਹਾਨੂੰ ਜਿੱਦਾਂ ਵਿੱਚ ਹੁੰਦਾ ਥੋੜਾ ਬਹੁਤ ਡਰ ਡੁਰ ਦਾ
1: ਸਵਾਲ ਸਰ ਬਹੁਤ ਗਲਤ ਹੈ
2: ਨਹੀਂ ਮੇਰਾ
1: ਇਹ ਸਵਾਲ ਸ਼ੇਰ ਤੋਂ ਪੁੱਛੋ ਵੀ ਤੁਸੀਂ ਭਾਜੀ ਨੂੰ ਦੇਖਿਆ ਤੁਸੀਂ ਉਹਦੇ ਤੋਂ ਪੁੱਛ ਕੇ ਆਓ ਸਾਨੂੰ ਦੇਖਿਆ ਕਿ ਨਹੀਂ ਦੇਖਿਆ
2: ਉਹਨਾਂ ਨੂੰ ਮੈਂ ਪੁੱਛ ਕੇ
1: ਆਵਾਂਗਾ ਮੇਰੇ ਤਾਂ ਹਜੇ ਸ਼ੇਰ ਚਿੱਤੇ ਭਾਲੂ ਘੋੜੇ ਇਹ ਯਾਦ ਨਹੀਂ ਰਹਿੰਦੇ ਹਾਂ ਨਾ ਮੈਨੂੰ ਇਹਨਾਂ ਦੇ ਨਾਮ ਪਤਾ ਨੇ ਪਰ ਉਹਨਾਂ ਨੂੰ ਮੇਰੇ ਬਾਰੇ ਜ਼ਰੂਰ ਪਤਾ
2: ਓਹੋ ਆਏ ਸੀ ਅੱਜ ਗੌਤਮ ਜੀ ਆਏ ਸੀ ਇੱਥੇ
1: ਬਿਨਾਂ ਬਾਲਾਂ ਵਾਲਾ ਇੱਕ ਜਾਨਵਰ ਆਇਆ ਸੀ
2: ਅੱਜ ਗੌਤਮ ਜੀ ਆਏ ਸੀ ਸਾਨੂੰ ਦੇਖਣ ਤੇ ਸਾਨੂੰ ਬਹੁਤ ਵਧੀਆ ਲੱਗਾ ਵੈਸੇ ਜਦੋਂ ਆਪਾਂ
1: ਜਿਵੇਂ ਅਸੀਂ ਹੈ ਕਿਤਾ ਚੀਂਕ ਮਾਰ ਕੇ ਭੱਜ ਗਏ
2: ਯਾਰ ਵੈਸੇ ਸਾਰੇ ਇਹ ਵੀ ਸੋਚਦੇ ਹੋਣਗੇ ਨਾ ਲੈ ਵੀ ਸਾਨੂੰ

0: ਬਦਲਾ ਚਾਹੀਦਾ ਹੈ ਬੰਦਾ ਜਿਵੇਂ ਛੜਾ ਨਹੀਂ ਹੁੰਦਾ
1: ਬਦਲਾ ਤਾਂ ਅਸੀਂ ਇਹ ਕਹਿੰਦੇ ਜੰਗਲ ਵਾਲਾ ਬੰਦੇ ਦਾ ਵਿਆਹ ਨਹੀਂ ਹੁੰਦਾ ਉਹ ਬੰਦਾ ਆਪਣੇ ਆਪ ਨੂੰ ਜੰਗਲ ਚ ਮਹਿਸੂਸ ਕਰਦਾ ਸ਼ੇਰ ਹੈ
0: ਮੈਂ ਜੀ ਕੋਈ ਗੱਲ ਨਹੀਂ ਕਰਦਾ
1: ਜਦੋਂ ਵਿਆਹ ਹੋ ਜਾਂਦਾ
0: ਮੈਨੂੰ ਕਿਹਾ ਸੀ ਵੀ ਭਾਜੀ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਤੋਹਫਾ ਦਿਓ
1: ਤੋਹਫਾ ਬਹੁਤ ਵਧੀਆ ਦਿੱਤਾ ਸੀ ਲਾਸਟ ਤੇ ਆ ਕੇ ਘਰ ਵਾਲਾ ਘਰ ਵਾਲੀ ਗੱਲਾਂ ਕਰ ਲਾ ਪਏ ਫਿਰ ਤੇ ਪੱਗਾਂ ਪਾ ਕੇ ਜਾਓਗੇ ਫਿਰ ਭਾਈ ਏਦਾਂ ਨਹੀਂ ਕਰੀਦਾ ਹੁੰਦਾ ਜੇ ਕਿਸੇ ਬੰਦੇ ਨੂੰ ਰੋਟੀ ਮਿਲਦੀ ਪਈ ਹੈ ਨਾ ਚੰਗੀ ਤਰ੍ਹਾਂ ਜੇ ਕੋਈ ਫੁਲਕਾ ਦਾਲ ਚੱਲਦਾ ਪਿਆ ਤੇ ਤੁਸੀਂ ਵੀ ਖਾ ਲਿਆ ਕਰੋ ਤੁਸੀਂ ਅਸੀਂ ਤੁਹਾਨੂੰ ਆਪ ਪਾਰਟੀ ਤੇ ਬੁਲਾ ਲਿਆ ਕਰਾਂਗੇ ਠੀਕ ਹੈ ਤੁਸੀਂ ਫਿਰ ਏਦਾਂ ਲੜਾਈ ਨਾ ਪਵਾ
0: ਤੁਸੀਂ ਮੈਨੂੰ ਮੈਨੂੰ ਹੀ ਨਹੀਂ ਦਿੰਦੇ
1: ਵੈਲਿਊ ਮੈਨੂੰ ਪਤਾ ਹੋਵੇ ਮੈਨੂੰ ਤੇ ਫਿਰ ਹੀ ਤਾਂ ਬੋਲੋ ਤੁਹਾਨੂੰ
0: ਖੁੱਲਾ ਮੈਨੂੰ ਦਿਆ ਕਰੋ
1: ਤੁਹਾਨੂੰ ਖੁੱਲਾ ਸਾਰਾ ਕੁਝ ਖੁੱਲਾ ਗੱਫਾ ਵੀ ਦਿੱਤਾ ਜਾਏਗਾ ਤੁਹਾਨੂੰ ਅੱਜ ਮੈਂ ਦਾਲ ਰੋਟੀ ਖਾਧੀ ਸੀ ਅੱਜ ਮੈਂ ਤੁਹਾਨੂੰ ਖਵਾਉਣਾ ਦਾਲ ਰੋਟੀ
0: ਮੈਂ ਕੜੀ ਚੌਲ ਖਾਣ ਚੱਲਿਆ
1: ਕੜੀ ਚੌਲ ਵੈਰੀ ਗੁੱਡ ਕੜੀ ਚੌਲ ਵੀ ਸਵਾਦ ਹੁੰਦੇ ਨੇ ਤੇ ਹੋਰ ਤੁਹਾਨੂੰ ਕੀ ਸਵਾਦ ਲੱਗਦਾ
0: ਬਸ ਹੋਰ ਇਹ ਸਵਾਦ ਲੱਗਦਾ ਕਿ ਜਦੋਂ ਪ੍ਰੋਗਰਾਮ ਮੁੱਕ ਜਾਂਦਾ ਤੇ ਤੁਹਾਡੇ ਨਾਲ ਫਿਰ ਉਸ ਤੋਂ ਬਾਅਦ ਗੱਲ ਮੈਨੂੰ ਬਹੁਤ ਸਵਾਦ ਆਉਂਦਾ
1: ਹਾਂ ਲਈ ਜੀ ਲਈ ਚਲੋ ਜੀ ਫਿਰ ਠੀਕ ਹੈ ਕੋਈ ਨੀ ਏਦਾਂ ਹੀ ਆਪਾਂ ਆ ਖਬਰ ਬੜੀ ਬੇਕਾਰ ਹੋਰ ਆਪਾਂ ਬੇਕਾਰ
0: ਲੋਕੀ ਕਹਿਣਗੇ ਇਹ ਨਾ ਜਸਪਾਲ ਭੱਟੀ ਤੋਂ ਇੰਸਪਾਇਰ ਨੇ ਜਿਵੇਂ ਜਸਪਾਲ ਭੱਟੀ ਨੇ ਆਪਣੀ ਚੀਜ਼ਾਂ ਨੂੰ ਖਰਾਬ ਦੱਸੀ ਜਾਂਦਾ ਹੁੰਦਾ ਸੀ
1: ਵਾਹਿਦਾ ਹੀ
0: ਉਦਾਂ ਅਸੀਂ ਵੀ ਆਪਣੀ ਚੀਜ਼ ਨੂੰ ਖਰਾਬ ਦੱਸੀ ਜਾਂਦੇ ਉਹ ਵੀ ਹਾਸੇ ਪਾਉਂਦਾ ਸੀ ਅਸੀਂ ਵੀ ਹਾਸੇ ਪਾਉਂਦੇ
1: ਅਸੀਂ ਹਾਸੇ ਪਾਲੇ
0: ਮਤਲਬ ਆਪਣੇ ਜ਼ਹਿਨ ਚ ਤਾਂ ਅਸੀਂ ਹਾਸੇ ਪਾਉਣ ਦੀ
1: ਬਸ ਆਪਾਂ ਕੋਸ਼ਿਸ਼ ਤਾਂ ਕਰਦੇ ਹਾਂ ਠੀਕ ਹੈ
0: ਹੁੰਦੀ ਨੀ ਹੈਗੀ ਕਬਜ਼ੀ ਹੋਈ ਹੈ ਸਾਡੇ
1: ਹਾਂ ਲੈ ਚਲੋ ਫਿਰ ਆਪਾਂ ਚੱਲਦੇ
0: ਹਾਂ ਭੱਟੀ ਸਾਹਿਬ ਦੀ ਗੱਲ ਕੀਤੀ ਹੈ ਭੱਟੀ ਸਾਹਿਬ ਦੀ
1: ਗਾਣੇ
0: ਉਹਦੇ ਨਾਲ
1: ਚੱਲ ਫਿਰ

ਮਨਪਸੰਦ ਗੱਦਿਆਂ ਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654922

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 16 ਤਰੀਕ ਹੈ, ਜੁਲਾਈ ਦਾ ਮਹੀਨਾ, ਅੱਜ ਵੀਰਵਾਰ ਹੈ ਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਉਣੇ ਰਹੋ
1: ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜਿੱਥੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲੀ ਬਿਮਾਰੀ ਕਿਹੜੀ ਹੈ, ਉਸਦਾ ਨਾਂ ਹੈ ਇਬੋਲਾ। ਹੁਣ ਕਿਹਾ ਜਾ ਰਿਹਾ ਹੈ ਕਿ ਇਸਦਾ ਪ੍ਰਕੋਪ ਪੂਰੀ ਤਰ੍ਹਾਂ ਦੇ ਨਾਲ ਬੇਕਾਬੂ ਹੋ ਚੁੱਕਿਆ ਔਰ ਇਸ ਦੇ ਨਤੀਜੇ ਲਗਾਤਾਰ ਜਾਨਲੇਵਾ ਬਣ ਰਹੇ ਨੇ। ਸਿਹਤ ਕਰਮੀ ਖੁਦ ਅਫਰੀਕੀ ਮੁਲਕਾਂ ਦੇ ਵਿੱਚ ਹੜਤਾਲ ਦੇ ਉੱਤੇ ਚਲੇ ਗਏ ਨੇ ਜਿੱਥੇ ਇਸ ਵਾਇਰਸ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਇਬੋਲਾ ਵਾਇਰਸ ਦਾ ਇੱਕ ਨਵਾਂ ਵੇਰੀਐਂਟ ਵੀ ਇਸ ਵਕਤ ਮਾਰਕੀਟ ਦੇ ਵਿੱਚ ਆ ਗਿਆ ਹੈ ਔਰ ਇਹਦੀ ਫਿਲਹਾਲ ਕੋਈ ਪੱਕੀ ਵੈਕਸੀਨ ਵੀ ਮੌਜੂਦ ਨਹੀਂ ਹੈ। ਵਿਗਿਆਨੀਆਂ ਦੇ ਦੁਆਰਾ ਦੋ ਨਵੇਂ ਇਲਾਜਾਂ ਦੇ ਉੱਤੇ ਸਟੱਡੀਜ਼ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਦੀਆਂ ਚੁਣੌਤੀਆਂ ਉਹ ਬਹੁਤ ਜ਼ਿਆਦਾ ਨੇ। ਸਿਹਤ ਮਹਿਕਮਿਆਂ ਦੇ ਮੁਤਾਬਕ ਇਸ ਸਮੇਂ ਹਨੇਰੇ ਚ ਤੀਰ ਚੱਲ ਰਹੇ ਨੇ। ਕੋਂਗੋ ਦੇ ਵਿੱਚ ਹੁਣ ਤੱਕ ਇਬੋਲਾ ਦੇ 2000 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 750 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ WHO ਨੇ ਇੱਕ ਚੌਕਾਉਣ ਵਾਲਾ, ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਦੱਸਿਆ ਗਿਆ ਹੈ ਕਿ 80% ਨਵੇਂ ਮਾਮਲਿਆਂ ਦੇ ਵਿੱਚ ਇਹ ਨਹੀਂ ਪਤਾ ਚੱਲ ਰਿਹਾ ਕਿ ਸੰਕਰਮਣ ਆਖਰਕਾਰ ਫੈਲ ਕਿੱਥੋਂ ਰਿਹਾ। ਇਸ ਮਹਾਂਮਾਰੀ ਦੀ ਸ਼ੁਰੂਆਤ ਕਿੱਥੋਂ ਹੋਈ, ਕਿਵੇਂ ਹੋਈ, ਇਸ ਦੇ ਸਰੋਤ ਦਾ ਵੀ ਹਾਲੇ ਤੱਕ ਰਹੱਸ ਬਣਿਆ ਹੋਇਆ। ਪਰ ਇਹ ਵਾਇਰਸ ਕੋਂਗੋ ਦੇ 2 ਸੂਬਿਆਂ ਦੇ ਵਿੱਚ ਪੈਰ ਪਸਾਰ ਚੁੱਕਿਆ ਹੈ। ਸਭ ਤੋਂ ਵੱਡਾ ਸ਼ਹਿਰ ਉੱਥੇ ਦਾ ਕਿਸਾਂਗਨੀ ਵੀ ਇਸ ਦੇ ਵਿੱਚ ਇਸਦੀ ਲਪੇਟ ਦੇ ਵਿੱਚ ਆਇਆ ਹੋਇਆ। ਪਰ WHO ਦੀ ਚਿੰਤਾ ਇਹ ਨਹੀਂ, WHO ਦੀ ਚਿੰਤਾ ਇਹ ਹੈ ਕਿ ਕਿੰਨਾ ਕੁ ਚਿਰ ਇਹ ਸਿਰਫ ਇਹ 2-4 ਅਫਰੀਕੀ ਮੁਲਕਾਂ ਦੇ ਵਿੱਚ ਵਾਇਰਲ ਫੈਲਿਆ ਰਹੇਗਾ, ਇਸ ਤੋਂ ਬਾਅਦ ਵੀ ਇਹ ਬਾਹਰ ਆਏਗਾ ਤੇ ਜਦੋਂ ਬਾਹਰ ਆਏਗਾ ਤਾਂ ਬਾਕੀ ਦੁਨੀਆਂ ਦੇ ਵਿੱਚ ਇਸਦਾ ਕੀ ਅਸਰ ਦੇਖਣ ਨੂੰ ਮਿਲੇਗਾ। ਬਹਿਰਾਲ ਕੋਂਗੋ ਦੇ ਵਿੱਚ ਬਗੈਰ ਤਨਖਾਹ ਦੇ ਕੰਮ ਕਰਨ ਵਾਲੇ ਵਰਕਰਸ ਨੇ ਹੜਤਾਲ ਵੀ ਕਰ ਦਿੱਤੀ ਹੈ ਔਰ ਹੜਤਾਲ ਦੇ ਚੱਲਦਿਆਂ ਪੂਰਾ ਦਾ ਪੂਰਾ ਹੈਲਥ ਸਿਸਟਮ ਉੱਥੇ ਦਾ ਢਹਿ ਢੇਰੀ ਹੋ ਕੇ ਰਹਿ ਗਿਆ ਹੈ ਔਰ ਇਹ ਅਫਵਾਹ ਵੀ ਫੈਲ ਚੁੱਕੀ ਹੈ ਕਿ ਇਬੋਲਾ ਵਰਗੀ ਕੋਈ ਬਿਮਾਰੀ ਨਹੀਂ ਹੈ ਬਲਕਿ ਕੋਂਗੋ ਦੇ ਵਿੱਚ ਜਿਹੜੇ ਲੋਕ ਮਰ ਰਹੇ ਨੇ ਉਹ ਸਰਕਾਰੀ ਗਲਤੀਆਂ ਦੇ ਚੱਲਦਿਆਂ ਮਰ ਰਹੇ ਹਨ। ਸੱਚਾਈ ਤਾਂ ਇਹ ਹੈ ਕਿ ਇਬੋਲਾ ਇੱਕ ਬੇਹੱਦ ਹੀ ਸੰਕਰਾਮਕ ਔਰ ਬੇਹੱਦ ਹੀ ਜਾਨਲੇਵਾ ਬਿਮਾਰੀ ਹੈ। ਜੰਗਲੀ ਜਾਨਵਰਾਂ ਤੋਂ ਇਨਸਾਨਾਂ ਦੇ ਵਿੱਚ ਆਈ ਹੈ, ਸ਼ੁਰੂਆਤ ਇਹ ਦੱਸੀ ਜਾਂਦੀ ਹੈ ਔਰ ਇਨਸਾਨਾਂ ਦੇ ਵਿੱਚ ਵਾਇਰਸ ਜਿਵੇਂ ਉਲਟੀ, ਖੂਨ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਚੱਲਦਿਆਂ, ਤਰਲ ਪਦਾਰਥਾਂ ਦੇ ਸੰਪਰਕ ਜਾਣ ਦੇ ਚੱਲਦਿਆਂ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਦੇ ਵਿੱਚ ਚਲੀ ਜਾਂਦੀ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਇਹ ਵਾਇਰਸ ਜਾਨਲੇਵਾ ਰੂਪ ਦੇ ਵਿੱਚ ਇਨਸਾਨ ਦੇ ਸਾਹ ਖਿੱਚ ਲੈਂਦਾ ਹੈ। ਅਗਲੀ ਖਬਰ ਜਿਹੜੀ ਅਸਲ ਦੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀਆਂ ਕੰਪਨੀਆਂ ਦੀ ਜੇਕਰ ਤੁਹਾਡੇ ਤੋਂ ਗੱਲ ਪੁੱਛੀਏ, ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਗੱਲ ਪੁੱਛੀਏ ਤਾਂ ਤੁਹਾਨੂੰ ਇਹ ਪਤਾ ਹੀ ਹੋਏਗਾ ਕਿ ਦੁਨੀਆਂ ਦੇ ਦਿੱਗਜ ਇਨਵੈਸਟਰਸ ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਵਾਰਨ ਬਫੇਟ ਨੇ, ਪਰ ਹੁਣ ਉਹਨਾਂ ਨੇ ਇੱਕ ਹੈਰਾਨਜਨਕ ਫੈਸਲਾ ਲਿਆ। ਬਫੇਟ ਨੇ ਬਿਲ ਐਂਡ ਮੈਲਿੰਡਾ ਗੇਟਸ ਦੀ ਫਾਊਂਡੇਸ਼ਨ ਨੂੰ ਦਿੱਤੀ ਜਾਣ ਵਾਲੀ ਆਪਣੀ ਭਾਰੀ ਭਰਕਮ ਡੋਨੇਸ਼ਨ ਦੀ ਅਮਾਊਂਟ ਦੇ ਉੱਤੇ ਰੋਕ ਲਗਾ ਦਿੱਤੀ ਹੈ, ਦਾਨ ਦੀ ਰਕਮ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਦੋਵੇਂ ਦਿੱਗਜਾਂ ਦੇ ਦਰਮਿਆਨ ਲਗਭਗ 2 ਦਹਾਕੇ ਪੁਰਾਣੀ ਇਹ ਕਾਰੋਬਾਰੀ ਤੇ ਚੈਰਿਟੀ ਦੇ ਕੰਮਾਂ ਦੀ ਸਾਂਝ ਜਿਹੜੀ ਉਹ ਹੁਣ ਖਤਮ ਹੋ ਗਈ ਹੈ। ਮੰਨਿਆ ਜਾ ਰਿਹਾ ਕਿ ਇਹ ਫੈਸਲਾ ਮਾਈਕਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਤੇ ਜਿਨਸੀ ਸ਼ੋਸ਼ਣ ਦੇ ਅਪਰਾਧੀ ਜੈਫਰੀ ਐਪਸਟੀਨ ਦੇ ਦਰਮਿਆਨ ਹੋਏ ਸੰਬੰਧਾਂ ਦੇ ਖੁਲਾਸੇ ਤੋਂ ਬਾਅਦ ਲਿਆ ਗਿਆ ਹੈ। 95 ਸਾਲਾ ਬਫੇਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਬਚੀ ਹੋਈ ਵਸੀਅਤ ਹੁਣ ਉਹਨਾਂ ਦੇ ਬੱਚਿਆਂ ਦੀ ਤਰਫ ਤੋਂ ਚਲਾਏ ਜਾ ਰਹੇ 4 ਪਰਿਵਾਰਕ ਟਰੱਸਟਾਂ ਦੇ ਨਾਮ ਤੇ ਹੀ ਜਾਏਗੀ। ਬਖਸ਼ਾ ਹੈਥਵੇ ਦੇ ਕਰੀਬ 12 ਮਿਲੀਅਨ ਕਲਾਸ ਬੀ ਸ਼ੇਅਰ ਡੋਨੇਟ ਕਰਨ ਦਾ ਉਹਨਾਂ ਨੇ ਮੰਗਲਵਾਰ ਦੇ ਦਿਨ ਐਲਾਨ ਕਰ ਦਿੱਤਾ ਔਰ ਇਸ ਐਲਾਨ ਦੇ ਵਿੱਚ ਗੇਟਸ ਫਾਊਂਡੇਸ਼ਨ ਪੂਰੀ ਤਰ੍ਹਾਂ ਦੇ ਨਾਲ ਗਾਇਬ ਰਹੀ। ਦੱਸ ਦਈਏ ਕਿ ਇਸ ਸਮੇਂ ਜਿਹੜੀ ਗੇਟਸ ਫਾਊਂਡੇਸ਼ਨ ਉਹ ਦੁਨੀਆਂ ਦੇ ਅਮੀਰ ਤਰੀਨ ਲੋਕਾਂ ਤੋਂ ਆਪਣੀ ਡੋਨੇਸ਼ਨ ਦੀਆਂ ਰਕਮਾਂ ਇਕੱਠੀਆਂ ਕਰਦੇ ਨੇ, ਪਰ ਸਭ ਤੋਂ ਵੱਡੀ ਤਲਖੀ ਦੀ ਵਜ੍ਹਾ ਤਾਂ ਜੈਫਰੀ ਐਪਸਟੀਨ ਹੋ ਸਕਦੇ ਨੇ। ਹਾਲਾਂਕਿ ਕਿਹਾ ਨਹੀਂ ਜਾ ਰਿਹਾ ਪਰ ਅਮਰੀਕੀ ਅਖਬਾਰਾਂ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਜ਼ਰੂਰ ਨੇ ਕਿਉਂਕਿ 70 ਸਾਲ ਦੇ ਬਿਲ ਗੇਟਸ ਦੀ ਸਾਖ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ। ਹਾਲਾਂਕਿ ਗੇਟਸ ਦੇ ਉੱਤੇ ਕਿਸੇ ਕਿਸਮ ਦਾ ਕੋਈ ਅਪਰਾਧ, ਕੋਈ ਦੋਸ਼ ਸਾਬਤ ਨਹੀਂ ਹੋਇਆ, ਪਰ ਇਹ ਵੀ ਕਿਹਾ ਜਾਂਦਾ ਹੈ ਕਿ ਜੈਫਰੀ ਐਪਸਟੀਨ ਦੇ ਨਾਲ ਬਿਲ ਗੇਟਸ ਦੇ ਚੰਗੇ ਸੰਬੰਧ ਸੀ। 2011 'ਚ ਉਹਨਾਂ ਦੋਹਾਂ ਦੀ ਮੁਲਾਕਾਤ ਹੋਈ ਸੀ। ਗੇਟਸ ਨੇ ਦਾਅਵਾ ਕੀਤਾ ਕਿ ਇਹ ਮੁਲਾਕਾਤਾਂ ਤਾਂ ਕੇਵਲ ਚੈਰਿਟੀ ਦੇ ਸਿਲਸਿਲੇ 'ਚ ਹੋਈਆਂ ਸੀ। 2014 'ਚ ਸਿਲਸਿਲਾ ਵੀ ਟੁੱਟ ਗਿਆ ਸੀ। ਪਰ ਗੇਟਸ ਨੇ ਦੋਸ਼ ਵੀ ਮੜਿਆ ਕਿ ਐਪਸਟੀਨ ਦੇ ਨਿੱਜੀ ਜੀਵਨ ਦੇ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ। ਹਾਲਾਂਕਿ ਇਹ ਸੰਭਵ ਨਜ਼ਰ ਨਹੀਂ ਆਉਂਦਾ ਕਿਉਂਕਿ ਇਸ ਦੀਆਂ ਬਹੁਤ ਸਾਰੀਆਂ ਥਿਊਰੀਆਂ ਅਮਰੀਕੀ ਮੀਡੀਆ ਦੇ ਵਿੱਚ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਔਰ ਜੇਕਰ ਉਹ ਥਿਊਰੀਆਂ ਨੂੰ ਪੜ੍ਹੋ ਤੇ ਉਹ ਸਾਰੇ ਡੌਟਸ ਨੂੰ ਆਪਸ 'ਚ ਜੋੜੋ ਤਾਂ ਇੰਜ ਨਹੀਂ ਲੱਗਦਾ ਕਿ ਗੇਟਸ ਬਿਲਕੁਲ ਹੀ ਇਸ ਗੱਲ ਤੋਂ ਅਣਜਾਣ ਹੋਣਗੇ ਕਿ ਜੈਫਰੀ ਐਪਸਟੀਨ ਆਖਰਕਾਰ ਕਰਦਾ ਕੀ ਹੈ। ਹੁਣ ਗੇਟਸ ਫਾਊਂਡੇਸ਼ਨ ਜਿਹੜੀ ਹੈ ਇਸ ਵਕਤ 200 ਅਰਬ ਡਾਲਰ ਦੇ ਜਿਹੜੇ ਨਿੱਜੀ ਸਹਿਯੋਗ ਦੇ ਨਾਲ ਚੱਲਦੀ ਹੈ, ਬਿਲ ਗੇਟਸ ਦਾ ਜਿਹੜਾ ਜਿਹੜੀ ਜਾਇਦਾਦ ਹੈ। ਔਰ 2045 ਤੱਕ ਉਹਨਾਂ ਨੇ ਫਿਲਹਾਲ ਆਪਣੀ ਯੋਜਨਾ ਬਣਾ ਰੱਖੀ ਹੈ ਕਿ ਡੋਨੇਸ਼ਨ ਦੇ ਕੰਮਾਂ 'ਚ ਜਾਰੀ ਰੱਖਣਗੇ। ਉਹ ਡੋਨੇਸ਼ਨ ਕਿੱਥੇ ਜਾਂਦੀ ਹੈ, ਕਿਵੇਂ ਜਾਂਦੀ ਹੈ, ਇਸ ਦੇ ਖੁਲਾਸੇ ਬਿਲ ਗੇਟਸ ਦੀ ਫਾਊਂਡੇਸ਼ਨ ਦੀ ਤਰਫ ਤੋਂ ਮੀਡੀਆ ਦੇ ਵਿੱਚ ਹੀ ਸਾਹਮਣੇ ਆਉਂਦੇ ਨੇ ਕਿ ਅਫਰੀਕੀ ਮੁਲਕਾਂ 'ਚ ਦਾਨ ਦੇ ਰਹੇ ਨੇ, ਭਾਰਤ ਦੇ ਵਿੱਚ ਦਾਨ ਦੇ ਰਹੇ ਨੇ, ਪਾਕਿਸਤਾਨ 'ਚ ਪੋਲੀਓ ਦੀਆਂ ਦਵਾਈਆਂ ਦੇ ਮੂਵਮੈਂਟ ਦੇ ਲਈ ਦਾਨ ਦੇ ਰਹੇ ਨੇ, ਹੋਰ ਪਤਾ ਨਹੀਂ ਕਿੱਥੇ ਕਿੱਥੇ। ਖੈਰ, ਦੁਨੀਆਂ ਦੀਆਂ ਦੂਸਰੀਆਂ ਖਬਰਾਂ ਦੀ ਵੀ ਸਾਂਝ ਪਾਈਏ। ਸ਼ੁਰੂਆਤ ਤਾਂ ਵੈਸੇ ਈਰਾਨ ਅਮਰੀਕਾ ਦੇ ਨਾਲ ਜੁੜੀਆਂ ਖਬਰਾਂ ਤੋਂ ਕਰਨੀ ਸੀ, ਪਰ ਹਰ ਰੋਜ਼ ਹੀ ਹੋ ਰਿਹਾ। ਹੁਣ ਤਾਂ ਈਰਾਨ ਨੇ ਵੀ ਕਹਿ ਦਿੱਤਾ ਹੈ ਕਿ ਸਮਝੌਤਾ ਖਤਮ। ਅੱਗੇ ਚੱਲ ਕੇ ਦੱਸਦੇ ਹਾਂ ਕਿਵੇਂ। ਪਹਿਲਾਂ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਯਾਨੀ IRGC ਨੇ ਕੁਵੈਤ ਦੇ ਵਿੱਚ ਅਮਰੀਕੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ। ਕੁਵੈਤ 'ਚ ਉਹਨਾਂ ਨੇ ਮਿਜ਼ਾਈਲ ਤੇ ਏਅਰ ਡਿਫੈਂਸ ਰਡਾਰ ਦੇ ਨਾਲ ਤੇ ਮਿਜ਼ਾਈਲ ਲਾਂਚ ਪੈਡਸ ਨੂੰ ਤਬਾਹ ਕਰਕੇ ਇਸ ਹਮਲੇ ਦੇ ਬਾਰੇ ਪੁਸ਼ਟੀ ਕੀਤੀ। IRGC ਨੇ ਕਿਹਾ ਕਿ ਦੱਖਣੀ ਈਰਾਨ ਦੇ ਕਈ ਟਿਕਾਣਿਆਂ ਦੇ ਹੋਏ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਇਹ ਹਮਲੇ ਕੀਤੇ ਗਏ ਨੇ। ਹੁਣ ਅਮਰੀਕਾ ਨੇ ਜਿਹੜੇ ਈਰਾਨ ਦੇ ਉੱਤੇ ਹਮਲੇ ਕੀਤੇ ਸੀ ਉਹ ਕੋਈ ਛੋਟੇ ਹਮਲੇ ਨਹੀਂ ਸੀ। ਜਿਵੇਂ ਡੋਨਾਲਡ ਟਰੰਪ ਪਿਛਲੇ ਹਫ਼ਤੇ ਹੀ ਕਹਿ ਚੁੱਕੇ ਨੇ ਕਿ ਵੱਡੇ ਹਮਲੇ ਕੀਤੇ ਜਾਣਗੇ, ਔਰ ਇਸ ਵਾਰ ਸਿਵਿਲੀਅਨ ਆਬਾਦੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਜਾਣ ਬੁੱਝ ਕੇ ਜਾਂ ਕਿਵੇਂ ਇਹ ਨਹੀਂ ਕਿਹਾ ਜਾ ਸਕਦਾ, ਪਰ ਅਮਰੀਕਾ ਦੇ ਹਮਲੇ ਇੰਨੇ ਨਕਾਰਾ ਕਿਵੇਂ ਹੋ ਸਕਦੇ ਨੇ ਕਿ ਈਰਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਬਣਾਇਆ ਬਗੈਰ ਉਹ ਸਿਵਿਲੀਅਨ ਆਬਾਦੀ ਦੇ ਉੱਤੇ ਨਿਸ਼ਾਨਾ ਸਾਧ ਰਹੇ ਹੋਣ। ਦੱਸ ਦਈਏ ਕਿ ਇਸ ਦੇ ਵਿੱਚ ਹੋਵੇਜ਼ ਸ਼ਹਿਰ ਦੇ ਵਿੱਚ ਇੱਕ ਗੇਹੂੰ ਦਾ ਗੋਦਾਮ, ਕਣਕ ਦਾ ਗੋਦਾਮ ਜਿਹੜਾ ਉਹ ਵੀ ਸ਼ਾਮਲ ਦੱਸਿਆ ਗਿਆ। ਔਰ ਇਸ ਤੋਂ ਇਲਾਵਾ ਦਹਿਲਾਨ ਦੇ ਵਿੱਚ ਇੱਕ ਮਿਨਰਲ ਵਾਟਰ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਸਾਫ਼ ਪਾਣੀ ਜਿਹੜਾ ਰੀਟ੍ਰੀਟਿਡ ਵਾਟਰ ਹੈ ਈਰਾਨ ਦੇ ਲੋਕਾਂ ਨੂੰ ਮਿਲਦਾ ਉਹ ਵੀ ਨਾ ਮਿਲ ਸਕੇ, ਤੇ ਬੋਤਲਾਂ ਦੇ ਵਿੱਚ ਮਿਲਣ ਵਾਲਾ ਪਾਣੀ ਉਹ ਵੀ ਨਾ ਮਿਲ ਸਕੇ। ਡਰੋਨ ਹਮਲੇ ਦੀ ਖਬਰ ਈਰਾਨੀ ਮੀਡੀਆ ਨੇ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਦਾਅਵਾ ਵੀ ਕੀਤਾ ਗਿਆ ਈਰਾਨੀ ਮੀਡੀਆ 'ਚ ਕਿ ਸਿਸਤਾਨ ਬਲੂਚਿਸਤਾਨ ਦੇ ਬੰਪੂਰ ਖੇਤਰ ਦੇ ਵਿੱਚ ਵੀ ਇੱਕ ਫੌਜੀ ਅੱਡੇ ਦੇ ਉੱਤੇ ਅਮਰੀਕੀ ਹਮਲੇ ਦੇ ਵਿੱਚ 7 ਲੋਕ ਮਾਰੇ ਗਏ ਨੇ, ਕਈ ਹੋਰ ਜ਼ਖਮੀ ਹੋਏ ਨੇ। ਫੌਜ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਦੁਆਰਾ ਅਮਰੀਕੀ ਫੌਜ ਨੇ ਬੰਪੂਰ ਦੇ ਵਿੱਚ ਈਰਾਨੀ ਆਰਮੀ ਦੇ ਬੈਰਕ ਨੂੰ ਨਿਸ਼ਾਨਾ ਬਣਾਇਆ, 13 ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਈਰਾਨ ਦੇ ਇੱਥੇ 388ਵੀਂ ਬ੍ਰਿਗੇਡ ਦੇ 7 ਜਵਾਨ ਮੌਜੂਦ ਸੀ, ਹੋਰ ਵੀ ਬਹੁਤ ਵੱਡੀ ਗਿਣਤੀ 'ਚ ਜਵਾਨ ਮੌਜੂਦ ਸੀ ਜਿਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਖਤਮ ਕੀਤਾ ਗਿਆ। ਇਸ ਤੋਂ ਪਹਿਲਾਂ ਈਰਾਨੀ ਮੀਡੀਆ ਨੇ ਫਾਰਸ ਦੀ ਖਾੜੀ, ਹੋਰਮੁਜ਼ ਸਟ੍ਰੇਟ ਦੇ ਕੋਲ, ਬੰਪੂਰ ਸਣੇ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਹੋਏ ਹਮਲੇ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਹੀ ਈਰਾਨ ਨੇ ਹੁਣ ਇਹ ਸਪਸ਼ਟੀਕਰਨ ਦਿੱਤਾ ਤੇ ਕਿਹਾ ਹੈ ਕਿ ਜਿਹੜਾ ਸਮਝੌਤਾ ਸੀ ਉਹ ਹੁਣ ਖਤਮ ਹੋ ਚੁੱਕਿਆ। ਈਰਾਨ ਦੀ ਸੈਂਟਰਲ ਕਮਾਂਡ ਜਿਹੜੀ ਨੇਵੀ ਦੀ ਸੈਂਟਰਲ ਕਮਾਂਡ ਹੈ, ਸੈਟਕਾਮ ਜਿਹਨੂੰ ਕਿਹਾ ਜਾਂਦਾ, ਉਹਨਾਂ ਦੇ ਹਮਲਿਆਂ ਦੇ ਚੱਲਦਿਆਂ ਈਰਾਨ ਦੀ ਤਰਫ ਤੋਂ ਇਹ ਦਾਅਵਾ ਹੁਣ ਕੀਤਾ ਗਿਆ ਕਿ ਇਸਲਾਮਾਬਾਦ ਅਕਾਰਡ ਹੁਣ ਖਤਮ ਹੋ ਚੁੱਕਿਆ, ਕਿਉਂਕਿ ਉਸਦੀ ਕੋਈ ਵੀ ਸ਼ਰਤ ਅਮਰੀਕਾ ਨੇ ਤਾਂ ਨਹੀਂ ਮੰਨੀ। ਇਸ ਕਰਕੇ ਹੁਣ ਈਰਾਨ ਵੀ ਮੰਨਣ ਦੇ ਲਈ ਬਾਧਤ ਨਹੀਂ ਹੈ ਤੇ ਜਿਹੜੇ ਹਮਲੇ ਨੇ ਉਹ ਹੁਣ ਦੋਤਰਫਾ ਹੋਣਗੇ। ਇਸ ਦਰਮਿਆਨ ਦੁਬਈ ਸਥਿਤ ਭਾਰਤ ਦੇ ਸਫਾਰਤਖਾਨੇ ਨੇ ਬੁੱਧਵਾਰ ਦੇ ਦਿਨ ਪੁਸ਼ਟੀ ਕੀਤੀ ਕਿ ਓਮਾਨ ਦੇ ਤੱਟ ਦੇ ਕੋਲ ਇੱਕ ਕਮਰਸ਼ੀਅਲ ਜਹਾਜ਼ GSF ਗਲੈਕਸੀ ਦੇ ਉੱਤੇ ਜਿਹੜਾ ਹਮਲਾ ਹੋਇਆ ਉਸ ਦੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। 30 ਸਾਲ ਦੇ ਹਰਾਮ ਕਰਮਾਕਰ ਸਾਈਪ੍ਰਸ ਦੇ ਝੰਡੇ ਵਾਲੇ ਕੰਟੇਨਰ ਜਹਾਜ਼ ਲੈ ਕੇ GFS ਗਲੈਕਸੀ ਦੇ ਉੱਤੇ ਜਾ ਰਹੇ ਸੀ। ਉਹ ਇੰਜੀਨੀਅਰ ਦੇ ਤੌਰ ਦੇ ਉੱਤੇ ਇਸ ਜਹਾਜ਼ ਤੇ ਤੈਨਾਤ ਸੀ। ਸਫਾਰਤਖਾਨੇ ਨੇ ਲਿਖਿਆ ਹੈ ਕਿ ਵਣਜ ਜਿਹੜਾ ਕੌਂਸੂਲੇਟ ਜਨਰਲ ਹੈ ਉਹ ਪਰਿਵਾਰ ਦੇ ਸੰਪਰਕ ਦੇ ਵਿੱਚ ਹੈ ਔਰ UAE ਦੇ ਵਿੱਚ ਸਾਰੇ ਅਧਿਕਾਰੀਆਂ ਦੇ ਨਾਲ ਰਲ ਕੇ ਸ਼ਿਪਿੰਗ ਕੰਪਨੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸਾਈਪ੍ਰਸ ਦੇ ਅਧਿਕਾਰੀਆਂ ਦੇ ਮੁਤਾਬਕ ਜਹਾਜ਼ ਦੇ ਤੇ ਕੁੱਲ 24 ਚਾਲਕ ਦਲ ਦੇ ਮੈਂਬਰ ਸਵਾਰ ਸੀ, ਜਿਨ੍ਹਾਂ ਚੋਂ 11 ਭਾਰਤੀ ਨਾਗਰਿਕ ਸੀ। ਜਹਾਜ਼ ਦੇ ਵਿੱਚ ਇੱਕ ਅਣਜਾਣ ਪ੍ਰੋਜੈਕਟਾਈਲ ਆ ਕੇ ਹਮਲਾ ਕਰਦੀ ਹੈ। ਈਰਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਸ ਜਹਾਜ਼ ਨੂੰ ਹਮਲਾ ਨਹੀਂ ਬਣਾਇਆ, ਨਿਸ਼ਾਨਾ ਨਹੀਂ ਬਣਾਇਆ, ਕਿਉਂਕਿ ਚੇਤਾਵਨੀ ਦੇ ਬਾਵਜੂਦ ਜਹਾਜ਼ ਨੇ ਆਪਣਾ ਰਸਤਾ ਨਹੀਂ ਸੀ ਬਦਲਿਆ। ਪਰ ਈਰਾਨ ਦੇ ਮੁਤਾਬਕ ਉਹਨਾਂ ਨੇ ਇਸ ਜਹਾਜ਼ ਦੇ ਉੱਤੇ ਫਿਰ ਵੀ ਹਮਲਾ ਨਹੀਂ ਕੀਤਾ। ਉਹਨਾਂ ਨੇ ਸਿਰਫ ਚੇਤਾਵਨੀ ਦਿੱਤੀ ਸੀ ਪਰ ਕਿਸੇ ਕਿਸਮ ਦਾ ਕੋਈ ਹਮਲਾ ਨਹੀਂ ਕੀਤਾ। ਹੁਣ ਅਮਰੀਕਾ ਤੇ ਈਰਾਨ ਦੋਵੇਂ ਇੱਕ ਦੂਸਰੇ ਵਾਲੇ ਪਾਸਿਓਂ, ਅਮਰੀਕਾ ਜਿਹੜਾ ਏ ਕੁਵੈਤ, ਬਹਿਰੀਨ, UAE ਦੇ ਫੌਜੀ ਅੱਡਿਆਂ ਤੋਂ ਮਿਜ਼ਾਈਲਾਂ ਛੱਡ ਰਿਹਾ, ਪ੍ਰੋਜੈਕਟਾਈਲ ਛੱਡ ਰਿਹਾ, ਡਰੋਨ ਲਾਂਚ ਕੀਤੇ ਜਾ ਰਹੇ ਨੇ, ਇਧਰੋਂ ਈਰਾਨ ਛੱਡ ਰਿਹਾ, ਤੇ ਪਤਾ ਵੀ ਨਹੀਂ ਚੱਲਦਾ ਇਸ ਪੂਰੇ ਖਿੱਤੇ ਦੇ ਵਿੱਚ ਕਿ ਕਿਸਨੇ ਕਿਸ ਦੇ ਉੱਤੇ ਹਮਲਾ ਕਰ ਛੱਡਿਆ ਏ। ਉੱਥੇ ਭਾਰਤ ਦੇ ਗੁਆਂਢ ਦੇ ਵਿੱਚੋਂ ਵੀ ਕੁਝ ਖਬਰਾਂ ਲੈਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚੋਂ ਖਬਰ ਕਿਹਾ ਇਹ ਜਾ ਰਿਹਾ, ਹਾਲਾਂਕਿ ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਤਾਂ ਇਸ ਖਬਰ ਨੂੰ ਵੱਡਾ ਕਰਕੇ ਸੁਰਖੀਆਂ ਦੇ ਰੂਪ ਦੇ ਵਿੱਚ ਦਿਖਾਇਆ ਜਾ ਰਿਹਾ, ਪਰ ਇਸ ਕਿਸਮ ਦੀ ਕੋਈ ਅਧਿਕਾਰਕ ਪੁਸ਼ਟੀ ਅਸੀਂ ਰੇਡੀਓ ਹਾਂਜੀ ਤੋਂ ਨਹੀਂ ਕਰ ਰਹੇ। ਔਰ ਖਬਰ ਇਹ ਹੈ ਕਿ ਬਲੋਚਿਸਤਾਨ ਨੇ ਖੁਦ ਨੂੰ ਪਾਕਿਸਤਾਨ ਤੋਂ ਅੱਡ ਹੋ ਕੇ ਇੱਕ ਆਜ਼ਾਦ ਮੁਲਕ ਐਲਾਨ ਕਰ ਦਿੱਤਾ। ਰਿਪਬਲਿਕ ਆਫ ਬਲੋਚਿਸਤਾਨ ਦੇ ਨਾਮ ਦੇ ਨਾਲ ਬਲੋਚਿਸਤਾਨ ਨੇ ਇੱਕ ਪੱਤਰ ਜਾਰੀ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਇਹ ਲੈਟਰ ਜਾਰੀ ਕੀਤੀ ਗਈ ਹੈ। ਵਾਇਰਲ ਲੈਟਰ ਦੇ ਵਿੱਚ ਦੱਸਿਆ ਗਿਆ ਹੈ ਕਿ ਬਲੋਚਿਸਤਾਨ ਦੀ ਫੌਜ ਨੇ ਇਲਾਕੇ ਦੇ 85% ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ। ਦੇਸ਼ ਦਾ ਆਪਣਾ ਝੰਡਾ, ਆਪਣਾ ਕੌਮੀ ਤਰਾਨਾ, ਨਵੀਂ ਕਰੰਸੀ ਤੇ ਨਵੀਂ ਪ੍ਰਸ਼ਾਸਨਿਕ ਪ੍ਰਣਾਲੀ ਲਾਗੂ ਕਰਨ ਦਾ ਦਾਅਵਾ ਵੀ ਕੀਤਾ ਗਿਆ। ਦੱਸਿਆ ਗਿਆ ਹੈ ਕਿ ਬਲੋਚਿਸਤਾਨ ਜਿਹੜਾ ਕਿ ਸੋਨੇ ਤੇ ਤਾਂਬੇ ਦੀ ਖਦਾਨਾਂ ਦਾ ਭਰਮਾਰ ਦੇਸ਼ ਹੈ ਔਰ ਇੱਥੇ 150 ਤੋਂ ਜ਼ਿਆਦਾ ਐਕਟਿਵ ਗੈਸ ਫੀਲਡ ਨੇ ਤੇ 1200 ਤੋਂ ਜ਼ਿਆਦਾ ਓਪਰੇਸ਼ਨਲ ਕੋਲੇ ਦੀਆਂ ਖਦਾਨਾਂ ਨੇ। ਇਸ ਕਰਕੇ ਰਿਪਬਲਿਕ ਆਫ ਬਲੋਚਿਸਤਾਨ ਇਹਨਾਂ ਸਾਰਿਆਂ ਨੂੰ ਅਲੱਗ ਤਰੀਕੇ ਦੇ ਨਾਲ, ਸੁਤੰਤਰ ਤਰੀਕੇ ਦੇ ਨਾਲ ਚਲਾਏਗਾ। ਔਰ ਇਸ ਲੈਟਰ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਬਲੋਚਿਸਤਾਨ ਦੀ ਆਪਣੀ 5 ਲੱਖ ਜਵਾਨਾਂ ਦੀ ਆਰਮੀ ਵੀ ਹੈ ਔਰ ਇਸ ਦੇ ਨਾਲ ਉਹ ਆਪਣੇ ਸਾਰੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਉਹ ਹੁਣ ਨਿਊਕਲੀਅਰ ਬਲੈਕਮੇਲਿੰਗ ਨਹੀਂ ਹੋਣ ਦੇਣਗੇ। ਯਾਨੀ ਕਿ ਪਾਕਿਸਤਾਨ ਦੇਸ਼ ਦਾ ਸੂਬਾ ਹੈ ਬਲੋਚਿਸਤਾਨ, ਪਾਕਿਸਤਾਨ ਕਿਉਂਕਿ ਪਰਮਾਣੂ ਤਾਕਤ ਹੈ ਤੇ ਇਸ ਕਰਕੇ ਵੀ ਇਹ ਦਾਅਵਾ ਕੀਤਾ ਗਿਆ ਕਿ ਉਹ ਕਿਸੇ ਕਿਸਮ ਦੀ ਨਿਊਕਲੀਅਰ ਧਮਕੀ ਤੋਂ ਨਹੀਂ ਡਰਨਗੇ। ਉਧਰ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਜੁਆਇੰਟ ਆਵਾਮੀ ਐਕਸ਼ਨ ਕਮੇਟੀ ਯਾਨੀ JAAC ਦੀ ਤਰਫ ਤੋਂ ਮੁਜ਼ੱਫਰਾਬਾਦ ਦੇ ਵਿੱਚ ਲੌਂਗ ਮਾਰਚ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਮਾਰਚ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਝੜਪਾਂ ਦੇ ਵਿੱਚ 2 ਸੁਰੱਖਿਆ ਕਰਮੀਆਂ ਸਣੇ 10 ਲੋਕਾਂ ਦੀ ਮੌਤ ਹੋ ਗਈ ਸੀ। ਸੰਗਠਨ ਨੇ ਬੁੱਧਵਾਰ ਦੁਪਹਿਰ ਵੇਲੇ ਰਾਵਲਕੋਟ ਤੋਂ ਮੁਜ਼ੱਫਰਾਬਾਦ ਦੇ ਲਈ ਮਾਰਚ ਸ਼ੁਰੂ ਕਰਨ ਦਾ ਐਲਾਨ ਹੀ ਕੀਤਾ ਸੀ ਕਿ ਅਧਿਕਾਰੀਆਂ ਦੇ ਮੁਤਾਬਕ ਇਸ ਨੂੰ ਦੇਖਦੇ ਹੋਇਆ ਰੇਂਜਰਸ, ਪੁਲਿਸ ਤੇ FC ਦੇ 4000 ਜਵਾਨ ਪਹਿਲਾਂ ਹੀ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ, ਜਿਹਨੂੰ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਤੇ ਪਾਕਿਸਤਾਨ ਵਾਲੇ ਪਾਸਿਓਂ ਆਜ਼ਾਦ ਕਸ਼ਮੀਰ ਦਾ ਨਾਂ ਦਿੱਤਾ ਜਾਂਦਾ ਹੈ ਇੱਥੇ ਪਹੁੰਚ ਚੁੱਕੇ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇੱਕ ਐਕਸ਼ਨ ਕਮੇਟੀ ਨੇ ਲੌਂਗ ਮਾਰਚ ਨੂੰ ਰਾਵਲਕੋਟ ਤੋਂ ਗੁਜ਼ਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਮੰਨਿਆ ਜਾ ਰਿਹਾ ਸੀ ਕਿ 1500 ਦੇ ਕਰੀਬ ਪ੍ਰਦਰਸ਼ਨਕਾਰੀ ਇਕੱਠੇ ਹੋਏ ਨੇ ਜਿਹੜੇ ਰਾਵਲਕੋਟ ਦੇ ਇੱਕ ਇਲਾਕੇ ਅਲੱਗ ਅਲੱਗ ਇਲਾਕਿਆਂ ਤੋਂ ਇਕੱਠੇ ਹੋ ਕੇ ਇੱਥੇ ਪਹੁੰਚ ਰਹੇ ਸੀ, ਪਰ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਕਿ ਦਿਨ ਦੇ ਅਖੀਰ ਤੱਕ 40,000 ਲੋਕ ਧਰਨੇ ਵਾਲੀ ਥਾਂ ਦੇ ਉੱਤੇ ਪਹੁੰਚ ਗਏ ਸੀ। ਔਰ ਇਸ ਦਰਮਿਆਨ ਹਾਲੇ ਫਿਲਹਾਲ ਮੁਜ਼ੱਫਰਾਬਾਦ ਦੇ ਵਿੱਚ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਬਣੇ ਹੋਏ। ਲੌਂਗ ਮਾਰਚ ਨੂੰ ਦੇਖਦੇ ਆਇਆ ਪੁਲਿਸ ਦੀ ਤਰਫ ਤੋਂ ਹਾਲ ਫਿਲਹਾਲ ਪਿਛਲੇ ਹਫਤੇ ਤੋਂ ਹੀ ਜਿਹੜੀ ਇੱਥੇ ਕਾਫੀ ਵੱਡੇ ਪੱਧਰ ਦੇ ਉੱਤੇ ਪੁਲਿਸ ਦੀ ਤੈਨਾਤੀ ਕਰ ਰੱਖੀ ਗਈ ਹੈ। ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਦੇ ਦਰਮਿਆਨ ਝੜਪਾਂ ਵੀ ਹੋਈਆਂ ਸੀ। ਰਾਵਲਕੋਟ ਦੇ ਵਿੱਚ ਵੀ ਇੱਕ ਝੜਪ ਹੋਈ ਸੀ, ਇਸ ਦਰਮਿਆਨ ਰੇਂਜਰਸ ਦਾ ਇੱਕ ਜਵਾਨ ਵੀ ਮਾਰਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਰਾਵਲਕੋਟ ਦੇ ਵਿੱਚ ਪਾਬੰਦੀਸ਼ੁਦਾ ਜੁਆਇੰਟ ਆਵਾਮੀ ਇਲੈਕਸ਼ਨ ਕਮੇਟੀ ਹਥਿਆਰਬੰਦ ਗੁੱਟ ਲੋਕਾਂ ਦੇ ਨਾਲ ਰਲ ਕੇ ਪੁਲਿਸ ਦੇ ਉੱਤੇ ਹਮਲੇ ਬੋਲ ਰਹੀ ਹੈ। ਇਸ ਦਰਮਿਆਨ ਰੇਂਜਰਸ ਦੀ ਪਛਾਣ ਨਾਇਕ ਇਮਤਿਆਜ਼ ਅਲੀ ਦੇ ਤੌਰ ਦੇ ਉੱਤੇ ਕੀਤੀ ਗਈ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਹਫਤੇ ਲੋਕਾਂ ਦੀ ਹਮਾਇਤ ਹਾਸਲ ਕਰਨ ਦੇ ਵਿੱਚ ਇਹ ਸੰਗਠਨ ਨਾਕਾਮ ਰਿਹਾ ਸੀ, ਇਸ ਕਰਕੇ ਉਹਨਾਂ ਨੇ ਨਿਊ ਬੱਸ ਟਰਮੀਨਲ ਦੇ ਕੋਲ ਅਣਧੁੰਦ ਤਰੀਕੇ ਦੇ ਨਾਲ ਗੋਲੀਬਾਰੀ ਕੀਤੀ ਸੀ ਔਰ ਇਸ ਤਾਂ ਕਿ ਇਸਦਾ ਇਲਜ਼ਾਮ ਜਿਹੜਾ ਉਹ ਸੁਰੱਖਿਆ ਬਲਾਂ ਦੇ ਉੱਤੇ ਲਗਾਇਆ ਜਾ ਸਕੇ। ਹਾਲਾਂਕਿ ਇਸ ਕਿਸਮ ਦੇ ਕਿਸੇ ਵੀ ਦਾਅਵੇ ਦੀ ਅਸੀਂ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਰਹੇ, ਪਰ ਐਕਸ਼ਨ ਕਮੇਟੀ ਦੀ ਤਰਫ ਤੋਂ ਵੀ ਕੁਝ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਹਿ ਲਓ, ਜਾਂ ਪਾਕਿਸਤਾਨ ਦੇ ਵੱਲੋਂ ਕਹੇ ਜਾਂਦੇ ਆਜ਼ਾਦ ਕਸ਼ਮੀਰ ਕਹਿ ਲਓ, ਜਾਂ ਪਾਕਿਸਤਾਨ ਪ੍ਰਸ਼ਾਸਿਤ ਇਸ ਕਸ਼ਮੀਰ ਦੀ ਗੱਲ ਕਹਿ ਲਓ, ਜਿੱਥੇ ਇਹ ਐਕਸ਼ਨ ਕਮੇਟੀ, ਜਿੱਥੇ ਉਸ ਉੱਥੋਂ ਦੀ ਪੁਲਿਸ ਇਸ ਨੂੰ ਇੱਕ ਅੱਤਵਾਦੀ, ਇੱਕ ਦਹਿਸ਼ਤਗਰਦੀ ਕਮੇਟੀ ਦੱਸ ਰਹੀ ਹੈ। ਇਸ ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਇਹਨਾਂ ਵਿਧਾਨ ਸਭਾ ਸੀਟਾਂ ਤੇ ਉੱਤੇ ਜਿਹੜੇ ਡਿਵੈਲਪਮੈਂਟ ਫੰਡਸ ਨੇ, ਉਹ ਇਲਾਕੇ ਦੇ ਬਾਹਰੋਂ ਭੇਜੇ ਜਾ ਇਲਾਕੇ ਤੋਂ ਬਾਹਰ ਭੇਜ ਦਿੱਤੇ ਜਾਂਦੇ ਨੇ, ਔਰ ਸਰਕਾਰ ਦੇ ਨਾਲ ਕੁਝ ਸਮਝੌਤੇ ਕਰਕੇ ਕੁਝ ਇੱਕ ਜਿਹੜੇ ਲੋਕ ਨੇ ਉਹ ਮੁਕੱਦਮੇ ਆਪਣੇ ਖਤਮ ਕਰਵਾ ਕੇ ਇੱਥੋਂ ਬਾਹਰ ਨਿਕਲ ਰਹੇ ਨੇ। ਔਰ ਪਾਕਿਸਤਾਨ ਰੇਂਜਰਸ ਦੀ ਤੈਨਾਤੀ ਵੀ ਵਧਾ ਦਿੱਤੀ ਗਈ ਹੈ, ਇਹਨਾਂ ਲੋਕਾਂ ਦੇ ਉੱਤੇ ਨਿਗਾਹ ਵਧਾ ਦਿੱਤੀ ਗਈ ਹੈ ਇੱਥੋਂ ਦੇ ਸਥਾਨਕ ਲੋਕਾਂ ਦੇ ਉੱਤੇ। ਵੈਸੇ ਦੱਸ ਦਈਏ ਕਿ ਪਾਕਿਸਤਾਨ ਦੇ ਦੁਆਰਾ ਚਲਾਏ ਜਾਂਦੇ ਇਸ ਕਸ਼ਮੀਰ ਦੇ ਹਾਲਾਤ ਕੋਈ ਬਿਹਤਰ ਨਹੀਂ ਨੇ, ਵਧੀਆ ਨਹੀਂ ਨੇ, ਬਿਹਤਰ ਤਾਂ ਛੱਡੋ, ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ, ਸਟਾਫ ਦੀ, ਦਵਾਈਆਂ ਦੀ ਕਮੀ ਹੈ, ਔਰ ਨੌਕਰੀਆਂ ਵੀ ਪੂਰੀਆਂ ਨਹੀਂ ਨੇ, ਆਟੇ ਇੱਥੋਂ ਤੱਕ ਕਿ ਜਿਹੜੀ ਕਣਕ ਹੈ ਉਸਦੀ ਗੁਣਵੱਤਾ ਨੂੰ ਲੈ ਕੇ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਸਵਾਲ ਉੱਠਣ ਲੱਗ ਪਏ ਸੀ ਕਿ ਘਟੀਆ ਕਿਸਮ ਦੀ ਜਿਹੜੀ ਕਣਕ ਹੈ ਜਾਂ ਆਟਾ ਹੈ ਜਿਹੜਾ ਉਹ ਇੱਧਰਲੇ ਪਾਸੇ ਭੇਜਿਆ ਜਾਂਦਾ ਜਾਂ ਦਿੱਤਾ ਜਾਂਦਾ। ਔਰ ਇਹ ਵੀ ਗੱਲ ਕਹੀ ਗਈ ਸੀ ਕਿ ਜਿਸ ਹਿਸਾਬ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਟੈਕਸ ਜਿਹੜੇ ਨੇ ਉਹ ਘੱਟ ਕੀਤੇ ਜਾਣ, ਟੈਕਸਾਂ ਦੇ ਵਿੱਚ ਰਾਹਤ ਦਿੱਤੀ ਜਾਵੇ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਨੇਪਾਲ ਤੇ ਭਾਰਤ ਦੇ ਅਧਿਕਾਰੀਆਂ ਨੇ ਬਿਜਲੀ ਖੇਤਰ ਦੇ ਵਿੱਚ ਸਹਿਯੋਗ, ਬਿਜਲੀ ਵਪਾਰ ਤੇ ਟਰਾਂਸਮਿਸ਼ਨ ਦੇ ਨਾਲ ਜੁੜੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਭਾਰਤ ਦੇ ਸਫਾਰਤਖਾਨੇ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਬੁੱਧਵਾਰ ਦੇ ਦਿਨੇ ਬੈਠਕਾਂ ਖਤਮ ਹੋਈਆਂ ਨੇ। ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਬਿਜਲੀ ਖੇਤਰ ਦੇ ਵਿੱਚ ਸਹਿਯੋਗ ਨੂੰ ਲੈ ਕੇ ਬਣੀ ਸਾਂਝੀ ਕਮੇਟੀ ਹੈ ਜਿਹੜੀ, ਜੁਆਇੰਟ ਸਟੀਅਰਿੰਗ ਕਮੇਟੀ, ਉਹਦੀ ਬੈਠਕ ਹੋਈ ਸੀ 14 ਤੇ 15 ਜੁਲਾਈ ਨੂੰ ਨੇਪਾਲ ਦੇ ਵਿੱਚ ਪੋਖਰਾ ਇਲਾਕੇ ਦੇ ਅੰਦਰ ਇਹ ਬੈਠਕ ਕੀਤੀ ਗਈ ਸੀ। ਔਰ ਸਫਾਰਤਖਾਨੇ ਨੇ ਇਹ ਵੀ ਦੱਸਿਆ ਕਿ ਇਹਨਾਂ ਬੈਠਕਾਂ ਦੇ ਵਿੱਚ ਭਾਰਤ ਤੇ ਨੇਪਾਲ ਦੇ ਦਰਮਿਆਨ ਬਿਜਲੀ ਖੇਤਰ ਦੇ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਉੱਤੇ ਚਰਚਾ ਕੀਤੀ ਗਈ ਹੈ। ਦੋਹਾਂ ਦੇਸ਼ਾਂ ਨੇ 400 ਕਿਲੋਵਾਟ ਦੇ ਗੋਰਖਪੁਰ ਨਿਊ ਬੁਟਵਲ ਟਰਾਂਸਮਿਸ਼ਨ ਲਾਈਨ ਸਣੇ ਕਈ ਨਵੀਆਂ ਟਰਾਂਸਮਿਸ਼ਨਾਂ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਹੁਣ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ। ਸਭ ਤੋਂ ਪਹਿਲਾਂ ਤਾਂ E20 ਦੇ ਨਾਲ ਜੁੜੀਆਂ ਹੋਈਆਂ ਸ਼ਿਕਾਇਤਾਂ ਨਿਤ ਰੋਜ਼ ਸਾਹਮਣੇ ਆ ਰਹੀਆਂ ਨੇ। ਦੇਸ਼ ਭਰ ਦੇ ਵਿੱਚ ਐਥਨੋਲ ਰਲਿਆ ਹੋਇਆ ਜਿਹੜਾ ਪੈਟਰੋਲ ਹੈ, ਯਾਨੀ 20% ਐਥਨੋਲ ਰਲਿਆ ਹੋਇਆ ਪੈਟਰੋਲ, ਇਸ ਨੂੰ ਲੈ ਕੇ ਗੱਡੀਆਂ ਦੇ ਮਾਲਕ, ਵਾਹਨ ਚਾਲਕ ਲਗਾਤਾਰ ਸ਼ਿਕਾਇਤਾਂ ਕਰ ਰਹੇ ਨੇ ਕਿ ਉਹਨਾਂ ਦੇ ਗੱਡੀਆਂ ਦੇ ਇੰਜਣ ਖਰਾਬ ਹੋ ਰਹੇ ਨੇ। ਇਸ ਦਰਮਿਆਨ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਵਿੱਚ ਜਿਹੜੇ ਡਿਸਟ੍ਰਿਕਟ ਕੰਜ਼ਿਊਮਰ ਕੋਰਟ ਹੈ, ਉਸਨੇ ਇੱਕ ਅਹਿਮ ਫੈਸਲਾ ਸੁਣਾਇਆ। ਇੱਕ ਕੰਜ਼ਿਊਮਰ ਦੀ ਸ਼ਿਕਾਇਤ ਤੋਂ ਬਾਅਦ ਕਮਿਸ਼ਨ ਨੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਿਡ ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਉਹ 45 ਦਿਨ ਦੇ ਅੰਦਰ ਉਸ ਨੂੰ ਨਵੀਂ ਮਾਡਲ ਦੀ ਜਿਹੜੀ ਗੱਡੀ ਦੇਣ ਜਿਹੜੀ E20 ਫਿਊਲ ਪਾਵਰਡ ਹੋਵੇ। ਜੇਕਰ ਕੰਪਨੀ ਅਜਿਹਾ ਕਰਨ ਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਉਹਨਾਂ ਦੇ ਵਾਹਨਾਂ ਦੀ ਪੂਰੀ ਕੀਮਤ ਸਣੇ 20,50,000 ਤੇ 494 ਰੁਪਏ ਇਸ ਕੰਜ਼ਿਊਮਰ ਨੂੰ ਮੋੜਨੇ ਹੋਣਗੇ। ਇਸ ਤੋਂ ਇਲਾਵਾ ਕਮਿਸ਼ਨ ਨੇ ਜਿਹੜਾ ਮਾਨਸਿਕ ਤੌਰ ਦੇ ਉੱਤੇ ਉਸਦਾ ਤਸ਼ੱਦਦ ਹੋਇਆ ਉਸਦੇ ਲਈ 1,00,000 ਰੁਪਇਆ ਅਲੱਗ ਤੋਂ ਤੇ ਮੁਕਦਮੇ ਦੇ ਖਰਚ ਦੇ ਰੂਪ ਦੇ ਵਿੱਚ 10,000 ਰੁਪਇਆ ਵੀ ਦੇਣ ਦੇ ਲਈ ਮਾਰੂਤੀ ਸੁਜ਼ੂਕੀ ਡੀਲਰਸ਼ਿਪ ਨੂੰ ਇਹ ਹੁਕਮ ਦਿੱਤਾ ਹੈ। ਜਿਸ ਡੀਲਰਸ਼ਿਪ ਤੋਂ ਇਹ ਕਾਰ ਖਰੀਦੀ ਗਈ ਸੀ ਉਸਨੇ ਕਮਿਸ਼ਨ ਦੇ ਸਾਹਮਣੇ ਦਲੀਲ ਦਿੱਤੀ ਹੈ ਕਿ ਸ਼ਿਕਾਇਤਕਰਤਾ ਦੇ ਵਾਹਨ ਦੇ ਵਿੱਚ ਆਈ ਖਰਾਬੀ ਬਾਹਰੀ ਕਾਰਨਾਂ ਕਰਕੇ ਹੋਈ ਹੈ, ਕੰਪਨੀ ਦੇ ਕਿਸੇ ਅੰਦਰੂਨੀ ਵਾਰੰਟੀ ਦੇ ਚਲਦਿਆਂ ਨਹੀਂ। ਹਾਲਾਂਕਿ ਡੀਲਰਸ਼ਿਪ ਨੇ ਸਪਸ਼ਟ ਤੌਰ ਤੇ ਇਹ ਨਹੀਂ ਦੱਸਿਆ ਕਿ ਬਾਹਰੀ ਖਰਾਬੀ E20 ਹੋ ਸਕਦਾ ਹੈ ਕਿ ਨਹੀਂ। ਇਸ ਕਿਸਮ ਦੀ ਟਿੱਪਣੀ ਦੇਣ ਤੋਂ ਤਾਂ ਕੰਪਨੀ ਬਚੀ ਹੈ, ਪਰ ਰਾਏਪੁਰ ਦੇ ਵਸਨੀਕ ਡਾਕਟਰ ਪ੍ਰੇਮ ਰਾਜ ਦੇਵਤਾ, ਜਿਸਨੇ ਇਹ ਮਾਮਲਾ ਕੰਜ਼ਿਊਮਰ ਕੋਰਟ ਦੇ ਵਿੱਚ ਲਿਆਂਦਾ, ਉਹਨਾਂ ਕਿਹਾ ਕਿ 2024 ਦੀ ਇਹ ਨਵੀਂ ਗੱਡੀ ਸੀ ਕੰਪਨੀ ਦੀ, ਮਾਰੂਤੀ ਦੀ ਗ੍ਰੈਂਡ ਵਿਟਾਰਾ ਹਾਈਬ੍ਰਿਡ ਗੱਡੀ ਸੀ, SUV ਕਾਰ ਸੀ, ਔਰ 2023 ਦੇ ਵਿੱਚ ਇਹ ਬਣੀ ਹੈ ਗੱਡੀ, ਜੇ ਕੰਪਨੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖਿਆ ਜਾਵੇ। ਔਰ ਉਹਨਾਂ ਕਿਹਾ ਕਿ ਅਚਾਨਕ ਹੀ ਬੰਦ ਹੋ ਗਈ ਤੇ ਜਦੋਂ ਸਰਵਿਸ ਸੈਂਟਰ ਲੈ ਕੇ ਗਏ ਤਾਂ ਉੱਥੇ ਸਰਵਿਸ ਸੈਂਟਰ ਦੇ ਲੋਕਾਂ ਨੇ ਦੱਸਿਆ ਕਿ ਪੈਟਰੋਲ ਦੇ ਵਿੱਚ ਮਿਲਾਵਟ ਹੋਣ ਦੇ ਚਲਦਿਆਂ ਅਜਿਹਾ ਹੋਇਆ। ਬਾਅਦ ਦੇ ਵਿੱਚ ਹੌਲੀ ਹੌਲੀ ਜਾਂਚ ਕਰਕੇ ਪਤਾ ਚੱਲਿਆ ਕਿ E20 ਰਲਿਆ ਹੋਇਆ ਸੀ, ਇਸ ਕਰਕੇ ਇਹ ਗੱਡੀ ਚੱਲਣੋਂ ਰਹਿ ਗਈ ਹੈ। ਇਹ ਕੋਈ ਪਹਿਲੀ ਸ਼ਿਕਾਇਤ ਤਾਂ ਨਹੀਂ ਹੈ, ਭਾਰਤ ਦੇ ਵਿੱਚ ਲਗਾਤਾਰ ਇਸ ਕਿਸਮ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿਉਂਕਿ E20 ਹੁਣ ਕੁਝ ਪੈਟਰੋਲ ਪੰਪ ਜ਼ਬਰਨ ਵੇਚਣ ਦੇ ਲਈ ਮਜਬੂਰ ਹੋਏ ਨੇ। ਹਾਲਾਂਕਿ ਅਲੱਗ ਅਲੱਗ ਸੂਬਿਆਂ ਚ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਦੇ ਵਿਕਲਪ ਵੀ ਦੇਣੇ ਚਾਹੀਦੇ ਨੇ, ਕਿਉਂਕਿ ਜਬਰਨ ਜਦੋਂ ਉਹ ਵੇਚਦੇ ਨੇ ਇਸ ਕਿਸਮ ਦੇ ਨਾਲ ਜਿਹੜਾ ਪੈਟਰੋਲ ਹੈ, ਤਾਂ ਲੋਕ ਉਹਨਾਂ ਤੱਕ ਆ ਕੇ ਆਪਣਾ ਗੁੱਸਾ ਕੱਢਦੇ ਨੇ। ਸਰਕਾਰ ਤੇ ਐਕਸਪਰਟਸ ਜਿਹੜੇ ਨੇ ਉਹ ਅਲੱਗ ਅਲੱਗ ਰਾਏ ਰੱਖਦੇ ਨੇ। ਸਰਕਾਰ ਦਾ ਫਿਲਹਾਲ ਇਸ ਬਾਰੇ ਕੀ ਕਹਿਣਾ, ਇਸ ਦੇ ਨਾਲ ਜੁੜਿਆ ਹੋਇਆ ਇੱਕ ਪ੍ਰੋਗਰਾਮ ਦਾ ਇੱਕ ਹਿੱਸਾ ਇਨਸਾਈਟ ਰਿਪੋਰਟ ਅਸੀਂ ਤੁਹਾਡੇ ਤੱਕ ਸਾਂਝਾ ਕੀਤਾ ਸੀ। ਸਾਡੇ ਜਿਹੜੇ ਹੁਣ ਪੋਡਕਾਸਟ ਸੈਕਸ਼ਨ ਨੇ ਉੱਥੋਂ ਜਾ ਕੇ ਤੁਸੀਂ ਉਸ ਪ੍ਰੋਗਰਾਮ ਨੂੰ ਵੀ ਸੁਣ ਸਕਦੇ ਹੋ ਕਿ ਨਿਤਿਨ ਗਡਕਰੀ ਔਰ ਸਰਕਾਰ ਦੇ ਉੱਤੇ ਕੀ ਇਲਜ਼ਾਮ ਲੱਗ ਰਹੇ ਨੇ ਇਸ ਐਥਨਾਲ ਰਲੇ ਹੋਏ ਪੈਟਰੋਲ ਨੂੰ ਵੇਚਣ ਦੇ ਚੱਲਦਿਆਂ। ਉੱਥੇ ਤ੍ਰਿਣਮੂਲ ਕਾਂਗਰਸ ਯਾਨੀ TMC ਦੀ ਪ੍ਰਮੁੱਖ ਤੇ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੇ ਬਾਗੀ ਨੇਤਾਵਾਂ ਦੇ ਉੱਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਉਹਨਾਂ ਨੂੰ ਅਭਿਸ਼ੇਕ ਬੈਨਰਜੀ ਤੋਂ ਕੁਝ ਸਿੱਖਣਾ ਚਾਹੀਦਾ ਹੈ। ਅਭਿਸ਼ੇਕ ਬੈਨਰਜੀ ਵੈਸੇ ਮਮਤਾ ਬੈਨਰਜੀ ਦੇ ਭਤੀਜੇ ਨੇ, ਜਿਨ੍ਹਾਂ ਦੇ ਨਾਂ ਦੇ ਉੱਤੇ ਹੀ ਬਹੁਤ ਸਾਰੇ ਲੋਕ ਤਾਂ ਬਹੁਤ ਸਾਰੇ MLAs MPs ਪਾਰਟੀ ਛੱਡ ਕੇ ਚਲੇ ਗਏ, ਕਿਉਂਕਿ ਇਲਜ਼ਾਮ ਲੱਗ ਰਹੇ ਸੀ ਕਿ ਅਭਿਸ਼ੇਕ ਬੈਨਰਜੀ ਆਪ ਹੁਦਰੇ ਹੋ ਚੁੱਕੇ ਨੇ, ਪਾਰਟੀ ਨੂੰ ਆਪਣੀ ਮਰਜ਼ੀ ਦੇ ਨਾਲ ਚਲਾ ਰਹੇ ਨੇ। ਜਦਕਿ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਬਾਗੀ ਨੇਤਾਵਾਂ ਨੂੰ ਅਭਿਸ਼ੇਕ ਬੈਨਰਜੀ ਤੋਂ ਇਹ ਸਿੱਖਣਾ ਚਾਹੀਦਾ ਕਿ ਉਹਨਾਂ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਬਿਹਤਰ ਤਰੀਕੇ ਦੇ ਨਾਲ ਆਪਣੇ ਆਪ ਨੂੰ ਵੀ ਸੰਭਾਲਿਆ, ਪਾਰਟੀ ਨੂੰ ਵੀ ਸੰਭਾਲਿਆ। ਜੋ ਲੋਕ ਇਹ ਕਹਿ ਰਹੇ ਨੇ ਕਿ ਅਭਿਸ਼ੇਕ ਬੈਨਰਜੀ ਬਹਾਨੇ ਬਣਾ ਰਹੇ ਨੇ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਿਰਫ ਸ਼ੀਸ਼ਾ ਦਿਖਾ ਰਹੇ ਨੇ, ਉਹਨਾਂ ਦੀ ਆਲੋਚਨਾ ਸਿਰਫ ਅਭਿਸ਼ੇਕ ਨੂੰ ਨਿਸ਼ਾਨਾ ਬਣਾਉਣ ਦੇ ਲਈ ਹੀ ਕੀਤੀ ਜਾ ਰਹੀ ਹੈ। ਉਹ ਮਮਤਾ ਬੈਨਰਜੀ ਨੇ ਵੀ ਕਿਹਾ ਕਿ ਉਹ ਜਾਣਦੇ ਨੇ ਕਿ ਅਭਿਸ਼ੇਕ ਨੇ ਕੁਝ ਵੀ ਗਲਤ ਨਹੀਂ ਕੀਤਾ, ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਅਭਿਸ਼ੇਕ ਅਗਲੇ 50 ਸਾਲਾਂ ਤੱਕ ਰਾਜਨੀਤੀ ਦੇ ਵਿੱਚ ਬਣੇ ਰਹਿਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਮਮਤਾ ਬੈਨਰਜੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਮਦਨ ਮਿੱਤਰਾ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਕੇ ਬਾਗੀ ਗੁੱਟ ਦੇ ਵਿੱਚ ਸ਼ਾਮਲ ਹੋਏ ਸੀ। ਰਿਤੂਬ੍ਰਤ ਬੈਨਰਜੀ ਵਾਲੇ ਬਾਗੀ ਗੁੱਟ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਭਿਸ਼ੇਕ ਬੈਨਰਜੀ ਨੂੰ ਮੈਂ ਸਲਾਹ ਵੀ ਦਿੱਤੀ ਸੀ ਕਿ ਉਹ 6 ਮਹੀਨੇ ਜਾਂ 1 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਹਟ ਜਾਣ, ਤੇ ਫਿਰ ਦੇਖੋ ਪਾਰਟੀ ਕਿਵੇਂ ਮਜ਼ਬੂਤ ਹੁੰਦੀ ਹੈ। ਉੱਥੇ ਭਾਰਤ ਦੀਆਂ ਖਬਰਾਂ ਤੁਸੀਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਭਾਰਤ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਸੁਣ ਸਕਦੇ ਹੋ ਤੇ ਉੱਥੇ ਉਹਨਾਂ ਦਾ ਵਿਸ਼ਲੇਸ਼ਣ ਵੀ ਸੁਣੋਗੇ, ਪਰ ਪਹਿਲਾਂ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ। ਹੁਣ ਦੇਸ਼ ਦੇ ਵਿੱਚ ਪਿਛਲੇ ਮਹੀਨੇ ਤਾਂ ਇੱਕ ਬਹਿਸ ਚੱਲ ਪਈ ਸੀ ਕਿ ਲੇਬਰ ਪਾਰਟੀ ਨਕਾਰਾ ਹੈ, ਲਿਬਰਲ ਨੈਸ਼ਨਲ ਗਠਜੋੜ ਵੀ ਇਸ ਵਕਤ ਕੁਝ ਕਰ ਨਹੀਂ ਸਕਦਾ। ਅਜਿਹੇ ਦੇ ਵਿੱਚ ਵਨ ਨੇਸ਼ਨ ਪਾਰਟੀ ਹੀ ਇੱਕੋ ਇੱਕ ਵਿਕਲਪ ਬਣੀ ਹੈ, ਇੱਕੋ ਇੱਕ ਵਿਕਲਪ ਜਿਹੜੇ ਨੇ ਪੌਲਿਨ ਹੈਂਸਨ ਨੇ। ਖੈਰ ਪਿਛਲੇ ਹਫਤੇ ਜਿਹੜੇ ਕੁਝ ਸਰਵੇਖਣ ਸੀ ਉਹ ਕੁਝ ਹੋਰ ਇਸ਼ਾਰਾ ਕਰਨ ਲੱਗ ਪਏ। ਪੌਲਿਨ ਹੈਂਸਨ ਨੇ ਜਿਵੇਂ ਜਿਵੇਂ ਮੂੰਹ ਖੋਲਿਆ ਉਵੇਂ ਉਵੇਂ ਉਹਨਾਂ ਦੇ ਨਾਲ ਦੇ ਲੋਕ ਵੀ ਤੇ ਜਿਹੜੇ ਲਿਬਰਲ ਨੈਸ਼ਨਲ ਗਠਜੋੜ ਦੇ ਵਿੱਚੋਂ ਟੁੱਟ ਕੇ ਉਹਨਾਂ ਦੇ ਨਾਲ ਜੁੜ ਰਹੇ ਸੀ ਉਹ ਵੀ ਟੁੱਟਣੇ ਸ਼ੁਰੂ ਹੋ ਗਏ। ਔਰ ਤਾਜ਼ਾ ਸਰਵੇਖਣ ਦੇ ਵਿੱਚ ਪੌਲਿਨ ਹੈਂਸਨ ਦੇ ਗ੍ਰਾਫ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਇਹ ਖਬਰਾਂ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਪਰ ਪੌਲਿਨ ਹੈਂਸਨ ਦੇ ਕੋਲ ਪਲਾਨ ਬੀ ਹੈਗਾ। ਜੇ ਤੁਹਾਨੂੰ ਲੱਗਦਾ ਹੈ ਕਿ ਜੇਕਰ ਪੌਲਿਨ ਹੈਂਸਨ ਪ੍ਰਧਾਨ ਮੰਤਰੀ ਨਹੀਂ ਬਣਦੀ ਜਾਂ ਦੇਸ਼ ਦੀ ਸੱਤਾ ਨੂੰ ਹਥਿਆਉਣ ਦੇ ਲਈ ਸਾਮਦਾਮ ਦੰਡ ਭੇਦ ਕਰਕੇ ਜਿਹੜੇ ਵੀ ਤਰੀਕੇ ਉਹ ਅਪਣਾਉਣਾ ਚਾਹੁੰਦੇ ਨੇ ਉਹ ਨਹੀਂ ਚੱਲਦੇ, ਤਾਂ ਫਿਰ ਉਹ ਕੀ ਕਰਨਗੇ? ਤਾਂ ਫਿਰ ਉਹ ਕਰਨਗੇ ਜੋ ਉਹ ਹੁਣ ਕਰ ਰਹੇ ਨੇ। ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੇ ਨਾਲ ਘੁੰਮਣ ਇੰਗਲੈਂਡ ਤੇ ਇਟਲੀ ਚਲੇ ਗਏ ਨੇ ਔਰ ਉੱਥੇ ਛੁੱਟੀਆਂ ਕੱਟ ਰਹੇ ਨੇ, ਲਗਜ਼ਰੀ ਹੋਟਲਾਂ ਦੇ ਵਿੱਚ ਪਾਰਟੀਆਂ ਕਰ ਰਹੇ ਨੇ, ਸ਼ੈਂਪੇਨ ਪੀ ਰਹੇ ਨੇ, ਸਵਿਮਿੰਗ ਪੂਲਾਂ ਚ ਨਹਾ ਰਹੇ ਨੇ ਜਾਂ ਲਿਬੜ ਰਹੇ ਨੇ, ਜਾਂ ਫਿਰ ਇਸ ਤੋਂ ਇਲਾਵਾ ਮਹਿੰਗੇ ਮਹਿੰਗੇ ਫੈਸ਼ਨ ਸ਼ੋਅਜ਼ ਦਾ ਹਿੱਸਾ ਬਣ ਰਹੇ ਨੇ। ਦੋਹਾਂ ਨੂੰ ਯਾਨੀ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਤੇ ਪੌਲਿਨ ਹੈਂਸਨ ਨੂੰ ਇੱਕ 5 ਸਿਤਾਰਾ ਸੈਨ ਪਿਤੇਰੋ ਗ੍ਰੈਂਡ ਹੋਟਲ ਦੇ 5-star ਬੁਟੀਕ ਦੇ ਵਿੱਚ ਚੰਗੇ ਟੈਗ ਲਗਾਉਂਦੇ ਹੋਏ ਦੇਖਿਆ ਗਿਆ। ਦੱਸ ਦਈਏ ਕਿ ਸਿਸਲੀ ਦੇ ਵਿੱਚ ਦੋਹਾਂ ਨੇ ਚੰਗਾ ਸਮਾਂ ਬਿਤਾਇਆ। ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ। ਜੀਨਾ ਰਾਈਨਹਾਰਟ ਨੂੰ ਅਸਲ ਦੇ ਵਿੱਚ 4 ਦਿਨ ਦੇ ਲਈ ਚੱਲਣ ਵਾਲੇ ਫੈਸ਼ਨ ਸ਼ੋਅ ਕੇਸ ਜਿਹੜਾ ਡੋਲਚੀ ਗਬਾਨਾ ਦਾ ਹੁੰਦਾ ਉਸ ਦੇ ਲਈ ਸੱਦਾ ਦਿੱਤਾ ਗਿਆ ਸੀ। ਇੱਥੇ ਸਿਰਫ ਕੁਝ ਅਮੀਰ ਤਰੀਨ ਖਾਸ ਸ਼ਖਸੀਅਤਾਂ ਨੂੰ ਹੀ ਸੱਦੇ ਦਿੱਤੇ ਜਾਂਦੇ ਨੇ, ਯਾਨੀ ਕਿ ਟਿਕਟਾਂ ਦੇ ਬੇਸ ਦੇ ਉੱਤੇ ਇਸ ਕਿਸਮ ਦੇ ਫੈਸ਼ਨ ਸ਼ੋਅ ਨਹੀਂ ਹੁੰਦੇ, ਇਨਵੀਟੇਸ਼ਨ ਬੇਸਡ ਹੁੰਦੇ ਨੇ। ਐਲੀਟ ਲੋਕਾਂ ਨੂੰ ਇੱਥੇ ਸੱਦਿਆ ਜਾਂਦਾ ਤੇ ਫਿਰ ਉਹ ਲੋਕ ਇਹਨਾਂ ਫੈਸ਼ਨ ਹਾਊਸਿਸ ਦੇ ਵਿੱਚ ਇਨਵੈਸਟ ਕਰਦੇ ਨੇ। ਇਸ ਦਰਮਿਆਨ ਅਲੱਗ ਅਲੱਗ ਜਿਹੜੇ ਸ਼ਹਿਰ ਨੇ ਇਟਲੀ ਦੇ, ਇੰਗਲੈਂਡ ਦੇ, ਯੂਰਪ ਦੇ, ਕੁੱਲ ਮਿਲਾ ਕੇ ਉੱਥੇ ਇਹ ਦੋਵੇਂ ਜੋੜੇ ਜਿਹੜੇ ਉਹ ਘੁੰਮਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਫਿਰ HBO ਦੀ ਇੱਕ ਹਿੱਟ ਸੀਰੀਜ਼ ਵੀ ਹੈ ਵਾਈਟ ਲੋਟਸ, ਉਸ ਸੀਰੀਜ਼ ਦੇ ਵਿੱਚ ਜਿਹੜੀਆਂ ਥਾਵਾਂ ਨੇ ਦੇਖਣ ਨੂੰ ਮਿਲਦੀਆਂ ਉਹਨਾਂ ਥਾਵਾਂ ਦੇ ਉੱਤੇ ਉਹ ਸ਼ਹਿਰ ਜਿਹੜਾ ਟੌਮ ਇਨਾ ਉੱਥੇ ਘੁੰਮਣ ਗਏ ਲਈ ਗਏ। ਨਤੀਜੇ ਹਾਲੇ ਬਹੁਤ ਦੂਰ ਨੇ, ਵੋਟਾਂ ਤੇ ਵੋਟਾਂ ਵੀ ਨਹੀਂ ਹੋਈਆਂ ਆਸਟ੍ਰੇਲੀਆ ਦੇ ਵਿੱਚ, ਫੈਡਰਲ ਚੋਣਾਂ ਵੀ ਬਹੁਤ ਦੂਰ ਨੇ। ਹਾਂ, ਇਹ ਹੋ ਸਕਦਾ ਹੈ ਕਿ ਵਿਕਟੋਰੀਆ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰ ਫੇਰ ਵਨ ਨੇਸ਼ਨ ਪਾਰਟੀ ਦੀ ਨੇਤਾ ਐਕਟਿਵ ਹੋ ਜਾਣ। ਹਾਲ ਫਿਲਹਾਲ ਤਾਂ ਉਹ ਹੋਲੀਡੇ ਮੂਡ ਦੇ ਉੱਤੇ ਨੇ। ਉੱਥੇ ਦੇ ਜਦੋਂ ਹੁਣ ਅਮੀਰ ਤਰੀਨ ਸ਼ਖਸੀਅਤਾਂ ਦੀ ਗੱਲ ਤੁਰੀ ਹੈ ਤਾਂ ਦੇਸ਼ ਦੇ 10 ਸਭ ਤੋਂ ਜ਼ਿਆਦਾ ਤਨਖਾਹ ਹਾਸਲ ਕਰ ਰਹੇ ਚੀਫ ਐਗਜ਼ੈਕਟਿਵ ਦੀ, ਯਾਨੀ ਕੰਪਨੀਆਂ ਦੇ ਪ੍ਰਮੁੱਖਾਂ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ। ਔਰ ਇਹ ਕੰਪਨੀਆਂ ਸਿਰਫ ਉਹ ਨੇ ਜਿਹੜੀਆਂ ASX 200 ਦੇ ਵਿੱਚ ਲਿਸਟ ਨੇ, ਯਾਨੀ ਕਿ ਆਸਟ੍ਰੇਲੀਆ ਦੇ ਸਟਾਕ ਐਕਸਚੇਂਜ ਦੇ ਵਿੱਚ ਲਿਸਟਡ ਕੰਪਨੀਆਂ ਦੇ ਕਿਹੜੇ ਕਿਹੜੇ ਮਾਲਕ ਨੇ ਜਿਹੜੇ ਆਸਟ੍ਰੇਲੀਆ ਚ ਸਭ ਤੋਂ ਮੋਟੇ ਗੱਫੇ ਜਾਂ ਤਨਖਾਹਾਂ ਹਾਸਲ ਕਰ ਰਹੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚ ਲਿਸਟਡ ਇਹਨਾਂ ਕੰਪਨੀਆਂ ਦੇ ਵਿੱਚ ਜ਼ਿਆਦਾਤਰ ਤਾਂ ਅਮਰੀਕੀ ਬੇਸਡ ਕੰਪਨੀਆਂ ਨੇ ਔਰ ਉਹ ਆਸਟ੍ਰੇਲੀਆ ਦੇ ਵਿੱਚ ਕਮਾਈ ਐਵੇਂ ਕਰ ਰਹੇ ਨੇ। ACSI ਆਸਟ੍ਰੇਲੀਅਨ ਕੌਂਸਲ ਆਫ ਸੁਪਰਐਨੋਵੇਸ਼ਨ ਇਨਵੈਸਟਰਸ ਦੀ ਤਰਫ ਤੋਂ ਇੱਕ ਨਵੀਂ ਸਟੱਡੀ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਦੇਖਿਆ ਗਿਆ ਕਿ ਪਿਛਲੇ 25 ਸਾਲਾਂ ਦੇ ਵਿੱਚ CEOs ਦੀ ਤਨਖਾਹਾਂ ਦੇ ਅੰਦਰ ਸਭ ਤੋਂ ਜ਼ਿਆਦਾ ਇਜ਼ਾਫਾ ਪਿਛਲੇ 2-3 ਸਾਲਾਂ ਦੇ ਵਿੱਚ ਹੋਇਆ, ਯਾਨੀ ਕੋਵਿਡ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇ। ਹੋ ਸਕਦਾ ਹੈ ਕਿ ਤੁਹਾਡੀ ਨੌਕਰੀ ਖਤਮ ਹੋ ਗਈ ਹੋਵੇ, ਹੋ ਸਕਦਾ ਹੈ ਕਿ ਤੁਹਾਡੇ ਬਿਜ਼ਨਸ ਖਤਮ ਹੋ ਗਏ ਹੋਣ, ਪਰ ਜਿਹੜੇ ਵੱਡੇ ਵਪਾਰ ਨੇ ਉਹ ਹੋਰ ਜ਼ਿਆਦਾ ਫਲ ਫੁੱਲ ਰਹੇ ਨੇ, ਉਹਨਾਂ ਦੇ ਵਿੱਚ ਇਜ਼ਾਫਾ ਹੋ ਰਿਹਾ, ਉਹਨਾਂ ਦੀ ਆਮਦਨੀ ਦੇ ਵਿੱਚ ਇਜ਼ਾਫਾ ਹੋ ਰਿਹਾ, ਉਹਨਾਂ ਦੀਆਂ ਜਿਹੜੇ CEOs ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋ ਰਿਹਾ। ਪਹਿਲੇ ਨੰਬਰ ਦੇ ਉੱਤੇ ਆਉਂਦੇ ਨੇ CEO ਕ੍ਰਿਸ ਹਲਸ, ਜਿਹੜੇ ਕਿ Life360 ਨਾਮ ਦੀ ਕੰਪਨੀ ਦੇ CEO ਨੇ। ਉਹਨਾਂ ਦੀ ਸਾਲਾਨਾ ਤਨਖਾਹ ਮਗਰੋਂ ਗਿਣ ਲਿਓ ਜ਼ੀਰੋਆਂ ਕਿੰਨੀਆਂ ਨੇ, ਤੇ ਮਗਰੋਂ ਇਹ ਵੀ ਗਿਣ ਲਿਓ ਕਿ ਤੁਹਾਡੇ ਨਾਲ ਕਿੰਨੀ ਕੁ ਫਰਕ ਹੈਗਾ। $47,00,701 ਤੇ $7,000 ਉਹਨਾਂ ਦੀ ਸਾਲ ਦੀ ਤਨਖਾਹ ਦੱਸੀ ਗਈ ਹੈ। ਮਿਕ ਫੈਰਲ ਦੂਸਰੇ ਨੰਬਰ ਤੇ ਆਉਂਦੇ ਨੇ, ਰੈਜ਼ਮੈਡ ਕੰਪਨੀ ਦੇ ਨੇ। ਤੀਜੇ ਨੰਬਰ ਤੇ ਰੋਬਰਟ ਥੋਮਸਨ, ਨਿਊਜ਼ ਕਾਰਪੋਰੇਸ਼ਨ ਨਾਮ ਦੀ ਕੰਪਨੀ ਜਿਹੜੀ ਕਿ ਅਲੱਗ ਅਲੱਗ ਮੀਡੀਆ ਅਦਾਰਿਆਂ ਦੇ ਨਾਲ ਜੁੜੀ ਹੋਈ ਹੈ। ਸਿਗਮਾ ਹੈਲਥ ਕੇਅਰ ਦੇ ਵਿਕੇਸ਼ ਰਾਮਸੁੰਦਰ ਅਗਲੇ ਜਿਹੜੇ ਸਭ ਤੋਂ ਅਮੀਰ CEO ਨੇ, ਤੇ ਇਸ ਤੋਂ ਇਲਾਵਾ ਸ਼ਮੇਰਾ ਵਿਕਰਮਾਇਕੇ ਜਿਹੜੇ ਕਿ ਤਮਿਲ ਮੂਲ ਦੇ ਪਰਿਵਾਰ ਦੇ ਵਿੱਚ ਪੈਦਾ ਹੋਏ ਸੀ, ਮੈਕੁਆਇਰੀ ਗਰੁੱਪ ਦੀ ਇਹ CEO ਸਾਹਿਬਾ ਨੇ, ਤੇ ਨੋਰਿਨ ਫਾਰਮਾਸਿਟੀਕਲ ਦੇ ਜੌਨ ਪਿਲਚਰ, ਤੇ ਗੁੱਡਮੈਨ ਗਰੁੱਪ ਦੇ ਗ੍ਰੈਗ ਗੁੱਡਮੈਨ ਇਸ ਸੂਚੀ ਦੇ ਵਿੱਚ ਅਗਲੇ ਨੰਬਰ ਦੇ ਉੱਤੇ ਆਉਂਦੇ ਨੇ। ਇਸ ਤੋਂ ਇਲਾਵਾ BHP ਦੇ ਮਾਈਕ ਹੈਨਰੀ, ਨਿਊਮੌਂਟ ਦੇ ਪੋਟੋਮ ਪਾਲਮਰ, ਜੈਨੇਸਿਸ ਮਿਨਰਲਸ ਦੇ ਰੈਲੀ ਫਿਲਸਨ, ਵਾਈਟ ਹੈਵਨ ਕੋਲ ਕੰਪਨੀ, ਕੋਲੇ ਦੀ ਖਦਾਨ ਸਭ ਤੋਂ ਵੱਡੀ, ਪੌਲ ਫਿਲਿਨ, ਬਰਾਂਬਲਸ ਦੇ ਗ੍ਰਹਿਮ ਚਿਪਸੇਸ, ਤੇ ਮੈਥਿਊ ਵਿਲਸਨ ਜਿਹੜੇ ਕਿ ਲਾਈਟ ਐਂਡ ਵੰਡਰ ਨਾਮ ਦੀ ਕੰਪਨੀ ਦੇ ਨਾਲ ਜੁੜੇ ਹੋਏ ਨੇ। ਇਸ ਤੋਂ ਇਲਾਵਾ ਬਨਿੰਗਸ, ਕੇਮੈਟ ਵਰਗੀਆਂ ਕੰਪਨੀਆਂ ਦੀ ਮਲਕੀਅਤ ਵਾਲੀ ਕੰਪਨੀ, ਵੈਸ ਫਾਰਮਰ ਦੇ CEO ਰੌਬ ਸਕੌਟ ਵੀ Top 20 ਦੀ ਸੂਚੀ ਦੇ ਵਿੱਚ ਆਪਣਾ ਨਾਮ ਰੱਖ ਰਹੇ ਨੇ। ਕੱਲ ਦੇ ਦਿਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦੇ ਵਿੱਚ AI ਬੂਮ ਨੂੰ ਲੈ ਕੇ ਸਰਕਾਰ ਦੀ ਤਰਫ ਤੋਂ ਇੱਕ ਸਬਮਿਟ ਕੀਤੀ ਜਾ ਰਹੀ ਹੈ ਔਰ ਬੜੇ ਜ਼ਿਆਦਾ ਚਰਚਾ ਹੋਈ। ਹਾਲਾਂਕਿ ਕੁਝ ਇੱਕ ਅਖਬਾਰਾਂ ਦੇ ਵਿੱਚ ਜਿਹੜੇ ਕਿ ਰਾਈਟ ਵਿੰਗਰ ਜਾਂ ਐਕਸਟ੍ਰੀਮਿਸਟ ਵਿਚਾਰਧਾਰਾ ਵਾਲੇ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਦੇ ਵਿੱਚੋਂ ਇਹ ਖਬਰਾਂ ਗਾਇਬ ਰੱਖੀਆਂ ਗਈਆਂ ਨੇ, ਪਰ ਇਹ ਖਬਰ ਆਪਣੇ ਆਪ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਕ ਪਾਸੇ ਚੁੰਮੀਆਂ ਲਈਆਂ ਗਈਆਂ, ਦੋਵੇਂ ਪਾਸਿਓਂ ਚਪੇੜਾਂ ਮਾਰੀਆਂ ਗਈਆਂ ਨੇ। ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਨੇ ਯੂਨੀਵਰਸਿਟੀ ਆਫ ਸਿਡਨੀ ਦੇ ਵਿੱਚ ਰਿਸਰਚਰ, ਸਟੂਡੈਂਟਸ ਤੇ ਹੋਰ ਲੋਕਾਂ ਦੇ ਦਰਮਿਆਨ ਆਪਣੇ ਭਾਸ਼ਣ ਨੂੰ ਡਿਲੀਵਰ ਕੀਤਾ। ਪਹਿਲਾਂ ਤਾਂ ਇਸ ਭਾਸ਼ਣ ਨੂੰ ਦੇਣ ਦੀ ਜਿਹੜੀ ਥਾਂ ਚੁਣੀ ਗਈ ਹੈ ਉਸ ਦੇ ਉੱਤੇ ਵੀ ਚਰਚਾ ਹੋਈ ਹੈ ਕਿ ਆਖਿਰਕਾਰ ਯੂਨੀਵਰਸਿਟੀ ਆਫ ਸਿਡਨੀ ਨੂੰ ਹੀ ਇਸ AI ਸਬਮਿਟ ਦੇ ਲਈ ਕਿਉਂ ਚੁਣਿਆ ਗਿਆ। ਸਬਮਿਟ ਤਾਂ ਨਹੀਂ ਕਹਿ ਸਕਦੇ, ਪਰ ਇਸ ਸਪੀਚ ਦੇ ਲਈ ਕਿਉਂ ਚੁਣਿਆ ਗਿਆ। ਉਹ ਯੂਨੀਵਰਸਿਟੀ ਆਫ ਸਿਡਨੀ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਦਰਮਿਆਨ ਖਬਰ ਵੀ ਸਾਂਝੀ ਕੀਤੀ ਸੀ ਕਿ ਯੂਨੀਵਰਸਿਟੀ ਦੇ ਰਿਸਰਚਰਸ ਤੇ ਜਿਹੜੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹ ਵਿਦਿਆਰਥੀਆਂ ਦੀ ਤਰਫ ਤੋਂ AI ਦੇ ਆਪਣੇ ਪੜ੍ਹਾਈ ਦੇ ਵਿੱਚ ਕੀਤੇ ਜਾ ਰਹੇ ਇਸਤੇਮਾਲ, ਵੱਧ ਰਿਹਾ ਜਿਹੜਾ ਇਸਤੇਮਾਲ ਹੈ, ਉਸ ਤੋਂ ਪਰੇਸ਼ਾਨ ਹੋਏ ਪਏ ਨੇ। ਬਲਕਿ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਯੂਨੀਵਰਸਿਟੀ ਆਫ ਸਿਡਨੀ ਹੁਣ ਆਪਣੇ ਕਰੀਕੁਲਮ ਦੇ ਵਿੱਚ ਤਬਦੀਲੀਆਂ ਕਰਨ ਬਾਰੇ ਵੀ ਸੋਚ ਰਹੀ ਹੈ ਤਾਂ ਕਿ ਕਿਵੇਂ AI ਦੀ ਅਸਿਸਟੈਂਸ ਜਿਹੜੀ ਉਹ ਰੋਕੀ ਜਾ ਸਕੇ, ਉਹ ਘੱਟ ਕੀਤੀ ਜਾ ਸਕੇ। ਵਿਦਿਆਰਥੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਨਾਲ ਆਪਣੀਆਂ ਅਸਾਈਨਮੈਂਟਸ ਤੋਂ ਲੈ ਕੇ ਆਪਣੇ ਸਾਰੇ ਕੰਮ ਕਰ ਰਹੇ ਨੇ। ਇਸ ਚੀਟਿੰਗ ਨੂੰ ਫੜਨ ਦੇ ਲਈ ਨਵੇਂ ਸਿਸਟਮ ਨੂੰ ਡੈਵਲਪ ਕੀਤਾ ਜਾ ਰਿਹਾ ਹੈ ਔਰ ਇਸ ਦਰਮਿਆਨ ਯੂਨੀਵਰਸਿਟੀ ਆਫ ਸਿਡਨੀ ਜਿੱਥੇ ਪ੍ਰਧਾਨ ਮੰਤਰੀ ਇਹ ਕਹਿ ਰਹੇ ਸੀ ਕਿ AI ਦੇ ਇਸਤੇਮਾਲ ਨੂੰ ਸੀਮਤ ਕਰਨਾ ਹੋਏਗਾ ਜਾਂ ਇਸ ਨੂੰ ਰੀਡਾਈਵਰਟ ਕਰਨਾ ਹੋਏਗਾ, ਇਹ ਵੀ ਬੜਾ ਆਪਣੇ ਆਪ ਦੇ ਵਿੱਚ ਦਿਲਚਸਪ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਇਸੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ 70ਵਿਆਂ ਦੇ ਦਹਾਕੇ ਚ, ਰੀਗਨ ਥੈਚਰ ਦਾ ਐਰਾ ਕਿਹਾ ਜਾਂਦਾ ਹੈ 70ਵਿਆਂ 80ਵਿਆਂ ਦੇ ਦਹਾਕੇ ਨੂੰ ਦੁਨੀਆ ਭਰ ਚ। ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਸੀ, ਮਾਰਗਰਟ ਥੈਚਰ ਇੰਗਲੈਂਡ ਦੀ ਪ੍ਰਧਾਨ ਮੰਤਰੀ ਹੁੰਦੀ ਸੀ, ਤੇ ਇਸ ਦਰਮਿਆਨ ਦੁਨੀਆ ਦੀ ਆਰਥਿਕਤਾ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਨਵਾਂ ਗੇਅਰ ਪਾ ਕੇ ਇੱਕ ਵਧਣੀ ਸ਼ੁਰੂ ਹੋਈ ਸੀ। ਇੱਕ ਵੱਖਰੇ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਜੰਗਾਂ ਚੱਲ ਰਹੀਆਂ ਸੀ। ਭਾਰਤ ਪਾਕਿਸਤਾਨ ਦੀ ਜੰਗ ਚੱਲ ਰਹੀ ਸੀ, ਅਮਰੀਕਾ ਨੇ ਵੀਅਤਨਾਮ ਤੇ ਜੰਗ ਛੇੜ ਰੱਖੀ ਸੀ, ਅਰਬ ਮੁਲਕਾਂ ਦੀ ਜੰਗ ਚੱਲ ਰਹੀ ਸੀ ਇਜ਼ਰਾਈਲ ਦੇ ਨਾਲ, ਔਰ ਦੁਨੀਆ ਭਰ ਦੇ ਵਿੱਚ ਜੰਗਾਂ ਦੇ ਇੱਕ ਮਾਹੌਲ ਦੇ ਵਿੱਚੋਂ ਨਿਕਲ ਕੇ ਇੱਕ ਵੱਖਰੇ ਕਿਸਮ ਦੀ ਆਰਥਿਕ ਸ਼ਕਤੀਆਂ ਜਿਹੜੀਆਂ ਬਣਨੀਆਂ ਸ਼ੁਰੂ ਹੋਈਆਂ ਸੀ। ਔਰ ਐਸੇ ਦਰਮਿਆਨ ਪੋਲੀਟੀਕਲ ਇਕੋਨੋਮਿਕਸ ਦੀ ਪੜ੍ਹਾਈ ਕਰ ਰਹੇ ਸੀ ਐਂਥਨੀ ਅਲਬਨੀਜ਼ ਯੂਨੀਵਰਸਿਟੀ ਆਫ ਸਿਡਨੀ ਦੇ ਵਿੱਚ, ਔਰ ਇਸੇ ਯੂਨੀਵਰਸਿਟੀ ਨੂੰ ਚੁਣਿਆ ਗਿਆ। ਹਾਲਾਂਕਿ ਉਹਨਾਂ ਨੇ, ਸ਼ੁਕਰ ਹੈ ਕਿ ਮੈਡੀਕੇਅਰ ਵਰਗੀਆਂ ਫੈਸਿਲਿਟੀਆਂ ਦੇ ਨਾਮ ਨਹੀਂ ਗਏ, ਕਿਉਂਕਿ ਇਹ ਤਾਂ ਸਮਿਟ ਸਿਰਫ AI ਸਮਿਟ ਨੂੰ ਲੈ ਕੇ ਸੀ। ਔਰ ਇਸ ਭਾਸ਼ਣ ਦੇ ਵਿੱਚ ਇੱਕ ਗੱਲ ਜ਼ਰੂਰ ਰਹੀ ਕਿ ਜਿੱਥੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਦੁਨੀਆ ਦਾ ਪਹਿਲਾ ਐਸਾ ਦੇਸ਼ ਹੋਏਗਾ ਜਿਹੜਾ ਕਿ ਆਸਟ੍ਰੇਲੀਆ, ਜਿੱਥੇ ਇੱਕ ਅਲੱਗ ਹੀ ਮਹਿਕਮਾ ਜਿਹੜਾ, ਇੱਕ ਅਲੱਗ ਵਿਭਾਗ AI ਨੂੰ ਕੰਟਰੋਲ ਕਰਨ ਦੇ ਲਈ ਜਾਂ AI ਦੇ ਉੱਤੇ ਪਾਲਿਸੀਜ਼ ਬਣਾਉਣ ਦੇ ਲਈ ਸਰਕਾਰ ਦੀ ਤਰਫ ਤੋਂ ਸਥਾਪਿਤ ਕੀਤਾ ਜਾਏਗਾ। ਹਾਲਾਂਕਿ ਇਸਦਾ ਸਿੱਧਾ ਕੰਟਰੋਲ ਪ੍ਰਧਾਨ ਮੰਤਰੀ ਦੇ ਹੱਥਾਂ ਚ ਹੋਏਗਾ, ਯਾਨੀ ਕਿ ਕੋਈ ਅਲੱਗ ਤੋਂ ਮੰਤਰੀ ਨਹੀਂ ਰੱਖਿਆ ਜਾਣਾ। ਪ੍ਰਧਾਨ ਮੰਤਰੀ ਇਸ ਦੇ ਨਾਲ ਜੁੜੇ ਹੋਏ ਫੈਸਲੇ ਲੈਣਗੇ, ਔਰ ਜਿੱਥੇ ਪ੍ਰਧਾਨ ਮੰਤਰੀ ਜਿਸ ਲੈਕਚਰ ਹਾਲ ਦੇ ਅੰਦਰ ਇਹ ਜਿਸ ਹਾਲ ਦੇ ਅੰਦਰ ਇਹ ਭਾਸ਼ਣ ਦੇ ਰਹੇ ਸੀ, ਉਸ ਦੇ ਬਾਹਰ ਪੋਸਟਰ ਲੱਗੇ ਹੋਏ ਸੀ ਅੰਗਰੇਜ਼ੀ ਦੇ ਵਿੱਚ, ਐਫ ਅੱਖਰ ਦੇ ਨਾਲ ਗਾਲੀ ਗਲੋਚ ਦੇ ਕੇ AI ਨੂੰ ਗਾਲਾਂ ਦਿੱਤੀਆਂ ਹੋਈਆਂ ਸੀ। ਹਾਲ ਫਿਲਹਾਲ ਜਿਹੜੇ ਨਵੇਂ ਰੂਲਸ ਨੇ ਉਹਨਾਂ ਦੇ ਉੱਤੇ ਚਰਚਾ ਆਉਣ ਵਾਲੇ ਦਿਨਾਂ ਚ ਹੋਣੀ ਹੈ, ਪਰ ਨਵੇਂ ਡੇਟਾ ਸੈਂਟਰਸ ਨੂੰ ਲੈ ਕੇ ਜਿਹੜਾ ਇੱਕ ਵਿਵਾਦ ਆਸਟ੍ਰੇਲੀਆ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਆਪਣੇ ਡੇਟਾ ਸੈਂਟਰਸ ਆਸਟ੍ਰੇਲੀਆ ਦੇ ਵਿੱਚ ਬਣਾ ਰਿਹਾ। ਆਸਟ੍ਰੇਲੀਆ ਇਹ ਤਰਕ ਦੇ ਰਿਹਾ ਹੈ ਕਿ ਇਸ ਦੇ ਨਾਲ ਰੁਜ਼ਗਾਰ ਵਧਣਾ, ਔਰ ਆਸਟ੍ਰੇਲੀਆ ਨੂੰ ਵੈਸੇ ਵੀ ਨਵੇਂ ਡੇਟਾ ਸੈਂਟਰਸ ਦੀ ਲੋੜ ਹੈ। ਡੇਟਾ ਸੈਂਟਰਸ ਅਸਲ ਦੇ ਵਿੱਚ ਕਿਵੇਂ ਕੰਮ ਕਰਦੇ ਨੇ, ਇਸ ਦੇ ਨਾਲ ਜੁੜੀ ਹੋਈ ਵੀ ਇੱਕ ਰਿਪੋਰਟ ਅਸੀਂ ਤੁਹਾਡੇ ਨਾਲ ਪਿਛਲੇ ਦਿਨਾਂ ਚ ਸਾਂਝੀ ਕੀਤੀ ਸੀ, ਪਰ ਅੱਜ ਦੇ ਦਿਨ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਸ਼ਾਮ ਦੇ ਪ੍ਰੋਗਰਾਮਾਂ ਦੇ ਵੇਲੇ ਇਹ ਰਿਪੋਰਟ ਸਾਂਝੀ ਕਰਾਂਗੇ ਕਿ ਅਸਲ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਡੇਟਾ ਸੈਂਟਰਸ ਦੀ ਭਰਮਾਰ ਕਿਉਂ ਕੀਤੀ ਜਾ ਰਹੀ ਹੈ, ਤੇ ਫਿਰ ਉਹ ਆਸਟ੍ਰੇਲੀਆ ਜਿਸ ਨੂੰ ਇੱਕ ਡਰਾਈ ਲੈਂਡ ਦੇ ਨਾਮ ਤੋਂ ਸੰਬੋਧਨ ਕੀਤਾ ਜਾਂਦਾ ਸੀ ਉਸ 70ਵੇਂ 80ਵਿਆਂ ਦੇ ਦਹਾਕੇ ਚ ਜਦੋਂ ਪ੍ਰਧਾਨ ਮੰਤਰੀ ਆਪਣੀ ਪੜ੍ਹਾਈ ਹਾਸਲ ਕਰ ਰਹੇ ਸੀ, ਤੇ ਉਸ ਆਸਟ੍ਰੇਲੀਆ ਦੇ ਵਿੱਚ ਡੇਟਾ ਸੈਂਟਰਸ ਜਾਂ ਉਸ ਡਰਾਈ ਲੈਂਡ ਦੇ ਨਾਲ ਡੇਟਾ ਸੈਂਟਰਸ ਦਾ ਆਖਰਕਾਰ ਕੀ ਲੈਣਾ ਦੇਣਾ ਹੈ। ਨਵੇਂ AI ਟੂਲਸ ਇੱਥੋਂ ਬਣਨਗੇ, ਇਹ ਦਾਅਵਾ ਸਰਕਾਰ ਦਾ ਕੀਤਾ ਜਾਂਦਾ ਹੈ, ਪਰ ChatGPT, ਕਲੌਡ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਨਵੇਂ AI ਮਾਡਲਸ ਦੇ ਉੱਤੇ ਕੰਮ ਕਰਨ ਦੇ ਲਈ, ਰਿਸਰਚ ਕਰਨ ਦੇ ਲਈ ਆਸਟ੍ਰੇਲੀਆ ਦੀ ਧਰਤੀ ਨੂੰ ਚੁਣਨਾ ਚਾਹੁੰਦੇ ਨੇ, ਇੱਥੋਂ ਰਿਸਰਚਾਂ ਆਪਣੀਆਂ ਅੱਗੇ ਤੋੜਨਾ ਚਾਹੁੰਦੇ ਨੇ। ਇਹ ਵੀ ਪ੍ਰਧਾਨ ਮੰਤਰੀ ਦੀ ਸਪੀਚ ਦੇ ਵਿੱਚ ਜ਼ਿਕਰ ਨਹੀਂ ਹੋਇਆ, ਕਿਉਂਕਿ AI ਡੇਟਾ ਸੈਂਟਰਸ ਆਪਣੇ ਆਪ ਦੇ ਵਿੱਚ ਇੱਕ ਵਿਵਾਦਤ ਵਿਸ਼ਾ ਹੈ। ਖੈਰ, ਹੋਰਨਾਂ ਖਬਰਾਂ ਦੇ ਵੱਲ ਆਈਏ। AI ਜਿੰਨੀ ਮਰਜ਼ੀ ਆ ਜਾਵੇ, ਪਰ ਸਾਈਬਰ ਬ੍ਰੀਚ ਜਿਹੜਾ ਉਹ ਨਾਲ ਨਾਲ ਰਹੇਗਾ ਆਉਣ ਵਾਲੇ ਸਮਿਆਂ ਦੇ ਵਿੱਚ, ਆਉਣ ਵਾਲੇ ਸਾਲਾਂ ਚ। ਇਹ ਦੋ ਖਬਰਾਂ ਪ੍ਰਮੁੱਖ ਸੁਰਖੀਆਂ ਦਾ ਵਿਸ਼ਾ ਬਣਿਆ ਰਹਿਣਗੀਆਂ ਕਿ ਕਿਤੇ ਸਾਈਬਰ ਅਟੈਕ ਹੋ ਗਿਆ ਤੇ ਕਿਤੇ AI ਨੇ ਕੁਛ ਨਵਾਂ ਕਾਰਾ ਕਰ ਦਿੱਤਾ। ਹੁਣ ਹਜ਼ਾਰਾਂ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਜਿਹੜੀਆਂ ਉਹਨਾਂ ਨੇ ਆਪਣੇ GPs ਨੂੰ ਦੇ ਰੱਖੀਆਂ ਸੀ, ਉਹ ਇੱਕ ਸਾਈਬਰ ਅਟੈਕ ਦੇ ਵਿੱਚ ਲੀਕ ਹੋਈਆਂ ਦੱਸੀਆਂ ਗਈਆਂ ਨੇ। ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿੱਚ 23 ਜੂਨ ਨੂੰ ਇਹ ਸਾਈਬਰ ਬ੍ਰੀਚ ਹੋਈ ਹੈ, ਔਰ ਇਸ ਦੀ ਰਿਪੋਰਟ ਹੁਣ ਕੀਤੀ ਗਈ ਹੈ। ਸਿਹਤ ਮਹਿਕਮੇ ਨੇ ਦੱਸਿਆ ਹੈ ਕਿ 21 ਦੇ ਕਰੀਬ ਕਲੀਨਿਕ ਨੇ ਜਿੱਥੋਂ ਇੱਕ ਪ੍ਰਾਈਵੇਟ ਇਕੁਇਟੀ ਫਰਮ ਕੁਆਡਰੈਂਟ ਦੇ ਨਾਲ ਜੁੜੇ ਹੋਏ ਜਿਹੜੇ ਜਾਣਕਾਰੀਆਂ ਨੇ ਉਹ ਲੀਕ ਹੋਈਆਂ ਨੇ। ਹੈਲਥ ਕੇਅਰ ਕੰਪਨੀ ਨੂੰ ਫਿਲਹਾਲ ਪੁੱਛ ਪੜਤਾਲ ਦੇ ਲਈ ਅਲੱਗ ਅਲੱਗ ਅਧਿਕਾਰੀਆਂ ਤੋਂ ਕੀਤੀ ਜਾ ਰਹੀ ਹੈ। ਆਸਟ੍ਰੇਲੀਅਨ ਸਾਈਬਰ ਸਿਕਿਉਰਿਟੀ ਸੈਂਟਰ ਦੀ ਤਰਫ ਤੋਂ ਤੇ ਆਫਿਸ ਆਫ ਆਸਟ੍ਰੇਲੀਅਨ ਇਨਫੋਰਮੇਸ਼ਨ ਕਮਿਸ਼ਨਰ ਦੀ ਤਰਫ ਤੋਂ ਰਲ ਕੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਇਹਨਾਂ ਨਿੱਜੀ ਜਾਣਕਾਰੀਆਂ ਦੇ ਵਿੱਚ ਮੈਡੀਕੇਅਰ, ਪ੍ਰਾਈਵੇਟ ਹੈਲਥ ਇੰਸ਼ੋਰੈਂਸ, ਕਨਸੈਸ਼ਨ ਕਾਰਡ ਦੀਆਂ ਜਾਣਕਾਰੀਆਂ, ਡੇਟ ਆਫ ਬਰਥ, ਨਾਂ, ਪਤੇ ਔਰ ਕੰਪਲੀਟ ਡਿਟੇਲਸ ਜਿਹੜੀਆਂ ਸੀ ਉਹ ਲੀਕ ਹੋਈਆਂ ਦੱਸੀਆਂ ਗਈਆਂ। ਇਹਨਾਂ ਨੂੰ ਕਿਸੇ ਡਾਰਕ ਵੈਬ ਦੇ ਉੱਤੇ ਇਸਤੇਮਾਲ ਕੀਤਾ ਗਿਆ ਜਾਂ ਨਹੀਂ, ਇਹ ਹਾਲੇ ਨਹੀਂ ਪਤਾ। ਦੱਸ ਦਈਏ ਕਿ ਇਹ ਕੰਪਨੀ ਜਿਸ ਕੁਆਡਰੈਂਟ ਜਿਨ੍ਹਾਂ ਦਾ ਡੇਟਾ ਚੱਕਿਆ ਗਿਆ 2013 ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਦੇਸ਼ ਭਰ ਦੇ ਅੰਦਰ ਅਲੱਗ ਅਲੱਗ 60 ਮੈਡੀਕਲ ਸੈਂਟਰਸ ਦੇ ਉੱਤੇ, ਜਿਨ੍ਹਾਂ ਚ ਸਕਿਨ ਕੇਅਰ, ਅਲਾਈਡ ਹੈਲਥ, ਮੈਂਟਲ ਹੈਲਥ, ਅਲੱਗ ਅਲੱਗ ਸਰਵਿਸਿਜ਼ ਦੇ ਜਿਹੜੇ ਹੈਲਥ ਕਲੀਨਿਕਸ ਨੇ ਉਹਨਾਂ ਨੂੰ ਇਹ ਸੇਵਾਵਾਂ ਦਿੰਦੇ ਨੇ। ਇਸ ਤੋਂ ਇਲਾਵਾ ਇੰਸ਼ੋਰੈਂਸ ਕੰਪਨੀ ਬੂਪਾ ਵੀ ਇਹਨਾਂ ਦੀਆਂ ਹੀ ਸੇਵਾਵਾਂ ਵਰਤਦੀ ਹੈ। ਇਸ ਕੰਪਨੀ ਦੀ ਬਾਕੀ ਕਿਸੇ ਹੋਰ ਮੈਡੀਕਲ ਸੈਂਟਰ ਦੇ ਵਿੱਚੋਂ ਜਾਂ ਕਿਸੇ ਹੋਰ ਕੰਪਨੀ ਦੀਆਂ ਜਾਣਕਾਰੀਆਂ ਲੀਕ ਹੋਈਆਂ ਨੇ ਕਿ ਨਹੀਂ ਇਹ ਨਹੀਂ ਪਤਾ, ਪਰ ਇੱਕ ਗੱਲ ਜ਼ਰੂਰ ਹੈ ਜਿਵੇਂ ਖਬਰ ਦੀ ਸ਼ੁਰੂਆਤ 'ਚ ਦੱਸਿਆ ਸੀ ਕਿ ਆਉਣ ਵਾਲੇ ਸਾਲਾਂ 'ਚ ਸਾਈਬਰ ਬ੍ਰੀਚ ਦੀਆਂ ਖਬਰਾਂ, ਸਾਈਬਰ ਅਟੈਕ ਦੀਆਂ ਖਬਰਾਂ ਆਮ ਹੋ ਜਾਣਗੀਆਂ। ਇੱਕ ਅੰਦਾਜ਼ਾ ਤੁਸੀਂ ਇੱਥੋਂ ਹੀ ਲਗਾ ਸਕਦੇ ਹੋ ਕਿ ਸਿਰਫ 2025 ਦੇ ਕੈਲੰਡਰ ਵਰ੍ਹੇ ਦੇ ਵਿੱਚ 1200 ਤੋਂ ਜ਼ਿਆਦਾ ਸ਼ਿਕਾਇਤਾਂ ਸਾਈਬਰ ਬ੍ਰੀਚ ਦੀਆਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਹਾਸਲ ਹੋਈਆਂ ਸੀ। ਮੈਲਬਰਨ ਸ਼ਹਿਰ ਲਗਾਤਾਰ ਤਰੱਕੀ ਕਰ ਰਿਹਾ ਪਰ ਸਿਰਫ ਨਾਈਟ ਇਕੋਨਮੀ ਦੇ ਮਾਮਲੇ ਦੇ ਵਿੱਚ, ਔਰ ਨਾਈਟ ਇਕੋਨਮੀ ਦੇ ਨਾਲ ਨਾਲ ਡੇ ਇਕੋਨਮੀ ਚ ਵੀ ਤਰੱਕੀ ਕਰ ਲਵੇ ਜੇਕਰ ਸਿਰਫ ਇੱਕ ਫੈਕਟਰ ਜਿਹੜਾ ਇਸ ਸ਼ਹਿਰ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ, ਔਰ ਉਹ ਹੈ ਕ੍ਰਾਈਮ, ਅਪਰਾਧ। ਦਿਨ ਦਿਹਾੜੇ ਤਾਂ ਜਿਹੜੇ ਟਬੈਕੋ ਸ਼ਾਪਸ ਨੇ ਫੂਕੇ ਜਾਂਦੇ ਨੇ, ਬਾਰਸ ਫੂਕੇ ਜਾਂਦੇ ਨੇ, ਰਾਤ ਨੂੰ ਵੀ ਅਪਰਾਧ ਸ਼ੁਰੂ ਹੋ ਰਹੇ ਨੇ, ਪਰ ਮੈਲਬਰਨ ਦੇ ਲਾਰਡ ਮੇਅਰ ਨਿਕ ਰੀਸ ਨੇ ਕਿਹਾ ਕਿ ਨਾਈਟ ਇਕੋਨਮੀ ਵਧਣ ਦੇ ਨਾਲ ਮੈਲਬਰਨ ਸ਼ਹਿਰ ਦੀ ਨੁਹਾਰ ਵੀ ਜਿਹੜੀ ਉਹ ਵਧੇਗੀ ਔਰ ਨਿਖਰੇਗੀ। ਲਗਭਗ 3000 ਨਵੀਆਂ ਨੌਕਰੀਆਂ ਪੈਦਾ ਹੋਈਆਂ ਨੇ 2024-25 ਚ ਨਾਈਟ ਜੋਬਸ ਦੀ, ਨਾਈਟ ਜੋਬ ਸੈਕਟਰ ਦੀ ਜੇ ਗੱਲ ਕਰੀਏ 37,000 ਲੋਕ ਇਸ ਵਕਤ ਮੈਲਬਰਨ ਦੇ ਅਲੱਗ ਅਲੱਗ ਪਬਸ, ਕਲੱਬਸ, ਰੈਸਟੋਰੈਂਟ ਤੋਂ ਲੈ ਕੇ ਅਲੱਗ ਅਲੱਗ ਬਿਜ਼ਨੈਸਿਸ ਦੇ ਵਿੱਚ ਕੰਮ ਕਰ ਰਹੇ ਨੇ। ਇੰਪਲੋਇਮੈਂਟ ਡੇਟਾ ਜਿਹੜਾ ਹੈ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਹਵਾਲੇ ਦੇ ਨਾਲ ਸਾਂਝਾ ਕੀਤਾ ਗਿਆ ਤੇ ਗੂਗਲ ਮੈਪਸ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਕਿੰਨੇ ਬਿਜ਼ਨੈਸਿਸ ਨੇ ਜਿਹੜੇ ਮੈਲਬਰਨ ਦੇ ਵਿੱਚ ਰਾਤ ਵੇਲੇ ਖੁੱਲੇ ਰਹਿੰਦੇ ਨੇ। ਮੈਲਬਰਨ ਦੇ ਵਿੱਚ ਹੁਣ ਰਾਤ ਦੀ ਇਕੋਨਮੀ ਨੂੰ ਹੋਰ ਵਿਕਸਿਤ ਕਰਨ ਦੇ ਲਈ ਲਾਰਡ ਮੇਅਰ ਨੇ ਕਿਹਾ ਹੈ ਕਿ ਉਹ ਹੁਣ ਵਰਦੀਧਾਰੀ ਪੁਲਿਸ ਦੀ ਮੌਜੂਦਗੀ ਨੂੰ ਹੋਰ ਰੱਖਣਾ ਚਾਹੁੰਦੇ ਨੇ। ਗੈਰ ਵਰਦੀਧਾਰੀ ਪੁਲਿਸ ਦਾ ਰਾਤ ਨੂੰ ਕੋਈ ਖਾਸ ਮਕਸਦ ਨਹੀਂ ਰਹਿ ਜਾਂਦਾ, ਦਿਨ ਦੇ ਵਿੱਚ ਜ਼ਰੂਰ ਇਸ ਕਿਸਮ ਦੇ ਮਕਸਦ ਹੁੰਦੇ ਨੇ, ਪਰ ਰਾਤ ਨੂੰ ਪੁਲਿਸ ਦਾ ਵਰਦੀ ਦੇ ਵਿੱਚ ਹੋਣਾ ਔਰ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੋਣਾ ਮੈਲਬਰਨ ਸ਼ਹਿਰ ਦੀ ਆਰਥਿਕਤਾ ਨੂੰ ਹੋਰ ਅੱਗੇ ਲੈ ਕੇ ਜਾਏਗਾ। ਇਸ ਵੇਲੇ $5 ਬਿਲੀਅਨ ਦਾ ਯੋਗਦਾਨ ਮੈਲਬਰਨ ਦੀ ਨਾਈਟ ਇਕੋਨਮੀ ਇਸ ਸੂਬੇ ਦੀ ਆਰਥਿਕਤਾ ਦੇ ਵਿੱਚ ਦੇ ਰਹੀ ਹੈ। ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈ ਹੈ। ਸਭ ਤੋਂ ਪਹਿਲਾਂ ਕ੍ਰਿਕਟ ਦੇ ਨਾਲ ਜੁੜੀ ਖਬਰ, ਜਿੱਥੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਯਾਨੀ ICC ਨੇ ਮੈਨਜ਼ ਵਰਲਡ ਕੱਪ 2027 ਤੇ ਮੈਨਜ਼ T20 ਵਰਲਡ ਕੱਪ 2028 ਦੇ ਲਈ ਜਿਹੜੇ ਫਾਰਮੈਟ ਨੇ ਉਹਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਨੇ। ਦੱਸ ਦਈਏ ਕਿ ਸਕਾਟਲੈਂਡ ਦੇ ਵਿੱਚ ICC ਦੀ ਸਾਲਾਨਾ ਮੀਟਿੰਗ ਜਿਹਨੂੰ AGM ਕਹਿ ਲਿਆ ਜਾਂਦਾ ਹੈ, ਐਨੂਅਲ ਜਨਰਲ ਮੀਟਿੰਗ, ਉਹਦੇ 'ਚ ਇਹ ਫੈਸਲੇ ਲਏ ਗਏ ਨੇ ਤਾਂ ਕਿ ਕ੍ਰਿਕਟ ਦੇ ਮੁਕਾਬਲਿਆਂ ਨੂੰ ਹੋਰ ਇੰਟਰਸਟਿੰਗ ਬਣਾਇਆ ਜਾ ਸਕੇ ਔਰ ਖਿਡਾਰੀਆਂ ਦੇ ਨਾਲ ਨਾਲ ਫੈਨਸ ਦੇ ਵਿੱਚ ਵੀ ਇਸ ਦਾ ਇੱਕ ਉਤਸ਼ਾਹ ਜਿਹੜਾ ਬਣਿਆ ਰਹੇ। ICC ਨੇ ਇੱਕ ਪ੍ਰੈਸ ਰਿਲੀਜ਼ ਕੀਤਾ, ਕਿਹਾ ਗਿਆ ਹੈ ਕਿ ICC ਮੈਨਜ਼ ਕ੍ਰਿਕਟ ਵਰਲਡ ਕੱਪ 2027 ਜਿਹੜਾ ਉਹ ਅਫਰੀਕਾ, ਸਾਊਥ ਅਫਰੀਕਾ, ਜ਼ਿੰਬਾਬਵੇ ਤੇ ਨਮੀਬੀਆ ਇਹ ਰਲ ਕੇ ਤਿੰਨੇ ਮੁਲਕ ਕਰਵਾ ਰਹੇ ਨੇ। 14 ਟੀਮਾਂ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਔਰ ਇਹਨੂੰ 3 ਅਲੱਗ ਅਲੱਗ ਗੇੜ ਦੇ ਵਿੱਚ ਖਿਡਾਇਆ ਜਾਏਗਾ। ਪਹਿਲਾ ਗੇੜ ਜਿਹੜਾ ਉਹ ਕੁਆਲੀਫਾਈ ਕਰਨ ਵਾਲੀਆਂ 14 ਟੀਮਾਂ ਦਾ ਸਭ ਤੋਂ ਹੇਠਲੇ ਸਥਾਨ ਦੇ ਉੱਤੇ ਰਹਿਣ ਵਾਲੀਆਂ ਰਾਊਂਡ ਰੋਬਿਨ ਫਾਰਮੈਟ ਦੀਆਂ ਟੀਮਾਂ ਦੇ ਨਾਲ ਸੁਪਰ ਸੀਰੀਜ਼ ਖਿਡਾ ਕੇ ਹੋਏਗਾ। ਸੁਪਰ ਸੀਰੀਜ਼ ਦੀ ਜਿਹੜੀ ਜੇਤੂ ਟੀਮ ਹੋਏਗੀ ਉਹ ਅਗਲੇ ਗੇੜ ਦੇ ਵਿੱਚ ਥਾਂ ਬਣਾ ਲਏਗੀ। ਫਿਰ ਇਸ ਤੋਂ ਬਾਅਦ 12 ਟੀਮਾਂ ਰਹਿ ਜਾਣਗੀਆਂ, 6-6 ਟੀਮਾਂ ਦੇ ਦੋ ਗਰੁੱਪ ਵੰਡੇ ਜਾਣਗੇ, ਦੋਵੇਂ ਟੀਮਾਂ ਇੱਕ ਦੂਸਰੇ ਦੇ ਖਿਲਾਫ ਮੈਚ ਖੇਡਣਗੀਆਂ। ਹਰ ਇੱਕ ਗਰੁੱਪ ਦੀਆਂ 3 ਸਿਖਰਲੀਆਂ ਟੀਮਾਂ, ਇਸ ਤੋਂ ਇਲਾਵਾ ਚੌਥੇ ਸਥਾਨ ਦੇ ਉੱਤੇ ਰਹਿਣ ਵਾਲੀਆਂ 2 ਟੀਮਾਂ ਦੇ ਵਿੱਚੋਂ ਜਿਹੜੀ ਜਿੱਤ ਕੇ ਆਏਗੀ ਉਹ, ਤੇ ਫਿਰ ਜਿਹੜੀ ਸੁਪਰ ਸੀਰੀਜ਼ ਦੇ ਵਿੱਚ ਜਿਹੜੀ ਟੀਮਾਂ ਜਿੱਤੀਆਂ ਸੀ ਉਹ, ਇਹ 7 ਟੀਮਾਂ ਜਿਹੜੀਆਂ ਨੇ ਅਗਲੇ ਗੇੜ 'ਚ ਪਹੁੰਚਣਗੀਆਂ ਤੇ 7 ਟੀਮਾਂ ਰਾਊਂਡ ਰੋਬਿਨ ਫਾਰਮੈਟ 'ਚ ਖੇਡਣਗੀਆਂ। ਜਿਹੜੀਆਂ 4 ਸਿਖਰਲੀਆਂ ਟੀਮਾਂ ਹੋਣਗੀਆਂ ਉਹ ਸੈਮੀਫਾਈਨਲ 'ਚ ਜਾਣਗੀਆਂ। ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਚੌਥੇ ਸਥਾਨ ਦੇ ਨਾਲ ਖੇਡੇਗੀ ਸੈਮੀਫਾਈਨਲ ਤੇ ਦੂਜੇ ਸਥਾਨ ਤੇ ਰਹਿਣ ਵਾਲੀ ਤੀਜੇ ਸਥਾਨ ਦੇ ਨਾਲ ਖੇਡੇਗੀ। ਇਸ ਤਰੀਕੇ ਦੇ ਨਾਲ 2 ਸੈਮੀਫਾਈਨਲ ਹੋਣਗੇ ਜਿਵੇਂ ਸੋਕਰ ਦੇ ਵਿੱਚ ਹੋ ਰਹੇ ਨੇ, ਫੁੱਟਬਾਲ 'ਚ ਹੋ ਰਹੇ ਨੇ। ਜਿਹੜਾ 2028 ਚ T20 ਵਰਲਡ ਕੱਪ ਹੋਣਾ ਉਸ ਦੇ ਵਿੱਚ ਵੀ ਬਦਲਾ ਹੋਣਗੇ। ਦੱਸ ਦਈਏ ਕਿ ਉਹ ਇਸ ਕਰਕੇ ਵੀ ਖਾਸ ਹੈ ਕਿਉਂਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਾਂਝੇ ਤੌਰ ਦੇ ਉੱਤੇ ਹੋਸਟ ਕਰ ਰਹੇ ਨੇ ICC ਮੈਨਜ਼ T20 ਵਰਲਡ ਕੱਪ 2028 ਨੂੰ। ਹਾਲਾਂਕਿ ਇੱਥੇ ਜ਼ਿਆਦਾ ਟੀਮਾਂ ਪਹੁੰਚਣਗੀਆਂ, ਗਰੁੱਪ ਸਟੇਜ ਦੇ ਵਿੱਚ 20 ਟੀਮਾਂ ਨੂੰ 4-4 ਟੀਮਾਂ ਦੇ 5 ਗਰੁੱਪਾਂ ਦੇ ਵਿੱਚ ਵੰਡਿਆ ਜਾਏਗਾ ਤੇ ਫਿਰ ਸਿਖਰਲੇ ਹਰ ਇੱਕ ਗਰੁੱਪ ਦੀਆਂ ਸਿਖਰਲੀਆਂ 2 ਟੀਮਾਂ ਸੁਪਰ 10 ਤੇ ਪਹੁੰਚਣਗੀਆਂ। ਸੁਪਰ 10 ਦੇ ਵਿੱਚੋਂ 5 ਟੀਮਾਂ ਨੂੰ ਦੋ ਗਰੁੱਪਾਂ 'ਚ ਰੱਖਿਆ ਜਾਏਗਾ। ਉਸੇ ਤਰੀਕੇ ਦੇ ਨਾਲ ਦੋ ਸੈਮੀ ਫਾਈਨਲਿਸਟ ਜਿਹੜੇ ਨੇ ਉਹ ਚੁਣੇ ਜਾਣਗੇ ਸਿਖਰਲੀਆਂ ਟੀਮਾਂ ਦੇ। ICC ਦਾ ਮੰਨਣਾ ਹੈ ਕਿ ਇਹਨਾਂ ਬਦਲਾਵਾਂ ਦੇ ਨਾਲ ਟੂਰਨਾਮੈਂਟ ਦੇ ਵਿੱਚ ਮੁਕਾਬਲੇਬਾਜ਼ੀ ਵੀ ਬਣੀ ਰਹੇਗੀ, ਸਭ ਨੂੰ ਬਰਾਬਰ ਚਾਂਸ ਮਿਲੇਗਾ, ਫੇਅਰ ਚਾਂਸ ਜਿਹਨੂੰ ਕਿਹਾ ਜਾਂਦਾ ਹੈ, ਰੋਮਾਂਚ ਬਣਿਆ ਰਹੇਗਾ ਔਰ ਨਾਲ ਹੀ ਉੱਭਰ ਰਹੀਆਂ ਟੀਮਾਂ ਨੂੰ ਵੀ ਮੌਕਾ ਮਿਲੇਗਾ ਖੇਡਣ ਦਾ। ਆਓ ਹੁਣ ਉਸ ਖਬਰ ਦੀ ਗੱਲ ਕਰ ਲੈਂਦੇ ਹਾਂ, ਫੀਫਾ ਵਿਸ਼ਵ ਕੱਪ ਦੀ, ਜਿੱਥੇ ਕੱਲ ਦਾ ਮੈਚ ਇੰਗਲੈਂਡ ਬਨਾਮ ਅਰਜਨਟੀਨਾ ਹੋਇਆ। ਸੈਮੀ ਫਾਈਨਲ ਮੈਚ ਸੀ ਜਿਸਨੇ ਤੈਅ ਕਰਨਾ ਸੀ ਕਿ ਹੁਣ ਸਪੇਨ ਦੇ ਨਾਲ 20 ਜੁਲਾਈ ਨੂੰ ਕਿਹੜੀ ਟੀਮ ਫਾਈਨਲ ਦੇ ਵਿੱਚ ਭਿੜੇਗੀ ਤੇ ਤੀਸਰੇ ਸਥਾਨ ਦੇ ਲਈ ਫਰਾਂਸ ਦੇ ਨਾਲ ਕਿਹੜੀ ਟੀਮ ਰਹਿ ਜਾਏਗੀ। ਇੰਗਲੈਂਡ ਨੇ ਪੂਰੇ ਮੈਚ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਲਗਭਗ 80 ਮਿੰਟ ਤੱਕ ਇੰਗਲੈਂਡ ਦਾ ਇਸ ਮੈਚ ਦੇ ਵਿੱਚ ਪੂਰਾ ਕੰਟਰੋਲ ਹੀ ਰਿਹਾ, 80 ਮਿੰਟ ਤੋਂ ਵੀ ਜ਼ਿਆਦਾ ਹੀ ਕਹਿ ਲਈਏ, ਕਿਉਂਕਿ 85ਵੇਂ ਮਿੰਟ ਤੇ ਜਾ ਕੇ ਫਰਨਾਂਡੇਜ਼ ਦਾ ਅਰਜਨਟੀਨਾ ਦੀ ਤਰਫ ਤੋਂ ਗੋਲ ਹੋਇਆ, ਨਹੀਂ ਤਾਂ ਇੰਗਲੈਂਡ 1-0 ਦੇ ਨਾਲ ਇਸ ਮੈਚ 'ਚ ਅੱਗੇ ਚੱਲਦੀ ਸੀ। ਗੋਰਡਨ ਨੇ ਇੰਗਲੈਂਡ ਦੀ ਤਰਫ ਤੋਂ 55ਵੇਂ ਮਿੰਟ ਦੇ ਵਿੱਚ ਇਹ ਗੋਲ ਕੀਤਾ ਸੀ। ਇੱਥੋਂ ਤੱਕ ਕਿ ਮੈਚ ਦੇ ਕਮੈਂਟੇਟਰ ਤੱਕ ਇਹ 80ਵੇਂ ਮਿੰਟ ਤੱਕ ਇਹ ਗੱਲ ਕਹਿਣ ਲੱਗ ਪਏ ਸੀ ਕਿ ਅਰਜਨਟੀਨਾ ਨੂੰ ਧੱਕੇ ਦੇ ਨਾਲ, ਜਾਂ ਜਿਵੇਂ ਸੋਸ਼ਲ ਮੀਡੀਆ ਤੇ ਗੱਲ ਤੁਰ ਰਹੀ ਹੈ ਕਿ ਕਿਤੇ ਨਾਜਾਇਜ਼ ਹੀ ਤਾਂ ਨਹੀਂ ਸੈਮੀ ਫਾਈਨਲ ਦੀ ਟੀਮ ਬਣ ਕੇ ਪਹੁੰਚ ਗਈ। ਪਰ ਬਾਅਦ ਦੇ ਵਿੱਚ ਫਿਰ ਜਿਵੇਂ ਹੀ ਫਰਨਾਂਡੇਜ਼ ਨੇ 85ਵੇਂ ਮਿੰਟ 'ਚ ਗੋਲ ਕੀਤਾ, ਮੈਚ ਇੰਜਰੀ ਟਾਈਮ ਦੇ ਵਿੱਚ ਚਲਾ ਗਿਆ, 1-1 ਦੇ ਨਾਲ ਦੋਵੇਂ ਟੀਮਾਂ ਬਰਾਬਰੀ ਤੇ ਸੀ, ਤੇ ਫਿਰ ਮਾਰਟੀਨੇਜ਼ ਦੇ ਗੋਲ ਨੇ 92ਵੇਂ ਮਿੰਟ ਦੇ ਵਿੱਚ ਇਸ ਮੈਚ ਨੂੰ ਅਰਜਨਟੀਨਾ ਦੇ ਨਾਂ ਕੀਤਾ। ਆਖਰੀ 3 ਮਿੰਟ ਦੇ ਵਿੱਚ ਇੰਗਲੈਂਡ ਵਾਪਸੀ ਨਹੀਂ ਕਰ ਸਕੀ ਤੇ ਅਰਜਨਟੀਨਾ ਨੇ ਇਹ ਮੁਕਾਬਲਾ ਜਿਹੜਾ ਜਿੱਤ ਕੇ ਹੁਣ ਫਾਈਨਲ 'ਚ ਆਪਣੀ ਥਾਂ ਬਣਾ ਲਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY Immigration and Education Consultant,
3: ਹਰ ਕਦਮ ਤੁਹਾਡੇ ਨਾਲ।
5: White Hill Studios।

0: ਕਰਾਂਚ ਸਤਾਰਾਂ ਜੁਲਾਈ ਨੂੰ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕੋਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਭੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਂਡ ਐਜ਼ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਸਿੰਘ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
7: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਲਿਖੀ ਹੈ ਗੋਪੀ ਸਿੱਧੂ ਹੋਰਾਂ ਨੇ। ਇੱਕ ਆਦਮੀ ਨੇ ਕਿਹਾ, ਮੈਂ ਆਪਣੀ ਪਤਨੀ ਦੇ ਨਾਲ ਸੁੱਤਾ ਪਿਆ ਸੀ, ਰਾਤ ਨੂੰ ਅਚਾਨਕ ਮੇਰੇ ਫੋਨ ਦੇ ਉੱਤੇ ਨੋਟੀਫਿਕੇਸ਼ਨ ਆਇਆ। ਇਹ ਕਿਸੇ ਕੁੜੀ ਦੇ ਵੱਲੋਂ ਮੈਸੇਜ ਸੀ, ਕੋਈ ਪੁਰਾਣੀ ਦੋਸਤ। ਸੋਚਿਆ, ਵੇਖਾਂ ਭਲਾ ਕੀ ਕਹਿੰਦੀ ਹੈ, ਕੌਣ ਹੈ। ਮੈਂ ਰਿਕੁਐਸਟ ਸਵੀਕਾਰ ਕਰ ਲਈ ਅਤੇ ਮੈਸੇਜ ਭੇਜਿਆ ਅਤੇ ਪੁੱਛਿਆ, ਕੌਣ ਹੈ? ਉਸਨੇ ਅੱਗੋਂ ਜਵਾਬ ਦਿੱਤਾ, ਮੈਂ। ਹਾਂ, ਮੈਨੂੰ ਪਤਾ ਤੇਰਾ ਵਿਆਹ ਹੋ ਚੁੱਕਾ, ਪਰ ਮੈਂ ਅੱਜ ਵੀ ਤੇਰੇ ਨਾਲ ਬਿਤਾਏ ਉਹ ਹਸੀਨ ਪਲਾਂ ਨੂੰ ਮਿਸ ਕਰਦੀ ਹਾਂ ਅਤੇ ਇਸ ਮੌਕੇ ਤੈਨੂੰ ਬਹੁਤ ਮਿਸ ਕਰ ਰਹੀ ਸੀ। ਕੀ ਆਪਾਂ ਮੁੜ ਤੋਂ ਗੱਲ ਕਰ ਸਕਦੇ ਥੋੜ੍ਹੀ ਦੇਰ ਦੇ ਲਈ? ਮੇਰੇ ਪੁਰਾਣੇ ਰਿਸ਼ਤਿਆਂ ਦੇ ਵਿੱਚੋਂ ਇਹ ਉਹ ਕੁੜੀ ਸੀ ਜਿਹਦੇ ਨਾਲ ਬੜੇ ਹਸੀਨ ਅਤੇ ਬੜੇ ਬੇਹੱਦ ਹਸੀਨ ਪਲ ਬਿਤਾਏ ਨੇ। ਮੈਂ ਕੁਛ ਪਲ ਚੈਟ ਕਰਨੀ ਬੰਦ ਕਰ ਦਿੱਤੀ, ਪੱਕਾ ਕੀਤਾ ਕਿ ਵਹੁਟੀ ਸੁੱਤੀ ਹੈ। ਐਸੇ ਪਲ ਬੰਦੇ ਨੂੰ ਇੱਕ ਅਲੱਗ ਅਹਿਸਾਸ ਦੇ ਵਿੱਚ ਲੈ ਜਾਂਦੇ ਨੇ। ਮੈਂ ਆਪਣੀ ਵਹੁਟੀ ਵੱਲ ਵੇਖਿਆ, ਉਹ ਗੂੜੀ ਨੀਂਦੇ ਸੁੱਤੀ ਪਈ ਸੀ, ਸਾਰੇ ਦਿਨ ਦੇ ਕੰਮਕਾਰ ਤੋਂ ਥੱਕੀ ਟੁੱਟੀ, ਇਸ ਟਾਈਮ ਕਿਸੇ ਹੋਰ ਹੀ ਦੁਨੀਆ ਦੇ ਵਿੱਚ। ਜਿਵੇਂ ਮੈਂ ਉਸਦੇ ਵੱਲ ਵੇਖਿਆ ਅਤੇ ਸੋਚਣਾ ਸ਼ੁਰੂ ਕੀਤਾ, ਉਹ ਕਿੰਨੀ ਸੁਰੱਖਿਅਤ ਮਹਿਸੂਸ ਕਰ ਰਹੀ ਹੈ, ਇੰਨੀ ਸੁਰੱਖਿਅਤ, ਉਹ ਵੀ ਇੱਕ ਅਣਜਾਣ ਘਰ ਦੇ ਵਿੱਚ ਇੰਨੇ ਆਰਾਮ ਦੇ ਨਾਲ ਸੁੱਤੀ ਹੈ। ਸ਼ਾਇਦ ਮੇਰੇ ਆਸਰੇ, ਉਹ ਕਿਸੇ ਹੋਰ ਘਰ ਤੋਂ ਆ, ਇੱਥੇ ਕਿਸੇ ਹੋਰ ਘਰ ਪਈ ਹੈ ਜਿੱਥੇ 24 ਸਾਲ ਆਪਣੇ ਘਰ ਦੇ ਵਿੱਚ ਰਹਿ ਕੇ ਉਹਨੇ ਬਿਤਾਏ ਨੇ। ਜਦੋਂ ਗੁੱਸੇ ਦੇ ਵਿੱਚ ਹੁੰਦੀ ਸੀ ਤਾਂ ਦੁਖੀ ਹੁੰਦੀ ਸੀ, ਉਸਦੀ ਮਾਂ ਉਸਦੇ ਕੋਲ ਹੁੰਦੀ ਸੀ, ਜਿਸ ਉਹਦੇ ਕੋਲ ਬੈਠ ਕੇ ਉਹ ਦੁਬਾਰਾ ਚੰਗਾ ਮਹਿਸੂਸ ਕਰ ਲੈਂਦੀ ਸੀ। ਉਹਦੇ ਭਰਾ ਉਹਦੇ ਕੋਲ ਸੀ, ਜਿਨ੍ਹਾਂ ਨਾਲ ਬੈਠ ਕੇ ਉਹ ਹਾਸੀਆਂ ਖੇਡੀਆਂ ਕਰ ਲੈਂਦੀ ਸੀ। ਇਹਦਾ ਡੈਡੀ, ਇਹਦਾ ਪਿਓ ਇਹਦੇ ਕੋਲ ਸੀ, ਉਹ ਕੁਛ ਲਿਆਉਂਦੇ ਸੀ ਜਦੋਂ ਉਸਨੂੰ ਪਸੰਦ ਸੀ, ਤਾਂ ਕਿੰਨਾ ਕਿੰਨਾ ਹੀ ਹੋਰ ਕੁਛ ਸੀ। ਸਭ ਕੁਛ ਸਿਰਫ ਮੇਰੇ ਲਈ ਛੱਡ ਕੇ ਆਈ। ਮਨ ਦੇ ਵਿੱਚ ਇੱਕ ਵਿਚਾਰ ਦੌੜ ਗਿਆ, ਤੇ ਆਪਣੇ ਪਰਿਵਾਰ ਦੇ ਵਿੱਚੋਂ ਆਪਣਾ ਪਿਓ, ਆਪਣੀ ਮਾਂ, ਆਪਣੇ ਭੈਣ ਭਰਾ ਛੱਡ ਕੇ ਸਿਰਫ ਮੇਰੇ ਕਰਕੇ ਇਸ ਘਰ ਦੇ ਵਿੱਚ ਆਈ ਹੈ। ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਹੁਣ ਮੈਂ ਨਿਭਾਉਣੀ ਹੈ। ਇਹ ਸਭ ਸਿਰਫ ਮੇਰੇ ਕਰਕੇ ਛੱਡ ਚੁੱਕੀ ਹੈ। ਜਿਉਂ ਹੀ ਇਹ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਆਈਆਂ ਤਾਂ ਮੈਂ ਫੋਨ ਚੁੱਕਿਆ ਅਤੇ ਤੁਰੰਤ ਬਲੌਕ ਦਾ ਬਟਨ ਦੱਬ ਦਿੱਤਾ। ਮੈਂ ਆਪਣੀ ਵਹੁਟੀ ਵੱਲ ਨੂੰ ਮੂੰਹ ਘੁਮਾਇਆ, ਉਸ ਦੇ ਨਾਲ ਗੱਲ ਵੱਕੜੀ ਕੱਸ ਕੇ ਸੌਂ ਗਿਆ, ਕਿਉਂਕਿ ਮੈਂ ਉਸ ਸਮੇਂ ਮਰਦ ਮਹਿਸੂਸ ਕਰ ਰਿਹਾ ਸੀ। ਇੱਕ ਐਸਾ ਮਰਦ ਜੋ ਆਪਣੀ ਪਤਨੀ ਨਾਲ ਧੋਖਾ ਨਹੀਂ ਕਰਦਾ, ਜੋ ਆਪਣਾ ਘਰ ਦੇ ਨਾਲ ਧੋਖਾ ਨਹੀਂ ਕਰਦਾ, ਜੋ ਆਪਣੇ ਪਰਿਵਾਰ ਨੂੰ ਤੋੜਦਾ ਨਹੀਂ, ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦਾ। ਕਹਾਣੀ ਲਿਖੀ ਸੀ ਗੋਪੀ ਸਿੱਧੂ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਆ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏ। ਕਹਾਣੀ ਦੇ ਵਿੱਚੋਂ ਸਿੱਧਾ ਸਿੱਧਾ ਤਾਂ ਬਹੁਤ ਕੁਛ ਆਪਾਂ ਸਿੱਖ ਲਿਆ ਹੋਊਗਾ ਅਤੇ ਬਹੁਤ ਕੁਛ ਹੋਰ ਵੀ ਸਿੱਖ ਸਕਦੇ ਹਾਂ। ਕਮਾਲ ਦੀ ਗੱਲ ਹੈ, ਜਿਹੜੀ ਘਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਵੀ ਔਰਤ ਹੈ। ਅਤੇ ਜੇ ਤਾਂ ਟੁੱਟਣਾ ਹੈ ਉਹ ਵੀ ਔਰਤ ਹੈ। ਜਿਹੜਾ ਪਹਿਲਾਂ ਬੇਈਮਾਨ ਹੋ ਰਿਹਾ ਸੀ ਉਹ ਵੀ ਮਰਦ ਹੈ, ਜਿਹਦੀ ਬਾਅਦ ਵਿੱਚ ਜ਼ਮੀਰ ਜਾਗੀ ਉਹ ਵੀ ਮਰਦ ਹੈ। ਸੋ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਸਾਨੂੰ ਹਰ ਇੱਕ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸਮਾਜ ਦੇ ਵਿੱਚ ਕਹਿੰਦੇ ਨੇ ਕਿ ਬਣਦੀ ਜ਼ਿੰਮੇਵਾਰੀ ਜਦੋਂ ਹਰ ਇੱਕ ਬੰਦਾ ਨਿਭਾਉਂਦਾ। ਜੇ ਕੋਈ ਭਰਾ ਆ ਤਾਂ ਭਰਾ ਦੀ ਜ਼ਿੰਮੇਵਾਰੀ ਨਿਭਾਵੇ, ਪਿਓ ਆ ਤਾਂ ਪਿਓ ਦੀ, ਘਰਵਾਲਾ ਤਾਂ ਘਰਵਾਲੇ ਦੀ, ਸੰਤਾਨ ਆ ਤਾਂ ਸੰਤਾਨ ਦੀ, ਘਰ ਦਾ ਵੱਡਾ ਵਡੇਰਾ ਹੈ ਅਤੇ ਵੱਡੇ ਦੀ। ਸੋ ਜਦੋਂ ਹਰ ਕੋਈ ਆਪੋ ਆਪਣੀ ਜ਼ਿੰਮੇਵਾਰੀ ਆਪਣੇ ਰਿਸ਼ਤੇ ਦੇ ਮੁਤਾਬਿਕ ਨਿਭਾਊਗਾ ਤਾਂ ਫਿਰ ਇੱਕ ਸੋਹਣਾ ਸਮਾਜ ਸਿਰਜੂਗਾ। ਉਸ ਸਮਾਜ ਦੇ ਵਿੱਚ ਸਟ੍ਰੈਸ ਨਹੀਂ ਹੋਊਗਾ, ਉਸ ਸਮਾਜ ਦੇ ਵਿੱਚ ਡਿਪਰੈਸ਼ਨ ਨਹੀਂ ਹੋਣਗੇ, ਉਸ ਸਮਾਜ ਦੇ ਵਿੱਚ ਪਰਿਵਾਰ ਨਹੀਂ ਟੁੱਟਣਗੇ, ਉਸ ਸਮਾਜ ਦੇ ਵਿੱਚ ਬੱਚੇ ਦਰ ਦਰ ਨਹੀਂ ਭਟਕਣਗੇ, ਉਸ ਸਮਾਜ ਦੇ ਵਿੱਚ ਸਾਨੂੰ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਪਊਗੀ, ਉਸ ਸਮਾਜ ਦੇ ਵਿੱਚ ਸਾਨੂੰ ਇਹ ਵਿਚਾਰ ਨਹੀਂ ਕਦੀ ਆਊਗਾ ਕਿ ਸਾਡੇ ਬੱਚਿਆਂ ਦਾ ਕੀ ਬਣੂਗਾ। ਸ਼ਾਇਦ ਉਸ ਸਮਾਜ ਦੇ ਵਿੱਚ ਸਾਨੂੰ ਇਹ ਵੀ ਚਿੰਤਾ ਨਾ ਕਰਨੀ ਪਵੇ ਕਿ ਛੇਤੀ ਤੋਂ ਛੇਤੀ ਆਪਣੇ ਬੱਚੇ ਬਾਹਰ ਕੱਢ ਦਈਏ, ਇੱਥੇ ਕਿਤੇ ਖਰਾਬ ਨਾ ਹੋ ਜਾਣ, ਇੱਥੇ ਕਿਤੇ ਵਿਗੜ ਨਾ ਜਾਣ, ਅਤੇ ਬਾਹਰ ਇਹ ਚਿੰਤਾ ਹੋਵੇ ਕਿ ਉੱਥੋਂ ਤੇ ਭੱਜੇ ਸਾਂ ਇੱਥੇ ਹੋਰ ਜ਼ਿਆਦਾ ਵਿਗੜ ਗਏ। ਕਿਉਂਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਵਿਗੜਦਾ ਜਦੋਂ ਸਮਾਜ ਵਿਗੜਦਾ, ਸਮਾਜ ਉਦੋਂ ਵਿਗੜਦਾ ਜਦੋਂ ਪਰਿਵਾਰ ਵਿਗੜਦੇ ਨੇ, ਪਰਿਵਾਰ ਉਦੋਂ ਵਿਗੜਦੇ ਨੇ ਜਦੋਂ ਪਰਿਵਾਰਾਂ ਦੀਆਂ ਇਕਾਈਆਂ ਵਿਗੜਦੀਆਂ ਨੇ। ਅਤੇ ਜੇ ਸਾਰੇ ਆਪੋ ਆਪਣੀ ਥਾਂ ਠੀਕ ਹੋ ਜਾਣ ਤਾਂ ਸਾਰਾ ਕੁਛ ਆਪੇ ਠੀਕ ਹੋ ਜਾਵੇ। ਜੇ ਆਪਾਂ ਆਪਣੀ ਆਪਣੀ ਬਣ ਦੀ ਜ਼ਿੰਮੇਵਾਰੀ, ਚਾਹੇ ਉਹ ਸਾਡੇ ਕੰਮਾਂ ਦੀ ਆ, ਕੰਮ ਦੇ ਉੱਤੇ ਪੂਰੀ ਜ਼ਿੰਮੇਵਾਰੀ ਆਪਣੀ ਨਿਭਾਈਏ, ਚਾਹੇ ਉਹ ਪਰਿਵਾਰ ਦੇ ਵਿੱਚ ਆ, ਪਰਿਵਾਰ ਦੇ ਵਿੱਚ ਨਿਭਾਈਏ, ਨੌਕਰੀ ਦੇ ਉੱਤੇ ਆ ਅਤੇ ਨੌਕਰੀ ਦੇ ਉੱਤੇ, ਰਿਸ਼ਤੇ ਆ ਅਤੇ ਰਿਸ਼ਤਿਆਂ ਪ੍ਰਤੀ ਪੂਰੀ ਜ਼ਿੰਮੇਵਾਰੀ। ਸੋ ਜਿੱਥੇ ਵੀ ਕਿਤੇ ਆਪਾਂ ਜਿਹੜਾ ਵੀ ਕੰਮ ਕਰ ਰਹੇ ਹਾਂ, ਇੱਕ ਇਨਸਾਨ ਇੱਕ ਦਿਨ ਦੇ ਵਿੱਚ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ। ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਇੱਕ ਐਕਟਰ ਦੀ ਤਰ੍ਹਾਂ ਅਲੱਗ ਅਲੱਗ ਪਾਸੇ ਆਪਣੇ ਰੋਲ ਅਦਾ ਕਰਦਾ ਅਤੇ ਜਿੱਥੇ ਜੋ ਜਦੋਂ ਉਹ ਕਰ ਰਿਹਾ ਉਹ ਜੇ ਇਮਾਨਦਾਰੀ ਦੇ ਨਾਲ ਕਰੇ ਤਾਂ ਫਿਰ ਸਮੱਸਿਆ ਆਊਗੀ ਨਹੀਂ। ਸਮੱਸਿਆ ਤਾਂ ਕੀ ਆਉਣੀ ਹੈ ਤੁਹਾਨੂੰ ਵੇਖ ਕੇ ਹੋਰ ਵੀ ਬਹੁਤ ਸਾਰੇ ਬਹੁਤ ਕੁਛ ਸਿੱਖਣਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਘੁੰਮਣ ਸਾਹਿਬ ਦਾ, ਜਿਨ੍ਹਾਂ ਨੇ ਸੋਹਣੀ ਪਿਆਰੀ ਪਰਿਵਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਤੀ, ਇੱਕ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
8: ਹਾਂਜੀ ਰੇਡੀਓ,
9: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
10: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
11: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ। ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ।

0: रेडियो हांजी 1674 AM ते थोड़ा स्वागत है। मैं हाँ कृष्णा एंड हुन समा हो चुका है जी इंडिया दियां खबरां वल झात मारन दा। अज दा दिन है जी 16 जुलाई 2026 ते मेरे नाल गलबात करन लई जुड़ चुके ने प्रीतम रूपाल जी। सत श्री अकाल भाई, तुसी ऑन एयर हो।
1: हाँ जी सत श्री अकाल कृष्णा जी, मेरे वालों सारे स्रोतों नूं भी सत श्री अकाल। ਪਹਿਲਾਂ ਆਪਾਂ ਅੱਜ ਦੀਆਂ ਮੁੱਖ ਖਬਰਾਂ ਤੇ ਝਾਤ ਮਾਰਦੇ ਹਾਂ। ਸਭ ਤੋਂ ਪਹਿਲੀ, ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦਾ ਜਿਹੜਾ ਮਾਮਲਾ ਹੋਰ ਲਟਕਾ ਦਿੱਤਾ। ਕੱਲ ਤੋਂ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤੇ ਭੁਪੇਸ਼ ਬਘੇਲ ਨੇ ਆਪਣੀ ਰਿਪੋਰਟ ਸੌਂਪੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਕਿ 29 ਚੋਂ ਜਿਹੜੇ 25 ਜ਼ਿਲ੍ਹਾ ਪ੍ਰਧਾਨ ਨੇ ਤੇ ਉਹ ਰਾਜਾ ਵੜਿੰਗ ਦੇ ਨਾਲ ਨੇ, ਇਸੇ ਤਰ੍ਹਾਂ 7 ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਚੋਂ 4 MP ਤੇ 18 ਚੋਂ 10 MLA ਜਿਹੜੇ ਆ, ਇਹ ਵੀ ਕਿਹਾ ਜਾ ਰਿਹਾ ਕਿ ਉਹ ਰਾਜਾ ਵੜਿੰਗ ਦੇ ਨਾਲ ਨੇ, ਦਾਵਾ ਕੀਤਾ ਜਾ ਰਿਹਾ। ਤੇ ਉਧਰ ਹੁਣ ਚੰਨੀ ਵੀ ਜਿਹੜਾ ਉਹ ਦਿੱਲੀ ਪਹੁੰਚ ਗਏ ਨੇ। ਦੇਖੋ ਹੁਣ ਕਾਂਗਰਸ ਇਹਦੇ ਤੇ ਜਿਹੜੀ ਹੈ ਹਾਈਕਮਾਂਡ ਚਰਨਿੰਗ ਕਰ ਰਹੀ ਹੈ ਤੇ ਕੀ ਕਿਸ ਫੈਸਲੇ ਤੇ ਪਹੁੰਚ ਰਹੀ ਹੈ। ਉਧਰ ਅਗਲੀ ਖਬਰ ਹੈ, ਸਾਬਕਾ SIR ਨੂੰ ਜਮਹੂਰੀਅਤ ਦਾ ਜਿਹੜਾ ਕਾਰਨ ਦੱਸਿਆ। ਸ੍ਰੀ ਕੁਰੈਸ਼ੀ ਨੇ ਕਿਹਾ ਕਿ SIR ਦਾ ਮਕਸਦ ਲੋਕਾਂ ਨੂੰ ਜਿਹੜਾ ਹੈਗਾ ਵੋਟਰ ਸੂਚੀਆਂ ਚੋਂ ਬਾਹਰ ਕੱਢਣਾ, ਹੋਰ ਕੁਛ ਨਹੀਂ ਹੈ। ਤੇ ਨਾਲ ਹੀ ਹੈ ਕਿ ਪੰਜਾਬ ਦੇ ਵਿੱਚ SIR ਦਾ ਜਿਹੜਾ ਅਮਲ ਹੈ ਹੁਣ 3 ਅਗਸਤ ਤੱਕ ਵਧਾ ਦਿੱਤਾ ਗਿਆ। ਪਹਿਲਾਂ ਜੁਲਾਈ ਦੇ ਆਖਰੀ ਹਫ਼ਤੇ ਖਤਮ ਹੋ ਜਾਣਾ ਸੀ। ਤੇ ਉਧਰ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਵਿੱਚ ਨਵੀਂ ਹਲਕਾਬੰਦੀ ਬਾਰੇ ਜਿਹੜਾ ਬਿੱਲ ਹੈ ਉਹ ਦੁਬਾਰਾ ਲਿਆਉਣ ਦੀ ਸੰਭਾਵਨਾ ਹੈ। BJP ਵਿਰੋਧੀ ਪਾਰਟੀਆਂ 'ਚ ਜਿਹੜਾ ਭੰਨ ਤੋੜ ਕਰਕੇ 2/3 ਬਹੁਮਤ ਜਿਤਾਉਣ 'ਚ ਲੱਗੀ ਹੋਈ ਹੈ। ਤੇ ਕਿਉਂਕਿ NCP ਸ਼ਰਦ ਪਵਾਰ

0: ਨੂੰ ਜਿਹੜਾ ਹੈਗਾ ਇਸ ਬਿੱਲ ਦੇ ਹੱਕ ਚ ਵੋਟ ਪਾਉਣ ਦੇ ਸੰਕੇਤ ਦਿੱਤੇ ਗਏ ਨੇ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ ਭਾਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਦਾ ਇੱਕ ਆਪਾਂ ਇਹ ਕਹਿ ਸਕਦੇ ਕਿ ਇਲੈਕਸ਼ਨ ਆਉਣ ਤੋਂ ਪਹਿਲਾਂ ਆਪਣਾ ਇੱਕ ਇਲੈਕਸ਼ਨ ਚੱਲਦਾ ਪਿਆ, ਅਤੇ ਤੁਸੀਂ ਇਹਨੂੰ ਇਹਨਾਂ ਦੇ ਇੰਟਰਨਲ ਪੋਲੀਟਿਕਸ ਨੂੰ ਜਿਸ ਤਰੀਕੇ ਨਾਲ ਐਕਸਪੋਜ਼ ਹੋ ਕੇ ਬਾਹਰ ਚੱਲਦੀ ਪਈ ਹੈ ਉਹਨੂੰ ਕਿਸ ਤਰੀਕੇ ਨਾਲ ਕਿਸ ਨਜ਼ਰ ਨਾਲ ਵੇਖਦੇ ਹੋ, ਅਤੇ ਇਹਨਾਂ ਲਈ ਅੱਗੇ ਆਉਣ ਵਾਲੇ ਸਮੇਂ 'ਚ ਇਹ ਕਿੰਨਾ ਕੁ ਨੁਕਸਾਨ ਵਾਲਾ ਹੋ ਸਕਦਾ?
0: ਨਹੀਂ ਦੇਖੋ, ਇਹ ਗੱਲ ਬਿਲਕੁਲ ਕ੍ਰਿਸ਼ਨਾ ਦੀ ਤੁਹਾਡੀ ਸਹੀ ਹੈ ਕਿ 2027 ਦੀ ਜਿਹੜੀ ਚੋਣ ਹੈ ਉਹ ਕੋਈ ਬਹੁਤੀ ਦੂਰ ਨਹੀਂ ਹੈ। ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ, ਖਾਸ ਤੌਰ ਤੇ ਜਿਹੜੀਆਂ ਸਟੇਕ ਹੋਲਡਰ ਨੇ, ਜਿਹਦੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਹੈ, ਉਧਰੋਂ ਕਾਂਗਰਸ ਹੈ, ਉਧਰੋਂ ਬੀਜੇਪੀ ਹੈ, ਅਕਾਲੀ ਦਲ ਹੈ, ਤੇ ਹੋਰ ਜਿਹੜੇ ਸਪਲੈਂਡਰ ਗਰੁੱਪ ਨੇ ਕੋਈ ਅਕਾਲੀ ਦਲ ਦੇ, ਉਹ ਆਪਣੇ ਪਰ ਤੋਲ ਰਹੀਆਂ ਨੇ ਕਿ ਕਿਸ ਏਜੰਡੇ ਤੇ ਜਾਂ ਕਿਸ ਤਰੀਕੇ ਨਾਲ ਇਹ ਚੋਣਾਂ ਜਿਹੜੀਆਂ ਉਹ ਲੜੀਆਂ ਜਾਣ। ਤੇ ਉਧਰੋਂ ਪੰਜਾਬ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਹੈ ਉਹ ਅਜੇ ਖਤਮ ਨਹੀਂ ਹੋ ਰਿਹਾ। ਜਿੱਦਾਂ ਤੁਸੀਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇੱਕ ਚੋਣ ਹੋ ਰਹੀ ਹੈ, ਤੇ ਦੇਖੋ ਇੱਕ ਤਾਂ ਜਿੱਦਾਂ ਕੰਸਟੀਟਿਊਸ਼ਨ ਦੇ ਵਿੱਚ, US ਦੇ ਕੰਸਟੀਟਿਊਸ਼ਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਬੰਦਾ ਪਹਿਲਾਂ ਆਪਣੀ ਪਾਰਟੀ ਚੋਂ ਜਿਹੜਾ ਸੀ ਉਹ ਜਿੱਤ ਕੇ ਆਉਂਦਾ, ਆਪਣੀ ਪਾਰਟੀ ਚੋਂ ਬਹੁਮਤ ਲੈ ਕੇ ਆਉਂਦਾ, ਤੇ ਉੱਥੇ ਹਰ ਵਾਰੀ ਜਦੋਂ ਪ੍ਰੈਜੀਡੈਂਟ ਦੀ ਇਲੈਕਸ਼ਨ ਹੁੰਦੀ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਅਮਲ ਹੈ ਉਹ ਉਹਨਾਂ ਦੇ ਕੰਸਟੀਟਿਊਸ਼ਨ ਦਾ ਪਾਰਟ ਹੈ। ਪਰ ਇੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਉਹਨਾਂ ਦਾ ਆਪਣਾ ਆਪਣਾ ਕੰਸਟੀਟਿਊਸ਼ਨ ਹੈ ਹਰੇਕ ਦਾ, ਤੇ ਪਰ ਇੱਦਾਂ ਦਾ ਖਲਾਰਾ ਪੈ ਜਾਣਾ ਤੇ ਪਾਰਟੀ ਦਾ ਇੱਕਜੁੱਟ ਨਾ ਹੋਣਾ, ਤੇ ਇਹ ਜਿਹੜਾ ਇਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਜਿਹੜਾ ਫਿਊਚਰ ਹੈ ਉਹ ਪੰਜਾਬ ਦੇ ਵਿੱਚ ਕੀ ਹੋਏਗਾ। ਇੱਕ ਗੱਲ ਤਾਂ ਇਹ ਹੈ ਕਿ ਚੰਨੀ ਧੜਾ ਵਾਹਵਾ ਸਰਗਰਮ ਹੋਇਆ ਹੋਇਆ, ਤੇ ਕਾਂਗਰਸ ਦਾ ਇੱਕ ਪੂਰੀ ਦਾ ਪੂਰਾ ਇੱਕ ਗਰੁੱਪ ਉਹ ਚੰਨੀ ਦੇ ਨਾਲ ਹੈ, ਪਰ ਹੁਣ ਜਿਹੜੀਆਂ ਲੇਟੈਸਟ ਜਿਹੜੀਆਂ ਡਿਵੈਲਪਮੈਂਟ ਨੇ ਇਹਦੇ 'ਚ ਸਾਹਮਣੇ ਆ ਰਹੀਆਂ, ਜਾਂ ਭੁਪੇਸ਼ ਬਘੇਲ ਨੇ ਲਗਾਤਾਰ, ਹੁਣ ਇਹ ਤੀਜੀ ਵਾਰ ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਜਿਹੜੀ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੇ ਆਖੀ ਹੈ ਕਿ ਇਹ ਜਿਹੜਾ ਹੈ ਕਾਂਗਰਸ ਦੀ ਜਿਹੜੀ ਇਹ ਪ੍ਰਧਾਨਗੀ ਹੈ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ਹੈ, ਇਹਨੂੰ ਜਿਹੜਾ ਹੈਗਾ ਕਾਂਗਰਸ ਹਾਈ ਕਮਾਨ ਦੇ ਮੁਤਾਬਕ ਹੀ ਜਿਹੜਾ ਹੈਗਾ ਚੱਲਣਾ ਚਾਹੀਦਾ, ਜਾਂ ਜਿਹੜੇ ਉਹਦੇ ਨਿਰਦੇਸ਼ ਨੇ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਜਿਵੇਂ ਫੈਸਲਾ ਹਾਈ ਕਮਾਨ ਨੇ ਪਹਿਲਾਂ ਕੀਤਾ। ਤੇ ਹੁਣ ਉਹ 5 ਦਿਨ ਲਗਾਤਾਰ ਪੰਜਾਬ 'ਚ ਰਹੇ ਨੇ, ਚਲੋ ਫਿਰ ਆਪਣੀ ਨੇਟਿਵ ਸਟੇਟ ਦੇ ਵਿੱਚ ਉਹ ਚਲੇ ਗਏ, ਤੇ ਹੁਣ ਫਿਰ ਉਹਨਾਂ ਨੂੰ ਕੱਲ ਦਿੱਲੀ ਬੁਲਾਇਆ ਗਿਆ ਤੇ ਇਹ ਸਾਰੀ ਗੱਲ ਉਹਨਾਂ ਨੇ ਆਪਣੀ ਰਿਪੋਰਟ ਵੀ ਸੌਂਪ ਦਿੱਤੀ ਹੈ। ਇਹ ਵੀ ਵਿੱਚੋਂ ਗੱਲ ਆ ਰਹੀ ਹੈ ਕਿ ਜਿਹੜੀਆਂ ਬਘੇਲ ਨੇ ਇੱਥੇ ਮੀਟਿੰਗਾਂ ਕੀਤੀਆਂ ਨੇ, ਕਹਿਣ ਨੂੰ ਭਾਵੇਂ ਚੰਨੀ ਧੜਾ ਕਾਫੀ ਸਰਗਰਮ ਨਜ਼ਰ ਆ ਰਿਹਾ, ਤੇ ਇਹ ਵੀ ਲੱਗ ਰਿਹਾ ਕਿ ਲੋਕ ਜਿਹੜੇ ਹੈਗੇ ਆ ਉਹ ਜਾਂ ਕਾਂਗਰਸ ਉਹ ਚੰਨੀ ਦੇ ਨਾਲ ਹੈ। ਪਰ ਜਿਹੜੀਆਂ ਹੁਣ ਕੱਲ ਤੋਂ ਕੁਛ ਇਹ ਕਨਸੋਆਂ ਮਿਲ ਰਹੀਆਂ ਨੇ, ਜਿਹੜਾ ਭੁਪੇਸ਼ ਬਘੇਲ ਨੇ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਕਿ ਜਿਹੜੇ ਟੋਟਲ 29 ਜ਼ਿਲ੍ਹੇ ਨੇ, 29 ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ 25 ਜ਼ਿਲ੍ਹਾ ਪ੍ਰਧਾਨ ਨੇ, ਤੇ ਉਹ ਆਪਣਾ ਜਿਹੜਾ ਹੁਣ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਉਹਦੇ ਨਾਲ ਨੇ, ਤੇ ਇਸੇ ਤਰ੍ਹਾਂ ਜਿਹੜੇ 7 MP ਲੋਕ ਸਭਾ ਦੇ ਕਾਂਗਰਸ ਨੇ ਵੱਲੋਂ ਜਿਹੜੇ ਜਿੱਤ ਕੇ ਗਏ ਆ 2024 ਦੇ ਵਿੱਚ, ਉਹਦੇ ਚ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੇ 4 ਨੇ, ਤੇ ਕਿਉਂਕਿ ਰਾਜਾ ਵੜਿੰਗ ਖੁਦ MP ਨੇ, 3 ਉਹਦੇ ਨਾਲ ਹੋਰ ਨੇ, ਤੇ ਇਸੇ ਤਰ੍ਹਾਂ ਦੂਜੇ ਪਾਸੇ ਜਿਹੜੇ ਹੈਗੇ ਆ ਚੰਨੀ ਦੇ ਨਾਲ ਜਿਹੜੇ ਹੈਗੇ 2 MP ਨੇ। ਤੇ ਇਸ ਤਰ੍ਹਾਂ ਜੇ ਇਸ ਪੱਖ ਤੋਂ ਜੇ ਦੇਖਿਆ ਜਾਵੇ, ਜਾਂ ਜਿੱਦਾਂ ਦੀ ਰਿਪੋਰਟ ਆ ਰਹੀ ਹੈ ਕਿ ਸੋਰਸ ਤੋਂ ਇਸ ਗੱਲ ਦਾ ਪਤਾ ਲੱਗਿਆ, ਜਾਂ ਆਪਣੀ ਰਿਪੋਰਟ ਦੇ ਵਿੱਚ ਵੀ ਹੋ ਸਕਦਾ ਬਘੇਲ ਨੇ ਇੱਦਾਂ ਦਾ ਕੀਤਾ ਹੋਵੇ ਕਿ 18 ਜਿਹੜੇ MLA ਹੈ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ, ਉਹ 10 MLA ਜਿਹੜੇ ਆ ਉਹ ਰਾਜਾ ਵੜਿੰਗ ਦੇ ਨਾਲ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਇੱਕ ਚੱਲ ਰਿਹਾ, ਕਿਉਂਕਿ ਆਹ ਜਿਹੜੀਆਂ ਕੱਲ ਨਵੀਆਂ ਜਿਹੜੇ ਖੁਲਾਸੇ ਹੋਣ ਦੇ ਨਾਲ ਜਿਹੜਾ ਇਹ ਹੁਣ ਸਮੀਕਰਨ ਕੁਛ ਬਦਲਦਾ ਲੱਗਦਾ, ਵੀ ਇਹਦੇ ਤੇ ਹੁਣ ਜਿਹੜੀ ਹੈ ਹਾਈ ਕਮਾਂਡ ਕਿਸ ਲੈਵਲ ਤੇ ਜਿਹੜੀ ਫੈਸਲਾ ਲੈ ਸਕਦੀ ਹੈ, ਕਿਉਂਕਿ ਪਹਿਲਾਂ ਤਾਂ ਇਹ ਵੇਟ ਕੀਤੀ ਜਾ ਰਹੀ ਸੀ ਕਿ ਰਾਹੁਲ ਗਾਂਧੀ ਆਉਣਗੇ ਫਿਰ ਕੋਈ ਫੈਸਲਾ ਹੋਵੇਗਾ। ਹੁਣ ਕੱਲ ਤੋਂ ਦਿੱਲੀ ਦੇ ਵਿੱਚ ਜਿਹੜੇ ਮਰਕਜ਼ ਖੜ ਗਏ ਨੇ, ਤੇ ਜੋ ਪ੍ਰਧਾਨ ਨੇ ਆਲ ਇੰਡੀਆ ਕਾਂਗਰਸ ਦੇ, ਤੇ ਨਾਲ ਹੀ ਰਾਹੁਲ ਗਾਂਧੀ ਹੋਰ ਸੀਨੀਅਰ ਲੀਡਰਸ਼ਿਪ ਤੇ ਨਾਲ ਜਿਹੜਾ ਸੀਗਾ ਜਿਹੜੇ KC ਵੇਣੁਗੋਪਾਲ ਨੇ ਜਿਹੜੇ ਉਹ ਵੀ ਸੀਨੀਅਰ ਲੀਡਰ ਨੇ, ਤੇ ਉਹ ਲਗਾਤਾਰ ਮੀਟਿੰਗਾਂ ਜਿਹੜੀਆਂ ਉਹ ਕਰ ਰਹੇ ਨੇ, ਤੇ ਨਾਲ ਹੁਣ ਜਿਹੜੇ ਹੈਗੇ ਆ ਮਿਸਟਰ ਚੰਨੀ ਵੀ ਜਿਹੜੇ ਕੱਲ ਉਹ ਦਿੱਲੀ ਚਲੇ ਗਏ ਨੇ, ਤੇ ਉਹਨਾਂ ਨੇ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਤੇ ਜੋ MLA ਨੇ ਪ੍ਰਤਾਪ ਸਿੰਘ ਬਾਜਵਾ, ਪਹਿਲਾਂ ਪ੍ਰਧਾਨ ਵੀ ਰਹੇ ਨੇ ਉਹ ਕਾਂਗਰਸ ਦੇ, ਉਹਨਾਂ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ। ਹੁਣ ਜਿਹੜੀ ਇਹ ਇੱਕ ਖੇਮਾਬੰਦੀ ਇਹ ਬਣੀ ਹੋਈ ਹੈ, ਅਲੱਗ ਅਲੱਗ ਜਿਹੜੇ ਬਲੌਕ ਬਣੇ ਹੋਏ ਨੇ, ਹੁਣ ਇਹ ਜਿਹੜੇ ਹੈਗੇ ਇਹਦੇ ਚੋਂ ਅੱਗੋਂ ਕੀ ਨਿਕਲਦਾ। ਕੱਲ ਵੀ ਅਸੀਂ ਇਹਦੇ ਤੇ ਗੱਲਬਾਤ ਕਰ ਰਹੇ ਸੀ ਵੀ ਕੀ ਇਹਦੇ ਚ ਕੋਈ ਨਵੇਂ ਬੰਦੇ ਦੇ ਨਾਂ ਤੇ ਜਿਹੜਾ ਹੈਗਾ ਉਹ ਮੋਹਰ ਲੱਗ ਸਕਦੀ ਹੈ ਕਿ ਇਹ ਪ੍ਰਧਾਨ ਹੋਏਗਾ, ਤੇ ਜਾਂ ਫਿਰ ਜਿਵੇਂ ਭੁਪੇਸ਼ ਬਘੇਲ ਨੇ ਕਿਹਾ ਕਿ ਇਹ ਹੁਣ ਨੀ ਬਦਲਿਆ ਜਾਏਗਾ ਸਟੇਜ ਤੇ ਜਾਂ ਓਦਾਂ ਹੀ ਹੋਏਗਾ। ਹੁਣ ਇਹਦੇ ਨਾਲ ਕਾਫੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਇਹਦਾ ਅਸਰ ਪੈਣ ਦਾ ਜਿਹੜਾ ਹੈਗਾ ਉਹ ਸੰਭਾਵਨਾ ਹੈ, ਕਿਉਂਕਿ ਇਸ ਸਟੇਜ ਤੇ ਚਲੋ ਜੇ ਇਹ ਹੁਣ ਧਰਾ ਸਾਹਮਣੇ ਆ ਹੀ ਗਿਆ ਚੰਨੀ ਵਾਲਾ, ਤੇ ਇਹ ਹੈ ਵੀ ਸਰਗਰਮੀ ਨਾਲ ਜਿਹੜਾ ਕੰਮ ਕਰ ਰਿਹਾ, ਤੇ ਜੇ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਪੈਂਦਾ ਤਾਂ ਫਿਰ ਕੁਦਰਤੀ ਤੌਰ ਤੇ ਇਹਨਾਂ 'ਚ ਜਦੋਂ ਨਿਰਾਸ਼ਾ ਹੋਏਗੀ ਤੇ ਆਉਣ ਵਾਲੀ ਇਲੈਕਸ਼ਨ ਤੇ ਵੀ ਉਹਦਾ ਅਸਰ ਹੋਏਗਾ। ਹੋ ਸਕਦਾ ਹੈ ਕਿ ਜਿਹੜਾ ਹੈਗਾ ਇੰਡੀਪੈਂਡੈਂਟ ਕੋਈ ਆਪਣਾ ਅਲੱਗ ਧੜਾ ਬਣਾ ਲੈਣ, ਤੇ ਜੇ ਹੁਣ ਰਾਜਾ ਵੜਿੰਗ ਨੂੰ ਬਦਲਦੇ ਆ ਸਟੇਜ ਤੇ ਤਾਂ ਫਿਰ ਉਹ ਵੀ ਜਿਹੜਾ ਹੈਗਾ ਉਹ ਗੁੱਸੇ ਹੋ ਸਕਦਾ, ਤੇ ਕਿਉਂਕਿ ਕਾਂਗਰਸ ਨੇ ਪਹਿਲਾਂ ਜਿਹੜਾ ਇੱਕ ਵਿੱਚ ਵਿਚਾਲੇ ਦਾ ਫਾਰਮੂਲਾ ਕੱਢਿਆ ਸੀ ਕਿ ਚਲੋ ਪ੍ਰਧਾਨ ਉਹਨੂੰ ਰਹਿਣ ਦਿਓ, ਚੰਨੀ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਪ੍ਰਚਾਰ ਮੁਹਿੰਮ ਦਾ ਜਿਹੜਾ ਮੁਖੀ ਚੇਅਰਮੈਨ ਜਿਹੜਾ ਬਣਾ ਦਿਓ ਵੀ ਸ਼ਾਇਦ ਇਹਦੇ ਨਾਲ ਗੱਲ ਠੰਡੀ ਪੈ ਜੇ। ਪਰ ਉਹ ਗੱਲ ਠੰਡੀ ਪਈ ਨੀ, ਸਗੋਂ ਹੋਰ ਜਿਹੜੀ ਸੀ ਉਹ ਉਹਦੇ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹੋਰ ਸਾਰਾ ਮਾਹੌਲ ਗਰਮ ਹੋ ਗਿਆ, ਤੇ ਹੁਣ ਇਹ ਦੇਖਦੇ ਹਾਂ ਕਿ ਹਾਈਕਮਾਂਡ ਇਹਨੂੰ, ਕਿਉਂਕਿ ਮੈਨੂੰ ਇਹ ਲੱਗਦਾ ਕਿ ਹਾਈਕਮਾਂਡ ਇਸ ਮਾਮਲੇ ਨੂੰ ਫਿਲਹਾਲ ਲਟਕਾਉਣ ਦੇ ਰੌਂ ਦੇ ਵਿੱਚ, ਇੱਕੋਦਮ ਕੋਈ ਫੈਸਲਾ ਲੈਣਾ ਨਹੀਂ ਚਾਹੁੰਦੀ ਹੀ ਲੱਗਦਾ, ਕਿਉਂਕਿ ਕੱਲ ਜਿਹੜੀ 2 ਦਿਨ ਲਗਾਤਾਰ ਮੀਟਿੰਗਾਂ ਹੋਈਆਂ, ਕੱਲ ਇਹ ਲੱਗਦਾ ਸੀ ਕਿ ਕੋਈ ਨਾ ਕੋਈ ਡਿਸੀਜਨ ਸ਼ਾਇਦ ਹੋ ਜਾਏਗਾ, ਨਹੀਂ ਹੋਇਆ ਤਾਂ ਇੱਥੋਂ ਲੱਗਦਾ ਕਿ ਹੋਰ ਇਹ ਲਟਕਾਉਣ ਦੇ ਰੌਂ ਦੇ ਵਿੱਚ ਹੈ, ਤਾਂ ਕਿ ਜਿਹੜਾ ਕੋਈ ਗੁੱਸਾ ਹੈ ਜਾਂ ਗਿਲੇ ਸ਼ਿਕਵੇ ਆ ਉਹ ਥੋੜੇ ਜਿਹੇ ਦੂਰ ਹੋ ਜਾਣ, ਠੰਡਾ ਹੋ ਜਾਏ, ਉਸ ਤੋਂ ਬਾਅਦ ਕੋਈ ਗੱਲ ਕੀਤੀ ਜਾਵੇ। ਹਾਂਜੀ
1: ਜੀ ਜੀ ਭਾਜੀ, ਥੈਂਕ ਯੂ ਇਸ ਬਾਰੇ ਦੱਸਣ ਲਈ। ਅਤੇ ਇੱਕ ਤੁਸੀਂ SIR ਬਾਰੇ ਗੱਲ ਕੀਤੀ, ਮੈਂ ਤੁਹਾਨੂੰ ਇੱਕ ਇਹ ਕਹਿਣਾ ਚਾਹਾਂ ਕਿ ਤੁਸੀਂ ਇੱਕ ਵਾਰੀ ਪਲੀਜ਼ ਰਿਪੀਟ ਵੀ ਕਰ ਦਿਓ ਜਿਹੜੀ ਹੈਡਲਾਈਨ ਸੀਗੀ, ਨੈਟਵਰਕ ਦੇ ਇਸ਼ੂ ਕਾਰਨ ਹੈਡਲਾਈਨ ਵੀ ਮਿਸ ਹੋ ਗਈ, ਅਤੇ ਤੁਸੀਂ ਫਿਰ ਉਹਦੇ ਉੱਪਰ ਹੋਰ ਚਾਨਣ ਵੀ ਪਾ ਦਿਓ। ਥੈਂਕ ਯੂ ਜੀ।
0: ਹਾਂ ਨਹੀਂ ਕੋਈ ਚੱਕਰ ਨਹੀਂ, ਕਿਉਂਕਿ SIR ਤੇ ਹੁਣ ਸਾਡੇ ਜਿਹੜੇ ਹੈਗੇ ਆ ਉਹ ਮੁੱਖ ਚੋਣ ਕਮਿਸ਼ਨਰ ਰਹੇ ਨੇ ਮਿਸਟਰ SY ਕੁਰੈਸ਼ੀ, ਸਾਬਕਾ IAS ਅਧਿਕਾਰੀ ਨੇ, ਉਹ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਉਹ ਸੈਕਟਰੀ ਵੀ ਰਹੇ ਨੇ ਮਿਨਿਸਟਰੀ ਦੇ ਵਿੱਚ, ਤੇ ਉਸ ਤੋਂ ਪਹਿਲਾਂ ਉਹ ਆਲ ਇੰਡੀਆ ਰੇਡੀਓ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਵੀ ਰਹੇ ਨੇ, ਕਾਫੀ ਸੀਨੀਅਰ ਪੋਸਟਾਂ ਤੇ ਰਹੇ ਨੇ, ਤੇ ਪਰ ਉਹ ਕਿਉਂਕਿ ਮੁੱਖ ਚੋਣ ਕਮਿਸ਼ਨਰ ਰਹੇ ਨੇ, ਉਹਨਾਂ ਦੀ ਨਾ ਇੱਕ ਕਿਤਾਬ ਉਹਨਾਂ ਨੇ ਲਿਖੀ ਹੈ ਜਿਹੜੀ ਕਿਤਾਬ ਹੁਣ ਆ ਰਹੀ ਹੈ ਇੰਡੀਆ ਐਂਡ ਆਏ, ਤੇ ਉਹ ਕਿਤਾਬ ਦਾ ਨਾਮ ਵੈਸੇ ਲੰਬਾ ਹੈ, ਉਹਦਾ 7 ਡਿੰਗ ਹੈ ਇੰਡੀਆ ਐਂਡ ਆਏ 100 ਮੈਮਰੀਜ਼ ਨਾਟ ਏ ਮਮਾਇਰ, ਤੇ ਉਹਦੇ ਚ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਨੇ, ਜਿਹਦੇ ਚ ਜਦੋਂ ਮੁੱਖ ਚੋਣ ਕਮਿਸ਼ਨਰ ਸੀ ਉਦੋਂ ਦੀਆਂ ਕੁਛ ਜਿਹੜੀਆਂ ਡਿਵੈਲਪਮੈਂਟ ਸੀ ਉਹਦੀਆਂ, ਪਹਿਲਾਂ ਵੀ ਉਹਨੇ ਗੱਲ ਕਹੀ ਸੀ ਕਿ ਡਾਕਟਰ ਮਨਮੋਹਨ ਸਿੰਘ ਨੇ ਤੇ ਉਹਨਾਂ ਨੂੰ ਬੁਲਾ ਕੇ ਕਿਹਾ ਸੀ ਵੀ ਏਦਾਂ ਦੀ ਕੋਈ ਸ਼ਿਕਾਇਤ ਜਿਹੜੀ ਉਹ ਨਹੀਂ ਆਉਣੀ ਚਾਹੀਦੀ, ਤੇ ਜਿਹਦੇ ਨਾਲ ਸਾਡੇ ਲੋਕਤੰਤਰ ਤੇ ਜਮਹੂਰੀਅਤ ਤੇ ਕੋਈ ਆਂਚ ਆਉਂਦੀ ਹੋਵੇ, ਤੇ ਉਹ ਵੀ ਉਹਨਾਂ ਨੇ ਪਹਿਲਾਂ ਜਿਹੜਾ ਗੱਲ ਦਾ ਖੁਲਾਸਾ ਕੀਤਾ ਸੀ। ਹੁਣ ਕੱਲ ਉਹਨਾਂ ਨੇ PTI ਜਿਹੜੀ ਨਿਊਜ਼ ਏਜੰਸੀ ਉਹਨਾਂ ਨੂੰ ਇੱਕ ਇੰਟਰਵਿਊ ਦਿੱਤੀ ਹੈ ਲੰਬੀ, ਤੇ ਉਹਦੇ ਚ ਉਹਨਾਂ ਨੇ ਹੁਣ ਸਿੱਧਾ ਜਿਹੜਾ ਇਹ ਕਿਹਾ ਕਿ ਜਿਹੜਾ SIR ਹੈ ਇਹਦਾ ਤਾਂ ਕੋਈ ਅਰਥ ਹੀ ਨਹੀਂ, ਇਹ ਸਿੱਧਾ ਸਿੱਧਾ ਜਿਹੜਾ ਡੈਮੋਕ੍ਰੇਸੀ ਦਾ ਇੱਕ ਤਰੀਕੇ ਦਾ ਇੱਕ ਮਰਡਰ ਕਰਨ ਵਾਲੀ ਗੱਲ ਹੈ ਤੇ ਜਮਹੂਰੀਅਤ ਦਾ ਘਾਣ ਕਰਨ ਵਾਲੀ ਗੱਲ ਹੈ, ਜਿਹੜਾ ਉਹਨਾਂ ਨੇ ਇਹ ਜਿਹੜੀ ਉਹ ਗੱਲ ਕਹੀ ਹੈ। ਤੇ ਹੁਣ ਇਹਦੇ ਤੋਂ ਅੱਗੇ ਉਹਨਾਂ ਨੇ ਉਹਦੇ ਜਿਹੜੇ ਸਾਰੇ ਉਹਦੇ ਚ ਡਿਟੇਲ ਉਹਦੇ ਚ ਦਿੱਤੀ ਹੈ ਕਿ ਜਿਹੜੀ ਇਹ ਸਾਰੀ ਐਕਸਰਸਾਈਜ਼ ਹੋ ਰਹੀ ਹੈ ਉਹਦਾ ਸਿਰਫ ਸਿਰਫ ਇੱਕੋ ਇੱਕ ਮਕਸਦ ਹੈ ਕਿ ਵੋਟਰਾਂ ਨੂੰ ਬਾਹਰ ਕਿਵੇਂ ਕੱਢਿਆ ਜਾਵੇ ਲਿਸਟਾਂ ਦੇ ਵਿੱਚੋਂ, ਤੇ ਉਹ ਬਾਅਦ ਦੀ ਗੱਲ ਹੈ। ਖੈਰ ਉਹਨਾਂ ਨੇ ਇਹ ਸਿੱਧਾ ਨਹੀਂ ਕਿਤੇ ਕਿਹਾ ਕਿ ਪਰਟੀਕੁਲਰ ਇੱਕ ਭਾਈਚਾਰੇ ਦੇ ਵੋਟਰਾਂ ਦੀਆਂ ਵੋਟਾਂ ਕੱਟਣ ਲਈ, ਉਹ ਤਾਂ ਵੈਸੇ ਸਾਡੇ ਸਾਹਮਣੇ ਹੈ ਗੱਲ ਜੋ ਬਿਹਾਰ ਚ ਹੋਇਆ, ਪੱਛਮੀ ਬੰਗਾਲ ਦੇ ਵਿੱਚ ਹੋਇਆ ਤੇ ਆਸਾਮ ਚ ਹੋਇਆ, ਉਹ ਸਾਡੇ ਸਾਹਮਣੇ ਹੈ ਸਾਰੇ ਕਿ ਕਿਹੜੀਆਂ ਵੋਟਾਂ ਜਿਹੜੀਆਂ ਨੇ ਕੱਟੀਆਂ ਗਈਆਂ ਨੇ। ਹੁਣ ਪੰਜਾਬ ਹਰਿਆਣੇ ਚ ਚੰਡੀਗੜ੍ਹ ਚ ਵੀ ਅਮਲ ਚੱਲ ਰਿਹਾ, ਕੱਲ ਹੀ ਚੰਡੀਗੜ੍ਹ ਦੀ ਵੀ ਖਬਰ ਸੀ ਕਿ ਜਿਹੜੇ ਹੈਗੇ ਆ ਕੋਈ 60,000 ਦੇ ਆਸ ਪਾਸ ਜਿਹੜੇ ਵੋਟਰ ਆ ਉਹਨਾਂ ਦਾ ਪਤਾ ਨੀ ਲੱਗ ਰਿਹਾ ਕਿੱਥੇ ਹੈ, ਤੇ ਉਹਨਾਂ ਨੂੰ ਸ਼ਾਇਦ ਉਹ ਨੋਟਿਸ ਜਿਹੜਾ ਹੈਗਾ ਉਹ ਚੋਣ ਕਮਿਸ਼ਨ ਜਿਹੜਾ ਮੁੱਖ ਚੋਣ ਅਧਿਕਾਰੀ ਹੁੰਦਾ ਸਟੇਟ ਦੇ ਵਿੱਚ ਤੇ ਉਹਦੇ ਵੱਲੋਂ ਜਿਹੜਾ ਇਹ ਦਿੱਤਾ ਜਾਏਗਾ। ਤੇ ਕੁਰੈਸ਼ੀ ਨੇ ਚਲੋ ਹੋਰ ਗੱਲਾਂ ਵੀ ਜਿਹੜੀਆਂ ਕੀਤੀਆਂ ਨੇ, ਖਾਸ ਕਰਕੇ ਇੱਥੋਂ ਦਾ ਜਿਹੜਾ ਇਲੈਕਸ਼ਨ ਰਜੀਮ ਹੈ ਸਾਡਾ ਜਿਹੜਾ ਨਿਜ਼ਾਮ ਹੈ ਜਮਹੂਰੀ ਢੰਗ ਨਾਲ ਸਰਕਾਰ ਚੋਣ ਦਾ ਡੈਮੋਕ੍ਰੇਸੀ ਦਾ ਉਹਦੇ ਬਾਰੇ ਕਾਫੀ ਵਿਸਥਾਰ ਦੇ ਵਿੱਚ ਗੱਲਾਂ ਕੀਤੀਆਂ, ਤੇ ਇਹ ਕਿਉਂਕਿ ਗੱਲ ਇਸ ਕਰਕੇ ਇੱਕ ਸਾਬਕਾ ਚੋਣ ਕਮਿਸ਼ਨਰ ਜਿਹੜੇ ਰਹਿ ਚੁੱਕੇ ਨੇ ਤੇ ਉਹ ਇਹ ਗੱਲ ਕਹਿ ਰਹੇ ਨੇ ਕਿ SIR ਠੀਕ ਨੀ ਜਾਂ SIR ਦਾ ਜਿਹੜਾ ਤਰੀਕਾ ਠੀਕ ਨੀ, ਇਹਦੇ ਚ ਕ੍ਰਿਸ਼ਨਾ ਜੀ ਮੈਂ ਇੱਕ ਗੱਲ ਥੋੜੀ ਜਿਹੀ ਮੈਂਸ਼ਨ ਕਰਨੀ ਚਾਹੁੰਦਾ ਕਿ ਵੈਸੇ ਵੋਟਰ ਸੂਚੀਆਂ ਜਿਹੜੀ ਸੋਧ ਦਾ ਕੰਮ ਹੈ ਨਾ, ਉਹ ਇੱਕ ਰੁਟੀਨ ਦਾ ਕੰਮ ਹੈ, ਉਹ ਹੁੰਦਾ ਹੈ ਹਰ 5 ਸਾਲ ਬਾਅਦ ਤੇ ਇਲੈਕਸ਼ਨ ਤੋਂ ਪਹਿਲਾਂ ਇਹ ਐਕਸਰਸਾਈਜ਼ ਹੁੰਦੀ ਹੈ ਅਕਸਰ ਹੀ, ਕਿ ਪਤਾ ਲੱਗ ਜਾਂਦਾ ਹੈ ਪੋਲੀਟੀਕਲ ਪਾਰਟੀਆਂ ਦੇ ਵਰਕਰ ਜਾਂ ਹੋਰ ਉਹ ਵੀ ਦੱਸ ਦਿੰਦੇ ਨੇ ਕਿ ਕਿਹੜੀਆਂ ਕਿਹੜੀਆਂ ਵੋਟਾਂ ਚੱਲੀਆਂ ਗਈਆਂ ਜਾਂ ਕਿਹੜੀਆਂ ਨਵੀਆਂ ਬਣਨੀਆਂ ਨੇ ਤੇ। ਪਰ ਜਿਹੜਾ ਹੁਣ ਇਹਨਾਂ ਨੇ ਆਹ ਤਰੀਕਾ ਫੜਿਆ ਕਿ ਆਹ ਵੀ ਕਾਗਜ਼ ਲਿਆਓ, ਆਹ ਲਿਆਓ, ਤੁਹਾਡੇ ਫਾਦਰ ਦੀ ਵੋਟ ਕਿੱਥੇ ਸੀ ਉਹ ਦੱਸੋ ਤੇ ਉਹਦੇ ਡਾਕੂਮੈਂਟ ਕਿੱਥੇ ਸੀ, ਇਹ ਇਦਾਂ ਦਾ ਜਿਹੜਾ ਸੀ ਕਦੇ ਨਹੀਂ ਸੀ ਹੁੰਦਾ। ਉਹ ਸਿੱਧਾ ਸਿੱਧਾ ਹੁੰਦਾ ਸੀ ਕਿ ਕਿਉਂਕਿ ਜਦੋਂ ਆਪਾਂ ਤੁਹਾਡਾ ਜਿਹੜਾ BLO ਹੈ ਬੂਥ ਲੈਵਲ ਅਧਿਕਾਰੀ ਹੈ ਤੇ ਉਹਨੂੰ ਪਤਾ ਹੀ ਹੁੰਦਾ ਕਿ ਇਸ ਇਲਾਕੇ ਚ ਕਿਹੜੇ ਕਿਹੜੇ ਲੋਕ ਰਹਿੰਦੇ ਆ, ਕਿਹਨਾਂ ਦੀਆਂ ਵੋਟਾਂ ਨੇ, ਕਿਹੜੀਆਂ ਵੋਟਾਂ ਨਵੀਆਂ, ਜਿਹਦੀ 18 ਸਾਲ ਤੋਂ ਉਮਰ ਵੱਧ ਹੋ ਗਈ ਉਹ ਕੌਣ ਨੇ, ਉਹਨਾਂ ਦੀਆਂ ਨਵੀਆਂ ਬਣ ਜਾਂਦੀਆਂ, ਜਿਹਦੀ ਡੈਥ ਹੋ ਗਈ ਉਹਨਾਂ ਦੀਆਂ ਕੱਟੀਆਂ ਜਾਂਦੀਆਂ ਨੇ, ਇਹ ਚ ਕੋਈ ਨੀ। ਤੇ ਇੱਕ ਠੀਕ ਹੈ ਕਿ ਜਾਅਲੀ ਵੋਟਾਂ ਬਣਾਉਣ ਦਾ ਜਿਹੜਾ ਸੀਗਾ ਇੱਕ ਰੁਝਾਨ ਜਿਹੜਾ ਉਹ ਰਿਹਾ, ਖਾਸ ਕਰਕੇ ਜਦੋਂ ਜਿਹੜੀ ਮਾਈਗ੍ਰੇਟਰੀ ਲੇਬਰ ਜਿਹੜੀ ਇੱਥੇ ਆਈ ਉਦੋਂ ਜਿਹੜੀ ਸੀ ਦੋ ਥਾਂ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਰਹੀਆਂ, ਉਹਨਾਂ ਨੇ ਇੱਥੇ ਆ ਕੇ ਵੀ ਵੋਟਾਂ ਬਣਾ ਲਈਆਂ, ਪੰਜਾਬ ਦੇ ਵਿੱਚ ਵੀ, ਹੋਰ ਸਟੇਟਾਂ ਚ ਵੀ ਇੱਦਾਂ ਹੋਇਆ ਹੋਣਾ ਤੇ ਉਹਨਾਂ ਦੀ ਜਿਹੜੀ ਆਪਣੀ ਨੇਟਿਵ ਸਟੇਟ ਸੀ ਉੱਥੇ ਵੀ ਉਹਨਾਂ ਦੀ ਵੋਟ ਰਹੀ। ਫਿਰ ਜਦੋਂ ਉੱਥੇ ਇਲੈਕਸ਼ਨ ਹੁੰਦੀ ਸੀ ਉਹ ਵੋਟ ਪਾਉਣ ਚਲੇ ਜਾਂਦੇ ਸੀ ਤੇ ਜਦੋਂ ਇੱਥੇ ਇਲੈਕਸ਼ਨ ਹੁੰਦੀ ਸੀ ਇੱਥੇ ਵੋਟ ਪਾਉਣ ਸੀ। ਤੇ ਇਸ ਅਮਲ ਦੇ ਨਾਲ ਸ਼ਾਇਦ ਇਹਦੀ ਤਾਂ ਸੰਭਾਵਨਾ ਹੈ ਕਿ ਜਿਹੜੀ ਤੁਹਾਡੀ ਵੋਟ ਹੈ ਇੱਕ ਥਾਂ ਤੇ ਹੋ ਜਾਏ, ਪਰ ਇਹ ਤਾਂ ਇਸ ਤੋਂ ਪਹਿਲਾਂ ਹੀ ਹੋ ਗਿਆ ਸੀ ਜਦੋਂ ਇੱਕ ਇਹ ਆਇਆ ਸੀ ਕਿ ਜਿਹੜਾ ਆਧਾਰ ਕਾਰਡ ਹੈ ਤੁਹਾਡਾ ਉਹਦੇ ਉਹਨੂੰ ਨਾਲ ਉਹਦੇ ਜੋੜਿਆ ਜਾਵੇ, ਕਿਉਂਕਿ ਆਧਾਰ ਕਾਰਡ ਤੇ ਕੋਈ ਉਹ ਦੋ ਨਹੀਂ ਬਣ ਸਕਦੇ ਅੱਡ ਅੱਡ ਥਾਂ ਤੇ। ਤੇ ਸੋ ਇਸ ਤਰ੍ਹਾਂ ਦਾ ਉਹ ਹੁਣ ਕ੍ਰੈਸ਼ੀ ਦੀ ਇਹ ਗੱਲ ਦੇ ਹਵਾਲੇ ਨਾਲ ਹੀ ਆਪਾਂ ਜਿਹੜੀ ਇਹ ਖਬਰ ਡਿਸਕਸ ਕਰ ਰਹੇ ਹਾਂ ਕਿ ਕਿਉਂਕਿ ਪਹਿਲਾਂ ਪੋਲੀਟੀਕਲ ਪਾਰਟੀਆਂ ਤਾਂ BJP ਨੂੰ ਛੱਡ ਕੇ ਇਹ ਗੱਲ ਵਾਰ ਵਾਰ ਕਹਿ ਚੁੱਕੀਆਂ ਨੇ ਕਿ ਇਹ ਸਾਰਾ ਜਿਹੜਾ ਅਮਲ ਹੈ ਉਹ ਇਸ ਕਰਕੇ ਹੀ ਹੈ ਕਿ ਵੋਟਾਂ ਕੱਟੀਆਂ ਜਾਣ, ਖਾਸ ਧਿਰ ਦੀਆਂ ਕੱਟੀਆਂ ਜਾਣ, ਇਹ ਕਿਉਂਕਿ ਇਹ ਗੱਲ ਚੱਲਦੀ ਰਹਿਣੀ ਹੈ ਜਦੋਂ ਤੱਕ ਇਹਦੇ ਬਾਰੇ ਬਿਲਕੁਲ ਕੋਈ ਬਿਲਕੁਲ ਸਪਸ਼ਟ ਨਹੀਂ ਹੋ ਜਾਂਦਾ ਕਿ ਕੌਣ ਇੱਥੇ ਵੋਟਰ ਹੋਏਗਾ ਕੌਣ ਨਹੀਂ ਹੋਏਗਾ। ਹੁਣ ਇਹ ਤੇ ਸੁਪਰੀਮ ਕੋਰਟ ਤੱਕ ਦੇ ਜਿਹੜੇ ਹੈਗੇ ਆ ਉਹ ਬਿਲਕੁਲ ਕਲੀਅਰ ਕੋਈ ਡਿਸੀਜਨ ਨਹੀਂ ਹੈਗੇ, ਕਿਉਂਕਿ ਪਿੱਛੇ ਪੱਛਮੀ ਬੰਗਾਲ ਦੇ ਵਿੱਚ ਜਿਹੜੇ 27 ਲੱਖ ਜਿਹੜੀਆਂ ਵੋਟਾਂ ਜਿਹੜੀਆਂ ਕੱਟੀਆਂ ਗਈਆਂ ਉੱਥੇ, ਤੇ ਉੱਥੇ ਕੱਟੀਆਂ ਤਾਂ ਵੱਧ ਗਈਆਂ 80 ਲੱਖ ਤੋਂ ਵੱਧ ਗਈਆਂ ਤੇ 27 ਲੱਖ ਦਾ ਜਿਹੜਾ ਇਸ਼ੂ ਸੀਗਾ। ਤੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਕੋਈ ਗੱਲ ਨੀ, ਜੇ ਇਸ ਵਾਰ ਨਹੀਂ ਪਾ ਸਕਦੇ ਤਾਂ ਫਿਰ 5 ਸਾਲ ਬਾਅਦ ਫਿਰ ਅਗਲੀ ਚੋਣ ਚ ਵੋਟਾਂ ਪਾ ਲੈਣਗੇ। ਮਤਲਬ ਕਿ ਏਦਾਂ ਦਾ ਬਿਲਕੁਲ ਇੱਕ ਅਨਕਲੀਅਰ ਤੇ ਇੱਕ ਬਿਲਕੁਲ ਜਿਹਦੇ ਤੋਂ ਤੁਹਾਡਾ ਇੱਕ ਇਨਡੈਫਨਿਟ ਐਟੀਚਿਊਡ ਜਿਹਨੂੰ ਆਪਾਂ ਕਹਿੰਦੇ ਹਾਂ ਉਦਾਸੀਨਤਾ ਵਾਲਾ ਰਵੱਈਆ ਕਿ ਇਹ ਕੋਈ ਖਾਸ ਗੱਲ ਨੀ, ਇਸ ਤਰੀਕੇ ਨਾਲ ਝਲਕਦਾ ਤੇ। ਪਰ ਹੁਣ ਇਹਦੇ ਤੇ ਐਕਸਰਸਾਈਜ਼ ਇੰਨੀ ਵੱਡੀ ਹੋ ਰਹੀ ਹੈ, ਲੋਕਾਂ ਦੇ ਘਰਾਂ ਚ ਫਾਰਮ ਬਣਨੇ ਜਾਂਦੇ ਆ, ਫਿਰ ਆਹ ਕਾਗਜ਼ ਲਾਓ ਆਹ ਕਾਗਜ਼ ਲਾਓ, ਇਹਦੇ ਤੇ ਫਿਰ ਉਹ ਕ੍ਰੈਸ਼ੀ ਦੀ ਟਿੱਪਣੀ ਕਰਕੇ ਜਿਹੜਾ ਹੋਇਆ ਹੁਣ ਇਹ ਇੱਕ ਸਬੱਬ ਬਣ ਗਿਆ ਆਪਾਂ ਇਹਦੇ ਤੇ ਦੁਬਾਰਾ ਗੱਲਬਾਤ ਕਰਨ ਦਾ। ਹਾਂਜੀ
1: ਜੀ ਜੀ ਜੀ ਤੇ ਜਿਹੜੇ ਆਪਣੀ ਅਗਲੀ ਹੈਡਲਾਈਨ ਸੀਗੀ ਕਿ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਹੁਣ ਸ਼ੁਰੂ ਹੋਣ ਲੱਗਾ, ਤੇ ਇੱਕ ਤਾਂ ਤੁਸੀਂ ਉਹਦੇ ਵੱਲ ਵੀ ਗੱਲ ਕਰੋ, ਤੇ ਇੱਕ ਆਹ ਕਾਕਰੋਚ ਜਨਤਾ ਪਾਰਟੀ ਜੋ ਇਸ ਵਕਤ ਜੰਤਰ ਮੰਤਰ ਤੇ ਪ੍ਰੋਟੈਸਟ ਕਰ ਰਹੀ ਹੈ ਸੋਨਮ ਵਾਂਗਚੁਕ, ਫਿਲਹਾਲ ਅੱਜ 16ਵਾਂ ਜਾਂ 17ਵਾਂ ਦਿਨ ਹੈ ਮੇਰੇ ਖਿਆਲ ਨਾਲ ਕਿ ਉਹ ਭੁੱਖ ਹੜਤਾਲ 'ਤੇ ਨੇ, ਤੇ ਉਹਨਾਂ ਵੱਲੋਂ ਵੀ ਇੱਕ ਅਪੀਲ ਆਈ ਸੀ ਕਿ ਸਾਰੇ ਰਲ ਕੇ ਸੰਸਦ ਚਲੋ 20 ਜੁਲਾਈ ਨੂੰ, ਤੇ ਉਸ ਤੋਂ ਵੀ ਕੁਛ ਰਿਲੇਟਡ ਗਵਰਨਮੈਂਟ ਵੱਲੋਂ ਕੋਈ ਡਾਇਰੈਕਸ਼ਨਸ ਜਾਂ ਕੁਛ ਆਇਆ ਹੋਵੇ?
0: ਨਹੀਂ ਦੇਖੋ ਇੱਕ ਗੱਲ, ਚਲੋ ਪਹਿਲਾਂ ਅਸੀਂ ਸੋਨਮ ਵਾਂਗਚੁਕ ਵਾਲੀ ਜਿਹੜੀ ਗੱਲ ਆ ਉਹ ਕਰ ਲੈਂਦੇ ਹਾਂ, ਕਿਉਂਕਿ ਲੰਬੇ ਸਮੇਂ ਤੋਂ ਜਿਹੜੀ ਨਵੀਂ ਪਾਰਟੀ ਸਿਰਫ ਇੱਕ ਸੁਪਰੀਮ ਕੋਰਟ ਦੇ ਜੱਜ ਦੀ ਟਿੱਪਣੀ ਦੇ ਨਾਲ ਹੀ ਜਿਹੜੀ ਆ ਉਹ ਹੋਂਦ ਦੇ ਵਿੱਚ ਆ ਗਈ ਰਾਤੋ ਰਾਤ, ਤੇ ਪਰ ਉਹ ਉਹਨਾਂ ਨੂੰ ਜਿਹੜਾ ਹੈ ਹੁੰਗਾਰਾ ਕਾਫੀ ਮਿਲਿਆ, ਤੇ ਉਹਨਾਂ ਨੇ ਇੱਕੋ ਹੀ ਇੱਕ ਸੋਲ ਉਹਨਾਂ ਦੀ ਮੰਗ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਧਰਨਾ ਸ਼ੁਰੂ ਕੀਤਾ ਜੀ, ਕਿ ਮਿਸਟਰ ਜਿਹੜੇ ਪ੍ਰਧਾਨ ਨੇ ਉਹ ਅਸਤੀਫਾ ਦੇਣ, ਕਿਉਂਕਿ ਲਗਾਤਾਰ ਜਿਹੜੀ ਹੈਗੀ ਹੈ ਬੱਚਿਆਂ ਦੀ ਜਿਹੜੇ ਭਵਿੱਖ ਦੇ ਨਾਲ ਖਿਲਵਾੜ ਹੋ ਰਿਹਾ, ਪੇਪਰ ਲੀਕ ਹੋ ਰਹੇ ਨੇ, ਕਦੇ ਨੀਟ ਦਾ ਹੋ ਜਾਂਦਾ, ਕਦੇ ਕੋਈ ਹੋ ਜਾਂਦਾ, ਕੋਈ ਡਿਲੇ ਹੋ ਜਾਂਦਾ, ਤੇ ਪਰ ਉਹ ਨਹੀਂ ਮੰਨੇ, ਉਹਨੂੰ ਜਿਹੜਾ ਸੀਗਾ ਉਹ ਅਸਤੀਫਾ ਨਹੀਂ ਲਿਆ ਗਿਆ। ਇਹਨੂੰ ਲੈ ਕੇ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਉੱਥੇ ਜੰਤਰ ਮੰਤਰ ਤੇ, ਤੇ ਸੋਨਮ ਵਾਂਗਚੁਕ ਜੋ ਲਦਾਖ ਰੀਜਨ ਦੇ ਨਾਲ ਸੰਬੰਧਿਤ ਨੇ, ਤੇ ਚਲੋ ਲਦਾਖ ਹੁਣ ਇੱਕ ਅਲੱਗ UT ਹੈ, ਤੇ ਉਹ ਕਿਉਂਕਿ ਵਾਤਾਵਰਨ ਪ੍ਰੇਮੀ ਵਜੋਂ ਜਾਣੇ ਜਾਂਦੇ ਨੇ, ਬਹੁਤ ਕੰਮ ਕੀਤਾ, ਹਾਲਾਂਕਿ ਉਹ ਇੰਜੀਨੀਅਰ ਨੇ ਪ੍ਰੋਫੈਸ਼ਨਲ, ਤੇ ਉਹ ਕਿਉਂਕਿ ਪਹਿਲਾਂ ਵੀ ਉਹ ਐਜੂਟੇਸ਼ਨਾਂ ਚ ਇੱਦਾਂ ਦੇ ਹਿੱਸਾ ਲੈ ਰਹੇ, ਲਿੰਗੂ ਸੋਸ਼ਲ ਐਜੂਟੇਸ਼ਨ ਨੇ, ਉਹਨਾਂ ਨੇ ਫਿਰ ਇੱਥੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅਸਤੀਫਾ ਦੇਣ ਨਹੀਂ, ਉਹ ਆਪਣਾ ਲਗਾਤਾਰ ਲੜੀਵਾਰ ਭੁੱਖ ਹੜਤਾਲ ਜਿਹੜੀ ਰੱਖਣਗੇ, ਉਹਨਾਂ ਨੇ ਉਹ ਸ਼ੁਰੂ ਕਰਤੀ ਹੈ। ਤੇ ਹੁਣ ਕਾਫੀ ਉੱਥੇ ਜਿਹੜਾ ਉਹ ਲੋਕ ਉਹ ਮਿਲ ਰਹੇ ਹੈ, ਤੇ ਕੋਈ ਫਿਲਮੀ ਹਸਤੀਆਂ ਮਿਲ ਰਹੀਆਂ ਨੇ। ਅੱਜ ਜਿਹੜਾ ਹੈਗਾ ਜੋ ਆਮ ਆਦਮੀ ਪਾਰਟੀ ਦਾ ਜੋ ਮੁਖੀ ਹੈ ਮਿਸਟਰ ਅਰਵਿੰਦ ਕੇਜਰੀਵਾਲ, ਉਹ ਵੀ ਉਹਨਾਂ ਨੂੰ ਮਿਲਣ ਜਾ ਰਹੇ ਆ, ਪਤਾ ਲੱਗਾ। ਤੇ ਹਾਂ, ਕਿਉਂਕਿ ਉਹਨਾਂ ਦੀ ਕਿਉਂਕਿ ਸਿਹਤ ਭੁੱਖੇ ਰਹਿਣ ਕਰਕੇ ਦਿਨੋਂ ਦਿਨ ਵਿਗੜ ਰਹੀ ਹੈ, ਇੱਕ ਹਾਲਾ ਮੌਸਮ ਜਿਹੜਾ ਹੈਗਾ ਇਸ ਤਰ੍ਹਾਂ ਦਾ। ਤੇ ਹੁਣ ਇਸ ਕਰਕੇ ਕਿਉਂਕਿ 20 ਜੁਲਾਈ ਨੂੰ ਜਿਹੜਾ ਹੈਗਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਇਹਦਾ ਪਾਰਲੀਮੈਂਟ ਦਾ, ਲੋਕ ਸਭਾ ਤੇ ਰਾਜ ਸਭਾ ਦੋਨੇ ਇਕੱਠੀਆਂ ਜੁੜਦੀਆਂ ਨੇ, ਉਦੋਂ ਫਿਰ ਉਹਨਾਂ ਨੇ ਜਿਹੜੀ ਕਾਂਗਰਸ ਜਨਤਾ ਪਾਰਟੀ ਹੈ ਜਿਹੜੀ CJP, ਉਹਨੇ ਸੱਦਾ ਦਿੱਤਾ ਹੈ ਕਿ ਸਾਰੇ ਲੋਕ ਆਉਣ, ਤਾਂ ਕਿ ਆਪਾਂ ਸੈਸ਼ਨ ਦੇ ਦੌਰਾਨ ਜਿਹੜੇ MP ਨੇ, ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਤੱਕ ਆਪਣੀ ਜਿਹੜੀ ਗੱਲ ਹੈ ਉਹ ਪਹੁੰਚਾ ਸਕੀਏ। ਤੇ ਹੁਣ ਇਸ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਪਾਈ ਹੋਈ ਹੈ, ਉੱਥੇ ਅੱਜ ਸੁਣਵਾਈ ਹੈ, ਦੇਖੋ ਉਹਦਾ ਕੀ ਬਣਦਾ, ਕੀ ਡਾਇਰੈਕਸ਼ਨ ਜਿਹੜੀ ਹੈ ਉਹ ਕੋਰਟ ਦਿੰਦੀ ਹੈ। ਤੇ ਪਰ ਕਿਉਂਕਿ ਜਿਹੜਾ ਉਹਨਾਂ ਦੀ ਮੁੱਖ ਡਿਮਾਂਡ ਹੈ ਉਹਦੇ ਤੇ ਟਸ ਤੋਂ ਮਸ ਕਿਤੇ ਹੋ ਨਹੀਂ ਰਿਹਾ, ਕਿਤੇ ਇਸ ਪਾਸੇ ਨੂੰ ਇਹ ਗੱਲ ਵੀ ਨੀ ਚੱਲ ਰਹੀ ਵੀ ਅਸਤੀਫੇ ਦਾ ਕਾਰਨ ਜਿਹੜਾ ਹੈ ਕੀ ਬਣਦਾ, ਕਿਉਂਕਿ ਇੱਕ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਸੈਂਟਰ ਦੇ ਵਿੱਚ ਹੁਣ ਰਿਸ਼ਫਲਮੈਂਟ ਹੋ ਸਕਦੀ ਹੈ। ਤੇ ਜਿਹੜੀ ਇਹਦਾ ਜਿਹੜੇ ਮੰਤਰੀ, ਕਿਉਂਕਿ 2 ਸਾਲ ਤੋਂ ਉੱਪਰ ਹੋ ਗਿਆ ਹੁਣ ਸਰਕਾਰ ਬਣੀ ਨੂੰ, ਤੇ ਕੁਛ ਬੰਦੇ ਨਵੇਂ ਲਏ ਜਾ ਸਕਦੇ ਆ, ਕੁਛ ਬੰਦੇ ਮੰਤਰੀ ਜਿਹੜੇ ਉਹਦੇ ਤੋਂ ਹਟਾਏ ਜਾ ਸਕਦੇ ਆ। ਉਦੋਂ ਇਹ ਲੱਗਦਾ ਸੀ ਕਿ ਜਿਹੜਾ ਹੈਗਾ ਇਹ ਧਰਮਿੰਦਰ ਪ੍ਰਧਾਨ ਹੈ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ, ਸ਼ਾਇਦ ਉਹਦਾ ਕੋਈ ਅਸਤੀਫਾ ਨਹੀਂ, ਸ਼ਾਇਦ ਉਹਨੂੰ ਵੈਸੇ ਹੀ ਹਟਾ ਦਿੱਤਾ ਜਾਵੇ, ਤੇ ਪਰ ਉਹ ਵੀ ਨੇੜੇ ਭਵਿੱਖ ਚ ਕੋਈ ਗੱਲ ਨਹੀਂ ਆ ਰਹੀ, ਤੇ ਨਾ ਹੀ ਉਹਦਾ ਕੋਈ ਸੰਕੇਤ ਕਿਸੇ ਪਾਸਿਓਂ ਜਿਹੜਾ ਹੈਗਾ ਉਹ ਮਿਲ ਰਿਹਾ ਹੈਗਾ। ਤੇ ਹੁਣ ਦੇਖੋ ਇਹਦੇ ਤੇ ਕੀ ਬਣਦਾ। ਤੇ ਅਗਲੀ ਗੱਲ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀ ਕਿ ਪਾਰਲੀਮੈਂਟ ਦੇ ਅਜਲਾਸ ਦੇ ਵਿੱਚ ਜਿਹੜਾ ਹੈਗਾ ਉਹ ਇਸ ਵਾਰੀ ਦੁਬਾਰਾ ਫੇਰ ਡੀਲਿਮਿਟੇਸ਼ਨ ਜਿਹੜਾ ਹੈਗਾ ਬਿੱਲ ਉਹ ਲਿਆਂਦਾ ਜਾ ਸਕਦਾ, ਕਿਉਂਕਿ ਇੱਕ ਬੜੀ ਚਲਾਕੀ ਦੇ ਨਾਲ ਸਰਕਾਰ ਨੇ, ਕੇਂਦਰ ਸਰਕਾਰ ਨੇ ਇਹ ਬਿੱਲ ਜਿਹੜਾ ਹੈ ਉਹ ਲਿਆਂਦਾ, ਉਹਨੂੰ ਜਿਹੜਾ ਵਿਮੈਨ ਰਿਜ਼ਰਵੇਸ਼ਨ ਬਿੱਲ ਹੈ ਜਿਹੜਾ, ਤੇ ਉਹਦੇ ਨਾਲ ਜੋੜ ਲਿਆ। ਤੇ ਉਹ ਹੁਣ ਕਿਉਂਕਿ ਪਿਛਲੇ ਵਾਰੀ 2/3 ਮੈਜੋਰਿਟੀ ਬਣੀ ਨੀ ਬਿੱਲ ਦੇ ਹੱਕ ਚ, ਬਿੱਲ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਡ੍ਰੌਪ ਹੋ ਗਿਆ। ਤੇ ਹੁਣ ਕਿਉਂਕਿ ਉਸ ਤੋਂ ਬਾਅਦ ਕੁਛ ਨਵੀਆਂ ਡਿਵੈਲਪਮੈਂਟ ਇਹ ਹੋਈਆਂ, ਕੁਛ ਤਾਂ ਜਿਹੜੇ MP ਸੀਗੇ TMC ਦੇ ਉਹ ਟੁੱਟ ਕੇ ਇਹਨਾਂ ਦੇ ਨਾਲ ਆ ਗਏ, ਭਾਵੇਂ ਉਹਨਾਂ ਨੇ ਵੱਖਰਾ ਧੜਾ ਬਣਾ ਲਿਆ, ਤੇ ਉਹ ਕੁਦਰਤੀ ਤੌਰ ਤੇ ਕਿ ਉਹ BJP ਦੀ ਹਾਂ ਨਾਲ ਹਾਂ ਮਿਲਾਉਣਗੇ। ਤੇ ਇਸ ਤਰ੍ਹਾਂ ਕੁਛ ਜਿਹੜੇ ਰਾਜ ਸਭਾ ਦੇ ਜਿਵੇਂ MP ਸੀ ਪੰਜਾਬ ਤੋਂ, ਦਿੱਲੀ ਤੋਂ, ਜਿਹੜੇ ਆਮ ਆਦਮੀ ਪਾਰਟੀ ਦੇ ਸੀ, ਉਹ ਪਾਰਟੀ ਛੱਡ ਕੇ ਸਿੱਧਾ ਹੀ ਉਹਨਾਂ ਨੇ BJP ਜੁਆਇਨ ਹੀ ਕਰ ਲਈ, ਉਹ ਵੀ ਹੁਣ ਨੈਚੁਰਲੀ ਕਿ ਵੋਟ ਉੱਧਰ ਪਾਉਣਗੇ। ਤੇ ਉਧਰੋਂ ਜਿਹੜੀ ਕੱਲ ਇੱਕ ਹੋਰ ਸੰਕੇਤ ਮਿਲਿਆ ਸੁਪ੍ਰਿਆ ਸੁਲੇ ਜੋ ਜਿਹੜੇ ਹੈਗੇ ਆ ਸ਼ਰਦ ਪਵਾਰ ਵਾਲੀ ਜਿਹੜੀ ਪਾਰਟੀ ਆ ਉਹਦੇ MP ਨੇ, ਤੇ ਉਹਨਾਂ ਦੇ ਲੀਡਰ ਵੀ ਨੇ, ਤੇ ਕਿਉਂਕਿ NCP ਤਾਂ ਇੱਕ ਵੱਡੀ ਪਾਰਟੀ ਮਹਾਰਾਸ਼ਟਰ ਦੀ ਬਣੀ ਸੀ ਜਦੋਂ ਕਾਂਗਰਸ ਦੇ ਨਾਲ ਟੁੱਟ ਕੇ, ਜਿਹੜੀ ਸੀ ਨੈਸ਼ਨਲਿਸਟ ਕਾਂਗਰਸ ਪਾਰਟੀ ਜਿਹਦਾ ਨਾਂ, ਤੇ ਸ਼ਰਦ ਪਵਾਰ ਜੀ ਦੇ ਮੁਖੀ ਨੇ, ਕਿਉਂਕਿ ਪਿਛਲੇ ਦਿਨਾਂ 'ਚ ਸ਼ਰਦ ਪਵਾਰ ਦੀ ਜਿਹੜੀ ਹੈ ਜੋ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਨਾਲ ਟੁੱਟਿਆ ਧੜਾ ਜਿਹੜਾ ਹੁਣ BJP ਦੇ ਨਾਲ ਹੈ, ਤੇ ਉਹਦੇ ਜਿਹੜੇ ਹੈਗੇ ਆਗੂ ਦੇ ਨਾਲ ਮਿਸਟਰ ਸ਼ਿੰਦੇ ਦੇ ਨਾਲ ਵੀ ਗੱਲਬਾਤ ਕੀਤੀ, ਉਹ ਵੀ ਚਰਚਾ 'ਚ ਰਹੀ ਹੈ। ਤੇ ਪਰ ਇਹਦੇ ਨਾਲ ਹੀ ਜਿਹੜਾ ਹੁਣ ਸੁਪ੍ਰਿਆ ਸੁਲੇ ਦਾ ਇਹ ਕਹਿਣਾ ਕਿ ਜੇ 50% ਜਿਹੜੀ ਹੈ ਉਹ ਸੀਟਾਂ ਵਧਾਈਆਂ ਜਾਂਦੀਆਂ ਸਾਰੀਆਂ ਸਟੇਟਾਂ 'ਚ ਬਿੱਲ ਦੇ ਵਿੱਚ ਇਹ ਅਮੈਂਡਮੈਂਟ ਕਰਕੇ, ਤਾਂ ਫੇਰ ਜਿਹੜਾ ਉਹ ਬਿੱਲ ਦੇ ਹੱਕ 'ਚ ਵੋਟ ਪਾ ਸਕਦੇ ਆ। ਇੱਥੋਂ ਵੀ ਜਿਹੜਾ ਹੈਗਾ ਉਹਨੂੰ ਕਾਫੀ ਇਹ ਲੱਗਦਾ, ਇਹ ਸੰਕੇਤ ਮਿਲ ਰਹੇ ਨੇ ਕਿ ਸ਼ਾਇਦ BJP ਇਹਨੂੰ ਕਾਮਯਾਬ ਹੋ ਜੇ। ਪਰ ਜੇ ਇਹ ਕੰਡੀਸ਼ਨ ਰਹੀ ਕਿ ਸਾਰੀਆਂ ਸਟੇਟਾਂ 'ਚ 50% ਵਧਾਉਣੀ ਹੈ, ਤੇ ਉਹ ਸ਼ਾਇਦ BJP ਨੂੰ ਸੂਤ ਨਾ ਬੈਠੇ, ਕਿਉਂਕਿ BJP ਨੇ ਨਹੀਂ ਤਾਂ ਵੈਸੇ ਚਲੋ ਜਿਹੜਾ ਡੀਲਿਮਿਟੇਸ਼ਨ ਕਮਿਸ਼ਨ ਬਣਦਾ ਹੈ, ਤੇ ਉਹ ਤਾਂ ਜਿਹੜੀ ਤੁਹਾਡੀ ਇੱਕ ਡੈਮੋਗ੍ਰਾਫੀ ਦੇ ਹਿਸਾਬ ਦੇ ਨਾਲ ਵੀ ਕਿੱਥੇ ਕਿੰਨੀ ਜਿਹੜੀ ਹੈ ਉਹ ਸੈਂਸਸ ਨੂੰ ਮੁੱਖ ਰੱਖ ਕੇ ਜਿਹੜਾ ਹੈਗਾ ਸੀਟਾਂ ਵਧਾਈਆਂ ਜਾਂਦੀਆਂ ਨੇ। ਹੁਣ ਜਿਹੜੀਆਂ ਸਟੇਟਾਂ ਦੇ ਵਿੱਚ ਵਸੋਂ ਆਬਾਦੀ ਘੱਟ ਵਧੀ ਹੈ ਉੱਥੇ ਸੀਟਾਂ ਵੀ ਘੱਟ ਵਧਾਈਆਂ ਨੇ ਉਹਨਾਂ ਨੇ ਜਿਹੜੀ ਰਿਪੋਰਟ ਹੈ, ਤੇ ਪਰ ਇਹ ਬਹੁਤ ਸਾਰੀਆਂ ਪਾਰਟੀਆਂ ਮੰਗ ਕੀਤੀ ਕਰ ਰਹੀਆਂ ਸੀ ਕਿ ਫਿਰ ਇਹਦੇ ਨਾਲ ਜਿਹੜੀਆਂ ਉਹ ਸਟੇਟਾਂ ਜਾਂ ਛੋਟੇ ਰਾਜ ਆ ਉਹਨਾਂ ਨਾਲ ਜਿਹੜਾ ਹੈਗਾ ਇਹ ਧੱਕਾ ਹੋਏਗਾ, ਕਿਉਂਕਿ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਜਿਹੜੀ ਆ ਉਹ ਘੱਟ ਜਾਏਗੀ। ਤੇ ਵੀ ਜਾਂ ਇਹਨੂੰ ਬਿਲਕੁਲ ਇੱਦਾਂ ਰੱਖੋ ਕਿ ਹਰੇਕ ਸਟੇਟ ਦੇ ਵਿੱਚ 50% ਜਿਹੜਾ ਹੈਗਾ ਉਹ ਵਾਧਾ ਕਰੋ, ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਇਸ ਵਾਰੀ ਜਿਹੜੀਆਂ ਉਹ 13 ਸੀਟਾਂ ਨੇ, ਤੇ ਜੇ 50% ਇੱਥੇ ਵਾਧਾ ਹੁੰਦਾ ਤਾਂ ਕੁਦਰਤੀ ਹੈਗੀ 13 ਤੋਂ ਜਿਹੜੀਆਂ 20 ਹੋ ਜਾਣਗੀਆਂ। ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਪਾਰਟੀ ਚਾਹੁੰਦੀ ਹੈ, ਪਰ ਇਹ ਸ਼ਾਇਦ ਜਿਹੜੀ ਹੈ ਬੀਜੇਪੀ ਨੂੰ ਜਿਹੜਾ ਇਹ ਸੂਟ ਨਾ ਕਰੇ, ਤੇ ਕਿਉਂਕਿ ਜਿਹੜੀਆਂ ਸਾਊਥ ਇੰਡੀਅਨ ਸਟੇਟ ਨੇ ਖਾਸ ਕਰਕੇ ਜਿਹੜੀਆਂ 5 ਉਹ ਰਾਜ ਨੇ, ਤੇ ਉੱਥੇ ਸ਼ਾਇਦ ਉਸ ਉਹਦੇ ਵਿੱਚ ਉਹ ਨਾ ਚਾਹੁੰਦੀ ਹੋਵੇ ਕਿ ਉੱਥੇ ਸੀਟਾਂ ਵਧਣ, ਕਿਉਂਕਿ ਫਿਰ ਉਸ ਹਿਸਾਬ ਦੇ ਨਾਲ ਹੀ ਸਰਕਾਰ ਬਣਦੀ ਹੈ ਕੇਂਦਰ ਦੇ ਵਿੱਚ ਸਟਰੈਂਥ ਦੇ ਨਾਲ। ਹੁਣ ਇਸ ਵੇਲੇ ਵੀ ਸਭ ਤੋਂ ਵੱਧ ਜਿਹੜੀਆਂ ਸੀਟਾਂ ਨੇ ਉਹਨਾਂ ਸਟੇਟਾਂ ਦੀਆਂ ਨੇ ਜਿੱਥੇ ਬੀਜੇਪੀ ਦਾ ਆਧਾਰ ਜ਼ਿਆਦਾ, ਜਿਹਦੇ ਚ ਭਾਵੇਂ ਉਹ ਯੂਪੀ ਹੈ, ਭਾਵੇਂ MP ਹੈ, ਭਾਵੇਂ ਰਾਜਸਥਾਨ ਹੈ ਜਾਂ ਹੋਰ ਏਦਾਂ ਦੀਆਂ, ਤੇ ਈਵਨ ਮਹਾਰਾਸ਼ਟਰ ਹੈ। ਤੇ ਸੋ ਹੁਣ ਇਹ ਸਾਰਾ ਮਾਮਲਾ ਹੁਣ ਪਾਰਲੀਮੈਂਟ ਦੇ ਆਉਂਦੇ ਸੈਸ਼ਨ ਦੇ ਵਿੱਚ ਹੁਣ ਉੱਠਣ ਦੀ ਸੰਭਾਵਨਾ। ਉਧਰੋਂ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜਾ ਇੰਡੀਆ ਬਲੌਕ ਹੈ ਉਹ ਵੀ ਕੋਸ਼ਿਸ਼ ਕਰ ਰਿਹਾ ਕਿ ਆਪਾਂ ਕਿਵੇਂ ਨਾ ਕਿਵੇਂ ਆਪਣੀਆਂ ਜਿਹੜੀਆਂ ਧਿਰਾਂ ਨਾਲ ਜੁੜੇ ਹੋਏ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ। ਹਾਂਜੀ
1: ਜੀ ਜੀ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ।
0: ਹਾਂਜੀ ਸ਼ੁਕਰੀਆ ਜੀ,
1: ਸ਼ੁਕਰੀਆ। ਸੋ ਜੀ ਇਹ ਸਨ ਅੱਜ ਦੀਆਂ ਕੁਛ ਮੁੱਖ ਖਬਰਾਂ ਇੰਡੀਆ ਦੀ ਸਾਈਡ ਤੋਂ, ਭਾਰਤ ਦੀ ਸਾਈਡ ਤੋਂ। ਮੈਂ ਕ੍ਰਿਸ਼ਨਾ ਹੁਣ ਤੁਹਾਡੇ ਤੋਂ ਲੈਣਾ ਜੀ ਇਜਾਜ਼ਤ, ਅਤੇ ਬਾਕੀ ਦੇ ਹੋਰ ਪ੍ਰੋਗਰਾਮਾਂ ਨੂੰ ਸੁਣਨ ਲਈ, ਇੰਜੋਏ ਕਰਨ ਲਈ ਅਤੇ ਸਾਨੂੰ ਫੀਡਬੈਕ ਭੇਜਣ ਲਈ ਬਣੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਆ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜੇ ਸਿਨੇਮਾ ਘਰਾਂ ਚ
5: ਉਹ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
6: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
5: ਫਿਰ ਲਵਾਈਏ ਕਿੱਥੋਂ
6: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੇਡੀ ਸੈਟ Ford.
3: White Hill Studios pesh karte hain period action thriller Dastaar.
7: Ek alla kapda nahi hai, ek kahani hai kai sadiyan di.
3: Starring Tarseem Jassar, Geet Goraya, te Yograj Singh.
8: They have

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360422।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
2: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਇਹਨਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰ

0: ਚਲਾਈ ਨੂੰ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: अपनी टोयोटा चूज करन ले जो ने एक दहाके तो वेरबी टोयोटा दे नाल
1: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग। वेरबी टोयोटा, द स्मार्ट चॉइस।

ਈਰਾਨ ਦੇ ਉੱਤੇ ਕੀਤੇ ਹੋਰ ਤਾਬੜਤੋੜ ਹਮਲੇ, ਭਾਰਤ ਦੇ ਵਿੱਚ ਸੋਨਮ ਵਾਂਗ ਚੁੱਕਦੀ ਹਾਲਤ ਹੋਈ ਖਰਾਬ, ਤੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਕੰਪਨੀ ਬਿਜ਼ਨਸ ਤੋਂ ਹੋਈ ਬਾਹਰ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ 16 ਜੁਲਾਈ 2026। ਔਰ ਵੀਰਵਾਰ ਦੇ ਦਿਨ ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰਦੇ ਹਾਂ। ਰੇਡੀਓ ਹਾਂਜੀ 1674 ਏਐਮ ਤੇ ਪ੍ਰੋਗਰਾਮ ਨਿਊਜ਼ ਰੂਮ। ਈਰਾਨ ਨੇ ਦਸੰਬਰ 2024 ਦੇ ਵਿੱਚ 24 ਤੋਂ ਹੀ ਹਿਰਾਸਤ ਦੇ ਵਿੱਚ ਰੱਖੀ ਹੋਈ ਅਮਰੀਕੀ ਈਰਾਨੀ ਨਾਗਰਿਕ ਡੇਨਾ ਕਰਾਰੀ ਨੂੰ ਰਿਹਾਅ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਹਿਲਾ ਹੁਣ ਸੁਰੱਖਿਅਤ ਰੂਪ ਦੇ ਨਾਲ ਈਰਾਨ ਤੋਂ ਬਾਹਰ ਹੈ ਤੇ ਉਸ ਦੀ ਸਥਿਤੀ ਵੀ ਠੀਕ ਹੈ, ਸਿਹਤ ਵੀ ਠੀਕ ਹੈ। ਟਰੰਪ ਨੇ ਵੀਰਵਾਰ ਦੇ ਦਿਨ ਈਰਾਨ ਦੇ ਇਸ ਕਦਮ ਦੀ ਸਰਾਹਨਾ ਕਰਦੇ ਹੋਇਆਂ ਇਸ ਨੂੰ ਸਦਭਾਵਨਾ ਦਾ ਇੱਕ ਕਦਮ ਦੱਸਿਆ। ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਲਿਖਿਆ ਹੈ ਕਿ ਈਰਾਨ ਨੇ ਇੱਕ ਅਮਰੀਕੀ ਨਾਗਰਿਕ ਨੂੰ ਛੱਡਣ ਦੀ ਜਿਹੜੀ ਅਪੀਲ ਸੀ, ਜਿਸ ਨੂੰ ਦਸੰਬਰ 2024 ਚ ਤਤਕਾਲੀ ਰਾਸ਼ਟਰਪਤੀ ਜੋ ਬਾਇਡਨ ਦੇ ਕਾਰਜਕਾਲ ਦੇ ਦਰਮਿਆਨ ਗਲਤ ਤਰੀਕੇ ਦੇ ਨਾਲ ਹਿਰਾਸਤ ਚ ਲਿਆ ਗਿਆ ਸੀ, ਉਸ ਨੂੰ ਛੱਡ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੁਰੱਖਿਅਤ ਤਰੀਕੇ ਦੇ ਨਾਲ ਅਮਰੀਕਾ ਦੇ ਵੱਲ ਆਈ ਹੈ, ਪਰ ਰਿਹਾਈ ਅਜਿਹੇ ਸਮੇਂ ਚ ਹੋਈ ਹੈ ਜਦੋਂ ਅਮਰੀਕਾ ਦੀ ਤਰਫ ਤੋਂ ਹੋਰਮੁਜ਼ ਸਟ੍ਰੇਟ ਤੇ ਈਰਾਨ ਦੇ ਵਿੱਚ ਹਮਲੇ ਵਧਾ ਦਿੱਤੇ ਗਏ ਨੇ। ਅਮਰੀਕਾ ਨੇ ਬੁੱਧਵਾਰ ਦੀ ਸ਼ਾਮ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਔਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਹਿਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚੰਗਾ ਵਿਵਹਾਰ ਕਰੇ। ਹਾਲਾਂਕਿ ਇਸ ਜੇਕਰ ਈਰਾਨ ਅਜਿਹਾ ਕਰਦਾ ਤਾਂ ਫਿਰ ਅਮਰੀਕਾ ਕੀ ਕਰੇਗਾ, ਇਸ ਦਾ ਵੀ ਨਤੀਜਾ ਉਹੀ ਹੈ, ਈਰਾਨ ਦਾ ਮੰਨਣਾ। ਇਸ ਕਰਕੇ ਈਰਾਨ ਦੀ ਤਰਫ ਤੋਂ ਅਮਰੀਕਾ ਨੂੰ ਵੀ ਮੂੰਹ ਤੋੜ ਜਵਾਬ ਦਿੱਤੇ ਜਾ ਰਹੇ ਨੇ। ਅਮਰੀਕੀ ਸੈਟਕੌਮ ਨੇ ਦੱਸਿਆ ਹੈ ਕਿ ਉਸਨੇ ਈਰਾਨ ਦੇ ਵਿੱਚ ਆਪਣੇ ਨਵੇਂ ਹਮਲਿਆਂ ਦੇ ਦੌਰਾਨ ਫੌਜੀ ਕਮਾਂਡ ਸੈਂਟਰ, ਹਵਾਈ ਸੁਰੱਖਿਆ ਟਿਕਾਣੇ, ਮਿਜ਼ਾਇਲ ਤੇ ਡਰੋਨ ਦੇ ਨਾਲ ਜੁੜੇ ਹੋਏ ਟਿਕਾਣੇ ਤੇ ਤਟੀ ਨਿਗਰਾਨੀ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਫੌਜ ਦਾ ਕਹਿਣਾ ਹੈ ਕਿ ਹੁਣ ਇਹ ਹਮਲੇ ਖਤਮ ਹੋ ਚੁੱਕੇ ਨੇ, ਪਰ ਇਹਨਾਂ ਹਮਲਿਆਂ ਦਾ ਇੱਕੋ ਇੱਕ ਟੀਚਾ ਈਰਾਨ ਦੀ ਉਸ ਕਾਬਲੀਅਤ ਨੂੰ ਖਤਮ ਕਰਨਾ ਸੀ ਜਿਸ ਦੇ ਜ਼ਰੀਏ ਉਹ ਹੋਰਮੁਜ਼ ਤੋਂ ਗੁਜ਼ਰਨ ਵਾਲੇ ਵਣਜ ਜਹਾਜ਼ ਯਾਨੀ ਕਮਰਸ਼ੀਅਲ ਸ਼ਿਪਸ ਨੂੰ ਰੋਕਦਾ ਹੈ ਤੇ ਉਸ ਦੇ ਚਾਲਕ ਦਲ ਨੂੰ ਖਤਰਾ ਪਹੁੰਚਾਉਂਦਾ ਹੈ। ਇਹ ਅਜਿਹੇ ਸਮੇਂ 'ਚ ਹੋਇਆ ਜਦੋਂ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਸ ਖੇਤਰ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਹੈ। ਇਹ ਫੌਜੀ ਟਿਕਾਣੇ ਉਸ ਦੇ ਗੁਆਂਢੀ ਸਮੁੰਦਰੀ ਗੁਆਂਢੀ ਦੇਸ਼ ਜਿਹੜੇ ਬਹਿਰੀਨ ਤੇ ਕੁਵੈਤ ਨੇ ਉਹਨਾਂ ਦੇ ਵਿੱਚ ਮੌਜੂਦ ਸੀ, ਜਿਨ੍ਹਾਂ ਦਾ ਇਸਤੇਮਾਲ ਕਰਕੇ ਅਮਰੀਕਾ ਈਰਾਨ ਦੇ ਉੱਤੇ ਹਮਲੇ ਕਰ ਰਿਹਾ ਸੀ। ਈਰਾਨ ਦੇ ਪ੍ਰਮੁੱਖ ਸੰਸਦ ਦੇ ਸਪੀਕਰ ਮੁਹੰਮਦ ਬਾਗਰ ਗਲੀਬਾਫ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਅਮਰੀਕਾ ਦੇ ਨਾਲ ਹੋਣ ਵਾਲੇ ਕਿਸੇ ਵੀ ਸਮਝੌਤੇ ਦਾ ਕੋਈ ਫਾਇਦਾ ਤਾਂ ਹੈ ਨਹੀਂ, ਕਿਉਂਕਿ ਈਰਾਨ ਦੇ ਕੋਲ ਉਸ ਨੂੰ ਮੰਨਣ ਦੇ ਕੋਈ ਕਾਰਨ ਨਹੀਂ ਨੇ ਤੇ ਅਮਰੀਕਾ ਉਹਨਾਂ ਨੂੰ ਮਨਾ ਨਹੀਂ ਪਾਏਗਾ। ਟਰੰਪ ਨੇ ਮੰਗਲਵਾਰ ਦੇਰ ਰਾਤ ਧਮਕੀ ਦਿੱਤੀ ਸੀ ਕਿ ਜੇਕਰ ਈਰਾਨ ਅਗਲੇ ਹਫ਼ਤੇ ਤੱਕ ਗੱਲਬਾਤ ਕਰਨ ਦੇ ਲਈ ਫਿਰ ਤੋਂ ਟੇਬਲ ਤੇ ਨਹੀਂ ਆਉਂਦਾ ਤਾਂ ਉਹਨਾਂ ਦੇ ਪੁਲਾਂ ਬਿਜਲੀ ਘਰਾਂ ਨੂੰ ਨੁਕਸਾਨ ਪਹੁੰਚਾਇਆ ਜਾਏਗਾ। ਹਾਲਾਂਕਿ ਮੰਗਲਵਾਰ ਤੋਂ ਪਹਿਲਾਂ ਹੀ ਅਮਰੀਕਾ ਨੇ ਇਹ ਜਿਹੜੇ ਨਿਸ਼ਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਯਾਨੀ ਇਸ ਕਿਸਮ ਦੇ ਨਾਲ ਪਹਿਲਾਂ ਤੋਂ ਹੀ ਈਰਾਨ ਦੇ ਵਿੱਚ ਹਮਲੇ ਹੋ ਰਹੇ ਨੇ, ਇਸ ਕਰਕੇ ਈਰਾਨ ਫਿਲਹਾਲ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਉੱਥੇ ਅਮਰੀਕਾ ਤੋਂ ਹੀ ਅਗਲੀ ਖਬਰ, ਪਰ ਹੁਣ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕਾ ਦੇ ਵਿੱਚ ਇੱਕ ਸ਼ਖਸ ਤੋਂ ਧਰਮ ਪੁੱਛ ਕੇ ਉਸ ਦੇ ਉੱਤੇ 15 ਵਾਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਅਮਰੀਕਾ ਦੇ ਵਿੱਚ 48 ਸਾਲ ਦੇ ਪੀਟਰ ਮਾਈਕਲ ਲਾਰਸਨ ਨੇ ਜਾਂਚਕਰਤਾਵਾਂ ਨੂੰ ਇਹ ਦੱਸਿਆ ਹੈ ਕਿ ਉਸਨੇ ਜਾਣਬੁੱਝ ਕੇ ਇਹ ਹਮਲਾ ਕੀਤਾ ਸੀ ਤੇ ਉਸ ਨੂੰ ਮਾਰ ਦੇਣਾ ਚਾਹੁੰਦਾ ਸੀ। ਕਥਿਤ ਦੋਸ਼ੀ ਨੇ ਕਿਹਾ ਹੈ ਕਿ ਅਜਿਹਾ ਉਹ ਇਸ ਕਰਕੇ ਕਰਨਾ ਚਾਹੁੰਦਾ ਸੀ ਕਿਉਂਕਿ ਪੀੜਤ ਮੁਸਲਮਾਨ ਸੀ। ਦੱਸ ਦਈਏ ਕਿ ਹਾਦਸਾ ਸੋਮਵਾਰ 13 ਜੁਲਾਈ 2026 ਨੂੰ ਵੈਸਟਵੈਲੀ ਸਿਟੀ ਦੇ ਵੈਲੀਫੇਅਰ ਮਾਲ ਦੇ ਵਿੱਚ ਵਾਪਰਿਆ। ਲਾਰਸਨ ਇਸ ਵਿਅਕਤੀ ਕੋਲ ਗਿਆ, ਉਸ ਤੋਂ ਪੁੱਛਿਆ ਕਿ ਤੂੰ ਕਿੱਥੋਂ ਆਉਣਾ। ਉਸਨੇ ਦੱਸਿਆ ਕਿ ਮੈਂ ਭਾਰਤ ਤੋਂ ਹੈ ਤੇ ਮੇਰਾ ਨਾਂ ਸੋਹੇਲ ਹੈ। ਇਸ ਤੋਂ ਬਾਅਦ ਲਾਰਸਨ ਨੇ ਪੁੱਛਿਆ ਕਿ ਤੂੰ ਮੁਸਲਮਾਨ ਹੈ। ਇਸ ਕਿਸਮ ਦੇ ਨਾਲ ਉਹ ਪੁੱਛ ਕੇ ਉੱਥੋਂ ਨਿਕਲ ਗਿਆ, ਪਰ ਮਗਰੋਂ ਫਿਰ ਆਇਆ ਤੇ ਖਤਰਨਾਕ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਸੋਹੇਲ ਦੇ ਦੋਸਤ ਤੇ ਉਸਦੇ ਜਾਣਨ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਉਸਦੀ ਕੋਈ ਇੰਸ਼ੋਰੈਂਸ ਵੀ ਨਹੀਂ ਸੀ, ਉਹ ਆਪਣੇ ਪਤਨੀ ਤੇ ਦੋ ਬੱਚਿਆਂ ਨੂੰ ਪਾਲਣ ਵਾਲਾ ਘਰ ਦੇ ਵਿੱਚ ਇਕੱਲਾ ਹੀ ਹੈ। ਉਧਰ ਅਮਰੀਕਾ ਦੇ ਵਿੱਚ ਹੋਏ ਇਸ ਹਮਲੇ ਤੋਂ ਬਾਅਦ ਹੁਣ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਤਾਂ ਕਰ ਦਿੱਤਾ ਗਿਆ, ਪਰ ਭਾਰਤੀ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਸੋਹੇਲ ਦੇ ਨਾਲ ਕੋਈ ਸੰਪਰਕ ਸਾਧਿਆ ਗਿਆ ਜਾਂ ਨਹੀਂ ਇਹ ਨਹੀਂ ਦੱਸਿਆ ਗਿਆ। ਉਂਝ ਸੋਹੇਲ ਇਸ ਦਾ ਨਿੱਕਾ ਨਾਂ ਤੇ ਸੋਹੇਲੂਦੀਨ ਪੂਰਾ ਨਾਂ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਸਰਜਰੀ ਹਾਲਾਂਕਿ ਜਿਸ ਵੇਲੇ ਅਸੀਂ ਖਬਰਾਂ ਦੀਆਂ ਲਾਈਵ ਸਾਂਝਾ ਪਾ ਰਹੇ ਹਾਂ, ਕੋਈ ਖਾਸ ਖਬਰ ਆਈ ਨਹੀਂ ਸੀ ਅਮਰੀਕਾ ਤੋਂ, ਪਰ ਇੰਨਾ ਜ਼ਰੂਰ ਪਤਾ ਹੈ ਕਿ ਆਲੇ ਦੁਆਲੇ ਦੇ ਲੋਕਾਂ ਨੇ ਉਸ ਹਮਲਾਵਰ ਨੂੰ ਜ਼ਰੂਰ ਕੁੱਟਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਹਸਪਤਾਲ ਭੇਜਿਆ ਗਿਆ।
ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸੂਲੇਟ ਜਨਰਲ ਦੇ ਦੁਆਰਾ ਯੂਟਾ ਦੇ ਵਿੱਚ ਹੋਈ ਇਸ ਘਟਨਾ ਦੇ ਉੱਤੇ ਗਹਿਰਾ ਸੋਗ ਜ਼ਾਹਰ ਕੀਤਾ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀ ਇਸ ਖਬਰ ਤੋਂ ਬਾਅਦ ਇੱਕ ਹੋਰ ਖਬਰ ਵੀ ਭਾਰਤੀ ਖਿੱਤੇ ਦੇ ਨਾਲ ਹੀ ਜੁੜੀ ਹੋਈ, ਜਿੱਥੇ ਮੈਗੀ ਭਾਰਤ ਦੇ ਵਿੱਚ ਇੱਕ ਮਹੱਤਵਪੂਰਨ ਛੱਡੋ ਬੜਾ ਮਸ਼ਹੂਰ ਸਨੈਕ ਹੈ। ਘਰ ਘਰ ਦੇ ਵਿੱਚ ਲਗਭਗ ਹਰ ਰੋਜ਼ ਜਾਂ ਦੋ ਦਿਨ ਜਾਂ ਹਫ਼ਤੇ 'ਚ ਇੱਕ ਵਾਰ ਤਾਂ ਜ਼ਰੂਰ ਪੱਕਦਾ ਹੋਏਗਾ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਵਿੱਚ ਮਿਲਣ ਵਾਲੀ ਮੈਗੀ ਦੇ ਗੁਣਾਂ ਦੇ ਵਿੱਚ ਵੱਡਾ ਫਰਕ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਐਕਸ ਦੇ ਉੱਤੇ ਇੱਕ ਪੋਸਟ ਸ਼ੁਰੂ ਕੀਤੀ ਗਈ, ਸ਼ੇਅਰ ਕੀਤੀ ਗਈ ਹੈ, ਜਿਸ ਦੇ ਵਿੱਚ ਯੂਕੇ ਦੀ ਮੈਗੀ ਦੇ ਮੁਕਾਬਲੇ ਭਾਰਤ ਦੀ ਮੈਗੀ ਨੂੰ ਜਿਸ ਤਰੀਕੇ ਦੇ ਨਾਲ ਹਾਨੀਕਾਰਕ ਦੱਸਿਆ ਗਿਆ, ਉਸ ਦੇ ਦਾਅਵੇ ਜਿਹੜੇ ਨੇ ਉਹ ਭਾਰਤ ਦੇ ਵਿੱਚ ਉੱਠ ਕੇ ਜਿਹੜੇ ਨੇ ਹੁਣ ਮੈਗੀ ਨੂੰ ਸਫਾਈ ਦੇਣੀ ਪੈ ਸਕਦੀ ਹੈ। ਯੂਕੇ ਦੇ ਵਿੱਚ ਮੈਗੀ ਬਣਾਉਣ ਦੇ ਲਈ ਸਨਫਲਾਵਰ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ, ਯਾਨੀ ਸੂਰਜਮੁਖੀ ਦੇ ਤੇਲ ਦੀ, ਜੋ ਕਿ ਦਿਲ ਦੇ ਲਈ ਬਿਹਤਰ ਮੰਨਿਆ ਜਾਂਦਾ ਹੈ, ਜੋ ਕਿ ਭਾਰਤ ਦੇ ਵਿੱਚ ਪਾਮ ਆਇਲ ਵਰਤਿਆ ਜਾਂਦਾ ਹੈ, ਜੋ ਕਿ ਸਰੀਰ ਦੇ ਵਿੱਚ ਖਰਾਬ ਕਿਸਮ ਦੇ ਕੈਲੋਸਟ੍ਰੋਲ ਜਿਹੜੇ ਨੇ ਉਹਨਾਂ ਨੂੰ ਵਧਾ ਦਿੰਦਾ। ਇਸ ਤੋਂ ਇਲਾਵਾ ਭਾਰਤੀ ਮੈਗੀ ਦੇ ਵਿੱਚ ਸੋਡੀਅਮ ਦੀ ਮਾਤਰਾ 700 ਮਿਲੀਗ੍ਰਾਮ ਹੈ, ਜੋ ਕਿ ਯੂਕੇ ਦੀ ਮੈਗੀ ਦੇ ਵਿੱਚ 340 ਮਿਲੀਗ੍ਰਾਮ ਤੋਂ ਲਗਭਗ ਦੁੱਗਣੀ ਹੈ, ਦੁੱਗਣੀ ਤੋਂ ਵੀ ਜ਼ਿਆਦਾ। ਜ਼ਿਆਦਾ ਸੋਡੀਅਮ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਵੀ ਪੈਦਾ ਕਰ ਦਿੰਦਾ। ਇਸ ਤੋਂ ਇਲਾਵਾ ਪੋਸ਼ਕ ਤੱਤਾਂ ਦੇ ਵਿੱਚ ਯੂਕੇ ਦੇ ਅੰਦਰ ਵਰਤੀ ਜਾਣ ਵਾਲੀ ਮੈਗੀ ਦੇ ਅੰਦਰ ਮੈਦਾ, ਵਿਟਾਮਿਨਸ ਅਤੇ ਖਣਿਜ ਦੇ ਨਾਲ ਭਰਪੂਰ ਹੈ, ਜਦਕਿ ਭਾਰਤ ਦੀ ਮੈਗੀ ਦੇ ਵਿੱਚ ਕੋਈ ਵੀ ਨਿਊਟ੍ਰੀਸ਼ਨ ਨਹੀਂ ਪਾਏ ਜਾਂਦੇ। ਇਸ ਦਾ ਬੇਸ ਵੀ ਮੈਦਾ ਦੱਸਿਆ ਗਿਆ ਹੈ। ਸਿਹਤ ਨੂੰ ਲੈ ਕੇ ਜਿਹੜੀ ਭਾਰਤੀ ਅਤੇ ਵਿਦੇਸ਼ਾਂ ਦੇ ਵਿੱਚ ਵਿਕਣ ਵਾਲੀ ਮੈਗੀ ਦੇ ਵਿੱਚ ਇੰਨਾ ਫਰਕ ਕਿਉਂ ਹੈ, ਇਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਭਾਰਤ ਦੇ ਵਿੱਚ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹਾਲਾਂਕਿ ਚਰਚਾ ਦੇ ਵਿਸ਼ੇ ਕੁਝ ਹੋਰ ਵੀ ਨੇ ਔਰ ਬੜੇ ਮਹੱਤਵਪੂਰਨ ਵਿਸ਼ੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਅਤੇ ਮਾਨਸੂਨ ਸੈਸ਼ਨ। ਸਰਕਾਰ ਨੇ ਡੀਜ਼ਲ ਅਤੇ ਜੈੱਟ ਫਿਊਲ ਦੇ ਐਕਸਪੋਰਟਸ ਦੇ ਉੱਤੇ ਲੱਗਣ ਵਾਲੇ ਵਿੰਡਫਾਲ ਟੈਕਸ ਨੂੰ ਵਧਾ ਦਿੱਤਾ ਹੈ। ਹਾਲਾਂਕਿ ਪੈਟਰੋਲ ਦੇ ਐਕਸਪੋਰਟ ਕਰਨ ਦੇ ਉੱਤੇ ਲੱਗਣ ਵਾਲਾ ਟੈਕਸ ਘੱਟ ਕਰ ਦਿੱਤਾ ਹੈ। ਰਾਜਨਾਥ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਸੀਨੀਅਰ ਮੰਤਰੀਆਂ ਦੀ ਬੈਠਕ ਹੋਈ। ਸਰਕਾਰ ਨੇ ਮਾਨਸੂਨ ਸੈਸ਼ਨ ਤੋਂ ਪਹਿਲਾਂ 19 ਜੁਲਾਈ ਨੂੰ ਸਰਵਦਲੀ ਬੈਠਕ ਇੱਕ ਸੱਦੀ ਹੈ, ਯਾਨੀ ਸਾਰੀਆਂ ਪਾਰਟੀਆਂ ਦੀ। ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਹੀ ਇਹ ਬੈਠਕ ਹੋਏਗੀ। ਹਾਲਾਂਕਿ ਪਿਛਲੀ ਵਾਰ ਜਦੋਂ ਇਸ ਕਿਸਮ ਦੀ ਬੈਠਕ ਹੋਈ ਸੀ ਤਾਂ ਵਿਰੋਧੀ ਧਿਰ ਦੀ ਤਰਫ ਤੋਂ ਰਾਹੁਲ ਗਾਂਧੀ ਉਸ ਬੈਠਕ 'ਚ ਨਹੀਂ ਸੀ ਪਹੁੰਚੇ, ਕਿਉਂਕਿ ਉਹਨਾਂ ਕਿਹਾ ਸੀ ਕਿ ਜਦੋਂ ਸਵਾਲ ਅਸੀਂ ਸਰਵਦਲੀ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਪੁੱਛਣੇ ਨੇ ਤੇ ਪ੍ਰਧਾਨ ਮੰਤਰੀ ਨੂੰ ਹੀ ਉਸ ਦੇ ਵਿੱਚੋਂ ਨਿਰਧਾਰਿਤ ਕੀਤਾ ਜਾਂਦਾ ਤਾਂ ਇਹ ਇੱਕ ਗਲਤ ਪਿਰਤ ਪਾਈ ਜਾ ਰਹੀ ਹੈ। ਆਮ ਤੌਰ ਦੇ ਉੱਤੇ ਪਾਰਲੀਮੈਂਟਰੀ ਸੈਸ਼ਨਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਕੈਬਨਿਟ ਸਰਵਦਲੀ ਬੈਠਕ ਦੇ ਵਿੱਚ ਮੌਜੂਦ ਹੁੰਦੀ ਹੈ। ਭਾਰਤ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈਣਗੇ। ਸੰਸਦ ਦੇ ਮਾਨਸੂਨ ਸੈਸ਼ਨ ਦੇ ਵੈਸੇ ਹੀ ਕਾਫੀ ਹੰਗਾਮਾ ਭਰਪੂਰ ਹੋਣ ਦੇ ਆਸਾਰ ਨੇ। ਉਧਰ ਕਾਂਗਰਸ ਨੇ ਵੀ ਆਪਣੀ ਅੰਦਰੂਨੀ ਬੈਠਕ ਸ਼ੁਰੂ ਕਰ ਦਿੱਤੀ ਹੈ। ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਹੋਈ ਬੈਠਕ ਦੇ ਅੰਦਰ ਖੜ ਗਏ ਤੇ ਰਾਹੁਲ ਗਾਂਧੀ ਵੀ ਮੌਜੂਦ ਰਹੇ। ਕਾਂਗਰਸ ਰਾਮ ਮੰਦਿਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ, ਪੇਪਰ ਲੀਕ ਤੇ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਹੈ। ਵਿਰੋਧੀ ਧਿਰ ਇਕਜੁੱਟ ਨਜ਼ਰ ਆ ਰਹੇ ਹੈ। ਉਧਰ ਇਸ ਦਰਮਿਆਨ ਰਾਜ ਸਭਾ ਦੇ ਵਿੱਚ ਭਾਜਪਾ ਇਸ ਵਕਤ ਆਪਣੀਆਂ ਸੀਟਾਂ ਇਕੱਠੀਆਂ ਕਰਨ ਦੇ ਲਈ ਲੱਗੀ ਹੋਈ ਹੈ। ਜੇ ਭਾਜਪਾ 6 ਹੋਰ ਸੀਟਾਂ ਹਾਸਲ ਕਰ ਲੈਂਦੀ ਹੈ ਤਾਂ ਰਾਜ ਸਭਾ ਦੇ ਵਿੱਚ ਬਹੁਮਤ ਹਾਸਲ ਹੋ ਜਾਏਗਾ। ਇਸ ਦਾ ਮਤਲਬ ਇਹ ਹੈ ਕਿ ਡੀਲਿਮੀਟੇਸ਼ਨ ਦੇ ਨਾਲ ਜੁੜੇ ਬਿੱਲ ਨੂੰ ਘੱਟੋ ਘੱਟ ਉੱਪਰਲੇ ਸਦਨ ਦੇ ਵਿੱਚ ਤਾਂ ਆਸਾਨੀ ਦੇ ਨਾਲ ਪਾਸ ਕੀਤਾ ਜਾ ਸਕਦਾ। ਭਾਜਪਾ ਹੁਣ ਆਪਣੇ ਦਮ ਦੇ ਉੱਤੇ 123 ਦੇ ਜਾਦੂਈ ਅੰਕੜੇ ਦੇ ਪਹੁੰਚਣ ਦੇ ਕਾਫੀ ਕਰੀਬ ਹੈ। 123 ਵੋਟਾਂ ਹੀ ਚਾਹੀਦੀਆਂ ਨੇ ਭਾਜਪਾ ਨੂੰ ਜੇਕਰ ਡੀਲਿਮੀਟੇਸ਼ਨ ਦੇ ਬਿੱਲ ਨੂੰ ਉੱਪਰਲੇ ਸਦਨ ਦੇ ਵਿੱਚੋਂ ਪਾਸ ਕਰਵਾਉਣਾ। ਭਾਜਪਾ ਨੂੰ 24 ਜੁਲਾਈ ਨੂੰ ਪੱਛਮ ਬੰਗਾਲ ਦੀਆਂ 3 ਸੀਟਾਂ ਦੇ ਉੱਤੇ ਉਪਚੁਣਾਵ ਜਿੱਤਣ ਦੇ ਨਾਲ ਇਹ ਫਾਇਦਾ ਹੋਏਗਾ। ਇਸ ਦੇ ਨਾਲ ਭਾਜਪਾ ਦੀ ਗਿਣਤੀ 117 ਹੋ ਜਾਏਗੀ। ਰਾਜ ਸਭਾ ਦੇ ਵਿੱਚ ਜਿਹੜੀ NDA ਧੜ ਹੈ ਉਸ ਦੀ ਗਿਣਤੀ ਜਿਹੜੀ ਹੈ ਉਹ ਵਧਾਉਣ ਦੇ ਲਈ ਮਸ਼ਕਤ ਚੱਲ ਰਹੀ ਹੈ। 245 ਮੈਂਬਰੀ ਰਾਜ ਸਭਾ ਦੇ ਵਿੱਚ ਬਹੁਮਤ ਦਾ ਅੰਕੜਾ 123 ਹੁੰਦਾ ਹੈ। ਕਾਂਗਰਸ ਪਾਰਟੀ ਨੇ ਆਖਰੀ ਵਾਰ 1986 'ਚ ਰਾਜ ਸਭਾ 'ਚ ਆਪਣੇ ਦਮ ਦੇ ਉੱਤੇ ਹੀ ਬਹੁਮਤ ਹਾਸਲ ਕੀਤਾ ਸੀ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਸੀ। ਹਾਲਾਂਕਿ ਭਾਜਪਾ ਸੰਵਿਧਾਨ ਸੋਧ ਬਿੱਲਾਂ ਨੂੰ ਪਾਸ ਕਰਨ ਤੋਂ ਪਿੱਛੇ ਰਹਿ ਸਕਦੀ ਹੈ ਕਿਉਂਕਿ ਉਸਦੇ ਕੋਲ ਮੌਜੂਦਾ ਵੋਟ ਪਾਉਣ ਵਾਲੇ 2/3 ਮੈਂਬਰਾਂ ਦੀ ਹਮਾਇਤ ਹੇਠਲੇ ਸਦਨ ਦੇ ਵਿੱਚ ਹਾਸਲ ਨਹੀਂ ਹੈ। ਇਸ ਦਰਮਿਆਨ ਹੁਣ NDA ਰਾਜ ਸਭਾ ਦੇ ਵਿੱਚ 11 ਵੋਟਾਂ ਪਿੱਛੇ ਹੋਏਗਾ, ਜਿਸ ਦੇ ਲਈ ਜੋੜ ਤੋੜ ਕੀਤਾ ਜਾ ਰਿਹਾ ਅਤੇ ਲੋਕ ਸਭਾ ਦੇ ਵਿੱਚ ਵੀ ਜਿਵੇਂ ਤਿਵੇਂ ਜੋੜ ਤੋੜ ਕਰ ਹੀ ਲਿਆ ਜਾਏਗਾ। ਉੱਥੇ ਰਾਮ ਮੰਦਿਰ ਚੜਾਵਾ ਚੋਰੀ ਮਾਮਲੇ ਦੇ ਵਿੱਚ SIT ਨੇ ਟਰੱਸਟ ਦੇ ਟ੍ਰੈਜਰਰ ਦੀ ਜ਼ਿੰਮੇਦਾਰੀਆਂ ਅਤੇ ਵਿੱਤੀ ਪ੍ਰਬੰਧਨ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਪਹਿਲੂਆਂ ਦੀ ਪੜਤਾਲ ਕੀਤੀ ਹੈ। ਜਾਂਚ ਟੀਮ ਨੇ ਕਈ ਲੋਕਾਂ ਤੋਂ
ਪੁੱਛ ਪੜਤਾਲ ਕਰਕੇ ਕਈ ਦਸਤਾਵੇਜ਼ ਵੀ ਆਪਣੇ ਕੰਟਰੋਲ ਚ ਲਏ ਨੇ। ਅੰਤਮ ਰਿਪੋਰਟ ਤੋਂ ਬਾਅਦ ਹੀ ਅਲੱਗ ਅਲੱਗ ਅਹੁਦੇਦਾਰਾਂ ਦੀ ਭੂਮਿਕਾ ਤੇ ਜ਼ਿੰਮੇਵਾਰੀਆਂ ਸਪਸ਼ਟ ਹੋ ਸਕਣਗੀਆਂ। ਹਾਲ ਫਿਲਹਾਲ SIT ਦੀ ਇਸ ਜਿਹੜੀ ਜਾਂਚ ਚੱਲ ਰਹੀ ਹੈ ਇਸ ਨੂੰ ਲਟਕਾਇਆ ਜਾ ਰਿਹਾ ਤਾਂ ਕਿ ਸਬੂਤ ਗਾਇਬ ਕੀਤੇ ਜਾ ਸਕਣ। ਇਸ ਕਿਸਮ ਦਾ ਦਾਅਵਾ ਵਿਰੋਧੀ ਧਿਰ ਦੀ ਤਰਫ ਤੋਂ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ 17 ਜੁਲਾਈ ਨੂੰ ਜੀਂਦ ਤੇ ਸੋਨੀਪੁਤ ਦੇ ਦਰਮਿਆਨ ਚੱਲਣ ਵਾਲੀ ਭਾਰਤ ਦੀ ਪਹਿਲੀ ਹਾਈਡਰੋਜਨ ਪਾਵਰਡ ਟ੍ਰੇਨ ਨੂੰ ਹਰੀ ਝੰਡੀ ਦੇਣਗੇ। ਇਹ ਰੇਲਵੇ ਸੈਕਟਰ ਦੇ ਵਿੱਚ ਸਾਫ਼ ਸੁਥਰੀ ਤੇ ਟਿਕਾਊ ਮੋਬਿਲਿਟੀ ਦੀ ਦਿਸ਼ਾ ਦੇ ਵਿੱਚ ਆਪਣਾ ਇੱਕ ਵੱਖਰਾ ਕਦਮ ਹੋਵੇਗਾ। ਹਾਈਡਰੋਜਨ ਨੂੰ ਬਿਲਕੁਲ ਇੱਕ ਵਿਕਲਪ ਦੇ ਤੌਰ ਦੇ ਉੱਤੇ ਵਰਤਿਆ ਜਾ ਸਕਦਾ ਹੈ ਤੇ ਇਸ ਤੋਂ ਨਿਕਾਸੀ ਦੇ ਨਾਲ ਵਾਤਾਵਰਨ ਨੂੰ ਉਨਾ ਨੁਕਸਾਨ ਵੀ ਨਹੀਂ ਹੁੰਦਾ। ਉੱਥੇ ਸੋਨਮ ਵਾਂਗਚੂਕ ਦੀ ਹਾਲਤ ਇਸ ਵਕਤ ਕੋਈ ਬਹੁਤੀ ਵਧੀਆ ਨਹੀਂ ਹੈ। ਢੇਡੇ ਛਾਤੀ ਦੇ ਨਾਲ ਜੁੜਦਾ ਜਾ ਰਿਹਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਲਈ ਬੈਠੇ ਸੋਨਮ ਵਾਂਗਚੂਕ ਦੀ ਤਬੀਅਤ ਦੇ ਵਿੱਚ ਲਗਾਤਾਰ 19ਵਾਂ ਦਿਨ ਅੱਜ ਬਣ ਗਏ ਹੈ ਜਦੋਂ ਉਹਨਾਂ ਦੀ ਸਿਹਤ ਫਿਕਰਮੰਦ ਦੱਸੀ ਜਾ ਰਹੀ ਹੈ। ਅੱਜ ਦੇ ਦਿਨ ਡਾਕਟਰਾਂ ਦੀ ਇੱਕ ਟੀਮ ਵੀ ਉੱਥੇ ਪਹੁੰਚੀ ਹੈ। ਮੈਡੀਕਲ ਬੁਲੇਟਿਨ ਥੋੜ੍ਹੀ ਦੇਰ ਤੱਕ ਜਾਰੀ ਕਰ ਦਿੱਤਾ ਜਾਏਗਾ। ਸੋਨਮ ਵਾਂਗਚੂਕ ਦੀ ਭੁੱਖ ਹੜਤਾਲ ਨੂੰ ਲੈ ਕੇ ਭਲਕੇ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੀ ਹਾਈਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ। ਦੱਸ ਦਈਏ ਕਿ ਇਸ ਦਰਮਿਆਨ ਹਾਈਕੋਰਟ ਨੇ ਇਸ ਤੋਂ ਪਹਿਲਾਂ ਇਹ ਵੀ ਗੱਲ ਕਹੀ ਸੀ ਕਿ ਜਾਨ ਕੀਮਤੀ ਹੈ, ਇਨਸਾਨੀ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਹੈ, ਇਸ ਕਰਕੇ ਸਰਕਾਰੀ ਡਾਕਟਰ ਦੀ ਜਾਂਚ ਰੋਜ਼ਾਨਾ ਹੋਣੀ ਚਾਹੀਦੀ ਹੈ। ਦਰਅਸਲ ਸੋਨਮ ਵਾਂਗਚੂਕ ਨੂੰ ਜ਼ਬਰਦਸਤੀ ਖਾਣਾ ਖਵਾਉਣ ਦੇ ਲਈ ਮੰਗੀ ਗਈ PIL ਯਾਨੀ ਪਬਲਿਕ ਲਿਟ ਦੇ ਉੱਤੇ ਦਿੱਲੀ ਹਾਈਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ। ਇਸ ਦਰਮਿਆਨ ਅਖਿਲੇਸ਼ ਯਾਦਵ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਸੋਨਮ ਵਾਂਗਚੂਕ ਨੂੰ ਜਿਹੜੀ ਭੁੱਖ ਹੜਤਾਲ ਹੈ ਉਹ ਖਤਮ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਭੁੱਖ ਹੜਤਾਲ ਦੇ ਜ਼ਰੀਏ ਤੁਸੀਂ ਆਪਣੇ ਬਹੁਮੁੱਲੇ ਜੀਵਨ ਨੂੰ ਦੌ ਤੇ ਨਾ ਲਗਾਓ। ਉਹਨਾਂ ਨੇ ਬੁੱਧਵਾਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਟਵੀਟ ਕਰ ਲਿਖਿਆ ਕਿ ਕਦੇ ਮਾਂ ਗੰਗਾ ਦਾ ਜਿਹੜਾ ਇੱਕ ਦੇਣਾ ਦੇਣ ਦੇ ਲਈ ਭੁੱਖ ਹੜਤਾਲ ਤੇ ਬੈਠੇ GD ਅਗਰਵਾਲ ਨੇ ਲਗਾਤਾਰ ਆਪਣੀ ਮੰਗ ਭਾਜਪਾ ਸਰਕਾਰ ਦੇ ਸਾਹਮਣੇ ਰੱਖੀ ਸੀ, ਪਰ ਉਹਨਾਂ ਦੀ ਕਦੇ ਕੋਈ ਸੁਣਵਾਈ ਨਹੀਂ ਹੋਈ ਤੇ ਉਹ ਆਪਣੀ ਜ਼ਿੰਦਗੀ ਖੋ ਬੈਠੇ। ਸੋਨਮ ਵਾਂਗਚੂਕ ਜੀ ਕੇਨ ਬੇਤਵਾ ਦੇ ਆਦਿਵਾਸੀ ਕਿਸਾਨ ਅੰਦੋਲਨਕਾਰੀਆਂ ਨੂੰ ਭਾਜਪਾ ਦੇ ਕਿਸੇ ਵੀ ਪ੍ਰਕਾਰ ਦੇ ਹਮਾਇਤ ਜਾਂ ਸਹਾਨੁਭੂਤੀ ਹਾਸਲ ਨਹੀਂ ਹੋਈ। ਇਸ ਕਰਕੇ ਹੁਣ ਤੁਸੀਂ ਕੀ ਉਮੀਦ ਰੱਖ ਰਹੇ ਹੋ ਕਿ ਤੁਹਾਡੀ ਜ਼ਿੰਦਗੀ ਇੰਨੀ ਕੀਮਤੀ ਹੈ ਉਸ ਨੂੰ ਦਾਅ ਤੇ ਨਹੀਂ ਲਗਾਉਣਾ ਚਾਹੀਦਾ? ਸਾਡੇ ਸਭ ਦੇ ਅੰਦਰ ਇਨਸਾਨੀਅਤ ਹੈ, ਪਰ ਭਾਜਪਾ ਦੇ ਸਾਹਮਣੇ ਇਸ ਕਿਸਮ ਦੀ ਮੰਗ ਰੱਖ ਕੇ ਨਹੀਂ। ਭਾਜਪਾ ਹਾਰੇਗੀ ਤਾਂ ਆਪਣੇ ਆਪ ਇਹ ਸਾਰੀ ਭੁੱਖ ਆਮ ਲੋਕਾਂ ਦੀ ਮਿਟ ਜਾਏਗੀ। ਜ਼ਿਕਰਯੋਗ ਹੈ ਕਿ ਬੁੰਦੇਲਖੰਡ ਦੇ ਵਿੱਚ ਕੇਨ ਬੇਤਵਾ ਲਿੰਕ ਯੋਜਨਾ ਨੂੰ ਲੈ ਕੇ ਹਾਲੇ ਵੀ ਵਿਰੋਧ ਹੁੰਦਾ ਰਹਿੰਦਾ ਹੈ। ਪੰਨਾ ਤੇ ਛਤਰਪੁਰ ਦੇ ਜਿਹੜੇ ਕੱਢੇ ਹੋਏ ਆਦਿਵਾਸੀ ਨੇ ਤੇ ਕਿਸਾਨ ਅੰਦੋਲਨ ਨੇ ਉਹ ਹਾਲੇ ਵੀ ਭੁੱਖ ਹੜਤਾਲਾਂ ਦੇ ਉੱਤੇ ਕਦੇ ਕਦੇ ਬੈਠਦੇ ਨੇ, ਪਰ ਇਹਨਾਂ ਭੁੱਖ ਹੜਤਾਲਾਂ ਨੂੰ ਤੋੜ ਦਿੱਤਾ ਜਾਂਦਾ ਹੈ। ਵਾਅਦੇ ਪੂਰੇ ਨਹੀਂ ਹੁੰਦੇ ਇਸ ਦੇ ਨਾਲ, ਮਗਰੋਂ ਇਹਨਾਂ ਨੂੰ ਫਿਰ ਤੋਂ ਇੱਕ ਹੋਰ ਭੁੱਖ ਹੜਤਾਲ ਦੇ ਲਈ ਆਉਣਾ ਪੈਂਦਾ ਹੈ। ਦੱਸ ਦਈਏ ਕਿ ਸੋਨਮ ਵਾਂਗਚੂਕ ਨੇ ਇਸ ਦਰਮਿਆਨ 20 ਜੁਲਾਈ ਨੂੰ ਆਪਣੇ ਸਾਰੇ ਹੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਫੋਲੋ ਕਰਦੇ ਨੇ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਤੋਂ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਨਾ ਕਰੋ, ਬਲਕਿ ਉਹ ਇਸ ਕਿਸਮ ਦੀ ਤੁਹਾਡੇ ਤੋਂ ਉਮੀਦ ਰੱਖਦੇ ਨੇ ਕਿ ਤੁਸੀਂ 20 ਜੁਲਾਈ ਦੇ ਇਸ ਪ੍ਰੋਟੈਸਟ ਦੇ ਵਿੱਚ ਆਓ ਤਾਂ ਫਿਰ ਹਜ਼ਾਰਾਂ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਸਕੇ ਮੈਂ ਭੁੱਖ ਹੜਤਾਲ ਵੀ ਤੋੜ ਦਿਆਂਗਾ। ਵੱਡੇ ਬਜ਼ੁਰਗ ਨੇਤਾ ਮੈਨੂੰ ਭੁੱਖ ਹੜਤਾਲ ਤੋੜਨ ਦੇ ਲਈ ਕਹਿ ਰਹੇ ਨੇ। ਕਈਆਂ ਨੇ ਤਾਂ ਅਦਾਲਤ ਦੇ ਵਿੱਚ ਵੀ ਅਪੀਲ ਲਗਾ ਰੱਖੀ ਹੈ ਕਿ ਸਰਕਾਰ ਮੈਨੂੰ ਜ਼ਬਰਦਸਤੀ ਖਾਣਾ ਦੇਵੇ। ਦੋ ਗੱਲਾਂ ਨੇ, ਪਹਿਲਾਂ ਤਾਂ ਜੇਕਰ ਮੈਂ ਖਾ ਵੀ ਲਿਆ ਤਾਂ ਉਹਦੇ ਨਾਲ ਕੀ ਬਦਲੇਗਾ ਅਤੇ ਕੀ ਸੁਨੇਹਾ ਜਾਏਗਾ? ਸਰਕਾਰ ਨੂੰ ਤਾਂ ਇਹੀ ਸੁਨੇਹਾ ਜਾਏਗਾ ਕਿ ਜਵਾਬਦੇਹੀ ਦੀ ਕੋਈ ਲੋੜ ਨਹੀਂ ਹੈ, ਉਹ ਬਹਿ ਜਾਂਦੇ ਨੇ ਅਤੇ ਫਿਰ ਚਲੇ ਜਾਂਦੇ ਨੇ। ਦੂਜੀ ਗੱਲ ਇਹ ਹੈ ਕਿ ਮੇਰੀ ਹਾਲਤ ਕੁਝ ਐਸੀ ਵੀ ਨਹੀਂ ਹੈ ਕਿ ਮੈਂ 4 ਦਿਨਾਂ 'ਚ ਮਰ ਜਾਵਾਂ। ਬਹੁਤ ਸਾਰੇ ਮੈਡੀਕਲ ਟੈਸਟ ਹੋ ਰਹੇ ਨੇ, ਹਾਲਾਂਕਿ ਮੇਰੀ ਹਾਲਤ ਖਰਾਬ ਜ਼ਰੂਰ ਹੈ, ਪਰ 18 ਦਿਨਾਂ ਦੀ ਭੁੱਖ ਹੜਤਾਲ ਦੇ ਹਿਸਾਬ ਦੇ ਨਾਲ ਰਿਜ਼ਲਟ ਕਾਫੀ ਨੋਰਮਲ ਨੇ। ਸੋਨਮ ਵਾਂਗਚੂਕ ਨੇ ਕਿਹਾ ਕਿ ਮੈਂ ਹਾਲੇ ਕਈ ਹੋਰ ਦਿਨ ਟਿਕ ਸਕਦਾ, ਕਮਜ਼ੋਰੀ ਮੇਰੇ 'ਚ ਜ਼ਰੂਰ ਹੈ, ਮੇਰੇ ਮਸਲਸ ਖਤਮ ਹੋ ਰਹੇ ਨੇ, ਪਰ ਮੇਰਾ ਦਿਲ ਹਾਲੇ ਵੀ ਠੀਕ ਚੱਲ ਰਿਹਾ। ਇਸ ਦੇ ਲਈ ਸਿਰਫ ਭੁੱਖ ਹੜਤਾਲ ਨੂੰ ਤੋੜਨ ਦੇ ਬਾਰੇ ਕਹਿਣ ਦੀ ਬਜਾਏ ਮੈਂ ਤੁਹਾਡੇ ਲੋਕਾਂ ਤੋਂ ਇਹੀ ਬੇਨਤੀ ਕਰਦਾ ਕਿ ਤੁਸੀਂ ਇੱਕ ਛੋਟਾ ਜਿਹਾ ਕਦਮ ਚੁੱਕੋ, 20 ਜੁਲਾਈ ਨੂੰ ਇੰਨੀ ਵੱਡੀ ਗਿਣਤੀ 'ਚ ਆਓ ਤਾਂ ਕਿ ਇੱਕ ਸੁਨੇਹਾ ਸਰਕਾਰ ਨੂੰ ਜਾ ਸਕੇ। ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਕਾਂਗਰਸ ਜਨਤਾ ਪਾਰਟੀ ਨੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਚਲੋ ਸੰਸਦ ਮੁਹਿੰਮ ਦੇ ਤਹਿਤ ਸੰਸਦ ਭਵਨ ਤੱਕ ਸ਼ਾਂਤੀ ਮਾਰਚ ਕੱਢਣ ਦੀ ਅਪੀਲ ਕੀਤੀ ਹੈ। ਇਹ ਪਾਰਟੀ ਦੇ ਕੇਂਦਰੀ ਸਿੱਖਿਆ ਮੰਤਰੀ
ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਤੇ ਪ੍ਰੀਖਿਆਵਾਂ ਦੇ ਵਿੱਚ ਹੋਈ ਗੜਬੜੀਆਂ ਦੇ ਵਿਰੋਧ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦਾ ਹੀ ਇੱਕ ਹਿੱਸਾ ਹੈ। ਉੱਥੇ ਅਗਰੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਵੀ ਨੇ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਅਲਕੋਹਲ ਖੇਤਰ ਦੇ ਨਾਲ ਜੁੜੀ ਹੋਈ ਕੰਪਨੀ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੇ ਦੋ ਵਾਈਨ ਮੇਕਰਸ ਇਸ ਵਕਤ ਬਿਜ਼ਨਸ ਛੱਡ ਕੇ ਜਾ ਰਹੇ ਨੇ। ਆਸਟ੍ਰੇਲੀਆ 'ਚ ਸਭ ਤੋਂ ਵੱਡੇ ਅਲਕੋਹਲ ਰਿਟੇਲਰ ਐਂਡੇਵਰ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ। ਦੱਸਦੀਏ ਕਿ ਐਂਡੇਵਰ ਗਰੁੱਪ ਉਹੀ ਹੈ ਜੋ ਕਿ ਡੈਨ ਮਰਫੀ ਜਾਂ BWS ਦੇ ਉੱਤੇ ਜਿਹੜੀਆਂ ਆਪਣੀਆਂ ਵਾਈਨਸ ਵੇਚਦੇ ਨੇ, ਔਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੀਆਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਦੋ ਵਾਈਨਰੀਜ਼ ਨੇ ਉਹ ਇਸ ਵਕਤ ਬਿਜ਼ਨਸ ਛੱਡ ਕੇ ਜਾਣ ਦੇ ਲਈ ਇਸ ਕਰਕੇ ਤਿਆਰ ਹੋਈਆਂ ਨੇ ਕਿਉਂਕਿ ਉਹ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਮੁਕਾਬਲੇਬਾਜ਼ੀ ਨੂੰ ਜਾਰੀ ਨਹੀਂ ਰੱਖ ਪਾ ਰਹੀਆਂ। ਇੱਕ ਤਾਂ ਓਕ ਬ੍ਰਿਜ ਵਾਈਨਸ ਅਤੇ ਦੂਸਰੀ ਚੈਪਲ ਹਿੱਲ ਵਾਈਨਸ, ਇਹ ਦੋਵੇਂ ਬ੍ਰਾਂਡ ਜਿਹੜੇ ਨੇ ਆਸਟ੍ਰੇਲੀਆ 'ਚੋਂ ਬੜੀ ਜਲਦੀ ਹੌਲੀ ਹੌਲੀ ਕਰਕੇ ਮੁੱਕ ਜਾਣਗੇ। ਹਾਲ ਫਿਲਹਾਲ ਵਿਕਟੋਰੀਆ ਦੀ ਯਾਰਾ ਵੈਲੀ ਦੇ ਕੋਲੋਂ ਓਕ ਰਿਜ ਵਾਈਨਸ ਨੂੰ ਕੱਢਿਆ ਜਾਂਦਾ ਅਤੇ ਵੇਚਿਆ ਜਾਂਦਾ, ਔਰ ਇਸ ਖੇਤਰ ਦੇ ਵਿੱਚ ਇਹ ਵਾਈਨਰੀ ਫਿਲਹਾਲ ਬਿਜ਼ਨਸ ਤੋਂ ਬਾਹਰ ਹੋ ਜਾਏਗੀ, ਪਰ ਇਸਦਾ ਹਾਲੇ ਤੱਕ ਕੋਈ ਖਰੀਦਦਾਰ ਵੀ ਸਾਹਮਣੇ ਨਹੀਂ ਆਇਆ ਹੈ। ਉੱਧਰ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਯਾਨੀ ANU ਦੀ ਇੰਟਰਿਮ ਵਾਈਸ ਚਾਂਸਲਰ ਨੇ ਮਾਫ਼ੀ ਮੰਗੀ ਹੈ ਉਹਨਾਂ ਸਾਰੇ ਸਟਾਫ ਮੈਂਬਰਸ ਦੇ ਬੱਚਿਆਂ ਤੋਂ ਜਿਹੜੇ ਯਹੂਦੀ ਭਾਈਚਾਰੇ ਨੂੰ ਸੰਬੰਧ ਰੱਖਦੇ ਨੇ, ਅਤੇ ਸਟਾਫ ਮੈਂਬਰ ਜਿਨ੍ਹਾਂ ਦੇ ਕਮਰਿਆਂ ਦੇ ਬਾਹਰ ਦਰਵਾਜ਼ਿਆਂ ਦੇ ਉੱਤੇ ਖੜਕਾ ਕਰਕੇ ਪ੍ਰੋ ਪਲਸਤੀਨੀ ਜਿਹੜੇ ਇਵੈਂਟ ਉਹ ਕੀਤੇ ਗਏ ਨੇ, ਇਸ ਦੇ ਖਾਤਰ ਮਾਫ਼ੀ ਮੰਗੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਪਾਇਆ ਗਿਆ ਸੀ ਕਿ ਜਿਹੜੀ ਆਸਟ੍ਰੇਲੀਏਸ਼ੀਅਨ ਯੂਨੀਅਨ ਆਫ ਜੂਇਸ਼ ਸਟੂਡੈਂਟ ਹੈ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਗੱਲ ਪਾਈ ਗਈ ਸੀ ਕਿ ANU ਅਤੇ ਹੋਰਨਾਂ ਕੁਝ ਦੂਸਰੇ ਸਿੱਖਿਆ ਅਦਾਰਿਆਂ ਦੇ ਵਿੱਚ ਯਹੂਦੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹਨਾਂ ਦੇ ਨਾਲ ਕੁਝ ਐਸੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਰੇਸਿਜ਼ਮ ਤੋਂ ਘੱਟ ਨਹੀਂ ਮੰਨੀਆਂ ਜਾ ਸਕਦੀਆਂ। ਇਸੇ ਨੂੰ ਲੈ ਕੇ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਇੱਕ ਰਾਇਲ ਕਮਿਸ਼ਨ ਅਗੇਂਸਟ ਐਂਟੀ ਸੈਮੇਟਿਜ਼ਮ ਜਿਹੜਾ ਉਹ ਚੱਲ ਰਿਹਾ, ਜਿਹੜਾ ਆਪਣੀ ਪੜਤਾਲ ਰਿਪੋਰਟਾਂ ਜਿਹੜੀਆਂ ਫਿਲਹਾਲ ਤਿਆਰ ਕਰ ਰਿਹਾ। ਹੋ ਸਕਦਾ ਕਿ ਇਸ ਸਾਲ ਦੇ ਆਖਰੀ ਮਹੀਨਿਆਂ ਤੱਕ ਚੱਲਦਿਆਂ ਰਾਇਲ ਕਮਿਸ਼ਨ ਦੀ ਇਹ ਰਿਪੋਰਟ ਜਨਤਕ ਕਰ ਦਿੱਤੀ ਜਾਵੇ। ਉੱਥੇ ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਦੂਜਾ ਇੱਕ ਦਿਨਾ ਮੈਚ ਅੱਜ ਦੇ ਦਿਨ ਹੋਏਗਾ। ਦੱਸ ਦਈਏ ਕਿ ਭਾਰਤ ਇੰਗਲੈਂਡ ਦੇ ਦਰਮਿਆਨ ਹੋਏ ਪਹਿਲੇ ਇੱਕ ਰੋਜ਼ਾ ਮੈਚ ਨੂੰ ਭਾਰਤ ਨੇ ਜਿੱਤ ਲਿਆ ਸੀ, ਔਰ ਇਹ ਭਾਰਤ ਦੇ ਲਈ ਬੇਹੱਦ ਜ਼ਰੂਰੀ ਸੀ ਕਿਉਂਕਿ ਇਸ ਤੋਂ ਪਹਿਲਾਂ T20 ਲੜੀ ਦੇ ਵਿੱਚ ਕੋਈ ਖਾਸ ਕਮਾਲ ਭਾਰਤ ਦੀ ਟੀਮ ਨਹੀਂ ਸੀ ਕਰ ਸਕੀ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

ਕਹਾਣੀ ਨਹੀਂ, ਤੁਹਾਨੂੰ ਫੈਕਟ ਦੱਸ ਰਹੇ ਹੈਗੇ ਆ। ਫੈਕਟ ਇਹ ਹੈ ਕਿ ਇਹ ਫਿਲਮ ਤਰਸੇਮ ਜੱਸੜ ਹੋਰਾਂ ਦੀ ਦਸਤਾਰ, ਉਹਦੇ ਚੋਂ ਇਹ ਗਾਣਾ ਲਿਆ ਗਿਆ। ਮੈਨੂੰ ਯਾਦ ਨਹੀਂ ਹੈ ਕਿੱਥੇ ਕਹਿੰਦਾ, ਕਿਉਂਕਿ ਮੈਂ ਫਿਲਮ ਥੋੜ੍ਹੀ ਥੋੜ੍ਹੀ ਦੇਖ ਲਈ ਹੈ, ਸਿਨੇਮੇ ਦੇ ਵਿੱਚ ਦੇਖੀ ਹੈ। ਇੰਡੀਆ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਣੀ, ਮੇਕਰਸ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ। ਇਸੇ ਕਰਕੇ ਵਿਦੇਸ਼ਾਂ ਦੇ ਵਿੱਚ ਇਸ ਫਿਲਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ, ਤਾਂ ਕਿ ਇਹ ਫਿਲਮ ਘੱਟੋ ਘੱਟ ਓਵਰਸੀਜ਼ ਟੈਰੀਟਰੀਜ਼ ਦੇ ਵਿੱਚੋਂ ਕਮਾਈ ਕਰ ਸਕੇ। ਇਸੇ ਲੜੀ ਦੇ ਤਹਿਤ ਤਰਸੇਮ ਜੱਸੜ ਮਿਡਲ ਈਸਟ, ਆਸਟ੍ਰੇਲੀਆ ਅਤੇ ਹੁਣ ਕੈਨੇਡਾ ਦੇ ਦੌਰੇ 'ਤੇ ਨੇ, ਅਤੇ ਫਿਰ ਹੋ ਸਕਦਾ ਹੈ ਇੰਗਲੈਂਡ ਯੂਰਪ ਦੇ ਦੌਰੇ 'ਤੇ ਵੀ ਜਾਣ। ਦੌਰੇ 'ਤੇ ਕਾਹਨੂੰ ਕਹਿ ਰਹੇ ਹਾਂ, ਇਹ ਕਿਹੜਾ ਪ੍ਰਧਾਨ ਮੰਤਰੀ ਨੇ, ਪਰ ਫਿਲਮ ਦੇ ਪ੍ਰਮੋਸ਼ਨਲ ਟੂਰ ਦੇ ਉੱਤੇ ਜ਼ਰੂਰ ਘੁੰਮ ਰਹੇ ਨੇ। ਹਾਲੇ ਤੱਕ ਸੈਂਸਰ ਬੋਰਡ ਨੇ ਆਪਣਾ ਸਰਟੀਫਿਕੇਟ ਜਿਹੜਾ ਉਹ ਜਾਰੀ ਨਹੀਂ ਕੀਤਾ ਦਸਤਾਰ ਫਿਲਮ ਦੇ ਲਈ, ਪਰ ਤੁਸੀਂ ਆਸਟ੍ਰੇਲੀਆ ਦੇ ਬੈਠ ਕੇ ਫਿਕਰ ਨਾ ਕਰੋ, ਜਾ ਕੇ ਜ਼ਰੂਰ ਦੇਖਿਓ। ਤਰਸੇਮ ਜੱਸੜ ਅਤੇ ਗੀਤ ਗਰਾਇਆ ਦੀ ਐਕਟਿੰਗ ਜ਼ਰੂਰ ਦੇਖਿਓ। ਐਕਟਿੰਗ ਫਿਲਮ ਚੰਗੀ ਹੈ, ਪਰ ਐਕਟਿੰਗ ਸਮਝ ਰਿਹਾ, ਐਕਟਿੰਗ।

ਸੋ ਆਏਗੀ 17 ਜੁਲਾਈ ਨੂੰ ਆਏਗੀ। ਵੈਸੇ ਕੱਲ ਨੂੰ ਮੈਂ ਤੁਹਾਨੂੰ ਪ੍ਰੋਗਰਾਮ ਪੜਦਾ ਵੀ ਦੱਸ ਹੀ ਦੇਣਾ, ਹੋਰਨਾਂ ਫਿਲਮਾਂ ਦਾ ਵੀ ਦੱਸ ਦੇਣਾ। ਕੁਛ ਕੁ ਟ੍ਰੇਲਰ ਬੜੇ ਘੈਂਟ ਆਏ ਹੈਗੇ ਨੇ, ਤੇ ਚੰਗੀ ਗੱਲ ਇਹ ਹੈਗੀ ਹੈ ਕਿ ਉਹ ਟ੍ਰੇਲਰ ਆਪਣਾ ਸਟ੍ਰੀਮਿੰਗ ਪਲੈਟਫਾਰਮ ਦੇ ਨੇ, ਓ ਟੀ ਟੀ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਕਹਿ ਦਿੰਦੇ ਆ, ਔਰ ਉਹਨਾਂ ਦਾ ਜ਼ਿਕਰ ਜ਼ਰੂਰ ਕਰਾਂਗੇ। ਪਰ ਅੱਜ ਵੀਰਵਾਰ ਦਾ ਦਿਨ ਹੈ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦਾ ਦਿਨ ਹੈ, ਅੱਗੇ ਚੱਲ ਕੇ ਦੱਸਦੇ ਹਾਂ। ਤੁਸੀਂ ਫਿਲਹਾਲ ਜੀ ਸੰਧੂ, ਗੈਰੀ ਸੰਧੂ ਦਾ ਗਾਣਾ ਇਹ ਜੈਸਮੀਨ ਅਖਤਰ ਦੇ ਨਾਲ।

ਇੱਕ ਦੋ ਹਿੰਦੀ ਗਾਣੇ ਵੀ ਤੁਹਾਨੂੰ ਸੁਣਾਣੇ ਅੱਜ ਦੇ ਨਵੇਂ ਨਵੇਂ। ਵੈਸੇ ਤਾਂ ਕੱਲ ਨੂੰ ਐਨ ਵਧੀਆ ਠਾ ਠਾ ਗਾਣੇ ਆਣਗੇ ਔਰ ਠਾ ਠਾ ਫਿਲਮਾਂ ਦੀ ਵੀ ਗੱਲ ਕਰਾਂਗੇ। ਤੇ ਪਰਦਾ ਵੇ ਪਰਦਾ ਹੁੰਦਾ ਸਾਡੇ ਇੱਕ ਫੋਰਟ ਨਾਈਟ, ਇਮੀ ਟਾਕ 15 ਦਿਨਾਂ ਚ ਇੱਕ ਵਾਰ ਹੁੰਦਾ, ਪਰ ਆਪਾਂ ਸੋਚ ਰਹੇ ਹਾਂ ਇੱਕ ਹੋਰ ਇਮੀ ਟਾਕ ਸ਼ੁਰੂ ਕਰ ਦਈਏ। ਸੋ ਵੀਕਲੀ ਇਮੀ ਟਾਕ ਹੋਇਆ ਕਰਨਗੇ। ਜੇ ਤੁਹਾਡਾ ਹਲੇ ਵੀ ਮਸਲਾ ਹੱਲ ਨਹੀਂ ਹੋਇਆ ਤੇ ਤੁਸੀਂ ਚਾਹੁੰਦੇ ਹੋ ਵੀ ਪੌਲਿਨ ਹੈਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਪਹਿਲਾਂ ਪੀ ਆਰ ਲੈ ਲਈ ਜਾਵੇ ਤਾਂ ਚੰਗੀ ਸੋਚ ਹੈ, ਮਤਲਬ ਪੀ ਆਰ ਲੈਣ ਵਾਲੀ ਚੰਗੀ ਸੋਚ ਹੈ, ਲੈ ਲਓ ਛੇਤੀ।

ਸੁਖਬੀਰ ਦੇ ਗਾਣੇ ਦਾ ਮਿਊਜ਼ਿਕ ਨਹੀਂ ਚੱਕਿਆ ਆ। ਦੇਖੋ ਇਹ ਗਾਣਾ ਤਾਂ ਇਹਨਾਂ ਨੇ ਗਾਇਆ ਆਪਣਾ ਇੰਦਰਪਾਲ ਮੋਗਾ ਚੰਨੀ ਨੱਤਾ ਹੋਣੀ, ਜਿਹੜੇ ਅਮਰਿੰਦਰ ਗਿੱਲ ਨੇ ਪਾਪੂਲਰ ਕੀਤੇ ਸੀ।

ਗੱਲ ਕੀਤੀ ਹੋਇਆ ਗਿੱਲ ਸਾਹਿਬ ਦੀ ਤੇ ਫਿਰ ਇੱਕ ਗਾਣਾ ਚਲਾ ਹੀ ਦਿੰਦੇ ਹਾਂ ਕਿਉਂਕਿ ਜੈਜੀ ਵੀ ਨਾ ਬਹੁਤ ਕੋਸ਼ਿਸ਼ਾਂ ਕਰ ਰਹੇ ਹਾਂ, ਹੀ ਇਜ਼ ਟ੍ਰਾਇੰਗ ਰੀਅਲੀ ਰੀਅਲੀ ਹਾਰਡ, ਪਰ ਪਿਛਲੇ 6 ਗਾਣੇ ਚੱਕ ਕੇ ਦੇਖ ਲਓ ਇਹਦੇ ਕੋਈ ਨਹੀਂ ਚੱਲਿਆ ਹੈਗਾ।

0: Mahanji, 1674 AM, 24/7 Indian Radio, Sydney ka apna Indian Radio Station.
1: यार तू इतने नीचे थी आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी बखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालिया दा।
2: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਐਜ ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਸਾਰਾ ਚਲਾਈ ਨੂੰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
0: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂ ਜੀ, 1674

ਸਮੇਂ ਰਹਿਣਾ ਨੂੰ ਤਹਿਜੀਬ ਦੇ ਵਿੱਚ ਰਹਿਣ ਦੀ ਸਲਾਹ ਦੇਣ ਵਾਲੇ ਬੀ ਪ੍ਰਾਕ ਦੇ ਦੁਆਰਾ ਗਾਇਆ ਹੋਇਆ ਹੈ ਗਾਣਾ, ਜੈਕਲਿਨ ਫਰਨਾਂਡੇਜ਼ ਡਾਂਸ ਕਰਦੀ ਹੈ ਤੇ ਬਾਕੀ ਆਈਡੀਆ ਹੁਣ ਤੁਹਾਨੂੰ ਆਪਣੇ ਆਪ ਲੱਗ ਜਾਣਾ ਹੈ। ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜੀ, ਕੀ ਨਾਮ ਹੈ ਉਹਦਾ, ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਹੈ, ਇਹ ਰਾਜਸਥਾਨੀ ਗਾਣਾ ਸੀ ਪਰ ਹੁਣ ਪੰਜਾਬ ਦੀ ਗੱਲ ਕਰਾਂਗੇ, ਬੜੇ ਪੰਜਾਬ ਦੇ ਵੀ ਇੱਕ ਹੋਰ ਪੰਜਾਬ ਦੀ ਗੱਲ ਕਰਾਂ, ਮਤਲਬ ਪੰਜਾਬ ਦੇ ਅੰਦਰ ਦੇ ਪੰਜਾਬ ਦੀ ਗੱਲ ਕਰਾਂਗੇ ਅੱਗੇ ਚੱਲ ਕੇ ਥੋੜ੍ਹੀ ਦੇਰ ਦੇ ਵਿੱਚ। ਸੋ ਰੇਡੀਓ ਹਾਂਜੀ 1674 ਏਐਮ ਤੇ, ਹੁਣ ਤੁਸੀਂ ਜੇ ਮੈਲਬਰਨ ਸਟੂਡੀਓ ਤੋਂ ਸਵਿੱਚ ਕਰਕੇ ਉਹਦੇ 'ਤੇ ਆਉਣਾ ਐਪ ਦੇ ਉੱਤੇ ਤਾਂ ਆ ਜਾਓ, ਕਿਉਂਕਿ ਮੈਨੂੰ ਆਪ ਨੂੰ ਨਹੀਂ ਪਤਾ 10 ਕੁ ਮਿੰਟਾਂ 'ਚ ਕਦੋਂ ਕਿ ਸ਼ੁਰੂ ਕਰ ਦਈਏ ਆਪਾਂ।

0: ਸਰ ਪਟਿਆਲਾ ਔਰ ਇਹ ਗੀਤ ਗਿੱਲ ਸੁਰਜੀਤ ਹੋਰਾਂ ਦਾ ਲਿਖਿਆ ਹੋਇਆ ਹਰਦੀਪ ਦਾ ਗਾਇਆ ਹੋਇਆ ਕਿਹਨੂੰ ਨਹੀਂ ਯਾਦ ਹੈਗਾ ਕੌਣ ਨਹੀਂ ਗੁਣਗੁਣਾਉਂਦਾ ਹੈਗਾ ਔਰ ਪਟਿਆਲੇ ਵਾਲੇ ਹੋਣ ਚਾਹੇ ਬਾਕੀ ਦੇ ਪੰਜਾਬ ਦੇ ਹੋਣ ਹੁਣ ਇਹ ਪਟਿਆਲਾ ਤੇ ਬਾਕੀ ਪੰਜਾਬ ਦੋ ਅੱਡ ਅੱਡ ਗੱਲਾਂ ਕਿਉਂ ਨੇ ਪਟਿਆਲਾ ਸ਼ਹਿਰ ਜਿਹਨੂੰ ਕਿ ਇੰਡੀਆ ਦਾ ਖਾਸ ਤੌਰ ਦੇ ਉੱਤੇ ਨੌਰਥ ਇੰਡੀਆ ਦੀ ਕਲਚਰ ਕੈਪੀਟਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਆਬਾਦੀ ਦੇ ਪੱਖੋਂ ਔਰ ਵੈਸੇ ਪਟਿਆਲਾ ਬਾਬਾ ਆਲਾ ਸਿੰਘ ਦੇ ਦੁਆਰਾ ਵਸਾਇਆ ਗਿਆ 1763 ਦੇ ਵਿੱਚ ਔਰ ਸ਼ਾਹੀ ਖਾਨਦਾਨ ਦੀ ਇੱਕ ਰਿਆਸਤ ਸੀ ਪਟਿਆਲੇ ਦੀ ਪੱਗ ਤੇ ਪਟਿਆਲੇ ਦੇ ਪੈਗ ਇਹ ਦੋਵੇਂ ਦਾ ਮਸ਼ਹੂਰ ਹੈਗੇ ਨੇ ਇਸ ਤੋਂ ਇਲਾਵਾ ਪਟਿਆਲੇ ਦੇ ਪਰਾਂਦੇ ਪਟਿਆਲੇ ਦੀ ਸਲਵਾਰਾਂ ਜੁੱਤੀਆਂ ਪਟਿਆਲੇ ਦਾ ਕਲਚਰ ਪਟਿਆਲੇ ਦੀ ਆਪਣੀ ਇੱਕ ਟੌਰ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈਗੀ ਇਹ ਸਾਰੀਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਹਿੰਦੇ ਨੇ ਭਾਸ਼ਾ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ ਦੋ ਹੀ ਯੂਨੀਵਰਸਿਟੀਆਂ ਨੇ ਇੱਕ ਹਿਬਰੂ ਤੇ ਇੱਕ ਪੰਜਾਬੀ ਤੇ ਪਟਿਆਲੇ ਦੇ ਵਿੱਚ ਬਣੀ ਹੋਈ ਇਸ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਇਹ ਪਟਿਆਲੇ ਸ਼ਹਿਰ ਦੇ ਬਾਰੇ ਇੰਟਰੋਡਕਸ਼ਨ ਲਿਖੀ ਹੋਈ ਹੈ ਥੋੜ੍ਹੀ ਜਿਹੀ ਉਹਦੇ 'ਚ ਮੈਂ ਆਪਣੇ ਕੋਲੋਂ ਜੋੜ ਕੇ ਪਾਤੀ ਹੈ ਪਰ ਅੱਜ ਗੱਲ ਕਿਉਂ ਕਰ ਰਹੇ ਹੈਗੇ ਹਾਂ 15 ਜੁਲਾਈ ਇੱਕ ਖਾਸ ਤਰੀਕ ਸੀਗੀ ਕਦੇ ਸੋਚਿਆ ਤੁਸੀਂ ਕਿ ਹਿੰਦੁਸਤਾਨ ਦੇ ਵਿੱਚ ਵਾਹਦ ਇਹੋ ਜਿਹੀ ਰਿਆਸਤ ਜਾਂ ਕਈ ਰਿਆਸਤਾਂ ਦਾ 8 ਰਿਆਸਤਾਂ ਦਾ ਇੱਕ ਸਮੂਹ ਸੀਗਾ ਜਿਹਨੂੰ ਆਜ਼ਾਦੀ ਤੋਂ ਬਾਅਦ ਆਪ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਆਪਣਾ ਮੁੱਖ ਮੰਤਰੀ ਬਣਾ ਲਓ ਐਸੀ ਕੀ ਲੋੜ ਪੈ ਗਈ ਸੀ ਔਰ ਪੰਜਾਬ ਦੇ ਵਿੱਚੋਂ ਜਾਂ ਐਂ ਕਹਿ ਲਈਏ ਕਿ ਵਿੱਚੋਂ ਵਿੱਚੋਂ ਕਿਉਂਕਿ ਹਿਮਾਚਲ ਤੋਂ ਲੈ ਕੇ ਪਟਿਆਲੇ ਤੱਕ ਜਾਂ ਇੱਥੋਂ ਤੱਕ ਜਿਹੜਾ ਜੀਂਦ ਤੱਕ ਫਰੀਦਕੋਟ ਤੱਕ ਜਿਹੜੀ ਇਹਦੀਆਂ ਹੱਦਾਂ ਲੱਗਦੀਆਂ ਸੀਗੀਆਂ ਕਿਵੇਂ ਇਹ ਸਾਰਾ ਕੁਛ ਜਿਹਦੀ ਗੱਲ ਅੱਜ ਕਰਾਂਗੇ ਅਤੇ ਉਹ ਇੱਕ ਅਲੱਗ ਰਿਆਸਤ ਬਣੀ ਜਿਹਨੂੰ ਪੈਪਸੂ ਵੀ ਕਹਿ ਲੈਂਦੇ ਹਾਂ ਕੀ ਸੀਗੀ ਇਹ ਪੂਰੀ ਕਹਾਣੀ ਇਹਦੀ ਪੂਰੀ ਸਾਂਝ ਅੱਜ ਪਾਵਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚਾ ਲੈ ਕੇ ਹੋਏ ਹਾਂ ਜੀ ਹਾਜ਼ਰ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਪ੍ਰੀਤਮ ਭਾਜੀ ਦਾ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਾਂਜੀ
0: ਭਾਜੀ ਪੈਪਸੂ ਦੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਹਾਂ ਤੇ ਮੇਰੇ ਪੈਪਸੂ ਦੀ ਮੇਰੀ ਇੱਕ ਚਿੱਤ ਚੇਤੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਛੋਟੇ ਹੁੰਦੇ ਸੀ ਹੁਣ ਤਾਂ ਅੱਜ ਕੱਲ੍ਹ ਪਤਾ ਨਹੀਂ ਨਾਲੇ ਦੱਸ ਵੀ ਦਿਓ ਅੱਗੇ ਬੱਸਾਂ ਚੱਲਦੀਆਂ ਹੁੰਦੀਆਂ ਸੀਗੀਆਂ ਪੰਜਾਬ ਰੋਡਵੇਜ਼ ਦੀਆਂ ਅੱਡ ਹੁੰਦੀਆਂ ਸੀ ਪੈਪਸੂ ਦੀਆਂ ਅੱਡ ਹੁੰਦੀਆਂ ਸੀ ਤੇ ਪਿੰਡਾਂ 'ਚ ਜਨਾਨੀਆਂ ਨੇ ਕਹਿਣਾ ਕਿ ਨਾ ਭਾਈ ਪੈਪਸੂ ਦੀ ਬੱਸ 'ਤੇ ਚੜਾਂਗੇ ਘੋੜੇ ਵਾਲੀ ਬੱਸ 'ਤੇ ਚੜ੍ਹਨਾ ਕਿਉਂਕਿ ਉਹ ਥੋੜ੍ਹੀ ਜਿਹੀ ਵਧੀਆ ਬੱਸਾਂ ਹੁੰਦੀਆਂ ਨੇ ਇਹ ਪਟਿਆਲੇ ਦੀ ਖਾਸੀਅਤ ਵੀ ਸੀਗੀ ਜਾਂ ਪੈਪਸੂ ਦੀ ਖਾਸੀਅਤ ਸੀ ਜਾਂ ਫਿਰ ਪੈਪਸੂ ਆਪਣੇ ਆਪ ਨੂੰ ਅਲੱਗ ਬਣਾ ਕੇ ਰੱਖਣਾ ਚਾਹੁੰਦੀ ਸੀ ਤੇ ਅੱਜ ਦੀ ਤਰੀਕ ਦੇ ਵਿੱਚ ਪੈਪਸੂ ਦੀ ਪੰਜਾਬ ਦੇ ਵਿੱਚ ਕੀ ਅਹਿਮੀਅਤ ਹੈਗੀ ਹੈ ਜਾਂ ਆਧੁਨਿਕ ਸਿਆਸਤ ਦੇ ਵਿੱਚ ਜਾਂ ਇਸ ਡੈਮੋਗ੍ਰਾਫੀ ਦੇ ਵਿੱਚ ਉਹ ਵੀ ਆਪਾਂ ਤੁਸੀਂ ਦੱਸਿਓ ਤੇ ਨਾਲੇ ਇਹਦੇ ਇਤਿਹਾਸ ਥੋੜ੍ਹਾ ਜਿਹਾ ਹੋਰ ਪਿੱਛੇ ਮੈਂ ਕਹਿੰਦਾ ਕਿ ਜੇ ਉੱਥੋਂ ਕਹਾਣੀ ਤੁਸੀਂ ਤੋਰੋ ਕਿ ਪੈਪਸੂ ਬਣਨ ਤੋਂ ਪਹਿਲਾਂ ਇਹ ਆਖਿਰਕਾਰ ਕਿਉਂ ਏਦਾਂ ਦੀ ਲੋੜ ਪਈ ਕਿ ਇੱਕ ਅਲੱਗ ਸਟੇਟ ਜਿਹੜੀ ਹੈ ਘੜ ਦਿੱਤੀ ਜਾਵੇ ਸੋ 15 ਜੁਲਾਈ ਕਾਫੀ ਅਹਿਮ ਡੇਟ ਹੈਗੀ ਮੇਰੇ ਖਿਆਲ ਦੇ ਨਾਲ ਪਹਿਲਾ ਮੁੱਖ ਮੰਤਰੀ ਮਿਲਿਆ ਸੀ ਤੁਸੀਂ ਦੱਸੋ ਕੀ ਹੋਇਆ ਕੀ ਸੀਗਾ ਜੀ
1: ਚਲੋ ਆਪਾਂ ਜੋ ਗੌਤਮ ਜੀ ਤੁਸੀਂ ਗੱਲ ਹੁਣ ਪੈਪਸੂ ਦੀ ਸ਼ੁਰੂ ਕੀਤੀ ਅਸਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਪੈਪਸੂ ਅਸਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਐਬਰੀਵੇਸ਼ਨ ਹੈ ਤੇ ਜਦੋਂ ਆਪਾਂ ਇਹਨੂੰ ਪੂਰਾ ਕਰਾਂਗੇ ਖੋਲਾਂਗੇ ਤਾਂ ਫਿਰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਨੂੰ ਨਾਂ ਦਿੱਤਾ ਗਿਆ ਤੇ ਇਹ ਇਹਦੇ ਚ ਜਿਹੜੀ ਇੱਕ ਵੱਡੀ ਗੱਲ ਉਹ ਇਹ ਹੈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਉਦੋਂ ਜਿਹੜੀਆਂ ਦੋ ਤਿੰਨ ਗੱਲਾਂ ਕਾਫੀ ਇਹ ਚੱਲ ਰਹੀਆਂ ਸੀ ਕਿਉਂਕਿ ਉਸ ਆਜ਼ਾਦੀ ਦੇ ਵਿੱਚ ਕਾਂਗਰਸ ਅਕਾਲੀ ਦਲ ਇਹ ਸਾਰੇ ਇਕੱਠੇ ਸੀਗੇ ਆਜ਼ਾਦੀ ਦੀ ਲੜਾਈ ਦੇ ਵਿੱਚ ਤੇ ਜਦੋਂ ਅੰਗਰੇਜ਼ਾਂ ਨੇ ਜਾਂ ਕਹਿ ਲਓ ਕਿ ਉਸ ਵੇਲੇ ਦਾ ਇੱਕ ਜਿਹੜਾ ਇੱਕ ਨਿਜ਼ਾਮ ਸੀ ਉਹਨੇ ਤਕਸੀਮ ਤੋਂ ਪਹਿਲਾਂ ਜਦੋਂ ਮੁਸਲਿਮ ਲੀਗ ਦੀ ਇਸ ਮੰਗ ਨੂੰ ਪਾਕਿਸਤਾਨ ਦੀ ਮੰਗ ਨੂੰ ਤਸਲੀਮ ਕਰ ਲਿਆ ਉਹਨਾਂ ਨੇ ਇਹ ਫਿਰ ਘੜਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਜਿਹੜਾ ਸੀ ਟੂ ਨੇਸ਼ਨ ਜਿਹੜਾ ਫਾਰਮੂਲਾ ਕਿ ਇੱਕ ਪਾਸੇ ਜਿਹੜਾ ਹਿੰਦੁਸਤਾਨ ਜਿਹੜਾ ਹੈ ਜਿੱਥੇ ਹਿੰਦੂ ਬਹੁਤ ਸਮਤੀ ਹੈ ਉੱਧਰ ਇਹਨੂੰ ਭਾਰਤ ਰਹਿਣ ਦਿੱਤਾ ਜਾਵੇ ਜਾਂ ਹਿੰਦੁਸਤਾਨ ਵੀ ਕਹਿ ਦਿੰਦੇ ਆ ਜੀ ਤੇ ਦੂਸਰਾ ਪਾਕਿਸਤਾਨ ਇੱਕ ਵੱਖਰਾ ਹਿੱਸਾ ਬਣਾ ਦਿੱਤਾ ਜਾਵੇ ਉਦੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਇਹ ਮੰਗ ਜਿਹੜੀ ਉਭਰੀ ਤੇ ਉਹ ਚ ਅਕਾਲੀ ਦਲ ਮੋਹਰੀ ਸੀ ਤੇ ਹੋਰ ਪਾਰਟੀਆਂ ਵੀ ਕਿ ਇਹ ਟੂ ਜਿਹੜਾ ਨੇਸ਼ਨ ਫਾਰਮੂਲਾ ਕਿਉਂ ਹੈ ਥ੍ਰੀ ਕਿਉਂ ਬਣਾਇਆ ਜਾ ਰਿਹਾ ਥ੍ਰੀ ਨੇਸ਼ਨ ਫਾਰਮੂਲਾ ਕਿਉਂ ਨੀ ਬਣਾਇਆ ਜਾ ਰਿਹਾ ਤੇ ਉਸ ਗੱਲ ਤੇ ਉਦੋਂ ਜਿਹੜੀ ਇਹ ਸਾਡੀ ਹੁਣ ਸੀਪੀਆਈ ਹੁਣ ਤਾਂ ਅੱਡ ਧੜੇ ਬਣ ਗਏ, ਉਦੋਂ ਕਮਿਊਨਿਸਟ ਪਾਰਟੀ, ਉਹਨਾਂ ਨੇ ਇੱਕ ਜਿਹੜਾ ਸੀਗਾ ਇੱਕ ਡਰਾਫਟ ਵੀ ਤਿਆਰ ਕੀਤਾ ਸੀ ਨੇਸ਼ਨ ਫਾਰ ਬੂਡੇ ਦਾ, ਜਿਹਨੂੰ ਸਿੱਖ ਹੋਮਲੈਂਡ ਦਾ ਜਿਹੜਾ ਨਾਂ ਦਿੱਤਾ ਸੀ। ਤੇ ਹਾਲਾਂਕਿ ਉਹ ਚਲੋ ਲੈਫਟ ਧਿਰ ਸੀ, ਪੋਲੀਟੀਕਲੀ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਇੱਥੇ ਚੱਲੇ, ਉਹ ਨਹੀਂ ਚੱਲੀ। ਤੇ ਕਾਂਗਰਸ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤੇ ਉਹ ਕਿਉਂਕਿ ਉਸ ਵੇਲੇ ਦਾ ਜਿਹੜਾ ਸਾਰਾ ਚੱਲਦਾ ਸੀ, ਕਿਉਂਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਐਂਟੀਟੀ ਮੰਨਣ ਲਈ ਰਾਜ਼ੀ ਨਹੀਂ ਸੀ, ਉਹ ਅੱਜ ਵੀ ਰਾਜ਼ੀ ਨਹੀਂ ਜਿਹੜੀ ਇੰਡੀਅਨ ਸਟੇਟ ਹੈ। ਤੇ ਉਹ ਉਹਦੇ ਚੋਂ ਜਿਹੜੀ ਇੱਕ ਗੱਲ ਇੱਕ ਨਿਕਲੀ, ਜਿਹੜੀ ਗੱਲ ਪਟੇਲ ਨੇ ਪਟਿਆਲੇ ਜਿੱਦਣ ਉਦਘਾਟਨ ਹੋਇਆ, ਤੇ ਤੁਸੀਂ ਜਿਹੜੀ ਸੀਐਮ ਦੀ ਗੱਲ ਕੀਤੀ ਉਹ ਤਾਂ ਬਾਅਦ ਦੀ ਗੱਲ ਹੈ, 15 ਜੁਲਾਈ ਨੂੰ 1948 ਨੂੰ ਜਿਹੜਾ ਸੀਗਾ ਇਹ ਸਟੇਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਗਈ। ਉਹਦੇ ਚ ਦੋ ਗੱਲਾਂ, ਇੱਕ ਤਾਂ ਇਹ ਅਕਾਲੀਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਸੀ ਕਿ ਜਿਹੜੀ ਅਕਾਲੀਆਂ ਦੀ ਇੱਕ ਡਿਮਾਂਡ ਸੀ ਉਹ ਲਗਭਗ ਅਸੀਂ ਮੰਨ ਲਈ ਜਾਂ ਪੂਰੀ ਕਰ ਲਈ। ਦੂਜੀ ਜਿਹੜੀ ਵੱਡੀ ਗੱਲ ਸੀ, ਜਿਹੜਾ ਉਸ ਵੇਲੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਸੀ, ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਪਰ ਪ੍ਰਿੰਸਲੀ ਸਟੇਟ ਬਹੁਤ ਜ਼ਿਆਦਾ ਸੀ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਰਤਾਨਵੀ ਹਕੂਮਤ ਨੂੰ ਕੋਈ ਨਜ਼ਰਾਨਾ ਦਿੰਦਾ ਸੀ, ਕੋਈ ਭੇਟ ਕਰਦਾ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਕੋਈ ਕਿਸੇ ਨੇ ਗਾਰਡੀਅਨ ਬਣਾਇਆ ਸੀ, ਉਹਨਾਂ ਨੂੰ ਪ੍ਰੋਟੈਕਸ਼ਨ ਲਈ ਹੋਈ ਸੀ। ਤੇ ਇਹ ਇੱਕ ਵੱਡੀ ਸਮੱਸਿਆ ਸੀ ਦੇਸ਼ ਦੇ ਜਿਹੜੀ ਸਾਹਮਣੇ ਕਿ ਜਿਹੜੀਆਂ ਇਹ ਪ੍ਰਿੰਸਲੀ ਸਟੇਟ ਹੈ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਉਹ ਨਹਿਰੂ ਦੇ ਸਾਹਮਣੇ ਵੀ ਵੱਡਾ ਸਵਾਲ ਸੀ, ਕਿਉਂਕਿ ਸਰਦਾਰ ਪਟੇਲ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਤੇ ਨਾਲ ਹੋਮ ਮਿਨਿਸਟਰ ਵੀ ਸੀ, ਤੇ ਉਦੋਂ ਵੀ ਉਹਨਾਂ ਸਾਹਮਣੇ ਵੱਡਾ ਸਵਾਲ ਸੀ ਜਿਹੜੀ ਉਦੋਂ ਪਹਿਲੀ ਸਰਕਾਰ ਜਿਹੜੀ ਇੰਟਰਨ ਗਵਰਨਮੈਂਟ ਬਣਦੀ ਆ, ਤੇ ਉਹ ਸਾਰਿਆਂ ਦੇ ਉਹਨਾਂ ਸਾਹਮਣੇ ਸੀ ਕਿ ਇਹਨਾਂ ਦਾ ਹੁਣ ਕਿਵੇਂ ਕਰੀਏ, ਵਿਦ ਇਨ ਇੰਡੀਆ ਇਹ ਇੱਦਾਂ ਇੰਡੀਪੈਂਡੈਂਟ ਸਟੇਟ ਰਹਿਣ, ਰਿਆਸਤਾਂ ਪ੍ਰਿੰਸਲੀ ਸਟੇਟ, ਤੇ ਇਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਜ਼ਿਆਦਾ ਸੀ, ਛੋਟੀਆਂ ਛੋਟੀਆਂ ਜਿਹੜੀਆਂ ਇਹ ਸਟੇਟ ਸੀਗੀਆਂ। ਤੇ ਹੁਣ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਇਸ ਗੱਲ ਦੀ, ਤੇ ਕਿਉਂਕਿ ਉਦੋਂ ਪਹਿਲਾਂ ਇੱਕ ਤਰੀਕੇ ਦਾ ਬਿੱਲ ਲਿਆ ਆਉਂਦਾ ਸੀ ਸਾਰਾ ਕੁਛ, ਤੇ ਕਾਂਗਰਸ ਨੇ ਪ੍ਰਚਾਰ ਸ਼ੁਰੂ ਕਰਤਾ ਸੀ ਵੀ ਜਿਹੜਾ ਭੂਖਵਾਦ ਹੈ, ਮਤਲਬ ਕਿ ਜਿਹੜੇ ਛੋਟੇ ਛੋਟੇ ਮਹਾਰਾਜੇ ਸੀ ਜਾਂ ਰਾਜੇ ਸੀ ਉਹਨੂੰ ਇਹ ਕਹਿੰਦੇ ਕਿ ਰਜਵਾੜੇ ਹੈ, ਇਹ ਭੂਖਵਾਦ ਹੈ ਤੇ ਵੀ ਇਹ ਅਸੀਂ ਖਤਮ ਕਰਾਂਗੇ। ਤੇ ਬਹੁਤ ਥਾਂ ਤੇ ਗੱਲ ਅੜੀ ਵੀ, ਜਿਵੇਂ ਨਿਜ਼ਾਮ ਹੈਦਰਾਬਾਦ ਅੜ ਗਿਆ ਸੀ, ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਫਿਰ ਚਲੋ ਉਹਨਾਂ ਨੂੰ ਡਰਾਇਆ ਗਿਆ ਕਿ ਸਾਡੇ ਕੋਲ ਫੌਜ ਆ, ਤੁਹਾਡੇ ਕੋਲ ਦੱਸੋ ਕੀ ਹੈ। ਤੇ ਇੱਥੇ ਜਿਹੜਾ ਇਹ ਬੜਾ ਇੱਕ ਕੰਮ ਫਿੱਟ ਆ ਗਿਆ ਇਹਨਾਂ ਦੇ, ਫਿੱਟ ਇਸ ਕਰਕੇ ਆਇਆ ਕਿ ਜਿਹੜਾ ਪਟਿਆਲੇ ਦਾ ਉਸ ਵੇਲੇ ਮਹਾਰਾਜਾ ਸੀ ਯਾਦਵਿੰਦਰ ਸਿੰਘ, ਉਹ ਕਾਂਗਰਸੀ ਵੀ ਸੀਗਾ, ਤੇ ਉਹਨੂੰ ਉਹਨਾਂ ਨੇ ਅੱਗੇ ਲਾਇਆ, ਉਹ ਇੱਕ ਤਰ੍ਹਾਂ ਦਾ ਇੱਕ ਲੀਡ ਕੀਤਾ ਕਿ ਆਪਾਂ ਜਿਹੜੀਆਂ ਨੇ ਇਹ ਸਟੇਟਾਂ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਇੰਡੀਅਨ ਜਿਹੜੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਟਸ ਨੇ ਇਹ ਮਰਜ ਹੋ ਜਾਣ। ਹੁਣ ਇੱਥੇ ਸਮੱਸਿਆ ਇਹ ਸੀ, ਇੱਥੇ 8 ਪ੍ਰਿੰਸਲੀ ਸਟੇਟ ਸੀਗੀਆਂ, ਪੰਜਾਬ ਤਾਂ ਇੰਡੀਪੈਂਡ ਆਪਣੇ ਆਪ ਤੇ ਹੈਗੀ ਸੀ ਪੰਜਾਬ ਤਾਂ, ਤੇ ਪਰ ਜਿਹੜੀਆਂ 8 ਪ੍ਰਿੰਸਲੀ ਸਟੇਟ ਸੀ ਜਿਹ ਚ ਪਟਿਆਲਾ ਸਭ ਤੋਂ ਵੱਡੀ ਸਟੇਟ ਸੀਗੀ, ਤੇ ਫਿਰ ਪਟਿਆਲੇ ਦੇ ਨਾਲ ਫਿਰ ਜੀਂਦ ਸੀ, ਕਪੂਰਥਲਾ ਸੀ, ਨਾਭਾ ਸੀ ਤੇ ਫਰੀਦਕੋਟ ਸੀ, ਇਸ ਤਰ੍ਹਾਂ ਮਲੇਰਕੋਟਲਾ ਸੀ, ਤੇ ਦੋ ਸਟੇਟਾਂ ਇੱਕ ਕਲਸੀਆ ਜਿਹੜਾ ਹੁਣ ਇਹ ਹਰਿਆਣੇ ਦਾ ਜਮੁਨਾ ਨਗਰ ਵਾਲਾ ਇਲਾਕਾ ਇੱਧਰ ਨੂੰ ਪੈਂਦਾ ਅੰਬਾਲੇ ਦੇ ਇਸ ਪਾਸੇ ਨੂੰ, ਤੇ ਇੱਧਰ ਸੀ ਉਹ ਵੀ ਇੱਕ ਤਰੀਕੇ ਦੀ ਸਿੱਖ ਸਟੇਟ ਸੀਗੀ, ਤੇ ਨਾਲਾਗੜ੍ਹ ਰਾਜਪੂਤ ਸਟੇਟ ਸੀਗੀ, ਤੇ ਨਾਲਾਗੜ੍ਹ ਜਿਹੜੀ ਹੈਗੀ ਆ ਉਹ ਵੀ ਇੱਕ ਵੱਖਰੀ ਜਿਹੜੀ ਹੈ ਇਹ ਸਟੇਟ ਸੀ। ਇਹਦੇ ਚ ਜਿਹੜੀਆਂ 6 ਸਟੇਟਾਂ ਸੀ ਉਹ ਤਾਂ ਉਹਨਾਂ ਨੂੰ ਸਲਾਮੀ ਰਿਆਸਤਾਂ ਕਹਿੰਦੇ ਸੀ, ਤੇ ਕਿਉਂਕਿ ਉੱਥੇ ਇਹ ਹੁੰਦਾ ਸੀ ਕਿ ਜਿਹੜੀਆਂ ਇੰਨੀਆਂ ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਜਾਂਦੀ ਹੈ। ਇਹ ਜਿਹੜੀ ਕਲਸੀਆ ਤੇ ਨਾਲਾਗੜ੍ਹ ਸਟੇਟ ਸੀ ਇਹ ਸਲਾਮੀ ਰਿਆਸਤਾਂ ਨਹੀਂ ਸੀਗੀਆਂ, ਇਹ ਛੋਟੀਆਂ ਰਿਆਸਤਾਂ ਸੀ, ਇਹਨਾਂ ਦੇ ਸਰਦਾਰ ਹੁੰਦੇ ਸੀ ਕਿਸੇ ਵੇਲੇ, ਫਿਰ ਉਹਨੂੰ ਰਾਜਾ ਕਹਿਣ ਲੱਗ ਗਏ। ਤੇ ਇੱਥੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਦੋਂ ਯਾਦਵਿੰਦਰ ਸਿੰਘ ਇਸ ਗੱਲ ਲਈ ਰਾਜੀ ਹੋ ਗਏ ਕਿ ਹਾਂ ਇਹ ਹੋ ਜਾਣਾ ਚਾਹੀਦਾ। ਤੇ ਫਿਰ ਜਿਹੜੀਆਂ ਨਾਲ ਇਹ ਜਿਹੜੀਆਂ ਦੂਜੀਆਂ 7 ਹੋਰ ਜਿਹੜੀਆਂ ਸਟੇਟਾਂ ਸੀ ਤੇ ਇਹਨਾਂ ਨੂੰ ਮਿਲਾ ਕੇ ਪ੍ਰਿੰਸਲੀ ਰਿਆਸਤਾਂ ਸੀ ਬਹੁਤ ਛੋਟੀਆਂ, ਇੱਕ ਜਿਹੜੀ ਹੈ ਸਾਂਝੀ ਇੱਕ ਵੱਡੀ ਇੱਕ ਸਟੇਟ ਬਣਾਈ ਗਈ ਜਿਹੜੀ ਯੂਨੀਅਨ ਦਾ ਪਾਰਟ ਬਣੀ, ਇੱਕ ਵੱਖਰੀ ਸਟੇਟ ਬਣੀ ਪੰਜਾਬ ਦੇ ਪੈਰਲਲ ਜਿਹਨੂੰ ਫਿਰ ਪੈਪਸੂ ਦਾ ਨਾਂ ਦਿੱਤਾ। ਇਹਦਾ ਉਦਘਾਟਨ ਹੀ ਜਿਹੜਾ ਹੈਗਾ 15 ਜੁਲਾਈ, ਕੱਲ ਹੀ ਲੰਘੀ ਹੈ ਜੀ, ਤੇ 15 ਜੁਲਾਈ 1948 ਨੂੰ ਪਟਿਆਲੇ ਚ ਜਿਹੜਾ ਸੀ ਬਹੁਤ ਵੱਡਾ ਸਮਾਗਮ ਕੀਤਾ ਗਿਆ ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਕੱਠੇ ਹੋਏ, ਮਾਸਟਰ ਤਾਰਾ ਸਿੰਘ ਵਰਗੇ ਵੀ ਉੱਥੇ ਆਏ, ਉਸ ਵੇਲੇ ਅਕਾਲੀ ਹੋਰ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਸੀ ਉਹ ਸੀ ਤੇ ਕਾਂਗਰਸੀ ਤਾਂ ਚਲੋ ਹੋਣੇ ਸੀ ਤੇ ਉੱਥੇ ਇਹਦਾ ਜਿਹੜਾ ਸੀਗਾ ਇਹਦਾ ਇਨੋਗਰੇਸ਼ਨ ਇਹਦਾ ਉਦਘਾਟਨ ਜਿਹੜਾ ਸੀ ਉਹ ਹੋਇਆ ਤੇ ਅਸਲ ਦੇ ਵਿੱਚ ਉਦੋਂ ਜਦੋਂ ਇਹ ਸਟੇਟ ਬਣੀ ਤੇ ਯਾਦਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ ਜੇ ਰਾਜ ਪ੍ਰਮੁੱਖ ਦਾ ਜਿਵੇਂ ਹੁਣ ਗਵਰਨਰ ਕੋਲੇ ਪਾਵਰਸ ਨੇ ਜਾਂ ਗਵਰਨਰ ਹੈ ਇਹ ਇਸ ਰੂਪ ਦੇ ਵਿੱਚ ਹੀ ਉਦੋਂ ਰਾਜ ਪ੍ਰਮੁੱਖ ਜਿਹੜਾ ਹੁੰਦਾ ਸੀ ਤੇ ਪਰ ਸ਼ੁਰੂ ਦੇ ਵਿੱਚ ਇਨੀਸ਼ਲੀ ਜਿਹੜਾ ਉਹ ਮੁੱਖ ਮੰਤਰੀ ਤਾਂ ਬਾਅਦ ਚ ਬਣਦੇ ਆ ਤੇ ਉਹ ਸ਼ੁਰੂ ਚ ਜਿਹੜਾ ਉਹ ਰਾਜ ਪ੍ਰਮੁੱਖ ਹੀ ਜਿਹੜਾ ਸੀ ਉਹ ਰਹੇ ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂਕਿ ਉਦੋਂ ਅਜੇ ਕੋਈ ਚੋਣ ਨੀ ਸੀ ਹੋਈ ਕੁਛ ਵੀ ਨੀ ਸੀ ਹੋਈ ਗਿਆਨ ਸਿੰਘ ਰਾੜੇ ਵਾਲੇ ਨੂੰ ਉਦੋਂ ਐਕਟਿੰਗ ਚੀਫ ਮਿਨਿਸਟਰ ਜਿਹੜਾ ਸੀ ਉਹ ਫਿਰ ਬਣਾਇਆ ਗਿਆ ਤੇ ਜਿਹਨਾਂ ਨੇ ਉਦੋਂ ਹੀ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਚਾਰਜ ਆਪਣਾ ਸੰਭਾਲ ਲਿਆ ਸੀ ਫਿਰ ਉਸ ਤੋਂ ਕਾਫੀ ਚਿਰ ਬਾਅਦ ਕਿਤੇ ਜਾ ਕੇ 6 ਮਹੀਨੇ ਬਾਅਦ ਇਲੈਕਸ਼ਨ ਹੁੰਦੀ ਹੈ 1949 ਦੇ ਵਿੱਚ ਤੇ ਉਦੋਂ ਫਿਰ ਉਹ ਜਿਹੜਾ ਹੈ ਬਕਾਇਦਾ ਜਿਹੜਾ ਹੈਗਾ ਮੁੱਖ ਮੰਤਰੀ ਵਜੋਂ ਤੇ ਉਹਦਾ ਸੰਭਾਲਦੇ ਆ ਤੇ ਉਹਨੂੰ ਨਾ ਜਿਹਨੇ ਹੁਣ ਕੈਨੇਡਾ ਵਗੈਰਾ ਦੇ ਵਿੱਚ ਇੱਥੇ ਪ੍ਰੀਮੀਅਰ ਦਾ ਨਾ ਹੀ ਦਿੱਤਾ ਜਾਂਦਾ ਸੀ ਚਲੋ ਇਹ ਚੀਫ ਮਿਨਿਸਟਰ ਦਾ ਤਾਂ ਕਿਉਂਕਿ ਕਨਸੈਪਟ ਜਿਹੜਾ ਉਹ ਬਾਅਦ ਦੇ ਵਿੱਚ ਫਿਰ ਆਉਂਦਾ ਹੈਗਾ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ ਉਹ ਜਦੋਂ ਸੰਵਿਧਾਨ ਲਾਗੂ ਹੁੰਦਾ 1950 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਆਉਂਦੀ ਹੈ ਤੇ ਸੋ ਇਹ ਜਿਹੜੀਆਂ ਸਟੇਟਾਂ ਸੀਗੀਆਂ ਤੇ ਇਹਦੇ ਵਿੱਚੋਂ ਜਿਹੜੀਆਂ ਜਿੱਦਾਂ ਮੈਂ ਦੱਸਿਆ ਕਿ ਮਲੇਰਕੋਟਲਾ ਤੇ ਇਹਨੂੰ ਛੱਡ ਕੇ ਆਪਣੇ ਨੂੰ ਨਾਲਾਗੜ ਨੂੰ ਛੱਡ ਕੇ ਸਾਰੀਆਂ ਇਹ ਸਿੱਖ ਸਟੇਟ ਸੀਗੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ ਤੇ ਉੱਥੇ ਗੁਰਚਰਨ ਸਿੰਘ ਟੌੜਾ ਦੀ ਹੁਣ ਪਿੱਛੇ ਕਿਤਾਬ ਆਈ ਹੈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ ਕਿਉਂਕਿ ਉਸ ਸਮਾਗਮ ਦੇ ਵਿੱਚ ਉਹ ਸ਼ਾਮਿਲ ਸੀ ਕਿ ਸਰਦਾਰ ਪਟੇਲ ਨੇ ਕਿਹਾ ਕਿ ਤੁਸੀਂ ਇੰਨਾ ਕੁ ਹਿੱਸਾ ਮੰਗਦੇ ਸੀ ਤੁਹਾਨੂੰ ਅਸੀਂ ਪੂਰਾ ਹੀ ਦੇਤਾ ਇਹ ਹੁਣ ਤੁਹਾਡਾ ਇੱਕ ਸਿੱਖਾਂ ਦੀ ਇੱਕ ਉਹ ਬਣ ਗਿਆ ਸੂਬਾ ਬਣ ਗਿਆ ਇਹ ਇਸ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਇਸ ਪਾਸੇ ਨੂੰ ਜਿਹੜਾ ਸੀ ਉਹ ਕਹਿੰਦੇ ਤੋੜਿਆ ਤੇ ਪਰ ਖੈਰ ਉਹ ਤਾਂ ਬਹੁਤਾ ਲੰਬਾ ਸਮਾਂ ਗੱਲ ਉਵੇਂ ਰਹੀ ਨੀ ਕਿਉਂਕਿ ਕਾਂਗਰਸ ਉੱਪਰ ਸੱਤਾ ਦੇ ਵਿੱਚ ਸੀ ਤੇ ਇੱਥੇ ਵੀ ਗਿਆਨ ਸਿੰਘ ਰਾੜੇ ਵਾਲਾ ਕਾਂਗਰਸ ਦੇ ਸ਼ੁਰੂ ਚੋਂ ਮੁੱਖ ਮੰਤਰੀ ਬਣੇ ਤੇ ਜੋ ਜੋ ਮਹਾਰਾਜਾ ਜੋ ਸੀਗਾ ਯਾਦਵਿੰਦਰ ਸਿੰਘ ਸੀ ਉਹ ਤਾਂ ਸੀਗਾ ਹੀ ਕਾਂਗਰਸੀ ਜਿਹੜਾ ਉਸ ਵੇਲੇ ਦਾ ਇੱਕ ਤਰ੍ਹਾਂ ਦੀ ਗਵਰਨਰ ਜਾਂ ਰਾਜ ਪ੍ਰਮੁੱਖ ਉਹਨਾਂ ਨੂੰ ਲਿਖਿਆ ਗਿਆ ਹੈਗਾ ਤੇ ਉਹ ਸੀ ਤੇ ਇੱਥੇ ਫਿਰ ਇਹ ਜਿਹੜਾ ਸੀ ਇੱਕ ਵੱਖਰੀ ਸਟੇਟ ਜਿਹੜੀ ਹੈ ਇਹ ਹੋਂਦ ਦੇ ਵਿੱਚ ਆਈ ਤੇ ਪਰ ਇਹਦੀ ਹੋਣੀ ਜਿਹੜੀ ਇਸ ਸਟੇਟ ਦੀ ਇਹ ਹੋਈ ਕਿ ਇਹ ਬਹੁਤਾ ਲੰਬਾ ਸਮਾਂ ਇਹ ਇੱਕ ਸਟੇਟ ਦੇ ਤੌਰ ਤੇ ਉਵੇਂ ਰਹਿ ਨਹੀਂ ਸਕੀ ਤੇ ਇਹਦੇ ਹੁਣ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਹ ਨੀ ਪਤਾ ਤੇ ਕਿਉਂਕਿ 48 ਦੇ ਵਿੱਚ ਇਹ ਸਟੇਟ ਬਣਦੀ ਹੈ ਤੇ 48 ਤੋਂ ਬਾਅਦ 8 ਸਾਲਾਂ ਬਾਅਦ ਜਿਹੜਾ ਹੈਗਾ ਇਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ ਤੇ ਹੁਣ ਜਾਂ ਤਾਂ ਇਹ ਪਹਿਲੀ ਤੋਂ ਇੱਕ ਤਰ੍ਹਾਂ ਦੀ ਇੱਕ ਗੱਲ ਕਿਤੇ ਅੰਦਰ ਖਾਤੇ ਲਿਖੀ ਹੋਈ ਸੀ ਕਿ ਆਪਾਂ ਇਸ ਤਰ੍ਹਾਂ ਕਰੋ ਤੇ ਫਿਰ ਜਿਹੜੀ ਉਹ ਗੱਲ ਅੱਗੋਂ ਜਿਹੜੀ ਆ ਉਹ ਚੱਲਣੀ ਹੈ ਜਦੋਂ ਜਿਹੜੀ ਹੈ ਪੈਪਸੂ ਜਿਹੜੀ ਆ ਤੇ ਉਹ ਪੰਜਾਬ ਦੇ ਵਿੱਚ ਮਰਜ ਹੁੰਦੀ ਆ 1956 ਦੇ ਵਿੱਚ ਜਾ ਕੇ 1 ਨਵੰਬਰ 1956 ਨੂੰ ਇਹਦਾ ਮਰਜਰ ਹੋਇਆ ਪੰਜਾਬ ਦੇ ਨਾਲ ਉਦੋਂ ਫਿਰ ਕਈ ਲੋਕ ਖੁਸ਼ ਵੀ ਹੋਏ ਕਈ ਗੁੱਸੇ ਵੀ ਹੋਏ ਔਖੇ ਵੀ ਹੋਏ ਤੇ ਉਸ ਵੇਲੇ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਉਵੇਂ ਦੀ ਜਿਹੜੀ ਜਮਹੂਰੀਅਤ ਜੋ ਬਾਅਦ ਦੇ ਵਿੱਚ ਆਈ ਜਾਂ ਵੋਟਾਂ ਕੌਣ ਪਾਏਗਾ ਕਿੰਨੀਆਂ ਪਾਏਗਾ ਕਿਵੇਂ ਪੈਣਗੀਆਂ ਕਿਉਂਕਿ ਇੱਕ ਤਾਂ ਉਦੋਂ ਅਜੇ ਤੱਕ ਰਜਵਾੜਾ ਸ਼ਾਹੀ ਇੱਥੇ ਸੀ ਜਿਹਦੇ ਆਧਾਰ ਤੇ ਇਸ ਪ੍ਰਿੰਸਲੀ ਸਟੇਟਾਂ ਬਣੀਆਂ ਹੋਈਆਂ ਸੀ ਹੇਠਾਂ ਜਗੀਰਾਂ ਦਿੱਤੀਆਂ ਹੋਈਆਂ ਸੀ ਇਹਨਾਂ ਦੇ ਰਿਸ਼ਤੇਦਾਰ ਸੀ ਰਜਵਾੜੇ ਸੀ ਜਗੀਰਦਾਰ ਸੀ ਸਰਦਾਰ ਸੀ ਇਹੀ ਕਾਰਨ ਸੀ ਕਿ ਫਿਰ ਇੱਕ ਮੂਵਮੈਂਟ ਇੱਥੇ ਚੱਲੀ ਪੈਪਸੂ ਦੇ ਵਿੱਚ ਜਿਹਨੂੰ ਪੈਪਸੂ ਨਜ਼ਾਰਾ ਮੂਵਮੈਂਟ ਦੇ ਨਾਂ ਨਾਲ ਜਾਣਿਆ ਜਾਂਦਾ ਉਹਦੇ ਉੱਤੇ ਕਾਫੀ ਇਹ ਕੁਝ ਜਿਹੜਾ ਉਹ ਉਹਦੇ ਚ ਹੋਇਆ ਤੇ ਫਿਰ ਅਲਟੀਮੇਟਲੀ ਚਲੋ ਉਹ ਮੁਜ਼ਾਹਰੇ ਦੀਆਂ ਜਿਹੜੀਆਂ ਮੰਗਾਂ ਮੰਨਣੀਆਂ ਵੀ ਪਈਆਂ ਤੇ ਫਿਰ ਬਕਾਇਦਾ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਉਹਨਾਂ ਨੂੰ ਮਾਲਕ ਬਣਾਇਆ ਗਿਆ ਪਹਿਲਾਂ ਜ਼ਮੀਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਸਰਦਾਰਾਂ ਦੀਆਂ ਹੁੰਦੀਆਂ ਸੀ ਉਹ ਸਿਰਫ ਉੱਥੇ ਕੰਮ ਕਰਦੇ ਸੀ ਤੇ ਉਸ ਨੂੰ ਕੁਛ ਹਿੱਸਾ ਦਿੱਤਾ ਜਾਂਦਾ ਸੀ ਇਹ ਵੀ ਜਿਹੜਾ ਹੈ ਉਹ ਪੈਪਸੂ ਦੇ ਹਿੱਸੇ ਆਈ ਇਹ ਗੱਲ ਵੀ ਤੇ ਪਰ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਰਜਰ ਹੋਈ ਤੇ ਫਿਰ ਪੰਜਾਬ ਬਹੁਤ ਵੱਡਾ ਬਣ ਗਿਆ ਕਿਉਂਕਿ ਇਹ ਤਾਂ ਪਹਿਲਾਂ ਦੇਖੋ ਪ੍ਰਿੰਸਲੀ ਸਟੇਟ ਸੀਗੀਆਂ ਆਪੋ ਆਪਣੀਆਂ ਰਿਆਸਤਾਂ ਸੀ ਰਿਆਸਤਾਂ ਦਾ ਆਪਣਾ ਪ੍ਰਬੰਧ ਸੀ ਤੇ ਫਿਰ ਜਦੋਂ ਪੰਜਾਬ ਦੇ ਅੰਡਰ ਆ ਗਿਆ ਤੇ ਫਿਰ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਪੰਜਾਬ ਬਣ ਗਿਆ ਜਿਹੜੀ ਪੰਜਾਬ ਦੀ ਗੱਲ 1947 ਦੇ ਬਟਵਾਰੇ ਵੇਲੇ ਕਹਿੰਦੇ ਸੀ ਕਿ ਪੰਜਾਬ ਤਾਂ ਜਿਹੜਾ ਸੀ ਉਹ ਕੱਟਿਆ ਵੱਢਿਆ ਗਿਆ ਤੇ ਉਹ ਗੱਲ ਉਵੇਂ ਠੀਕ ਹੈ, ਜਗਰਾਫਿਕਲੀ ਵੀ ਜਿਹੜਾ ਸੀ ਪੰਜਾਬ ਦਾ ਵੱਡਾ ਹਿੱਸਾ ਉੱਧਰ ਚਲਿਆ ਗਿਆ ਸੀ, ਤੇ ਪਰ ਜਦੋਂ ਕਿਉਂਕਿ ਉਦੋਂ ਇਹ ਜਿਹੜੀਆਂ ਰਿਆਸਤਾਂ ਉਹ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਸੀਗੀਆਂ, ਤੇ ਫਿਰ ਪੈਪਸੂ ਬਣਾ ਕੇ ਫਿਰ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਸ਼ਾਮਿਲ ਕੀਤਾ ਗਿਆ। ਉਦੋਂ ਬਾਅਦ ਫਿਰ ਪੰਜਾਬ ਦੀ ਹੋਰ ਤਰ੍ਹਾਂ ਪੋਲਿਟਿਕਸ ਸ਼ੁਰੂ ਹੋਈ, ਤੇ 1966 ਦੇ ਵਿੱਚ ਜਦੋਂ ਜਿਹੜਾ ਹੈ ਉਹ ਪੰਜਾਬ ਦੀ ਫੇਰ ਅੱਗੋਂ ਟ੍ਰਾਈਫਰਕੇਸ਼ਨ ਹੁੰਦੀ ਆ, ਕਿਉਂਕਿ ਉਦੋਂ ਤੱਕ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਸੂਬੇ ਦੀ ਮੰਗ ਬਹੁਤ ਜ਼ੋਰ ਫੜ ਗਈ ਜਦੋਂ ਪੈਪਸੂ ਦੀ ਜਿਹੜਾ ਹੈ ਮਰਜਰ ਹੋ ਗਈ 1956 ਦੇ ਵਿੱਚ, ਤੇ 1956 ਤੱਕ ਥੋੜਾ ਜਿਹਾ ਗੱਲ ਤਾਂ ਟਿੱਕੀ ਰਹੀ ਕਿ ਜਿਹੜਾ ਸੀ ਕਿਉਂਕਿ ਉਦੋਂ ਤੱਕ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਅਮਲ ਵੀ ਸ਼ੁਰੂ ਹੋ ਗਿਆ ਸੀ ਕੇਂਦਰ ਦੇ ਵਿੱਚ, ਕਿੰਨੇ ਉਦੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਬਣ ਚੁੱਕੇ ਸੀ, ਭਾਵੇਂ ਮਹਾਰਾਸ਼ਟਰ ਸੀ ਤੇ ਤਮਿਲਨਾਡੂ ਸੀ ਕਿਸੇ ਵੇਲੇ, ਜਿਹੜਾ ਇੱਕ ਉਹਨੂੰ ਮਦਰਾਸ ਪ੍ਰੈਜੀਡੈਂਸੀ ਕਿਹਾ ਜਾਂਦਾ ਸੀ, ਉਹ ਇਸ ਤਰ੍ਹਾਂ ਦੇ ਜਿਹੜੇ ਉਹ ਸੂਬੇ ਜਿਹੜੇ ਸੀ ਉਹ ਹੋਣ ਦੇ ਵਿੱਚ ਆਉਣ ਸ਼ੁਰੂ ਹੋ ਗਏ ਸੀ ਭਾਸ਼ਾ ਦੇ ਆਧਾਰ ਤੇ। ਤੇ ਫਿਰ ਇੱਥੇ ਵੀ ਇਹ ਗੱਲ ਵੱਡੀ ਚੱਲੀ ਕਿਉਂਕਿ ਜਿਹੜਾ ਟਿਪੀਕਲੀ ਜਿਹੜਾ ਇਹ ਪੰਜਾਬ ਸੀ ਤੇ ਇਹਦੇ ਵਿੱਚ ਇਹ ਵੱਡਾ ਹਿੱਸਾ ਜਿਹੜਾ ਇੱਧਰ ਪੈਪਸੂ ਵਾਲੇ ਪਾਸੇ ਰਲਿਆ ਉਹ ਬਾਂਗਰ ਸੀ, ਉਹ ਬਾਂਗਰ ਭਾਸ਼ਾ ਸੀ ਉਹਨਾਂ ਦੀ, ਜਾਂ ਹਰਿਆਣਵੀ ਸੀ, ਤੇ ਜਾਂ ਫਿਰ ਜਿਹੜਾ ਉੱਪਰਲਾ ਹਿੱਸਾ ਸੀ ਚਲੋ ਉਹ ਤਾਂ ਪਹਿਲੇ ਇਹ ਪੰਜਾਬ ਦਾ ਪਾਰਟ ਸੀ ਕਾਂਗੜੇ ਵਾਲਾ ਹਿੱਸਾ, ਤੇ ਜਾਂ ਕੁਛ ਹੋਰ ਜਿਹੜਾ ਜਿੱਦਾਂ ਮੈਂ ਇਹ ਗੱਲ ਕੀਤੀ ਹੈ ਨਾਲਾਗੜ੍ਹ ਸਟੇਟ ਦੀ, ਤੇ ਉਹਦਾ ਜਿਹੜਾ ਹਿੱਸਾ ਕੁਛ ਉਹ ਫਿਰ ਪੰਜਾਬ ਦੇ ਹਿੱਸੇ ਆਇਆ, ਉਹ ਉਹਨਾਂ ਦੀ ਲੈਂਗੁਏਜ ਭਾਵੇਂ ਪੰਜਾਬੀ ਸੀ ਥੋੜਾ ਜਿਹਾ ਉਹਦਾ ਟਿੰਟ ਸੀ ਜਿਹੜਾ ਜਾਂ ਉਹ ਪਹਾੜੀ ਸੀ। ਤੇ ਦੂਜਾ ਅਕਾਲੀਆਂ ਦੀ ਸਿਰਫ ਇਹ ਗੱਲ ਇਹ ਸੀ ਕਿ ਇਕੱਲਾ ਉਹਨਾਂ ਦਾ ਮਤਲਬ ਭਾਸ਼ਾ ਨਾਲ ਨੀ ਸੀ, ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਸਿੱਖ ਬਹੁ ਗਿਣਤੀ ਨਾਲ ਵੀ ਸੀ ਕਿ ਏਦਾਂ ਦੀ ਸਟੇਟ ਬਣੇ ਜਿੱਥੇ ਉਹ ਸੱਤਾ ਚ ਕਾਬਜ ਹੋ ਸਕਣ, ਕਿਉਂਕਿ 1947 ਤੋਂ ਬਾਅਦ ਤਾਂ ਉਹਨਾਂ ਦੀ ਕਿਤੇ ਇਸ ਤਰੀਕੇ ਨਾਲ ਬਹੁ ਗਿਣਤੀ ਬਣਦੀ ਨੀ ਸੀ। 1947 ਤੋਂ ਬਾਅਦ ਤਾਂ ਭਾਵੇਂ ਸਾਡੇ ਜਿਹੜੇ ਗੋਪੀ ਚੰਦ ਭਾਰਗਵ ਰਹੇ ਹਨਾ, ਤੇ ਉਹ ਹੋਰ ਜਿਹੜੇ ਇੱਥੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਟੈਰੋ ਬਣੇ, ਉਹ ਕਾਂਗਰਸ ਵੱਲੋਂ ਹੀ ਬਣੇ, ਤੇ ਪਰ ਅਕਾਲੀਆਂ ਨੂੰ ਇਹ ਲੱਗਦਾ ਸੀ ਕਿ ਸਾਡਾ ਦਾ ਤਾਂ ਲੱਗ ਸਕਦਾ ਜੇ ਏਦਾਂ ਦਾ ਹੋਵੇ, ਤੇ ਫਿਰ ਇਹ ਡਿਮਾਂਡ ਜਦੋਂ ਬਹੁਤ ਜ਼ੋਰ ਫੜ ਗਈ ਤੇ ਫਿਰ ਟ੍ਰਾਈਫਰਕੇਸ਼ਨ ਹੋ ਗਈ, ਕੁਛ ਹਿੱਸਾ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਨਾਲ ਜੋੜ ਦਿੱਤਾ ਕਿਉਂਕਿ ਹਿਮਾਚਲ ਉਦੋਂ ਯੂਪੀ ਬਣ ਚੁੱਕਿਆ ਸੀ ਉਦੋਂ ਪਹਿਲਾਂ, ਤੇ ਕੁਛ ਹਿੱਸਾ ਜਿਹੜਾ ਸੀਗਾ ਉਹ ਫਿਰ ਵੱਖਰੀ ਸਟੇਟ ਜਿਹੜੀ ਹਰਿਆਣਾ, ਉਹ ਕਿਉਂਕਿ ਹਰਿਆਣੇ ਦੀ ਵੀ ਡਿਮਾਂਡ ਨਾਲ ਹੀ ਸ਼ੁਰੂ ਹੋ ਗਈ ਸੀ, ਜਿਹੜੇ ਹਰਿਆਣੇ ਦੇ ਲੀਡਰ ਸੀ ਪੁਰਾਣੇ ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਸੀ ਉਸ ਵੇਲੇ ਚੌਧਰੀ ਦੇਵੀ ਲਾਲ ਵਰਗੇ, ਬਾਅਦ ਚ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਉਹ ਅਲੱਗ ਹੈ, ਤੇ ਉਦੋਂ ਫਿਰ ਇਹ ਹਰਿਆਣੇ ਦੀ ਜਿਹੜੀ ਡਿਮਾਂਡ ਦੇ ਨਾਲ ਨਾਲ ਇਹ ਸ਼ੁਰੂ ਹੋ ਗਈ ਸੀ, ਤੇ ਫਿਰ ਦੁਬਾਰਾ ਫਿਰ ਉਹ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਬਣ ਗਿਆ ਸੀ ਜਦੋਂ ਟ੍ਰਾਈਫਿਕੇਸ਼ਨ ਨਾਲ, ਫਿਰ ਉਹ ਪੰਜਾਬ ਉਵੇਂ ਛੋਟਾ ਰਹਿ ਗਿਆ। ਤੇ ਉਹਦੇ ਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਗੌਤਮ ਜੀ, ਉਹ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਜਾਂ ਇੱਕ ਸੋਸ਼ਲ ਜਾਂ ਇੱਕ ਡੈਮੋਗ੍ਰਾਫਿਕਲ ਜਿਹੜਾ ਸਵਿੰਗ ਸੀਗਾ ਉਹ ਫਿਰ ਪੈਪਸੂ ਵਾਲੀਆਂ ਜਿਹੜੀਆਂ ਰਿਆਸਤਾਂ ਵਾਲਾ ਹਿੱਸਾ ਸੀ ਇਹਦੇ ਹੱਥ ਚ ਆ ਗਿਆ। ਹੁਣ ਵੀ ਪੰਜਾਬ ਦੇ ਸਭ ਤੋਂ ਵੱਧ ਹਲਕੇ ਸਭ ਤੋਂ ਵੱਧ ਰਾਜਨੀਤੀ ਚ ਹਿੱਸਾ ਉਹ ਮਾਲਵੇ ਦਾ, ਜਿਹੜਾ ਇਹ ਇੱਕ ਕਿਉਂਕਿ ਸਾਰਾ ਮਾਲਵਾ ਰੀਜਨ ਸਿਰਫ ਥੋੜਾ ਜਿਹਾ ਲੁਧਿਆਣੇ ਦੇ ਹਿੱਸੇ ਨੂੰ ਛੱਡ ਕੇ ਉਹ ਇਹਨਾਂ ਪੈਪਸੂ ਦਾ ਹਿੱਸਾ ਸੀ ਤੇ ਇਹਨਾਂ ਰਿਆਸਤਾਂ ਦਾ ਹਿੱਸਾ ਸੀ, ਤੇ ਉਹ ਇਹ ਜਿਹੜਾ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਇਹਦਾ ਅਸਰ ਹੋਇਆ। ਹੁਣ ਇਹਦਾ ਜੇ ਸ਼ਾਇਦ ਪੈਪਸੂ ਸਟੇਟ ਬਣੀ ਰਹਿੰਦੀ ਤੇ ਪੰਜਾਬ ਦੇ ਵਿੱਚ ਮਰਜਰ ਨਾ ਹੁੰਦੀ ਤੇ ਫਿਰ ਸ਼ਾਇਦ ਨਾ ਹੀ ਉਹ ਅਕਾਲੀਆਂ ਦੀ ਉਵੇਂ ਕੋਈ ਡਿਮਾਂਡ ਬਣਦੀ ਤੇ ਨਾ ਹੀ ਸ਼ਾਇਦ ਫਿਰ ਪੰਜਾਬ ਦੀ ਜਿਹੜੀ 1966 ਦੇ ਵਿੱਚ ਤਕਸੀਮ ਹੋਈ ਹੈ ਜਿਹੜੀ ਵੰਡ ਹੋਈ ਹੈ ਦੁਬਾਰਾ 1966 ਦੇ ਵਿੱਚ ਸ਼ਾਇਦ ਪੰਜਾਬ ਦੀ ਉਵੇਂ ਉਹ ਨਾ ਹੁੰਦੀ। ਇਹ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਵੀ ਸੰਭਾਵਨਾ ਸੀਗੀ। ਤੁਸੀਂ ਸ਼ੁਰੂ ਚ ਪਟਿਆਲਾ ਦੇ ਜਾਂ ਪੈਪਸੂ ਦੇ ਕੁਛ ਕਲਚਰ ਦੀਆਂ ਗੱਲਾਂ ਕੁਛ ਇਸ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ, ਜਾਂ ਜਿਵੇਂ ਤੁਸੀਂ PRTC ਦੀ ਗੱਲ ਕੀਤੀ ਜਿਹੜੀ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਸੀ, ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਰਹੀਆਂ ਖੈਰ, ਤੇ ਪਰ ਜਿਹੜੀ PRTC ਸੀ ਇੱਕ ਵੱਖਰੇ ਤੌਰ ਤੇ ਇੱਕ ਪੈਰਲਲ ਕਾਰਪੋਰੇਸ਼ਨ ਉਹ ਹੁਣ ਤੱਕ ਹੈ ਜਿਹੜੀ ਪੈਪਸੂ ਵੇਲੇ ਸ਼ੁਰੂ ਹੋਈ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੋੜੇ ਵਾਲੀ ਬੱਸ, ਕਿਉਂਕਿ ਜਦੋਂ ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਕੇ, ਤੇ ਇਹਦਾ ਭਾਵੇਂ ਬਾਅਦ ਦੇ ਵਿੱਚ ਮਰਜ਼ਰ ਤੋਂ ਬਾਅਦ ਹੋਇਆ, PRTC ਨੇ ਫਿਰ ਨਵੀਆਂ ਬੱਸਾਂ ਪਾਈਆਂ ਤੇ ਉਹਨਾਂ ਨੇ ਉਹਦੇ ਉਸ ਇਹ ਸੰਕੇਤ ਦੇਣ ਵਾਸਤੇ ਕਿ ਜਿਹੜੀ ਇਹਦੀ ਹਾਈਪੋਥੀਕੇਸ਼ਨ ਆ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ, ਤੇ ਉਹਨਾਂ ਨੇ ਫਿਰ ਸਾਈਡ ਤੇ ਜਿਹੜਾ ਹੈ ਇੱਕ ਉੱਡਣਾ ਘੋੜਾ ਖੰਭਾਂ ਵਾਲਾ ਜਿਹੜਾ ਸੀ ਉਹ ਛਾਪਣਾ ਸ਼ੁਰੂ ਕੀਤਾ ਤੇ ਉਹ ਉਸ ਕਰਕੇ ਵੀ ਉਹਦੀ ਜਿਹੜੀ ਉਹ ਜਿਹੜੀ ਪਾਪੂਲਰਿਟੀ ਰਹੀ ਤੇ ਬਾਕੀ ਕਲਚਰ ਦੇ ਤੌਰ ਤੇ ਤਾਂ ਕਿਉਂਕਿ ਹੁਣ ਵੀ ਜੇ ਡੋਮੀਨੇਟ ਕਰਦਾ ਕਿਸੇ ਵੇਲੇ ਅੰਮ੍ਰਿਤਸਰ ਦਾ ਕਲਚਰ ਡੋਮੀਨੇਟ ਕਰਦਾ ਸੀ ਪੰਜਾਬ ਦੇ ਵਿੱਚ ਲਾਹੌਰ ਦਾ ਕਲਚਰ ਜਿਹੜਾ ਜਿਹਨੂੰ ਮਾਝਾ ਕਹਿ ਲਈਏ ਤੇ ਹੁਣ ਜਿਹੜਾ ਸਾਰਾ ਉਹ ਮਾਲਵਾ ਡੋਮੀਨੇਟ ਕਰਦਾ ਹਰ ਇੱਕ ਪਾਸੇ ਤੁਸੀਂ ਕਿੰਨਾ ਸ਼ੁਰੂ ਸ਼ੁਰੂ ਚ ਜ਼ਿਕਰ ਕੀਤਾ ਹੀ ਹੈ ਪਟਿਆਲੇ ਦਾ ਜਿਹਦੇ ਚ ਖਾਸ ਕਰਕੇ ਜ਼ਿਕਰ ਕੀਤਾ ਤੇ ਉਂਜ ਜਿਹੜਾ ਪਟਿਆਲੇ ਦਾ ਰਿਆਸਤ ਦਾ ਬਹੁਤ ਹਿੱਸਾ ਸੀ ਤੇ ਇਹ ਸ਼ਾਇਦ ਜਿਹੜੀ ਬਹੁਤੇ ਲੋਕਾਂ ਨੂੰ ਨਾ ਹੋਵੇ ਪਤਾ ਵੀ ਇਹਦੇ ਚ ਜਿਹੜਾ ਬਹੁਤਾ ਹਿੱਸਾ ਉਹ ਪੁਆਧ ਦੇ ਵਿੱਚ ਪੈਂਦਾ ਸੀ ਜਿਹੜਾ ਅੱਜ ਦਾ ਚੰਡੀਗੜ੍ਹ ਹੈ ਤੇ ਜਾਂ ਜਿਹੜਾ ਉੱਪਰ ਤੱਕ ਜਿਹੜੀਆਂ ਹਿੱਲ ਟੈਰ ਸੀ ਜਿਹੜੇ ਉਹ ਵੀ ਸਾਰਾ ਇਹ ਪਟਿਆਲੇ ਦੇ ਵਿੱਚ ਸ਼ਿਮਲੇ ਤੱਕ ਜਿਹੜੀ ਪਟਿਆਲਾ ਰਿਆਸਤ ਸੀਗੀ ਚਾਹੇ ਲਕੰਡਾ ਘਾਟ ਲਕੰਡਾ ਘਾਟ ਤਾਂ ਬਕਾਇਦਾ ਇਹਦੀ ਤਹਿਸੀਲ ਰਹੀ ਹੈ ਤੇ ਫਿਰ ਇਹ ਨਾਲਾਗੜ੍ਹ ਵਗੈਰਾ ਖੈਰ ਉਹ ਪੈਪਸੂ ਦਾ ਇੱਕ ਹਿੱਸਾ ਰਿਹਾ ਬਾਅਦ ਦੇ ਵਿੱਚ ਵੀ ਪੈਪਸੂ ਦਾ ਤਾਂ ਖੈਰ ਏਰੀਆ ਹੋਰ ਵੱਡਾ ਹੋ ਗਿਆ ਸੀਗਾ ਤੇ ਚਹਿਲ ਤਾਂ ਹੁਣ ਤੱਕ ਇਹਨਾਂ ਦਾ ਪਟਿਆਲੇ ਰਾਜਿਆਂ ਦਾ ਜਿਹੜਾ ਪੈਲਸ ਰਿਹਾ ਜਿਹੜਾ ਬਾਅਦ ਦੇ ਵਿੱਚ ਹਿਮਾਚਲ ਗੌਰਮੈਂਟ ਨੇ ਇਹਨਾਂ ਤੋਂ ਲਿਆ ਤੇ ਸੋ ਇੱਕ ਇਸ ਤਰ੍ਹਾਂ ਦਾ ਪਟਿਆਲਾ ਕਿਉਂਕਿ ਜਿਹੜੇ ਪਟਿਆਲੇ ਦੇ ਮੋੜੀਗੜ੍ਹ ਸੀਗੇ ਬਾਬਾ ਆਲਾ ਸਿੰਘ ਉਹ ਮਾਲਵੇ ਦੇ ਸੀ ਪਿਓਰ ਮਾਲਵੇ ਦੇ ਜਿਹੜੇ ਮਹਾਰਾਜ ਤੋਂ ਉੱਠ ਕੇ ਆਏ ਸੀਗੇ ਤੇ ਫੂਲ ਇਸ ਇਲਾਕੇ ਤੋਂ ਤੇ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਨਾਭਾ ਰਿਆਸਤ ਤੋਂ ਫੂਲਕੀਆਂ ਨੇ ਸੰਭਾਲ ਲਈ ਤੇ ਇਹ ਜਿਹੜੇ ਇਹ ਸੀਗੇ ਇਹਨਾਂ ਨੇ ਪਟਿਆਲਾ ਰਿਆਸਤ ਜਿਹੜੀ ਆ ਉਹ ਸੰਭਾਲ ਲਈ ਤੇ ਪਰ ਉੱਥੇ ਪਰ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ ਤੁਸੀਂ ਇੱਕ ਜਿਹੜੀ ਹੋਰ ਵੀ ਈਡੀਅਮ ਤੁਸੀਂ ਸੁਣਿਆ ਹੋਣਾ ਤੇ ਜਦੋਂ ਤੁਸੀਂ ਬਾਕੀ ਗੱਲਾਂ ਦੀ ਇੱਥੋਂ ਦੇ ਨਾਲਿਆਂ ਦੀ ਇੱਥੋਂ ਦੇ ਪੈਗ ਦੀ ਇੱਥੋਂ ਦੀਆਂ ਪੱਗਾਂ ਦੀ ਇੱਥੋਂ ਦੇ ਉਹ ਸਾਰੀ ਗੱਲ ਜਿਹੜੀ ਆ ਕੀਤੀ ਤੇ ਇੱਥੇ ਇੱਕ ਹੋਰ ਵੀ ਬੜਾ ਇੱਕ ਟਿਪੀਕਲ ਜਿਹੜਾ ਪੁਆਧੀ ਦੇ ਵਿੱਚ ਜਿਹੜਾ ਚੱਲਦਾ ਸੀ ਪਟਿਆਲਾ ਕੇ ਵਿੱਚਮਾ ਤੇ ਉਹ ਜਿਹੜਾ ਇਹ ਈਡੀਅਮ ਵੀ ਜਿਹੜਾ ਨਾਲ ਨਾਲ ਇਹ ਚੱਲਦਾ ਰਿਹਾ ਕਿਉਂਕਿ ਇਹ ਸਾਰਾ ਰੀਜਨ ਜਿਹੜਾ ਪੁਆਧ ਨਾਲ ਜਾਂ ਇਧਰਲੇ ਪਾਸਿਓਂ ਜਿਹੜਾ ਸੀਗਾ ਜਦੋਂ ਜਿਹੜਾ ਸਾਈਡ ਜੀਂਦ ਰਿਆਸਤ ਨਾਲ ਲੱਗਦੀ ਸੀ ਉਹ ਬਾਂਗਰ ਦੇ ਨਾਲ ਸੰਬੰਧਿਤ ਸੀ ਤੇ ਇਸੇ ਤਰ੍ਹਾਂ ਜੀਂਦ ਭਾਵੇਂ ਸਿੱਖ ਰਿਆਸਤ ਸੀ ਪਰ ਜੀਂਦ ਦਾ ਜਿਹੜਾ ਕਿਉਂਕਿ ਜੀਂਦ ਮਹਿੰਦਰਗੜ੍ਹ ਤੱਕ ਇਹਦਾ ਹਿੱਸਾ ਸੀਗਾ ਸੰਗਰੂਰ ਤੋਂ ਲੈ ਕੇ ਸੰਗਰੂਰ ਜਿਹੜਾ ਹੈਡਕੁਆਟਰ ਰਿਹਾ ਜੀਂਦ ਰਿਆਸਤ ਦਾ ਤੇ ਉਹਦੇ ਚ ਵੀ ਜਿਹੜਾ ਸੀ ਬਾਂਗਰ ਹਰਿਆਣਵੀ ਉਹ ਇਸ ਤਰ੍ਹਾਂ ਦੀ ਜਿਹੜੀ ਟਿਪੀਕਲ ਜਿਹੜੀਆਂ ਲੈਂਗੁਏਜ ਸੀ ਏਦਾਂ ਦੀਆਂ ਉਹ ਰਹੀਆਂ ਤੇ ਪਰ ਇੱਕ ਜਿਹੜਾ ਇਹ ਹੈ ਕਿ ਭਾਵੇਂ ਹੁਣ ਇਤਿਹਾਸ ਬਣ ਗਈ ਜਿਹੜੀ ਪੈਪਸੂ ਦੀ ਜਿਹੜੀ ਗੱਲ ਆ ਸਾਰੀ ਤੇ ਪੈਪਸੂ ਪੋਲੀਟੀਕਲ ਕਾਰਨ ਕਰਕੇ ਹੋਣ ਚਾਹੀਦੀ ਸੀ ਕੋਈ ਨਾ ਡਿਮਾਂਡ ਸੀ ਕਿਸੇ ਦੀ ਕਿ ਪੈਪਸੂ ਬਣਾਈ ਜਾਵੇ ਤੇ ਨਾ ਹੀ ਜਿਹੜਾ ਸੀਗਾ ਕੋਈ ਏਦਾਂ ਦਾ ਕੋਈ ਜਾਂ ਜਿਹਨੂੰ ਆਪਾਂ ਇੱਕ ਕਲਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕੋਈ ਏਦਾਂ ਦਾ ਵੀ ਇੱਥੇ ਕੋਈ ਇਹ ਨਹੀਂ ਸੀ ਕਿ ਕੋਈ ਵੱਖਰੀ ਤਰ੍ਹਾਂ ਦੀ ਜਾਂ ਏਦਾਂ ਦੀ ਗੱਲ ਬਾਕੀ ਏਰੀਏ ਦੇ ਨਾਲ ਕਿਉਂਕਿ ਪ੍ਰਿੰਸਲੀ ਸਟੇਟ ਜ਼ਰੂਰ ਸੀਗੇ ਜਿਹੜੀਆਂ ਰਿਆਸਤਾਂ ਦਾ ਜਾਂ ਰਜਵਾੜਿਆਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਜੀਵਨ ਹੈ ਉਹ ਥੋੜਾ ਜਿਹਾ ਦੂਜੇ ਪੰਜਾਬ ਦੇ ਨਾਲ ਫਰਕ ਸੀ ਇੱਥੇ ਜਿਵੇਂ ਖਾਸ ਕਰਕੇ ਇੱਥੇ ਔਰਤਾਂ ਨੂੰ ਬਹੁਤੀ ਆਜ਼ਾਦੀ ਨਹੀਂ ਸੀ ਜਾਂ ਜਿਹੜੀਆਂ ਥੋੜੀਆਂ ਜਿਹੜੀਆਂ ਰਜਦੇ ਸਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਸੀ ਉਹ ਤਾਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਘਰਾਂ ਚੋਂ ਇਸ ਤਰ੍ਹਾਂ ਦਾ ਤੇ ਫੈਸ਼ਨ ਦੇ ਵਿੱਚ ਜ਼ਰੂਰ ਇਹ ਜਿਹੜਾ ਖਾਸ ਕਰਕੇ ਟਿਪੀਕਲੀ ਆਪਾਂ ਪੰਜਾਬੀ ਕਲਚਰ ਦੇ ਫੈਸ਼ਨ ਦੀ ਗੱਲ ਕਰਦੇ ਹਾਂ ਉੱਥੇ ਤਾਂ ਇਹ ਇਸ ਕਰਕੇ ਮੋਹਰੀ ਜਿਹੜਾ ਸੀ ਉਹ ਰਿਹਾ ਤੇ ਪਰ ਬਾਕੀ ਜਿਹੜਾ ਪੰਜਾਬ ਨਾਲੋਂ ਕੋਈ ਇਹਦਾ ਬਹੁਤਾ ਜਿਹੜਾ ਸੀਗਾ ਉਹ ਇਹ ਫਰਕ ਜਿਹੜਾ ਉਹ ਨਹੀਂ ਸੀ ਤੇ ਇਹੀ ਕਾਰਨ ਸੀ ਕਿ ਉਦੋਂ ਆਪਣੀ ਲੋੜ ਦੇ ਵਿੱਚੋਂ ਜਿਹੜੀ ਸੀ ਯੂਨੀਅਨ ਗਵਰਨਮੈਂਟ ਨੇ ਉਹਨੂੰ ਇੱਕ ਸਿਰਜ ਲਿਆ ਤੇ ਆਪਣੀ ਲੋੜ ਚੋਂ ਜਿਹੜਾ ਸੀ ਇਹਨੂੰ ਉਹ ਖਤਮ ਕਰਤਾ ਤੇ ਉਂਜ ਹੁਣ ਜਿਹੜਾ ਅਜੋਕਾ ਸਮਾਂ ਹੈ ਉਹ ਹੁਣ ਤਾਂ ਖੈਰ ਪੈਪਸੂ ਹੈ ਨੀ ਤੇ ਬਸ ਪੈਪਸੂ ਦੀਆਂ ਕੁਛ ਨਿਸ਼ਾਨੀਆਂ ਨੇ ਜਿੱਦਾਂ ਤੁਸੀਂ ਆਪੀ ਆਰ ਟੀ ਸੀ ਦੀ ਗੱਲ ਕੀਤੀ ਹੈ ਜਾਂ ਕੁਛ ਓਦਾਂ ਦੀਆਂ ਗੱਲਾਂ ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਭਾਸ਼ਾ ਵਿਭਾਗ ਹੈ ਹੁਣ ਤੇ ਪੈਪਸੂ ਦੇ ਵਿੱਚ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ ਪਹਿਲਾਂ ਪੰਜਾਬ ਦੇ ਵਿੱਚ ਕੋਈ ਏਦਾਂ ਦਾ ਡਿਪਾਰਟਮੈਂਟ ਪਹਿਲਾਂ ਹੈ ਨੀ ਸੀ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਤੇ ਪੈਪਸੂ ਦੇ ਵਿੱਚ ਇੱਕ ਡਿਪਾਰਟਮੈਂਟ ਸੀ ਉਹਨੂੰ ਕਹਿੰਦੇ ਸੀ ਮਹਿਕਮਾ ਪੰਜਾਬੀ ਤੇ ਸਭ ਤੋਂ ਵੱਧ ਪੰਜਾਬੀ ਦੇ ਉੱਤੇ ਕੰਮ ਵੀ ਉਸਨੇ ਕੀਤਾ ਪਟਿਆਲਾ ਰਿਆਸਤ ਦਾ ਸੀ ਭਾਵੇਂ ਹਿੱਸਾ ਬਾਅਦ ਚ ਪੈਪਸੂ ਦਾ ਬਣ ਗਿਆ ਠੀਕ ਹੈ ਤੇ ਮਹਿਕਮਾ ਪੰਜਾਬੀ ਨੇ ਹੀ ਪੰਜਾਬੀ ਚ ਜਿਹੜਾ ਜ਼ਿਆਦਾ ਕੰਮ ਕੀਤਾ ਭਾਵੇਂ ਮੈਨੂਸਕ੍ਰਿਪਟ ਸਾਂਭਣ ਵਾਲੀ ਗੱਲ ਹੋਵੇ ਇੱਥੋਂ ਤੱਕ ਕਿ ਪੰਜਾਬੀ ਦੀ ਜਿਹੜੀ ਟਾਈਪਰਾਈਟਰ ਵੀ ਹੈ ਤੇ ਉਹ ਵੀ ਫਿਰ ਇਹਨਾਂ ਨੇ ਜਿਹੜੀ ਸੀ ਉਹ ਤਿਆਰ ਕਰਵਾਈ ਤੇ ਇਹ ਜਿਹੜਾ ਇਹ ਯੋਗਦਾਨ ਹੈ ਠੀਕ ਆ ਪਟਿਆਲੇ ਵਾਲੇ ਰਾਜਿਆਂ ਨੂੰ ਹੋਰ ਗੱਲ ਕਰਕੇ ਤਾਂ ਆਪਾਂ ਕਈ ਵਾਰੀ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ ਤੇ ਪਰ ਜਿਹੜੀਆਂ ਕੁਛ ਇਹਦੀਆਂ ਇਹ ਇੱਦਾਂ ਦੀਆਂ ਕੰਟਰੀਬਿਊਸ਼ਨ ਸੀ ਪੰਜਾਬ ਨੂੰ ਉਹਦੇ ਬਾਰੇ ਜਿਹੜਾ ਹੈ ਆਪਾਂ ਕਈ ਵਾਰੀ ਜ਼ਿਕਰ ਨਹੀਂ ਕਰਦੇ। ਤੇ ਸੋ ਇਹਦੀਆਂ ਜਿਹੜੀਆਂ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਨੇ ਜਿਹੜੀਆਂ ਇੱਕ ਪੋਲੀਟੀਕਲ ਦੂਜੀ ਸੋਸ਼ਲ ਤੀਜੀ ਕਲਚਰਲ ਜਿਹੜੀ ਗੱਲ ਹੈ ਤੇ ਉਹ ਜਿਹੜੀਆਂ ਇਹ ਨਾਲ ਨਾਲ ਚੱਲਦੀਆਂ ਨੇ। ਤੇ ਪਰ ਹੁਣ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਵੇਂ ਅਲੱਗ ਅਲੱਗ ਪਾਰਟੀਆਂ ਹੋ ਗਈਆਂ ਪਰ ਮੁੱਖ ਧਿਰਾਂ ਇੱਥੇ ਅਕਾਲੀ ਦਲ ਤੇ ਜਿਹੜੀਆਂ ਉਹ ਕਾਂਗਰਸ ਹੀ ਰਹੀ ਹੈ ਤੇ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਇਹ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਪਾਰਟੀ ਹੈ ਜਾਂ ਇਸ ਤੱਕ ਕਿ ਇਹ ਵੀ ਕਹਿ ਲੈਂਦਾ ਸੀ ਜੱਟ ਸਿੱਖਾਂ ਦੀ ਪਾਰਟੀ ਹੈ ਇਹ ਵੀ ਮੰਨ ਲਿਆ ਜਾਂਦਾ ਸੀ। ਤੇ ਕਾਂਗਰਸ ਬਾਰੇ ਇਹ ਸੀਗਾ ਕਿ ਕਾਂਗਰਸ ਸਾਰੇ ਰਜਵਾੜੇ ਆ ਜਿਹੜੇ ਉਹ ਕਾਂਗਰਸ ਨੇ ਤੇ ਨਾਲ ਇਹਨਾਂ ਨੇ ਲਾਇਆ ਹੋਇਆ ਜਿਹੜਾ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਜਾਂ ਜਿਹੜੇ ਐਸਸੀ ਐਸਟੀ ਚਲੋ ਐਸਟੀ ਤਾਂ ਹੁਣ ਰਹੀ ਨੀ ਪੰਜਾਬ ਚੋਂ ਖਤਮ ਹੋ ਗਈ ਬਿਲਕੁਲ ਤੇ ਵੀ ਉਹਨੂੰ ਨਾਲ ਲਾਇਆ ਹੋਇਆ ਤੇ ਇਹ ਉਹਨਾਂ ਦੀ ਪਾਰਟੀ ਹੈ ਇਸ ਰੂਪ ਦੇ ਵਿੱਚ ਲਿਆ ਜਾਂਦਾ ਸੀ ਜਾਂ ਸ਼ਹਿਰੀਆਂ ਦੀ ਪਾਰਟੀ ਵਜੋਂ ਇਹਨੂੰ ਦੇਖਿਆ ਜਾਂਦਾ ਸੀ। ਬਾਕੀ ਪੋਲੀਟੀਕਲੀ ਉਵੇਂ ਜਿਵੇਂ ਭਾਰਤ ਦੇ ਵਿੱਚ ਜਿਹੜਾ ਸੀ ਭਾਰਤੀ ਜਨਸੰਘ ਦਾ ਜਲੰਧਰ ਅੰਮ੍ਰਿਤਸਰ ਇਹ ਵੱਡੇ ਸੈਂਟਰ ਰਹੇ ਨੇਗੇ ਤੇ ਈਵਨ ਪਠਾਨਕੋਟ ਗੁਰਦਾਸਪੁਰ ਤੇ ਇਸ ਪਾਸੇ ਪੈਪਸੂ ਚ ਇਹਨਾਂ ਦਾ ਕੋਈ ਬਹੁਤਾ ਕੁਛ ਹੈ ਨੀ ਸੀ ਕਿਉਂਕਿ ਇੱਥੇ ਨਾ ਹੀ ਕੋਈ ਬਹੁਤਾ ਕੰਮ ਹੋਇਆ ਸੀ ਪਹਿਲਾਂ ਇਸ ਰੂਪ ਦੇ ਵਿੱਚ। ਸੋ ਏਦਾਂ ਦਾ ਜਿਹੜਾ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 15 July 1948 ਤੋਂ ਸ਼ੁਰੂ ਹੋ ਕੇ ਤੇ ਜਿਹੜੇ ਸੀ ਇਹ ਫਿਰ 1 November 1956 ਤੱਕ ਜਿਹੜੀ 8 ਸਾਲ ਇਹ ਹੋਣ ਦੇ ਵਿੱਚ ਰਹੀ ਤੇ ਇਹਦੇ ਚ ਗਿਆਨ ਸਿੰਘ ਰਾੜੇਵਾਲ ਤਾਂ ਖੈਰ ਰਿਸ਼ਤੇਦਾਰ ਹੀ ਸੀ ਯਾਦਵਿੰਦਰ ਸਿੰਘ ਦਾ ਇਹਨਾਂ ਦੀ ਸਰਕਾਰ ਨੂੰ ਤਾਂ ਮਾਮੇ ਭਾਣਜੇ ਦੀ ਸਰਕਾਰ ਕਹਿੰਦੇ ਸੀ ਉਸ ਵੇਲੇ ਜਿਹੜੇ ਵਿਰੋਧੀ ਅਕਾਲੀ ਖਾਸ ਕਰਕੇ ਜਦੋਂ ਨੁਕਤਾ ਚੀਨੀ ਕਰਦੇ ਜਾਂ ਉਦੋਂ ਸੋਸ਼ਲਿਸਟ ਪਾਰਟੀ ਵੀ ਇਸ ਏਰੀਏ ਦੇ ਵਿੱਚ ਪੈਪਸੂ ਚ ਸੀ ਤੇ ਜਾਂ ਪਰਜਾ ਮੰਡਲ ਸੀ ਜਿਹੜਾ ਉਹ ਸੀ ਕਾਫੀ ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਫਿਰ ਕਰਨਲ ਰਘਵੀਰ ਸਿੰਘ ਉਹ ਵੀ ਇਹਨਾਂ ਚ ਰਜਵਾੜਿਆਂ ਚ ਸੀਗੇ। ਕਰਨਲ ਰਘਵੀਰ ਸਿੰਘ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ ਤੇ ਕੁਛ ਚਿਰ ਇੱਥੇ ਰਾਸ਼ਟਰਪਤੀ ਰਾਜ ਵੀ ਰਿਹਾ ਤੇ ਫਿਰ ਉਸ ਤੋਂ ਬਾਅਦ ਬਿਲਕੁਲ ਅਖੀਰ ਚ ਜਦੋਂ ਮਰਜਰ ਹੁੰਦਾ ਹੈਗਾ ਉਸ ਵੇਲੇ ਜਿਹੜਾ ਸੀਗਾ ਬਾਬੂ ਬ੍ਰਿਸ਼ਭਾਨ ਤੇ ਬਾਬੂ ਬ੍ਰਿਸ਼ਭਾਨ ਜਿਹੜੇ ਸੀਗੇ ਉਹ ਇਹਦੇ ਮੁੱਖ ਮੰਤਰੀ ਜਿਹੜੇ ਰਹੇ ਜਿਹੜੇ ਉਹ ਉਹਨਾਂ ਦਾ ਜਿਹੜਾ ਇਲਾਕਾ ਸੀ ਇਹੀ ਸੀ ਕਲਾਇਤ ਜਿਹੜਾ ਇੱਧਰ ਹੁਣ ਲਹਿਰੇਗਾਗੇ ਵਾਲਾ ਜਿਹੜਾ ਇਲਾਕਾ ਸੈਮੀ ਬਾਂਗਰ ਵਾਲਾ ਜਿਹੜਾ ਇਲਾਕਾ ਤੇ ਉਹ ਵੀ ਕਾਂਗਰਸ ਦੇ ਸੀ ਤੇ ਉਹ ਹੁਣ ਉਦੋਂ ਤੱਕ ਫਿਰ ਜਿਹੜੇ ਰਹੇ ਜਦੋਂ ਤੱਕ ਇਹਦਾ ਜਿਹੜਾ ਮਰਜਰ ਹੋਇਆ ਤੇ 8 ਸਾਲ ਦੇ ਵਿੱਚ ਫਿਰ ਇਹਨੇ 3 ਮੁੱਖ ਮੰਤਰੀ ਦੇਖੇ ਤੇ ਰਾਜ ਪ੍ਰਮੁੱਖ ਉਹੀ ਰਹੇ ਮਹਾਰਾਜਾ ਯਾਦਵਿੰਦਰ ਸਿੰਘ ਤੇ ਜਿਹੜੇ ਡਿਪਟੀ ਰਾਜ ਪ੍ਰਮੁੱਖ ਸੀ ਉਪ ਰਾਜ ਪ੍ਰਮੁੱਖ ਉਹ ਕਪੂਰਥਲੇ ਦੇ ਜਿਹੜੇ ਮਹਾਰਾਜਾ ਸੀਗੇ ਜਗਤਜੀਤ ਸਿੰਘ ਹੁਣ ਜਿਹਨਾਂ ਦੇ ਨਾਂ ਤੇ ਆਪਾਂ ਕਾਫੀ ਕੁਛ ਦੇਖਦੇ ਹਾਂ ਦੁਆਬੇ ਦੇ ਉਸ ਇਲਾਕੇ ਦੇ ਵਿੱਚ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਪੈਪਸੂ ਦਾ ਇਹ ਸਾਰਾ ਪੱਖ ਸੀਗੇ ਤੇ ਇਹਦਾ ਇਤਿਹਾਸਿਕ ਪੱਖ ਤੇ ਇਹਦਾ ਸਿਆਸੀ ਤੇ ਸੱਭਿਆਚਾਰਕ ਪੱਖ ਤੇ ਇੱਦਾਂ ਦਾ ਜਿਹੜਾ ਸਮਾਜਿਕ ਜੀਵਨ।
0: ਇੱਕ ਸਵਾਲ ਮੈਂ ਇਹਦੇ ਚ ਜ਼ਰੂਰ ਕਰਨਾ ਚਾਹੂੰਗਾ ਉਹਦੇ ਚ ਨਾ ਪ੍ਰੀਤਮ ਭਾਜੀ ਇਸ ਕਰਕੇ ਕਿਉਂਕਿ ਤੁਹਾਡਾ ਇਸ ਬਹੁਤ ਚੰਗੀ ਇੱਕ ਨੌਲੇਜ ਹੈ ਇੱਕ ਗੜੁੱਚ ਹੈਗੇ ਹੋ ਤੁਸੀਂ ਇਸ ਮਾਮਲੇ ਦੀ ਜਿੰਨੀ ਵੀ ਜਾਣਕਾਰੀ ਹੈਗੀ ਹੈ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਬਹੁਤਾ ਨਹੀਂ ਪਤਾ ਲੱਗਦਾ ਹੈਗਾ ਸੋ ਇਸ ਕਰਕੇ ਮੈਂ ਇਹਨੂੰ ਥੋੜ੍ਹੀ ਜਿਹੀ ਮਾਡਰਨ ਪੋਲੀਟਿਕਸ ਦੇ ਨਾਲ ਵੀ ਜੋੜਨਾ ਚਾਹੁੰਦਾ ਹੈਗਾ ਉਹ ਇਸ ਕਰਕੇ ਕਿ ਪੈਪਸੂ ਦਾ ਜਿਹੜਾ ਇੱਕ ਟਾਈਮ ਸੀਗਾ ਉਸ ਟਾਈਮ ਦੇ ਉੱਤੇ ਇੱਕ ਤਾਂ ਜਿਵੇਂ ਲੋਕ ਸਭਾ 4 ਸੀਗੀਆਂ ਉੱਥੇ ਮੇਰੇ ਖਿਆਲ ਨਾਲ ਮਹਿੰਦਰਗੜ੍ਹ ਸੰਗਰੂਰ ਪਟਿਆਲਾ ਤੇ ਇੱਕ ਜਿਹੜੀ ਡਬਲ ਸੀਟ ਕੌਂਸਟੀਚੁਐਂਸੀ ਵੀ ਸੀ ਕਪੂਰਥਲਾ ਬਠਿੰਡਾ ਸੋ ਇੱਕ ਉਹਦੇ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਜਦੋਂ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨਾ ਸੀਗਾ ਪੰਜਾਬ ਦੇ ਵਿੱਚ ਤੇ ਇਹ ਜਿਹੜੀ ਪੈਪਸੂ ਦੀ ਤੁਸੀਂ ਗੱਲ ਕੀਤੀ ਉਹ ਪੈਪਸੂ ਚ ਸਰਹੰਦ ਅਮਲੋਹ ਦੇ ਨਾਲ ਨਾਲ ਪਾਇਲ ਨੂੰ ਵੀ ਵਿੱਚ ਰੱਖਿਆ ਹੋਇਆ ਸੀ ਤੇ ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਗਿਆਨ ਸਿੰਘ ਰਾੜੇਵਾਲਾ ਉਹ ਆਉਂਦੇ ਉੱਥੋਂ ਹੀ ਨੇ ਵੈਸੇ ਰਤਨ ਸਿੰਘ ਭੰਗੂ ਹੋਰਾਂ ਦੇ ਕੁਣਬੇ ਦੇ ਵਿੱਚੋਂ ਹੈਗੇ ਨੇ ਉਹ ਪਰ ਆਉਂਦੇ ਪਾਇਲ ਤੋਂ ਹੀ ਨੇ ਉਹ ਹਨਾ ਉਹੀ ਪਾਇਲ ਜਿੱਥੋਂ ਬੇਅੰਤ ਸਿੰਘ ਵੀ ਜਿੱਤ ਕੇ ਆਏ ਨੇ ਸੋ ਉਦੋਂ ਬੜੀ ਇਹ ਸਿਆਸਤ ਹੋਈ ਸੀਗੀ ਕਿ ਪਾਇਲ ਨੂੰ ਵੀ ਫਤਿਹਗੜ੍ਹ ਦੇ ਵਿੱਚ ਰਲਾਉਣਾ ਕਿਉਂਕਿ ਪੈਪਸੂ ਦੇ ਟਾਈਮ ਦੇ ਉੱਤੇ ਇਹ ਸੀਗਾ ਮਾਡਰਨ ਸਿਆਸਤ ਦੀ ਮੈਂ ਗੱਲ ਕਰਦਾ ਉਸ ਵੇਲੇ ਪੈਪਸੂ ਦੇ ਵਿੱਚ ਬਰਨਾਲਾ ਜ਼ਿਲ੍ਹਾ ਸੀ ਬਾਅਦ ਚ ਭੰਗ ਕਰਤਾ ਫਿਰ ਹੁਣ ਜਦੋਂ ਦੁਬਾਰਾ ਬਰਨਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਤੁਰੀ ਤਾਂ ਉਹੀ ਹਵਾਲੇ ਦਿੱਤੇ ਜਾਂਦੇ ਰਹੇ ਵੀ ਉਦੋਂ ਜ਼ਿਲ੍ਹਾ ਹੁੰਦਾ ਸੀ ਹੁਣ ਫਿਰ ਬਣਾਇਆ ਜਾਵੇ ਤੇ ਇਸ ਤਰੀਕੇ ਦੇ ਨਾਲ ਇਹ ਗੱਲਾਂ ਇਹ ਇਹ ਜਿਹੜੀ ਮਾਡਰਨ ਪੋਲੀਟਿਕਸ ਹੈਗੀ ਹੈ ਅੱਜ ਕੱਲ੍ਹ ਦੀ ਅੱਜ ਤੋਂ 10-15 ਸਾਲਾਂ ਦੀ ਇਹਨੂੰ ਵੀ ਇਹ ਪ੍ਰਭਾਵਿਤ ਕਰਦਾ ਰਿਹਾ ਪੈਪਸੂ ਲੈ ਦੇ ਕੇ ਵੀ ਹੁਣ 78 ਸਾਲ ਹੋ ਗਏ ਨੇ ਪੈਪਸੂ ਨੂੰ ਬਣਿਆ ਨੂੰ ਤੇ ਮੈਂ ਇਸ ਕਰਕੇ ਇਹ ਗੱਲਾਂ ਤੁਹਾਡੇ ਹਵਾਲੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੀ ਪਤਾ ਹੋਵੇ ਵੀ ਉਸ ਵਕਤ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਸੀਗੀਆਂ ਚੀਜ਼ਾਂ ਇੱਕ ਅਲੱਗ ਸਟੇਟ ਜਿਵੇਂ ਤੁਸੀਂ ਦੱਸਿਆ ਕਿ ਪਟੇਲ ਹੋਰਾਂ ਨੇ ਬਣਾਤਾ ਪਰ ਇੱਕ ਰਾਜ ਪ੍ਰਮੁੱਖ ਦਾ ਦਰਜਾ ਯਾਦਵਿੰਦਰ ਸਿੰਘ ਹੋਰਾਂ ਨੂੰ ਦੇ ਕੇ ਰੱਖਣਾ ਯਾਨੀ ਕਿ ਇੱਕ ਤਰੀਕੇ ਦਾ ਪ੍ਰਾਈਮ ਮਿਨਿਸਟਰ ਪਰ ਚੀਫ ਮਿਨਿਸਟਰ ਵੀ ਹੋਣਗੇ ਸੋ ਉਹ ਕਿਸ ਤਰੀਕੇ ਦੇ ਨਾਲ ਉਹ ਨਿਜ਼ਾਮ ਜਿਹੜਾ ਉਸ ਵਕਤ ਕੰਮ ਕਰਦਾ ਸੀਗਾ ਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਬਹੁਤਾ ਦੇਰ ਇਹਨੂੰ ਕੰਟੀਨਿਊ ਰੱਖਿਆ ਜਿਵੇਂ ਹੈਦਰਾਬਾਦ ਦੇ ਵਿੱਚੋਂ ਥੱਲੇ ਉਹਨਾਂ ਨੂੰ ਸਾਊਥ ਦੇ ਵਿੱਚੋਂ ਇੱਕ ਬਗਾਵਤ ਆਉਣ ਲੱਗ ਗਈ ਸੀਗੀ ਕਿ ਜੇ ਬਹੁਤਾ ਚਿਰ ਇਹਨੂੰ ਕੰਟੀਨਿਊਸ਼ਨ ਦੇ ਵਿੱਚ ਰੱਖਿਆ ਤੇ ਕੰਮ ਖਰਾਬ ਹੋ ਜੂਗਾ ਜਾਂ ਫਿਰ ਜਿਹੜਾ ਇੱਥੇ ਜਿਹੜਾ ਪ੍ਰੈਜ਼ੀਡੈਂਸੀ ਰੂਲ ਲੱਗ ਗਿਆ ਵਿੱਚ ਵਿਚਾਲੇ ਉਹ ਗੜਬੜ ਹੋਊਗੀ ਉਹਦੇ ਕਰਕੇ ਪੈਪਸੂ ਜਿਹੜਾ ਪੈਪਸੂ ਨਹੀਂ ਰਿਹਾ ਹੈਗਾ ਤੇ ਫਿਰ ਅਗਲੀਆਂ ਇਲੈਕਸ਼ਨ 'ਚ ਉਹ ਗੱਲ ਹੀ ਨਹੀਂ ਬਣੀ
1: ਨਹੀਂ ਦੇਖੋ ਇੱਕ ਗੱਲ ਤਾਂ ਜਿਹੜੀ ਤੁਸੀਂ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਜਦੋਂ ਪੈਪਸੂ ਬਣੀ ਸਟੇਟ ਉਹਦੀ ਜਦੋਂ ਇੱਕ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਜਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਇਹ ਜ਼ਿਲ੍ਹੇ ਬਣਾਏ ਗਏ 8 ਜ਼ਿਲ੍ਹੇ ਬਣਾਏ ਸੀ ਜਿਨ੍ਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਜ਼ਿਲ੍ਹਾ ਸੀ ਤੇ ਬਰਨਾਲਾ ਵੀ ਸੀ ਪਰ ਬਾਅਦ ਦੇ ਵਿੱਚ ਜਦੋਂ ਇਹਨੂੰ ਰਿਡਿਊਸ ਕੀਤਾ ਤੇ ਉਦੋਂ ਇਹ ਦੋਨੇ ਜ਼ਿਲ੍ਹੇ ਖਤਮ ਕੀਤੇ ਸਭ ਤੋਂ ਪਹਿਲਾਂ ਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਕੁਛ ਇਲਾਕਾ ਸੀ ਜਿਹੜਾ ਉਹ ਇੱਧਰ ਜੋੜਤਾ ਆਪਣਾ ਪਟਿਆਲੇ ਦੇ ਨਾਲ ਤੇ ਜਿਹੜਾ ਸੀ ਕੁਛ ਜਿਹੜਾ ਇਹਦਾ ਇਲਾਕਾ ਪਟਿਆਲੇ ਜ਼ਿਲ੍ਹੇ ਦੇ ਨਾਲ ਜੋੜਤਾ ਤੇ ਕੁਛ ਦੂਜੇ ਪਾਸੇ ਇਹਦਾ ਇਲਾਕਾ ਸੀ ਜਿਹੜਾ ਇਹ ਧੂਰੀ ਵਗੈਰਾ ਹੋਰ ਇਹ ਉੱਧਰ ਜੋੜਤਾ ਇਹਦੇ ਨਾਲ ਸੰਗਰੂਰ ਦੇ ਨਾਲ ਜੋੜਤਾ ਤੇ ਇਸੇ ਤਰ੍ਹਾਂ ਹੀ ਬਰਨਾਲੇ ਦਾ ਨਹੀਂ ਮਾਫ ਕਰਨਾ ਬਰਨਾਲੇ ਦੇ ਵਿੱਚ ਸੀ ਧੂਰੀ ਧੂਰੀ ਨੂੰ ਫਿਰ ਸੰਗਰੂਰ ਨਾਲ ਜੋੜਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਬਰਨਾਲੇ ਦਾ ਹੋਇਆ ਤੇ ਜਿਹੜਾ ਇਹ ਤੀਜਾ ਇੱਕ ਜ਼ਿਲ੍ਹਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜਾ ਉਦੋਂ ਜ਼ਿਲ੍ਹਾ ਪੈਂਦਾ ਸੀਗਾ ਤੇ ਫਿਰ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ ਤੇ ਜਿਹਦੇ ਚ ਕੰਡਾ ਘਾਟ ਨਾਲਾਗੜ੍ਹ ਤੇ ਡੇਰਾ ਬੱਸੀ ਇਹ ਇਲਾਕੇ ਆਉਂਦੇ ਸੀ ਉਹ ਜ਼ਿਲ੍ਹੇ ਦਾ ਨਾਮ ਵੀ ਬੜਾ ਟਿਪੀਕਲ ਸੀ ਰੱਖਿਆ ਕੋਹਿਸਤਾਨ ਕੋਹਿਸਤਾਨ ਦਾ ਮਤਲਬ ਹੁੰਦਾ ਜਿੱਥੇ ਪਹਾੜ ਹੋਣ ਕਿਉਂਕਿ ਕੋਹ ਜਿਹੜਾ ਹੈਗਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਪਹਾੜੀ ਹੁੰਦਾ ਪਹਾੜੀ ਇਲਾਕਾ ਤੇ ਹਾਲਾਂਕਿ ਜਿਹੜਾ ਇਹਦਾ ਹੈਡਕੁਆਟਰ ਤਾਂ ਨਾਲਾਗੜ੍ਹ ਹੀ ਸੀ ਤੇ ਪਰ ਇਹਦਾ ਨਾਂ ਇਹਨੂੰ ਇਹ ਦਿੱਤਾ ਗਿਆ ਤੇ ਫਿਰ ਇਸੇ ਤਰ੍ਹਾਂ ਜਿਹੜਾ ਸੀ ਡੇਰਾ ਬੱਸੀ ਉਹ ਪਟਿਆਲੇ ਨਾਲ ਜੋੜਤਾ ਏਦਾਂ ਇਸ ਜ਼ਿਲ੍ਹੇ ਨੂੰ ਜਿਹੜਾ ਸੀ ਉਹ ਖਤਮ ਕਰਤਾ ਤੇ ਸੋ ਇਹ ਤਾਂ ਚਲੋ ਇੱਕ ਐਡਮਿਨਿਸਟ੍ਰੇਟਿਵ ਜਾਂ ਸਿਸਟਮ ਸੀ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਬਾਅਦ ਦੇ ਵਿੱਚ ਇਹ ਡਿਮਾਂਡ ਜਦੋਂ ਉੱਠੀ ਕਿ ਇਹ ਬਣਾਇਆ ਜਾਵੇ

0: ਪਾਇਲ ਉਹਦਾ ਇੱਕ ਪਾਰਟ ਸੀ ਤੇ ਵੀ ਜਿਹੜਾ ਹੁਣ ਵੀ ਜਿਹੜਾ ਪਾਇਲ ਨੂੰ ਇਹਦੇ ਚ ਲਿਆਂਦਾ ਜਾਵੇ, ਪਰ ਚਲੋ ਉਹ ਗੱਲ ਨਹੀਂ ਚੱਲੀ। ਇਸੇ ਤਰ੍ਹਾਂ ਬਰਨਾਲਾ ਬਣਾਉਣ ਵੇਲੇ ਵੀ ਇਹ ਸਾਰੀ ਗੱਲ ਚੱਲੀ, ਇੱਥੋਂ ਤੱਕ ਕਿ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਜ਼ਿਲ੍ਹਾ ਬਣਿਆ ਮਲੇਰਕੋਟਲਾ, ਉੱਥੇ ਜਿਹੜੀ ਸਭ ਤੋਂ ਗੱਲ ਹੋਰ ਟਿਪੀਕਲ ਇਹ ਹੋਈ ਕਿ ਮਲੇਰਕੋਟਲਾ ਤਾਂ ਇੱਕ ਇੰਡੀਪੈਂਡੈਂਟ ਸਟੇਟ ਸੀ ਜੀ, ਤੇ ਵੀ ਤੁਸੀਂ ਹੁਣ ਇਹਨੂੰ ਅਣਗੌਲਿਆ ਕੀਤਾ ਹੋਇਆ, ਇਹਨੂੰ ਤੁਸੀਂ ਸੰਗਰੂਰ ਦੇ ਨਾਲ ਜੋੜਿਆ ਹੋਇਆ, ਇਹਨੂੰ ਇੱਦਾਂ ਕੀਤਾ ਹੋਇਆ। ਤੇ ਹਾਲਾਂਕਿ ਹੁਣ ਜਿਹੜੀ ਮਲੇਰਕੋਟਲਾ ਦੀ ਜਿਹੜੀ ਡੈਮੋਗ੍ਰਾਫੀ ਉਦਾਂ ਦੀ ਨਹੀਂ ਰਹੀ। ਠੀਕ ਹੈ, ਮਲੇਰਕੋਟਲਾ ਜਿਹੜਾ ਹੈਗਾ ਵਰਲਡ ਸਿਟੀ ਹੈ ਜਿਹੜਾ, ਠੀਕ ਹੈ, ਉੱਥੇ ਮੁਸਲਿਮ ਜਿਹੜਾ ਅਜੇ ਵੀ ਬਹੁ ਗਿਣਤੀ ਹੈਗੀ ਹੈ ਮੁਸਲਿਮ ਭਾਈਚਾਰੇ ਦੀ, ਪਰ ਕਿਉਂਕਿ ਆਲੇ ਦੁਆਲੇ ਬਹੁਤ ਜਿਹੜੇ ਪਿੰਡ ਸੀ ਉੱਥੋਂ ਬਹੁਤ ਘੱਟ ਗਏ, ਤੇ ਨਾਲ ਨਾਲ ਜਿਹੜੇ ਕਿੰਨੇ ਪਿੰਡ ਸੀਗੇ ਜਿਹੜੇ ਮਲੇਰਕੋਟਲੇ ਦੇ, ਖਾਨਪੁਰ ਸੀ, ਮੁੰਡੀਆਂ ਸੀ ਇਸ ਪਾਸੇ ਨੂੰ, ਉੱਧਰ ਨੌਧਰਾਣੀ ਸੀ, ਤੇ ਉੱਥੋਂ ਉੱਥੇ ਜਿਹੜੀ ਉਹ ਫਿਰ ਡੈਮੋਗ੍ਰਾਫਿਕਲੀ ਜਿਹੜੇ ਕਿਉਂਕਿ ਜ਼ਮੀਨਾਂ ਸੀ ਜਿੱਥੇ ਖੇਤੀ ਸੀ, ਫਿਰ ਉਹ ਦੂਜੇ ਲੋਕ ਜਿਹੜੇ ਆ ਗਏ ਕਿਉਂਕਿ ਮਲੇਰਕੋਟਲਾ ਦੇ ਨੇੜਿਓਂ ਬਹੁਤੇ ਲੋਕ ਉਦੋਂ ਉੱਠ ਕੇ ਫਿਰ ਚਲੇ ਗਏ ਪਾਕਿਸਤਾਨ 47 ਦੀ ਤਕਸੀਮ ਦੇ। ਸੋ ਇਸ ਤਰ੍ਹਾਂ ਦੀ ਜਿਹੜੀ, ਚਲੋ ਇਹ ਤਾਂ ਇੱਕ ਪੋਲੀਟੀਕਲ ਇੱਕ ਕੋਈ ਗੱਲ ਮੂਵਮੈਂਟ ਚਲਾਉਣ ਦੀ ਗੱਲ ਆ, ਉਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ, ਤੇ ਪਰ ਇਹਦੇ ਚ ਜਿਹੜੀ ਹੁਣ ਜਿਹੜੀ ਕਮਾਲੀ
1: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
3: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਸਾਰਾ ਜੁਲਾਈ ਨੂੰ
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਵਾ ਅਤੇ ਆਓ ਫਿਰ ਆਪਾਂ ਚੁਟਕਲੇ ਸੁਣਦੇ ਹਾਂ ਅਤੇ ਹੱਸਦੇ ਹਾਂ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸਿਓ ਅਤੇ ਸਭ ਤੋਂ ਪਹਿਲਾਂ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ
1: ਅਕਸ਼ੇ ਕੁਮਾਰ ਦੀ ਕੱਲ ਫਿਲਮ ਵੇਖਦਾ ਪਿਆ ਹੈਗਾ ਮੁਝਸੇ ਸ਼ਾਦੀ ਕਰੋਗੀ ਉਹਦੇ ਅੰਦਰ ਇਸ ਤਰ੍ਹਾਂ ਹੱਸਦਾ ਸੇਠ ਜੀ
0: ਦੁੱਗਲ ਸਾਹਿਬ ਸ਼ਾਦੀ ਕਰੂਗੀ
1: ਪ੍ਰਿਯੰਕਾ ਚੋਪੜਾ ਤਾਂ ਹੀ ਨਹੀਂ ਮੰਨੀ ਮੇਰੇ ਖਿਆਲ ਨਾਲ
0: ਪ੍ਰਿਯੰਕਾ ਚੋਪੜਾ ਹਿਰ ਚ
1: ਹਾਂਜੀ ਅਸਲ ਚ ਵੀ ਮੇਰੇ ਖਿਆਲ ਤਾਂ ਹੀ ਨਹੀਂ ਮੰਨੀ ਹੋਣੀ
0: ਅੱਛਾ ਵੈਸੇ ਵੀ ਮਨਾਉਂਦਾ ਸੀ
1: ਹਾਂ ਸੁਣਨ ਚ ਤਾਂ ਆਉਂਦਾ
0: ਅੱਛਾ ਪ੍ਰੈਕਟਿੰਗ ਬੜੀ ਵਧੀਆ ਯਾਰ ਪ੍ਰਿਯੰਕਾ ਚੋਪੜਾ ਦੀ
1: ਹਾਂ ਇਹ ਗੱਲ ਤਾਂ ਠੀਕ ਹੈ ਨਾ
0: ਗੁੱਡ ਕਈ ਫਿਲਮਾਂ 'ਚ ਤਾਂ ਉਹਨੇ ਕਮਾਲ ਹੀ ਕੀਤਾ ਹੈ ਨਾ
1: ਘੱਟ ਫਿਲਮਾਂ ਕੀਤੀਆਂ ਪਰ ਵਧੀਆ ਕੀਤੀਆਂ ਗੁੱਡ ਗੁੱਡ ਫਿਲਮਾਂ ਕਰ
0: ਜਿੱਦਾਂ ਬਰਫੀ ਆ ਮਤਲਬ ਫਿਲਮ ਇੰਨੀ ਭਾਵੇਂ ਨਹੀਂ ਚੱਲੀ
1: ਪਰ ਨਹੀਂ ਨਹੀਂ ਨਹੀਂ ਸੁਪਰ ਹਿੱਟ ਸੀ ਭਾਜੀ
0: ਅੱਛਾ
1: ਮੈਂ ਵਾਪਸ ਆਊਂਗਾ ਟਾਈਪ ਹੀ ਸੀਗਾ ਕੰਮ ਦੂਸਰੇ ਹਫ਼ਤੇ ਤੋਂ ਪਿੱਕ ਹੋਏ ਸੀ
0: ਓਕੇ ਪਰ ਫਿਲਮ ਬਹੁਤ ਵਧੀਆ ਸੀ ਚਲੋ ਐਨੀਵੇ ਆਓ ਆਪਾਂ ਬੱਚਿਆਂ ਨੂੰ ਪਹਿਲਾਂ ਆਪਾਂ ਵਿਹਲਿਆਂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇ ਗਿਆ ਅਤੇ ਉਸ ਤੋਂ ਬਾਅਦ ਅਸੀਸ ਤੁਸੀਂ ਪੁੱਤਰ ਜੀ ਰੈਡੀ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਤੇਗ ਜੀ
1: ਕਿਵੇਂ ਹੋ ਤੇਗ ਜੀ
0: ਸਾਡਾ ਵੀ ਬਹੁਤ ਵਧੀਆ
1: ਗੁੱਡ ਗੁੱਡ
0: ਤੁਹਾਡਾ ਕੀ ਹਾਲ ਆ
2: ਮੈਂ ਵਧੀਆ
0: ਕੀ ਕਰਦੇ ਸੀ
2: ਮੈਂ ਸੋਫੇ ਤੇ ਬੈਠੀ ਸੀ ਵੇਟ ਕਰਦੀ ਸੀ ਲਵ ਦ ਥੈਰੇਪੀ ਫਿਰ ਸਾਥ ਹੋਣ ਲਈ
0: ਓਕੇ ਓਕੇ ਵਾਹ ਸੋਫੇ ਤੇ ਬਹਿ ਕੇ ਨਾ ਤਿਆਰ ਹੋ ਕੇ ਯੂਨੀਫਾਰਮ ਪਾ ਕੇ ਤੇ ਕਿੰਨਾ ਮਜ਼ਾ ਆਉਂਦਾ ਹੈ ਨਾ ਚੁਟਕਲਾ ਸੁਣਾਉਣਾ ਸੋਫੇ ਤੇ ਨਾ ਇੱਕ ਪ੍ਰੋਬਲਮ ਆਉਂਦੀ ਸਵੇਰੇ ਸਵੇਰੇ ਹੈ ਨਾ ਤੇਗ ਜੇ ਹੋਵੇ ਨਾ ਲੈਦਰ ਦਾ ਸੋਫਾ ਤੇ ਫਿਰ ਠੰਡਾ ਠੰਡਾ ਜਿਹਾ ਬੜਾ ਲੱਗਦਾ ਤੇਗ ਹੁੰਦਾ ਨਾ ਏਦਾਂ
2: ਹਾਂਜੀ ਪਰ
0: ਪੂਛ
2: ਹੈ ਪਰ ਜਾਨਵਰ ਨੀ
0: ਸਾਨੂੰ
1: ਮੌਕੇ ਤੇ ਬਿਪਤਾ ਟਲੀ ਚਲੋ ਆਂਸਰ ਮਿਲ ਗਿਆ
0: ਅਜੀਬ ਹੀ ਸਿਸਟਮ ਇਹ ਨਾ ਇਹ ਟ੍ਰਿਕੀ ਕਰਕੇ ਪਾਉਂਦੇ ਆ ਇਹ ਸਾਰੇ ਜਾਣੇ
1: ਉੜਦਾ ਨੀ ਹੈ ਪੰਛੀ
0: ਆ ਪੰਛੀ ਆ ਪਰ ਉੜਦਾ ਨੀ ਆ ਕੋਈ ਆਂਟੀ
3: ਕੰਪਿਊਟਰ ਜੀ ਕਿਆ ਆਪ ਕੰਪਿਊਟਰ ਜੀ ਕੀ ਤਰਫ ਦੇਖਣਾ ਚਾਹੇਂਗੇ
1: ਜਿਸ ਤਰੀਕੇ ਕੋਈ ਆਂਟੀ ਕਿਹਾ ਨਾ ਕਾਸ਼ ਕੈਮਰਾ ਹੁੰਦਾ ਯਾਰ ਓਹੋ ਦੂਸਰਾ ਬੰਦਾ ਨਾ ਉਹ ਲਗਾ ਫਿਲਮ ਚ ਦਰਕਾਰ ਨੀ ਕਹਿੰਦੇ ਘਨ ਬਰਸੇ ਬਦਰਾ ਓਦਾਂ ਹੀ ਤੁਸੀਂ ਬਾਹ ਲਾਈ
0: ਆ ਗਏ ਆਂਟੀ
1: ਆ ਗਏ
0: ਯੇ ਆਂਸਰ ਹੈਗਾ ਕਾਈਟ ਆਂਟੀ ਤੁਹਾਨੂੰ ਫਾਈਨ ਹੋਊਗਾ
1: ਵੇਟ ਕਰੋ
0: ਥੈਂਕ ਯੂ ਤੇ ਇਹ ਹੈਗਾ ਪਤੰਗ ਇਹ ਰੱਖੜਾ ਆਂਟੀ ਵੀ ਸਾਨੂੰ ਦੱਸਦੇ ਨੇ
2: ਤੁਸੀਂ
0: ਕੱਲ ਕਹਿੰਦੇ
2: ਸੀ ਇੱਕ ਪਾਰਟ ਹਰ ਦਿਨ ਬੋਡੀ ਦਾ
0: ਹਾਂਜੀ
1: ਬਾਬਾ ਜੀ ਨੇ ਹਜੇ ਪਿੰਨੀ ਨਹੀਂ ਖਾਧੀ ਬੱਚੇ, ਇਹ ਜਦੋਂ ਹੀ ਪਿੰਨੀ ਖਾਣਗੇ ਫਿਰ ਇਹਨਾਂ ਦੀ ਜਾਇਦਾਦ ਵਾਪਸ ਆ ਜਾਏਗੀ।
0: ਹਾਂਜੀ ਦੱਸੋ,
1: ਪਰ ਦੱਸੋ ਦੱਸੋ
0: ਦੱਸੋ ਦੱਸੋ ਦੱਸੋ
2: ਜਿਹੜੇ ਆਪਾਂ ਆਪਣੇ ਬ੍ਰੇਨ ਆ ਉਹਦੇ ਵਿੱਚ ਹੁੰਦੀ ਆ ਅਨਕੋਨਸ਼ੀਅਸ ਬ੍ਰੇਨ ਤੇ ਕੋਨਸ਼ੀਅਸ ਬ੍ਰੇਨ, ਤੇ ਅਨਕੋਨਸ਼ੀਅਸ ਬ੍ਰੇਨ ਨੂੰ ਪਹਿਲਾਂ ਸੋਚਦਾ ਹੁੰਦਾ ਤੇ ਫਿਰ ਬ੍ਰੇਨ ਨੂੰ ਦੱਸਦਾ, ਫਿਰ 11 ਸੈਕਿੰਡਸ ਵਿੱਚ ਜਿਹਨੂੰ ਬਾਡੀ ਪਾਰਟ ਨੂੰ ਦੱਸਣਾ
0: ਬਿਗ ਸਰਪ੍ਰਾਈਜ਼ ਪਤਾ ਕਦੋਂ ਹੋਣਾ, ਜਦੋਂ ਲਾਹੀ ਨੇ ਗੱਲ ਕਰਨੀ ਆ। ਲਾਲਾਂ ਵੀ ਪਾ ਦਿੰਦੀ ਹੋਣੀ ਨਹੀਂ ਪਾਉਂਦੀ, ਗੁੱਡ
1: ਸਿਆਣੀ।
0: ਚਲੋ ਲਿਆਓ ਕਰਾਓ ਫਿਰ ਗੱਲ।
1: ਤਿਆਰੀ ਕਰਿਆ ਕਰੋ ਜੀ, ਸਤਿ ਸ੍ਰੀ ਅਕਾਲ ਕਹਿ ਕੇ ਫ੍ਰੀ ਵਿਹਲੇ ਹੋ ਗਏ ਨਾਲ।
0: ਅੱਜ ਤੁਸੀਂ ਟਾਈਮ ਨਾਲ ਹੀ ਉੱਠ ਪਏ। ਵੈਰੀ ਗੁੱਡ,
1: ਵਾਹ ਵਾਹ ਵਾਹ,
0: ਬਹੁਤ ਬੀਬੇ ਪੋਤੇ ਹੋ,
1: ਕੀ ਬਾਤ ਹੈ।
0: ਕੀ ਸੁਣਾਓਗੇ ਅੱਜ?
2: Twinkle twinkle little star.
0: Oh, twinkle twinkle little star. Haan ji, haan ji.
2: Twinkle twinkle little star, how I wonder what you are. Like a diamond in the sky.
0: Open your mouth, ha ha ha.
1: Oh, oh, wow. Mashup. DJ Hans. ਇੱਦਾਂ ਹੀ ਸੀ ਐਂਬਰ, ਐਂਡ ਚ ਹੀ ਆਂਦਾ ਓਪਨ ਯਰ ਮਾਊਥ ਹਾ ਹਾ। ਮੈਂ ਯਾਰ ਕੋਈ ਹੋਰ ਹੀ ਪੜ ਗਿਆ।
2: ਨੋ
1: ਉਹ
0: ਹੋਰ ਹੈ ਮੇਰੇ ਹਿਸਾਬ ਨਾਲ,
1: ਉਹ ਕੋਈ ਹੋਰ ਹੈ ਬਈ,
0: ਹੋਰ ਆ। ਚਲੋ ਕੋਈ ਗੱਲ ਨਹੀਂ,
1: ਕੋਈ ਨਹੀਂ, ਨੈਕਸਟ ਟਾਈਮ ਸਾਨੂੰ ਐਂਬਰ
2: ਸੁਣਾਓ।
0: ਹੈ
2: ਮਸੂਰ ਹੁੰਦੀ ਸੀ ਚਿੰਕਲ ਚਿੰਕਲ।
0: ਓਏ ਸੌਰੀ ਬੋ, ਸੌਰੀ ਸੌਰੀ ਸੌਰੀ ਸੌਰੀ। ਚਲੋ ਅੱਗੇ ਕੀ ਫਿਰ?
2: ਦੈਟਸ ਇਟ,
0: that's it. Yeah,
1: well, thank done. You thank you thank so you. Much Amber,
0: thank you Amber. To is very very uth ke te sanu pyare pyari ji
1: twinkle
0: sunai. Thank you
1: twinkling
0: sade little star ho. Thank you,
2: thank you, have a nice day.
0: Thank you, nice te toda din vadhia vadhia rahe te pyara pyara rahe te next sade naal a ਅਸੀਸ ਕੌਰ ਤੇ ਉਸ ਤੋਂ ਬਾਅਦ ਫਿਰ ਯੁਵਰਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਸੀਸ ਕੌਰ।
1: ਹੈਲੋ ਹੈਲੋ ਹੈਲੋ
0: ਹੈਲੋ ਹੈਲੋ ਹੈਲੋ ਹੈਲੋ,
1: ਨੋਕ ਨੋਕ
0: ਨੋਕ ਨੋਕ ਨੋਕ, ਟੀਚਰ ਜੀ ਹੈਲੋ।
2: ਰਣਜੋਤ ਅੰਕਲ ਜੀ
0: ਸਤਿ ਸ਼੍ਰੀ ਅਕਾਲ।
2: ਕ੍ਰਿਸ਼ਨਾ ਵੀਰ ਜੀ
1: ਸਤਿ ਸ਼੍ਰੀ ਅਕਾਲ। ਕਿਵੇਂ ਹੋ,
0: ਕੀ ਕਰਦੇ ਹੋ?
1: ਚਲੋ ਮੰਨ ਲੋ ਯਾਰ, ਹੋ ਸਕਦਾ ਸੱਚੀ ਨਾ ਆ ਰਹੀ।
0: ਚਲੋ ਮੰਨ ਲੋ,
1: ਮੈਨੂੰ ਵੀ ਗੱਲ ਸਾਰੀ ਦਿਹਾੜੀ ਨੀ ਆਈ।
2: ਕੀ ਪਤਾ ਪਿੱਛੇ ਡਾਊਨ ਹੋ ਗਈ।
0: ਬੈਠੀ ਹਾਏ ਰੈਡੀ ਹੋ ਕੇ ਬੈਠੀ ਆ ਤੇ ਰੈਡੀ ਹੋ ਕੇ ਬੈਠੀ ਆ
1: ਰੈਡੀ ਹੋ ਕੇ ਬੈਠੀ ਆ ਤੇ ਰੈਡੀ ਹੋ ਕੇ ਬੈਠੀ ਆ
2: ਹਜੇ ਥੋੜਾ ਜਿਹਾ ਬ੍ਰੈਕਫਾਸਟ ਖਾਣਾ ਤੇ ਬਾਲ ਪਾਉਣੇ ਬਸ
1: ਨਹੀਂ ਤਾਂ ਥੋੜਾ ਜਿਹਾ ਪੂਰਾ ਪੂਰਾ ਖਾਓ ਨਾ ਯਾਰ
0: ਰੱਜ ਕੇ ਜਾਇਓ ਥੋੜਾ ਜਿਹਾ ਖਾਣਾ
1: ਰੱਜ ਕੇ ਖਾਓ ਲੌਂਗ ਡੇ ਅਹੈਡ
2: ਮੇਰੇ ਨਾਨਾ ਜੀ ਚਲੇ ਗਏ
0: ਓ ਓ ਫਿਰ ਤੁਸੀਂ ਮਿਸ ਕਰਦੇ ਹੋ
1: ਮਿਸ ਕਰ ਰਹੇ ਹੋਗੇ ਹੈ
2: ਯੈਸ
0: ਓ ਤੈਨੂੰ ਕੁੜੀਏ ਤਾਸ਼ ਖੇਡਣੀ ਆਉਂਦੀ ਆ
2: ਯੈਸ
1: ਕਿਹੜੀ
0: ਕੀ ਆਉਂਦਾ ਤੈਨੂੰ
2: ਆਉਂਦਾ ਬਈ ਕਦੇ ਕਦੇ ਬਈ ਆਪਦੇ ਵੱਡੇ ਵੱਡੇ ਪੱਤੇ ਪਹਿਲਾਂ ਸਿੱਟੋ ਫਿਰ ਛੋਟੇ ਤੁਸੀਂ ਬਚਾਉਣੇ ਆ
0: ਤੁਸੀਂ ਭਾਬੀ ਖੇਡਦੇ ਹੋ ਫਿਰ
1: ਭਾਬੀ ਖੇਡਦੇ ਆ
2: ਤੁਸੀਂ ਤੇ ਜੇ ਜੇ ਤੁਹਾਡੇ ਕੋਲ ਪੱਤਾ ਹੈ ਨਹੀਂ ਨਾ ਜਿਹੜੇ ਕਿਸੇ ਕੋਲ ਸੀਗਾ ਤੁਸੀਂ ਉਹਨਾਂ ਨੂੰ ਕੋਈ ਹੋਰ ਪੱਤਾ ਜਿਹੜਾ ਸੇਮ ਕਲਰ ਆ ਬਟ ਚੀਜ਼ ਸੇਮ ਨਹੀਂ ਤੁਸੀਂ ਉਹ ਸਿੱਟ ਕੇ ਉਹ ਬੰਦੇ ਨੂੰ ਉਹ ਬੰਦੇ ਨੂੰ ਕਾਟ ਦੇਣ
0: ਕੀ ਸੁਣਾਓਗੇ ਫਿਰ ਚੱਕਲਾ ਮੈਂ ਨਹੀਂ ਆ ਚੱਕਲਾ ਓਕੇ ਚਲੋ ਸੁਣਾਓਗੇ ਕੀ ਅੱਜ
2: ਬੋਲੀਆਂ ਦੀ ਤਬਕ ਪਵੇਲ ਹੋਰ ਮੇਰੀਆਂ ਬੋਲੀਆਂ ਦੀ ਬੱਲੇ ਬੱਲੇ ਬੱਲੇ

0: ਸਾਡੇ
1: ਨਾ ਤੁਹਾਨੂੰ ਨਾ ਏਦਾਂ ਕਰੋ, ਤੁਸੀਂ ਨਾ ਲਾਹੌਰ ਛੱਡੋ, ਤੁਸੀਂ ਨਾ ਲੇਲਰ ਪਾ ਲਿਆ ਕਰੋ ਲੋ,
0: ਇਹ ਸੌਖਾ ਹੋ ਗਿਆ ਨਾਲੇ।
1: ਆਹੋ ਥੈਂਕ ਯੂ ਅਸੀਸ,
0: ਥੈਂਕ ਯੂ।
1: ਬੇਨਤੀ ਹੈ ਵੀ ਤੁਸੀਂ ਥੋੜਾ ਜਿਹਾ ਵੇਟ ਕਰ ਲਿਓ ਤੇ ਨੈਕਸਟ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਸ਼੍ਰੇਆ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਯੁਵਰਾਜ। ਸਤਿ ਸ੍ਰੀ ਅਕਾਲ ਯੁਵਰਾਜ ਜੀ।
2: ਟੀਚਰ ਕਲਾਸ ਨੂੰ ਪੁੱਛਦੀ ਆ ਵੀ ਬਾਦਲ ਕਾਲੇ ਕਿ ਹੁੰਦੇ ਆ।
1: ਬਾਦਲ ਬਾਦਲ ਪਰਿਵਾਰ ਤੇ ਚਿੱਟਾ ਹੀ। ਅੱਛਾ ਅੱਛਾ
2: ਚਿੰਟੂ ਬੋਲਦਾ ਵੀ ਹਰ ਵਾਰੀ ਚੁੱਪ ਚ ਘੁੰਮਣਗੇ ਕਾਲੇ
0: ਹੋਣਗੇ। ਸਹੀ ਹੈ ਬਈ, ਉਹ ਤਾਂ ਨਾਲੇ ਲੱਗ ਗਿਆ ਵੀ ਹੈ।
1: Thank you, Yuvraj.
0: Thank you, Yuvraj.
2: Thank you. Okay. Have a nice day. Bye.
1: Thank you. ਮੈਂ ਸੋਚਿਆ ਕਹੂਗਾ ਵੀ ਮੇਰੀ ਦੀਦੀ ਵੀ ਸੁਣਾਉਂਗੀ ਹੈ। ਦੀਦੀ ਗਈ ਹੋਣੀ ਅੱਜ। ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਸ਼੍ਰੇਆ, ਉਸ ਤੋਂ ਬਾਅਦ ਫਿਰ ਮੰਨਤ, ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਸ਼੍ਰੇਆ।
0: ਸਤਿ ਸ਼੍ਰੀ ਅਕਾਲ ਇੱਕ ਸ਼੍ਰੇਆ।
1: I love you ਪੁੱਤ, ਆਹ ਸਭ ਤੋਂ ਬੈਸਟ ਹੈ। ਆਪ ਤੁਸੀਂ ਕਿੰਨਾ ਟਾਈਮ ਸੇਵ ਕਰਦੇ ਜੇ ਇਕੱਠੇ।
0: ਐਫੀਸ਼ੀਐਂਟ ਹੈ ਬਈ, ਐਫੀਸ਼ੀਐਂਟ।
1: ਸਾਰੇ ਜਣੇ ਇਦਾਂ ਹੀ ਕਰਿਆ ਕਰੋ।
0: ਸਤਿ ਸ਼੍ਰੀ ਅਕਾਲ ਦੋ ਅੰਕਲ।
1: ਹਾਂ, ਸਤਿ ਸ਼੍ਰੀ ਅਕਾਲ ਦੋ ਅੰਕਲ। ਇਹ ਸ਼੍ਰੇਆ ਕਾ ਸਟਾਈਲ ਹੈ। ਹੈ ਸ਼੍ਰੇਆ,
2: ਤੁਸੀਂ ਠੀਕ ਹੋ?
1: ਅਸੀਂ ਠੀਕ ਹਾਂ ਪੁੱਤ,
0: ਠੀਕ ਹੈ, ਠੀਕ ਹੈ।
1: ਤੁਸੀਂ ਠੀਕ ਹੋ?
2: ਹਾਂਜੀ,
1: ਗੁੱਡ ਗੁੱਡ ਗੁੱਡ।
2: ਤੁਸੀਂ ਕੀ ਕਰਦੇ ਪਏ?
1: ਮਿਸ ਹੋ ਗਏ, ਮਹਿੰਗੇ ਬੜੇ ਆ। ਹੈ, ਤੁਸੀਂ ਦੱਸੋ, ਤੁਸੀਂ ਬਰੋਕਲੀ ਖਾ ਲਈ ਸਵੇਰੇ ਸਵੇਰੇ ਉੱਠ ਕੇ?
2: ਖਾ ਲਈ।
1: ਆਹ ਸੋਹਣਾ ਟਾਲਿਆ,
0: ਦੁਖੀ ਹਿਰਦੇ ਨਾਲ ਖਾਧੀ ਹੋਈ।
1: ਕੀ ਸੁਣਾਓਗੇ ਫਿਰ?
2: ਸਟੋਰੀ
1: ਓਕੇ, ਕਿਹੜੀ?
2: ਅੱਕਰ ਬੱਕਰ ਬੰਬੇ ਬੋ, ਅਸੀਂ ਦੰਬੇ ਦੰਬੇ ਸੋਮ ਗਏ ਠੀ ਗਾਗਾ ਚੋ ਬਾਗਾ ਚੋ ਬੇਬੀ ਬੈਠੀ ਥੀ ਜੂੜਾ ਗਾ ਕੇ ਬੈਠੀ ਵੀ ਚਾਇ ਗਮ ਕੌਫੀ ਗਮ ਪੀਨੇ ਵਾਲਾ ਬੇਸ਼ਰਮ
1: ਚਾ
0: ਪੀਣ ਵਾਲਾ ਬੇਸ਼ਰਮ
1: ਹੈ ਚਾਹੇ ਪੀਣ ਵਾਲੇ ਤੇ। ਅੱਛਾ ਓਕੇ,
0: ਲੈ ਦੇਖੋ ਸਾਨੂੰ ਪੁੱਛ ਲੈ, ਚਾਹ ਪੀ ਲਈ ਬਾਅਦ ਚੱਕਣ ਦੀ ਚਾਹ ਪੀਣਾ ਬੇਸ਼ਰਮ।
1: ਮਨਦੀਪ ਜੀ ਤੁਸੀਂ ਆਹ ਸੁਣਾ ਦਿਆ ਕਰੋ ਜਦੋਂ ਹੁਣ ਤੁਹਾਡੇ ਵੱਲ ਚਾਹ ਪੀਣ ਆਉਂਦਾ ਹੁੰਦਾ। ਉਹ ਵੀਰ ਜੀ ਕੀ ਹਾਲ ਆ?
2: ਉਹ
1: ਵੀਰ ਜੀ
2: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡੀ ਖੰਘ ਠੀਕ ਆ?
0: ਨਾਲ ਹੀ ਆ ਗਈ ਹੈ
1: ਇਹਨਾਂ ਦਾ ਵਧੀਆ, ਇਹਨਾਂ ਦਾ ਵਧੀਆ। ਇੱਕ ਜਣੇ ਨੂੰ ਖੰਘ ਪੁੱਛੋ, ਦੂਜਾ ਪਿੱਛੋਂ ਖੰਘ ਕੇ ਵਗਾ ਦਿੰਦਾ। ਹਾਂਜੀ, ਸੇਬ ਖਾਦਾ? ਸਿਰ ਕਿਹਦਾ?
0: ਅੱਛਾ ਸਿਰ ਖਾਦਾ, ਇਹ ਵੀ ਠੀਕ ਹੈ ਬਈ।
1: ਕਿਹਦਾ ਸਿਰ ਖਾਦਾ?
0: ਲੈ
1: ਹੋਏ,
0: ਗੁੱਡ। ਇਹ ਤੁਸੀਂ ਸਾਰੀ ਉਮਰ ਹੀ ਕਰਨਾ, ਸਾਰੇ ਬੱਚਿਆਂ ਦਾ ਹੀ ਕੰਮ ਹੁੰਦਾ। ਇਹ ਰੂਲ ਬੁੱਕ ਚ ਲਿਖਿਆ ਹੁੰਦਾ ਕਿ ਮੰਮੀ ਦਾ ਸਿਰ ਖਾਣਾ ਹੁੰਦਾ।
1: ਵੀਰ ਜੀ ਕੀ ਸੁਣਾਓਗੇ ਫਿਰ? ਹੈਲੋ, ਹਾਂਜੀ ਬੁਝਾਰਤ, ਹਾਂਜੀ
0: ਲਿਓ ਜੀ।
1: ਤੂੰ ਚੱਲ ਮੈਂ ਆ ਗਿਆ, ਇਹ ਤੇ ਤੁਸੀਂ ਦੀਦੀ ਨੂੰ ਕਿਹਾ,
0: ਬਸ ਇੰਨੀ ਹੈ, ਤੂੰ ਚੱਲ ਮੈਂ ਆ ਗਿਆ,
1: ਤੂੰ ਚੱਲ ਮੈਂ ਆ ਗਿਆ,
0: ਕਿਸੇ ਨਾਲ ਵੀ ਲੱਗ ਸਕਦਾ।
1: ਹਾਂ, ਇਹ ਦੀਦੀ ਨੂੰ ਕਿਹਾ ਤੁਸੀਂ, ਤੂੰ ਚੱਲ ਮੈਂ ਆ ਗਿਆ, ਕੀ ਹੈ ਕੀ ਹੈ ਫਿਰ ਇਹਦਾ ਆਨਸਰ ਦੱਸੋ ਕੀ ਹੈ।
2: ਤੇਰੀ ਆਫਿਸ ਵੀ ਆ ਗਈ
1: ਹੈ? ਆਫਿਸ ਵੀ ਹੈਗਾ?
2: ਆਫਿਸ ਵੀ ਹੈਗੀ?
1: ਅੱਛਾ, ਆਫਿਸ ਵੀ ਹੈਗੀ। ਓਕੇ, ਆਫਿਸ ਚ ਕੀ ਹੈਗਾ ਯਾਰ ਸਾਡੇ?
0: ਤੂੰ ਚੱਲ ਮੈਂ ਆ ਗਿਆ ਜੋ ਸਾਡੇ ਆਫਿਸ ਚ ਹੈ,
1: ਤੂੰ ਚੱਲ ਮੈਂ ਆ ਗਿਆ,
0: ਲੋਕ ਹੀ ਨੇ ਇੱਕ ਦੂਜੇ ਨੂੰ ਕਹਿੰਦੇ ਆ ਤੂੰ ਚੱਲ ਮੈਂ ਆਇਆ।
2: ਥਿੰਕ ਕਰੋ,
1: ਹੈ ਥਿੰਕ ਕਰੀਏ,
0: ਥਿੰਕ ਆਏ ਹੈ, ਥਿੰਕ ਹੀ ਤਾਂ ਨਹੀਂ ਕਰ ਹੁੰਦਾ,
1: ਥਿੰਕ ਥਿੰਕ ਥਿੰਕ ਥਿੰਕ ਥਿੰਕ ਥਿੰਕ ਥਿੰਕ। ਓਹੋ ਯਾਰ, ਇੰਨਾ ਤੁਸੀਂ ਥਿੰਕ ਕਰਾ ਦਿੰਦੇ।
2: ਬਦਾਮ
1: ਬਦਾਮ ਖਾ ਲਾ, ਇੱਕ ਮਿੰਟ, ਓ ਦਰਵਾਜ਼ਾ
0: ਆਏ
1: ਯਾਰ, ਬਦਾਮ ਖਾ ਕੇ ਉਸੇ ਵੇਲੇ ਚੇਤਾ ਆ ਜਾਂਦਾ।
0: ਵੈਰੀ ਗੁੱਡ, ਜਾਦੂਈ ਬਦਾਮ,
1: ਵੈਰੀ ਨਾਈਸ ਅਜ਼ੀਜ਼, ਥੈਂਕ ਯੂ ਪੁੱਤੂ,
2: ਬਾਏ ਬਾਏ
1: ਬਾਏ ਬਾਏ ਮਾਨੂ ਬਿੱਲੀ, ਬਾਏ ਬਾਏ ਮਾਨੂ, ਬਾਏ ਬਾਏ ਮਾਨੂ ਬਿੱਲੀ, ਬਾਏ ਬਾਏ ਵੁਫ ਵੁਫ ਵੁਫ। ਅੱਜ ਫੋਰਮ ਚ ਨਹੀਂ ਆ ਮੁੰਡਾ, ਮੰਨਤ ਫਤਿਹ, ਤੁਸੀਂ ਆਉਣੇ ਰੋ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਮੰਨਤ ਜੀ। ਮੰਨਤ ਖੰਘ ਹਟੀ ਨੀ ਹਲੇ? ਹੈ,
3: ਉਹ ਤਾਂ ਹਟ ਗਈ, ਬੜੇ ਗਲੇ ਅੱਛੀ ਸੀ।
1: ਅੱਛਾ ਅੱਛਾ,
3: ਪ੍ਰੋਮਿਸ ਕੀਤਾ ਕਿ ਮੈਂ ਸਿਰਫ ਵਧਾਈਆਂ ਦੇਣੀਆਂ ਤੇ ਉਹਨੇ ਦੱਸਣਾ ਉਹਦੇ ਬਾਰੇ।
1: ਹੁਣ ਫਿਰ ਫਾਈਨਲ ਕੌਣ ਜਿੱਤੂਗਾ?
3: ਕਿੰਨੇ ਗੋਲਾਂ ਦੇ ਨਾਲ ਜਿੱਤੇ ਆ ਜੀ ਹੋਇਆ ਮੈਚ,
1: ਤੇ ਫਾਈਨਲ ਕੌਣ ਜਿੱਤੂਗਾ?
3: ਇਹ ਤਾਂ ਹੁਣ ਇਹਨਾਂ ਦਾ ਸਪੇਨ ਨਾਲ ਹੋਊਗਾ, ਪਤਾ ਨਹੀਂ ਇਹਨਾਂ ਦਾ ਹੁਣ, ਪਤਾ ਨਹੀਂ ਦੋਹੀਂ ਟੀਮਾਂ ਤਕੜੀਆਂ ਹੀ ਨੇ।
1: ਹਾਂ ਆ ਗੱਲ ਠੀਕ ਆ,
0: ਹਾਂ ਸਿਆਣੀ ਗੱਲ ਕੀਤੀ ਆ।
3: ਸਪੋਰਟ ਕਰਦੀ ਆ, ਸਪੇਨ ਸਪੋਰਟ ਕਰਦੀ ਆ ਕਿਉਂਕਿ ਜਿਹੜੀ ਲਮੀਨ ਯਮਾਲ ਨਵਾਂ ਸੋਕਰ ਪਲੇਅਰ ਜਿਹੜਾ ਜੁਆਇਨ ਹੋਇਆ ਮੈਂਸ ਦੇ ਜੁਆਇਨ ਕੀਤਾ ਉਹ ਸਪੇਨ ਚ, ਜਿਹੜਾ ਮੈਸੀ ਆ ਉਹਦੇ ਵਿੱਚ ਅਰਜਨਟੀਨਾ ਵਿੱਚ, ਤੇ ਦੋਵਾਂ ਨੂੰ ਸਪੋਰਟ ਕਰਦੀ ਆ ਮੈਂ ਫਾਈਨਲ ਦੇ ਲਈ।
1: ਕਮਾਲ ਆ ਨਿਆਣੇ, ਹੈ ਨਾ, ਇਹਨਾਂ ਦੀ ਉਮਰ ਚ ਸਾਨੂੰ ਕਿੱਥੇ ਪਤਾ ਹੁੰਦਾ ਸੀ।
0: ਸਹੀ ਗੱਲ ਆ, ਹੁਣ ਨਹੀਂ ਪਤਾ,
1: ਆ ਜਿਹੜੇ ਨਾਂ ਲਈ ਜਾਂਦੀ ਸਾਨੂੰ ਨਹੀਂ ਲੈਣੇ,
0: ਸਾਨੂੰ ਮੈਸੀ ਦਾ ਹੀ ਪਤਾ ਬਈ।
1: ਵੈਲ ਡਨ ਮੰਨਤ,
0: ਵੈਰੀ ਗੁੱਡ ਮੰਨਤ ਯਾਰ, ਬਹੁਤ ਸਮਾਰਟ,
1: ਕਮਾਲ ਹੀ ਕਰੀ ਜਾਂਦੇ ਹੋ। ਹੈ ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਹਾਂਜੀ,
3: ਇੱਕ ਵਾਰੀ ਟੀਨਾ ਗਿਫਟ ਵਾਲੀ ਦੁਕਾਨ ਚ ਗਈ ਤੇ ਬਹੁਤ ਫਰੋਲ ਫਰਾਲ ਗਿਆ, ਤੋਂ ਬਾਅਦ ਚ ਉਹਨੂੰ ਇੱਕ ਪਸੰਦ ਆ ਗਿਆ।
1: ਕੌਣ?
3: ਇਸ਼ਾਰਾ ਇੱਕ ਗਿਫਟ, ਤੇ ਉਹਨੇ ਇਸ਼ਾਰਾ ਕੀਤਾ ਦੁਕਾਨਦਾਰ ਨੂੰ, ਪੁੱਛਦੀ ਕਿ ਇਹਦਾ ਕੀ ਇਹਦੇ ਤੇ ਉਹ ਪੁੱਛਦੀ ਆ ਕਿ ਹੱਸਦੀ ਹੋਈ ਚੜੇਲ ਕਿੰਨੇ ਦੀ ਆ।
1: ਜੇ ਉਹ ਟੀਨਾ ਮੰਨਤ ਪੁਰਾਣੇ ਸਮਿਆਂ ਚ ਕਿਤੇ ਗਈ ਹੁੰਦੀ ਨਾ ਦੁਕਾਨ ਤੇ, ਪੁਰਾਣੇ ਸਮਿਆਂ ਚ, ਤੇ ਉਹਨਾਂ ਨੇ ਕਹਿਣਾ ਸੀ ਭਾਈ ਮਾਰੇ ਅੱਖ ਬੀਬੀ ਇੱਥੇ ਸ਼ੀਸ਼ੇ ਰੱਖ ਭਾਈ ਮਾਰੇ।
3: ਤੂੰ
1: ਨੂਨੀ ਆਂਟੀ ਚੇਤਾ ਕਰਾਤੀ ਸੱਚ? ਹੈ, ਹੈਲੋ ਨੂਨੀ ਆਂਟੀ,
0: ਨੂਨੀ ਆਂਟੀ
1: ਹੈ,
3: ਫਸਤੀ ਦਾ ਵੀ ਗੱਲ ਕਰ ਲਓ ਹੁਣ।
1: ਅੱਛਾ ਅੱਛਾ ਲਿਆਓ, ਇਹ ਵੀ ਨੋਨੀ ਆਂਟੀ ਆ ਗਏ।
0: ਅੱਛਾ
1: ਹੂੰ, ਇਹ ਵੀ ਖੁਸ਼ ਦਿਲ ਬੰਦਾ ਵਾ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਵੀਰ ਜੀ।
1: ਸਤਿ ਸ਼੍ਰੀ ਅਕਾਲ
0: ਫਤਿਹ ਜੀ, ਕਿਵੇਂ ਹੋ?
3: ਮੈਂ ਵਧੀਆ, ਤੇ ਕਿਵੇਂ ਹੋ?
0: ਬਸ ਯਾਰ ਬੈਸਟ।
3: ਤੇ ਉਹ ਇੰਗਲੈਂਡ ਤੋਂ ਜਿੱਤੇ ਹੀ ਅਰਜਨਟੀਨਾ ਜਿਹੜਾ ਲਮੀਨੀ ਮਾਲ ਵਾ ਸਪੇਨ ਚ, ਉਹ ਨਵਾਂ ਨੀਗਾ ਪਰ ਉਹ ਬਹੁਤ ਫੇਮਸ ਆ, ਉਹ ਯੰਗ ਏਜ ਚ ਖੇਡਦਾ ਵਾ ਬਹੁਤ ਮੈਂਸ ਚ। ਮੈਂ ਉਹ ਹਾਰਨਾ ਚਾਹੁੰਦਾ, ਮੈਂ ਚਾਹੁੰਦਾ ਵੀ ਸਪੇਨ ਆ ਜਾਵੇ ਤੇ ਅਰਜਨਟੀਨਾ ਜਿੱਤੀ ਜਾਵੇ, ਤੇ ਉਹ ਇੰਗਲੈਂਡ ਤੋਂ ਅੱਜ ਜਿੱਤੇ ਅਰਜਨਟੀਨਾ, ਕਿਉਂ ਮੈਂ ਮੈਚ ਦੇਖਿਆ ਅੱਜ 5 ਵਜੇ ਉੱਠ ਕੇ, 5:20 ਤੇ ਉੱਠ ਕੇ ਮੈਂ ਦੇਖਿਆ ਮੈਚ। ਪਹਿਲਾਂ ਪਹਿਲਾਂ ਇੰਗਲੈਂਡ ਨੇ ਇੱਕ ਮਾਰਿਆ, ਤੇ ਫਿਰ ਉਸ ਤੋਂ ਬਾਅਦ ਇੱਕ ਅਰਜਨਟੀਨਾ ਨੰਬਰ 22, ਮੈਨੂੰ ਉਹਦਾ ਮੁੰਡੇ ਦਾ ਨਾਮ ਨੀ ਪਤਾ ਪਰ ਉਹਦਾ ਨੰਬਰ ਸੀ 22, ਉਹਨੇ ਗੋਲ ਮਾਰਿਆ, ਤੇ ਫਿਰ ਇੱਕ ਮੈਸੀ ਨੇ ਬਾਲ ਮਾਰੀ, ਤੇ ਫਿਰ ਇੱਕ ਪਲੇਅਰ ਨੇ ਮਾਰੀ ਆ ਦੱਸਰ ਨਾ, ਤੇ ਉਹ ਗੋਲ ਚ ਗਈ। ਉਹ 2 ਸੀ ਉਹਨਾਂ ਕੋਲੇ, ਤੇ ਇੰਗਲੈਂਡ ਕੋਲੇ 1 ਸੀ, ਇੱਕ ਗੋਲ ਨਾਲ ਜਿੱਤ ਗਏ ਉਹ।
1: ਵਾਹ,
3: ਤੇ ਹੁਣ ਉਹ ਫਾਈਨਲ ਵੀ ਜਿੱਤ ਕੇ ਵਰਲਡ ਕੱਪ ਜਿੱਤਣਗੇ।
0: ਅੱਛਾ ਕੀਤੀ ਗੱਲ ਫਿਰ, ਵੈਰੀ ਗੁੱਡ। ਜਿਹੜਾ ਉਹਨੇ ਅਖੀਰਲਾ ਸਿਰ ਮਾਰਿਆ ਉਹ ਬਹੁਤ ਘੈਂਟ ਸੀ ਨਾ।
1: ਹਾਂ ਯਾਰ, ਜੇ ਕਿਤੇ
3: ਮੈਚ ਉਹਨਾਂ ਹਾਰ ਜਵੇ,
1: ਜੇ ਕਿਤੇ ਆਪਣਾ ਫਤਿਹ ਸਪੇਨ ਵਾਲੇ ਕਿਤੇ ਸ਼ੀਲੂ ਨੂੰ ਲੈ ਲੈਣ,
0: ਹਾਏ
1: ਫੇਰ ਉਹਨਾਂ ਨੇ ਜਿੱਤ ਜਾਣਾ।
0: ਲੱਗਦਾ ਇਸ ਤਰ੍ਹਾਂ ਹੋਊਗਾ?
1: ਨਹੀਂ ਜਾਈ ਯਾਰ,
0: ਨਹੀਂ ਉਹ ਫਿਰ ਉਹ ਕਬੱਡੀ ਖੇਡਦਾ ਨਾ।
1: ਆਹੋ, ਪਰ ਵਧੀਆ ਪਲੇਅਰ ਆ।
0: ਆਹੋ ਵੈਸੇ, ਹਾਂ ਪਲੇਅਰ ਤਾਂ ਪਲੇਅਰ ਹੀ ਹੁੰਦਾ,
1: ਉਹ ਤਾਂ ਸਿਰ ਤੇ ਮਾਰ ਹੀ ਸਕਦਾ।
0: ਹਾਂ ਸਿਰ ਤੇ ਮਾਰ ਹੀ ਸਕਦਾ ਬਈ, ਹੋਰ ਕੁਛ ਨਹੀਂ
1: ਹੈ ਫਤਿਹ। ਰੋਨਾਲਡੋ ਤੇ ਬਾਹਰ ਹੋ ਗਿਆ, ਚਲੋ ਕੋਈ ਗੱਲ ਨੀ,
0: ਬਹੁਤ
1: ਉਹਦਾ ਮੁੰਡਾ ਬੜਾ ਵਧੀਆ ਖੇਡਦਾ, ਹੁਣ ਉਹਨੂੰ ਵੇਖਿਆ ਕਰਾਂਗੇ
3: ਆਪਾਂ। ਮੁੰਡਾ ਜਿੱਤੂਗਾ ਵਰਲਡ ਕੱਪ।
1: ਹਾਂ ਉਹਦਾ ਮੁੰਡਾ ਵੀ ਬੜਾ ਵਧੀਆ ਖੇਡਦਾ। ਹਾਂਜੀ, ਕੀ ਸੁਣਾਓਗੇ ਫਿਰ ਤੁਸੀਂ?
3: ਅੱਜ ਅਸੀਂ ਵੈਸੇ ਵੀ ਗਰਮ ਗਰਮ ਦੇਗ ਖਾਧੀ ਸੀ ਗੁਰਦੁਆਰੇ।
1: ਓਏ ਹੋਏ, ਯਮ ਸਵੇਰੇ ਸਵੇਰੇ
0: ਬਹੁਤ ਸਵਾਦ ਹੈ, ਵੈਰੀ ਗੁੱਡ। ਤੁਹਾਨੂੰ
3: ਵੀ ਹੋਣਾ ਚਾਹੀਦਾ ਜੀ।
1: ਗੁੱਡ ਯਾਰ, ਸਵੇਰੇ ਸਵੇਰੇ ਤੁਸੀਂ ਨਾ ਇੰਨੇ ਲੱਕੀ ਹੋ, ਤੁਸੀਂ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾ ਆਉਂਦੇ ਹੋ, ਤੇ ਨਾਲੇ ਅੱਜ ਸੰਗਰਾਂਦ ਆ, ਹੈ ਨਾ?
3: ਹਾਂਜੀ,
1: ਵੈਰੀ ਗੁੱਡ।
3: ਅੱਜ ਮੈਂ ਸੁਣਾਉਂਗਾ ਇੱਕ ਬਰਜਰ ਤੋਂ।
1: ਹਾਂਜੀ,
3: ਇੱਕ ਘਰ ਦੇ ਵਿੱਚ 100 ਸਪਾਈ ਬੈਠੇ।
1: ਇੱਕ ਘਰ ਚ 100 ਸਪਾਈ ਬੈਠੇ? ਹੈਲੋ,
3: ਹਾਂਜੀ,
0: ਚੂਹੇ ਘਰ ਚ 100 ਸਪਾਈ ਬੈਠੇ?
1: ਚੂਹੇ
0: ਚੂਹੇ ਜੀ,
1: ਚੂਹੇ
0: ਸੌਖਾ ਕੰਮ ਸੀ ਇਹ ਤਾਂ, ਇਹ ਤਾਂ ਈਜ਼ੀ ਸੀ,
1: ਇਹ ਤਾਂ ਸੌਖਾ। ਚਲੋ ਠੀਕ ਆ,
0: ਥੈਂਕ ਯੂ। ਉਹ ਜਵਾਬ ਦੱਸੋ ਸਹੀ ਹੈ।
1: ਉਹ ਬੁੱਝਿਆ ਤਾਂ ਹੈਗਾ, ਚੂਹੇ
0: ਚੂਹੇ
1: ਇੱਕ ਘਰ ਚ 100 ਚੂਹੇ।
3: ਗਲਤ।
1: ਹਾਂ,
0: ਮੈਂ ਤਾਂ ਖੁਸ਼ ਹੋ ਗਿਆ, ਮੈਂ ਕਿਹਾ ਲੈ ਛੇਤੀ ਬਚ ਗਏ ਅੱਜ।
1: 100 ਸਪਾਈ ਹੋਰ ਕਿਹੜੇ ਹੁੰਦੇ ਆ ਭਾਈ,
0: ਕੋ ਕਰ
1: ਜਾਓ ਫਿਰ, ਹਾਰ ਗਏ ਆਪਾਂ।
0: ਹਾਂ ਠੀਕ,
3: ਹਾਰ ਗਏ।
1: ਅਨਾਰ
0: ਵੇ, ਪਰ ਹੋ ਸਕਦਾ 200 ਹੋਣ
1: ਯਾਰ, ਇਹਦੇ ਨਾਲ ਬੰਦੇ ਨਾਲ ਨਾ
0: ਲਾਲੇ,
1: ਤੁਹਾਨੂੰ ਯੈਸੀ ਕਹਿਣੀ ਪੈਣੀ ਹੈ,
0: ਪੂਰਾ ਠੇਲਾ ਲਾਲੇ।
1: ਥੈਂਕ ਯੂ ਥੈਂਕ ਯੂ
0: ਥੈਂਕ ਯੂ ਗੁੱਡ ਬਾਈ,
3: ਓਕੇ ਬਾਏ
0: ਬਾਏ ਬਾਏ। ਚੱਲ ਬਸ, ਬਾਕੀ ਕੱਲ ਸੇ
1: ਮਿਹਨਤ ਕਰਨ ਦੀ ਪ੍ਰੇਰਨਾ ਮਿਲੇ ਸਵੇਰੇ
0: ਸਵੇਰੇ।
1: ਥੈਂਕ ਯੂ ਅਨਾਹਤ, ਤੁਸੀਂ ਸੌਣੇ ਰਹੋ।
4: ਹੈਲੋ, ਸਤਿ
1: ਸ੍ਰੀ ਅਕਾਲ, ਕੀ ਹਾਲ
4: ਆ?
1: ਬਹੁਤ ਵਧੀਆ ਪੁੱਤੋ, ਕੀ ਸੁਣਾਓਗੇ?
4: ਅੱਜ ਇੱਕ ਚੁਟਕਲਾ।
1: ਹਾਂਜੀ,
4: ਇੱਕ ਵਾਰੀ ਇੱਕ ਬੱਚਾ ਆਪਣੇ ਪਾਪਾ ਨੂੰ ਕਹਿੰਦਾ ਕਿ ਅੱਜ ਮੈਂ ਤੁਹਾਡਾ ਇੰਗਲਿਸ਼ ਦਾ ਟੈਸਟ ਲਵਾਂਗਾ। ਤੇ ਫਿਰ ਉਹ ਕਹਿੰਦਾ ਕਿ ਡੀਓ ਜੀ ਕਿੰਨਾ।
1: ਆਵਾਜ਼ ਪੁੱਤ ਫੇਰ ਖਰਾਬ ਹੋ
0: ਗਈ, ਆਵਾਜ਼ ਖਰਾਬ,
1: ਪ੍ਰੋਬਲਮ ਨਾ ਫੇਰ ਆਉਣ ਲੱਗ ਪਈ।
4: ਹੈਲੋ,
1: ਹਾਂ ਰਹੀ ਵਿੱਚ ਵਿੱਚ ਉਹ ਖਰਾਬ ਹੋ ਜਾਂਦੀ। ਹਾਂਜੀ
4: ਤਗੜੀ
0: ਤਗੜੀ ਪੜ੍ਹਾਈ ਕੀਤੀ ਹੈ। ਵੈਰੀ ਨਾਈਸ,
1: ਥੈਂਕ ਯੂ ਰਾਹਤ,
0: ਥੈਂਕ ਯੂ।
4: ਨਹੀਂ ਮੈਂ ਹਰਗੁਣ ਸੀ।
1: ਅੱਛਾ ਤੁਸੀਂ ਹਰਗੁਣ ਸੀ, ਓ ਯਾਰ ਤੁਸੀਂ ਵੀ ਟ੍ਰਿਕ ਕਰਨ ਲੱਗ ਪਏ ਹੁਣ। ਤੇ ਅਨਾਹਤ ਕਿੱਥੇ? ਹਾਂਜੀ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ, ਸਾਡਾ ਠੀਕ ਆ ਪੁੱਤ, ਥੈਂਕ ਯੂ।
0: ਦੱਸੋ ਕਿਵੇਂ ਹੋ?
1: ਤੁਸੀਂ ਦੱਸੋ।
5: ਵਧੀਆ
0: ਵਧੀਆ।
1: ਓਕੇ, ਕੀ ਸੁਣਾਓਗੇ ਅੱਜ?
5: ਅੱਜ ਦਾ ਵਿਚਾਰ।
1: ਹਾਂਜੀ।
5: ਕਈ ਵਾਰੀ ਤਲਵਾਰ ਨਾਲੋਂ ਡੂੰਘੇ ਜ਼ਖਮ ਸ਼ਬਦਾਂ ਦੇ ਹੁੰਦੇ ਨੇ, ਤਾਂ ਇਸ ਕਰਕੇ ਸ਼ਬਦਾਂ ਦਾ ਇਸਤੇਮਾਲ ਧਿਆਨ ਨਾਲ ਕਰੋ।
1: ਸਹੀ ਗੱਲ ਹੈ,
0: ਵੈਰੀ ਗੁੱਡ,
1: ਵੈਰੀ ਨਾਈਸ। ਬਹੁਤ ਸਿਆਣਾ ਸੀ ਤੇ ਸੋਹਣਾ ਵਿਚਾਰ, ਤੇ ਥੈਂਕ ਯੂ। ਹਰ ਰੋਜ਼ ਤੁਸੀਂ ਸਾਨੂੰ ਇੱਕ ਨਵਾਂ ਵਿਚਾਰ ਦੱਸ ਕੇ ਜਾਂਦੇ ਹੋ, ਥੈਂਕ ਯੂ। ਤੇ ਥੈਂਕ ਯੂ ਪੁੱਤਰ। ਤੇ ਔਜਲਾ ਸਾਹਿਬ ਤੁਸੀਂ ਆਉਣੇ ਰਹੋ। ਹੈਲੋ ਔਜਲਾ ਸਾਹਿਬ।
0: ਹੈਲੋ ਹੈਲੋ ਹੈਲੋ।
1: ਓ ਤੁਹਾਡੀ
0: ਔਜਲਾ ਨੀ ਔਜਲਾ
1: ਹੋ ਤੇ
0: ਡਿਡ ਯੂ ਮੇਕ ਅ ਬੂ ਬੂ?
1: ਹਾਂ ਬੂ ਬੂ ਹੋ ਗਿਆ ਮੇਰਾ, ਵੱਜ ਗਏ ਹੱਥ ਤੇ ਸਾਰੇ ਬੂ ਬੂ ਹੋ ਗਏ। ਤੇ ਦੁਬਾਰਾ ਤੋਂ ਪਲੀਜ਼ ਤੁਸੀਂ ਕਰ ਲਓ, ਦਵਾ ਦਵਾ ਕਰ ਲਓ ਛੇਤੀ ਛੇਤੀ, ਤੇ ਫਿਰ ਆਪਾਂ ਤੁਹਾਡੇ ਨਾਲ ਗੱਲ ਕਰਦੇ। ਕਹਿੰਦੇ ਸਿਆਣੇ ਕਹਿੰਦੇ ਹੁੰਦੇ ਕਾਲੀ ਅੱਗੇ ਟੋਏ ਤੇ ਕਾਲੀ ਅੱਗੇ ਉਂਗਲਾਂ ਹੋ ਗਈਆਂ,
0: ਹੁਣ
1: ਜਿੱਥੇ ਮਰਜ਼ੀ ਵੱਜ ਜਾਂਦੀਆਂ। ਤੇ ਦੁਬਾਰਾ ਕਰ ਲਓ ਭਾਈ ਤੁਸੀਂ, ਤੇ ਫਿਰ ਆਪਾਂ ਉੱਥੋਂ ਹੀ ਸਫ਼ਰ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ। ਔਜਲਾ ਸਾਹਿਬ ਤੁਸੀਂ ਆਉਣੇ ਰਹੋ, ਕੀ ਹਾਲ ਚਾਲ ਹੈ ਉਹਨਾਂ ਚਿਰ, ਤੁਸੀਂ ਆਓ ਹਾਂ ਯਾਰਾ। ਹੈਲੋ ਮਨਰਾਜ।
0: ਹੈਲੋ ਹੈਲੋ ਹੈਲੋ।
6: ਸਤਿ
1: ਸ਼੍ਰੀ ਅਕਾਲ ਜੀ।
6: ਤੁਸੀਂ ਮੈਨੂੰ ਲਾਸਟ ਪਿਕਅਪ ਕਰ ਲਿਓ, ਮੇਰਾ ਹਜੇ ਛੁੱਟੀਆਂ ਟਿਊਜ਼ਡੇ ਤੱਕ।
1: ਅੱਛਾ ਛੁੱਟੀਆਂ, ਤੇ ਫਿਰ ਤੇ ਗੁੱਡ ਹੋ ਗਿਆ। ਤੇ ਬਾਕੀ ਜਿਨ੍ਹਾਂ ਦਾ ਕੱਟਿਆ ਗਿਆ ਸੀ ਭਾਈ ਤੁਸੀਂ ਦੁਬਾਰਾ ਕਰ ਲਓ। ਤਾਜ ਤੇ ਐਂਬਰ ਗੁਰਬਾਜ ਤੇ ਤੁਸੀਂ ਕਰ ਲਓ ਹੁਣੇ ਹੁਣੇ, ਤੇ ਫਿਰ ਤੁਹਾਡੀ ਵਾਰੀ, ਤੇ ਉਨੀ ਦੇਰ ਤੱਕ ਆਪਾਂ ਫਿਰ ਤਵਨੀਤ ਨਾਲ ਗੱਲ ਕਰ ਲੈਂਦੇ। ਸਤਿ ਸ਼੍ਰੀ ਅਕਾਲ ਤੁਨੀਤ।
5: ਗੁੱਡ,
1: ਤੇ ਕੀ ਸੁਣਾਓਗੇ ਗੱਡੀ ਚ ਬਹਿ ਕੇ?
5: ਕਿਹੜੀ
1: ਬੋਲੀ ਸੁਣਾਉਣੀ ਆ?
5: ਚਾਵਾ ਚਾਵਾ ਚਾਵਾ ਤੇਰੇ ਵਰਗੀ ਦਾ, ਮੈਂ ਨਾ ਲਵਾਂ ਪਸਾਵਾ ਤੇਰੇ ਵਰਗੀ ਦਾ, ਮੈਂ ਨਾ ਲਵਾਂ ਪਸਾਵਾ ਤੇਰੇ ਵਰਗੀ ਦਾ।
1: ਹੁਣ ਦੱਸ ਕੁੜੀਏ ਕੀ ਕਹੇਂਗੇ ਹੁਣ? ਤੈਨੂੰ ਕਿਹਾ ਈ ਤਵਨੀਤ, ਤੈਨੂੰ ਕਿਹਾ ਈ ਇਹਨੇ, ਹੁਣ ਦੱਸ। ਹਾਂ ਤੇ ਉਹੀ ਕਹਿਣ ਡਿਆ। ਹੈਲੋ।
0: ਹਾਂਜੀ ਫੇ ਕੀ ਜਵਾਬ ਕੀ ਹੈ ਤੁਹਾਡਾ?
1: ਹੈਲੋ ਦੀਦੀ ਦਾ ਮੈਨੂੰ ਲੱਗਦਾ ਵਰਕਾ ਗਵਾਚ ਗਿਆ।
5: ਜਵਾਬ ਦੋਗੇ?
1: ਹਾਂਜੀ
0: ਹਾਂਜੀ ਦੋ।
5: ਚਾਵਾ ਚਾਵਾ ਚਾਵਾ ਤੇਰੇ ਵਰਗੀ ਨੂੰ, ਵੇਚ ਕੇ ਮਰੁੰਡਾ ਖਾਵਾ।
1: ਵਾਹ
0: ਵੈਰੀ ਗੁੱਡ,
1: ਤੁਸੀਂ ਤੇ ਮਰੁੰਡਾ ਹੀ ਖਾ ਗਏ। ਮਰੁੰਡਾ ਖਾਧਾ ਕਦੀ?
5: ਹਾਂਜੀ ਬਹੁਤ ਜ਼ਿਆਦਾ।
1: ਅੱਛਾ ਕਿੱਥੇ?
0: ਬਹੁਤ ਜ਼ਿਆਦਾ ਅੱਛਾ ਬੱਲੇ
5: ਬਟਾਲੇ
1: ਅੱਛਾ ਬਟਾਲੇ ਜਦੋਂ ਜਾਂਦੇ ਉਦੋਂ ਖਾਂਦੇ ਹੁੰਦੇ ਹੋ?
0: ਫੇਰ ਖਾਂਦੇ ਹਾਂ
5: ਹਾਂਜੀ, ਜਦੋਂ ਇਹ ਮੰਮਾ ਨੂੰ ਰੇੜੀ ਦਿਸਦੇ ਡਰਾਈਵਰ ਨੂੰ ਕਹਿੰਦੇ ਰੋਕੋ
0: ਰੋਕੋ ਅਸੀਂ ਮਰੂੰਡਾ ਲੈਣਾ ਯਾਰ,
1: ਜਾਂ ਫਿਰ ਗੋਲ ਗੱਪਿਆਂ ਵਾਲੀ ਰੇੜੀ ਦਿਖਦੀ ਜਾਂ ਫਿਰ ਮੁਰੁੰਡੇ ਵਾਲੀ, ਤੇ ਉਸ ਵੇਲੇ ਕਹਿੰਦੇ ਰੋਕੋ ਡਰਾਈਵਰ,
0: ਰੋਕੋ ਡਰਾਈਵਰ,
1: ਡਰਾਈਵਰ ਰੋਕੋ, ਅੱਜ ਮੁਰੁੰਡਾ ਖਾਣੇ ਕੋ ਦਿਲ ਕਰ ਰਿਹਾ ਹੈ, ਏ ਮੁਰੁੰਡਾ
0: ਮੁਰੁੰਡੇ।
5: ਇਹ ਤੁਹਾਨੂੰ ਪਤਾ ਕੱਲ ਸਰ ਬਾਲਾ ਜੀ ਆਉਗੇ।
1: ਸਰਬਾਲਾ ਜੀ ਤੇ ਭੱਜ ਗਏ।
0: ਅੱਛਾ ਸਰਬਾਲਾ ਜੀ ਕੋਈ ਹੋਰ ਵਿਆਹ ਅਟੈਂਡ ਕਰਨਗੇ, ਲੇਟ ਨੇ ਅਜੇ।
1: ਵੀਰ ਜੀ ਕਿੱਥੇ ਆ?
5: ਵੀਰ ਜੀ ਇੱਥੇ ਆ।
1: ਹਾਂਜੀ ਲਿਆਓ ਫਿਰ ਵੀਰ ਜੀ ਨਾਲ ਵੀ ਕਰਾਓ ਗੱਲ ਕੇ। ਹੈਲੋ ਵਿਜੀ,
0: ਵਿਜੀ
5: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਸੈਂਟਾ ਅੰਕਲ ਜੀ।
1: ਸਤਿ ਸ੍ਰੀ ਅਕਾਲ
0: ਜੀ, ਕਿਵੇਂ ਹੋ?
5: ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ,
0: ਬੈਸਟ ਬੈਸਟ।
1: ਗੱਡੀ ਚ ਬਹਿ ਗਏ ਹੋ?
5: ਨਹੀਂ, ਅਸੀਂ ਕਲੀ ਬੈਠੇ ਹੋਏ ਸੀਟ ਤੇ।
1: ਅੱਛਾ ਘਰੇ ਹੀ ਬੈਠੇ?
5: ਸਕੂਲੀ ਜਾ ਲੱਗੇ।
1: ਅੱਛਾ ਅੱਛਾ, ਜਾਣ ਲੱਗੇ ਵਾਲੇ। ਓਕੇ ਓਕੇ,
5: ਹਾਂਜੀ
1: ਠੀਕ ਆ। ਤੇ ਕੀ ਸੁਣਾਓਗੇ ਫਿਰ ਸਕੂਲ ਜਾਣ ਲੱਗੇ?
5: ਇੱਕ ਬੁਜਾਲਤ ਅਕੇਲੀ ਚੀਜ਼ ਹੈ ਜੋ ਕੋ ਗਲਾ ਹੈਗੀ ਬਾ ਔਰ ਇੱਕ ਸਿਰ ਨਹੀਂ ਹੈਗਾ।
0: ਗਲਾ ਹੈਗੀ?
1: ਅੱਛਾ ਗਲਾ ਹੈਗਾ ਬਾ,
0: ਗਲਾ ਹੈਗੀ ਹੈ,
5: ਸਿਰ ਨਹੀਂ ਹੈਗਾ।
1: ਪਰ ਸਿਰ ਨਹੀਂ ਹੈਗਾ?
5: ਹਾਂਜੀ।
1: ਓਕੇ, ਅੱਛਾ ਗਲਾ ਹੈਗਾ ਬਾ,
0: ਗਲਾ ਹੈ। ਇਹ ਵੀ ਹੋਇਆ ਇੱਕ ਵਾਰੀ ਮੈਨੂੰ ਖਿਆਲ, ਹਾਂ ਇਹ ਵੀ ਕੀਤਾ ਆਪਾਂ, ਮੈਨੂੰ ਯਾਦ ਨਹੀਂ ਆਉਂਦਾ ਪਿਆ।
1: ਹੋਇਆ
0: ਟੂਥਪੇਸਟ, ਨਹੀਂ ਯਾਰ ਮੈਂ ਵਾਪਸ ਲੈ ਲੈਣਾ ਆਪਣਾ ਜਵਾਬ, ਤੁਹਾਡੀ ਡਿਸਅਪੋਇੰਟਮੈਂਟ ਖਤਰਨਾਕ ਸੀ। ਕੀ ਸੀਗਾ ਆਂਸਰ? ਕੀ ਸੀਗਾ ਆਂਸਰ?
1: ਬੋਤਲ।
0: ਬੋਤਲ
5: ਜਿਹਦੇ ਕੋਲੇ ਗਲਾ ਹੁੰਦਾ ਬਸ ਸਿਲ ਨਹੀਂ ਹੈਗਾ।
0: ਸਿਲ ਨਹੀਂ ਹੈਗਾ,
1: ਬੋਤਲ ਤੇ ਨਹੀਂ
0: ਬੋਤਲ।
1: ਚੰਗਾ ਕੀਤਾ ਨਾ ਸੁਖਵਿੰਦਰ ਭੈਣ ਜੀ, ਕੱਲ ਦਾ ਬੋਤਲ ਬੋਤਲ ਕਰਨ ਡੇ, ਅੱਜ ਜਵਾਬ ਠੀਕ ਹੀ ਹੋ ਗਿਆ।
5: ਮੈਂ ਸਿਰ ਵਾਲੇ ਸੀ ਵੱਡੀ, ਮੈਨੂੰ ਪੁੱਠਾ ਬੂਹ ਬੁਲਾ ਰਹੀ ਸੀ ਜਦੋਂ ਮੈਂ ਬਲਸ਼, ਐਕਚੁਅਲੀ ਜਦੋਂ ਮੈਂ ਵੱਡੀ
1: ਨਾ ਬਲਸ਼ ਕਰਿਆ ਕਰ ਮੁੰਡਿਆ,
5: ਕਿਚਨ ਤੇ ਸੀ ਤੇ ਵੱਡੀ ਮੈਨੂੰ ਕੂਣੀ ਮਾਰੀ।
0: ਹਾਏ
1: ਹਾਂ।
5: ਤੇ ਜਦੋਂ ਹਾਂ ਮੈਂ ਬਲਸ਼ ਕਰਦੀ ਸੀ ਕੱਲ ਨੂੰ ਲਾਈਕ ਪਿੱਲਾ ਦਿਨ, ਉਦੋਂ ਵੱਡੀ ਮੈਨੂੰ ਮਾ ਲਿਆ
1: ਤੇ
5: ਪੁੱਠਾ ਮੂੰਹ ਕੀਤਾ।
1: ਓਏ ਹਾਏ।
5: ਤੇ ਜਦੋਂ ਡੰਡ ਦੇ ਉੱਪਰ ਹੈਗੇ, ਫਿਰ ਵੱਡੀ ਕੋਲੇ ਡੰਡ ਦੇ ਨੈਕਲੇਸ ਸੋਨੇ।
0: ਦੋ ਜੀ ਜਵਾਬ ਹਨ ਵੱਡੀ, ਐਵੇਂ ਮਰੁੰਡਾ ਮਰੁੰਡਾ ਕਰਦੇ ਰਹੇ, ਮੇਲਾ ਮੁੰਡਾ ਲੁੱਟ ਗਿਆ।
5: ਸੋਨੇ
1: ਯਾਰ ਤੂੰ ਇਹਨਾਂ ਨਾ ਬਲਸ਼ ਬਹੁਤ ਕਰਦਾ ਤੂੰ ਮੁੰਡਿਆ,
0: ਬਲਸ਼ ਨਾ ਕਰ।
5: ਵੈਸੇ ਬਲੇਸਿਸ ਵੀ ਨਹੀਂ ਹੋ ਰਹੇ ਕਿਉਂਕਿ ਮੈਂ ਬੁਆਏ ਹੈਗੇ।
1: ਹਾਂ
5: ਗਰਲ ਕੋਲ ਹੀ ਹੁੰਦੇ।
1: ਬਲਸ਼
0: ਕਰਦੇ ਅਸੀਂ ਧਿਆਨ ਰੱਖਾਂਗੇ।
5: ਵੈਸੇ ਗੱਡੀ ਫ੍ਰੀਵੇ ਤੇ ਕਿੱਥੇ ਐਕਸੀਡੈਂਟ ਹੋਈ?
1: ਅੱਛਾ ਕਿਹਦੀ
5: ਗੱਡੀ? ਜਿੱਥੇ ਗੱਡੀ ਐਮ ਫ੍ਰੀਵੇ ਤੇ ਐਕਸੀਡੈਂਟ ਹੋਈ ਸੀ।
1: ਕਿਹਦੀ ਗੱਡੀ?
0: ਟ੍ਰੈਫਿਕ ਅਪਡੇਟ
5: ਦੇ ਨਿਊਜ਼
1: ਹੈ, ਨਿਊਜ਼ ਦੇ ਵਿੱਚ
5: ਤੁਸੀਂ ਪਿਆਰ ਪਾਲਦੇ ਸੀ।
1: ਅੱਛਾ ਅੱਛਾ, ਨਿਊਜ਼ ਦੇ ਵਿੱਚ। ਓਕੇ ਯਾਰ, ਤੁਸੀਂ ਤੇ ਨਿਊਜ਼ ਵੀ ਬੜੇ ਧਿਆਨ ਨਾਲ ਸੁਣਦੇ ਹੋ ਯਾਰ।
0: ਵੀਰ ਜੀ
1: ਗੁੱਡ, ਵੈਲ ਡਨ ਯਾਰ, ਵੈਰੀ ਇੰਟੈਲੀਜੈਂਟ ਵੀਰ ਜੀ,
0: ਪ੍ਰਾਊਡ ਆਫ ਯੂ।
1: ਤੁਹਾਨੂੰ ਆਪਾਂ ਥੋੜੇ ਜਿਹੇ ਵੱਡੇ ਹੋ ਤੁਹਾਨੂੰ ਆਪਾਂ ਰਮਨ ਕੁਮਾਰ ਅਵਾਰਡ ਦੇਵਾਂਗੇ।
7: ਲੱਗਦਾ ਸੀ ਫਲੀਵੇ ਤੇ ਦੇਖੋਗੇ ਐਕਸੀਡੈਂਟ।
1: ਓਕੇ
7: ਲੱਗਦਾ ਵਾਈਟ ਕਲਰ ਗੱਡੀ ਹੋਣੀ।
1: ਅੱਛਾ ਵਾਈ ਓਕੇ
0: ਚਲੋ ਦੱਸਿਓ ਕੱਲ ਦੱਸਿਓ ਵਾਈਟ ਸੀ ਕਿ ਨਹੀਂ ਸੀ।
7: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
7: ਮੈਂ ਤੁਹਾਨੂੰ ਕੱਲ ਨੂੰ ਵੀ ਦੱਸੂਗੀ ਕੀ ਹੋਊਗਾ।
0: ਦੱਸ ਦਿਓ ਡਨ ਰਿਹਾ ਜੀ।
1: ਠੀਕ ਹੈ ਵੀਰ ਜੀ ਠੀਕ ਹੈ
7: ਥੈਂਕ ਯੂ। ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਔਇਲਾ ਸਾਹਿਬ ਕੀ ਹਾਲ ਚਾਲ ਨੇ? ਔਜਲਾ ਸਾਹਿਬ ਤੁਸੀਂ ਥੋੜੇ ਵੱਡੇ ਹੋ ਤੁਸੀਂ ਇਹਨੂੰ ਸਲਾਹ ਸਲੂਹ ਦੇ ਦੋ ਯਾਰ। ਯਾਰ ਤੁਸੀਂ ਚੰਗੇ ਵੱਡੇ ਹੋਏ ਤੁਸੀਂ ਸਰੈਂਡਰ ਹੀ ਕਰਕੇ ਜੇ ਵੱਡੇ ਹੋ ਗਏ
0: ਛੇਤੀ ਵੱਡਾ ਹੋ ਗਿਆ।
1: ਆਪਣੇ ਸਮਝ ਤੇ ਤੁਸੀਂ ਬਹੁਤ ਅੜਦੇ ਰਹੇ ਜੇ ਹੁਣ ਤੁਸੀਂ ਝਾਟੀ ਗੱਲ ਨਿਬੇੜਤੀ ਆ।
8: ਹਾਂਜੀ ਫੀਲ ਮਾਈ ਪੇਨ।
0: ਫੀਲਿੰਗ ਯੋਰ ਪੇਨ ਬ੍ਰੋ ਫੀਲਿੰਗ।
1: ਨਹੀਂ ਯਾਰ ਤੁਹਾਨੂੰ ਤੁਹਾਨੂੰ ਹੈਲਪ ਕਰਨੀ ਚਾਹੀਦੀ ਆ। ਉਹਦਾ ਮੁੰਡਾ ਬੜਾ ਬੀਬਾ ਆ।
8: ਓਕੇ ਉਹਦਾ ਵੱਡੇ ਭੈਣ ਕਿੰਨਾ ਸਾਲ ਦੇ ਨੇ?
1: ਉਹਦੇ ਵੱਡੇ ਭੈਣ ਆਈ ਥਿੰਕ ਹੋਣੇ ਆ 11 12 ਸਾਲਾਂ ਦੇ।
0: ਈਜ਼ੀ
8: ਤੇ ਉਹ ਕਿੰਨੇ ਸਾਲ ਦਾ?
0: ਉਹ ਹੈਗਾ 5-6 ਸਾਲ ਦਾ।
1: ਨਹੀਂ ਨਹੀਂ
0: 7 ਸਾਲ
1: 8 7 8 ਦਾ ਨਾ
0: 8 ਸਾਲ ਗਣ ਲਓ।
8: ਉਹ ਡਿਫਰੈਂਸ ਹੈਗਾ ਨਹੀਂ ਜੇ ਤਾਂ ਤੁਹਾਡੀ ਸਿਸਟਰ ਨੇ ਕੁਝ ਕੀਤਾ
1: ਤੇ ਉਹਨਾਂ ਕੋਲ ਇੱਕ ਮਿੰਟ ਲਿਸਨ ਲਿਸਨ ਉਹਨਾਂ ਕੋਲ ਇੱਕ ਮਿਡਲ ਦੀਦੀ ਵੀ ਹੈਗੀ ਉਹਨਾਂ ਕੋਲ ਤੁਹਾਡੇ ਵਾਲਾ ਸੇਮ ਸਿਨੈਰੀਓ ਆ ਤੁਹਾਡੇ ਵਾਲਾ।
8: ਉਹ ਕਿਉਂਕਿ ਜਦੋਂ ਵੱਡੀ ਦੀਦੀ ਕਿਤੇ ਹੋਰ ਗਈ ਮਿਡਲ ਦੀਦੀ ਨੂੰ ਨੂੰ ਸਟ੍ਰਾਈਕ ਕਰ ਲਓ ਤੇ ਫਿਰ ਉਹਨਾਂ ਦਾ ਰਿਵੈਂਜ ਹੋ ਗਿਆ। ਪਰ ਯਾਰ ਰੱਖ ਕੇ ਇਹ ਰੋਜ਼ ਨਹੀਂ ਕਰਨਾ ਕਿਉਂਕਿ ਉਹ ਵਾਪਸ ਵੀ ਮਾਰ ਦਿੰਦੇ।
0: ਯਾਰ ਆ ਬੰਦੇ ਨੇ ਜਿਹਨੇ ਲਾਈਵ ਚ ਕੋਈ ਤਜਰਬਾ ਕੀਤਾ ਨਾ ਉਹੀ ਦੱਸ ਸਕਦਾ। ਵੈਰੀ ਗੁੱਡ ਔਜਲਾ ਸਾਹਿਬ ਦਿਲ ਜਿੱਤ ਲਿਆ ਯਾਰ।
1: ਅੱਛਾ ਜਿਹੜੀ ਮਤਲਬ ਜਦੋਂ ਵੱਡੀ ਦੀਦੀ ਕਿਤੇ ਜਾਂਦੀ ਆ
0: ਫਿਰ ਟੀਮ ਚ ਕਰ
1: ਦੇ ਉਹਨੂੰ ਮਿਡਲ ਦੀਦੀ ਨੂੰ ਕੀ ਸਟ੍ਰਾਈਕ ਕਰ ਦੋ ਕਿ ਆਪਣੇ ਹੱਲ ਕਰ ਲੋ?
8: ਉਹ ਸਟ੍ਰਾਈਕ
0: ਸਟ੍ਰਾਈਕ ਕਰ ਦੋ।
1: ਓਕੇ ਸਟ੍ਰਾਈਕ ਕਿਦਾਂ ਦੀ ਸਟ੍ਰਾਈਕ?
8: ਮਿਡਲ ਦੀਦੀ ਨੇ ਤੁਹਾਡਾ ਸਾਈਡ ਕਰੇ ਵੀ ਨਹੀਂ ਹੋਣਾ।
1: ਅੱਛਾ ਮਿਡਲ ਦੀਦੀ ਜਿਹੜੀ ਆ ਉਹਨੇ ਵੱਡੀ ਦੀਦੀ ਦੇ ਨਾਲ ਹੀ ਜਾਣਾ ਹਮੇਸ਼ਾ।
8: ਤੇ ਜੇ ਵੱਡੀ ਦੀਦੀ ਤੇ ਮੀਡੀਅਮ ਦੀਦੀ ਦੇ ਲੜਾਈ ਹੋ ਰਹੀ ਆ ਡੋਂਟ ਇੰਟਰਫੀਅਰ।
0: ਹਾਂ
8: ਤੁਹਾਡਾ ਨਾਮ ਬਣਨਾ।
0: ਹਾਂ ਇਹ ਵੀ ਗੱਲ ਸੀ। ਉਹ ਤਾਂ ਸਗੋਂ ਬੰਦਾ ਪੌਪਕਾਰਨ ਲੈ ਕੇ ਬੈਠ ਜਾਵੇ ਕਿ ਲੈ ਬਈ ਇਹ ਤਾਂ ਬਿਗ ਬੌਸ ਸਾਹਮਣੇ ਚੱਲਦਾ।
8: ਹਾਂ ਦੂਰ ਹੋ ਜਾਓ ਜੇ ਉਹਨੇ ਤੁਹਾਨੂੰ ਦੇਖ ਲਿਆ ਤੁਸੀਂ ਨੈਕਸਟ ਟਾਰਗੇਟ ਬਣ ਗਏ ਦੋਨੋਂ ਲਈ।
0: ਹਾਂ
1: ਅੱਛਾ ਇਹ ਵੀ ਟ੍ਰਿਕ ਆ। ਓਕੇ
8: ਜੇ ਉਹਨੇ ਕੁਝ ਬੁਰਾ ਕੀਤਾ ਤੇ ਫਿਰ ਲਾਈਕ ਬੁਰਾ ਨਾ ਸਟੱਡ ਪੈਂਟਸ ਨੂੰ ਨੋ ਕਰਨ ਲਈ ਉਹਨੂੰ ਦੱਸ ਦੋ।
0: ਤੁਸੀਂ ਨਾ ਆਪਣੇ ਆ ਚਾਈਲਡਹੂਡ ਸਟਰਗਲ ਦੇ ਉੱਪਰ ਨਾ ਇਸ ਤਰ੍ਹਾਂ ਦੇ ਆ 2-4 ਦਾ ਰੂਲ ਬੁੱਕ ਜੀ ਬਣਾਓ।
1: ਹਾਂ ਨਹੀਂ ਇਹ ਤੇ ਇਹਨਾਂ ਕੋਲ ਹੈਗੀ ਆਲਰੇਡੀ।
0: ਅੱਛਾ ਵੈਰੀ ਗੁੱਡ
1: ਰੂਲ ਬੁੱਕ ਹੈਗੀ ਆ।
0: ਗੁੱਡ ਗੁੱਡ
1: ਯਾਰ ਆ ਤੇ ਤੁਸੀਂ ਬਹੁਤ ਵੈਲਿਊਬਲ ਸੁਜੈਸ਼ਨਸ ਨੇ ਤੁਹਾਡੀਆਂ
0: ਵਾਕਈ ਵੈਰੀ ਗੁੱਡ।
1: ਸਾਰੇ ਛੋਟੇ ਵੀਰਾਂ ਨੂੰ ਕੰਮ ਹੋਣਗੇ।
8: ਹੁਣ ਵੱਡੀ ਦੀਦੀ ਲਾਈਕ ਇੰਨਾ ਉਹ ਚੀਜ਼ਾਂ ਖਾਂਦੀ ਨੀ ਤਾਂ ਹੁਣ ਬਸ ਖੁਸ਼ ਦੀਦੀ ਅਟੈਕ ਕਰਦੀ ਆ। ਜਿਵੇਂ ਇੱਕ ਵਾਰੀ ਡੈਡੀ M&M's ਲੈ ਆਏ ਮੈਂ ਚੈਸ ਮੈਚ ਖੇਡ ਰਿਹਾ ਸੀਗਾ ਅਪਸਟੇਅਰਸ ਕਿਉਂਕਿ ਰਾਤ ਸੀਗਾ ਤੇ ਮੈਂ ਬੋਰਡ ਸੀਗਾ ਤੇ ਫਿਰ ਡੈਡੀ ਨੇ ਬੁਲਾਇਆ ਮੈਂ ਕਿਹਾ ਸੀਗਾ ਕਿ ਦੋ ਮਿੰਟ ਕਿਉਂਕਿ ਮੈਂ ਚੈੱਕ ਮੇਟ ਕਰਨੀ ਲੱਗਿਆ ਸੀ ਪਰ ਡਰਾਅ ਹੋ ਗਿਆ ਤਾਂ ਮੈਂ ਤਲਿਆ ਆਇਆ ਉਹ ਤੋਂ ਪਹਿ ਨੇ ਦੁਆਰੇ ਚੋਰ ਕਰਕੇ ਭੱਜ ਗਏ। ਉਹ ਤੋਂ ਬਾਅਦ ਉਹ ਪਿੰਡ ਵਿੱਚ ਬਹੁਤ ਡੇਢ ਵਿੱਚ ਸੀਗਾ ਤੇ ਕਿਸੇ ਨੇ ਖਾਧਾ ਨੀ। ਉਹ ਤੋਂ ਬਾਅਦ ਮਿਸਟੀਰੀਅਸਲੀ ਕਿਸਨੇ ਖਾ ਲਿਆ।
0: I wonder who, my friend. I also wonder who.
1: Who is the cookie from cookies? ਤੁਸੀਂ ਉਹ ਗਾਣਾ ਲਾਉਣਾ ਸੀ ਨਾ ਉਹਦੇ ਨਾਲ ਲੱਭਿਆ ਜਾਂਦਾ ਹੁੰਦਾ
0: ਕਿਹੜਾ ਕਿਹੜਾ ਬਈ
1: ਓ ਈਟ ਕੁੱਕੀ ਫਰੋਮ ਕੁੱਕੀਜ਼ ਆ ਗੋਰਿਆਂ ਨੇ ਹੱਲ ਸਾਰੇ ਲੱਭੇ ਆ
0: ਅੱਛਾ
1: ਹੱਲ ਤੇ ਸਾਡੇ ਕੋਲ ਵੀ ਹੈਗੇ ਸੀ ਪਰ ਅਸੀਂ ਹੋਰਾਂ ਹੋਰਾਂ ਚੀਜ਼ਾਂ ਦੀ ਲੱਭੇ ਸੀ ਅੰਬ ਅੰਬ ਦਿਸ ਦੈਟ
0: ਸਾਡੇ ਤੱਕ ਆਏ ਇਹਨਾਂ ਨੇ
1: ਕੁੱਕੀਆਂ ਕਾਕੀਆਂ ਲੱਭਣ ਦੇ ਲਈ ਕੀਤੇ ਆ ਆਪਣੇ ਪੁੱਠੇ ਪਾਸੇ ਚੱਲਦੇ ਰਹੇ ਆ ਤੇ ਲਿਆਓ ਫਿਰ ਕੀ ਸੁਣਾਓਗੇ ਅੱਜ
9: ਮੈਂ ਪਹਿਲੇ ਤੁਹਾਨੂੰ ਕੁਐਸਚਨ ਪੁੱਛਣਾ ਤੁਹਾਨੂੰ ਕੌਣ ਲੱਗਦਾ ਫੀਫਾ ਦਾ ਮੈਚ ਜਿੱਤੂਗਾ
1: ਯਾ ਅਰਜਨਟੀਨਾ ਜਿੱਤੂਗਾ
9: ਮੈਂ ਅਰਜਨਟੀਨਾ ਨੂੰ ਜਿਤਾਉਣਾ ਚਾਹੁੰਦਾ ਪਰ ਮੈਨੂੰ ਲੱਗਦਾ ਕਿ ਸਪੇਨ ਜਿੱਤੂਗਾ ਉਹਨਾਂ ਦੀ ਟੀਮ ਹੋਰ ਤਕੜੀ ਆ
1: ਅੱਛਾ ਪਰ ਮੈਸੀ ਮੈਸੀ ਪਰ ਕੋਆਰਡੀਨੇਸ਼ਨ ਵਧੀਆ ਉਹਨਾਂ ਦੀ ਟੀਮ
9: ਮੇਰਾ ਫੇਵਰਿਟ ਆ ਮੈਸੀ ਮੇਰਾ ਫੇਵਰਿਟ ਆ
1: ਫੇਵਰੇਟ ਇੱਕ ਅਲੱਗ ਚੀਜ਼ ਹੁੰਦੀ ਆ ਪਰ ਉਹਦੀ ਉਹਦੀ ਉਹਦਾ ਪੇਸ਼ੈਂਸ ਵੇਖੋ
0: ਇਦਾਂ ਦੇ ਮੈਚ ਨਾ ਮੇਨ ਪ੍ਰੈਸ਼ਰ ਦੀ ਗੱਲ
1: ਹਾਂ ਟੀਮ ਵਰਕ ਹੈਨਾ ਪਲੇਅਰ ਤੇ ਰੋਨਾਲਡੋ ਵੀ ਕਿਹੜਾ ਮਾੜਾ ਪਲੇਅਰ
9: ਜਦੋਂ ਮੈਂ ਔਨ ਦਾ ਫਰਸਟ ਟੀਮ ਮੈਚ ਦੇਖ ਲਿਆ ਸੀ ਮੈਨੂੰ ਪਤਾ ਲੱਗ ਗਿਆ ਸੀ ਮੈਂ ਇੱਕ ਗੈਸ ਕਰ ਲਿਆ ਸੀਗਾ ਕਿ ਸੈਮੀ ਫਾਈਨਲਸ ਵਿੱਚ ਫਰਾਂਸ ਤੇ ਸਪੇਨ ਦਾ ਮੈਚ ਹੋ ਗਿਆ ਤੇ ਫਰਾਂਸ ਤੇ ਸਪੇਨ ਜਿੱਤੂਗਾ
0: ਓ ਦੈਟਸ ਗੁੱਡ ਮੈਨ ਪੁਆਇੰਟ
9: ਨਾਲ ਮੈਂ ਇਹ ਗੈਸ ਕੀਤਾ
1: ਅੱਛਾ
9: ਕਿਉਂਕਿ ਜਦੋਂ ਜਿੱਤਣਾ ਨੀ ਸੀਗਾ
1: ਮੈਨੂੰ ਲੱਗਦਾ ਤੁਸੀਂ ਨਾ ਉਹ ਵੀ ਵਧੀਆ ਬਣ ਸਕਦੇ ਹੋ ਕਮੈਂਟੇਟਰ ਕੀ
0: ਕਮੈਂਟੇਟਰ ਹਾਂ ਐਨਾਲਿਸਟ
1: ਹਾਂ ਤੁਸੀਂ ਪੈਨਲ ਚ ਬਹਿ ਸਕਦੇ ਤੁਸੀਂ ਆਪਾਂ ਇੱਕ ਨਾ ਰੇਡੀਓ ਰੇਡੀਓ ਵੱਲੋਂ ਆਪਾਂ ਇੱਕ ਪੈਨਲ ਬਣਾਵਾਂਗੇ ਜਿੱਦਾਂ ਕ੍ਰਿਕਟ ਵਾਲੇ ਮੈਚਾਂ ਚ ਹੁੰਦੇ ਆ ਰੇਡੀਓ ਅੱਜ ਦੇ ਮੈਚਾਂ ਚ ਹੁੰਦੇ ਹਨਾ ਹਾਂ ਰੇਡੀਓ ਵਾਲਾ ਪੈਨਲ ਬਣਾਵਾਂਗੇ ਉਹਦੇ ਚ ਆਪਾਂ ਪਾਵਾਂਗੇ ਔਜਲ ਸਾਹਿਬ ਨੂੰ
0: ਗੁੱਡ ਹੋ ਗਿਆ ਗੁੱਡ ਆਈਡੀਆ
1: ਹੈ ਠੀਕ ਆ ਔਜਲ ਸਾਹਿਬ
9: ਠੀਕ ਆ
1: ਆਪਾਂ ਫਾਈਨਲ ਮੈਚ ਦਾ ਨਾ ਇੱਕ ਪੈਨਲ ਬਾ ਦੇਣੇ ਫਿਰ
0: ਚਲੋ ਡਨ ਹੋ ਗਿਆ
9: ਮੈਨੂੰ ਉਹ ਜਿਹੜਾ ਅਰਜਨਟੀਨਾ ਦੇ ਗੋਲਕੀਪਰ ਉਹ ਵੀ ਚੰਗਾ ਲੱਗਦਾ
1: ਪੱਪੂ
9: ਗੱਡੀ ਨੂੰ ਪਾਣੀ ਨਾਲ ਤੋਰਿਆ ਸੀਗਾ ਤੇ ਗਵਾਂਢੀ ਨੇ ਪੱਪੂ ਨੂੰ ਪੁੱਛਿਆ ਪੱਪੂ ਤੇਰੇ ਗੱਡੀ ਨੂੰ ਤੋਰਿਆ ਪੱਪੂ ਕਹਿੰਦਾ ਕਿ ਨਹੀਂ ਮੈਂ ਇਹਨੂੰ ਪਾਣੀ ਪਿਲਾ ਰਿਹਾ ਕਿਉਂਕਿ ਜਦੋਂ ਵੱਡਾ ਹੋ ਗਿਆ ਤਾਂ ਬੱਸ ਬਣ ਜਾਵੇ
0: ਲੋਕ ਵੀ ਕਿੱਦਾਂ ਦੇ ਸਵਾਲ ਕਰਦੇ
1: ਯਾਰ ਜੇ ਸੱਚੀ ਏਦਾਂ ਹੋ ਜਾਂਦਾ ਹੋਵੇ ਨਾ ਔਜਲਾ ਸਾਹਿਬ
0: ਹਾਂ ਲੋਕੀ ਬਖਸ਼ਣ ਨਾ ਹੈ
9: ਤੇ ਮੈਂ ਬਸ ਕੀ
1: ਮੇਰੇ ਵਰਗੇ ਨਾ ਨਾ ਕੇ ਜੋ ਸਵਾਲ ਬਣ ਜਾਣ ਨਾਲੇ ਪਤਾ ਲੱਗ ਜਾ ਕਰੇ ਕਿਹੜਾ ਕਿਹੜਾ ਨਹੀਂ ਨਹਾਉਂਦਾ
0: ਵਧੀਆ ਸੀ
1: ਥੈਂਕ ਯੂ ਵੇਲੇ ਸਾਹਿਬ
9: ਥੈਂਕ ਯੂ ਹੈਵ ਅ ਨਾਈਸ ਡੇ ਗੁੱਡਬਾਏ
1: ਥੈਂਕ ਯੂ ਤੇ ਥੈਂਕ ਯੂ ਸੁਖ ਜੀ ਥੈਂਕ ਯੂ ਜਸਪ੍ਰੀਤ ਜੀ ਥੈਂਕ ਯੂ ਸੁਖਵਿੰਦਰ ਭੈਣ ਜੀ ਥੈਂਕ ਯੂ ਜਤਿੰਦਰਪਾਲ ਜੀ ਥੈਂਕ ਯੂ ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਤੇ ਮਨਿੰਦਰ ਕੌਰ ਰੱਖੜਾ ਜੀ ਥੈਂਕ ਯੂ ਭੈਣ ਜੀ ਕਹਾਂ ਪੇ ਰਹਿਤ ਚਲਤ ਅੱਜ ਕੱਲ੍ਹ
0: ਕੈਸਨ ਬਾ
1: ਹਾਂ ਨਾ ਆਏ ਗੋ ਨਾ ਸੁਣਾਏ ਗੋ
0: ਫੇਰ ਤਾਂ ਗੁਜਰਾਤ ਚਲੇ ਗਏ ਤੁਸੀਂ ਤੁਸੀਂ ਬੜੀ ਛੇਤੀ ਟਰੈਵਲ ਕਰਦੇ ਹੋ
1: ਤੇ ਧੰਨਵਾਦ ਗੁਰਜੀਤ ਜੀ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਹੈਪੀ ਥਰਸਡੇ ਤੇ ਵਮੋਸ ਅਰਜਨਟੀਨਾ ਜਸਪ੍ਰੀਤ ਸਿੰਘ ਲਬਾਣਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਹੈਵ ਏ ਗ੍ਰੇਟ ਡੇ ਐਡੀਲੇਟ ਤੋਂ ਮੈਸੇਜ ਕਰਦੇ ਨੇ ਭਾਰਦਵਾਜ ਸਾਹਿਬ ਤੁਸੀਂ ਦੱਸੋ ਭਲਾ ਕਿਹੜੀ ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਜਿੱਤੂਗੀ ਇਹਨਾਂ ਦਾ ਵੀ ਲੈ ਲਈਏ ਆਪਾਂ ਇਨਪੁੱਟ ਤੇ ਸੰਜੇ ਪੂਜਾ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਤੇ ਪਾਵਲਾ ਸਾਹਿਬ ਕਹਿੰਦੇ ਕਿ ਵੈਰੀ ਨਾਈਸ ਕਹਾਣੀ ਤੇ ਜੁਗ ਜੁਗ ਜੀਓ ਤੇ ਪਰਮਜੋਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੇ ਮੁੱਖ ਸੰਧੂ ਜੀ ਕਹਿੰਦੇ ਕਿ ਸੰਗਰਾਂਦ ਦੀਆਂ ਵਧਾਈਆਂ ਹਰਚੰਦ ਢਿੱਲੋਂ ਜੀ ਕਹਿੰਦੇ ਕਿ ਨਵ ਵੀ ਮਰੁੰਡਾ ਹਾਈਵੇ ਤੇ ਹਾਂ ਅੱਛਾ ਕਹਿੰਦੇ ਮੈਂ ਵੀ ਮਰੁੰਡਾ ਹਾਈਵੇ ਤੇ ਆਉਂ ਕੇ
0: ਮਰੁੰਡਾ ਹਾਈਵੇ ਤੇ
1: ਮਰੁੰਡੇ ਦੀ ਨਹੀਂ ਗੱਲ ਹੋਈ
0: ਅੱਛਾ ਠੀਕ ਹੈ ਮੈਂ ਕਿਹਾ ਮੰਡਾ ਦੀ ਗੱਲ ਕਰਦੇ
1: ਮਰੁੰਡਾ ਤੇ ਇੱਥੇ ਹੋ ਗਿਆ ਆਪਣਾ ਤਾਂ ਮੁਰਮਰਾ ਹੁੰਦਾ ਹੈਗਾ
0: ਮੁਰਮਰੇ
1: ਹਾਂ ਮੁਰਮਰੇ ਤੇ ਸਿੱਠੀ ਧਾਲੀਵਾਲ ਜੀ ਕਹਿੰਦੇ ਨੇ ਕਿ ਸਪੇਨ ਸਪੇਨ ਹੀ ਜਿੱਤੂ ਕਹਿੰਦੇ ਹਾਂ ਆਹ ਠੀਕ ਹੈ ਯਾਰ ਸਪੇਨ ਜਿੱਤੂ
0: ਚਲੋ ਜਿਤਾ ਦੋ ਯਾਰ ਕੋਈ ਚੱਕਰ ਵਾਲੀ ਗੱਲ ਆਹ ਨਾਲ ਉਹ ਪਿਛਲੀ ਵਾਰੀ ਜਿੱਤ ਗਏ ਅਰਜਨਟੀਨਾ ਯਾਰ ਠੀਕ ਹੈ ਹਰ ਵਾਰ ਹੀ ਥੋੜੀ
1: ਕਹਿੰਦੇ ਬਾਈ ਫੇਟ ਦਾ ਫੋਨ ਤੇ ਮੇਰੇ ਮੁੰਡੇ ਅਰਨਵ ਨੇ ਗੱਲ ਕਰਨੀ ਆ ਅੱਛਾ ਓਕੇ ਤੇ 10 ਵਜੇ ਕਰਿਓ ਫਿਰ ਆਉਣਾ ਹੁਣ ਤੇ ਆਪਾਂ ਚੱਲੇ ਹਾਂ ਜੀ ਤੇ ਕਾਈਟ ਓਕੇ ਠੀਕ ਹੈ ਜੀ ਅੰਮ੍ਰਿਤ ਜੀ ਧੰਨਵਾਦ ਤੁਹਾਡਾ ਰੁਪਿੰਦਰ ਜੀ ਧੰਨਵਾਦ ਕਹਿੰਦੇ ਜਾਣਕਾਰੀ ਭਰਪੂਰ ਕਹਾਣੀ ਸੀ ਗੁਰਨੀਵ ਗੁਰੂਈਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਮਨਦੀਪ ਸਿੰਘ ਜੀ ਦੇ ਵੱਲੋਂ ਅਤੇ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਦੱਤਾ ਜੀ ਦੇ ਵੱਲੋਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au.
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
2: बलजीत, व्याह वास्ते ज्वेलरी देखन तुन्ना ज्वेलर्स चलिए।
3: यार उना दा डेंडीनोंग वाला स्टोर ना बड़ा ही दूर है।
2: ओ हुन टेंशन नहीं, हुन डेंडीनोंग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही परोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स, 99 मेन रोड वेस्ट, सेंट एल्बन्स अते 341 लॉन्सडेल स्ट्रीट, डेंडीनोंग। फॉर मोर इन्फो कॉल 0499-2535-45।
4: ਹਾਂਜੀ ਰੇਡੀਓ
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ ਡੋਟ ਕਾਮ ਡੋਟ ਏਯੂ ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
10: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
11: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
10: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
12: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
13: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ। ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
14: ਫਿਰ ਲਵਾਈਏ ਕਿੱਥੋਂ?
13: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
14: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
15: ਹਾਂਜੀ ਹਾਂਜੀ।

ਅਮਰੀਕਾ ਨੇ ਈਰਾਨ ਦੇ ਉੱਤੇ ਕੀਤੇ ਹੋਰ ਤਾਬੜਤੋੜ ਹਮਲੇ। ਭਾਰਤ ਦੇ ਵਿੱਚ ਸੋਨਮ ਵਾਂਗ ਚੁੱਕਦੀ ਹਾਲਤ ਹੋਈ ਖਰਾਬ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਕੰਪਨੀ ਬਿਜ਼ਨਸ ਤੋਂ ਹੋਈ ਬਾਹਰ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ 16 ਜੁਲਾਈ 2026 ਔਰ ਵੀਰਵਾਰ ਦੇ ਦਿਨ। ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰਦੇ ਹਾਂ। ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਨਿਊਜ਼ ਰੂਮ। ਈਰਾਨ ਨੇ ਦਸੰਬਰ 2024 ਦੇ ਵਿੱਚ 24 ਤੋਂ ਹੀ ਹਿਰਾਸਤ ਦੇ ਵਿੱਚ ਰੱਖੀ ਹੋਈ ਅਮਰੀਕੀ ਈਰਾਨੀ ਨਾਗਰਿਕ ਡੇਨਾ ਕਰਾਰੀ ਨੂੰ ਰਿਹਾ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਹਿਲਾ ਹੁਣ ਸੁਰੱਖਿਅਤ ਰੂਪ ਦੇ ਨਾਲ ਈਰਾਨ ਤੋਂ ਬਾਹਰ ਹੈ ਤੇ ਉਸ ਦੀ ਸਥਿਤੀ ਵੀ ਠੀਕ ਹੈ, ਸਿਹਤ ਵੀ ਠੀਕ ਹੈ। ਟਰੰਪ ਨੇ ਵੀਰਵਾਰ ਦੇ ਦਿਨ ਈਰਾਨ ਦੇ ਇਸ ਕਦਮ ਦੀ ਸਰਾਹਨਾ ਕਰਦਿਆਂ ਹੋਇਆਂ ਇਸ ਨੂੰ ਸਦਭਾਵਨਾ ਦਾ ਇੱਕ ਕਦਮ ਦੱਸਿਆ। ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਲਿਖਿਆ ਹੈ ਕਿ ਈਰਾਨ ਨੇ ਇੱਕ ਅਮਰੀਕੀ ਨਾਗਰਿਕ ਨੂੰ ਛੱਡਣ ਦੀ ਜਿਹੜੀ ਅਪੀਲ ਸੀ, ਜਿਸ ਨੂੰ ਦਸੰਬਰ 2024 'ਚ ਤਤਕਾਲੀ ਰਾਸ਼ਟਰਪਤੀ ਜੋ ਬਾਇਡਨ ਦੇ ਕਾਰਜਕਾਲ ਦੇ ਦਰਮਿਆਨ ਗਲਤ ਤਰੀਕੇ ਦੇ ਨਾਲ ਹਿਰਾਸਤ 'ਚ ਲਿਆ ਗਿਆ ਸੀ, ਉਸ ਨੂੰ ਛੱਡ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੁਰੱਖਿਅਤ ਤਰੀਕੇ ਦੇ ਨਾਲ ਅਮਰੀਕਾ ਦੇ ਵੱਲ ਆਈ ਹੈ, ਪਰ ਰਿਹਾਈ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਅਮਰੀਕਾ ਦੀ ਤਰਫ ਤੋਂ ਹੋਰਮੁਜ਼ ਸਟ੍ਰੇਟ 'ਤੇ ਈਰਾਨ ਦੇ ਵਿੱਚ ਹਮਲੇ ਵਧਾ ਦਿੱਤੇ ਗਏ ਨੇ। ਅਮਰੀਕਾ ਨੇ ਬੁੱਧਵਾਰ ਦੀ ਸ਼ਾਮ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਔਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਹਿਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚੰਗਾ ਵਿਵਹਾਰ ਕਰੇ। ਹਾਲਾਂਕਿ ਇਸ ਜੇਕਰ ਈਰਾਨ ਅਜਿਹਾ ਕਰਦਾ ਹੈ ਤਾਂ ਫਿਰ ਅਮਰੀਕਾ ਕੀ ਕਰੇਗਾ, ਇਸ ਦਾ ਵੀ ਨਤੀਜਾ ਉਹੀ ਹੈ, ਈਰਾਨ ਦਾ ਮੰਨਣਾ ਹੈ। ਇਸ ਕਰਕੇ ਈਰਾਨ ਦੀ ਤਰਫ ਤੋਂ ਅਮਰੀਕਾ ਨੂੰ ਵੀ ਮੂੰਹ ਤੋੜ ਜਵਾਬ ਦਿੱਤੇ ਜਾ ਰਹੇ ਨੇ। ਅਮਰੀਕੀ ਸੈਟਕੌਮ ਨੇ ਦੱਸਿਆ ਹੈ ਕਿ ਉਸਨੇ

ईरान दे विच अपने नवे हमलों के दौरान फौजी कमांड सेंटर हवाई सुरक्षा टिकाने मिजाइल ते ड्रोन दे नाल जुड़े हुए टिकाने ते तटी निगरानी केंद्रां नूं निशाना बनाया। फौज का कहना है कि हुण इह हमले खत्म हो चुके ने, पर इन्हां हमलों का इको एक टीचा ईरान की उस काबिलियत नूं खत्म करना सी जिस दे जरिए वह होरमुज तो गुजरन वाले वणज जहाज यानी कमर्शियल शिप्स नूं रोकदा है ते उसदे चालक दल नूं खतरा पहुंचांदा है। अजिहे समय च होया जदों ईरान ने दावा किया है कि उसने इस खेतर दे विच अमरीकी फौजी टिकाणियां दे उत्ते हमला किया है। यह फौजी टिकाने उसके गुआढ़ी समुद्री गुआढ़ी देश जिहड़े बहरीन ते कुवैत ने उन्हां दे विच मौजूद सी जिन्हां दा इस्तेमाल करके अमरीका ईरान दे उत्ते हमले कर रहा सी। ईरान दे प्रमुख संसद दे स्पीकर मोहम्मद बगर गलीबाफ ने सरकारी मीडिया नूं दस्सिया कि अमरीका दे नाल होण वाले किसी भी समझौते का कोई फायदा तो है नहीं क्योंकि ईरान दे कोल उस नूं मनन दे कोई कारण नहीं ने ते अमरीका उन्हां नूं मना नहीं पाएगा। ट्रंप ने मंगलवार देर रात धमकी दित्ती सी कि जेकर ईरान अगले हफ्ते तक गलबात करन दे लई फिर तो टेबल ते नहीं आंदा तां उन्हां दे पुलां बिजली घरां नूं नुकसान पहुँचाया जाएगा। हालांकि मंगलवार तो पहले ही अमरीका ने यह जिहड़े निशाने बनाने शुरू कर दिते ने, यानी इस किस्म दे नाल पहलां तो ही ईरान दे विच हमले हो रहे ने, इस करके ईरान फिलहाल गलबात दे विच शामिल नहीं होना चाहता। उथे अमरीका तो ही अगली खबर, पर हुण भारतीय भाईचारे दे नाल जुड़ी हुई जिथे अमरीका दे विच एक शख्स तो धर्म पुछ के उस दे उत्ते 15 वार चाकू दे नाल हमला किया गया। दस दईए कि सरकारी दस्तावेजा के मुताबिक अमरीका दे विच 48 साल दे पीटर माइकल लारसन ने जांचकर्तावां नूं यह दस्या है कि उसने जानबुझ के यह हमला किया सी ते उसनूं मार देना चाहता सी। कथित दोषी ने कहा है कि अजिहा इस करके करना चाहता सी क्योंकि पीड़ित मुसलमान सी। दस दईए कि हादसा सोमवार 13 जुलाई 2026 नूं वैस्टवेली सिटी दे वैलीफेयर मॉल दे विच वापरिया। लारसन इस व्यक्ति कोल गया, उस तो पुछया कि तू कित्थों आउणा, उसने दस्या कि मैं भारत तो है ते मेरा नाम सोहेल है। इस तो बाद लारसन ने पुछया कि तू मुसलमान है, इस किस्म दे नाल पुछ के उत्थों निकल गया, पर मगरों फिर आया ते खतरनाक हथियारां दे नाल उस दे उत्ते हमला करना शुरू कर दिता। दस दईए कि सोहेल दे दोस्त ते उसदे जानन वाले लोगों ने दस्या है कि उसकी कोई इंश्योरेंस भी नहीं सी, वह अपने पत्नी ते दो बच्चों नूं पालन वाला घर दे विच कल्ला ही है। उधर अमरीका दे विच होए इस हमले तो बाद हुण इसकी पड़ताल की जा रही है। मीडिया रिपोर्टां दे विच इस घटना का जिक्र तो कर दिता गया, पर भारतीय सफारतखाने की तरफ तो हाले तक सोहेल दे नाल कोई संपर्क साधिया गया या नहीं यह नहीं दस्या गया। उंज सोहेल इसका निका ना ते सोहेलुद्दीन पूरा ना जिसनों हस्पताल ले जाया गया सर्जरी। हालांकि जिस वेले असी खबरां दीयां लाइव सांझा पा रहे हैं कोई खास खबर आई नहीं सी अमरीका तो, पर इन्ना जरूर पता है कि आले दुआले दे लोकां ने उस हमलावर नू जरूर कुटिया सी, जिस तो बाद उसनू भी हस्पताल भेजा गया। सैन फ्रांसिस्को स्थित भारतीय कौंसुलेट जनरल दे द्वारा यूटा दे विच हुई इस घटना दे उत्ते गहरा सोग जाहर किया गया है। उत्थे भारत दे नाल जुड़ी इस खबर तो बाद एक होर खबर भी भारतीय खिते दे नाल ही जुड़ी हुई जिथे मैगी भारत दे विच एक महत्वपूर्ण छड़ो बड़ा मशहूर स्नैक है। घर घर दे विच लगभग हर रोज़ या दो दिन या हफ्ते च एक बार तो जरूर पकदा होएगा। सोशल मीडिया ते एक पोस्ट वायरल हो रही है जिस दे विच भारत ते यूनाइटेड किंगडम दे विच मिलन वाली मैगी दे गुणा दे विच बड़ा फर्क दस्या जा रहा है। सोशल मीडिया एक्स दे उत्ते एक पोस्ट शुरू की गई शेयर की गई है जिस दे विच यूके दी मैगी दे मुकाबले भारत दी मैगी नू जिस तरीके दे नाल हानिकारक दस्या गया उस दे दावे जिहड़े ने ओह भारत दे विच उठ के जिहड़े ने हुण मैगी नू सफाई देनी पै सकदी है। यूके दे विच मैगी बनाउण दे लई सनफ्लावर ऑयल दी वरतों की जाती है यानी सूरजमुखी दे तेल दी जो कि दिल दे लई बेहतर मनिया जाता है, जो कि भारत दे विच पाम ऑयल वरत्या जाता है जो कि शरीर दे विच खराब किस्म के कैलेस्ट्रॉल जिहड़े ने उन्हां नू बधा दिंदा है। इस तों इलावा भारतीय मैगी दे विच सोडियम की मात्रा 700 मिलीग्राम है जो कि यूके की मैगी दे विच 340 मिलीग्राम तो लगभग दुगनी तो भी ज़्यादा है। ज़्यादा सोडियम ब्लड प्रैशर वर्गियां बीमारियां भी पैदा कर दिंदा है। इस तों इलावा पोषक तत्वों दे विच यूके दे अंदर वरती जाण वाली मैगी दे अंदर मैदा विटामिन ते खनिज दे नाल भरपूर है जबकि भारत की मैगी दे विच कोई भी न्यूट्रीशन नहीं पाए जाते, इसका बेस भी मैदा दसिया गया है। सेहत नूं लैके जिहड़ी भारती ते विदेशां दे विच विकन वाली मैगी दे विच इन्ना फर्क क्यों है यह हुण सोशल मीडिया दे उत्ते भारत दे विच एक वड्डा चर्चा का विशा बनया है।
ਹਾਲਾਂਕਿ ਚਰਚਾ ਦੇ ਵਿਸ਼ੇ ਕੁਝ ਹੋਰ ਵੀ ਨੇ ਔਰ ਬੜੇ ਮਹੱਤਵਪੂਰਨ ਵਿਸ਼ੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਤੇ ਮਾਨਸੂਨ ਸੈਸ਼ਨ। ਸਰਕਾਰ ਨੇ ਡੀਜ਼ਲ ਤੇ ਜੈੱਟ ਫਿਊਲ ਦੇ ਐਕਸਪੋਰਟਸ ਦੇ ਉੱਤੇ ਲੱਗਣ ਵਾਲੇ ਵਿੰਡਫਾਲ ਟੈਕਸ ਨੂੰ ਵਧਾ ਦਿੱਤਾ। ਹਾਲਾਂਕਿ ਪੈਟਰੋਲ ਦੇ ਐਕਸਪੋਰਟ ਕਰਨ ਦੇ ਉੱਤੇ ਲੱਗਣ ਵਾਲਾ ਟੈਕਸ ਘੱਟ ਕਰ ਦਿੱਤਾ। ਰਾਜਨਾਥ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਸੀਨੀਅਰ ਮੰਤਰੀਆਂ ਦੀ ਬੈਠਕ ਹੋਈ। ਸਰਕਾਰ ਨੇ ਮਾਨਸੂਨ ਸੈਸ਼ਨ ਤੋਂ ਪਹਿਲਾਂ 19 ਜੁਲਾਈ ਨੂੰ ਸਰਵਦਲੀ ਬੈਠਕ ਇੱਕ ਸੱਦੀ ਹੈ, ਯਾਨੀ ਸਾਰੀਆਂ ਪਾਰਟੀਆਂ ਦੀ। ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਹੀ ਇਹ ਬੈਠਕ ਹੋਏਗੀ। ਹਾਲਾਂਕਿ ਪਿਛਲੀ ਵਾਰ ਜਦੋਂ ਇਸ ਕਿਸਮ ਦੀ ਬੈਠਕ ਹੋਈ ਸੀ ਤਾਂ ਵਿਰੋਧੀ ਧਿਰ ਦੀ ਤਰਫ ਤੋਂ ਰਾਹੁਲ ਗਾਂਧੀ ਉਸ ਬੈਠਕ 'ਚ ਨਹੀਂ ਸੀ ਪਹੁੰਚੇ, ਕਿਉਂਕਿ ਉਹਨਾਂ ਕਿਹਾ ਸੀ ਕਿ ਜਦੋਂ ਸਵਾਲ ਅਸੀਂ ਸਰਵਦਲੀ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਪੁੱਛਣੇ ਨੇ ਤੇ ਪ੍ਰਧਾਨ ਮੰਤਰੀ ਨੂੰ ਹੀ ਉਸ ਦੇ ਵਿੱਚੋਂ ਨਿਰਧਾਰਿਤ ਕੀਤਾ ਜਾਂਦਾ ਤਾਂ ਇਹ ਇੱਕ ਗਲਤ ਪਿਰਤ ਪਾਈ ਜਾ ਰਹੀ ਹੈ। ਆਮ ਤੌਰ ਦੇ ਉੱਤੇ ਪਾਰਲੀਮੈਂਟਰੀ ਸੈਸ਼ਨਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਕੈਬਨਿਟ ਸਰਵਦਲੀ ਬੈਠਕ ਦੇ ਵਿੱਚ ਮੌਜੂਦ ਹੁੰਦੀ ਹੈ। ਭਾਰਤ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈਣਗੇ। ਸੰਸਦ ਦੇ ਮਾਨਸੂਨ ਸੈਸ਼ਨ ਦੇ ਵੈਸੇ ਹੀ ਕਾਫੀ ਹੰਗਾਮਾ ਭਰਪੂਰ ਹੋਣ ਦੇ ਆਸਾਰ ਨੇ। ਉਧਰ ਕਾਂਗਰਸ ਨੇ ਵੀ ਆਪਣੀ ਅੰਦਰੂਨੀ ਬੈਠਕ ਸ਼ੁਰੂ ਕਰ ਦਿੱਤੀ ਹੈ। ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਹੋਈ ਬੈਠਕ ਦੇ ਅੰਦਰ ਖੜ ਗਏ ਤੇ ਰਾਹੁਲ ਗਾਂਧੀ ਵੀ ਮੌਜੂਦ ਰਹੇ। ਕਾਂਗਰਸ ਰਾਮ ਮੰਦਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ, ਪੇਪਰ ਲੀਕ ਤੇ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਹੈ। ਵਿਰੋਧੀ ਧਿਰ ਇਕਜੁੱਟ ਨਜ਼ਰ ਆ ਰਹੇ ਹੈ। ਉਧਰ ਇਸ ਦਰਮਿਆਨ ਰਾਜ ਸਭਾ ਦੇ ਵਿੱਚ ਭਾਜਪਾ ਇਸ ਵਕਤ ਆਪਣੀਆਂ ਸੀਟਾਂ ਇਕੱਠੀਆਂ ਕਰਨ ਦੇ ਲਈ ਲੱਗੀ ਹੋਈ ਹੈ। ਜੇ ਭਾਜਪਾ 6 ਹੋਰ ਸੀਟਾਂ ਹਾਸਲ ਕਰ ਲੈਂਦੀ ਹੈ ਤਾਂ ਰਾਜ ਸਭਾ ਦੇ ਵਿੱਚ ਬਹੁਮਤ ਹਾਸਲ ਹੋ ਜਾਏਗਾ। ਇਸ ਦਾ ਮਤਲਬ ਇਹ ਹੈ ਕਿ ਡੀਲਿਮਿਟੇਸ਼ਨ ਦੇ ਨਾਲ ਜੁੜੇ ਬਿੱਲ ਨੂੰ ਘੱਟੋ ਘੱਟ ਉੱਪਰਲੇ ਸਦਨ ਦੇ ਵਿੱਚ ਤਾਂ ਆਸਾਨੀ ਦੇ ਨਾਲ ਪਾਸ ਕੀਤਾ ਜਾ ਸਕਦਾ। ਭਾਜਪਾ ਹੁਣ ਆਪਣੇ ਦਮ ਦੇ ਉੱਤੇ 123 ਦੇ ਜਾਦੂਈ ਅੰਕੜੇ ਦੇ ਪਹੁੰਚਣ ਦੇ ਕਾਫੀ ਕਰੀਬ ਹੈ। 123 ਵੋਟਾਂ ਹੀ ਚਾਹੀਦੀਆਂ ਨੇ ਭਾਜਪਾ ਨੂੰ ਜੇਕਰ ਡੀਲਿਮਿਟੇਸ਼ਨ ਦੇ ਬਿੱਲ ਨੂੰ ਉੱਪਰਲੇ ਸਦਨ ਦੇ ਵਿੱਚੋਂ ਪਾਸ ਕਰਵਾਉਣਾ। ਭਾਜਪਾ ਨੂੰ 24 ਜੁਲਾਈ ਨੂੰ ਪੱਛਮ ਬੰਗਾਲ ਦੀਆਂ 3 ਸੀਟਾਂ ਦੇ ਉੱਤੇ ਉਪਚੁਣਾਂ ਜਿੱਤਣ ਦੇ ਨਾਲ ਇਹ ਫਾਇਦਾ ਹੋਏਗਾ। ਇਸ ਦੇ ਨਾਲ ਭਾਜਪਾ ਦੀ ਗਿਣਤੀ 117 ਹੋ ਜਾਏਗੀ। ਰਾਜ ਸਭਾ ਦੇ ਵਿੱਚ ਜਿਹੜੀ NDA ਧੜ ਹੈ ਉਸ ਦੀ ਗਿਣਤੀ ਜਿਹੜੀ ਹੈ ਉਹ ਵਧਾਉਣ ਦੇ ਲਈ ਮਸ਼ਕਤ ਚੱਲ ਰਹੀ ਹੈ। 245 ਮੈਂਬਰੀ ਰਾਜ ਸਭਾ ਦੇ ਵਿੱਚ ਬਹੁਮਤ ਦਾ ਅੰਕੜਾ 123 ਹੁੰਦਾ ਹੈ। ਕਾਂਗਰਸ ਪਾਰਟੀ ਨੇ ਆਖਰੀ ਵਾਰ 1986 'ਚ ਰਾਜ ਸਭਾ 'ਚ ਆਪਣੇ ਦਮ ਦੇ ਉੱਤੇ ਹੀ ਬਹੁਮਤ ਹਾਸਲ ਕੀਤਾ ਸੀ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਸੀ। ਹਾਲਾਂਕਿ ਭਾਜਪਾ ਸੰਵਿਧਾਨ ਸੋਧ ਬਿੱਲਾਂ ਨੂੰ ਪਾਸ ਕਰਨ ਤੋਂ ਪਿੱਛੇ ਰਹਿ ਸਕਦੀ ਹੈ ਕਿਉਂਕਿ ਉਸਦੇ ਕੋਲ ਮੌਜੂਦਾ ਵੋਟ ਪਾਉਣ ਵਾਲੇ 2/3 ਮੈਂਬਰਾਂ ਦੀ ਹਮਾਇਤ ਹੇਠਲੇ ਸਦਨ ਦੇ ਵਿੱਚ ਹਾਸਲ ਨਹੀਂ ਹੈ। ਇਸ ਦਰਮਿਆਨ ਹੁਣ NDA ਰਾਜ ਸਭਾ ਦੇ ਵਿੱਚ 11 ਵੋਟਾਂ ਪਿੱਛੇ ਹੋਏਗਾ, ਜਿਸ ਦੇ ਲਈ ਜੋੜ ਤੋੜ ਕੀਤਾ ਜਾ ਰਿਹਾ ਅਤੇ ਲੋਕ ਸਭਾ ਦੇ ਵਿੱਚ ਵੀ ਜਿਵੇਂ ਤਿਵੇਂ ਜੋੜ ਤੋੜ ਕਰ ਹੀ ਲਿਆ ਜਾਏਗਾ। ਉੱਥੇ ਰਾਮ ਮੰਦਰ ਚੜਾਵਾ ਚੋਰੀ ਮਾਮਲੇ ਦੇ ਵਿੱਚ SIT ਨੇ ਟਰੱਸਟ ਦੇ ਟ੍ਰੈਜਰਰ ਦੀ ਜ਼ਿੰਮੇਵਾਰੀਆਂ ਅਤੇ ਵਿੱਤੀ ਪ੍ਰਬੰਧਨ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਪਹਿਲੂਆਂ ਦੀ ਪੜਤਾਲ ਕੀਤੀ ਹੈ। ਜਾਂਚ ਟੀਮ ਨੇ ਕਈ ਲੋਕਾਂ ਤੋਂ ਪੁੱਛ ਪੜਤਾਲ ਕਰਕੇ ਕਈ ਦਸਤਾਵੇਜ਼ ਵੀ ਆਪਣੇ ਕੰਟਰੋਲ 'ਚ ਲਏ ਨੇ। ਅੰਤਿਮ ਰਿਪੋਰਟ ਤੋਂ ਬਾਅਦ ਹੀ ਅਲੱਗ ਅਲੱਗ ਅਹੁਦੇਦਾਰਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਸਪਸ਼ਟ ਹੋ ਸਕਣਗੀਆਂ। ਹਾਲ ਫਿਲਹਾਲ SIT ਦੀ ਇਸ ਜਿਹੜੀ ਜਾਂਚ ਚੱਲ ਰਹੀ ਹੈ ਇਸ ਨੂੰ ਲਟਕਾਇਆ ਜਾ ਰਿਹਾ ਤਾਂ ਕਿ ਸਬੂਤ ਗਾਇਬ ਕੀਤੇ ਜਾ ਸਕਣ। ਇਸ ਕਿਸਮ ਦਾ ਦਾਅਵਾ ਵਿਰੋਧੀ ਧਿਰ ਦੀ ਤਰਫ ਤੋਂ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ 17 ਜੁਲਾਈ ਨੂੰ ਜੀਂਦ ਤੇ ਸੋਨੀਪੁਤ ਦੇ ਦਰਮਿਆਨ ਚੱਲਣ ਵਾਲੀ ਭਾਰਤ ਦੀ ਪਹਿਲੀ ਹਾਈਡਰੋਜਨ ਪਾਵਰਡ ਟ੍ਰੇਨ ਨੂੰ ਹਰੀ ਝੰਡੀ ਦੇਣਗੇ। ਇਹ ਰੇਲਵੇ ਸੈਕਟਰ ਦੇ ਵਿੱਚ ਸਾਫ਼ ਸੁਥਰੀ ਤੇ ਟਿਕਾਊ ਮੋਬਿਲਿਟੀ ਦੀ ਦਿਸ਼ਾ ਦੇ ਵਿੱਚ ਆਪਣਾ ਇੱਕ ਵੱਖਰਾ ਕਦਮ ਹੋਏਗਾ। ਹਾਈਡਰੋਜਨ ਨੂੰ ਬਿਲਕੁਲ ਇੱਕ ਵਿਕਲਪ ਦੇ ਤੌਰ ਦੇ ਉੱਤੇ ਵਰਤਿਆ ਜਾ ਸਕਦਾ ਤੇ ਇਸ ਤੋਂ ਨਿਕਾਸੀ ਦੇ ਨਾਲ ਵਾਤਾਵਰਨ ਨੂੰ ਉਨਾ ਨੁਕਸਾਨ ਵੀ ਨਹੀਂ ਹੁੰਦਾ। ਉੱਥੇ ਸੋਨਮ ਵਾਂਗਚੁਕ ਦੀ ਹਾਲਤ ਇਸ ਵਕਤ ਕੋਈ ਬਹੁਤੀ ਵਧੀਆ ਨਹੀਂ ਹੈ, ਢੇਡੇ ਛਾਤੀ ਦੇ ਨਾਲ ਜੁੜਦਾ ਜਾ ਰਿਹਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭੁੱਖ ਹੜਤਾਲ ਲਈ ਬੈਠੇ ਸੋਨਮ ਵਾਂਗਚੁਕ ਦੀ ਤਬੀਅਤ ਦੇ ਵਿੱਚ ਲਗਾਤਾਰ 19ਵਾਂ ਦਿਨ ਅੱਜ ਬਣ ਗਏ ਜਦੋਂ ਉਹਨਾਂ ਦੀ ਸਿਹਤ ਫਿਕਰਮੰਦ ਦੱਸੀ ਜਾ ਰਹੀ ਹੈ। ਅੱਜ ਦੇ ਦਿਨ ਡਾਕਟਰਾਂ ਦੀ ਇੱਕ ਟੀਮ ਵੀ ਉੱਥੇ ਪਹੁੰਚੀ ਹੈ। ਮੈਡੀਕਲ ਬੁਲੇਟਿਨ ਥੋੜ੍ਹੀ ਦੇਰ ਤੱਕ ਜਾਰੀ ਕਰ ਦਿੱਤਾ ਜਾਏਗਾ। ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਨੂੰ ਲੈ ਕੇ ਭਲਕੇ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੀ ਹਾਈਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ। ਦੱਸ ਦਈਏ ਕਿ ਇਸ ਦਰਮਿਆਨ ਹਾਈਕੋਰਟ ਨੇ ਇਸ ਤੋਂ ਪਹਿਲਾਂ ਇਹ ਵੀ ਗੱਲ ਕਹੀ ਸੀ ਕਿ ਜਾਨ ਕੀਮਤੀ ਹੈ, ਇਨਸਾਨੀ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਹੈ, ਇਸ ਕਰਕੇ ਸਰਕਾਰੀ ਡਾਕਟਰ ਦੀ ਜਾਂਚ ਰੋਜ਼ਾਨਾ ਹੋਣੀ ਚਾਹੀਦੀ ਹੈ। ਦਰਅਸਲ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਖਾਣਾ ਖਵਾਉਣ ਦੇ ਲਈ ਮੰਗੀ ਗਈ PIL ਯਾਨੀ ਪਬਲਿਕ ਲਿਟ ਦੇ ਉੱਤੇ ਦਿੱਲੀ ਹਾਈਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ। ਇਸ ਦਰਮਿਆਨ ਅਖਿਲੇਸ਼ ਯਾਦਵ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਸੋਨਮ ਵਾਂਗਚੁਕ ਨੂੰ
ਜਿਹੜੀ ਭੁੱਖ ਹੜਤਾਲ ਹੈ ਉਹ ਖਤਮ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਭੁੱਖ ਹੜਤਾਲ ਦੇ ਜ਼ਰੀਏ ਤੁਸੀਂ ਆਪਣੇ ਬਹੁਮੁੱਲੇ ਜੀਵਨ ਨੂੰ ਦੌ ਤੇ ਨਾ ਲਗਾਓ। ਉਹਨਾਂ ਨੇ ਬੁੱਧਵਾਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਟਵੀਟ ਕਰ ਲਿਖਿਆ ਕਿ ਕਦੇ ਮਾਂ ਗੰਗਾ ਦਾ ਜਿਹੜਾ ਇੱਕ ਦੇਣਾ ਦੇਣ ਦੇ ਲਈ ਭੁੱਖ ਹੜਤਾਲ ਤੇ ਬੈਠੇ ਜੀ ਡੀ ਅਗਰਵਾਲ ਨੇ ਲਗਾਤਾਰ ਆਪਣੀ ਮੰਗ ਭਾਜਪਾ ਸਰਕਾਰ ਦੇ ਸਾਹਮਣੇ ਰੱਖੀ ਸੀ, ਪਰ ਉਹਨਾਂ ਦੀ ਕਦੇ ਕੋਈ ਸੁਣਵਾਈ ਨਹੀਂ ਹੋਈ ਤੇ ਉਹ ਆਪਣੀ ਜ਼ਿੰਦਗੀ ਖੋ ਬੈਠੇ। ਸੋਨਮ ਵਾਂਗਚੁਕ ਜੀ ਕੇਨ ਬੇਤਵਾ ਦੇ ਆਦਿਵਾਸੀ ਕਿਸਾਨ ਅੰਦੋਲਨਕਾਰੀਆਂ ਨੂੰ ਭਾਜਪਾ ਦੇ ਕਿਸੇ ਵੀ ਪ੍ਰਕਾਰ ਦੇ ਹਮਾਇਤ ਜਾਂ ਸਹਾਨੁਭੂਤੀ ਹਾਸਲ ਨਹੀਂ ਹੋਈ। ਇਸ ਕਰਕੇ ਹੁਣ ਤੁਸੀਂ ਕੀ ਉਮੀਦ ਰੱਖ ਰਹੇ ਹੋ ਕਿ ਤੁਹਾਡੀ ਜ਼ਿੰਦਗੀ ਇੰਨੀ ਕੀਮਤੀ ਹੈ ਉਸ ਨੂੰ ਦਾਅ ਤੇ ਨਹੀਂ ਲਗਾਉਣਾ ਚਾਹੀਦਾ। ਸਾਡੇ ਸਭ ਦੇ ਅੰਦਰ ਇਨਸਾਨੀਅਤ ਹੈ, ਪਰ ਭਾਜਪਾ ਦੇ ਸਾਹਮਣੇ ਇਸ ਕਿਸਮ ਦੀ ਮੰਗ ਰੱਖ ਕੇ ਨਹੀਂ। ਭਾਜਪਾ ਹਾਰੇਗੀ ਤਾਂ ਆਪਣੇ ਆਪ ਇਹ ਸਾਰੀ ਭੁੱਖ ਆਮ ਲੋਕਾਂ ਦੀ ਮਿਟ ਜਾਏਗੀ। ਜ਼ਿਕਰਯੋਗ ਹੈ ਕਿ ਬੁੰਦੇਲਖੰਡ ਦੇ ਵਿੱਚ ਕੇਨ ਬੇਤਵਾ ਲਿੰਕ ਯੋਜਨਾ ਨੂੰ ਲੈ ਕੇ ਹਾਲੇ ਵੀ ਵਿਰੋਧ ਹੁੰਦਾ ਰਹਿੰਦਾ। ਪੰਨਾ ਤੇ ਛਤਰਪੁਰ ਦੇ ਜਿਹੜੇ ਕੱਢੇ ਹੋਏ ਆਦਿਵਾਸੀ ਨੇ ਤੇ ਕਿਸਾਨ ਅੰਦੋਲਨ ਨੇ ਉਹ ਹਾਲੇ ਵੀ ਭੁੱਖ ਹੜਤਾਲਾਂ ਦੇ ਉੱਤੇ ਕਦੇ ਕਦੇ ਬੈਠਦੇ ਨੇ, ਪਰ ਇਹਨਾਂ ਭੁੱਖ ਹੜਤਾਲਾਂ ਨੂੰ ਤੋੜ ਦਿੱਤਾ ਜਾਂਦਾ ਹੈ, ਵਾਅਦੇ ਪੂਰੇ ਨਹੀਂ ਹੁੰਦੇ ਇਸ ਦੇ ਨਾਲ, ਮਗਰੋਂ ਇਹਨਾਂ ਨੂੰ ਫਿਰ ਤੋਂ ਇੱਕ ਹੋਰ ਭੁੱਖ ਹੜਤਾਲ ਦੇ ਲਈ ਆਉਣਾ ਪੈਂਦਾ। ਦੱਸ ਦਈਏ ਕਿ ਸੋਨਮ ਵਾਂਗਚੁਕ ਨੇ ਇਸ ਦਰਮਿਆਨ 20 ਜੁਲਾਈ ਨੂੰ ਆਪਣੇ ਸਾਰੇ ਹੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਫੋਲੋ ਕਰਦੇ ਨੇ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਤੋਂ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਨਾ ਕਰੋ, ਬਲਕਿ ਉਹ ਇਸ ਕਿਸਮ ਦੀ ਤੁਹਾਡੇ ਤੋਂ ਉਮੀਦ ਰੱਖਦੇ ਨੇ ਕਿ ਤੁਸੀਂ 20 ਜੁਲਾਈ ਦੇ ਇਸ ਪ੍ਰੋਟੈਸਟ ਦੇ ਵਿੱਚ ਆਓ ਤਾਂ ਫਿਰ ਹਜ਼ਾਰਾਂ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਸਕੇ ਮੈਂ ਭੁੱਖ ਹੜਤਾਲ ਵੀ ਤੋੜ ਦਿਆਂਗਾ। ਵੱਡੇ ਬਜ਼ੁਰਗ ਨੇਤਾ ਮੈਨੂੰ ਭੁੱਖ ਹੜਤਾਲ ਤੋੜਨ ਦੇ ਲਈ ਕਹਿ ਰਹੇ ਨੇ, ਕਈਆਂ ਨੇ ਤਾਂ ਅਦਾਲਤ ਦੇ ਵਿੱਚ ਵੀ ਅਪੀਲ ਲਗਾ ਰੱਖੀ ਹੈ ਕਿ ਸਰਕਾਰ ਮੈਨੂੰ ਜ਼ਬਰਦਸਤੀ ਖਾਣਾ ਦੇਵੇ। ਦੋ ਗੱਲਾਂ ਨੇ, ਪਹਿਲਾਂ ਤਾਂ ਜੇਕਰ ਮੈਂ ਖਾ ਵੀ ਲਿਆ ਤਾਂ ਉਹਦੇ ਨਾਲ ਕੀ ਬਦਲੇਗਾ ਅਤੇ ਕੀ ਸੁਨੇਹਾ ਜਾਏਗਾ? ਸਰਕਾਰ ਨੂੰ ਤਾਂ ਇਹੀ ਸੁਨੇਹਾ ਜਾਏਗਾ ਕਿ ਜਵਾਬਦੇਹੀ ਦੀ ਕੋਈ ਲੋੜ ਨਹੀਂ ਹੈ, ਉਹ ਬਹਿ ਜਾਂਦੇ ਨੇ ਅਤੇ ਫਿਰ ਚਲੇ ਜਾਂਦੇ ਨੇ। ਦੂਜੀ ਗੱਲ ਇਹ ਹੈ ਕਿ ਮੇਰੀ ਹਾਲਤ ਕੁਝ ਐਸੀ ਵੀ ਨਹੀਂ ਹੈ ਕਿ ਮੈਂ 4 ਦਿਨਾਂ 'ਚ ਮਰ ਜਾਵਾਂ। ਬਹੁਤ ਸਾਰੇ ਮੈਡੀਕਲ ਟੈਸਟ ਹੋ ਰਹੇ ਨੇ, ਹਾਲਾਂਕਿ ਮੇਰੀ ਹਾਲਤ ਖਰਾਬ ਜ਼ਰੂਰ ਹੈ, ਪਰ 18 ਦਿਨਾਂ ਦੀ ਭੁੱਖ ਹੜਤਾਲ ਦੇ ਹਿਸਾਬ ਦੇ ਨਾਲ ਰਿਜ਼ਲਟ ਕਾਫੀ ਨੋਰਮਲ ਨੇ। ਸੋਨਮ ਵਾਂਗਚੁਕ ਨੇ ਕਿਹਾ ਕਿ ਮੈਂ ਹਾਲੇ ਕਈ ਹੋਰ ਦਿਨ ਟਿਕ ਸਕਦਾ, ਕਮਜ਼ੋਰੀ ਮੇਰੇ 'ਚ ਜ਼ਰੂਰ ਹੈ, ਮੇਰੇ ਮਸਲਸ ਖਤਮ ਹੋ ਰਹੇ ਨੇ, ਪਰ ਮੇਰਾ ਦਿਲ ਹਾਲੇ ਵੀ ਠੀਕ ਚੱਲ ਰਿਹਾ। ਇਸ ਦੇ ਲਈ ਸਿਰਫ ਭੁੱਖ ਹੜਤਾਲ ਨੂੰ ਤੋੜਨ ਦੇ ਬਾਰੇ ਕਹਿਣ ਦੀ ਬਜਾਏ ਮੈਂ ਤੁਹਾਡੇ ਲੋਕਾਂ ਤੋਂ ਇਹੀ ਬੇਨਤੀ ਕਰਦਾ ਕਿ ਤੁਸੀਂ ਇੱਕ ਛੋਟਾ ਜਿਹਾ ਕਦਮ ਚੁੱਕੋ, 20 ਜੁਲਾਈ ਨੂੰ ਇੰਨੀ ਵੱਡੀ ਗਿਣਤੀ 'ਚ ਆਓ ਤਾਂ ਕਿ ਇੱਕ ਸੁਨੇਹਾ ਸਰਕਾਰ ਨੂੰ ਜਾ ਸਕੇ। ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਕਾਂਗਰਸ ਜਨਤਾ ਪਾਰਟੀ ਨੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਚਲੋ ਸੰਸਦ ਮੁਹਿੰਮ ਦੇ ਤਹਿਤ ਸੰਸਦ ਭਵਨ ਤੱਕ ਸ਼ਾਂਤੀ ਮਾਰਚ ਕੱਢਣ ਦੀ ਅਪੀਲ ਕੀਤੀ ਹੈ। ਇਹ ਪਾਰਟੀ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਤੇ ਪ੍ਰੀਖਿਆਵਾਂ ਦੇ ਵਿੱਚ ਹੋਈ ਗੜਬੜੀਆਂ ਦੇ ਵਿਰੋਧ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦਾ ਹੀ ਇੱਕ ਹਿੱਸਾ ਹੈ। ਉੱਥੇ ਅਗਰੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਵੀ ਨੇ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਅਲਕੋਹਲ ਖੇਤਰ ਦੇ ਨਾਲ ਜੁੜੀ ਹੋਈ ਕੰਪਨੀ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੇ 2 ਵਾਈਨ ਮੇਕਰਸ ਇਸ ਵਕਤ ਬਿਜ਼ਨਸ ਛੱਡ ਕੇ ਜਾ ਰਹੇ ਨੇ। ਆਸਟ੍ਰੇਲੀਆ 'ਚ ਸਭ ਤੋਂ ਵੱਡੇ ਅਲਕੋਹਲ ਰਿਟੇਲਰ ਐਂਡੇਵਰ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ। ਦੱਸ ਦਈਏ ਕਿ ਐਂਡੇਵਰ ਗਰੁੱਪ ਉਹੀ ਹੈ ਜੋ ਕਿ ਡੈਨ ਮਰਫੀ ਜਾਂ BWS ਦੇ ਉੱਤੇ ਜਿਹੜੀਆਂ ਆਪਣੀਆਂ ਵਾਈਨਸ ਵੇਚਦੇ ਨੇ, ਔਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ 2 ਵਾਈਨਰੀਜ਼ ਨੇ ਉਹ ਇਸ ਵਕਤ ਬਿਜ਼ਨਸ ਛੱਡ ਕੇ ਜਾਣ ਦੇ ਲਈ ਇਸ ਕਰਕੇ ਤਿਆਰ ਹੋਈਆਂ ਨੇ ਕਿਉਂਕਿ ਉਹ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਮੁਕਾਬਲੇਬਾਜ਼ੀ ਨੂੰ ਜਾਰੀ ਨਹੀਂ ਰੱਖ ਪਾ ਰਹੀਆਂ। ਇੱਕ ਤਾਂ ਓਕ ਬ੍ਰਿਜ ਵਾਈਨਸ ਅਤੇ ਦੂਸਰੀ ਚੈਪਲ ਹਿਲ ਵਾਈਨਸ, ਇਹ ਦੋਵੇਂ ਬ੍ਰਾਂਡ ਜਿਹੜੇ ਨੇ ਆਸਟ੍ਰੇਲੀਆ 'ਚੋਂ ਬੜੀ ਜਲਦੀ ਹੌਲੀ ਹੌਲੀ ਕਰਕੇ ਮੁੱਕ ਜਾਣਗੇ। ਹਾਲ ਫਿਲਹਾਲ ਵਿਕਟੋਰੀਆ ਦੀ ਯਾਰਾ ਵੈਲੀ ਦੇ ਕੋਲੋਂ ਓਕ ਰਿਜ ਵਾਈਨਸ ਨੂੰ ਕੱਢਿਆ ਜਾਂਦਾ ਹੈ ਅਤੇ ਵੇਚਿਆ ਜਾਂਦਾ, ਔਰ ਇਸ ਖੇਤਰ ਦੇ ਵਿੱਚ ਇਹ ਵਾਈਨਰੀ ਫਿਲਹਾਲ ਬਿਜ਼ਨਸ ਤੋਂ ਬਾਹਰ ਹੋ ਜਾਏਗੀ, ਪਰ ਇਸਦਾ ਹਾਲੇ ਤੱਕ ਕੋਈ ਖਰੀਦਦਾਰ ਵੀ ਸਾਹਮਣੇ ਨਹੀਂ ਆਇਆ ਹੈ। ਉੱਧਰ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਯਾਨੀ ANU ਦੀ ਇੰਟਰਮ ਵਾਈਸ ਚਾਂਸਲਰ ਨੇ ਮਾਫ਼ੀ ਮੰਗੀ ਹੈ ਉਹਨਾਂ ਸਾਰੇ ਸਟਾਫ ਮੈਂਬਰਸ ਦੇ ਬੱਚਿਆਂ ਤੋਂ ਜਿਹੜੇ ਯਹੂਦੀ ਭਾਈਚਾਰੇ ਨੂੰ ਸੰਬੰਧ ਰੱਖਦੇ ਨੇ, ਅਤੇ ਸਟਾਫ ਮੈਂਬਰ ਜਿਨ੍ਹਾਂ ਦੇ ਕਮਰਿਆਂ ਦੇ ਬਾਹਰ ਦਰਵਾਜ਼ਿਆਂ ਦੇ ਉੱਤੇ ਖੜਕਾ ਕਰਕੇ ਪ੍ਰੋ ਪੈਲਸਤੀਨੀ ਜਿਹੜੇ ਇਵੈਂਟ ਉਹ ਕੀਤੇ ਗਏ ਨੇ, ਇਸ ਦੇ ਖਾਤਰ ਮਾਫ਼ੀ ਮੰਗੀ ਗਈ ਹੈ।
ਦੱਸ ਦਈਏ ਕਿ ਇਸ ਦਰਮਿਆਨ ਪਾਇਆ ਗਿਆ ਸੀ ਕਿ ਜਿਹੜੀ ਆਸਟ੍ਰੇਲੀਏਸ਼ੀਅਨ ਯੂਨੀਅਨ ਆਫ ਜੂਇਸ਼ ਸਟੂਡੈਂਟ ਹੈ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਗੱਲ ਪਾਈ ਗਈ ਸੀ ਕਿ ਏ ਐਨ ਯੂ ਅਤੇ ਹੋਰਨਾਂ ਕੁਝ ਦੂਸਰੇ ਸਿੱਖਿਆ ਅਦਾਰਿਆਂ ਦੇ ਵਿੱਚ ਯੂਥ ਦੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਹਨਾਂ ਦੇ ਨਾਲ ਕੁਝ ਐਸੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਰੇਸਿਜ਼ਮ ਤੋਂ ਘੱਟ ਨਹੀਂ ਮੰਨੀਆਂ ਜਾ ਸਕਦੀਆਂ ਇਸੇ ਨੂੰ ਲੈ ਕੇ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਇੱਕ ਰਾਇਲ ਕਮਿਸ਼ਨ ਅਗੇਂਸਟ ਐਂਟੀ ਸੈਮੇਟਿਜ਼ਮ ਜਿਹੜਾ ਉਹ ਚੱਲ ਰਿਹਾ ਜਿਹੜਾ ਆਪਣੀ ਪੜਤਾਲ ਰਿਪੋਰਟਾਂ ਜਿਹੜੀ ਫਿਲਹਾਲ ਤਿਆਰ ਕਰ ਰਿਹਾ ਹੋ ਸਕਦਾ ਹੈ ਕਿ ਇਸ ਸਾਲ ਦੇ ਆਖਰੀ ਮਹੀਨਿਆਂ ਤੱਕ ਚੱਲਦਿਆਂ ਰਾਇਲ ਕਮਿਸ਼ਨ ਦੀ ਇਹ ਰਿਪੋਰਟ ਜਨਤਕ ਕਰ ਦਿੱਤੀ ਜਾਵੇ ਉੱਥੇ ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਦੂਜਾ ਇੱਕ ਦਿਨਾਂ ਮੈਚ ਅੱਜ ਦੇ ਦਿਨ ਹੋਏਗਾ ਦੱਸ ਦਈਏ ਕਿ ਭਾਰਤ ਇੰਗਲੈਂਡ ਦੇ ਦਰਮਿਆਨ ਹੋਏ ਪਹਿਲੇ ਇੱਕ ਰੋਜ਼ਾ ਮੈਚ ਨੂੰ ਭਾਰਤ ਨੇ ਜਿੱਤ ਲਿਆ ਸੀ ਔਰ ਇਹ ਭਾਰਤ ਦੇ ਲਈ ਬੇਹੱਦ ਜ਼ਰੂਰੀ ਸੀ ਕਿਉਂਕਿ ਇਸ ਤੋਂ ਪਹਿਲਾਂ ਟੀ ਟਵੈਂਟੀ ਲੜੀ ਦੇ ਵਿੱਚ ਕੋਈ ਖਾਸ ਕਮਾਲ ਭਾਰਤ ਦੀ ਟੀਮ ਨਹੀਂ ਸੀ ਕਰ ਸਕੀ ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਬਾਕੀ ਦੇ ਪ੍ਰੋਗਰਾਮ ਖ਼ਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਸ਼ੁਕਰੀਆ

0: સેટ ગો ચેટસ્ટન ફોર્ડ ડેન્ડિનોંગ રોડ તે તોહાનો ઉડીક રહ્યા હે ફોર્ડ રેન્જર રેન્જર સુપર ડ્યુટી એવરેસ્ટ તે સદાબહાર મસ્ટેંગ બ્રાન્ડ ન્યુ ડેમો તે ક્વોલિટી પ્રી ઓન્ડ વ્હીકલ્સ ટ્રેડ ઇન અતે ફાઇનાન્સ ઓપ્શન્સ વી અવેલેબલ આઓ તે અપની નવી ફોર્ડ દા ટેસ્ટ ડ્રાઇવ કરો બિઝનેસ ફ્લીટ લઈ ગલ કરો વ્હીકલ એક્સપર્ટ્સ ટિમ ફોર્બ્સ યા કોરી નાલ રેડિયો હાંજી રે હવાલે નાલ પાઓ 3 સાલ દી ફ્રી સર્વિસ ચેટસ્ટન ફોર્ડ રેડી સેટ ફોર્ડ
1: જી તુસી બીમાર હો તા એઆઈ કોલ નહીં ડોક્ટર કોલ જાણને હો ફિર કાનૂની મસલે વિચ ફેસલા ખુદ ક્યું યાદ રખો ડિલે ઇન લો ઇઝ ડેમેજ ઇન લાઈફ ફેમિલી ઇશ્યુ પ્રોપર્ટી દા મસલા કોઈ ઇમિગ્રેશન દી સમસ્યા યા કોઈ ભી કાનૂની મેટર ઇકો નામ જો કમ તુહાડી લઈ કર દેની બંસલ લોયર્સ તુહાડા ભરોસા સાડા તજરબા તે જીત અપણી કોલ 422-905-860 ઓર વિઝિટ bansallawyers.com.au
2: ટેન્શન ટેન્શન નીરી ટેન્શન
3: કી હોયા
2: અથે ઇમિગ્રેશન દે એને પંગે ને યાર મુકદે ની
3: કાકા જી ટેન્શન છડો ફોન ચકો કોલ કરો વીવા ઇમિગ્રેશન નું જિથે ઇમિગ્રેશન એક્સપર્ટ હરપાલ સિંહ બાજવા એમ્પ્લોયર સ્પોન્સર પાર્ટનર યા પેરેન્ટ્સ યા વિઝા સ્કિલ્ડ માઇગ્રેશન સ્ટુડન્ટ વિઝા MRT યા RRT અપીલ્સ તે સ્કિલ્સ એસેસમેન્ટ્સ દે માહિર બેઠે ને હુણે એપોઇન્ટમેન્ટ લી કોલ કરો 0410-503-503
2: યા 90-77-97-33
3: યા ઈમેલ info@vivaimmigration.com.au
2: યાદ રાખો 9077-9733
3: વીવા ઇમિગ્રેશન એન્ડ એજ્યુકેશન કન્સલ્ટન્ટ
2: હર કદમ તવાડે નાલ
0: પેનજી કી હાલ હે પીઠ દર્દ દા જદો દા સ્લીપ એન્ડ રિલેક્સ ધ ઇન્ડિયન સ્ટાઇલ રૂમ વાલા ગદ્દા ખરીદ્યા સબ કુછ ઠીક હે થેન્ક યુ એદે બારે દસન લઈ
4: ઓર સુનો હુન સ્લીપ એન્ડ રિલેક્સ હર તરહ દે ગદ્દિયા દે નાલ બેડ વી બણાઉંદે ને સ્લીપ એન્ડ રિલેક્સ ધ એક સ્ટોર લેવેટન નોર્થ અતે દૂજા નવા સ્ટોર ઓહન્સ રોડ એપિંગ વિચ વી હે મનપસંદ ગદ્દિયા અતે સ્ટોરેજ બેડ ખરીદન લઈ કોન્ટેક્ટ કરો સ્લીપ એન્ડ રિલેક્સ Wake up feeling totally rested. Search us online or call 0433-465-492.
5: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
6: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਇੱਕ ਮਾਂ ਜਿਹੜੀ ਆਪਣੀ ਬੱਚੀ ਨੂੰ ਘਰ ਛੱਡ ਕੇ ਡਾਕਟਰ ਦੇ ਕੋਲ ਦਵਾਈ ਲੈਣ ਗਈ ਹੈ ਕਾਫੀ ਦੇਰ ਤੋਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਦੋਵਾਂ ਜੀਆਂ ਦਾ ਅਲੱਗ ਹੋਣਾ ਨੌਕਰੀ ਦਾ ਚਲਿਆ ਜਾਣਾ ਬੜੇ ਮੌਕੇ ਹੋ ਸੌਖੇ ਹੋ ਕੇ ਕੋਈ ਨੌਕਰੀ ਲੱਭਣੀ ਅਤੇ ਉਹਦਾ ਪ੍ਰੈਸ਼ਰ ਹੋਰ ਜ਼ਿਆਦਾ ਵੱਧ ਜਾਣਾ ਨਾਲ ਬੱਚਾ ਵੇਖਣਾ ਉਹਨੂੰ ਸਕੂਲ ਭੇਜਣਾ ਉਹਦਾ ਪਾਲਣ ਪੋਸ਼ਣ ਅਤੇ ਨੌਕਰੀ ਵੀ ਉਹ ਕਰਨੀ ਜਿਹੜੀ ਉਹਨਾਂ ਨੂੰ ਪਸੰਦ ਨਹੀਂ ਇਸ ਵਜ੍ਹਾ ਦੇ ਕਰਕੇ ਦਿਮਾਗ ਦੇ ਉੱਤੇ ਬੋਝ ਕਾਫੀ ਵੱਧ ਗਿਆ ਪਹਿਲਾਂ ਤੱਕ ਆਪਣੇ ਤੌਰ ਦੇ ਉੱਤੇ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਲੱਗ ਰਿਹਾ ਸੀ ਕਿ ਨਹੀਂ ਇਹ ਮੇਰੇ ਵੱਸ ਦਾ ਨਹੀਂ ਕਿਸੇ ਨੇ ਸਲਾਹ ਦਿੱਤੀ ਕਿ ਤੈਨੂੰ ਡਾਕਟਰ ਨੂੰ ਵਿਖਾ ਲੈਣਾ ਚਾਹੀਦਾ ਤੈਨੂੰ ਕੌਂਸਲਿੰਗ ਲੈ ਲੈਣੀ ਚਾਹੀਦੀ ਹੈ ਤੂੰ ਸਟ੍ਰੈਸ ਫੀਲ ਕਰਦੀ ਹੈ ਤੂੰ ਡਿਪਰੈਸ਼ਨ ਦੇ ਵਿੱਚ ਹੈ ਇਸ ਵਜ੍ਹਾ ਦੇ ਕਰਕੇ ਡਾਕਟਰ ਦੇ ਕੋਲੋਂ ਕੁਛ ਦਵਾਈਆਂ ਵੀ ਚੱਲ ਰਹੀਆਂ ਨੇ ਅਤੇ ਨਾਲ ਕੌਂਸਲਿੰਗ ਦਾ ਕੰਮ ਵੀ ਚੱਲ ਰਿਹਾ ਖੁਦ ਨੂੰ ਹੀ ਸਮਝ ਨਹੀਂ ਆ ਰਹੀ ਕਿ ਪਹਿਲਾਂ ਦੇ ਨਾਲੋਂ ਕੁਛ ਫਰਕ ਪਿਆ ਜਾਂ ਨਹੀਂ ਪਿਆ ਪਰੇਸ਼ਾਨੀ ਹੋਰ ਵੀ ਵੱਧਦੀ ਜਾਂਦੀ ਹੈ ਅਤੇ ਸ਼ਾਇਦ ਇਸ ਸਾਰੇ ਕੁਛ ਦੇ ਵਿੱਚ ਮੈਂ ਆਪਣੀ ਧੀ ਵੱਲ ਵੀ ਧਿਆਨ ਨਹੀਂ ਦੇ ਪਾ ਰਹੀ ਮਨ ਦੇ ਵਿੱਚ ਹੁਣ ਵਾਪਸੀ ਦੇ ਉੱਤੇ ਸੋਚ ਰਹੀ ਹੈ ਇਹਨਾਂ ਹੀ ਸੋਚਾਂ ਵਿਚਾਰਾਂ ਦੇ ਵਿੱਚ ਘਰ ਪਹੁੰਚਦੀ ਆ ਕੇ ਥੱਕੀ ਹਰੀ ਜਦੋਂ ਬੈਠਦੀ ਹੈ ਤਾਂ ਬੱਚੀ ਭੱਜ ਕੇ ਪਾਣੀ ਦਾ ਗਲਾਸ ਫੜਾਉਂਦੀ ਹੈ ਬੱਚੀ ਜਿੱਦਾਂ ਇੰਤਜ਼ਾਰ ਹੀ ਕਰ ਰਹੀ ਸੀ ਕਿ ਮਾਂ ਘਰ ਆਵੇ ਅਤੇ ਮੈਂ ਉਹਨੂੰ ਕੁਛ ਵਿਖਾਵਾਂ ਚਾਵਾਂ ਦੇ ਨਾਲ ਭੱਜੀ ਭੱਜੀ ਅੰਦਰ ਕਮਰੇ ਦੇ ਵਿੱਚੋਂ ਇੱਕ ਐਨਵੈਲਪ ਲੈ ਕੇ ਆਉਂਦੀ ਹੈ ਅਤੇ ਮਾਂ ਦੇ ਹੱਥ 'ਚ ਫੜਾ ਕੇ ਹੈਪੀ ਬਰਥਡੇ ਕਹਿੰਦੀ ਹੈ ਮਾਂ ਨੂੰ ਸ਼ਾਇਦ ਚੇਤਾ ਹੀ ਨਹੀਂ ਜਾਂ ਆਸ ਹੀ ਨਹੀਂ ਕਿ ਕੋਈ ਇਸ ਤਰੀਕੇ ਦੇ ਨਾਲ ਮੈਨੂੰ ਵਿਸ਼ ਕਰੂਗਾ ਪਰ ਮਾਂ ਦੇ ਮਨ ਦੇ ਵਿੱਚ ਹੋਰ 3600 ਪਰੇਸ਼ਾਨੀਆਂ ਚੱਲ ਰਹੀਆਂ ਨੇ ਧੀ ਦੇ ਹੱਥ ਦੇ ਵਿੱਚ ਉਹ ਲਿਫਾਫਾ ਵੇਖ ਕੇ ਆਪਣੇ ਹੱਥ ਦੇ ਵਿੱਚ ਫੜਿਆ ਤੱਕ ਨਹੀਂ ਤੇ ਅੱਗੋਂ ਸਵਾਲ ਕੀਤਾ, ਇਹ ਨਵੈਲਪ ਤੂੰ ਇਹ ਕਾਹਦਾ ਬਣਾਇਆ? ਤੇ ਧੀ ਚੁੱਪ ਚਾਪ ਵੇਖ ਰਹੀ ਆ, ਉਹਨੂੰ ਪਤਾ ਹੈ ਕਿ ਸ਼ਾਇਦ ਹੁਣ ਮਾਂ ਨੇ ਗੁੱਸੇ ਹੋਣਾ। ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ਆਫਿਸ ਵਾਲੇ ਐਨਵੈਲਪ ਦੇ ਵਿੱਚੋਂ ਪੇਜ ਕੱਢਿਆ ਤੇ ਉਸ ਪੇਜ ਦੇ ਉੱਤੇ ਤੂੰ ਇਹ ਸਭ ਕੁਛ ਕੀਤਾ। ਇਹ ਉਹੀ ਹੈ ਨਾ? ਤੇ ਬੱਚੀ ਨੇ ਕਿਹਾ ਹਾਂ। ਤੈਨੂੰ ਪਤਾ ਨਹੀਂ ਉਹ ਕਿੰਨੇ ਇੰਪੋਰਟੈਂਟ ਪੇਪਰ ਨੇ, ਤੈਨੂੰ ਪਤਾ ਨਹੀਂ ਕਿੰਨੀ ਔਖੀ ਆਲਰੇਡੀ ਨੌਕਰੀ ਮਿਲੀ ਹੈ, ਤੂੰ ਪੇਪਰ ਹੀ ਲੈਣਾ ਸੀ ਹੋਰ ਕਿਤੋਂ ਲੈ ਲੈਂਦੀ, ਇਹੋ ਹੀ ਲੈਣਾ ਸੀ ਮੈਨੂੰ ਪੁੱਛ ਲੈਂਦੀ, ਉਹਦੇ ਵਿੱਚ ਹੋਰ 36 ਇੰਪੋਰਟੈਂਟ ਚੀਜ਼ਾਂ ਪਈਆਂ ਨੇ, ਕੋਈ ਵੀ ਇੱਧਰ ਉੱਧਰ ਕੋਈ ਚੀਜ਼ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਸੀ? ਤੂੰ ਆਪਣੇ ਆਪ ਜ਼ਿਆਦਾ ਸਿਆਣੀ ਨਾ ਬਣਿਆ ਕਰ, ਤੂੰ ਹਲੇ ਬੱਚੀ ਹੈ ਤੇ ਬੱਚੀ ਬਣ ਕੇ ਰਹਿ। ਤੇ ਨਾਲੇ ਕਿੰਨੀ ਵਾਰੀ ਤੈਨੂੰ ਕਿਹਾ ਮੇਰਾ ਕੋਈ ਸਮਾਨ ਨਹੀਂ ਫੁੱਲਣਾ, ਖਾਸ ਤੌਰ ਦੇ ਉੱਤੇ ਮੇਰਾ ਕੰਮ ਵਾਲਾ ਸਮਾਨ। ਤੇ ਖਬਰਦਾਰ ਅੱਗੇ ਤੋਂ ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਲਾਇਆ। ਬੱਚੀ ਨੇ ਉਹ ਕਾਰਡ ਉਹ ਨਵੈਲਪ ਉੱਥੇ ਹੀ ਉਸੇ ਪੇਜ ਦੇ ਉੱਤੇ ਸੁੱਟਿਆ ਤੇ ਚੁੱਪ ਕਰਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ। ਮਾਂ ਨੇ ਪਾਣੀ ਪੀਤਾ, ਥੋੜ੍ਹੀ ਦੇਰ ਦੇ ਵਿੱਚ ਗੁੱਸਾ ਸ਼ਾਂਤ ਹੋਇਆ, ਸੋਚਿਆ ਇਹ ਨਵੈਲਪ ਖੋਲ੍ਹ ਕੇ ਵੇਖ ਤੇ ਲਵਾਂ। ਹੁਣ ਮਨ ਦੇ ਵਿੱਚ ਫੀਲ ਕਰ ਰਹੀ ਹੈ ਕਿ ਮੈਂ ਬੱਚੀ ਨੂੰ ਕਿਉਂ ਝਿੜਕ ਦਿੱਤਾ, ਪਤਾ ਨਹੀਂ ਮੈਂ ਇੱਦਾਂ ਦੀ ਕਿਉਂ ਹੋ ਗਈ ਹਾਂ। ਕਿੰਨਾ ਹੀ ਚਿਰ ਫਿਰ ਦੁਬਾਰਾ ਸੋਚ ਵਿਚਾਰ ਚੱਲਦੇ ਰਹੇ, ਆਖਿਰਕਾਰ ਉਹ ਨਵੈਲਪ ਫੜਿਆ ਤੇ ਵੇਖਿਆ ਕਿ ਵਿੱਚੋਂ ਤੇ ਖਾਲੀ ਹੈ। ਉਹਨੂੰ ਲੱਗਾ ਕਿ ਸ਼ਾਇਦ ਬੱਚੀ ਵਿੱਚ ਕੁਛ ਪਾਉਣਾ ਭੁੱਲ ਗਈ ਹੈ, ਤੇ ਹੁਣ ਮਨਾਉਣਾ ਵੀ ਹੋਇਆ। ਬੱਚੀ ਦੇ ਮਗਰ ਕਮਰੇ ਦੇ ਵਿੱਚ ਜਾਂਦੀ ਹੈ, ਦੇਖਦੀ ਆ ਕਿ ਬੱਚੀ ਬੈਠੀ ਹੈ, ਰੋ ਰਹੀ ਆ, ਉਦਾਸ ਆ। ਮਾਂ ਨੇ ਬੱਚੀ ਤੋਂ ਮਾਫ਼ੀ ਮੰਗੀ ਹੈ, ਜੋ ਮੈਂ ਬੇਟੇ ਤੈਨੂੰ ਕਿਹਾ ਉਹਦੇ ਲਈ ਮੈਂ ਮਾਫ਼ੀ ਮੰਗਦੀ ਹਾਂ, ਮੈਂ ਥੋੜ੍ਹੀ ਜਿਹੀ ਅੱਜ ਪਰੇਸ਼ਾਨ ਸਾਂ, ਥੋੜ੍ਹਾ ਜਿਹਾ ਮੂਡ ਚੇਂਜ ਕਰਨ ਦੇ ਲਈ ਪੁੱਛਿਆ। ਇਹ ਜਿਹੜਾ ਐਨਵੈਲਪ ਤੂੰ ਮੈਨੂੰ ਦਿੱਤਾ, ਕਾਰਡ ਤਾਂ ਠੀਕ ਹੈ ਪਰ ਐਨਵੈਲਪ ਦੇ ਵਿੱਚ ਤਾਂ ਕੁਛ ਵੀ ਨਹੀਂ, ਮੈਨੂੰ ਲੱਗਦਾ ਮੇਰਾ ਪੁੱਤ ਇਹਦੇ ਵਿੱਚ ਕੁਛ ਪਾਉਣਾ ਭੁੱਲ ਗਿਆ, ਤੁਸੀਂ ਫੇਰ ਪਾਓ ਤੇ ਮੈਨੂੰ ਦੱਸੋ ਕੀ ਤੁਸੀਂ ਬਣਾਇਆ ਮੇਰੇ ਲਈ। ਤੇ ਬੱਚੀ ਨੇ ਬੜੇ ਮਾਸੂਮ ਜਿਹੇ ਚਿਹਰੇ ਦੇ ਨਾਲ ਮਾਂ ਦੇ ਮੂੰਹ ਵੱਲ ਤੱਕਦਿਆਂ ਕਿਹਾ, ਮੰਮਾ ਇਹਦੇ ਵਿੱਚ ਮੈਂ ਢੇਰ ਸਾਰਾ ਪਿਆਰ ਪਾਇਆ ਸੀ, ਜਦੋਂ ਤੁਸੀਂ ਡਾਕਟਰ ਦੇ ਗਏ ਸੀ ਨਾ ਉਦੋਂ ਇਹ ਨਵੈਲਪ ਬਣਾ ਕੇ ਮੈਂ ਸੋਚਿਆ ਇਹਦੇ ਵਿੱਚ ਕੀ ਪਾਵਾਂ, ਤੇ ਮੈਨੂੰ ਨੇਬਰ ਆਂਟੀ ਨੇ ਦੱਸਿਆ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪਿਆਰ, ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਪਾਉਣ ਦੇ ਲਈ ਕੋਈ ਚੀਜ਼ ਤੂੰ ਨਹੀਂ ਖਰੀਦ ਸਕਦੀ। ਤੇ ਮੇਰੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਪਿਆਰ ਹੈ, ਤੇ ਮੈਂ ਸੋਚਿਆ ਕਿ ਮੈਂ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਫਿਰ ਪਿਆਰ ਹੀ ਕਿਉਂ ਨਾ ਤੁਹਾਨੂੰ ਦੇਵਾਂ, ਮੈਂ ਇਹ ਇੱਕ ਐਨਵੈਲਪ ਬਣਾ ਕੇ ਇਹਦੇ ਵਿੱਚ ਬਹੁਤ ਪਿਆਰ ਪਾਇਆ, ਮੈਂ ਬਹੁਤ ਸਾਰੀਆਂ ਪਾਰੀਆਂ ਕੀਤੀਆਂ, ਢੇਰ ਸਾਰੀਆਂ ਹੱਗਸ ਕਰਕੇ ਇਹ ਸਾਰਾ ਪਿਆਰ ਇਕੱਠਾ ਕਰਕੇ ਮੈਂ ਇਸ ਐਨਵੈਲਪ ਦੇ ਵਿੱਚ ਪਾ ਕੇ ਤੁਹਾਨੂੰ ਤੁਹਾਡੇ ਬਰਥਡੇ 'ਤੇ ਗਿਫਟ ਕੀਤਾ। ਅਤੇ ਹੁਣ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ। ਆਪਣੀ ਧੀ ਨੂੰ ਗੱਲ ਦੇ ਨਾਲ ਲਾ ਕੇ ਸੋਚਦੀ ਕਿ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ, ਮੈਂ ਤਾਂ ਸੋਚਿਆ ਸੀ ਮੇਰੀ ਧੀ ਹਲੇ ਨਿਆਣੀ ਆ, ਇਹਦਾ ਮੈਂ ਪਾਲਣ ਪੋਸ਼ਣ ਕਿੱਦਾਂ ਕਰੂੰਗੀ, ਮੈਂ ਤਾਂ ਆਪਣੇ ਆਪ ਨੂੰ ਨਹੀਂ ਸਾਂਭ ਪਾ ਰਹੀ। ਪਰ ਧੀਏ ਅੱਜ ਇਸ ਤੇਰੇ ਕਾਰਡ ਦੇ ਕਰਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਤੂੰ ਤਾਂ ਬਹੁਤ ਵੱਡੀ ਹੋ ਗਈ, ਤੂੰ ਆਪਣੇ ਆਪ ਨੂੰ ਕੀ ਤੂੰ ਤਾਂ ਮੈਨੂੰ ਵੀ ਸਾਂਭ ਸਕਦੀ ਹੈ, ਅਤੇ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਤੂੰ ਸਾਂਭਿਆ ਵੀ ਹੈ, ਆਪਣੇ ਆਪ 'ਤੇ ਵੀ ਮਾਣ ਕਰ ਰਹੀ ਹੈ, ਆਪਣੀ ਧੀ 'ਤੇ ਵੀ ਮਾਣ ਕਰ ਰਹੀ ਹੈ, ਅਤੇ ਸੋਚ ਰਹੀ ਹੈ ਕਿ ਹੁਣ ਮੈਂ ਬਹੁਤ ਸਾਰੀਆਂ ਗੱਲਾਂ ਆਪਣੀ ਸ਼ਾਇਦ ਧੀ ਦੇ ਨਾਲ ਕਰ ਸਕਦੀ ਹਾਂ। ਹੁਣ ਮੇਰਾ ਮਨ ਸ਼ਾਇਦ ਪਹਿਲਾਂ ਦੇ ਨਾਲੋਂ ਹਲਕਾ ਫੀਲ ਕਰ ਰਿਹਾ। ਅਤੇ ਉਸ ਦਿਨ ਤੋਂ ਦੋਵਾਂ ਦੀ ਜ਼ਿੰਦਗੀ ਕਾਫ਼ੀ ਬਿਹਤਰ ਹੋਈ। ਹੁਣ ਦੋਵੇਂ ਕਾਫੀ ਇਕੱਠਾ ਸਮਾਂ ਬਿਤਾਉਂਦੇ, ਇੱਕ ਦੂਸਰੇ ਦੇ ਨਾਲ ਮਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਕਰਦੇ। ਦੋਵਾਂ ਦਾ ਪਾੜਾ ਵੀ ਹੌਲੀ ਹੌਲੀ ਘਟਣ ਲੱਗਾ ਅਤੇ ਮਾਂ ਦੀ ਸਿਹਤ ਵੀ ਠੀਕ ਹੋਣ ਲੱਗੀ। ਸ਼ਾਇਦ ਇਸ ਕਹਾਣੀ ਦੇ ਵਿੱਚੋਂ ਆਪਾਂ ਇਹ ਚੀਜ਼ ਵੇਖ ਸਕਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚਾ ਹੀ ਸਮਝਦੇ ਰਹਿੰਦੇ ਹਾਂ, ਆਪਣੀਆਂ ਪਰੇਸ਼ਾਨੀਆਂ ਉਹਨਾਂ ਦੇ ਉੱਤੇ ਹਮੇਸ਼ਾ ਲੱਦ ਕੇ ਉਹਨਾਂ ਨੂੰ ਆਪਣੇ ਤੱਕ ਆਉਣ ਹੀ ਨਹੀਂ ਦਿੰਦੇ। ਪਰੇਸ਼ਾਨੀ ਸਾਡੀ ਹੁੰਦੀ ਆ, ਸੁੱਟ ਆਪਾਂ ਬੱਚਿਆਂ ਦੇ ਉੱਤੇ ਦਿੰਦੇ ਹਾਂ। ਬੱਚਾ ਸਾਡੇ ਲਾਗੇ ਆਉਣ ਦੀ ਕੋਸ਼ਿਸ਼ ਕਰਦਾ, ਆਪਾਂ ਧੱਕ ਕੇ ਦੋ ਕਦਮ ਹੋਰ ਦੂਰ ਕਰ ਦਿੰਦੇ। ਹੌਲੀ ਹੌਲੀ ਬੱਚਾ ਇੰਨੀ ਦੂਰ ਚਲਿਆ ਜਾਂਦਾ ਕਿ ਫਿਰ ਉਹ ਤੁਹਾਡੇ ਲਾਗੇ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਤੁਹਾਨੂੰ ਲੱਗਦਾ ਕਿ ਬੱਚੇ ਅੱਜ ਕੱਲ੍ਹ ਦੇ ਬੜੇ ਜਿੱਦੀ ਹੋ ਗਏ ਨੇ, ਅਤੇ ਬਾਹਰ ਵਾਲਿਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬਾਹਰ ਰਹਿ ਕੇ ਬੱਚੇ ਬਦਤਮੀਜ਼ ਹੋ ਗਏ ਨੇ, ਪਰ ਕਿਤੇ ਨਾ ਕੁਛ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ। ਨਿੱਕੀ ਨਿੱਕੀ ਗੱਲ ਤੋਂ ਆਪਾਂ ਟੋਕ ਦਿੰਦੇ ਹਾਂ, ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਨਾ ਲਾਈ, ਮੇਰੇ ਬੈਗ 'ਚੋਂ ਕੋਈ ਚੀਜ਼ ਨਾ ਕੱਢੀ, ਮੇਰੀ ਅਲਮਾਰੀ ਨੂੰ ਹੱਥ ਨਹੀਂ ਲਾਉਣਾ। ਅਤੇ ਆਪਾਂ ਜੇ ਹਰ ਇੱਕ ਚੀਜ਼ ਦੇ ਉੱਤੇ ਬੱਚੇ ਦੇ ਆਪਣਾ ਅਧਿਕਾਰ ਜਮਾਉਂਦੇ ਹਾਂ, ਅਤੇ ਫਿਰ ਇਸ ਤਰੀਕੇ ਦੇ ਨਾਲ ਸਾਨੂੰ ਟ੍ਰੀਟਮੈਂਟ ਬੱਚੇ ਦੇ ਨਾਲ ਨਹੀਂ ਕਰਨਾ ਚਾਹੀਦਾ। ਸੋ ਕਿਸੇ ਵੀ ਐਂਗਲ ਤੋਂ ਤੁਸੀਂ ਵੇਖ ਲਓ, ਅਤੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਰਿਹਾ ਤਾਂ ਕੋਸ਼ਿਸ਼ ਕਰੋ ਕਿ ਉਸ ਗਲਤੀ ਨੂੰ ਆਪਾਂ ਅੱਜ ਦੀ ਅੱਜ ਸੁਧਾਰੀਏ, ਕਿਉਂਕਿ ਬੱਚੇ ਸਾਡੇ ਨਾਲੋਂ ਵੱਧ ਸਮਾਰਟ ਨੇ, ਬੱਚੇ ਸਾਡੇ ਨਾਲੋਂ ਵੱਧ ਸਮਝਦਾਰ ਨੇ। ਅਤੇ ਧੰਨਵਾਦ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਹਾਂਜੀ ਹਾਂਜੀ, ਓਏ ਹਾਂ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ ਜ਼ਿੰਮੇਵਾਰੀ ਲਓ ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ TAC ਵੱਲੋਂ ਇੱਕ ਸੁਨੇਹਾ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22-carat ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
3: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
4: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
5: मोबाइल स्पीड कैमरों के लिए बाएं मुड़े पुलिस मोटरसाइकिल यूनिट के लिए दाएं मुड़े जीवन के लिए खतरनाक दुर्घटना की स्थिति में सीधे आगे जाना जारी रखें
6: आपकी छुट्टी कैसे खत्म होती है यह आप पर निर्भर है अगर आप तेज गाड़ी चलाते हैं चाहे थोड़ा सा भी तो यह गलत बात है TAC की ओर से एक संदेश
7: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया ZJ स्टोन मेसन पार्टी करनो बनाए एकदम क्लासी असी बनाउने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ घर पर तुहाडी पर्सनालिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 Collins Road, Milton.
8: सोना चाहिदा
9: भरोसा चाहिदा
8: क्वालिटी ते बाई बैक भी चाहिदा चले आओ Delhi Jewelers, Stockland, Point Cook विखे जिथे बाई कैरेट गोल्ड क्लासी सिल्वर डेजलिंग डायमंड्स अते जेम स्टोन्स कस्टम ज्वेलरी थोड़े ऑर्डर ते रेडी पुराना सोना बाई बैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजब रेट ते Delhi Jewelers 310/2 Main Street, Point Cook. Call 0493-536-042.

0: करे शोर।
1: पवन करे शोर।
0: अरे बाबा शोर नहीं, शोर शोर शोर।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਦਿਨ ਵੀਰਵਾਰ ਦਾ ਅਤੇ ਕਿਉਂਕਿ ਸਾਉਣ ਦਾ ਮਹੀਨਾ ਚੜ੍ਹਾ ਅਤੇ ਇਸ ਕਰਕੇ ਪਵਨ ਕਰੇ ਸੋਰ ਯਾਨੀ ਕਿ ਸੋਰ ਥਰੋਟ
1: ਸੋਰ ਨਹੀਂ ਸ਼ੋਰ
0: ਸੋਰ ਥਰੋਟ ਸਾਉਣ ਦੇ ਮਹੀਨੇ ਦੀਆਂ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਸੁੱਤੇ ਰਹੋ ਖੂਬ ਸੌਂ ਜਿਹਨਾਂ ਨੂੰ ਸੌਣਾ ਮਿਲਦਾ ਪਰ ਇੱਥੇ ਤੇ ਉਹੀ ਸੌਂ ਸਕਦਾ ਜਿਹੜਾ ਵਿਚਾਰਾ ਬਿਮਾਰ
1: ਆ
0: ਦੂਸਰੇ ਨੂੰ ਕਿੱਥੇ ਸੌਣਾ ਸੌਂ ਕੇ ਵੀ ਦੂਸਰੇ ਨੂੰ ਤਲਖੀ ਜੀ ਮੱਚੀ ਰਹਿੰਦੀ ਆ ਚਕਾਹਣ ਜੀ ਪੈਂਦੀ ਰਹਿੰਦੀ ਵੀ ਹਾਏ ਕਿੱਥੇ ਸੁੱਤੇ ਸੁੱਤੇ ਦਿਨ ਕੱਢਤਾ ਸਤਿ ਸ਼੍ਰੀ ਅਕਾਲ ਕਹਿੰਦੇ ਵੀਰ ਜੀ ਹੁਣਾਂ ਨੇ ਵਧੀਆ ਤਰੀਕੇ ਦਾ ਇਤਿਹਾਸ ਸੁਣਾਇਆ ਅਤੇ ਇੱਦਾਂ ਹੀ ਜਾਰੀ ਰੱਖਿਓ ਧੰਨਵਾਦ ਜੀ ਬਹੁਤ ਮਿਹਰਬਾਨੀ ਕੋਸ਼ਿਸ਼ ਸਾਡੀ ਇਹੋ ਹੀ ਆ ਸਰ ਬਾਕੀ ਤੁਹਾਡੀਆਂ ਤਾੜੀਆਂ ਤੇ ਤੁਹਾਡੀ ਫੀਡਬੈਕ ਤੇ ਡਿਪੈਂਡ ਕਰਦਾ ਕਿਉਂਕਿ ਸਾਡੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਸੋਰਸ ਹੁੰਦਾ ਵਾ ਕਿਹੜੀ ਇਨਫੋਰਮੇਸ਼ਨ ਕਿੱਦਾਂ ਤੇ ਕਿੱਧਰ ਨੂੰ ਅੱਗੇ ਤੋਰਨੀ ਆ ਰੋਕਣੀ ਆ ਉਹ ਸਾਰੇ ਦਾ ਸਾਰਾ ਸੋਰਸ ਤੁਹਾਡੀ ਫੀਡਬੈਕ ਸੋ ਇਸ ਕਰਕੇ ਕਹੀਦਾ ਵਾ ਕਿ ਆਪਣੀ ਫੀਡਬੈਕ ਸਾਨੂੰ ਤੁਸੀਂ ਦਿੰਦੇ ਰਹੋ ਤਾਂ ਕਿ ਇਹ ਯਤਨ ਜਿਹੜੇ ਆ ਉਹ ਆਪਣਾ ਜਾਰੀ ਰੱਖੀਏ ਆਪਾਂ ਥੈਂਕ ਯੂ ਜੀ ਬਹੁਤ ਮਿਹਰਬਾਨੀ ਅੰਮ੍ਰਿਤ ਭੈਣ ਜੀ ਬਹੁਤ ਧੰਨਵਾਦ ਤੁਹਾਡਾ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਇਕਬਾਲ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਕਹਿੰਦੇ ਕਿ ਸੌਣ ਦਾ ਮਹੀਨਾ ਅਤੇ ਸੋਰ ਓਕੇ ਧੰਨਵਾਦ ਜੀ ਮਿਹਰਬਾਨੀ ਅਤੇ ਸ਼ੁਕਰੀਆ ਜੀ ਇੱਥੇ ਵੀ ਆਪਾਂ ਹੁਣ ਵੇਖਦੇ ਹਾਂ ਅਤੇ ਇੰਨਾ ਮਹੀਨਿਆਂ ਦੇ ਵਿੱਚ ਸੌਣ ਸੌਣ ਜਿਹਾ ਹੋ ਹੀ ਜਾਂਦਾ ਵਾ ਜਦੋਂ ਆਪਾਂ ਵੇਖਦੇ ਹਾਂ ਵੀ ਚਾਰ ਚੁਫੇਰੇ ਤੀਆਂ ਬੀਬੀਆਂ ਤਿਆਰ ਸ਼ਿਆਰ ਹੋ ਕੇ ਜਾਂਦੀਆਂ ਨੱਚਦੀਆਂ ਗਿੱਧਾ ਪਾਉਂਦੀਆਂ ਸੋ ਇੱਕ ਤਰ੍ਹਾਂ ਦੇ ਨਾਲ ਉਹ ਵਾਲਾ ਮਾਹੌਲ ਚਾਲ ਬਣ ਜਾਂਦਾ
1: ਹਾਂ ਜਿੱਥੇ ਮਤਲਬ ਆਪਣਾ ਡਾਇਸਪੋਰਾ ਹੋਵੇ ਬਾਕੀ ਸਾਵਣ ਵੱਲੋਂ ਤਾਂ ਮੈਲਬਨ ਨੂੰ ਬਖਸ਼ਾ ਇੱਥੇ ਤਾਂ 8-9 ਮਹੀਨੇ ਸਾਵਣ ਦਾ ਹੀ ਮਹੀਨਾ ਰਹਿੰਦਾ ਇੱਥੇ ਪਵਨ ਸੋਰ ਹੀ ਕਰਦੀ ਰਹਿੰਦੀ
0: ਬੱਦਲ ਲੀਕ ਹੋਏ ਰਹਿੰਦੇ ਅੱਜ ਸਵੇਰੇ ਸਵੇਰੇ ਜਦੋਂ ਬਹੁਤੀ ਸਵੇਰੇ ਵੀ ਨਹੀਂ ਮੈਨੂੰ ਐਗਜੈਕਟ ਯਾਦ ਨਹੀਂ ਕਿੰਨੇ ਕੁ ਵਜੇ ਹੋਣਗੇ ਉਦੋਂ ਵੀ ਮੀਂਹ ਜਿਹਾ ਪੈਣ ਲੱਗ ਪਿਆ ਇੱਕਦਮ ਸ਼ਾਇਦ ਇੱਕਦਮ ਮੀਂਹ ਜਿਹਾ ਪੈਣ ਲੱਗ ਪਿਆ ਅਤੇ ਕੋਈ ਪਤਾ ਹੀ ਨਹੀਂ ਲੱਗਦਾ
1: ਹਾਂ ਹੈ ਨਾ ਇਹ ਖਾਸੀਅਤ ਆ ਨਾ ਕਿ ਕੋਈ ਕੋਈ ਦਿਨ ਅੱਛਾ ਜਦੋਂ ਮੈਂ ਇੱਥੇ ਆਇਆ ਨਾ ਮੈਂ ਇੱਕ ਸੁਣੀ ਸੁਣਾਈ ਗੱਲ ਲੱਗਦੀ ਨਾ ਤੁਹਾਨੂੰ ਕਿ ਇੱਕੋ ਦਿਨ 'ਚ ਚਾਰ ਵੈਦਰ ਹੋ ਜਾਂਦੇ ਆ ਜੀ ਇੱਕੋ ਦਿਨ 'ਚ ਚਾਰ ਵੈਦਰ ਹੋ ਜਾਂਦੇ ਆ ਮੈਂ ਜਦੋਂ ਵਾਕਈ ਵੇਖਿਆ ਕਿ ਜੈਨੂਅਲੀ ਉਹ ਗਰਮੀਆਂ ਦੇ ਅੰਦਰ ਕਿ ਸ਼ੂ ਵੀ ਸੜਦਾ ਪਿਆ ਤੁਸੀਂ ਇਸ ਵਕਤ ਸਿਟੀ ਘੁੰਮਦੇ ਪਏ ਹੋ ਅਤੇ ਪੂਰੇ 15-20 ਮਿੰਟ ਬਾਅਦ ਮੀਂਹ ਘਨਨ ਘਨ ਤੇ ਬੰਦਾ ਕਹਿੰਦਾ ਵਾਕਈ ਯਾਰ ਇਹ ਕੋਈ ਐਂਗਜ਼ਾਇਟੀ ਐਂਗਜ਼ਾਇਟੀ ਕੋਈ ਡਿਸਆਰਡਰ ਹੈ ਇੱਥੇ ਦੇ ਵੈਦਰ ਨੂੰ ਇਹ ਠੀਕ ਨਹੀਂ ਫੀਲ ਕਰ ਰਿਹਾ
0: ਹੈ ਤੇ ਹੈ ਪ੍ਰੋਬਲਮ ਹੈ ਤੇ ਹੈ ਪ੍ਰੋਬਲਮ ਚਲੋ ਜੋ ਵੀ ਆ ਹਰ ਇੱਕ ਧਰਤੀ ਦੀ ਆਪਣੀ ਇੱਕ ਖੂਬਸੂਰਤੀ ਹੁੰਦੀ ਆ ਅਤੇ ਇੱਥੋਂ ਦੀ ਇਹ ਖੂਬਸੂਰਤੀ ਆ ਫਿਰ
1: ਹਾਂ ਇਹ ਗੱਲ ਆ ਹੈ ਨਾ
0: ਸੋ ਖੈਰ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ 16 ਤਰੀਕ ਹੈ ਭਾਈ ਜੁਲਾਈ ਦਾ ਮਹੀਨਾ ਅਤੇ ਅੱਜ ਵੀਰਵਾਰ ਦਾ ਦਿਨ ਅਤੇ ਅੱਜ ਦੇ ਦਿਨ ਤੁਹਾਡੇ ਨਾਲ ਸਾਂਝਾ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਪੈ ਰਹੇ ਨੇ ਜਿਹੜੇ ਹਿੱਸੇ ਦੇ ਵਿੱਚ ਤੁਸੀਂ ਵੀ ਆਪਣੀ ਫੀਡਬੈਕ ਜਾਂ ਫਿਰ ਫੀਡਬੈਕ ਨਾ ਕੀ ਫੀਡਬੈਕ ਤਾਂ ਦੇਣੀ ਹੁੰਦੀ ਹਰ ਇੱਕ ਚੀਜ਼ ਉੱਤੇ ਮਤਲਬ ਤੁਸੀਂ ਆਪਣੀ
1: ਸ਼ਮੂਲੀਅਤ
0: ਕਰਨੀ ਹੁੰਦੀ ਆ ਅਤੇ ਉਹ ਤੁਸੀਂ ਕਰਨ ਦੇ ਲਈ 044-717-1674 ਦੇ ਉੱਤੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਇਸੇ ਦੇ ਉੱਤੇ ਵਟਸਐਪ ਅਤੇ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ ਅਤੇ ਹਾਲੇ ਥੋੜ੍ਹਾ ਜਿਹਾ ਅਟਕ ਕੇ ਕਿਉਂਕਿ ਆਪਾਂ ਥੋੜ੍ਹਾ ਜਿਹਾ ਪ੍ਰੋਗਰਾਮ ਆਪਾਂ ਅੱਗੇ ਤੋਰ ਲਈ ਆਪਣਾ ਕੀ ਚੱਲ ਰਿਹਾ ਕ੍ਰਿਸ਼ਨਾ ਜੀ ਯੰਗ ਸਤਾਨ ਦੇ ਵਿੱਚ ਕੀ ਚੱਲ ਰਿਹਾ ਯੰਗਸਟਰਾਂ ਦੀ ਦੁਨੀਆ ਦੇ ਵਿੱਚ ਕੀ ਚੱਲ
1: ਯੰਗਸਟਰਾਂ ਦੀ ਦੁਨੀਆ 'ਚ ਕਹਿ ਲਓ ਜਾਂ ਫਿਰ ਯੂਜੂਅਲ ਹੈ ਨਾ ਆਪਾਂ ਕਹਿ ਲਈਏ ਸਮਾਜਿਕ ਦਾਇਰੇ ਦੇ ਅੰਦਰ ਤੁਹਾਨੂੰ ਫਿਲਮਾਂ ਤੋਂ ਐਗਜ਼ਾਮਪਲ ਦੇ ਦਿੰਦਾ ਕਿ ਇੱਕ ਪੰਜਾਬੀ ਫਿਲਮ ਕੱਲ੍ਹ ਆ ਰਹੀ ਹੈ ਹੈ ਨਾ ਦਸਤਾਰ
0: ਹਾਂਜੀ
1: ਵਿੱਚ ਹੈਜ਼ ਗੋਟ ਥੀਮਸ ਆਫ ਰੇਸਿਜ਼ਮ ਹੈਨਾ ਉਹ ਵੀ ਇੱਧਰ ਸਮੇਂ 'ਚ ਜਦੋਂ ਪੂਰੀ ਦੁਨੀਆ 'ਚ ਫੰਡਾਮੈਂਟਲਿਜ਼ਮ ਵਧਿਆ ਪਿਆ ਫੰਡਾਮੈਂਟਲਿਜ਼ਮ ਤੋਂ ਭਾਵ ਇਹ ਹੁੰਦਾ ਕਿ ਜਿਸ ਮੁਲਕ 'ਚ ਰਿਲੀਜਨ ਦੀ ਵਾਹ ਵਾਹੀ ਹੈ ਤਾਂ ਉਹ ਮੈਜੋਰਿਟੀ ਵਾਹ ਵਾਹ ਕਰੇਗਾ ਜਿੱਥੇ ਕਲਰ ਦੀ ਵਾਹ ਵਾਈ ਉਹ ਕਲਰ ਦੀ ਹੋਏਗੀ ਹੈ ਨਾ ਅਤੇ ਜਿੱਥੇ ਕਲਾਸ ਦੀ ਵਾਹ ਵਾਈ ਉਹ ਕਲਾਸ ਉੱਪਰ ਆਪਣੇ ਆਪ ਨੂੰ ਦਿਖਾਏਗੀ ਉਹ ਚੱਲਦਾ ਪਿਆ ਅਤੇ ਉਹਦਾ ਸ਼ਿਕਾਰ ਕਲਾਸ ਐਲੀਟਿਜ਼ਮ ਅਤੇ ਵਾਈਟ ਵਾਸ਼ ਦਾ ਸ਼ਿਕਾਰ ਇੱਕ ਵਾਈਟ ਡਾਇਰੈਕਟਰ ਵੀ ਹੋ ਗਿਆ
0: ਅੱਛਾ
1: ਹਾਂ ਕੱਲ ਰਿਲੀਜ਼ ਹੋ ਰਹੀ ਹੈ ਇੱਕ ਹੋਰ ਫਿਲਮ ਓਡੀਸੀ ਉਹਦਾ ਕੁਛ ਰਿਲੇਸ਼ਨ ਨਹੀਂ ਹੈ ਰੇਸਿਜ਼ਮ ਦੇ ਨਾਲ ਪਰ ਉਹਨਾਂ ਨਾਲ ਹੋ ਗਿਆ ਤੇ ਫਿਰ ਮੈਂ ਸੋਚਿਆ ਕਿ ਓਡੀਸੀ ਵੀ ਆ ਰਹੀ ਹੈ ਕਾਫੀ ਲੋਕਾਂ ਨੇ ਵੇਖਣੀ ਵੀ ਹੋਣੀ ਆ ਤੇ ਆਪਾਂ ਥੋੜੀ ਜਿਹੀ ਕਹਾਣੀ ਵੀ ਦੱਸ ਦਈਏ ਬਈ ਕੀ ਹੋਏ ਕੀ ਕਹਾਣੀ ਕੀ ਹੈ ਕਿਉਂਕਿ ਉਹਨੂੰ
0: ਬਹੁਤ ਸਾਰੇ ਵੈਸੇ ਜਾਣਦੇ ਹੀ ਹੋਣਗੇ ਵੈਸੇ ਇਸ ਨਾਂ ਤੋਂ ਤੁਸੀਂ ਵਾਕਫ ਹੋ ਗਏ ਕਾਫੀ ਵੱਡਾ ਨਾਂ ਹੈ ਮੈਨੂੰ ਲੱਗਦਾ ਇਹ ਉਹ ਨਾਂ ਆ ਜਿਹੜੇ ਬੰਦੇ ਦਾ ਇਹ ਉਹ ਡਾਇਰੈਕਟਰ ਹੈ ਜਿਹੜਾ ਡਾਇਰੈਕਟਰ ਦਾ ਨਾਂ ਹੀ ਸੁਣ ਕੇ ਆਪਾਂ ਫਿਲਮ ਵੇਖਦੇ
1: ਹਾਂ। ਕ੍ਰਿਸਟੋਫਰ ਨੋਲਨ ਬਹੁਤ ਘੱਟ ਡਾਇਰੈਕਟਰਸ ਵਿੱਚੋਂ ਇੱਕ ਹੈ, ਬਿਲਕੁਲ ਤੁਹਾਡਾ ਸਹੀ ਪੁਆਇੰਟ ਹੈ, ਜਿਹੜੇ ਆਪਣੇ ਨਾਮ ਤੋਂ 500-600 ਮਿਲੀਅਨ ਦਾ ਵਰਲਡ ਵਾਈਡ ਗਰੋਸ ਲੈ ਆਉਂਦਾ ਹੈ ਨਾ। ਪਿਛਲੇ ਦਿਨੀ ਇੰਡੀਆ ਕਰਕੇ ਆਇਆ ਟੂਰ ਅਤੇ ਬਹੁਤ ਬਹੁਤ ਗ੍ਰੈਂਡ ਵੈਲਕਮ ਮਿਲਿਆ ਇਹਨਾਂ ਨੂੰ ਜਿੱਥੇ ਜਿੱਥੇ ਵੀ ਗਏ। ਸਟਾਰਕਾਸਟ ਵੀ ਨਾਲ ਗਏ ਸੀ, ਮੈਟ ਡੇਮਨ ਗਿਆ ਸੀ। ਮੈਟ ਡੇਮਨ ਇਜ਼ ਅ ਹਿਊਜ ਸਟਾਰ, 90s ਤੋਂ ਲੈ ਕੇ ਹੁਣ ਤੱਕ ਬਹੁਤ ਤਗੜੀਆਂ ਫਿਲਮਾਂ ਕੀਤੀਆਂ। ਟੌਮ ਹਾਲੈਂਡ ਹੈ ਫਿਲਮ ਦੇ ਅੰਦਰ ਜੋ ਸਪਾਈਡਰਮੈਨ ਵੀ ਪਲੇ ਕਰਦਾ।
0: ਓਕੇ,
1: ਸਪਾਈਡਰਮੈਨ ਵੀ ਆਈ ਖੜੀ ਉਸ ਤੋਂ ਬਾਅਦ
0: ਸਪਾਈਡਰਮੈਨ ਦੇ ਵਿੱਚ ਤਾਂ ਜਿਹਨੂੰ ਮਰਜ਼ੀ ਲੈ ਲੈਣ ਉਹ ਤਾਂ ਲੁਕਿਆ ਹੁੰਦਾ ਵਾ।
1: ਨਹੀਂ ਨਹੀਂ, ਜਿਹੜਾ ਸਪਾਈਡਰਮੈਨ ਦੇ ਅੰਦਰ ਨਾ ਅਸਲ 'ਚ ਹੀਰੋ ਦੋ ਇੱਧਰ ਸੁਪਰ ਤਿੰਨ ਸੁਪਰ ਹੀਰੋ ਕਰੈਕਟਰ ਨੇ, ਕਦੀ ਦੇਖਿਓ ਫਿਲਮਾਂ ਜਿਹਦੇ ਅੰਦਰ ਸੁਪਰ ਹੀਰੋ ਨਾਲੋਂ ਜ਼ਿਆਦਾ ਵਧੀਆ ਉਹਨਾਂ ਦੀ ਆਲਟਰ ਈਗੋ ਹੈ ਜਿਹੜੀ ਉਹ ਦੁਨੀਆ ਨੂੰ ਦਿਖਾਉਂਦਾ ਹੈ। ਪੀਟਰ ਪਾਰਕਰ ਸਪਾਈਡਰਮੈਨ ਦਾ, ਕਿਉਂਕਿ ਲਾਈਫ 'ਚ ਜੋ ਬੁਰਾ ਹੋਣਾ, ਜੋ ਟ੍ਰੈਜਡੀ ਹੋਣੀ ਆ ਉਹ ਪੀਟਰ ਪਾਰਕਰ ਨਾਲ ਹੋਣੀ ਆ। ਆਂਟੀ ਅੰਕਲ ਉਹਦੇ ਮਰਨੇ ਆ ਹਨਾ, ਪਿਆਰ ਉਹਦਾ ਨਹੀਂ ਪੂਰਾ ਹੋਣਾ। ਸਪਾਈਡਰਮੈਨ ਨੇ ਤਾਂ ਬਸ ਜਾਲੇ ਸੁੱਟਣੇ, ਬੰਦੇ ਹਨਾ ਖਤਮ ਕਰਨੇ। ਇਨਫੈਕਟ ਸਪਾਈਡਰਮੈਨ 2 ਜਿਹੜੀ ਫਿਲਮ ਸੀ, ਜਿਹੜੀ ਸਭ ਤੋਂ ਪਹਿਲੇ ਪਾਰਟ 'ਚ ਆਈ ਸੀ ਜੇ ਕਿਸੇ ਨੂੰ ਯਾਦ ਹੋਵੇ, ਉਹਦੇ ਅੰਦਰ ਸਪਾਈਡਰਮੈਨ ਐਂਡ 'ਚ ਜਿਹੜਾ ਮੇਨ ਵਿਲਨ ਆ ਉਹਨੂੰ ਕਿਸੇ ਆਪਣੀ ਪਾਵਰ ਕਰਕੇ ਨਹੀਂ ਹਰਾਉਂਦਾ, ਆਪਣਾ ਮਾਸਕ ਉਤਾਰ ਕੇ ਕਹਿੰਦਾ ਕਿ ਮੈਂ ਪੀਟਰ ਹਾਂ, ਮੈਂ ਤੇਰੇ ਤੋਂ ਪੜ੍ਹਿਆ ਹੋਇਆ, ਤੂੰ ਹੀ ਮੈਨੂੰ ਸਿਖਾਇਆ ਕਿ ਇਨਸਾਨੀਅਤ ਲਈ ਕੋਈ ਚੰਗਾ ਕਰਨਾ ਚਾਹੀਦਾ, ਤੂੰ ਹੁਣ ਆਪ ਇੱਦਾਂ ਕਰਦਾ ਪਿਆ। ਸੋ ਗ੍ਰੇਟ, ਸੇਮ ਇਜ਼ ਦਾ ਕੇਸ ਵਿਦ ਬੈਟਮੈਨ, ਸੇਮ ਇਜ਼ ਦਾ ਕੇਸ ਵਿਦ ਆਇਰਨ ਮੈਨ, ਕਿ ਇਹ ਜਦੋਂ ਆਪਣੇ ਮਾਸਕ ਜਾਂ ਸੂਟ 'ਚ ਨਹੀਂ ਹੁੰਦੇ ਤੇ ਇਹ ਕਰੈਕਟਰ ਉੱਦਾਂ ਜ਼ਿਆਦਾ ਮਸ਼ਹੂਰ ਨੇ, ਜ਼ਿਆਦਾ ਮਕਬੂਲ ਨੇ ਆਪਣੇ ਲੈਵਲ 'ਤੇ। ਜਦੋਂ ਮਤਲਬ ਬੈਟਮੈਨ ਐਜ਼ ਅ ਬਰੂਸ ਵੇਨ, ਉਹਦਾ ਇੱਕ ਸਵੈਗ ਔਰਾ ਲੋਕਾਂ ਨੂੰ ਜ਼ਿਆਦਾ ਪਸੰਦ ਆ। ਸੇਮ ਟੋਨੀ ਸਟਾਰਕ ਹੈ
0: ਅਸਲ ਫੇਸ,
1: ਹਾਂ ਅਸਲ ਫੇਸ ਜ਼ਿਆਦਾ ਮਸ਼ਹੂਰ।
0: ਮੈਂ ਉਹੀ ਕਹਿ ਰਿਹਾ ਨਾ, ਇਹਦੇ 'ਚ ਤਾਂ ਮੰਨ ਲਓ ਜਦੋਂ ਕੋਸਟਿਊਮ 'ਚ ਉਹਨਾਂ ਨੇ ਸ਼ੂਟ ਕਰਨਾ ਤਾਂ ਕੋਈ ਵੀ ਕਰਜੇ ਉਹ ਕੀ ਪਤਾ ਲੱਗਦਾ ਕੌਣ ਹੈ ਅੰਦਰ
1: ਹੁੰਦਾ ਹੋਏਗਾ, ਪ੍ਰੀਟੀ ਮੱਚ ਸ਼ੋਰ ਹੁੰਦਾ ਹੋਏਗਾ। ਜਿਹੜਾ ਡੈਡਪੂਲ ਪਲੇ ਕਰਦਾ ਰਾਇਨ ਰੈਨਲਡਸ, ਉਹ ਸਭ ਤੋਂ ਮਸ਼ਹੂਰ ਹੈ ਕਿ ਉਹ ਆਪਣੇ ਸਟੰਟ ਵੀ ਸਾਰੇ ਆਪ ਹੀ ਕਰਦਾ, ਤੇ ਕਹਿੰਦੇ ਕਿ ਇਹਦੀ ਫਿਲਮ ਨਹੀਂ ਬਣਨ ਦਿੰਦੇ ਸੀਗੇ ਰਾਇਨ ਰੈਨੋਲਡਸ ਦੀ। ਤੇ ਇਹਨੇ 6-7 ਮਿੰਟ ਦੀ ਨਾ ਇੱਕ ਐਕਸ਼ਨ ਸੀਕੁਐਂਸ ਕੀਤਾ ਸੀਗਾ। ਇੱਕ ਹੁੰਦਾ ਨਾ ਟੈਸਟਿੰਗ ਕਰਦੇ ਆ ਸਟੂਡੀਓ ਵਾਲੇ ਕਿ ਇਹ ਫਿਲਮ ਬਣਾਉਣੀ ਕਿ ਨਹੀਂ ਬਣਾਉਣੀ, ਫਿਰ ਬਾਅਦ 'ਚੋਂ ਠੰਡੇ ਬਸਤੇ ਪਾ ਜਾਂਦੇ ਕਿ ਨਹੀਂ ਯਾਰ ਇਹ 'ਚ ਪੈਸੇ ਵੱਧ ਲੱਗਣੇ, ਵਟਐਵਰ ਹੈ ਨਾ। ਇਹਨੇ ਉਹ ਲੀਕ ਕਰਾਤਾ ਸੀ ਰਾਇਨ ਰੈਨੋਲਡਸ ਨੇ, ਫਿਰ ਬਾਅਦ 'ਚੋਂ 4-5 ਸਾਲ ਬਾਅਦ ਮੰਨਿਆ ਕਿ ਮੈਂ ਹੀ ਲੀਕ ਕਰਾਇਆ, ਕਿਉਂਕਿ ਸਟੂਡੀਓ ਨੇ ਕਿਹਾ ਫਿਲਮ ਨਹੀਂ ਬਣਾਉਣੀ ਅਸੀਂ ਡੈਡਪੂਲ।
0: ਓਕੇ,
1: ਕਿਉਂਕਿ ਡੈਡਪੂਲ ਆਪਣੇ ਆਪ 'ਚ ਬਹੁਤ ਅਜੀਬ ਸੁਪਰ ਹੀਰੋ ਹੈ, ਸੁਪਰ ਹੀਰੋ ਯੂਜਲੀ ਕਿਡਸ ਆਡੀਅੰਸ ਹੁੰਦੀ ਆ, ਪਰ ਉਹ ਗਾਲਾਂ ਇੰਨੀਆਂ ਕੱਢਦਾ ਅਤੇ ਉਹਦੀ ਥੀਮਸ ਵੀ, ਗਾਲਾਂ ਵੀ ਛੱਡੋ ਅਤੇ ਜੋਕਸ ਵੀ ਇੱਦਾਂ ਦੇ ਜਿਸ ਤਰ੍ਹਾਂ ਕਹਿ ਲਓ ਅਡਲਟ 4-5 ਯਾਰ ਦੋਸਤ ਬੈਠ ਕੇ ਗੱਲਾਂ ਕਰਨਗੀਆਂ ਨਾ ਉੱਦਾਂ ਦੀਆਂ। ਸੋ ਉਹ ਪਤਾ ਹੀ ਸੀਗਾ ਕਿ ਏ ਸਰਟੀਫਿਕੇਟ ਮਿਲੇਗਾ, ਉਹਦੇ ਅੰਦਰ ਵਾਇਲੈਂਸ ਉਸ ਤਰ੍ਹਾਂ ਦਾ ਹੁੰਦਾ ਕਿ ਬੰਦਾ ਪੂਰਾ ਹੀ ਵੱਢਦਾ, ਸਮਥਿੰਗ ਲਾਈਕ ਦੈਟ। ਸੋ ਉਹਨੇ ਆਪ ਲੀਕ ਕੀਤੀ ਸੀਗੀ, ਫਿਰ ਉਹਨੇ ਬਾਅਦ 'ਚੋਂ ਕਹਿੰਦਾ ਐਜ਼ ਅ ਕਲੋਜ਼ ਫਿਰ ਸਾਈਨ ਕੀਤਾ ਸੀਗਾ ਕਿ ਮੈਂ ਤੁਹਾਡੇ ਪੈਸੇ ਬਚਾਊਂਗਾ, ਕਿ ਤੁਹਾਨੂੰ ਕੋਈ CGI ਕਰਨ ਦੀ ਲੋੜ ਨਹੀਂ, ਮੈਂ ਜਿਹੜੇ ਜਿਹੜੇ ਸੀਨ ਜਿਹ 'ਚ ਪਤਾ ਕਿ ਆਹ ਮੈਂ ਕਰ ਸਕਦਾ, ਕਿਉਂਕਿ ਸਟੰਟਮੈਨ ਵੀ ਕਰ ਸਕਦਾ ਜਿੱਥੇ VFX ਦੀ ਲੋੜ ਨਹੀਂ, ਉਹ ਮੈਂ ਹੀ ਕਰਾਂਗਾ। ਸੋ ਉਹ ਆਪ ਕਰਦਾ ਇਸ ਕਰਕੇ।
0: ਓਕੇ, ਸੋ ਇਹਦੇ ਵਿੱਚ ਫਿਰ ਉਹ ਆਪਣੇ ਗਾਣੇ ਵਾਲਿਆਂ ਨੇ ਵੀ ਸਿੱਖ ਲਿਆ ਪੰਜਾਬੀ ਆਪਣੇ, ਹੈ ਨਾ, ਵੀ ਆਹ ਵੀ ਲੀਕ ਹੋ ਗਿਆ, ਉਹ ਵੀ ਲੀਕ ਹੋ ਗਿਆ।
1: ਪਤਾ ਨਹੀਂ ਇਹ ਪੰਜਾਬੀ ਗਾਣੇ ਕਿੱਦਾਂ ਲੀਕ ਹੁੰਦੇ, ਮੈਨੂੰ ਅੱਜ ਤੱਕ ਸਮਝ ਨਹੀਂ ਆਇਆ, ਅੱਜ ਤੱਕ ਨਹੀਂ ਸਮਝ ਆਇਆ ਕਿ ਇਹ ਕਿਸ ਤਰੀਕੇ ਨਾਲ, ਇੱਕ ਸੰਗਤਾਲ ਨਾ ਬਹੁਤ ਮਸ਼ਹੂਰ ਕੋਮੇਡੀਅਨ ਆ,
0: ਨੈਪੀਆਂ ਵਰਗੇ ਗਾਣੇ ਆ,
1: ਨਹੀਂ ਉਹਦੀ ਬਹੁਤ ਵਧੀਆ ਸਕਿੱਟ ਆ, ਉਹਨੇ ਯੂਟਿਊਬ ਵੀਡੀਓ ਬਣਾਈ, ਉਹ ਸਿੰਗਰ ਬਣ ਕੇ ਜਾਂਦਾ, ਗਾਣਾ ਰਿਕਾਰਡ ਕਰਦਾ, ਗਾਣਾ ਰਿਕਾਰਡ ਕਰਕੇ ਨਾ ਪਿੱਠ ਕਰ ਲੈਂਦਾ ਮਿਊਜ਼ਿਕ ਪ੍ਰੋਡਿਊਸਰ ਵੱਲ, ਕਹਿੰਦਾ ਪਾਜੀ ਜੇ ਹੁਣ ਇਹ ਲੀਕ ਹੋ ਜਾਵੇ ਨਾ ਤੇ ਤੁਸੀਂ ਪਲੀਜ਼ ਲੀਕ ਨਾ ਕਰਿਓ, ਫਿਰ ਨਾਲ ਇਸ਼ਾਰਾ ਕਰੀਓ ਵੀ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ, ਫਿਰ ਅਕਵੰਤ ਕਹਿੰਦਾ ਕਰ ਦਿਓ ਪਾਜੀ ਲੀਕ ਨਾ ਕਰਿਓ ਪਾਜੀ ਲੀਕ ਨਾ। ਹੋਰ ਕੀ ਤਰੀਕਾ ਹੋ ਸਕਦਾ ਵੀ ਲੀਕ ਹੋਣ ਦਾ?
0: ਬਾਕੀ ਚਲੋ ਉਹ ਜਾਣੇ ਹੋਣਾ, ਆਪਾਂ ਕੀ ਕਹਿ ਸਕਦੇ, ਪਰ ਇਹ ਆ ਹੋ ਸਕਦਾ ਫਿਰ ਆ ਜਿਹੜਾ ਉਹਦਾ ਆਈਡੀਆ ਸੀ ਇੱਥੋਂ ਫਿਰ ਗਾਂ ਇਹਨਾਂ ਨੂੰ ਵੀ ਆਈਡੀਆ ਆ
1: ਗਿਆ। ਹਾਂ ਹੋ ਸਕਦਾ, ਕਾਫੀ ਹੈ ਨਾ ਇਹ ਚੀਜ਼ਾਂ ਚੱਲਦੀਆਂ। ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਤਗੜੀ ਲੀਕਡ ਸਟੋਰੀ ਜਿਹੜੀ ਹੈ ਨਾ ਉਹ ਓਡਿਸੀ ਵਾਲੀ ਹੈ।
0: ਅੱਛਾ,
1: ਕਿਉਂਕਿ ਜਿਸ ਬੰਦੇ ਨੇ ਇਹ ਕਹਾਣੀ ਬੋਲੀ, ਅੱਜ ਤੋਂ 3,3200 ਸਾਲ ਪੁਰਾਣੀ ਇਹ ਕਹਾਣੀ ਹੈ। ਜੇ ਇਹਨੂੰ ਆਪਾਂ ਕੰਟੈਂਪਲੇਟ ਕਰੀਏ ਤਾਂ ਦੋ ਹਿੱਸਿਆਂ 'ਚ ਵੰਡੀ ਹੋਈ ਹੈ, ਲਿਲੀਆਡ ਜਿਹੜੀ ਟ੍ਰੋਜਨ ਹਾਰਸ ਹੈ ਅਤੇ ਓਡਿਸੀ ਜਿਹੜੀ ਉਸ ਤੋਂ ਬਾਅਦ ਦਾ ਪਾਰਟ ਹੈ। ਸੋ ਓਡਿਸੀ ਬੇਸਿਕਲੀ ਸੀਕੁਅਲ ਹੈ ਉਸ ਫਿਲਮ ਦਾ ਜੋ ਪਹਿਲੇ ਬਣੀ ਨਹੀਂ ਹੈ, ਪਰ ਕਿਉਂਕਿ ਉਹੀ ਵੈਸਟਰਨ ਸੁਸਾਇਟੀ ਦੇ ਅੰਦਰ ਲੋਕਾਂ ਨੂੰ ਹੁੰਦਾ ਕਿ ਇਹ ਤਾਂ ਸੁਣੀਆਂ ਸੁਣਾਈਆਂ, ਕਿਉਂਕਿ ਉੱਥੇ ਦੀ ਮਹਾਭਾਰਤ ਹੈ, ਹਰ ਕਿਸੇ ਨੂੰ ਪਤਾ। ਤੇ ਕਹਿੰਦੇ ਕੁਛ 13,000-14,000 ਲਾਈਨ ਲੰਬੀ ਪੋਏਮ ਹੈ ਇਹ ਬੇਸਿਕਲੀ, ਜੋ ਇੱਕ ਹੋਮਰ ਨਾਮ ਦੇ ਬੰਦੇ ਨੇ ਬੋਲੀ ਅੱਜ ਤੋਂ 3,3200 ਸਾਲ ਪਹਿਲਾਂ। ਕਿਉਂਕਿ ਇਹ ਚ ਵੀ ਉਹੀ ਜਿਸਾ ਮਹਾਭਾਰਤ ਹੈ ਨਾ ਕਿ ਦੇਵਤੇ ਵੀ ਵਿੱਚ ਹੀ ਸੁਪਰ ਹਿਊਮਨਸ ਕਿ ਅਰਜਨ ਵੀ ਲੜਦਾ ਪਿਆ ਪਰ ਉੱਪਰੋਂ ਇੰਦਰ ਦੇਵ ਵੀ ਕੁਛ ਨਾ ਕੁਛ ਕਰ ਰਿਹਾ, ਸੂਰਯ ਦੇਵ ਵੀ ਕੁਛ ਨਾ ਕੁਛ ਕਰ ਰਿਹਾ, ਸੇਮ ਇੱਦਾਂ ਦਾ ਹੀ ਕੰਸੈਪਟ ਆ ਟੋਟਲੀ। ਤੇ ਅੰਨਾ ਸੀਗਾ, ਹੋਮਰ ਨਾਮ ਸੀ ਬੰਦੇ ਦਾ, ਅੰਨਾ ਸੀ, ਉਹ ਗਲੀ ਗਲੀ ਜਾ ਕੇ ਇਹ ਕਹਾਣੀ ਦੇ ਕੁਛ ਕੁਛ ਹਿੱਸੇ ਬੋਲਦਾ ਸੀ।
0: ਓਕੇ,
1: ਫਿਰ ਬਾਅਦ ਚੋਂ ਜਿੱਥੇ ਜਿੱਥੇ ਪਿੱਕ ਹੋਈ ਉਹ ਇੰਨੀ ਪਿੱਕ ਹੋਈ ਉਸ ਸੋਸਾਇਟੀ ਦੇ ਅੰਦਰ ਕਿ ਲੋਕਾਂ ਨੇ ਥੋੜੇ ਥੋੜੇ ਹਿੱਸੇ ਨਾ ਉਹਦੇ ਜਿਹੜੇ ਮਸ਼ਹੂਰ ਹੋ ਗਏ ਉਹੀ ਇਕੱਲੇ ਸੁਣਾਣੇ ਮਹਿਫਲਾਂ 'ਚ ਬੈਠ ਕੇ।
0: ਓਕੇ,
1: ਫਿਰ ਕਿਸੇ ਨੇ ਲਿਖਣਾ ਸ਼ੁਰੂ ਕੀਤਾ, ਫਿਰ ਜਦੋਂ ਲਿਖਿਆ ਪੂਰਾ ਦਾ ਪੂਰਾ ਕੁਛ 10-12 ਲੋਕਾਂ ਨੇ ਰਲ ਕੇ ਲਿਖਿਆ, ਕਿਸੇ ਕੋਲ ਕ੍ਰੈਡਿਟ ਨਹੀਂ ਹੈ, ਮਤਲਬ ਕਿਸੇ ਨੇ ਨਹੀਂ ਪਤਾ ਕਿੰਨੇ ਲਿਖਿਆ। ਅੱਜ ਵੀ ਕਹਿੰਦਾ ਹੋਮਰ ਦੀ ਕਈ ਬਾਤ ਲਿਲੀਆਡ ਐਂਡ ਓਡੀਸੀ ਇਹ ਕਹਾਣੀ ਹੈ।
0: ਓਕੇ,
1: ਉਹਨਾਂ ਨੇ ਲਿਖਿਆ ਤੇ ਉਹ ਮੈਨੂੰ ਲਾਇਬ੍ਰੇਰੀ ਦਾ ਨਾਮ ਧਿਆਨ ਨਹੀਂ ਪਰ ਉਸ ਅੱਜ ਤੋਂ 1700-1800 ਸਾਲ ਪਹਿਲਾਂ ਉਸ ਲਾਇਬ੍ਰੇਰੀ ਨੂੰ ਵੈਸਟਰਨ ਸੋਸਾਇਟੀ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ, ਉਹਨੂੰ ਅੱਗ ਲੱਗ ਗਈ ਸੀ ਤੇ ਉਹ ਫਿਰ ਤੋਂ ਫਿਰ ਸੁਣੀ ਸੁਣਾਈ ਗੱਲਾਂ ਤੋਂ ਦੁਬਾਰਾ ਤੋਂ ਲਿਖੀ ਗਈ। ਤੇ ਜਿਹੜਾ ਆਪਾਂ ਅੱਜ ਵਰਜਨ ਸੁਣਦੇ ਹਾਂ ਉਹਦਾ ਜਾਂ ਪੜ੍ਹਦੇ ਹਾਂ ਉਹ 3,000-3,200 ਸਾਲ ਪੁਰਾਣਾ, ਕਈ ਕਹਾਈ ਸੁਣੀ ਸੁਣਾਈ ਬਾਤਾਂ ਤੋਂ, ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਉਹ ਸੁੰਦਰ ਮੁੰਦਰੀ ਹੈ ਨਾ, ਦੁੱਲਾ ਭੱਟੀ ਦੀ ਕਹਾਣੀ ਹੈ ਨਾ,
0: ਲੋਕ ਗਾਥਾਵਾਂ,
1: ਹਾਂ ਲੋਕ ਗਾਥਾਵਾਂ, ਉਹ ਜੋੜ ਕੇ ਸਾਰਾ ਬਣਿਆ ਹੋਇਆ। ਤੇ ਕਹਾਣੀ ਉਹਨਾਂ ਨੇ ਕਿੱਥੋਂ ਸ਼ੁਰੂ ਕੀਤੀ ਹੋਈ ਆ, ਇੱਕ ਵਿਆਹ ਤੋਂ।
0: ਓਕੇ,
1: ਵਿਆਹ ਹੋ ਰਿਹਾ ਜੀ, ਪੀਲੀਅਸ ਇੱਕ ਰਾਜਾ ਤੇ ਥੀਟਸ ਹੈਗੀ ਆ ਇੱਕ ਦੇਵੀ, ਸਮੁੰਦਰ ਦੀ ਦੇਵੀ, ਇਹਨਾਂ ਦਾ ਵਿਆਹ ਹੋ ਰਿਹਾ ਤੇ ਸਾਰੇ ਸ਼ਾਮਿਲ ਹੋਏ ਨੇ ਗੋਡਸ ਵਗੈਰਾ, ਜਿਹੜਾ ਇਹਨਾਂ ਦਾ ਸਾਰੇ ਗੋਡਸ ਦਾ ਰਾਜਾ, ਜਿਸ ਤਰ੍ਹਾਂ ਸਾਡੇ ਉੱਥੇ ਇੰਦਰ ਦੇਵ ਹੈ, ਕੜਕੜ ਜੜ ਜੜ ਤੇ ਘਨਨ ਘਨਨ ਬਰਸਾ ਵਾਲਾ ਸਾਵਨ ਦਾ, ਇਹਨਾਂ ਦਾ ਜ਼ੂਸ ਹੈ ਤੇ ਉਹਦੀ ਵੀ ਇਹੀ ਪਾਵਰਸ ਨੇ ਸੇਮ ਟੂ ਸੇਮ ਦੇਵਤਿਆਂ ਦੀ, ਹਾਂ ਮੀਂਹ ਪਵਾਉਣ ਵਾਲੀ, ਆਹ ਬਿਜਲੀ ਕੜਕਾਉਣ ਵਾਲੀ,
0: ਅਫਸਰਾਂ ਨਚਾਉਣ ਵਾਲੀ,
1: ਅਫਸਰਾਂ ਨਚਾਉਣ ਵਾਲੀ, ਸਾਰਾ ਉਹੀ ਕੰਸੈਪਟ ਹੈ। ਆਪਣੀ ਵਾਈਫ ਨਾਲ ਆਉਂਦਾ ਹੇਰਾ ਤੇ ਜਿਹੜੀ ਇਹਨਾਂ ਦੀ ਪੜ੍ਹਾਈ ਦੀ ਤੇ ਸਟ੍ਰੈਟੇਜੀ ਦੀ ਤੇ ਵਾਰ ਜਿੱਤਣ ਦੀ ਸਿੱਖਿਆ ਦੇਣ ਵਾਲੀ ਹੈ ਐਥੀਨਾ, ਤੇ ਜਿਹੜੀ ਇਹਨਾਂ ਦੀ ਖੂਬਸੂਰਤੀ ਦੀ ਦੇਵੀ ਹੈ, ਰੋਮਾਂਸ ਦੀ ਦੇਵੀ ਹੈ ਐਫਰੋਡਾਈਟੀ। ਐਫਰੋਡਾਈਟੀ ਦਾ ਗਾਣਾ ਵੀ ਦੇ ਉੱਪਰ ਗਾਣਾ ਵੀ ਗਾਇਆ ਅਰਜਨ ਢਿੱਲੋਂ ਨੇ ਆਪਣੀ ਪਿਛਲੀ ਐਲਬਮ ਦੇ ਅੰਦਰ, ਸੁਣ ਸਕਦੇ ਹੋ ਤੁਸੀਂ।
0: ਅੱਛਾ,
1: ਦੇਖ ਲਓ ਤੇ
0: ਇਹ ਸਾਰੇ ਯੂ ਵਾਂਟ ਮੀ ਟੂ ਬ੍ਰਿੰਗ ਇਟ ਅਪ,
1: ਹਾਂ ਯੂ ਬ੍ਰਿੰਗ ਇਟ ਅਪ ਲੇਟਰ ਔਨ,
0: ਸ਼ੁਡ ਆਈ,
1: ਯਾ ਯਾ ਯਾ,
0: ਵਾਟ ਵਾਸ ਦਾ ਨੇਮ,
1: ਐਫਰੋਡਾਈਟੀ, APHRODITE।
0: ਅੱਛਾ, ਨਾ ਹੀ ਇਸੇ ਤੋਂ?
1: ਹਾਂ ਹਾਂ, ਨਾਮ ਹੀ ਇਹ ਰੱਖਿਆ ਪ੍ਰਧਾਨ ਨੇ, ਉਹ ਬੇਸਿਕਲੀ ਆਪਣੀ ਮਾਸ਼ੂਕਾ ਨੂੰ ਕਹਿਣਾ ਚਾਹ ਰਿਹਾ ਕਿ ਤੂੰ ਐਫਰੋਡਾਈਟੀ ਵਰਗੀ ਹੈ। ਖੈਰ ਪੜ੍ਹਿਆ ਨਹੀਂ ਸ਼ਾਇਦ ਅਰਜਨ ਨੇ ਕਿਉਂਕਿ ਥੋੜ੍ਹਾ ਜਿਹਾ ਵਿਲਨਸ ਕਰੈਕਟਰ ਹੈ ਐਫਰੋਡਾਈਟੀ ਦਾ ਕਹਾਣੀ ਦੇ ਅੰਦਰ। ਖੈਰ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਹੋਏ ਜੀ, ਹੁੰਦਾ ਇਹ ਹੈ ਕਿ ਉੱਥੇ ਇੱਕੋ ਬਸ ਉਹਨਾਂ ਨੇ ਦੇਵੀ ਨਹੀਂ ਬੁਲਾਈ ਐਰਿਸ ਨਾਮ ਦੀ, ਕਿਉਂਕਿ ਐਰਿਸ ਦੇਵੀ ਹੈ ਜੀ ਕਲਾ ਕਲੇਸ਼ ਪਵਾੜੇ ਦੀ, ਸੋ ਕਹਿੰਦੇ ਵਿਆਹ 'ਚ ਥੋੜ੍ਹਾ ਨਾ ਦਰੇ ਬੰਦੇ ਨੂੰ ਬੁਲਾਉਣਾ ਚਾਹੀਦਾ, ਓਬਵੀਅਸ ਜੀ ਗੱਲ ਹੈ, ਉਹ ਜਿੱਥੇ ਜਾਂਦੀ ਕਲੇਸ਼ ਪੈਂਦਾ। ਉਹ ਮਾਇੰਡ ਕਰਕੇ ਬੁਲਾਇਆ ਨਹੀਂ, ਕਹਿੰਦੀ ਹੁਣ ਤਾਂ ਮੈਂ ਜ਼ਰੂਰ ਪਾਊ।
0: ਅੱਛਾ,
1: ਉਹ ਚਲੇ ਗਈ, ਉਹਨੇ ਗੋਲਡਨ ਰੰਗ ਦਾ ਨਾ ਐਪਲ ਸੁੱਟਤਾ, ਸਾਰੀ ਜਿੱਥੇ ਔਰਤਾਂ ਬੈਠੀਆਂ ਸੀ ਵਿਆਹ 'ਚ ਉੱਥੇ ਐਪਲ ਦੇ ਉੱਪਰ ਲਿਖਿਆ ਪਿਆ ਕੈਲਿਸਟੀ, ਕੈਲਿਸਟੀ ਦਾ ਮਤਲਬ ਹੁੰਦਾ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ, ਸਾਰੀਆਂ ਲੜ ਪਈਆਂ ਜੇ ਐਪਲ ਮੇਰਾ ਹੈ, ਜੇ ਐਪਲ ਮੇਰਾ, ਸਾਰੀਆਂ ਗਈਆਂ ਜ਼ੂਸ ਕੋਲ, ਜ਼ੂਸ ਕਹਿੰਦਾ ਮੈਂ ਪਾਗਲ ਬੈਠਾ, ਮੈਂ ਹੁਣ ਆਹੀ ਕਰਾਂਗਾ ਤੁਹਾਡੇ ਕਰਕੇ। ਸੋ ਉਹ ਕਹਿੰਦਾ ਕਿ ਇੱਕ ਤਾਂ ਦੇਖੋ ਵਾਈਫ ਵੀ ਕਹਿ ਰਹੀ ਹੈ ਕਰ ਕਰ, ਜੇ ਵਾਈਫ ਦਾ ਨਾਮ ਲੈ ਦੇਗਾ ਤਾਂ ਬਾਕੀ ਸਾਰੀਆਂ ਕਹਿਣਗੀਆਂ ਕਿ ਰਾਜਾ ਬਾਇਸ ਜਾਂ ਪਾਰਸ਼ਲ ਆ। ਉਹ ਕਹਿੰਦਾ ਜੀ ਨਾ ਇੱਕ ਨੋਰਮਲ ਆਮ ਸਿੰਪਲ ਜੇ ਇੱਕ ਹੁੰਦੇ ਨਾ ਚਰਵਾਹੇ, ਨੋਰਮਲ ਜੇ ਕਿਸੇ ਮੁੰਡੇ ਤੋਂ ਆਪਾਂ ਇਨਸਾਨ ਤੋਂ ਪਤਾ ਕਰਾਂਗੇ ਇਹਦਾ ਜਵਾਬ, ਮੇਰਾ ਖੇੜਾ
0: ਅਸਲ 'ਚ ਕੌਣ ਸੋਹਣਾ ਸਭ ਤੋਂ।
1: ਹੁਣ ਕਹਾਣੀ ਕਿਉਂ, ਹੁਣ ਕਹਾਣੀ ਸਿੱਧੇ ਕਿਤੇ ਹੋਰ ਚਲ ਜਾਂਦੀ ਹੈ, ਕਿਉਂ ਕਿਉਂਕਿ ਇਹ ਬੋਲੀ ਹੋਈ ਕਹਾਣੀ ਹੈ ਨਾ, ਸੋ ਜਦੋਂ ਲੋਕਾਂ ਨੇ ਲਿਖੀ ਉਹਨਾਂ ਨੇ ਸੈਕਸ਼ਨ ਨਹੀਂ ਜੋੜੇ, ਕਹਾਣੀ ਸਟ੍ਰੇਟ ਲਾਈਨ ਨਹੀਂ ਚੱਲਦੀ, ਜਿਸ ਤਰ੍ਹਾਂ ਆਪਾਂ ਫਿਲਮਾਂ 'ਚ ਦੇਖਦੇ ਹਾਂ ਪਹਿਲੇ ਫਲੈਸ਼ ਬੈਕ ਆਉਂਦਾ ਫਿਰ ਸੈਂਟਰ 'ਤੇ ਆਉਂਦੀ ਹੈ ਫਿਰ ਫਲੈਸ਼ ਬੈਕ ਆਉਂਦਾ, ਹੁਣ ਕਹਾਣੀ ਅੱਗੇ ਚਲੀ ਗਈ ਹੈ,
0: ਚਲੀ ਗਈ ਪਹਿਲੀਆਂ ਦੇ ਵਿੱਚ ਬੇਸਿਕਲੀ ਲਿਖਿਆ ਜਾਂਦਾ ਵੀ ਨਹੀਂ ਨਾ ਉਦੋਂ ਲਿਖਾਵਟ,
1: ਸਤੁਤੀ ਸਤੁਤੀ ਸਭ ਤੋਂ ਉੱਪਰ ਹੁੰਦੀ ਸੀ,
0: ਬੋਲ ਚਾਲ ਦੇ ਰਹੀ ਗਾਂ ਚੀਜ਼ਾਂ ਟਰੈਵਲ ਕਰਦੀਆਂ ਸੀ।
1: ਅਤੇ ਇਹ ਫਿਰ ਕਹਾਣੀ ਚੱਲ ਜਾਂਦੀ ਜੀ ਟਰੋਏ 'ਚ, ਟਰੋਏ ਦੁਨੀਆ ਦਾ ਸਭ ਤੋਂ ਵੱਡਾ ਸਭ ਤੋਂ ਅਮੀਰ ਕਹਿ ਲਓ ਇੱਕ ਰਾਜ ਆ, ਠੀਕ ਹੈ।
0: ਟਰੋਏ ਫਿਲਮ ਵੀ ਆ ਜਿਨ੍ਹਾਂ ਨੇ ਵੇਖੀ ਹੋਵੇ, ਟਰੋਏ ਸੀਰੀਜ਼ ਵੀ ਆ ਜਿਨ੍ਹਾਂ ਨੇ,
1: ਟਰੋਏ ਸੀਰੀਜ਼ ਵੀ ਆ, ਇਨਫੈਕਟ ਜੇ ਫਿਲਮ ਤੇ ਸੀਰੀਜ਼ ਤੁਸੀਂ ਵੇਖੀ ਆ ਤੇ ਤੁਹਾਨੂੰ ਕਹਾਣੀ ਇਹ ਪਤਾ ਲੱਗ ਹੀ ਜਾਣੀ ਅੱਗੇ ਜੋ ਜੋ ਕਰਦਾ ਮੈਂ।
0: ਟਰੋਏ ਤਾਂ ਬੜੀ ਕਮਾਲ ਦੀ
1: ਫਿਲਮ, ਬਹੁਤ ਘੈਂਟ ਸੀ
0: ਫਿਲਮ, ਸੀਰੀਜ਼ ਵੀ ਬੜੀ ਕਮਾਲ,
1: ਸੀਰੀਜ਼ ਸਗੋਂ ਉਹਦੀ ਰੇਟਿੰਗ ਬੜੀ ਡਾਊਨ ਹੈ, ਮੈਂ ਇਸ ਕਰਕੇ ਨਹੀਂ ਦੇਖੀ, ਬਟ ਚਲੋ ਤੁਸੀਂ ਕਿਹਾ ਹੁਣ ਅੱਜ ਦੇਖਾਂਗੇ।
0: ਪਰ ਮੈਨੂੰ ਉਲਟਾ ਸਗੋਂ ਸੀਰੀਜ਼ ਜ਼ਿਆਦਾ ਵਧੀਆ ਲੱਗੀ ਸੀ, ਕਿਉਂਕਿ ਉਹ 'ਚ ਜ਼ਿਆਦਾ ਡਿਟੇਲਿੰਗ ਹੈ, ਥੋੜ੍ਹਾ ਫਰਕ ਆ
1: ਹਾਂ
0: ਦੋਵਾਂ ਦੇ ਵਿੱਚ।
1: ਜਿਹੜਾ ਮੈਂ ਵੀ ਤੁਹਾਨੂੰ ਵਰਜਨ ਸੁਣਾ ਰਿਹਾ ਉਹਦੇ ਅੰਦਰ ਵੀ ਇਹ ਹੈ ਕਿ ਆਮ ਨਾਲੋਂ ਬੜੇ ਵੱਖਰੇ ਵੱਖਰੇ ਵਰਜਨਸ ਨੇ, ਸੋ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਵਰਜਨ ਆਪਾਂ ਉਹੀ ਵਾਲਾ ਸੁਣਾਉਂਦੇ ਪਏ ਅੱਜ, ਕਿਉਂਕਿ ਅਗੇਨ ਕੋਈ ਕਈ ਕਹਾਈ ਤੋਂ ਹੈ ਇਸ ਕਿਤਾਬ ਦੇ ਇਸ ਕਹਾਣੀ ਦੇ ਵੀ ਵੱਖੋ ਵੱਖਰੇ ਵਰਜਨ ਨੇ,
0: ਕਿਉਂਕਿ ਮੈਨੂੰ ਹੁਣ ਐਗਜੈਕਟ ਨਹੀਂ ਯਾਦ ਉਹਦੇ 'ਚ ਕਾਫੀ ਵੱਡਾ ਫਰਕ ਆ ਮੈਨੂੰ ਮੋਟਾ ਮੋਟਾ ਜਿਹਾ
1: ਫਿਲਮ ਦਾ
0: ਇੱਕ ਉਹਦੇ ਚ ਕਰੈਕਟਰ ਆ ਉਹ ਉਹਦਾ ਤੇ ਬਿਲਕੁਲ ਹੀ ਡਿਫਰੈਂਟ ਆ ਨਾ, ਸੀਰੀਜ਼ ਵਿੱਚ ਡਿਫਰੈਂਟ ਆ ਉਹਦਾ,
1: ਫਿਲਮ ਚ ਵੱਖਰਾ
0: ਤੇ ਫਿਲਮ ਵੈਸੇ ਮੇਨ ਹੈ ਜਿਹੜਾ
1: ਜਦੋਂ ਫਿਲਮ ਆਈ ਸੀ ਨਾ ਉਹਦੇ ਤੇ ਇਹ ਵਾਲਾ ਬਹੁਤ ਕੀਤਾ ਗਿਆ ਸੀਗਾ ਕਿਉਂਕਿ ਬ੍ਰੈਡ ਪਿਟ ਦਾ ਕਰੈਕਟਰ ਵੈਸੇ ਤਾਂ ਬਹੁਤ ਤਗੜਾ ਸੀਗਾ, ਅਕਿਲਸ
0: ਅਕਿਲਸ ਹਾਂ,
1: ਤੇ ਕਹਿੰਦੇ ਕਿ ਅਕਿਲਸ ਉਹਦੇ ਅੰਦਰ ਇਹਨਾਂ ਨੇ ਬ੍ਰੈਡ ਪਿਟ ਨੇ ਬਹੁਤ ਜ਼ਿਆਦਾ ਕਿਹਾ, ਦੋ ਚਾਰ ਐਵੇਂ ਆਪਣੇ ਵੱਲੋਂ ਚੀਜ਼ਾਂ ਰਲਾ ਦਿੱਤੀਆਂ ਸੀਗੀਆਂ ਉਹਦੇ ਕਰੈਕਟਰ ਨੂੰ ਹੈਵੀ ਕਰਨ ਲਈ,
0: ਉਹੀ ਫਰਕ ਹੈ ਫਿਰ ਕਿਉਂਕਿ ਸੀਰੀਜ਼ ਵਿੱਚ ਉਹਦਾ ਕਰੈਕਟਰ ਡਿਫਰੈਂਟ ਹੈ।
1: ਸੋ ਖੈਰ ਕਿੰਗ ਪ੍ਰਿਯਮ ਹੈ ਜੀ ਰਾਜਾ ਆਪਣੇ ਇੱਥੇ ਟਰੋਏ ਦਾ, ਉਹਨਾਂ ਦੇ 50 ਮੁੰਡੇ 50 ਕੁੜੀਆਂ, ਇੱਕ ਮੁੰਡਾ ਹੋਇਆ ਜਿਸ ਤਰ੍ਹਾਂ ਨਾਲ ਹੀ ਜੀ ਪੰਡਿਤ ਆਏ ਉਹ ਕਹਿੰਦੇ ਜੀ ਇਹਨੇ ਤਾਂ ਉਜਾੜ ਦੇਣਾ ਤੁਹਾਨੂੰ, ਕਹਿੰਦੇ
0: ਇਹ ਜਿੱਦਾਂ ਆਪਣੀਆਂ ਵੀ ਕਈ ਕਹਾਣੀਆਂ
1: ਕਹਾਣੀਆਂ ਸੇਮ ਉਹ ਜਿਸਾ ਲੂਣਾ ਤੇ ਭਗਤ ਪੂਰਨ ਵਾਲੀ ਕਹਾਣੀ ਹੈ ਕਿ ਇਹਨੂੰ ਦੂਰ ਕਰ ਦੋ 12 ਸਾਲ ਲਈ ਨਾ ਦੂਰ, ਇਹਨੂੰ ਕਹਿ ਦਿੱਤਾ ਕਿ ਇਹਨੂੰ ਮਾਰ ਦਿਓ, ਮਾਂ ਮਾਰਨ ਲੱਗਦੀ ਪਰ ਮਾਂ ਦਾ ਤਾਂ ਦਿਲ ਆ ਉਹ ਨਹੀਂ ਕਰਦੀ, ਉਹ ਨਾ ਇੱਕ ਪਹਾੜ 'ਚ ਉਹਨੂੰ ਛੱਡਣ ਦੇ ਆ, ਕਹਿੰਦੇ ਆਪੇ ਮਰ ਮੁਰ ਜਾਏਗਾ ਤੇ ਆ ਜਾਂਦੇ ਵਾਪਸ ਆਪਣੇ ਰਾਜ ਤੋਂ ਬਹੁਤ ਦੂਰ ਇੱਕ ਪਹਾੜ 'ਚ ਛੱਡਦੇ ਆ ਤੇ ਆ ਜਾਂਦੇ ਆ। ਹੁਣ ਇਹ ਮੁੰਡਾ ਵੱਡਾ ਹੋ ਗਿਆ, ਕਿਸੇ ਨੇ ਪਾਲ ਲਿਆ, ਠੀਕ ਹੈ, ਇਹ ਮੁੰਡਾ ਵੱਡਾ ਹੋ ਗਿਆ, ਕਾਫੀ ਖੂਬਸੂਰਤ, ਕਾਫੀ ਨੌਜਵਾਨ, ਤੇ ਪਰ ਇਹਨੂੰ ਕੁਛ ਆਈਡੀਆ ਨਹੀਂ ਕਿ ਹਨਾ ਰਾਜ ਪਰਿਵਾਰ ਤੋਂ, ਹਨਾ ਇੱਕ ਯੂਜੁਅਲ ਜਿਨ੍ਹਾਂ ਨੇ ਪਾਲਿਆ ਉਹਨਾਂ ਦੇ ਘਰ ਦਾ ਹੀ ਹੋ ਗਿਆ ਜਿਸ ਤਰ੍ਹਾਂ। ਜ਼ੂਸ ਨੇ ਚੁਣਿਆ ਵੀ ਕਿਹਨੂੰ? ਇਹਨੂੰ, ਇਸਦਾ ਨਾਮ ਹੈ ਪੈਰਿਸ। ਜ਼ੂਸ ਨੇ ਕਿਹਾ ਆ ਇਹਦੇ ਕੋਲ ਚਲ ਜਾਓ, ਠੀਕ ਹੈ, ਤੇ ਜੋ ਇਹ ਕਹਿ ਦੇਗਾ ਉਸ ਹਿਸਾਬ ਨਾਲ, ਜਿਹਨੂੰ ਇਹ ਕਹੇਗਾ ਸਭ ਤੋਂ ਸੋਹਣੀ ਹੈ ਉਹ ਐਪਲ ਰੱਖ ਲਵੇ। ਅਥੀਨਾ ਗਈ, ਹੈਰਾ ਗਈ ਤੇ ਐਫਰੋਡਾਈਟੀ ਗਏ, ਠੀਕ ਹੈ, ਕਿਉਂਕਿ ਇਹਨਾਂ ਤਿੰਨਾਂ 'ਚ ਹੀ ਸੀਗਾ। ਹੈਰਾ ਕਿਉਂਕਿ ਕੁਈਨਸ ਆਫ ਕੁਈਨ ਸੀਗੀ, ਸਾਰੀਆਂ ਦੀ ਰਾਣੀ ਸੀਗੀ, ਉਹ ਕਹਿੰਦੀ ਮੈਂ ਤੈਨੂੰ ਸਾਰੇ ਏਸ਼ੀਆ ਦਾ ਨਾ ਰਾਜਾ ਬਣਾ ਦਾਂਗੀ, ਇਹ ਐਪਲ ਮੈਨੂੰ ਦੇ ਦੇ।
0: ਅੱਛਾ, ਉਹਨੂੰ ਲਾਲਚ
1: ਹੈ ਨਾ। ਫਿਰ ਪੈਰਿਸ ਕਹਿੰਦਾ ਵੈਰੀ ਨਾਈਸ, ਤੇ ਫਿਰ ਬਾਅਦ 'ਚ ਅਥੀਨਾ ਕਹਿੰਦੀ ਕਿ ਤੈਨੂੰ ਰਾਜ ਮਿਲੇਗਾ, ਅਕਲ ਤੇਰੇ ਅੰਦਰ ਹੋਣੀ ਨਹੀਂ ਬਿਲਕੁਲ ਵੀ, ਕੋਈ ਵੀ ਖੋਲੇਗਾ, ਮੈਂ ਤੈਨੂੰ ਇਸ ਤਰ੍ਹਾਂ ਦੀ ਸਟ੍ਰੈਟੇਜੀਜ਼ ਤੇ ਇਸ ਤਰ੍ਹਾਂ ਦੀ ਪਾਵਰ ਸਿਖਾਵਾਂਗੀ, ਇੱਧਰ ਹੀ ਤੇਰੇ ਅੰਦਰ ਵਿਜ਼ਡਮ ਭਰਾਂਗੀ, ਤੂੰ ਜਿਹੜੀ ਮਰਜ਼ੀ ਥਾਂ ਜਾਏਂਗਾ ਜਿੱਤੇਂਗਾ ਹਮੇਸ਼ਾ, ਕਦੇ ਨਹੀਂ ਹਾਰੇਂਗਾ। ਉਹ ਕਹਿੰਦਾ ਵੈਰੀ ਗੁੱਡ। ਐਫਰੋਡਾਈਟੀ ਆਈ, ਉਹਨੇ ਕਿਹਾ ਆਦਮੀ ਇਹ ਸਭ ਕਿਉਂ ਕਰਦਾ? ਔਰਤ ਪਾਉਣ ਲਈ ਨਾ, ਦੋਨੇ ਸਭ ਤੋਂ ਖੂਬਸੂਰਤ ਔਰਤ ਮੈਂ ਤੈਨੂੰ ਦਿਲਵਾਉਂਗੀ, ਤੂੰ ਚਿਲ ਕਰ ਯਾਰ, ਤੂੰ ਪਾਗਲ ਬਣਿਆ ਪਿਆ। ਕਹਿੰਦਾ ਯੂ ਆਰ ਰਾਈਟ ਮੈਡਮ। ਉਹ ਦੋਨੋਂ ਕਹਿੰਦਾ ਜਾਓ ਭਾਈ, ਮੁਝਕੋ ਤੋ ਜੀ ਖੂਬਸੂਰਤ ਔਰਤ ਚਾਹੀਏ, ਮੇਰੇ ਕੋਲ ਚਾਹੀਏ ਚਾਹੀਏ ਚਾਹੀਏ। ਕਹਿੰਦੇ ਠੀਕ ਆ। ਉਹ ਲੈ ਗਈ ਐਪਲ, ਤੇ ਉਹ ਕਹਿੰਦੀ ਕਿ ਹੈਲਨ ਹੈ ਇੱਕ, ਆਪਣਾ ਗ੍ਰੀਸ ਦੇ ਪਾਸੇ ਰਹਿੰਦੀ ਹੈ, ਸਪਾਰਟਾ ਦੀ ਆ, ਉਹ ਤੈਨੂੰ ਮਿਲੇਗੀ, ਤੂੰ ਚਿੱਲ ਕਰ। ਫਿਰ ਐਫਰੋਡਾਈਟੀ ਆਪਣਾ ਜਾਦੂ ਚਲਾਉਂਦੀ ਆ, ਕਿਸੇ ਤਰੀਕੇ ਨਾਲ ਗੱਲ ਪਹੁੰਚਦੀ ਹੈ ਪ੍ਰਿਯਮ ਤੱਕ ਕਿ ਮੁੰਡਾ ਜ਼ਿੰਦਾ, ਤੇ ਕਿਉਂਕਿ ਉਹਦਾ ਇੱਕ ਜਾਦੂ ਸੀਗਾ ਰੋਮੈਂਟਿਸਿਜ਼ਮ ਦਾ ਐਫਰੋਡਾਈਟੀ ਦਾ, ਉਹ ਲੈਣ ਵੀ ਚਲਾ ਜਾਂਦਾ, ਉਹ ਭੁੱਲ ਜਾਂਦਾ ਕਿ ਇਹ ਤਾਂ ਹਨਾ ਕਚਰਾ ਹੋਏਗਾ, ਕਬਾੜਾ ਹੋਏਗਾ। ਉਹ ਆ ਕੇ ਲਿਆਉਂਦਾ, ਪੂਰਾ ਰਾਜ ਅਭਿਸ਼ੇਕ ਹੁੰਦਾ, ਵਾਹ ਵਾਹ ਪਾਰਟੀ ਹੁੰਦੀ ਆ। ਇਹਦੀ ਇੱਕ ਭੈਣ ਵੀ ਸੀਗੀ, ਕੈਸੈਂਡਰਾ ਨਾਮ ਸੀਗਾ ਪ੍ਰਿਯਮ ਦੀ ਬੇਟੀ, ਤੇ ਆਹ ਪੈਰਿਸ ਦੀ
0: ਭੈਣ
1: ਕੈਸੈਂਡਰਾ, ਜਿਹੜਾ ਸੂਰਿਆ ਦੇਵ ਇਹਨਾਂ ਦਾ, ਉਹਨੂੰ ਅਪੋਲੋ ਕਹਿੰਦੇ ਲੋਕ। ਅਪੋਲੋ ਨੂੰ ਪਸੰਦ ਆ ਗਈ, ਅਪੋਲੋ ਨੇ ਇੰਪ੍ਰੈਸ ਕਰਨ ਲਈ ਕਿਹਾ ਕਿ ਬਿਊਟੀ ਆਈ ਵਾਂਟ ਯੂ ਟੂ ਬੀ ਮਾਈ ਡਿਊਟੀ। ਕਹਿੰਦਾ ਕਿ
0: ਆਈ ਵਿਲ ਗਿਵ ਯੂ ਵਿਟਾਮਿਨ ਡੀ,
1: ਆਈ ਵਿਲ ਗਿਵ ਯੂ ਵਿਟਾਮਿਨ ਡੀ। ਕਹਿੰਦਾ ਆ ਲੈ ਚੱਕ ਚਾਹ ਨਾਲ ਪਰੌਂਠਾ, ਤੈਨੂੰ ਮੈਂ ਦੇ ਦਿੰਦਾ ਪਾਵਰ ਫਿਊਚਰ ਵੇਖਣ ਦਾ। ਉਹ ਫਿਊਚਰ ਦੇਖ ਸਕਦੀ ਸੀਗੀ। ਉਹ ਪਰ ਕਹਿੰਦੀ ਤੇਰਾ ਪ੍ਰਪੋਜ਼ਲ ਰਿਜੈਕਟ ਹੈ ਬਈ, ਬਾਏ ਬਾਏ, ਟੇਕ ਕੇਅਰ, ਮੈਂ ਨਹੀਂ ਮੰਨਦੀ, ਆਈ ਡੋਂਟ ਲਾਈਕ ਯੂ,
0: ਮੈਂ ਫਿਊਚਰ ਨਹੀਂ ਵੇਖਣਾ।
1: ਹਾਂ ਨਹੀਂ, ਹੁਣ ਉਹ ਇਹ ਚੱਕਰ ਹੈ ਕਿ ਵਰਦਾਨ ਦੇ ਕੇ ਵਾਪਸ ਨਹੀਂ ਲੈ ਸਕਦੇ।
0: ਅੱਛਾ, ਉਹ
1: ਕਹਿੰਦਾ ਤੂੰ ਮੈਨੂੰ ਠੁਕਰਾ ਕੇ ਮੇਰਾ ਪਿਆਰ ਮੇਰਾ ਇੰਤਕਾਮ ਦੇਖੇਗੀ? ਉਹ ਕਹਿੰਦਾ ਕੋਈ ਗੱਲ ਨੀ, ਹੁਣ ਤੂੰ ਦੇਖੇਗੀ ਤਾਂ ਸਹੀ ਫਿਊਚਰ, ਪਰ ਤੂੰ ਜਿਹਨੂੰ ਵੀ ਕਦੇ ਆਪਣੀ ਦੱਸੇਗੀ ਨਾ, ਤੂੰ ਫਿਊਚਰ ਚ ਦੇਖਿਆ, ਉਹ ਕਦੇ ਵੀ ਬੰਦਾ ਸੱਚ ਨੀ ਮੰਨੇਗਾ,
0: ਯਕੀਨ ਨੀ ਮੈਨੂੰ ਤੇਰਾ।
1: ਉਹ ਜਿੱਦਾਂ ਹੀ ਪੈਰਿਸ ਨੂੰ ਦੇਖਦੀ, ਉਹ ਕਹਿੰਦੀ ਕਿ ਅੱਗ ਲੱਗੀ ਪਈ ਟਰੋਏ 'ਚ, ਅੱਗ ਲੱਗ ਗਈ, ਅੱਗ ਲੱਗ ਗਈ। ਸਾਰੇ ਪੰਡਿਤ ਕਹਿੰਦੇ ਦੇਖੋ ਤੁਹਾਡੀ ਕੁੜੀ ਦੇਖੋ ਕਿੰਨੀ ਸੋਹਣੀ ਆ, ਪਾਗਲ ਹੋ ਗਈ ਹੈ ਨਾ। ਉਹਨੂੰ ਵਿਚਾਰੇ ਨੂੰ ਇੱਕ ਨਾ ਬੰਦ ਕਰ ਦਿੰਦੇ ਕਿਸੇ ਗੁਫਾ ਗੁਫਾ ਟਾਈਪ 'ਚ ਕਿ ਜਾ ਤੂੰ ਚਿੱਲ ਕਰ। ਉਹ ਰੋਂਦੀ ਰਿਪਿੱਟਦੀ ਰਹੀ ਕਿ ਨਹੀਂ ਮੈਂ ਦੇਖ ਸਕਦੀ ਦੇਖ ਸਕਦੀ, ਪਰ ਉਹ ਤਾਂ ਸ਼ਰਾਬ ਸੀਗਾ,
0: ਮੰਨੀ ਨਹੀਂ ਕਹਿੰਦਾ,
1: ਉਹ ਮੰਨੀ ਨਹੀਂ ਇਹਨੇ ਨੂੰ ਜੀ। ਟਰੋਏ ਕਿਉਂਕਿ ਟਰੋਏ ਇਸ ਕਰਕੇ ਅਮੀਰ ਸੀਗਾ ਐਜ਼ ਅ ਰਾਜੇ ਕਿ ਉਹ ਗ੍ਰੀਸ ਅਤੇ ਏਸ਼ੀਆ ਦੇ ਮਿਡਲ 'ਚ ਆਉਂਦਾ ਸੀ। ਟਰੋਏ ਅੱਜ ਦੇ ਦੌਰ 'ਚ ਜਿਹਨੂੰ ਆਪਾਂ ਤੁਰਕੀ ਕਹਿੰਦੇ ਹਾਂ, ਸੋ ਉੱਥੇ ਦਾ ਉੱਥੇ ਹੀ ਹੈ। ਸੋ ਉਹ ਕਿਉਂਕਿ ਕਹਿ ਲਓ ਇੱਕ ਮਿਡਲ ਗਰਾਊਂਡ ਸੀਗਾ ਸਾਰਿਆਂ ਲਈ, ਸਟੇਟ ਆਫ ਹਾਰਮੋਸ ਸੀਗਾ ਬੇਸਿਕਲੀ ਉਹ ਉਹਨਾਂ ਵੇਲਿਆਂ ਦਾ। ਸੋ ਵਾਧੂ ਪੈਸਾ ਸੀ ਉਹਨਾਂ ਕੋਲ,
0: ਉਹ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੋ, ਮੇਰਾ ਖਿਆਲ ਆਉਂਦਿਆ ਸੀ ਉਹਨਾਂ ਦਾ ਕੋਈ ਸਮਾਨ ਸਮੂਹ।
1: ਹਾਂ ਹਾਂ, ਉਹੀ ਨਾ, ਕਿਉਂਕਿ ਜੋ ਏਸ਼ੀਆ ਦੇ ਥਰੂ ਆਉਣਾ ਇਹਨਾਂ ਦੇ ਥਰੂ ਆਉਣਾ, ਜੋ ਉਹਨਾਂ ਨੇ ਗਾਂ ਭੇਜਣਾ ਇਹਨਾਂ ਦੇ ਥਰੂ ਭੇਜਣਾ, ਤੇ ਇਹਨਾਂ ਦੀ ਜਿਹੜੀ ਦੀਵਾਰਾਂ ਸੀਗੀਆਂ ਉਹ ਖੁਦ ਸੂਰਿਆ ਦੇਵ ਤੇ ਜਿਹੜਾ ਇਹਨਾਂ ਦਾ ਜਲ ਦੇਵ ਹੈ ਪੋਸਾਈਡਨ, ਉਹਨੇ ਰਲ ਕੇ ਬਣਾਈ ਸੀ ਕਿ ਕਦੀ ਵੀ ਇਹਨਾਂ ਦੀ ਕੋਈ ਦੀਵਾਰਾਂ ਭੇਦ ਨਾ ਪਾਏ, ਕਿ ਦਿਸ ਇਜ਼ ਇਹ ਇਹਨਾਂ ਤੇ ਉਹ ਸੀਗਾ, ਕਹਿ ਲਓ ਕੀ ਕਹਿੰਦੇ, ਵਰਦਾਨ ਟਾਈਪ ਸੀ,
0: ਵਰਦਾਨ ਕਿਰਪਾ ਹੈ,
1: ਕਿਰਪਾ ਸੀ। ਤੇ ਜੀ ਕਹਾਣੀ ਅੱਗੇ ਪਹੁੰਚੀ ਉਹ ਜਾਂਦਾ ਡਿਪਲੋਮੈਟਿਕ ਰਿਲੇਸ਼ਨਸ ਦੇ ਦੌਰ ਤੇ ਸਾਡੇ ਮੋਦੀ ਜੀ ਹਰ ਜਗ੍ਹਾ ਘੁੰਮਣ ਜਾਂਦੇ ਇਸ ਤਰੀਕੇ ਨਾਲ ਪੈਰਿਸ ਭਰਾ ਵੀ ਜਾਂਦਾ ਪੈਰਿਸ ਭਰਾ ਪਹੁੰਚਦਾ ਗ੍ਰੀਸ ਕਹਿੰਦਾ ਲੈ ਮਜ਼ਾ ਆ ਗਿਆ ਹਨਾ ਐਫਰੋਡਾਈਟੀ ਫੇਰ ਤੋਂ ਕੰਨਾ ਮੰਨਾ ਘੁਰ ਕਰਦੀ ਹੈ ਉਹ ਲੈ ਕੇ ਜਾਂਦੀ ਹੈ ਸਿੱਧੇ ਕਿੱਥੇ ਇਹਨਾਂ ਦੇ ਘਰ ਜਿੱਥੇ ਵਿਆਹੀ ਹੋਈ ਹੈ ਹੈਲਨ
0: ਹੁਣ
1: ਹੈਲਨ ਦਾ ਵਿਆਹ ਦੀ ਵੀ ਬੜੀ ਤਕੜੀ ਕਹਾਣੀ ਕਿਉਂਕਿ ਹੈਲਨ ਜਦੋਂ ਵੱਡੀ ਹੋਈ ਤਾਂ ਉਹਦੇ ਫਾਦਰ ਨੂੰ ਬਹੁਤ ਪ੍ਰੋਬਲਮ ਹੋ ਗਈ ਕਿ ਇਹਦਾ ਵਿਆਹ ਕਿਸ ਤਰ੍ਹਾਂ ਕਰੀਏ ਕਿਉਂਕਿ ਸ਼ੀ ਵਾਜ਼ ਵੈਰੀ ਬਿਊਟੀਫੁਲ ਦੋਨੋਂ ਜਹਾਨ 'ਚ ਸਭ ਤੋਂ ਖੂਬਸੂਰਤ ਔਰਤ ਕਹਿੰਦੇ ਉਹੀ ਸੀ ਕਿਹਾ ਜਾਂਦਾ ਜ਼ੂਸ ਨੇ ਉਹਦੀ ਮਦਰ 'ਤੇ ਫਰੇਬ ਪਾਇਆ ਸੀਗਾ ਅਤੇ ਉਹਨਾਂ ਦਾ ਆਪਸ ਦਾ ਇਲੈਜਿਟਮੇਟ ਨਾਜਾਇਜ਼ ਔਲਾਦ ਸੀਗੀ ਉਹ ਸੋ ਉਹਦੇ ਅੰਦਰ ਕੁਛ ਦੈਵਯ ਸ਼ਕਤੀਆਂ ਟਾਈਪਸ ਵੀ ਸੀਗੀਆਂ ਇਸ ਕਰਕੇ ਬਹੁਤ ਖੂਬਸੂਰਤ ਸੀ ਓਡੀਸੀਅਸ ਦੀ ਹੁਣ ਐਂਟਰੀ ਹੁੰਦੀ ਹੈ ਜਿਹਦੇ ਉੱਪਰ ਹੈ ਫਿਲਮ ਓਡੀਸੀ ਜਿਹੜਾ ਸਾਡਾ ਮੇਨ ਪਾਤਰ ਓਡੀਸੀਅਸ ਵੀ ਰਾਜਾ ਸੀਗਾ ਗ੍ਰੀਸ ਤਦ ਛੋਟੇ ਛੋਟੇ ਰਾਜ ਚ ਫੈਲਿਆ ਹੋਇਆ ਸੀਗਾ ਪਰ ਸਾਰਿਆਂ ਦੇ ਆਪਸ ਚ ਠੀਕ ਠਾਕ ਸੀਗੀ ਬਣੀ ਬੁਣੀ ਸੀਗੀ ਲੜਾਈ ਵੀ ਨਹੀਂ ਸੀ ਪਰ ਪ੍ਰੇਮ ਵੀ ਨਹੀਂ ਸੀ ਦੇ ਵਰ ਆਲ ਚਿਲ ਉਹ ਵੀ ਸਵੈਂਵਰ ਟਾਈਪ ਚ ਪਹੁੰਚਿਆ ਉਹ ਦੇਖਦਾ ਕਿ ਯਾਰ ਮੇਰੇ ਤੋਂ ਬਹੁਤ ਹੈਂਡਸਮ ਤੇ ਯੰਗ ਲੋਕ ਪਹੁੰਚੇ ਹੋਏ ਆ ਪਹਿਲਾਂ ਹੀ ਮੇਰੀ ਦਾਲ ਨਹੀਂ ਗਲਣੀ ਕਹਿੰਦੇ ਕਿ ਦੁਨੀਆਂ ਦੇ ਅੰਦਰ ਸਭ ਤੋਂ ਜ਼ਿਆਦਾ ਟ੍ਰਿਕ ਕਰਨਾ ਛਲ ਕਰਨਾ ਕਪਟ ਕਰਨਾ ਡਿਸਗਾਈਜ਼ ਕਰਨਾ ਓਡੀਸੀਅਸ ਤੋਂ ਉੱਪਰ ਕਿਸੇ ਨੂੰ ਨਹੀਂ ਆਉਂਦਾ ਸੀਗਾ ਉਹ ਸਭ ਤੋਂ ਸਮਾਰਟ ਸੀਗਾ ਹਾਂ ਇਸ ਚੀਜ਼ 'ਚ ਉਹਦਾ ਵਿਜ਼ਡਮ ਸੀ ਅਥੀਨਾ ਦੇਵੀ ਜਿਹੜੀ ਸੀਗੀ ਉਹਦੀ ਉਹਦੇ 'ਤੇ ਹਮੇਸ਼ਾ ਮਿਹਰਬਾਨ ਰਹਿੰਦੀ ਸੀਗੀ
0: ਓਕੇ
1: ਓਡੀਸੀਅਸ 'ਤੇ ਸੋ ਓਡੀਸੀਅਸ ਉਹਦੇ ਫਾਦਰ ਕੋਲ ਗਿਆ ਹੈਲਨ ਦੇ ਜਿਹਨੇ ਬੇਸਿਕਲੀ ਪਾਲ ਪੋਸ ਕੇ ਵੱਡਾ ਕੀਤਾ ਉਹਨੂੰ ਕਹਿੰਦਾ ਕਿ ਮੇਰੇ ਕੋਲ ਨਾ ਇੱਕ ਬਹੁਤ ਵਧੀਆ ਆਈਡੀਆ ਕਿ ਤੇਰਾ ਕੋਈ ਕਲੇਸ਼ ਨਹੀਂ ਪਏਗਾ ਇੱਥੇ ਜਿੰਨੇ ਬੰਦੇ ਆਏ ਹੋਏ ਆ ਕਿ ਤੂੰ ਕਿਹਨੂੰ ਚੂਜ਼ ਕਰੇ ਕਿਹਨੂੰ ਨਾ ਕਰੇ ਪਰ ਸ਼ਰਤ ਹੈ ਮੇਰੀ ਇੱਕ ਕਿ ਜਿਹੜੀ ਤੇਰੇ ਭਰਾ ਦੀ ਕੁੜੀ ਹੈ ਪੈਨੇਲੋਪੀ ਉਹਦੇ ਨਾਲ ਤੂੰ ਮੇਰਾ ਵਿਆਹ ਕਰੇਗਾ ਕਹਿੰਦਾ ਲੈ ਹੁਣੇ ਹੀ ਲਓ ਕੋਈ ਚੱਕਰ ਨਹੀਂ ਕਿਉਂਕਿ ਉਹ ਉਹਨੇ ਕਿਹਾ ਕਿ ਦੇਖੋ ਬਾਈ ਪਹਿਲਾਂ ਨਹੀਂ ਤਾਂ ਦੂਸਰਾ ਨੰਬਰ ਤਾਂ ਲੱਗੇ ਨਾ ਉਹਨੇ ਆਪਣਾ ਵਿਆਹ ਪੱਕਾ ਕੀਤਾ ਉਹਨੇ ਕਿਹਾ ਜੀ ਹੈਲਨ ਆਪ ਚੂਜ਼ ਕਰੇਗੀ
0: ਓਕੇ
1: ਸਾਰੀ ਮਹਿਫਿਲ ਚ ਕਿਹਾ
0: ਸਵੰਬਰ ਹੀ ਹੋ ਗਿਆ
1: ਸਵੰਬਰ ਹੋ ਗਿਆ ਹੈਲਨ ਆਪ ਚੂਜ਼ ਕਰੇਗੀ ਜੀ ਤੇ ਦੂਸਰੀ ਇਹ ਕਿ ਆਪਾਂ ਸਾਰੇ ਸ਼ਪਥ ਲੈਂਦੇ ਹਾਂ ਕਿਉਂਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਚੂਜ਼ ਕਰ ਸਕਦੀ ਅਸੀਂ ਸਾਰੇ ਸ਼ਪਥ ਲੈਂਦੇ ਹਾਂ ਕਿ ਕੱਲ੍ਹ ਨੂੰ ਹੈਲਨ ਦੇ ਹਸਬੈਂਡ ਦੇ ਉੱਪਰ ਕੋਈ ਆਂ ਚਾਹੀ ਉਹਨਾਂ ਦੇ ਰਾਜ ਤੇ ਕੋਈ ਆਂ ਚਾਹੀ ਇਹਨਾਂ ਦੀ ਮੈਰਿਜ ਦੇ ਉੱਪਰ ਕੋਈ ਵੀ ਪੰਗਾ ਪਿਆ ਕਿਸੇ ਨੇ ਵੀ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਅਸੀਂ ਸਾਰੇ ਗ੍ਰੀਸ ਦੇ ਯੋਧਾ ਇਕੱਠੇ ਹੋ ਕੇ ਉਹਦੇ ਨਾਲ ਖੜਾਂਗੇ
0: ਮਾਮੇ ਬਣਾਂਗੇ
1: ਹਾਂ ਉਹਨੇ ਤਾਂ ਆਪਣੇ ਵੱਲੋਂ ਇਸ ਤਰ੍ਹਾਂ ਕਿਹਾ ਕਿ ਚਲ ਕਲੇਸ਼ ਨਹੀਂ ਪਏਗਾ ਚਿੱਲ ਹੋ ਗਿਆ ਖੈਰ ਇਹਨੇ ਪਸੰਦ ਕਰ ਲਿੱਤਾ ਮੈਲਾਨੋਸ ਹੈਲਨ ਨੇ ਹੁਣ ਮੈਲਾਨੋਸ ਕਿੰਗਸ ਆਫ ਕਿੰਗ ਐਗਮਨ ਦਾ ਛੋਟਾ ਭਰਾ ਸੀ ਤੇ ਸਪਾਰਟਾ ਦੇ ਦਾ ਰਾਜਾ ਸੀਗਾ ਸਪਾਰਟਾ ਉਹੀ ਫਿਲਮ ਦੇਖੀ ਹੋਣੀ 300 ਫਿਲਮ ਹੈ ਨਾ
0: 300 ਫਿਲਮਾਂ ਹੁਣ ਜਿਹਨੇ ਜਿਹਨੇ ਵੇਂਦੇ ਨੇ ਜੇ ਨਹੀਂ ਵੇਖੀਆਂ ਤੇ ਸਾਰੀਆਂ ਵੇਖਿਓ ਸਪਾਰਟਾ ਵੀ ਫਿਲਮ ਬਹੁਤ ਜ਼ਬਰਦਸਤ ਹੈ 300 ਸੋਰੀ
1: ਹਾਂ 300 ਪਰ ਹੈ ਸਪਾਰਟਨਸ ਦੇ ਉੱਪਰ ਹੈ ਸਾਰੀ
0: ਸਪਾਰਟਨਸ ਦੇ ਉੱਪਰ ਹੈ ਤੇ ਪਹਿਲੀ ਤੇ ਬਹੁਤ ਕਮਾਲ ਦੀ ਹੈ ਦੂਸਰੀ ਭਾਵੇਂ ਨਾ ਹੀ ਵੇਖੋ
1: ਸਹੀ ਪਕੜੇ ਬਿਲਕੁਲ ਠੀਕ
0: ਅੱਛਾ ਤੇ ਟ੍ਰੋਏ ਵੀ ਫਿਲਮ ਵੇਖਣ ਵਾਲੀ ਜੀ ਜਿਹੜੇ ਜਿਹੜੇ ਸ਼ਕੀਨ ਨੇ ਅੱਛਾ
1: ਹੁਣ ਜੀ ਇਹ ਵਿਆਹ ਹੋ ਗਿਆ ਜੀ ਪੱਕਾ ਇਹਨਾਂ ਦਾ ਵਿਆਹ ਹੋ ਵੀ ਗਿਆ ਸਭ ਕੁਛ ਠੀਕ ਹੈ ਹੁਣ ਆਪਾਂ ਦੁਬਾਰਾ ਕਹਾਣੀ ਤਾਂ ਆਉਣਾ ਪ੍ਰੈਜੈਂਟ ਮੋਡ 'ਤੇ ਕਿ ਹੁਣ ਪੈਰਿਸ ਜੀ ਆਏ ਹੋਏ ਆ ਇੱਥੇ ਇਹਨਾਂ ਦੇ ਨਾ ਇੱਕ ਰਿਵਾਜ਼ ਹੈ ਜਿਸ ਤਰ੍ਹਾਂ ਸਾਡੇ ਕਹਿੰਦਾ ਅਤਿਥੀ ਦੇਵੋ ਭਵਾ ਹੈ ਨਾ ਕਿ ਤੁਹਾਡੇ ਘਰ ਆਏ ਗੈਸਟ ਦਾ ਇੱਕ ਸਾਡਾ ਧਰਮ ਹੈ ਕਿ ਜਿੰਨੀਆਂ ਆਪਗਤ ਹੁੰਦੀ ਕਰਨੀ ਹੈ ਇਹ ਲੋਕ ਕਹਿੰਦੇ ਜ਼ੀਨੀਆਂ ਜ਼ੀਨੀਆਂ ਦਾ ਮਤਲਬ ਹੁੰਦਾ ਕਿ ਜਿਹੜਾ ਗੈਸਟ ਆਇਆ ਨਾ ਉਹਨੂੰ ਜੋ ਦੇ ਸਕਦੇ ਹੋ ਦੇ ਦਿਓ ਠੀਕ ਹੈ ਤੇ ਵਾਪਸੀ ਉਹ ਕੁਛ ਕਰਦਾ ਠੀਕ ਹੈ ਨਹੀਂ ਕਰਦਾ ਤੇ
0: ਉਹਦਾ ਇੱਜ਼ਤ ਮਾਣ ਕਰੋ ਅਤਿਥੀ ਦੇਵੋ ਭਵਾ ਸੋ ਬੇਸਿਕਲੀ ਆਪਾਂ ਜੇ ਇਹ ਤੁਸੀਂ ਵੇਖੋ ਸਾਰੀਆਂ ਚੀਜ਼ਾਂ ਤੇ ਬਹੁਤੀਆਂ ਤੁਹਾਨੂੰ ਹੂਬ ਹੂ ਸੇਮ ਵੀ ਮਿਲਣਗੀਆਂ ਰਿਜ਼ੈਂਬਲੈਂਸ ਵੀ ਮਿਲਣਗੀਆਂ
1: ਸਾਡੇ ਕਲਚਰ ਨਾਲ
0: ਇਦਾਂ ਦਾ ਬੜਾ ਜਦੋਂ ਆਪਾਂ ਕ੍ਰੋਸ ਕਹਾਣੀਆਂ ਕ੍ਰੋਸ ਕਲਚਰ ਕ੍ਰੋਸ ਆਪਾਂ ਜਦੋਂ ਪੜ੍ਹਦੇ ਹਾਂ ਇਤਿਹਾਸ ਤੇ ਬੜਾ ਕੁਛ ਸਾਨੂੰ ਜਿਹੜਾ ਇਨਫਲੂਐਂਸਡ ਮਿਲਦਾ
1: ਦੇਖੋ ਅੱਜ ਦੀ ਸੋਸਾਇਟੀ 'ਚ ਵੀ ਤਾਂ ਹੈ ਫੈਮਿਲੀ ਸਿਸਟਮ ਜਿਸ ਤਰ੍ਹਾਂ ਗ੍ਰੀਸ ਦੇ ਅੰਦਰ ਹੈ ਸੇਮ ਇੰਡੀਆ ਦੇ ਅੰਦਰ ਵੀ ਹੈ ਉਹ ਲੋਕ ਵੀ ਇੱਦਾਂ ਦੇ ਨੇ ਕਿਉਂਕਿ ਗ੍ਰੀਸ ਬਾਅਦ 'ਚੋਂ ਇਟਲੀ ਦੇ ਅੰਡਰ ਆ ਗਿਆ ਮਤਲਬ ਰੋਮਨਸ ਨੇ ਜਾ ਕੇ ਉੱਥੇ ਕੈਪਚਰ ਕਰ ਲਿੱਤਾ ਅਤੇ ਉਹਨਾਂ ਦੇ ਵੀ ਫਿਰ ਤੁਸੀਂ ਘਰ ਪਰਿਵਾਰ ਇਟਾਲੀਅਨਸ ਇਸ ਤਰ੍ਹਾਂ ਹੀ ਦੇਖੋਗੇ ਜੁੜੇ ਹੋਏ ਨੇ ਆਪਸ 'ਚ ਦਾਦਾ ਦਾਦੀ ਨਾਨਾ ਨਾਨੀ ਰੋਟੀ ਵੀ ਮਤਲਬ ਇਹਨਾਂ ਕੋਲ ਹੀ ਤਾਂ ਖਾਣਾ ਨਹੀਂ ਹੈ ਸਿਰਫ ਜਾਂ ਇਟਾਲੀਅਨ ਫੂਡ ਹੈ ਜਾਂ ਇੰਡੀਅਨ ਫੂਡ ਹੈ ਜਾਂ ਮੈਕਸੀਕਨ ਫੂਡ ਹੈ ਬੇਸਿਕਲੀ ਬਾਕੀ ਸਾਰੇ ਤਾਂ ਇਹ ਮਤਲਬ ਬ੍ਰਿਟਿਸ਼ ਕਹਿ ਲਓ ਜਾਂ ਅਮੈਰੀਕਨ ਕਹਿ ਲਓ ਜਾਂ ਔਜ਼ੀ ਫੂਡ ਕਹਿ ਲਓ ਇਹ ਤਾਂ ਮਿਕਸਚਰ ਹੀ ਹੈ ਕਿਉਂਕਿ ਇਹ ਲੋਕ ਆ ਕੇ ਇੱਥੇ ਰਹਿਣਾ ਚਾਹੁੰਦੇ ਕੁਛ ਨਾ ਕੁਛ ਬਣ ਗਿਆ ਹਾਈਬ੍ਰਿਡ
0: ਹੋ ਗਿਆ ਕਿ ਅੱਛਾ ਇੱਕ ਚੀਜ਼ ਹੋਰ ਸ਼ਾਇਦ ਜਿਹੜੇ ਬਾਕੀ ਸੁਣਨ ਵਾਲੇ ਨੇ ਤੁਸੀਂ ਆਪਣੀ ਵੈਸੇ ਫੀਡਬੈਕ ਵੀ ਜ਼ਰੂਰ ਭੇਜਦੇ ਰਿਹਾ ਕਰੋ ਫਿਰ ਅਗੇਨ ਉਹੀ ਆ Aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, aleluya, alelu
2: Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, Arenohia, White Hill Studios पेश करते हैं पीरियड एक्शन थ्रिलर दस्तार.
3: एक अल्लाह कपड़ा नहीं है, एक कहानियां कई सदियां दी.
2: स्टारिंग द सेम जसर, गीत गुराया ते योगराज सिंह.

0: ਕਾਂਚਲਾਈਨੋ
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ Ford. Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee within industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te. 04332802522 ਤੇ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058608 ਵਿਜ਼ਿਟ bansallawyers.com.au

0: レソール。
1: ババヌカレソール。
0: あれ、ババショールね、ソール、ソール、ソール。

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਦਿਨ ਵੀਰਵਾਰ ਦਾ ਤੇ ਕਿਉਂਕਿ ਸੌਣ ਦਾ ਮਹੀਨਾ ਚੜਾ ਤੇ ਇਸ ਕਰਕੇ ਪਵਨ ਕਰੇ ਸੋਰ ਯਾਨੀ ਕਿ ਸੋਰ ਥਰੋਟ
1: ਸੋਰ ਨਹੀਂ ਸ਼ੋਰ
0: ਸੋਰ ਥਰੋਟ ਸੌਣ ਦੇ ਮਹੀਨੇ ਦੀਆਂ ਵਧਾਈਆਂ ਭਾਈ ਤੁਹਾਨੂੰ ਸਾਰਿਆਂ ਨੂੰ ਸੁੱਤੇ ਰਹੋ ਖੂਬ ਸੌ ਜਿਨ੍ਹਾਂ ਨੂੰ ਸੌਣਾ ਮਿਲਦਾ ਪਰ ਇੱਥੇ ਤੇ ਉਹੀ ਸੌ ਸਕਦਾ ਜਿਹੜਾ ਵਿਚਾਰਾ ਬਿਮਾਰ ਦੂਸਰੇ ਨੂੰ ਕਿੱਥੇ ਸੌਣਾ ਸੌ ਕੇ ਵੀ ਦੂਸਰੇ ਨੂੰ ਤਲਖੀ ਜੀ ਮੱਚੀ ਰਹਿੰਦੀ ਆ ਚਕਾਹਣ ਜੀ ਪੈਂਦੀ ਰਹਿੰਦੀ ਵੀ ਹਾਏ ਕਿੱਥੇ ਸੁੱਤੇ ਸੁੱਤੇ ਦਿਨ ਕੱਢਤਾ ਸਤਿ ਸ਼੍ਰੀ ਅਕਾਲ ਕਹਿੰਦੇ ਵੀਰ ਜੀ ਹੁਣਾਂ ਨੇ ਵਧੀਆ ਤਰੀਕੇ ਦਾ ਇਤਿਹਾਸ ਸੁਣਾਇਆ ਤੇ ਇੱਦਾਂ ਹੀ ਜਾਰੀ ਰੱਖਿਓ ਧੰਨਵਾਦ ਜੀ ਬਹੁਤ ਮਿਹਰਬਾਨੀ ਕੋਸ਼ਿਸ਼ ਸਾਡੀ ਇਹੋ ਆ ਸਰ ਬਾਕੀ ਤੁਹਾਡੀਆਂ ਤਾੜੀਆਂ ਤੇ ਤੁਹਾਡੀ ਫੀਡਬੈਕ ਤੇ ਡਿਪੈਂਡ ਕਰਦਾ ਕਿਉਂਕਿ ਸਾਡੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਸੋਰਸ ਹੁੰਦਾ ਵਾ ਕਿਹੜੀ ਇਨਫੋਰਮੇਸ਼ਨ ਕਿੱਦਾਂ ਤੇ ਕਿੱਧਰ ਨੂੰ ਅੱਗੇ ਤੋਰਨੀ ਆ ਰੋਕਣੀ ਆ ਉਹ ਸਾਰੇ ਦਾ ਸਾਰਾ ਸੋਰਸ ਤੁਹਾਡੀ ਫੀਡਬੈਕ ਸੋ ਇਸ ਕਰਕੇ ਕਹੀਦਾ ਵਾ ਕਿ ਆਪਣੀ ਫੀਡਬੈਕ ਸਾਨੂੰ ਤੁਸੀਂ ਦਿੰਦੇ ਰਹੋ ਤਾਂ ਕਿ ਇਹ ਯਤਨ ਜਿਹੜੇ ਆ ਉਹ ਆਪਣਾ ਜਾਰੀ ਰੱਖੀਏ ਆਪਾਂ ਥੈਂਕ ਯੂ ਜੀ ਬਹੁਤ ਮਿਹਰਬਾਨੀ ਅੰਮ੍ਰਿਤ ਭੈਣ ਜੀ ਬਹੁਤ ਧੰਨਵਾਦ ਤੁਹਾਡਾ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਇਕਬਾਲ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਕਹਿੰਦੇ ਕਿ ਸੌਣ ਦਾ ਮਹੀਨਾ ਅਤੇ ਸੋਰ ਓਕੇ ਧੰਨਵਾਦ ਜੀ ਮਿਹਰਬਾਨੀ ਅਤੇ ਸ਼ੁਕਰੀਆ ਜੀ ਇੱਥੇ ਵੀ ਆਪਾਂ ਹੁਣ ਵੇਖਦੇ ਹਾਂ ਅਤੇ ਇੰਨਾ ਮਹੀਨਿਆਂ ਦੇ ਵਿੱਚ ਸੌਣ ਸੌਣ ਜਾਂ ਹੋ ਹੀ ਜਾਂਦਾ ਵਾ ਜਦੋਂ ਆਪਾਂ ਵੇਖਦੇ ਹਾਂ ਵੀ ਚਾਰ ਛਫੇ

0: ਇੰਨੇ ਸਾਵਣ ਦਾ ਹੀ ਮਹੀਨਾ ਰਹਿੰਦਾ, ਇੱਥੇ ਪਾਪਾ ਨੇ ਸੋਰੀ ਕਰਦੀ ਰਹਿੰਦੀ,
1: ਬੱਦਲ ਲੀਕ ਹੋਏ ਰਹਿੰਦੇ ਆ। ਅੱਜ ਸਵੇਰੇ ਸਵੇਰੇ ਜਦੋਂ ਬਹੁਤੀ ਸਵੇਰੇ ਵੀ ਨਹੀਂ, ਮੈਨੂੰ ਐਗਜੈਕਟ ਯਾਦ ਨਹੀਂ ਕਿੰਨੇ ਕੁ ਵਜੇ ਹੋਣਗੇ, ਉਦੋਂ ਵੀ ਮੀਂਹ ਜਿਹਾ ਪੈਣ ਲੱਗ ਪਿਆ ਇੱਕਦਮ, ਸ਼ਾਇਦ ਇੱਕਦਮ ਮੀਂਹ ਜਿਹਾ ਪੈਣ ਲੱਗ ਪਿਆ ਤੇ ਕੋਈ ਪਤਾ ਨਹੀਂ ਲੱਗਦਾ।
0: ਹਾਂ, ਇਹ ਹੈ ਨਾ, ਇਹ ਖਾਸੀਅਤ ਹੈ ਨਾ ਕਿ ਕੋਈ ਕੋਈ ਦਿਨ, ਅੱਛਾ ਜਦੋਂ ਮੈਂ ਇੱਥੇ ਆਇਆ ਨਾ, ਮੈਂ ਇੱਕ ਸੁਣੀ ਸੁਣਾਈ ਗੱਲ ਲੱਗਦੀ ਨਾ ਤੁਹਾਨੂੰ ਕਿ ਇੱਕੋ ਦਿਨ 'ਚ ਚਾਰ ਵੈਦਰ ਹੋ ਜਾਂਦੇ ਆ ਜੀ, ਇੱਕੋ ਦਿਨ 'ਚ ਚਾਰ ਵੈਦਰ ਹੋ ਜਾਂਦੇ ਆ। ਮੈਂ ਜਦੋਂ ਵਾਕਈ ਵੇਖਿਆ ਕਿ ਜੈਨੂਅਲੀ ਉਹ ਗਰਮੀਆਂ ਦੇ ਅੰਦਰ ਕਿ ਸ਼ੂ ਵੀ ਸੜਦਾ ਪਿਆ, ਤੁਸੀਂ ਇਸ ਵਕਤ ਸਿਟੀ ਘੁੰਮਦੇ ਪਏ ਹੋ ਤੇ ਪੂਰੇ 15-20 ਮਿੰਟ ਬਾਅਦ ਮੀਂਹ ਘਨਨ ਘਨ, ਤੇ ਬੰਦਾ ਕਹਿੰਦਾ ਵਾਕਈ ਯਾਰ ਇਹ ਕੋਈ ਐਂਗਜ਼ਾਇਟੀ ਐਂਗਜ਼ਾਇਟੀ ਕੋਈ ਡਿਸਆਰਡਰ ਹੈ ਇੱਥੇ ਦੇ ਵੈਦਰ ਨੂੰ, ਇਹ ਠੀਕ ਨਹੀਂ ਫੀਲ ਕਰ ਰਿਹਾ
1: ਹੈ। ਤੇ ਹੈ ਪ੍ਰੋਬਲਮ, ਹੈ ਤੇ ਹੈ ਪ੍ਰੋਬਲਮ। ਚਲੋ ਜੋ ਵੀ ਆ, ਹਰ ਇੱਕ ਧਰਤੀ ਦੀ ਆਪਣੀ ਇੱਕ ਖੂਬਸੂਰਤੀ ਹੁੰਦੀ ਆ, ਤੇ ਇੱਥੋਂ ਦੀ ਇਹ ਖੂਬਸੂਰਤੀ ਆ ਫਿਰ।
0: ਹਾਂ, ਇਹ ਗੱਲ ਹੈ ਨਾ।
1: ਸੋ ਖੈਰ ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਅੱਜ 16 ਤਰੀਕ ਹੈ ਭਾਈ ਜੁਲਾਈ ਦਾ ਮਹੀਨਾ, ਅਤੇ ਅੱਜ ਵੀਰਵਾਰ ਦਾ ਦਿਨ, ਅਤੇ ਅੱਜ ਦੇ ਦਿਨ ਤੁਹਾਡੇ ਨਾਲ ਸਾਂਝਾ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਪੈ ਰਹੇ ਨੇ, ਜਿਹੜੇ ਹਿੱਸੇ ਦੇ ਵਿੱਚ ਤੁਸੀਂ ਵੀ ਆਪਣੀ ਫੀਡਬੈਕ ਜਾਂ ਫਿਰ ਫੀਡਬੈਕ ਨਾ ਕੀ, ਫੀਡਬੈਕ ਤਾਂ ਦੇਣੀ ਹੁੰਦੀ ਹਰ ਇੱਕ ਚੀਜ਼ ਉੱਤੇ, ਮਤਲਬ ਤੁਸੀਂ ਆਪਣੀ
0: ਸ਼ਮੂਲੀਅਤ
1: ਕਰਨੀ ਹੁੰਦੀ ਆ, ਅਤੇ ਉਹ ਤੁਸੀਂ ਕਰਨ ਦੇ ਲਈ 044-717-1674 ਦੇ ਉੱਤੇ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਇਸੇ ਦੇ ਉੱਤੇ ਵਟਸਐਪ ਅਤੇ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਅਤੇ ਹਾਲੇ ਥੋੜ੍ਹਾ ਜਿਹਾ ਅਟਕ ਕੇ, ਕਿਉਂਕਿ ਆਪਾਂ ਥੋੜ੍ਹਾ ਜਿਹਾ ਪ੍ਰੋਗਰਾਮ ਆਪਾਂ ਅੱਗੇ ਤੋਰ ਲਈ ਆਪਣਾ, ਕੀ ਚੱਲ ਰਿਹਾ ਕ੍ਰਿਸ਼ਨਾ ਜੀ, ਯੰਗ ਸਤਾਨ ਦੇ ਵਿੱਚ ਕੀ ਚੱਲ ਰਿਹਾ, ਯੰਗਸਟਰਾਂ ਦੀ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ,
0: ਯੰਗਸਟਰਾਂ ਦੀ ਦੁਨੀਆਂ 'ਚ ਕਹਿ ਲਓ ਜਾਂ ਫਿਰ ਯੂਜੂਅਲ ਹੈ ਨਾ ਆਪਾਂ ਕਹਿ ਲਈਏ ਸਮਾਜਿਕ ਦਾਇਰੇ ਦੇ ਅੰਦਰ। ਤੁਹਾਨੂੰ ਫਿਲਮਾਂ ਤੋਂ ਐਗਜ਼ਾਮਪਲ ਦੇ ਦਿੰਦਾ ਕਿ ਇੱਕ ਪੰਜਾਬੀ ਫਿਲਮ ਕੱਲ੍ਹ ਆ ਰਹੀ ਹੈ ਹੈ ਨਾ, ਦਸਤਾਰ,
1: ਹਾਂਜੀ,
0: ਵਿਚ ਹੈਜ਼ ਗੋਟ ਥੀਮਸ ਆਫ ਰੇਸਿਜ਼ਮ, ਹੈ ਨਾ, ਉਹ ਵੀ ਇੱਧਰ ਸਮੇਂ 'ਚ ਜਦੋਂ ਪੂਰੀ ਦੁਨੀਆ 'ਚ ਫੰਡਾਮੈਂਟਲਿਜ਼ਮ ਵਧਿਆ ਪਿਆ। ਫੰਡਾਮੈਂਟਲਿਜ਼ਮ ਤੋਂ ਭਾਵ ਇਹ ਹੁੰਦਾ ਕਿ ਜਿਸ ਮੁਲਕ 'ਚ ਰਿਲੀਜਨ ਦੀ ਵਾਹ ਵਾਹੀ ਹੈ ਤਾਂ ਉਹ ਮੈਜੋਰਿਟੀ ਵਾਹ ਵਾਹ ਕਰੇਗਾ, ਜਿੱਥੇ ਕਲਰ ਦੀ ਵਾਹ ਵਾਹੀ ਉਹ ਕਲਰ ਦੀ ਹੋਏਗੀ, ਹੈ ਨਾ, ਅਤੇ ਜਿੱਥੇ ਕਲਾਸ ਦੀ ਵਾਹ ਵਾਹੀ ਉਹ ਕਲਾਸ ਉੱਪਰ ਆਪਣੇ ਆਪ ਨੂੰ ਦਿਖਾਏਗੀ। ਉਹ ਚੱਲਦਾ ਪਿਆ ਅਤੇ ਉਹਦਾ ਸ਼ਿਕਾਰ ਕਲਾਸ ਐਲੀਟਿਜ਼ਮ ਅਤੇ ਵਾਈਟ ਵਾਸ਼ ਦਾ ਸ਼ਿਕਾਰ ਇੱਕ ਵਾਈਟ ਡਾਇਰੈਕਟਰ ਵੀ ਹੋ ਗਿਆ।
1: ਅੱਛਾ,
0: ਹਾਂ, ਕੱਲ ਰਿਲੀਜ਼ ਹੋ ਰਹੀ ਹੈ ਇੱਕ ਹੋਰ ਫਿਲਮ ਓਡੀਸੀ, ਉਹਦਾ ਕੁਛ ਰਿਲੇਸ਼ਨ ਨਹੀਂ ਹੈ ਰੇਸਿਜ਼ਮ ਦੇ ਨਾਲ, ਪਰ ਉਹਨਾਂ ਨਾਲ ਹੋ ਗਿਆ। ਤੇ ਫਿਰ ਮੈਂ ਸੋਚਿਆ ਕਿ ਓਡੀਸੀ ਵੀ ਆ ਰਹੀ ਹੈ, ਕਾਫੀ ਲੋਕਾਂ ਨੇ ਵੇਖਣੀ ਵੀ ਹੋਣੀ ਆ, ਤੇ ਆਪਾਂ ਥੋੜੀ ਜਿਹੀ ਕਹਾਣੀ ਵੀ ਦੱਸ ਦਈਏ ਵੀ ਕੀ ਹੋਏ, ਕੀ ਕਹਾਣੀ ਕੀ ਹੈ, ਕਿਉਂਕਿ ਉਹਨੂੰ
1: ਬਹੁਤ ਸਾਰੇ ਵੈਸੇ ਜਾਣਦੇ ਹੋਣਗੇ, ਵੈਸੇ ਇਸ ਨਾਂ ਤੋਂ ਤੁਸੀਂ ਵਾਕਫ ਹੋ ਗਏ, ਕਾਫੀ ਵੱਡਾ ਨਾਂ ਹੈ, ਮੈਨੂੰ ਲੱਗਦਾ ਇਹ ਉਹ ਨਾਂ ਆ ਜਿਹੜੇ ਬੰਦੇ ਦਾ, ਇਹ ਉਹ ਡਾਇਰੈਕਟਰ ਹੈ ਜਿਹੜਾ ਡਾਇਰੈਕਟਰ ਦਾ ਨਾਂ ਹੀ ਸੁਣ ਕੇ ਆਪਾਂ ਫਿਲਮ ਵੇਖਦੇ ਹਾਂ।
0: ਕ੍ਰਿਸਟੋਫਰ ਨੋਲਨ ਬਹੁਤ ਘੱਟ ਡਾਇਰੈਕਟਰਸ ਵਿੱਚੋਂ ਇੱਕ ਹੈ, ਬਿਲਕੁਲ ਤੁਹਾਡਾ ਸਹੀ ਪੁਆਇੰਟ ਹੈ, ਜਿਹੜੇ ਆਪਣੇ ਨਾਮ ਤੋਂ 500-600 ਮਿਲੀਅਨ ਦਾ ਵਰਲਡ ਵਾਈਡ ਗਰੋਸ ਲੈ ਆਉਂਦਾ, ਹੈ ਨਾ, ਪਿਛਲੇ ਦਿਨੀਂ ਇੰਡੀਆ ਕਰਕੇ ਆਇਆ ਟੂਰ, ਅਤੇ ਬਹੁਤ ਬਹੁਤ ਗ੍ਰੈਂਡ ਵੈਲਕਮ ਮਿਲਿਆ ਉਹਨਾਂ ਨੂੰ ਜਿੱਥੇ ਜਿੱਥੇ ਵੀ ਗਏ। ਸਟਾਰਕਾਸਟ ਵੀ ਨਾਲ ਗਏ ਸੀ, ਮੈਟ ਡੇਮਨ ਗਿਆ ਸੀ, ਮੈਟ ਡੇਮਨ ਇਜ਼ ਅ ਹਿਊਜ਼ ਸਟਾਰ 90s ਤੋਂ ਲੈ ਕੇ ਹੁਣ ਤੱਕ ਬਹੁਤ ਤਗੜੀਆਂ ਫਿਲਮਾਂ ਕੀਤੀ, ਟੌਮ ਹੋਲੈਂਡ ਦਾ ਫਿਲਮ ਦੇ ਅੰਦਰ ਜੋ ਸਪਾਈਡਰਮੈਨ ਵੀ ਪਲੇ ਕਰਦਾ,
1: ਓਕੇ,
0: ਸਪਾਈਡਰਮੈਨ ਵੀ ਆਈ ਖੜੀ ਉਸ ਤੋਂ ਬਾਅਦ,
1: ਸਪਾਈਡਰਮੈਨ ਦੇ ਵਿੱਚ ਤਾਂ ਜਿਹਨੂੰ ਮਰਜ਼ੀ ਲੈ ਲੈਣ ਉਹ ਤਾਂ ਲੁਕਿਆ ਹੁੰਦਾ ਵਾ,
0: ਨਹੀਂ ਨਹੀਂ, ਜਿਹੜਾ ਸਪਾਈਡਰਮੈਨ ਦੇ ਅੰਦਰ ਨਾ ਅਸਲ 'ਚ ਹੀਰੋ ਦੋ ਇੱਧਰ ਸੁਪਰ ਤਿੰਨ ਸੁਪਰ ਹੀਰੋਜ਼ ਕਰੈਕਟਰਸ ਨੇ, ਕਦੀ ਦੇਖਿਓ ਫਿਲਮਾਂ, ਜਿਹਦੇ ਅੰਦਰ ਸੁਪਰ ਹੀਰੋ ਨਾਲੋਂ ਜ਼ਿਆਦਾ ਵਧੀਆ ਉਹਨਾਂ ਦੀ ਆਲਟਰ ਈਗੋ ਹੈ ਜਿਹੜੀ ਉਹ ਦੁਨੀਆ ਨੂੰ ਦਿਖਾਉਂਦੇ। ਪੀਟਰ ਪਾਰਕਰ ਸਪਾਈਡਰਮੈਨ ਦਾ, ਕਿਉਂਕਿ ਲਾਈਫ 'ਚ ਜੋ ਬੁਰਾ ਹੋਣਾ, ਜੋ ਟ੍ਰੈਜਡੀ ਹੋਣੀ ਆ, ਉਹ ਪੀਟਰ ਪਾਰਕਰ ਨਾਲ ਹੋਣੀ ਆ, ਆਂਟੀ ਅੰਕਲ ਉਹਦੇ ਮਰਨੇ ਆ, ਹੈ ਨਾ, ਪਿਆਰ ਉਹਦਾ ਨਹੀਂ ਪੂਰਾ ਹੋਣਾ। ਸਪਾਈਡਰਮੈਨ ਨੇ ਤਾਂ ਬਸ ਜਾਲੇ ਸੁੱਟਣੇ, ਬੰਦੇ ਹੈ ਨਾ ਖਤਮ ਕਰਨੇ। ਇਨਫੈਕਟ ਸਪਾਈਡਰਮੈਨ 2 ਜਿਹੜੀ ਫਿਲਮ ਸੀ, ਜਿਹੜੀ ਸਭ ਤੋਂ ਪਹਿਲੇ ਪਾਰਟ 'ਚ ਆਈ ਸੀ, ਜੇ ਕਿਸੇ ਨੂੰ ਯਾਦ ਹੋਵੇ, ਉਹਦੇ ਅੰਦਰ ਸਪਾਈਡਰਮੈਨ ਐਂਡ 'ਚ ਜਿਹੜਾ ਮੇਨ ਵਿਲਨ ਆ, ਉਹਨੂੰ ਕਿਸੇ ਆਪਣੀ ਪਾਵਰ ਕਰਕੇ ਨਹੀਂ ਹਰਾਉਂਦਾ, ਆਪਣਾ ਮਾਸਕ ਉਤਾਰ ਕੇ ਕਹਿੰਦਾ ਕਿ ਮੈਂ ਪੀਟਰ ਹਾਂ, ਮੈਂ ਤੇਰੇ ਤੋਂ ਪੜ੍ਹਿਆ ਹੋਇਆ, ਤੂੰ ਹੀ ਮੈਨੂੰ ਸਿਖਾਇਆ ਕਿ ਇਨਸਾਨੀਅਤ ਲਈ ਕੁਝ ਚੰਗਾ ਕਰਨਾ ਚਾਹੀਦਾ, ਤੂੰ ਹੁਣ ਆਪ ਇੱਦਾਂ ਕਰਦਾ ਪਿਆ। ਸੋ ਗ੍ਰੇਟ, ਸੇਮ ਇਜ਼ ਦਾ ਕੇਸ ਵਿਦ ਬੈਟਮੈਨ, ਸੇਮ ਇਜ਼ ਦਾ ਕੇਸ ਵਿਦ ਆਇਰਨ ਮੈਨ, ਕਿ ਇਹ ਜਦੋਂ ਆਪਣੇ ਮਾਸਕ ਜਾਂ ਸੂਟ 'ਚ ਨਹੀਂ ਹੁੰਦੇ ਅਤੇ ਇਹ ਕਰੈਕਟਰ ਉੱਦਾਂ ਜ਼ਿਆਦਾ ਮਸ਼ਹੂਰ ਨੇ, ਜ਼ਿਆਦਾ ਮਕਬੂਲ ਨੇ ਆਪਣੇ ਲੈਵਲ 'ਤੇ, ਜਦੋਂ ਮਤਲਬ ਬੈਟਮੈਨ ਐਜ਼ ਅ ਬਰੂਸ ਵੇਨ, ਉਹਦਾ ਇੱਕ ਸਵੈਗ ਔਰਾ ਲੋਕਾਂ ਨੂੰ ਜ਼ਿਆਦਾ ਪਸੰਦ ਆ, ਸੇਮ ਟੋਨੀ ਸਟਾਰਕ ਹੈ
1: ਅਸਲ ਫੇਸ,
0: ਹਾਂ ਅਸਲ ਫੇਸ ਜ਼ਿਆਦਾ ਮਸ਼ਹੂਰ।
1: ਮੈਂ ਉਹੀ ਕਹਿ ਰਿਹਾ ਨਾ, ਇਹਦੇ 'ਚ ਤਾਂ ਮੰਨ ਲਓ ਜਦੋਂ ਕੋਸਟਿਊਮ 'ਚ ਉਹਨਾਂ ਨੇ ਸ਼ੂਟ ਕਰਨਾ ਤਾਂ ਕੋਈ ਵੀ ਕਰਜੇ ਉਹ ਕੀ ਪਤਾ ਲੱਗਦਾ ਕੌਣ ਹੈ ਅੰਦਰ,
0: ਹੁੰਦਾ ਹੋਏਗਾ, ਪ੍ਰੀਟੀ ਮਚ ਸ਼ੋਰ ਹੁੰਦਾ ਹੋਏਗਾ। ਜਿਹੜਾ ਡੈਡਪੂਲ ਪਲੇ ਕਰਦਾ ਰਾਇਨ ਰੈਨਲਡਸ, ਉਹ ਸਭ ਤੋਂ ਮਸ਼ਹੂਰ ਹੈ ਕਿ ਉਹ ਆਪਣੇ ਸਟੰਟ ਵੀ ਸਾਰੇ ਆਪ ਹੀ ਕਰਦਾ, ਤੇ ਕਹਿੰਦੇ ਕਿ ਇਹਦੀ ਫਿਲਮ ਨਹੀਂ ਬਣਨ ਦਿੰਦੇ ਸੀਗੇ ਰਾਇਨ।

0: ਰੇਨੋਲਡ ਸੀ ਤੇ ਇਹਨੇ 6-7 ਮਿੰਟ ਦੀ ਨਾ ਇੱਕ ਐਕਸ਼ਨ ਸੀਕੁਐਂਸ ਕੀਤਾ ਸੀਗਾ. ਇੱਕ ਹੁੰਦਾ ਨਾ ਟੈਸਟਿੰਗ ਕਰਦੇ ਆ ਸਟੂਡੀਓ ਵਾਲੇ ਕਿ ਇਹ ਫਿਲਮ ਬਣਾਉਣੀ ਕਿ ਨਹੀਂ ਬਣਾਉਣੀ, ਫਿਰ ਬਾਅਦ ਚੋਂ ਠੰਡੇ ਬਸਤੇ ਪਾ ਜਾਂਦੇ ਕਿ ਨਹੀਂ ਯਾਰ ਇਹ 'ਚ ਪੈਸੇ ਵੱਧ ਲੱਗਣੇ, ਵਟਐਵਰ, ਹੈ ਨਾ. ਇਹਨੇ ਉਹ ਲੀਕ ਕਰਾਤਾ ਸੀ ਰਾਇਨ ਰੇਨੋਲਡਸ ਨੇ. ਫਿਰ ਬਾਅਦ ਚੋਂ 4-5 ਸਾਲ ਬਾਅਦ ਮੰਨਿਆ ਕਿ ਮੈਂ ਹੀ ਲੀਕ ਕਰਾਇਆ ਕਿਉਂਕਿ ਸਟੂਡੀਓ ਨੇ ਕਿਹਾ ਫਿਲਮ ਨਹੀਂ ਬਣਾਉਣੀ ਅਸੀਂ ਡੈਡਪੂਲ.
1: ਓਕੇ,
0: ਕਿਉਂਕਿ ਡੈਡਪੂਲ ਆਪਣੇ ਆਪ 'ਚ ਬਹੁਤ ਅਜੀਬ ਸੁਪਰ ਹੀਰੋ ਹੈ. ਸੁਪਰ ਹੀਰੋ ਯੂਜਲੀ ਕਿਡਸ ਆਡੀਅੰਸ ਹੁੰਦੀ ਆ, ਪਰ ਉਹ ਗਾਲਾਂ ਇੰਨੀਆਂ ਕੱਢਦਾ ਅਤੇ ਉਹਦੀ ਥੀਮਸ ਵੀ, ਗਾਲਾਂ ਵੀ ਛੱਡੋ ਅਤੇ ਜੋਕਸ ਵੀ ਇੱਦਾਂ ਦੇ ਜਿਸ ਤਰ੍ਹਾਂ ਕਹਿ ਲਓ ਅਡਲਟ 4-5 ਯਾਰ ਦੋਸਤ ਬੈਠ ਕੇ ਗੱਲਾਂ ਕਰਨਗੀਆਂ ਨਾ ਉੱਦਾਂ ਦੀਆਂ. ਸੋ ਉਹ ਪਤਾ ਹੀ ਸੀਗਾ ਕਿ ਏ ਸਰਟੀਫਿਕੇਟ ਮਿਲੇਗਾ. ਉਹਦੇ ਅੰਦਰ ਵਾਇਲੈਂਸ ਉਸ ਤਰ੍ਹਾਂ ਦਾ ਹੁੰਦਾ ਕਿ ਬੰਦਾ ਪੂਰਾ ਹੀ ਵੱਢਦਾ, ਸਮਥਿੰਗ ਲਾਈਕ ਦੈਟ. ਸੋ ਉਹਨੇ ਆਪ ਲੀਕ ਕੀਤੀ ਸੀਗੀ. ਫਿਰ ਉਹਨੇ ਬਾਅਦ ਚੋਂ ਕਹਿੰਦੇ ਐਜ਼ ਅ ਕਲੋਜ਼ ਫਿਰ ਸਾਈਨ ਕੀਤਾ ਸੀਗਾ ਕਿ ਮੈਂ ਤੁਹਾਡੇ ਪੈਸੇ ਬਚਾਊਂਗਾ, ਕਿ ਤੁਹਾਨੂੰ ਕੋਈ ਸੀ ਜੀ ਆਈ ਕਰਨ ਦੀ ਲੋੜ ਨਹੀਂ. ਮੈਂ ਜਿਹੜੇ ਜਿਹੜੇ ਸੀਨ ਜਿਹ 'ਚ ਪਤਾ ਕਿ ਆਹ ਮੈਂ ਕਰ ਸਕਦਾ, ਕਿਉਂਕਿ ਸਟੰਟਮੈਨ ਵੀ ਕਰ ਸਕਦਾ ਜਿੱਥੇ ਵੀ ਐਫਐਕਸ ਦੀ ਲੋੜ ਨਹੀਂ, ਉਹ ਮੈਂ ਹੀ ਕਰਾਂਗਾ. ਸੋ ਉਹ ਆਪ ਕਰਦਾ ਇਸ ਕਰਕੇ.
1: ਓਕੇ, ਸੋ ਇਹਦੇ ਵਿੱਚ ਫਿਰ ਉਹ ਆਪਣੇ ਗਾਣੇ ਵਾਲਿਆਂ ਨੇ ਵੀ ਸਿੱਖ ਲਿਆ ਪੰਜਾਬੀ ਆਪਣੇ, ਹੈ ਨਾ, ਵੀ ਆਹ ਵੀ ਲੀਕ ਹੋ ਗਿਆ, ਉਹ ਵੀ ਲੀਕ ਹੋ ਗਿਆ.
0: ਪਤਾ ਨਹੀਂ ਪੰਜਾਬੀ ਗਾਣੇ ਕਿੱਦਾਂ ਲੀਕ ਹੁੰਦੇ, ਮੈਨੂੰ ਅੱਜ ਤੱਕ ਸਮਝ ਨਹੀਂ ਆਇਆ. ਅੱਜ ਤੱਕ ਨਹੀਂ ਸਮਝ ਆਇਆ ਕਿ ਇਹ ਕਿਸ ਤਰੀਕੇ ਨਾਲ. ਇੱਕ ਸੰਗਤਾਲ ਨਾ ਬਹੁਤ ਮਸ਼ਹੂਰ ਕੋਮੇਡੀਅਨ ਆ,
1: ਨੈਪੀਆਂ ਵਰਗੇ ਗਾਣੇ ਆ.
0: ਨਹੀਂ ਉਹਦੀ ਬਹੁਤ ਵਧੀਆ ਸਕਿੱਟ ਆ, ਉਹਨੇ ਯੂਟਿਊਬ ਵੀਡੀਓ ਬਣਾਈ. ਉਹ ਸਿੰਗਰ ਬਣ ਕੇ ਜਾਂਦਾ, ਗਾਣਾ ਰਿਕਾਰਡ ਕਰਦਾ, ਗਾਣਾ ਰਿਕਾਰਡ ਕਰਕੇ ਨਾ ਪਿੱਠ ਕਰ ਲੈਂਦਾ ਮਿਊਜ਼ਿਕ ਪ੍ਰੋਡਿਊਸਰ ਵੱਲ. ਕਹਿੰਦਾ ਪਾਜੀ ਜੇ ਹੁਣ ਇਹ ਲੀਕ ਹੋ ਜਾਵੇ ਨਾ ਤੇ ਤੁਸੀਂ ਪਲੀਜ਼ ਲੀਕ ਨਾ ਕਰਿਓ. ਫਿਰ ਨਾਲ ਇਸ਼ਾਰਾ ਕਰੀਓ ਕਿ ਕਰ ਦੋ ਕਰ ਦੋ ਕਰ ਦੋ ਕਰ ਦੋ. ਫਿਰ ਅਕਵੰਤ ਕਹਿੰਦਾ ਕਰ ਦੋ ਪਾਜੀ ਲੀਕ ਨਾ ਕਰਿਓ ਪਾਜੀ ਲੀਕ ਨਾ. ਹੋਰ ਕੀ ਤਰੀਕਾ ਹੋ ਸਕਦਾ ਵੀ ਲੀਕ ਹੁੰਦਾ?
1: ਬਾਕੀ ਚਲੋ ਉਹ ਜਾਣੇ ਹੋਣਾ ਆਪਾਂ ਕੀ ਕਹਿ ਸਕਦੇ, ਪਰ ਇਹ ਵੀ ਹੋ ਸਕਦਾ ਫਿਰ ਆ ਜਿਹੜਾ ਉਹਦਾ ਆਈਡੀਆ ਸੀ ਇੱਥੋਂ ਫਿਰ ਗਾਂ ਇਹਨਾਂ ਨੂੰ ਵੀ ਆਈਡੀਆ
0: ਆ ਗਿਆ. ਹਾਂ ਹੋ ਸਕਦਾ, ਕਾਫੀ ਹੈ ਨਾ ਇਹ ਚੀਜ਼ਾਂ ਚੱਲਦੀਆਂ. ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਤਗੜੀ ਲੀਕਡ ਸਟੋਰੀ ਜਿਹੜੀ ਹੈ ਨਾ ਉਹ ਓਡਿਸੀ ਵਾਲੀ ਹੈ.
1: ਅੱਛਾ,
0: ਕਿਉਂਕਿ ਜਿਸ ਬੰਦੇ ਨੇ ਇਹ ਕਹਾਣੀ ਬੋਲੀ ਅੱਜ ਤੋਂ 3,3200 ਸਾਲ ਪੁਰਾਣੀ ਇਹ ਕਹਾਣੀ ਹੈ. ਜੇ ਇਹਨੂੰ ਆਪਾਂ ਕੰਟੈਂਪਲੇਟ ਕਰੀਏ ਤਾਂ ਦੋ ਹਿੱਸਿਆਂ 'ਚ ਵੰਡੀ ਹੋਈ ਹੈ, ਲਿਲੀਆਡ ਜਿਹੜੀ ਟ੍ਰੋਜਨ ਹਾਰਸ ਹੈ ਅਤੇ ਓਡਿਸੀ ਜਿਹੜੀ ਉਸ ਤੋਂ ਬਾਅਦ ਦਾ ਪਾਰਟ ਹੈ. ਸੋ ਓਡਿਸੀ ਬੇਸਿਕਲੀ ਸੀਕੁਅਲ ਹੈ ਉਸ ਫਿਲਮ ਦਾ ਜੋ ਪਹਿਲੇ ਬਣੀ ਨਹੀਂ ਹੈ. ਪਰ ਕਿਉਂਕਿ ਉਹੀ ਵੈਸਟਰਨ ਸੁਸਾਇਟੀ ਦੇ ਅੰਦਰ ਲੋਕਾਂ ਨੂੰ ਹੁੰਦਾ ਕਿ ਇਹ ਤਾਂ ਸੁਣੀਆਂ ਸੁਣਾਈਆਂ, ਕਿਉਂਕਿ ਉੱਥੇ ਦੀ ਮਹਾਭਾਰਤ ਹੈ, ਹਰ ਕਿਸੇ ਨੂੰ ਪਤਾ. ਤੇ ਕਹਿੰਦੇ ਕੁਛ 13,000-14,000 ਲਾਈਨ ਲੰਬੀ ਪੋਏਮ ਹੈ ਇਹ ਬੇਸਿਕਲੀ, ਜੋ ਇੱਕ ਹੋਮਰ ਨਾਮ ਦੇ ਬੰਦੇ ਨੇ ਬੋਲੀ ਅੱਜ ਤੋਂ 3,000-3200 ਸਾਲ ਪਹਿਲਾਂ. ਕਿਉਂਕਿ ਇਹ 'ਚ ਵੀ ਉਹੀ ਜਿਸ ਮਹਾਭਾਰਤ ਹੈ ਨਾ ਕਿ ਦੇਵਤੇ ਵੀ ਵਿੱਚ ਹੀ ਸੁਪਰ ਹਿਊਮਨਸ, ਕਿ ਅਰਜਨ ਵੀ ਲੜਦਾ ਪਿਆ ਪਰ ਉੱਪਰੋਂ ਇੰਦਰ ਦੇਵ ਵੀ ਕੁਛ ਨਾ ਕੁਛ ਕਰ ਰਿਹਾ, ਸੂਰਯ ਦੇਵ ਵੀ ਕੁਛ ਨਾ ਕੁਛ ਕਰ ਰਿਹਾ, ਸੇਮ ਇੱਦਾਂ ਦਾ ਹੀ ਕੰਸੈਪਟ ਆ.
1: ਓਕੇ,
0: ਟੋਟਲੀ. ਤੇ ਅੰਨਾ ਸੀਗਾ, ਹੋਮਰ ਨਾਮ ਸੀ ਬੰਦੇ ਦਾ, ਅੰਨਾ ਸੀ. ਉਹ ਗਲੀ ਗਲੀ ਜਾ ਕੇ ਇਹ ਕਹਾਣੀ ਦੇ ਕੁਛ ਕੁਛ ਹਿੱਸੇ ਬੋਲਦਾ ਸੀ.
1: ਓਕੇ,
0: ਫਿਰ ਬਾਅਦ ਚੋਂ ਜਿੱਥੇ ਜਿੱਥੇ ਪਿੱਕ ਹੋਈ ਉਹ ਇੰਨੀ ਪਿੱਕ ਹੋਈ ਉਸ ਸੁਸਾਇਟੀ ਦੇ ਅੰਦਰ ਕਿ ਲੋਕਾਂ ਨੇ ਥੋੜੇ ਥੋੜੇ ਹਿੱਸੇ ਨਾ ਉਹਦੇ ਜਿਹੜੇ ਮਸ਼ਹੂਰ ਹੋ ਗਏ ਉਹੀ ਇਕੱਲੇ ਸੁਣਾਣੇ ਮਹਿਫਲਾਂ 'ਚ ਬੈਠ ਕੇ.
1: ਓਕੇ,
0: ਫਿਰ ਕਿਸੇ ਨੇ ਲਿਖਣਾ ਸ਼ੁਰੂ ਕੀਤਾ. ਫਿਰ ਜਦੋਂ ਲਿਖਿਆ ਪੂਰਾ ਦਾ ਪੂਰਾ, ਕੁਛ 10-12 ਲੋਕਾਂ ਨੇ ਰਲ ਕੇ ਲਿਖਿਆ, ਕਿਸੇ ਕੋਲ ਕ੍ਰੈਡਿਟ ਨਹੀਂ ਹੈ, ਮਤਲਬ ਕਿਸੇ ਨੇ ਨਹੀਂ ਪਤਾ ਕਿੰਨੇ ਲਿਖਿਆ. ਅੱਜ ਵੀ ਕਹਿੰਦਾ ਹੋਮਰ ਦੀ ਕਈ ਬਾਤ ਲਿਲੀਆਡ ਐਂਡ ਓਡਿਸੀ ਇਹ ਕਹਾਣੀ ਹੈ.
1: ਓਕੇ,
0: ਉਹਨਾਂ ਨੇ ਲਿਖਿਆ ਤੇ ਉਹ ਮੈਨੂੰ ਲਾਇਬ੍ਰੇਰੀ ਦਾ ਨਾਮ ਧਿਆਨ ਨਹੀਂ, ਪਰ ਉਸ ਅੱਜ ਤੋਂ 17-1800 ਸਾਲ ਪਹਿਲਾਂ ਉਸ ਲਾਇਬ੍ਰੇਰੀ ਨੂੰ ਵੈਸਟਰਨ ਸੁਸਾਇਟੀ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ, ਉਹਨੂੰ ਅੱਗ ਲੱਗ ਗਈ ਸੀ. ਤੇ ਉਹ ਫਿਰ ਤੋਂ ਫਿਰ ਸੁਣੀ ਸੁਣਾਈ ਗੱਲਾਂ ਤੋਂ ਦੁਬਾਰਾ ਤੋਂ ਲਿਖੀ ਗਈ. ਤੇ ਜਿਹੜਾ ਆਪਾਂ ਅੱਜ ਵਰਜਨ ਸੁਣਦੇ ਹਾਂ ਉਹਦਾ ਜਾਂ ਪੜ੍ਹਦੇ ਹਾਂ ਉਹ 3,000-3200 ਸਾਲ ਪੁਰਾਣਾ, ਕਈ ਕਹਾਈ ਸੁਣੀ ਸੁਣਾਈ ਬਾਤਾਂ ਤੋਂ. ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਉਹ ਸੁੰਦਰ ਮੁੰਦਰੀ ਹੈ ਨਾ, ਦੁੱਲਾ ਭੱਟੀ ਦੀ ਕਹਾਣੀ ਹੈ ਨਾ,
1: ਲੋਕ ਗਾਥਾਵਾਂ,
0: ਹਾਂ ਲੋਕ ਗਾਥਾਵਾਂ, ਉਹ ਜੋੜ ਕੇ ਸਾਰਾ ਬਣਿਆ ਹੋਇਆ. ਤੇ ਕਹਾਣੀ ਉਹਨਾਂ ਨੇ ਕਿੱਥੋਂ ਸ਼ੁਰੂ ਕੀਤੀ ਹੋਈ ਆ, ਇੱਕ ਵਿਆਹ ਤੋਂ.
1: ਓਕੇ,
0: ਵਿਆਹ ਹੋ ਰਿਹਾ ਜੀ, ਪੀਲੀਅਸ ਇੱਕ ਰਾਜਾ ਤੇ ਥੀਟਸ ਹੈਗੀ ਆ ਇੱਕ ਦੇਵੀ, ਸਮੁੰਦਰ ਦੀ ਦੇਵੀ. ਇਹਨਾਂ ਦਾ ਵਿਆਹ ਹੋ ਰਿਹਾ ਤੇ ਸਾਰੇ ਸ਼ਾਮਿਲ ਹੋਏ ਨੇ ਗੋਡਸ ਵਗੈਰਾ, ਜਿਹੜਾ ਇਹਨਾਂ ਦਾ ਸਾਰੇ ਗੋਡਸ ਦਾ ਰਾਜਾ, ਜਿਸ ਤਰ੍ਹਾਂ ਸਾਡੇ ਉੱਥੇ ਇੰਦਰ ਦੇਵ ਹੈ, ਕੜਕੜ ਜੜਜੜ ਤੇ ਘਨਨ ਘਨਨ ਬਰਸਾ ਵਾਲਾ ਸਾਵਨ ਦਾ, ਇਹਨਾਂ ਦਾ ਜ਼ੂਸ ਹੈ ਤੇ ਉਹਦੀ ਵੀ ਇਹੀ ਪਾਵਰਸ ਨੇ ਸੇਮ ਟੂ ਸੇਮ ਦੇਵਤਿਆਂ ਦੀ. ਹਾਂ, ਮੀਂਹ ਪਵਾਉਣ ਵਾਲੀ, ਆਹ ਬਿਜਲੀ ਕੜਕਾਉਣ ਵਾਲੀ,
1: ਅਫਸਰਾਂ ਨਚਾਉਣ ਵਾਲੀ,
0: ਅਫਸਰਾਂ ਨਚਾਉਣ ਵਾਲੀ, ਸਾਰਾ ਉਹੀ ਕੰਸੈਪਟ ਹੈ. ਆਪਣੀ ਵਾਈਫ ਨਾਲ ਆਉਂਦਾ ਹੇਰਾ, ਤੇ ਜਿਹੜੀ ਇਹਨਾਂ ਦੀ ਪੜ੍ਹਾਈ ਦੀ ਤੇ ਸਟ੍ਰੈਟੇਜੀ ਦੀ ਤੇ ਵਾਰ ਜਿੱਤਣ ਦੀ ਸਿੱਖਿਆ ਦੇਣ ਵਾਲੀ ਹੈ ਐਥੀਨਾ, ਤੇ ਜਿਹੜੀ ਇਹਨਾਂ ਦੀ ਖੂਬਸੂਰਤੀ ਦੀ ਦੇਵੀ ਹੈ रोमांस दी देवी है एफ्रोडाइटी। एफ्रोडाइटी दा गाना भी दे उपर गाना भी गाया अर्जन टेलर ने अपनी पिछले एल्बम दे अंदर, सुन सकते हो तुसी।
1: अच्छा
0: देख लो ते
1: ये सारे यू वांट मी टू ब्रिंग इट अप।
0: हां यू यू ब्रिंग इट अप लेटर ऑन।
1: शुड आई?
0: या यस या ब्रो।
1: व्हाट वाज द नेम?
0: एफ्रोडाइटी ए पी एच आर ओ डी आई टी।
1: अच्छा ना ही इसे तो।
0: हां हां नाम ही है रखा है प्रधान ने। ओ बेसिकली अपनी माशूका नु कहना चाह रहे कि तू एफ्रोडाइटी वर्गी है। खैर पढ़िया नहीं शायद अर्जन ने क्योंकि थोड़ा जिहा विलनस करैक्टर है एफ्रोडाइटी दा कहानी दे अंदर। खैर कहानी नु अगे लेके जांदे होए जी हुंदा ए है कि उत्थे इक्को बस उन्होंने देवी नहीं बुलाई एरिस नाम दी क्योंकि एरिस देवी है जी कला कलेश पवाड़े दी। सो कहिंदे व्याह ते थोड़ा ना दरे बंदे नूं बुलाना चाहिए ओबवियस जी गल है। ओ जित्थे जांदे कलेश पैंदा ओ माइंड करके बुलाया नहीं कहिंदी हुण ते मैं जरूर पाऊं।
1: अच्छा
0: ओ चले गई ओने गोल्डन रंग दा ना एप्पल सुट्टता सारी जित्थे औरतां बैठियां सी व्याह च उत्थे एप्पल दे उपर लिखिया पा कैलिस्टी। कैलिस्टी दा मतलब हुंदा दुनिया दी सब तों खूबसूरत औरत। सारियां लड़ पईयां जे एप्पल मेरा है जे एप्पल मेरा। सारियां गईयां ज़ूस कोल। ज़ूस कहिंदा मैं पागल बैठा मैं ना ही करांगा तुहाडे करके। सो ओ कहिंदा कि तां देखो वाइफ भी कह रही है कर कर जे वाइफ दा नाम लैदेगा तां बाकी सारियां कहणगियां कि राजा बायस जां पार्शल आ। ओ कहिंदा जी ना एक नॉर्मल आम सिंपल जे एक हुंदे ना चरवाहे नॉर्मल जे किसी मुंडे तो आपां इंसान तो पता करांगे इहदा जवाब मेरा खेड़ा
1: असल च कौन सोना सब तों।
0: हुण कहानी क्यों हुण कहानी सिद्धे किते होर चल जांदी है क्यों क्योंकि बोली हुई कहानी है ना। सो जदों लोकां ने लिखी उन्होंने सैक्शन नहीं जोड़े कहानी स्ट्रेट लाइन नहीं चलती। जिस तरह आप फिल्मा च देखते पहले फ्लैश बैक आता फिर सेंटर से आती है फिर फ्लैश बैक आता हूँ कहानी अगे चलेगी चलेगी।
1: पहलियां दे विच बेसिकली लिखा जाता भी नहीं ना उदों लिखावट
0: स्तुति स्तुति सब तो उपर हुंदी सी
1: बोल चाल दे रही गां चीजां ट्रैवल करदियां सी।
0: ते ए फिर कहानी चल जाती जी ट्रॉय च। ट्रॉय दुनिया का सब तो वड्डा सब तो अमीर कह लो एक राज है।
1: मैनूं उल्टा सगो सीरीज ज्यादा वधिया लगी सी क्योंकि उस च ज्यादा डिटेलिंग है थोड़ा फर्क आ दोनों दे विच।
0: जिहड़ा मैं भी तुहानूं वर्जन सुना रहा उहदे अंदर भी इह है कि आम नालों बड़े वखरे वखरे वर्जन ने। सो जिहड़ा सब तो ज्यादा मशहूर वर्जन आपां उही वाला सुनाने पए अज क्योंकि अगेन क्योंकि कई कहाई तो है इस किताब दे इस कहानी दे भी वखो वखरे वर्जन ने
1: क्योंकि मैनूं हुण एग्जैक्ट नहीं याद उहदे च काफी वड्डा फर्क आ मैनूं मोटा मोटा जिहा
0: फिल्म दा
1: एक उहदे च करैक्टर आ उह उहदा ते बिल्कुल ही डिफरेंट आ ना सीरीज़ विच डिफरेंट आ उहदा
0: फिल्म च वखरा। फिल्म वैसे जदों फिल्म आई सी ना उहदे ते इह वाला बहुत कीता गया सीगा क्योंकि ब्रैड पिट दा करैक्टर वैसे तो बहुत तगड़ा सीगा एकिलिस।
1: एकिलिस
0: हां ते कहिंदे कि एकिलिस उहदे अंदर इन्हां ने ब्रैड पिट ने बहुत ज्यादा किया दो चार एवें अपने वल्लों चीजां रलातियां सीगियां उहदे करैक्टर नूं हैवी करन लई।
1: उही फर्क आ फिर क्योंकि सीरीज़ विच उहदा करैक्टर डिफरेंट है।
0: सो खैर किंग प्रियम है जी राजा अपने थे ट्रॉय दा उन्हां दे पंजा मुंडे पंजा कुड़ियां एक मुंडा होया जिस तरह नाल ही जी पंडित आए ओ कहिंदे जी इन्ने तां उजाड़ देना थोनू कहिंदे
1: जिदा अपनियां भी कई कहानियां
0: कहानियां सेम ओ जैसा लूणा ते भगत पूरन वाली कहानी है कि इहनू दूर कर दो 12 साल लई ना दूर इहनू कहता कि इहनू मार दो मां मारन लगदी पर मां दा तां दिल आ ओ नहीं करदी ओ ना एक पहाड़ च उहनू छड़न दे आ कहिंदे आपे मर मुर जाएगा ते आ जांदे वापस अपने राज तो बहुत दूर एक पहाड़ च छड़दे ते आ जांदे आ। हुण इह मुंडा वड्डा हो गया किसने पाल लिया ठीक है इह मुंडा वड्डा हो गया काफी खूबसूरत काफी नौजवान ते पर इहनू कुछ आइडिया नहीं कि है ना राज परिवार तो है ना एक यूजुअल जिन्हां ने पाल लिया उन्हां दे घर दा ही हो गया। जिस तरह ज़ूस ने चुनिया भी किन्नू इहनू इसदा नाम है पैरिस। ज़ूस ने कहा आ इहदे कोल चल जाओ ठीक है ते जो ये कह देगा उस हिसाब नाल जिन्नू ये कहेगा सब तो सोनी है वो एप्पल रख लवे। अथीना गई हेरा गई ते एफ्रोडाइटी गए ठीक है क्योंकि इन्ना तीना चीज है। हेरा क्योंकि क्वींस ऑफ क्वीन सी सारिया की रानी सी कहती मैं तेन सारे एशिया का ना राजा बना दांगी ये एप्पल मैनू दे दे।
1: अच्छा लालच
0: है ना। फिर पैरिस कहना वेरी नाइस ते फिर बाद चो अथीना कहती कि तेरे तेनू राज मिलेगा अकल तेरे अंदर होनी नहीं बिल्कुल भी कोई भी खोलेगा मैं तेनू इस तरह की स्ट्रैटेजीज ते इस तरह की पावर सिखावांगी इधर ही तेरे अंदर विजडम भरांगी तू जेड़ी मर्जी थां जाएगा जितेगा हमेशा कदी नहीं हारेगा। ओ कहिंदा वेरी गुड। एफ्रोडाइटी आई उहने कहा आदमी ये सब क्यों करदा ਔਰਤ ਪਾਉਣ ਲਈ ਨਾ, ਦੁਨੀਆਂ ਦੀ ਸਭ ਤੋਂ ਖੂਬਸੂਰਤ ਔਰਤ ਮੈਂ ਤੈਨੂੰ ਦਿਲਵਾਉਂਗੀ, ਤੂੰ ਚਿਲ ਕਰ ਯਾਰ, ਤੂੰ ਪਾਗਲ ਬਣਿਆ ਪਿਆ। ਕਹਿੰਦਾ ਯੂ ਆਰ ਰਾਈਟ ਮੈਡਮ। ਉਹ ਦੋਨੋਂ ਕਹਿੰਦਾ ਜਾਓ ਬਾਈ, ਮੁਝਕੋ ਤੋ ਜੀ ਖੂਬਸੂਰਤ ਔਰਤ ਚਾਹੀਏ, ਮੇਰੇ ਕੋ ਚਾਹੀਏ ਚਾਹੀਏ ਚਾਹੀਏ। ਕਹਿੰਦੇ ਠੀਕ ਆ। ਉਹ ਲੈ ਗਈ ਐਪਲ, ਤੇ ਉਹ ਕਹਿੰਦੀ ਕਿ ਹੈਲਨ ਹੈ ਇੱਕ, ਆਪਣਾ ਗ੍ਰੀਸ ਦੇ ਪਾਸੇ ਰਹਿੰਦੀ ਹੈ, ਸਪਾਰਟਾ ਦੀ ਆ, ਉਹ ਤੈਨੂੰ ਮਿਲੇਗੀ, ਤੂੰ ਚਿਲ ਕਰ। ਫਿਰ ਐਫਰੋਡਾਈਟੀ ਆਪਣਾ ਜਾਦੂ ਚਲਾਉਂਦੀ ਆ, ਕਿਸੇ ਤਰੀਕੇ ਨਾਲ ਗੱਲ ਪਹੁੰਚਦੀ ਹੈ ਪ੍ਰਿਆਮ ਤੱਕ ਕਿ ਮੁੰਡਾ ਜ਼ਿੰਦਾ, ਤੇ ਕਿਉਂਕਿ ਉਹਦਾ ਇੱਕ ਜਾਦੂ ਸੀਗਾ ਰੋਮੈਂਟਿਸਿਜ਼ਮ ਦਾ ਐਫਰੋਡਾਈਟੀ ਦਾ, ਉਹ ਲੈਣ ਵੀ ਚਲਾ ਜਾਂਦਾ, ਉਹ ਭੁੱਲ ਜਾਂਦਾ ਕਿ ਇਹ ਤਾਂ ਹਨਾ ਕਚਰਾ ਹੋਏਗਾ, ਕਬਾੜਾ ਹੋਏਗਾ। ਉਹ ਆ ਕੇ ਲਿਆਂਦਾ, ਪੂਰਾ ਰਾਜ ਅਭਿਸ਼ੇਕ ਹੁੰਦਾ, ਵਾਹ ਵਾਹ ਪਾਰਟੀ ਹੁੰਦੀ ਆ। ਇਹਦੀ ਇੱਕ ਭੈਣ ਵੀ ਸੀਗੀ, ਕੈਸੈਂਡਰਾ ਨਾਮ ਸੀਗਾ ਪ੍ਰਿਆਮ ਦੀ ਬੇਟੀ, ਤੇ ਆਹ ਪੈਰਿਸ ਦੀ
1: ਭੈਣ।
0: ਕੈਸੈਂਡਰਾ ਜਿਹੜਾ ਸੂਰਿਆ ਦੇਵ ਹੈ ਇਹਨਾਂ ਦਾ, ਉਹਨੂੰ ਅਪੋਲੋ ਕਹਿੰਦੇ ਲੋਕ। ਅਪੋਲੋ ਨੂੰ ਪਸੰਦ ਆ ਗਈ, ਅਪੋਲੋ ਨੇ ਇੰਪ੍ਰੈਸ ਕਰਨ ਲਈ ਕਿਹਾ ਕਿ ਬਿਊਟੀ ਆਈ ਵਾਂਟ ਯੂ ਟੂ ਬੀ ਮਾਈ ਡਿਊਟੀ। ਕਹਿੰਦਾ ਕਿ
1: ਆਈ ਵਿਲ ਗਿਵ ਯੂ ਵਿਟਾਮਿਨ ਡੀ,
0: ਆਈ ਵਿਲ ਗਿਵ ਯੂ ਵਿਟਾਮਿਨ ਡੀ। ਕਹਿੰਦਾ ਆ ਲੈ ਚੱਕ ਚਾਹ ਨਾਲ ਪਰੌਂਠਾ, ਤੈਨੂੰ ਮੈਂ ਦੇ ਦਿੰਦਾ ਪਾਵਰ ਫਿਊਚਰ ਵੇਖਣ ਦਾ। ਉਹ ਫਿਊਚਰ ਦੇਖ ਸਕਦੀ ਸੀਗੀ। ਉਹ ਪਰ ਕਹਿੰਦੀ ਤੇਰਾ ਪ੍ਰਪੋਜ਼ਲ ਰਿਜੈਕਟ ਆ ਬਈ, ਬਾਏ ਬਾਏ, ਟੇਕ ਕੇਅਰ, ਮੈਂ ਨਹੀਂ ਮੰਨਦੀ, ਆਈ ਡੋਂਟ ਲਾਈਕ ਯੂ,
1: ਮੈਂ ਫਿਊਚਰ ਨਹੀਂ ਵੇਖਣਾ।
0: ਹਾਂ ਨਹੀਂ, ਹੁਣ ਉਹ ਇਹ ਚੱਕਰ ਹੈ ਕਿ ਵਰਦਾਨ ਦੇ ਕੇ ਵਾਪਸ ਨਹੀਂ ਲੈ ਸਕਦੇ।
1: ਅੱਛਾ, ਉਹ
0: ਕਹਿੰਦਾ ਤੂੰ ਮੈਨੂੰ ਠੁਕਰਾ ਕੇ ਮੇਰਾ ਪਿਆਰ ਮੇਰਾ ਇੰਤਕਾਮ ਦੇਖੇਗੀ? ਉਹ ਕਹਿੰਦਾ ਕੋਈ ਗੱਲ ਨਹੀਂ, ਹੁਣ ਤੂੰ ਦੇਖੇਗੀ ਤਾਂ ਸਹੀ ਫਿਊਚਰ, ਪਰ ਤੂੰ ਜਿਹਨੂੰ ਵੀ ਕਦੇ ਆਪਣੀ ਦੱਸੇਗੀ ਨਾ, ਤੂੰ ਫਿਊਚਰ ਚ ਦੇਖਿਆ, ਉਹ ਕਦੇ ਵੀ ਬੰਦਾ ਸੱਚ ਨਹੀਂ ਮੰਨੇਗਾ,
1: ਯਕੀਨ ਨਹੀਂ ਮੈਨੂੰ ਤੇਰਾ।
0: ਉਹ ਜਿੱਦਾਂ ਹੀ ਪੈਰਿਸ ਨੂੰ ਦੇਖਦੀ, ਉਹ ਕਹਿੰਦੀ ਕਿ ਅੱਗ ਲੱਗੀ ਪਈ ਟਰੋਏ ਚ, ਅੱਗ ਲੱਗ ਗਈ, ਅੱਗ ਲੱਗ ਗਈ। ਸਾਰੇ ਪੰਡਿਤ ਕਹਿੰਦੇ ਦੇਖੋ ਤੁਹਾਡੀ ਕੁੜੀ ਦੇਖੋ ਕਿੰਨੀ ਸੋਹਣੀ ਪਾਗਲ ਹੋ ਗਈ ਹੈ ਨਾ। ਉਹਨੂੰ ਵਿਚਾਰੇ ਨੂੰ ਇੱਕ ਨਾ ਬੰਦ ਕਰ ਦਿੰਦੇ ਕਿਸੇ ਗੁਫਾ ਗੁਫਾ ਟਾਈਪ ਚ ਕਿ ਜਾ ਤੂੰ ਚਿੱਲ ਕਰ। ਉਹ ਰੋਂਦੀ ਰਹੀ ਪਿੱਟਦੀ ਰਹੀ ਕਿ ਨਹੀਂ ਮੈਂ ਦੇਖ ਸਕਦੀ ਦੇਖ ਸਕਦੀ, ਪਰ ਉਹ ਇੱਥੇ ਸ਼ਰਾਬ ਸੀਗਾ,
1: ਮੰਨੀ ਨਹੀਂ ਕਹਿੰਦਾ,
0: ਉਹ ਮੰਨੀ ਨਹੀਂ ਇਹਨੇ ਨੂੰ ਜੀ। ਟਰੋਏ ਕਿਉਂਕਿ ਟਰੋਏ ਇਸ ਕਰਕੇ ਅਮੀਰ ਸੀਗਾ ਐਜ਼ ਅ ਰਾਜ ਕਿ ਉਹ ਗ੍ਰੀਸ ਤੇ ਏਸ਼ੀਆ ਦੇ ਮਿਡਲ ਚ ਆਉਂਦਾ ਸੀ। ਟਰੋਏ ਅੱਜ ਦੇ ਦੌਰ ਚ ਜਿਹਨੂੰ ਆਪਾਂ ਤੁਰਕੀ ਕਹਿੰਦੇ ਹਾਂ, ਸੋ ਉੱਥੇ ਦਾ ਉੱਥੇ ਹੀ ਹੈ। ਸੋ ਉਹ ਕਿਉਂਕਿ ਕਹਿ ਲਓ ਇੱਕ ਮਿਡਲ ਗਰਾਊਂਡ ਸੀਗਾ ਸਾਰਿਆਂ ਲਈ, ਸਟੇਟ ਆਫ ਹਾਰਮੋਸ ਸੀਗਾ ਬੇਸਿਕਲੀ ਉਹ ਉਹਨਾਂ ਵੇਲਿਆਂ ਦਾ। ਸੋ ਵਾਧੂ ਪੈਸਾ ਸੀ ਉਹਨਾਂ ਕੋਲ,
1: ਉਹ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੋ, ਮੇਰਾ ਖਿਆਲ ਆਉਂਦਿਆ ਸੀ ਉਹਨਾਂ ਦਾ ਕੋਈ ਸਮਾਨ ਸਮੂਹ।
0: ਹਾਂ, ਉਹੀ ਨਾ, ਕਿਉਂਕਿ ਜੋ ਏਸ਼ੀਆ ਦੇ ਥਰੂ ਆਉਣਾ ਇਹਨਾਂ ਦੇ ਥਰੂ ਆਉਣਾ, ਜੋ ਉਹਨਾਂ ਨੇ ਗਾਂਹ ਭੇਜਣਾ ਇਹਨਾਂ ਦੇ ਥਰੂ ਭੇਜਣਾ, ਤੇ ਇਹਨਾਂ ਦੀ ਜਿਹੜੀ ਦੀਵਾਰਾਂ ਸੀਗੀਆਂ ਉਹ ਖੁਦ ਸੂਰਿਆ ਦੇਵ ਤੇ ਜਿਹੜਾ ਇਹਨਾਂ ਦਾ ਜਲ ਦੇਵ ਹੈ ਪੋਸਾਈਡਨ, ਉਹਨੇ ਰਲ ਕੇ ਬਣਾਈ ਸੀ ਕਿ ਕਦੀ ਵੀ ਇਹਨਾਂ ਦੀ ਕੋਈ ਦੀਵਾਰਾਂ ਭੇਦ ਨਾ ਪਾਏ ਕਿ ਦਿਸ ਇਜ਼ ਇਹ ਇਹਨਾਂ ਤੇ ਉਹ ਸੀਗਾ, ਕਹਿ ਲਓ ਕੀ ਕਹਿੰਦੇ, ਵਰਦਾਨ ਟਾਈਪ ਸੀ,
1: ਵਰਦਾਨ ਕਿਰਪਾ ਹੈ,
0: ਕਿਰਪਾ ਸੀ। ਤੇ ਜੀ ਕਹਾਣੀ ਅੱਗੇ ਪਹੁੰਚੀ, ਉਹ ਜਾਂਦਾ ਡਿਪਲੋਮੈਟਿਕ ਰਿਲੇਸ਼ਨਸ ਦੇ ਦੌਰ ਤੇ, ਸਾਡੇ ਮੋਦੀ ਜੀ ਹਰ ਜਗ੍ਹਾ ਘੁੰਮਣ ਜਾਂਦੇ ਇਸ ਤਰੀਕੇ ਨਾਲ। ਪੈਰਿਸ ਭਰਾ ਵੀ ਜਾਂਦਾ, ਪੈਰਿਸ ਭਰਾ ਪਹੁੰਚਦਾ ਗ੍ਰੀਸ, ਕਹਿੰਦਾ ਲੈ ਮਜ਼ਾ ਆ ਗਿਆ ਹੈ ਨਾ। ਐਫਰੋਡਾਈਟੀ ਫੇਰ ਤੋਂ ਕੰਨਾ ਮੰਨਾ ਕੁਰ ਕਰਦੀ ਹੈ, ਉਹ ਲੈ ਕੇ ਜਾਂਦੀ ਹੈ ਸਿੱਧੇ ਕਿੱਥੇ, ਇਹਨਾਂ ਦੇ ਘਰ ਜਿੱਥੇ ਵਿਆਹੀ ਹੋਈ ਹੈ ਹੈਲਨ। ਹੁਣ ਹੈਲਨ ਦਾ ਵਿਆਹ ਦੀ ਵੀ ਬੜੀ ਤਕੜੀ ਕਹਾਣੀ, ਕਿਉਂਕਿ ਹੈਲਨ ਜਦੋਂ ਵੱਡੀ ਹੋਈ ਤਾਂ ਉਹਦੇ ਫਾਦਰ ਨੂੰ ਬਹੁਤ ਪ੍ਰੋਬਲਮ ਹੋ ਗਈ ਕਿ ਇਹਦਾ ਵਿਆਹ ਕਿਸ ਤਰ੍ਹਾਂ ਕਰੀਏ, ਕਿਉਂਕਿ ਸ਼ੀ ਵਾਜ਼ ਵੈਰੀ ਬਿਊਟੀਫੁਲ, ਦੋਨੋਂ ਜਹਾਨ 'ਚ ਸਭ ਤੋਂ ਖੂਬਸੂਰਤ ਔਰਤ ਕਹਿੰਦੇ ਉਹੀ ਸੀ। ਕਿਹਾ ਜਾਂਦਾ ਜ਼ੂਸ ਨੇ ਉਹਦੀ ਮਦਰ 'ਤੇ ਫਰੇਬ ਪਾਇਆ ਸੀਗਾ, ਅਤੇ ਉਹਨਾਂ ਦਾ ਆਪਸ ਦਾ ਇਲੈਜਿਟਮੇਟ ਨਾਜਾਇਜ਼ ਔਲਾਦ ਸੀਗੀ ਉਹ। ਸੋ ਉਹਦੇ ਅੰਦਰ ਕੁਛ ਦੈਵਯ ਸ਼ਕਤੀਆਂ ਟਾਈਪਸ ਵੀ ਸੀਗੀਆਂ, ਇਸ ਕਰਕੇ ਬਹੁਤ ਖੂਬਸੂਰਤ ਸੀ। ਓਡੀਸੀਅਸ ਦੀ ਹੁਣ ਐਂਟਰੀ ਹੁੰਦੀ ਹੈ, ਜਿਹਦੇ ਉੱਪਰ ਹੈ ਫਿਲਮ ਓਡੀਸੀ, ਜਿਹੜਾ ਸਾਡਾ ਮੇਨ ਪਾਤਰ। ਓਡੀਸੀਅਸ ਵੀ ਰਾਜਾ ਸੀਗਾ ਗ੍ਰੀਸ, ਤਦ ਛੋਟੇ ਛੋਟੇ ਰਾਜ ਚ ਫੈਲਿਆ ਹੋਇਆ ਸੀਗਾ, ਪਰ ਸਾਰਿਆਂ ਦੇ ਆਪਸ ਚ ਠੀਕ ਠਾਕ ਸੀਗੀ, ਬਣੀ ਬੁਣੀ ਸੀਗੀ, ਲੜਾਈ ਵੀ ਨਹੀਂ ਸੀ ਪਰ ਪ੍ਰੇਮ ਵੀ ਨਹੀਂ ਸੀ, ਦੇ ਵਰ ਆਲ ਚਿਲ। ਉਹ ਵੀ ਸਵੈਂਵਰ ਟਾਈਪ ਚ ਪਹੁੰਚਿਆ, ਉਹ ਦੇਖਦਾ ਕਿ ਯਾਰ ਮੇਰੇ ਤੋਂ ਬਹੁਤ ਹੈਂਡਸਮ ਤੇ ਯੰਗ ਲੋਕ ਪਹੁੰਚੇ ਹੋਏ ਆ ਪਹਿਲਾਂ ਹੀ, ਮੇਰੀ ਦਾਲ ਨਹੀਂ ਗਲਣੀ। ਕਹਿੰਦੇ ਕਿ ਦੁਨੀਆਂ ਦੇ ਅੰਦਰ ਸਭ ਤੋਂ ਜ਼ਿਆਦਾ ਟ੍ਰਿਕ ਕਰਨਾ, ਛਲ ਕਰਨਾ, ਕਪਟ ਕਰਨਾ, ਡਿਸਗਾਈਜ਼ ਕਰਨਾ ਓਡੀਸੀਅਸ ਤੋਂ ਉੱਪਰ ਕਿਸੇ ਨੂੰ ਨਹੀਂ ਆਉਂਦਾ ਸੀਗਾ, ਉਹ ਸਭ ਤੋਂ ਸਮਾਰਟ ਸੀਗਾ।
1: ਓਕੇ,
0: ਹਾਂ, ਇਸ ਚੀਜ਼ 'ਚ ਉਹਦਾ ਵਿਜ਼ਡਮ ਸੀ। ਅਥੀਨਾ ਦੇਵੀ ਜਿਹੜੀ ਸੀਗੀ ਉਹਦੀ, ਉਹਦੇ 'ਤੇ ਹਮੇਸ਼ਾ ਮਿਹਰਬਾਨ ਰਹਿੰਦੀ ਸੀਗੀ।
1: ਓਕੇ,
0: ਓਡੀਸੀਅਸ 'ਤੇ, ਸੋ ਓਡੀਸੀਅਸ ਉਹਦੇ ਫਾਦਰ ਕੋਲ ਗਿਆ, ਹੈਲਨ ਦੇ ਜਿਹਨੇ ਬੇਸਿਕਲੀ ਪਾਲ ਪੋਸ ਕੇ ਵੱਡਾ ਕੀਤਾ ਉਹਨੂੰ। ਕਹਿੰਦਾ ਕਿ ਮੇਰੇ ਕੋਲ ਨਾ ਇੱਕ ਬਹੁਤ ਵਧੀਆ ਆਈਡੀਆ ਕਿ ਤੇਰਾ ਕੋਈ ਕਲੇਸ਼ ਨਹੀਂ ਪਏਗਾ ਇੱਥੇ ਜਿੰਨੇ ਬੰਦੇ ਆਏ ਹੋਏ ਆ, ਕਿ ਤੂੰ ਕਿਹਨੂੰ ਚੂਜ਼ ਕਰੇ ਕਿਹਨੂੰ ਨਾ ਕਰੇ, ਪਰ ਸ਼ਰਤ ਹੈ ਮੇਰੀ ਇੱਕ ਕਿ ਜਿਹੜੀ ਤੇਰੇ ਭਰਾ ਦੀ ਕੁੜੀ ਹੈ ਪੈਨਲੋਪੀ, ਉਹਦੇ ਨਾਲ ਤੂੰ ਮੇਰਾ ਵਿਆਹ ਕਰੇਗਾ। ਕਹਿੰਦਾ ਲੈ ਹੁਣੇ ਹੀ ਲਓ, ਕੋਈ ਚੱਕਰ ਨਹੀਂ, ਕਿਉਂਕਿ ਉਹ ਉਹਨੇ ਕਿਹਾ ਕਿ ਦੇਖੋ ਬਈ ਪਹਿਲਾਂ ਨਹੀਂ ਤਾਂ ਦੂਸਰਾ ਨੰਬਰ ਤਾਂ ਲੱਗੇ ਨਾ, ਉਹਨੇ ਆਪਣਾ ਵਿਆਹ ਪੱਕਾ ਕੀਤਾ। ਉਹਨੇ ਕਿਹਾ ਜੀ ਹੈਲਨ ਆਪ ਚੂਜ਼ ਕਰੇਗੀ।
1: ਓਕੇ,
0: ਸਾਰੀ ਮਹਿਫਲ ਚ ਕਿਹਾ,
1: ਸਵੰਬਰ ਹੀ ਹੋ ਗਿਆ,
0: ਸਵੰਬਰ ਹੋ ਗਿਆ, ਹੈਲਨ ਆਪ ਚੂਜ਼ ਕਰੇਗੀ ਜੀ। ਤੇ ਦੂਸਰੀ ਇਹ ਹੈ ਕਿ ਆਪਾਂ ਸਾਰੇ ਸ਼ਪਥ ਲੈਂਦੇ ਹਾਂ, ਕਿਉਂਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਚੂਜ਼ ਕਰ ਸਕਦੀ, ਅਸੀਂ ਸਾਰੇ ਸ਼ਪਥ ਲੈਂਦੇ ਹਾਂ ਕਿ ਕੱਲ੍ਹ ਨੂੰ ਹੈਲਨ ਦੇ ਹਸਬੈਂਡ ਦੇ ਉੱਪਰ ਕੋਈ ਆਂਚ ਆਈ, ਉਹਨਾਂ ਦੇ ਰਾਜੇ 'ਤੇ ਕੋਈ ਆਂਚ ਆਈ, ਇਹਨਾਂ ਦੀ ਮੈਰਿਜ ਦੇ ਉੱਪਰ ਕੋਈ ਵੀ ਪੰਗਾ ਪਿਆ, ਕਿਸੇ ਨੇ ਵੀ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕੀਤੀ, ਅਸੀਂ ਸਾਰੇ ਗ੍ਰੀਸ ਦੇ ਯੋਧਾ ਇਕੱਠੇ ਹੋ ਕੇ ਉਹਦੇ ਨਾਲ ਖੜਾਂਗੇ,
1: ਮਾਮੇ ਬਣਾਂਗੇ।
0: ਹਾਂ, ਉਹਨੇ ਤਾਂ ਆਪਣੇ ਵੱਲੋਂ ਉਸ ਤਰ੍ਹਾਂ ਕਿਹਾ ਕਿ ਚੱਲ ਕਲੇਸ਼ ਨਹੀਂ ਪਏਗਾ, ਚਿੱਲ ਹੋ ਗਿਆ। ਖੈਰ, ਇਹਨੇ ਪਸੰਦ ਕਰ ਲਿੱਤਾ ਮੈਲਾਨੋਸ, ਹੈਲਨ ਨੇ। ਹੁਣ ਮੈਲਾਨੋਸ ਕਿੰਗਸ ਆਫ ਕਿੰਗ ਐਗਮਨ ਦਾ ਛੋਟਾ ਭਰਾ ਸੀ ਤੇ ਸਪਾਰਟਾ ਦੇ ਦਾ ਰਾਜਾ ਸੀਗਾ। ਸਪਾਰਟਾ ਉਹੀ ਫਿਲਮ ਦੇਖੀ ਹੋਣੀ, 300 ਫਿਲਮ ਹੈ ਨਾ, 300
1: ਸਾਰੀਆਂ ਫਿਲਮਾਂ ਹੁਣ ਜਿਹਨੇ ਜਿਹਨੇ ਵੇਂਦੇ ਨੇ, ਜੇ ਨਹੀਂ ਵੇਖੀਆਂ ਤੇ ਸਾਰੀਆਂ ਵੇਖਿਓ। ਸਪਾਰਟਾ ਵੀ ਫਿਲਮ ਬਹੁਤ ਜ਼ਬਰਦਸਤ ਹੈ, 300 ਸੋਰੀ,
0: ਹਾਂ 300
1: ਪਰ ਹੈ
0: ਸਪਾਰਟਨਸ ਦੇ ਉੱਪਰ ਹੈ, ਸਾਰੀ
1: ਸਪਾਰਟਨਸ ਦੇ ਉੱਪਰ ਹੈ ਤੇ ਪਹਿਲੀ ਤੇ ਬਹੁਤ ਕਮਾਲ ਦੀ ਹੈ, ਦੂਸਰੀ ਭਾਵੇਂ ਨਾ ਹੀ ਵੇਖੋ।
0: ਹਾਂ, ਸਹੀ ਪਕੜੇ ਬਿਲਕੁਲ ਠੀਕ।
1: ਅੱਛਾ, ਤੇ ਟ੍ਰੋਏ ਵੀ ਫਿਲਮ ਵੇਖਣ ਵਾਲੀ ਜੀ, ਜਿਹੜੇ ਜਿਹੜੇ ਸ਼ਕੀਨ ਨੇ। ਅੱਛਾ,
0: ਹੁਣ ਜੀ ਇਹ ਵਿਆਹ ਹੋ ਗਿਆ ਜੀ, ਪੱਕਾ ਇਹਨਾਂ ਦਾ ਵਿਆਹ ਹੋ ਵੀ ਗਿਆ, ਸਭ ਕੁਛ ਠੀਕ ਹੈ। ਹੁਣ ਆਪਾਂ ਦੁਬਾਰਾ ਕਹਾਣੀ ਤਾਂ ਆਉਣਾ ਪ੍ਰੈਜੈਂਟ ਮੋਡ 'ਤੇ ਕਿ ਹੁਣ ਪੈਰਿਸ ਜੀ ਆਏ ਹੋਏ ਆ ਇੱਥੇ। ਇਹਨਾਂ ਦੇ ਨਾ ਇੱਕ ਰਿਵਾਜ਼ ਹੈ, ਜਿਸ ਤਰ੍ਹਾਂ ਸਾਡੇ ਕਹਿੰਦਾ ਅਤਿਥੀ ਦੇਵੋ ਭਵਾ, ਹੈ ਨਾ, ਕਿ ਤੁਹਾਡੇ ਘਰ ਆਏ ਗੈਸਟ ਦਾ ਇੱਕ ਸਾਡਾ ਧਰਮ ਹੈ ਕਿ ਜਿੰਨੀਆਂ ਆਪਗਤ ਹੁੰਦੀ ਕਰਨੀ ਹੈ। ਇਹ ਲੋਕ ਕਹਿੰਦੇ ਜ਼ੀਨੀਆਂ, ਜ਼ੀਨੀਆਂ ਦਾ ਮਤਲਬ ਹੁੰਦਾ ਕਿ ਜਿਹੜਾ ਗੈਸਟ ਆਇਆ ਨਾ ਉਹਨੂੰ ਜੋ ਦੇ ਸਕਦੇ ਹੋ ਦੇ ਦਿਓ, ਠੀਕ ਹੈ, ਤੇ ਵਾਪਸੀ ਉਹ ਕੁਛ ਕਰਦਾ ਠੀਕ ਹੈ, ਨਹੀਂ ਕਰਦਾ ਤੇ
1: ਉਹਦਾ ਇੱਜ਼ਤ ਮਾਣ ਕਰੋ, ਅਤਿਥੀ ਦੇਵੋ ਭਵ। ਹਾਂ, ਸੋ ਬੇਸਿਕਲੀ ਆਪਾਂ ਜੇ ਇਹ ਇਹ ਤੁਸੀਂ ਵੇਖੋ ਸਾਰੀਆਂ ਚੀਜ਼ਾਂ ਤੇ ਬਹੁਤੀਆਂ ਤੁਹਾਨੂੰ ਹੂਬ ਹੂ ਸੇਮ ਵੀ ਮਿਲਣਗੀਆਂ, ਰਿਜ਼ੈਂਬਲੈਂਸ ਵੀ ਮਿਲਣਗੀ
0: ਸਾਡੇ ਕਲਚਰ ਨਾਲ।
1: ਇਦਾਂ ਦਾ ਬੜਾ ਜਦੋਂ ਆਪਾਂ ਕ੍ਰੋਸ ਕਹਾਣੀਆਂ, ਕ੍ਰੋਸ ਕਲਚਰ, ਕ੍ਰੋਸ ਆਪਾਂ ਜਦੋਂ ਪੜ੍ਹਦੇ ਹਾਂ ਇਤਿਹਾਸ ਮਿਥਿਹਾਸ, ਤੇ ਬੜਾ ਕੁਛ ਸਾਨੂੰ ਜਿਹੜਾ ਇਨਫਲੂਐਂਸਡ ਮਿਲਦਾ।
0: ਦੇਖੋ ਅੱਜ ਦੀ ਸੋਸਾਇਟੀ 'ਚ ਵੀ ਤਾਂ ਹੈ, ਫੈਮਿਲੀ ਸਿਸਟਮ ਜਿਸ ਤਰ੍ਹਾਂ ਗ੍ਰੀਸ ਦੇ ਅੰਦਰ ਹੈ, ਸੇਮ ਇੰਡੀਆ ਦੇ ਅੰਦਰ ਵੀ ਹੈ। ਉਹ ਲੋਕ ਵੀ ਇੱਦਾਂ ਦੇ ਨੇ, ਕਿਉਂਕਿ ਗ੍ਰੀਸ ਬਾਅਦ 'ਚੋਂ ਇਟਲੀ ਦੇ ਅੰਡਰ ਆ ਗਿਆ, ਮਤਲਬ ਰੋਮਨਸ ਨੇ ਜਾ ਕੇ ਉੱਥੇ ਕੈਪਚਰ ਕਰ ਲਿੱਤਾ, ਤੇ ਉਹਨਾਂ ਦੇ ਵੀ ਫਿਰ ਤੁਸੀਂ ਘਰ ਪਰਿਵਾਰ ਇਟਾਲੀਅਨਸ ਇਸ ਤਰ੍ਹਾਂ ਹੀ ਦੇਖੋਗੇ, ਜੁੜੇ ਹੋਏ ਨੇ ਆਪਸ 'ਚ, ਦਾਦਾ ਦਾਦੀ ਨਾਨਾ ਨਾਨੀ, ਰੋਟੀ ਵੀ ਮਤਲਬ ਇਹਨਾਂ ਕੋਲ ਹੀ ਤਾਂ ਖਾਣਾ ਨਹੀਂ ਹੈ ਸਿਰਫ, ਜਾਂ ਇਟਾਲੀਅਨ ਫੂਡ ਹੈ, ਜਾਂ ਇੰਡੀਅਨ ਫੂਡ ਹੈ, ਜਾਂ ਮੈਕਸੀਕਨ ਫੂਡ ਹੈ, ਬੇਸਿਕਲੀ ਬਾਕੀ ਸਾਰੇ ਤਾਂ ਇਹ ਮਤਲਬ ਬ੍ਰਿਟਿਸ਼ ਕਹਿ ਲਓ ਜਾਂ ਅਮੈਰੀਕਨ ਕਹਿ ਲਓ ਜਾਂ ਔਜ਼ੀ ਫੂਡ ਕਹਿ ਲਓ, ਇਹ ਤਾਂ ਮਿਕਸਚਰ ਹੀ ਹੈ, ਕਿਉਂਕਿ ਇਹ ਲੋਕ ਆ ਕੇ ਇੱਥੇ ਰਹਿਣਾ ਸ਼ੁਰੂ ਹੋਏ, ਕੁਛ ਨਾ ਕੁਛ ਬਣ ਗਿਆ, ਹਾਈਬ੍ਰਿਡ ਕਲਚਰ,
1: ਹਾਈਬ੍ਰਿਡ ਹੀ ਹੋ ਗਿਆ ਕਿ। ਅੱਛਾ, ਇੱਕ ਚੀਜ਼ ਹੋਰ ਸ਼ਾਇਦ ਜਿਹੜੇ ਬਾਕੀ ਸੁਣਨ ਵਾਲੇ ਨੇ, ਤੁਸੀਂ ਆਪਣੀ ਵੈਸੇ ਫੀਡਬੈਕ ਵੀ ਜ਼ਰੂਰ ਭੇਜਦੇ ਰਿਹਾ ਕਰੋ, ਫਿਰ ਅਗੇਨ ਉਹੀ ਆ, ਕਿਤੇ ਕਿਤੇ ਤੁਹਾਨੂੰ ਨਾ ਚੀਜ਼ਾਂ ਲੱਗ ਰਹੀਆਂ ਹੋਣਗੀਆਂ ਕਿ ਕੰਫਿਊਜ਼ਿੰਗ ਆ, ਤੇ ਪਰ ਇਹ ਆ ਕਿ ਅੱਗੇ ਚੱਲ ਕੇ ਤੁਹਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਜਾਣੀਆਂ,
0: ਕਿਉਂਕਿ
1: ਜਿਹੜੀਆਂ ਫਿਲਮਾਂ ਨੇ, ਫਿਲਮਾਂ ਦੇ ਵਿੱਚ ਉਹ ਬੜਾ ਨਾਪ ਤੋਲ ਕੇ ਬੜੀਆਂ ਚੀਜ਼ਾਂ ਵਿੱਚੋਂ ਜਿਹੜੀਆਂ ਪਾਸੇ ਕਰ ਦਿੰਦੇ, ਤੇ ਤੁਹਾਨੂੰ ਟੂ ਦੀ ਪੁਆਇੰਟ ਉੱਥੇ ਜੇ ਰੱਖਦੇ, ਕਿਉਂਕਿ ਫਿਲਮ ਦੀ ਇੱਕ ਬੇਸਿਕ ਲੋੜ ਹੁੰਦੀ ਹੈ ਕਿ ਫਿਲਮ ਦੇ ਵਿੱਚ ਤੁਹਾਨੂੰ ਸੋਚਣਾ ਨਾ ਪਵੇ, ਤੁਹਾਨੂੰ ਸਿੱਧਾ ਹੀ ਸਾਰਾ ਕੁਛ ਇੱਦਾਂ ਹੀ ਸਮਝ ਆਈ ਜਾਵੇ ਤੁਹਾਨੂੰ। ਸੋ ਇਹਨਾਂ ਇਹ ਕਹਾਣੀਆਂ, ਕਿਉਂਕਿ ਲੋਕ ਕਥਾਵਾਂ ਨੇ ਤੇ ਆਪਣੀਆਂ ਵੀ ਜਿਹੜੀਆਂ ਪੁਰਾਣੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਬੜੀ ਵਾਰੀ ਚੀਜ਼ਾਂ ਜਿਹੜੀਆਂ ਸਮਝਣ ਦੇ ਲਈ ਨਾਲ ਸਾਨੂੰ ਜਿਹੜੇ ਆਪਣੇ ਲੌਜਿਕ ਪੁਰਾਣੇ ਵਿਸ਼ਵਾਸ ਦੇਵਤਿਆਂ ਦੀਆਂ ਸ਼ਕਤੀਆਂ ਉਹ ਅਲੱਗ ਤੋਂ ਨਾਲ ਮਿਕਸ ਕਰਕੇ ਤੇ ਸਮਝਣਾ ਪੈਂਦਾ।
0: ਬਿਲਕੁਲ ਬਿਲਕੁਲ।
1: ਸੋ ਇੱਥੇ ਵੀ ਉਦਾਂ ਦਾ ਹੀ ਸਿਸਟਮ ਆ, ਇਹ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਅਖੀਰ ਤੱਕ ਪਹੁੰਚਾਂਗੇ ਫਿਰ ਤੁਹਾਨੂੰ ਕਲੈਰਿਟੀ ਆਉਣੀ ਸ਼ੁਰੂ ਹੋ ਜੂਗੀ ਬੇਸਿਕ ਕਹਾਣੀ ਦੀ। ਸੋ ਇੱਥੇ ਜਿੱਦਾਂ ਮੇਰਾ ਜੋ ਫੰਡਾ ਵਾ, ਨਾਵਾਂ ਦੇ ਵਿੱਚ ਬਹੁਤਾ ਜਿਹਨੂੰ ਚੇਤੇ ਰਹਿ ਜਾਂਦੇ ਆ, ਠੀਕ ਹੈ, ਨਹੀਂ ਤੇ ਨਾਵਾਂ 'ਚ ਉਲਝਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਨਹੀਂ,
0: ਮੇਨ ਕਹਾਣੀ ਦੇ ਉੱਪਰ ਫੋਕਸ ਕਰੋ,
1: ਕਹਾਣੀ ਤੇ ਫੋਕਸ ਕਰੋ।
0: ਹਾਂ, ਤੇ ਫਿਰ ਜੀ ਹਾਂਜੀ ਉਹ ਆਉਂਦਾ ਮਿਲਦੇ ਗਿਲਦੇ ਸਾਰੇ, ਅਚਾਨਕ ਹੀ ਨਾ ਕੋਈ ਆਸੇ ਪਾਸੇ ਪੜੋਸ 'ਚ ਨਾ ਕਿਤੇ ਡੈਥ ਹੋ ਜਾਂਦੀ ਕਿਸੇ ਰਾਜੇ ਦੀ। ਸੋ ਆਪਣਾ ਮੈਲਾਨੋਸ ਭਰਾ ਉੱਠਦਾ, ਕਹਿੰਦਾ ਕਿ ਸੋਰੀ ਮੰਗਦਾ ਪੈਰਿਸ, ਮੈਨੂੰ ਉੱਥੇ ਫਿਊਨਰਲ 'ਤੇ ਜਾਣਾ ਪੈਣਾ, ਮੈਂ 10-15 ਦਿਨ ਤੱਕ ਵਾਪਸ ਆ ਜਾਊਂਗਾ, ਹੈ ਨਾ, ਅਤੇ ਇਹ ਘਰ ਤੁਹਾਡਾ ਹੀ ਆ, ਠੀਕ ਹੈ, ਅਤੇ ਮੈਂ ਚੱਲਦਾ, ਮੈਨੂੰ ਵਿਦਾ ਕਰੋ, ਮੈਂ ਚੱਲਦਾ। ਪੈਰਿਸ ਨੂੰ ਘਰ ਤਾਂ ਲੱਗਾ ਹੀ ਆਪਣਾ, ਉਹਨੂੰ ਉਹਦੇ ਘਰ ਵਾਲੇ ਵੀ ਆਪਣੇ ਹੀ ਲੱਗੇ,
1: ਉਹਨੇ
0: ਐਫਰੋਡਾਈਟੀ ਨੇ ਆਪਣਾ ਫੇਰ ਤੋਂ ਫੂਕ ਜੀ ਮਾਰੀ, ਉਹਨੂੰ ਅਚਾਨਕ ਪਿਆਰ ਹੋ ਗਿਆ ਹੈਲਨ ਨੂੰ, ਪੈਰਿਸ ਨਾਲ। ਉਹ ਕਹਿੰਦੀ ਕਿ ਚਲੋ ਚੱਲਦੇ। ਹੁਣ ਇਹਦੇ ਅੰਦਰ ਬੜੇ ਵਰਜ਼ਨ ਨੇ, ਕੋਈ ਕਹਿੰਦਾ ਉਹਨੂੰ ਕਿਡਨੈਪ ਕਰਕੇ ਲਿਆਇਆ, ਕੋਈ ਕਹਿੰਦਾ ਕਿ ਉਹ ਇਸ ਤਰੀਕੇ ਨਾਲ ਉਹਦੇ ਪਿਆਰ 'ਚ ਰਮ ਗਈ ਕਿ ਉਹ ਕਹਿੰਦੀ ਕਿ ਤੂੰ ਮੈਨੂੰ ਲੈ ਜਾ। ਪਰ ਹੋਇਆ ਇਹ ਕਿ ਉਹ ਉੱਥੋਂ ਬਹੁਤ ਸਾਰੇ ਹੀਰੇ ਜਵਾਹਰਾਤ, ਮਤਲਬ ਜੋ ਕੁਝ ਬੰਦਾ ਇਕੱਠਾ ਕਰ ਸਕਦਾ ਇੱਕ ਡੇਢ ਦਿਨ ਅੰਦਰ, ਉਹ ਸਭ ਇਕੱਠਾ ਕਰਕੇ ਪਲੱਸ ਮੈਲਾਨੋਸ ਭਰਾ ਸਪਾਰਟਾ ਭਰਾ ਦੀ ਵਾਈਫ ਚੱਕ ਕੇ ਬਾਏ ਬਾਏ ਟੇਕ ਕੇਅਰ ਚਲਾ ਗਿਆ ਟ੍ਰੋਏ।
1: ਸੋ ਹੁਣੇ ਪੈਰਿਸ ਉਹ ਹੀ ਆ ਜਿਹਦੇ ਕੋਲੋਂ ਸ਼ੁਰੂ 'ਚੋਂ ਸੇਬ ਦਵਾਇਆ,
0: ਹਾਂ, ਜਿਹਦੇ ਤੋਂ ਸੇਬ ਦਵਾਇਆ ਸੀ, ਤੇ ਹੁਣ ਇਹ ਵਾਪਸ ਆ ਗਿਆ। ਜਦੋਂ ਇਹ ਵਾਪਸ ਆਇਆ ਟ੍ਰੋਏ, ਤੇ ਟ੍ਰੋਏ ਦੇ ਅੰਦਰ ਇੱਕ ਇਹਦਾ ਜਿਹੜਾ ਭਰਾ, ਜਿਹੜਾ ਕਹਿ ਲਓ ਇਸ ਕਹਾਣੀ ਦਾ ਭੀਸ਼ਮ ਪਿਤਾਮਾ ਹੈਕਟਰ, ਉਹਨੇ ਬਹੁਤ ਗਾਲਾਂ ਕੱਢੀਆਂ ਕਿ ਤੂੰ ਕੀ ਕਰ ਰਿਹਾ। ਉਹ ਕਹਿੰਦਾ ਜੋ ਹੈ ਸੋ ਹੈ, ਪ੍ਰੀਅਮ ਜਿਹੜਾ ਮੇਨ ਰਾਜਾ ਸੀਗਾ ਜਿਹਦਾ ਇਹ ਮੁੰਡਾ, ਉਹਨੂੰ ਤਾਂ ਹੁਣ ਨਵਾਂ ਨਵਾਂ ਆਪਣਾ ਮੁੰਡਾ ਮਿਲਿਆ। ਕਹਿੰਦਾ ਨਹੀਂ ਠੀਕ ਹੈ, ਜੋ ਹੈ ਸੋ ਹੈ, ਕੁੜੀ ਆਪਣੀ ਮਰਜ਼ੀ ਨਾਲ ਆਈ ਹੈ, ਪਤਾ ਨਹੀਂ ਕੀ ਕੁਛ ਹੁੰਦਾ ਹੁੰਦਾ, ਤੇ ਕੈਸੈਂਡਰਾ ਉਹਨਾਂ ਨੇ ਹੁਣੇ ਹੀ ਬਾਹਰ ਕੱਢੀ ਸੀਗੀ। ਲੈ ਕੇ ਹੀ ਆਉਂਦੀ ਸੀਗੀ ਬਾਹਰ ਕਿਸੇ ਗੁਫਾ ਜਿਹੀ 'ਚ ਜਿੱਥੇ ਬੰਦ ਰੱਖਿਆ ਹੋਇਆ। ਉਹਨੇ ਫਿਰ ਦੇਖ ਕਹਿੰਦੀ ਆ ਇਸ ਕੁੜੀ ਕਰੇ ਕਹਿੰਦੀ ਅੱਗ ਲੱਗਣੀ ਹੈ ਮੈਨੂੰ, ਅੱਗ ਦੱਸਦੀ ਭੇਜ ਕਰੇ ਦੇ, ਕਹਿੰਦੀ ਫਿਰ ਪਾਗਲ ਹੋ ਗਈ ਉਹਨੂੰ ਵਿਚਾਰੀ ਨੂੰ, ਫਿਰ
1: ਉਹਨੂੰ ਫਿਰ ਵਾਪਸ
0: ਫਿਰ ਬੰਦ ਕਰ ਦਿੱਤਾ। ਅਤੇ ਇੱਧਰ ਆਪਣੇ ਸਪਾਟਾ ਭਾਅ ਜੀ ਵਾਪਸ ਆਇਆ, ਕਹਿੰਦੇ ਨਾ ਤੋ ਘਰ ਨਾ ਘਰਵਾਲੀ ਆ, ਇਹ ਕੀ ਹੋ ਗਿਆ? ਉਹਨੂੰ ਬਹੁਤ ਖਿੱਚ ਚੜੀ, ਚੜਨੀ ਵੀ ਸੀ।
1: ਸੋ ਇਹ ਬੇਸਿਕਲੀ ਹੁਣ ਜਿਹੜੀ ਇੱਥੇ ਕਿ ਜੇ ਚੀਜ਼ ਪਹੁੰਚ ਗਈ ਇਹ ਟ੍ਰੋਏ ਵਾਲੀ ਫਿਲਮ ਵਾਲੀ ਕਹਾਣੀ ਤੇ।
0: ਹਾਂ, ਹੁਣ ਇੱਥੇ
1: ਜਦੋਂ ਉਹਨਾਂ ਦੀ ਉਹ ਜਿਹੜੀ ਉਹ ਕੁੜੀ ਲੈ ਪਜਾ
0: ਦੇ, ਲਿਲੀਆਡ ਜਿਹੜੇ ਉਹ ਕਹਿੰਦੇ ਆ ਟ੍ਰੋਏ ਫਿਲਮ ਹੈ ਉੱਥੋਂ ਸ਼ੁਰੂ ਹੋ ਜਾਣੀ ਹੈ। ਉਹ ਜਾਂਦਾ ਆਪਣੇ ਵੱਡੇ ਭਰਾ ਕੋਲ ਕਿ ਐਗਮਨ ਜੀ ਆ ਦੇਖੋ ਕੀ ਹੋ ਗਿਆ, ਹਨਾ। ਭਰਾ ਵੈਸੇ ਬੜਾ ਚਿੱਲਾ ਆਦਮੀ ਸੀ ਕਿਉਂਕਿ ਉਹ ਸਾਰੇ ਰਾਜਿਆਂ ਦਾ ਰਾਜਾ ਸੀਗਾ, ਉਹ ਇੰਨੀ ਪਰਵਾਹ ਨਹੀਂ ਕਰਦਾ ਸੀਗਾ, ਪਰ ਉਹਨੂੰ ਲੱਗਾ ਕਿ ਇਹ ਬਹੁਤ ਵਧੀਆ ਇੱਕ ਸਿਸਟਮ ਹੈ ਕਿ ਸਾਰਿਆਂ ਨੇ ਸ਼ਪਥ ਲਿੱਤੀ ਸੀ। ਇਹਦੇ ਬਹਾਨੇ ਚਲੋ ਇੱਕ ਤਾਂ ਸਾਡੀ ਇੱਜ਼ਤ ਗਈ ਹੈ ਨਾ, ਸਾਡੇ ਘਰ ਦੀ ਨੂੰਹ ਚਲੇ ਗਈ, ਭੱਜ ਗਈ। ਦੂਸਰਾ ਹੈ ਕਿ ਟ੍ਰੋਏ 'ਤੇ ਰਾਜ ਕਰਾਂਗੇ, ਜਿੰਨੀ ਉਹਨਾਂ ਕੋਲ ਜਾਇਦਾਦ ਉਹ ਵੀ ਕਰਾਂਗੇ। ਉਹ ਕਹਿੰਦਾ ਬੰਦੇ ਇਕੱਠੇ ਕਰੋ, ਸਾਰੇ ਬੰਦੇ ਇਕੱਠੇ ਹੋ ਗਏ। ਜਿੰਨੇ ਕੀਤਾ ਸੀਗਾ ਸ਼ਪਥ ਦਿਲਵਾਈ ਸੀ ਸਾਡੇ ਓਡੀਸੀਅਸ ਭਾਅ ਜੀ, ਉਹ ਆਰਾਮ ਨਾਲ ਆਪਣਾ ਚਿਲ ਕਰ ਰਹੇ। ਉਹਦੇ ਰਾਜ ਦਾ ਨਾਮ ਹੈ ਇਥੇਕਾ। ਜਿੱਦਾਂ ਹੀ ਇਥੇਕਾ ਪਹੁੰਚੇ, ਇਹਨੂੰ ਆਈਡੀਆ ਤਾਂ ਲੱਗ ਗਿਆ ਸੀਗਾ ਕਿ ਇਹ ਆਇਆ ਲੈਣ ਲਈ ਕਿ ਉਹ ਹੈਲਨ ਨਿਕਲ ਗਈ ਹੈ, ਇਹ ਪਾਗਲ ਬਣਨ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੰਦਾ ਕਿ ਹਾਂ ਪਾਗਲ ਹੋ ਗਿਆ, ਕਿ ਸਮਝ ਹੀ ਨਹੀਂ ਆ ਰਿਹਾ ਕੀ ਹੈ ਕੀ ਨਹੀਂ ਹੈ, ਆਪਣੇ ਖੇਤ ਗਲਤ ਤਰੀਕੇ ਨਾਲ ਮਤਲਬ ਪੱਟਣਾ ਸ਼ੁਰੂ ਕਰ ਦਿੰਦਾ, ਹੈ ਨਾ। ਉਹ ਨਾ ਇੱਕ ਪੁਆਇੰਟ 'ਤੇ ਘੋੜੇ ਨੂੰ ਨਾ ਬਹੁਤ ਉਲਟ ਸਿੱਧੇ ਤਰੀਕੇ ਨਾਲ ਨਾ ਦੌੜਾ ਰਿਹਾ ਹੁੰਦਾ, ਇੱਕ ਪੁਆਇੰਟ 'ਤੇ ਉਹਦਾ ਨਾ ਛੋਟਾ ਬੱਚਾ ਜਿਹੜਾ ਸੀਗਾ ਹੁਣੇ ਹੁਣੇ ਪੈਦਾ ਹੋਇਆ ਟੈਲੇਮੈਕਸ, ਉਹ ਨਾ ਜ਼ਮੀਨ 'ਤੇ ਰੱਖ ਦਿੰਦੇ ਆ, ਕਹਿੰਦੇ ਕਿ ਜੇ ਪਾਗਲ ਹੈ ਤਾਂ ਫਿਰ ਇਹਦੇ ਉੱਪਰੋਂ ਚੜਾ ਦੇਗਾ ਘੋੜਾ, ਪਰ ਉਹ ਫਿਰ ਓਬਵੀਅਸਲੀ ਹੈ ਤਾਂ ਫਾਦਰ ਆ। ਉਹ ਫਿਰ ਆਪਣਾ ਸਿਰਜਾ ਥੱਲੇ ਕਰਕੇ ਉਤਰਦਾ ਅਤੇ ਕਹਿੰਦਾ ਕਿ ਚਲੋ ਬਾਈ ਜਾਣਾ ਪਏਗਾ, ਫਸ ਗਏ। ਆਪਣੀ ਵਾਈਫ ਪੈਨਲੋਪੀ ਨੂੰ ਕਹਿੰਦਾ ਸੋਰੀ ਹੈ ਬਾਈ ਜਾਣਾ ਪਏਗਾ, ਜਾ ਰਿਹਾ। ਅਤੇ ਜਿੱਦਾਂ ਹੀ ਜਾਣ ਲੱਗਦੇ ਆ, ਐਗਮਨੋਨ ਕਹਿੰਦਾ ਕਿ ਯਾਰ ਸਾਨੂੰ ਨਾ ਸਾਡਾ ਜਿਹੜਾ ਸਭ ਤੋਂ ਮੇਨ ਬੰਦਾ ਤੁਰਪ ਦਾ ਇੱਕ ਆ ਉਹ ਚਾਹੀਦਾ, ਉਹ ਮਿਲ ਨਹੀਂ ਰਿਹਾ। ਉਹ ਕੌਣ ਹੈ ਜੀ? ਉਹ ਹੈ ਜੀ ਐਕਿਲਸ। ਐਕਿਲਸ ਸਭ ਇਹਨਾਂ ਇਹ ਸਾਰੇ ਇੱਕ ਪਾਸੇ, ਐਕਿਲਸ ਇੱਕ ਪਾਸੇ ਸਭ ਤੋਂ ਤਗੜਾ ਯੋਧਾ, ਪਰ ਉਹਦੀ ਪ੍ਰੋਬਲਮ ਇਹ ਸੀ ਕਿ ਉਹ ਬਹੁਤ ਪ੍ਰੋਟੈਕਟਿਵ ਮਦਰ ਦਾ ਬੇਟਾ ਸੀ। ਹੋਇਆ ਹੈ ਕਿ ਕਿਉਂਕਿ ਉਹ ਆਪ ਤੇ ਦੇਵੀ ਸੀਗੀ ਤੇ ਵਿਆਹ ਉਹਨੇ ਕੀਤਾ ਸੀਗਾ ਇੱਕ ਨੋਰਮਲ ਇਨਸਾਨ ਨਾਲ, ਉਹਨੂੰ ਪਤਾ ਸੀ ਇਹਦੇ ਬੇਟੇ ਨੇ ਕਦੇ ਨਾ ਕਦੇ ਤਾਂ ਖਤਮ ਹੋਣਾ ਹੀ ਹੈ, ਹੈ ਨਾ, ਕਿਉਂਕਿ ਹੀ ਇਜ਼ ਜਸਟ ਅ ਹਿਊਮਨ। ਸੋ ਉਹ ਉਹਨੇ ਹੀ ਕੀਤਾ, ਕਿਉਂਕਿ ਉਹ ਸਮੁੰਦਰ ਦੀ ਦੇਵੀ ਸੀਗੀ, ਉਹ ਪਤਾਲ ਦੇ ਅੰਦਰ ਇੱਕ ਸਟ੍ਰਿਕਸ ਨਾਮ ਦੀ ਸੀਗੀ ਲੇਕ ਸੀਗੀ, ਉੱਥੇ ਲੈ ਕੇ ਗਈ ਉਹਨੂੰ, ਉਹਨੂੰ ਅੱਡੀ ਤੋਂ ਫੜਿਆ ਅਤੇ ਪੂਰਾ ਪੂਰਾ ਛੋਟੇ ਹੁੰਦੇ ਜਦੋਂ ਜੰਮਿਆ ਹੀ ਸੀਗਾ ਉਹਨੂੰ ਪੂਰਾ ਉਹਦਾ ਨਵਾ ਦਿੰਦੀ ਆ।
1: ਕਿਉਂਕਿ
0: ਕਹਿੰਦੇ ਕਿ ਉਸ ਨਦੀ 'ਚ ਜਿੰਨੇ ਜਿਹੜਾ ਵੀ ਨਹਾਤਾ ਉਹਦਾ ਸਰੀਰ ਲੋਹੇ ਦਾ ਬਣ ਜਾਂਦਾ, ਉਹਨੂੰ ਕੋਈ ਤੀਰ ਤਲਵਾਰ ਕੋਈ ਨਹੀਂ ਮਾਰ ਸਕਦਾ, ਅਮਰ ਹੋ ਜਾਂਦਾ।
1: ਅਗੇਨ ਫਿਰ ਤੁਸੀਂ ਕਨੈਕਟ ਕਰ ਸਕਦੇ ਹੋ ਮਹਾਭਾਰਤ ਦੇ ਨਾਲ।
0: ਮਹਾਭਾਰਤ ਸੇਮ ਮਤਲਬ ਇਹ ਹੈ ਕਰੈਕਟਰ ਅਰਜੁਨ ਦਾ, ਪਰ ਇਹਦੇ ਨਾਲ ਹੋਣੀ ਹੋਇਆ ਜੋ ਦੁਰਯੋਧਨ ਨਾਲ ਹੋਈ ਸੀਗੀ। ਸੋ ਉਹ ਸਭ ਕੁਛ ਤਾਂ ਕਰ ਦਿੰਦੀ ਹੈ, ਪਰ ਪੁੱਤਰ ਮੋ ਉਹਨੂੰ ਸੁੱਟਣਾ ਥੋੜ੍ਹੀ ਸੀ, ਉਹਨੂੰ ਅੱਡੀ ਤੋਂ ਫੜਿਆ ਹੁੰਦਾ, ਅੱਡੀ ਨਹੀਂ ਬਸ ਭੇਜਦੀ ਉਹਦੀ, ਪਰ ਇਹਦਾ ਕਿਸੇ ਨੂੰ ਕੋਈ ਧਿਆਨ ਨਹੀਂ। ਇਹ ਵਧੀਆ ਵੱਡਾ ਹੋਇਆ, ਇਹਨੂੰ ਕਹਿੰਦੇ ਇਹਦੀ ਡਾਇਟ ਸੀਗੀ ਸ਼ੇਰ ਦਾ ਕਲੇਜਾ ਅਤੇ ਸੂਰ ਦੀ ਚਮੜੀ, ਹੋਰ ਕੁਛ ਨਹੀਂ ਖਾਂਦਾ ਸੀਗਾ, ਕਿ ਪ੍ਰੋਪਰ ਦੇਹ ਵਗੈਰਾ ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਆਉਂਦੀ ਸੀਗੀ, ਜਿਹੜਾ ਉਹਨਾਂ ਨਾਲ ਦਰੋਣਾ ਚਾਹ ਰਿਹਾ ਸੀਗਾ ਉਹਨੇ ਹੀ ਸਭ ਕੁਛ ਸਿਖਾਇਆ ਸੀ। ਪਰ ਪੰਡਿਤ ਆਉਂਦਾ ਲੜਾਈ ਤੋਂ ਕੁਛ ਇੱਕ ਡੇਢ ਸਾਲ ਪਹਿਲਾਂ ਹੀ, ਤੇ ਆ ਕੇ ਦੱਸਦਾ ਕਿ ਤੇਰੇ ਮੁੰਡੇ ਦੀ ਨਾ ਦੋ ਤਰ੍ਹਾਂ ਦੀਆਂ ਹੀ ਆ ਚੀਜ਼ਾਂ, ਜਾਂ ਤਾਂ ਇੱਕ ਬਹੁਤ ਲੰਬੀ ਜ਼ਿੰਦਗੀ ਜੀਏਗਾ ਪਰ ਗੁਮਨਾਮ, ਕਿਸੇ ਨੂੰ ਨਹੀਂ ਪਤਾ ਕੌਣ ਆ, ਜਾਂ ਫਿਰ ਇਹ ਬਹੁਤ ਛੋਟੀ ਜ਼ਿੰਦਗੀ ਜੀਊਗਾ ਪਰ ਇਹਨੂੰ ਸਦੀਆਂ ਸਦੀਆਂ ਤੱਕ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ। ਉਹ ਕਹਿੰਦੀ ਮੈਂ ਕੀ ਕਰਾਉਣਾ ਬਈ ਯਾਦ ਰੱਖਾ ਕੇ। ਉਹ ਨਾ ਇਹਨੂੰ ਇੱਕ ਸਕਾਇਰੋਸ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਆ ਜਿੱਥੇ ਸਿਰਫ ਔਰਤਾਂ ਹੀ ਔਰਤਾਂ ਰਹਿੰਦੀਆਂ ਸੀਗੀਆਂ ਉਸ ਰਾਜ 'ਚ, ਉੱਥੇ ਨਾ ਕੁੜੀ ਬਣਾ ਕੇ ਭੇਜ ਦਿੰਦੀ ਆ, ਉੱਥੇ ਰਹਿ ਰਿਹਾ ਹੁੰਦਾ। ਓਡੀਸੀਅਸ ਨੂੰ ਪਤਾ ਲੱਗ ਜਾਂਦਾ, ਉਹ ਵਪਾਰੀ ਬਣ ਕੇ ਜਾਂਦਾ ਉੱਥੇ, ਉੱਥੇ ਵਪਾਰੀ ਬਣ ਕੇ ਜਾਂਦਾ, ਸਾਹਮਣੇ ਰੱਖਦਾ ਗਹਿਣੇ ਗੱਟੇ, ਸਾਰੀਆਂ ਕੁੜੀਆਂ ਆ ਜਾਂਦੀਆਂ ਜਿਹੜੇ ਰਾਜੇ ਦੀਆਂ ਮਤਲਬ ਧੀਆਂ ਸੀਗੀਆਂ, ਸਾਰੀਆਂ ਆਉਂਦੇ, ਉਹਨਾਂ ਵਿੱਚ ਇਹ ਵੀ ਹੁੰਦਾ ਐਕਿਲਸ ਵੀ, ਅਤੇ ਇੱਕ ਕੱਢਦਾ ਇਹ ਬਾਹਰ ਸ਼ਮਸ਼ੀਰ,
1: ਓਕੇ,
0: ਬਹੁਤ ਲੰਬੀ ਚੌੜੀ ਖੂਬਸੂਰਤ, ਉਹਦਾ ਦਿਲ ਦਿਲ 'ਚ ਆ ਜਾਂਦਾ, ਪਰ ਉਹ ਫਿਰ ਵੀ ਨਹੀਂ ਉੱਠਦਾ ਕਿਉਂਕਿ ਉਹਦੀ ਮਾਂ ਨੇ ਕਿਹਾ ਸੀ ਉੱਠਣਾ ਨਹੀਂ ਆ, ਹੈ ਨਾ। ਫਿਰ ਉਹ ਨਾ ਯੁੱਧ ਦਾ ਬਿਗੁਲ ਵਜਵਾ ਦਿੰਦਾ,
1: ਓਕੇ,
0: ਉਸੇ ਟਾਈਮ ਕੁੜੀਆਂ ਭੱਜ ਜਾਂਦੀਆਂ, ਇਹ ਚੱਕ ਲੈਂਦਾ ਸ਼ਮਸ਼ੀਰ, ਕਹਿੰਦਾ ਓਡੀਸੀਅਸ ਕਹਿੰਦਾ ਕਾਕਾ ਬੇਟਾ ਮੈਂ ਵੀ ਫਸਿਆ, ਤੁਮ ਵੀ ਫਸੋਗੇ, ਚਲੋ। ਉਹ ਉਹਨੂੰ ਵੀ ਲੈ ਜਾਂਦਾ। ਹੁਣ ਜੀ ਕੁਛ 1200 ਸ਼ਿਪਾਂ ਅਤੇ ਲੱਖ ਤੋਂ ਉੱਪਰ ਸੋਲਜਰ ਚੜ੍ਹ ਕੇ ਪਹੁੰਚਦੇ ਜੀ ਟ੍ਰੋਏ ਦੇ ਬਾਹਰ,
1: ਮਤਲਬ ਸਮੁੰਦਰ ਚੋਂ ਬਲੀ ਵੀ ਦਿੰਦੇ ਆ।
0: ਹਾਂ, ਉਹ ਥੈਂਕ ਯੂ ਸਿੰਘ ਸਾਹਿਬ, ਉਹ ਜਾਣ ਤੋਂ ਪਹਿਲਾਂ ਬਲੀ ਦੇਣੀ ਪੈਂਦੀ ਹੈ ਕਿਉਂਕਿ ਸਮੁੰਦਰ ਜਦੋਂ ਖੜਿਆ ਹਵਾ ਨਹੀਂ ਚੱਲ ਰਹੀ। ਹੁਣ ਹਵਾ ਦਾ ਦੇਵ ਆ ਕੇ ਕਹਿੰਦਾ ਕਿ ਜਿਹੜੀ ਸ਼ਿਕਾਰ ਦੀ ਦੇਵੀ ਹੈ ਨਾ ਉਹ ਤੇਰੇ ਤੋਂ ਬਹੁਤ ਨਾਰਾਜ਼ ਹੈ। ਐਗਮਨ ਨੂੰ ਕਹਿੰਦੇ, ਉਹ ਕਹਿੰਦੇ ਕਿਉਂ? ਕਹਿੰਦਾ ਤੂੰ ਨਾ ਉਹਦਾ ਹਿਰਨ ਮਾਰਤਾ ਸੀ ਜਿਹੜਾ ਉਹਦਾ ਚਹੇਤਾ ਹਿਰਨ ਸੀਗਾ। ਸੋ ਉਹ ਕਹਿੰਦੀ ਕਿ ਤੂੰ ਆਪਣੀ ਸਭ ਤੋਂ ਦਿਲ ਅਜ਼ੀਜ਼ ਚੀਜ਼ ਦੀ ਬਲੀ ਦੇ। ਉਹ ਫਿਰ ਆਪਣੀ ਸਭ ਤੋਂ ਵੱਡੀ ਧੀ ਦੀ ਬਲੀ ਦਿੰਦਾ ਐਗਮਨ, ਜਿਸ ਕਰਕੇ ਉਹਦੀ ਜਿਹੜੀ ਵਾਈਫ ਹੈ ਕਲੈਮਿਸਟਰਾ ਉਹ ਬਹੁਤ ਬਹੁਤ ਜ਼ਿਆਦਾ ਉਹਦੇ ਤੋਂ ਇਰੀਟੇਟ ਹੁੰਦੀ ਹੈ, ਉਹਨੂੰ ਵੀ ਉਹ ਕਿਸੇ ਗੁਫਾ 'ਚ ਫਿਰ ਬੰਦ ਕਰਦੇ ਕਿ ਜਾਓ ਚਲੋ। ਖੈਰ ਇਹਨਾਂ ਦੀ ਅਲਟੀਮੇਟਲੀ ਸ਼ਿਪ ਚੱਲ ਪੈਂਦੀ ਹੈ ਉੱਥੇ। ਕਹਿੰਦੇ ਕਿ ਇੱਕ ਨਾ ਜਿੱਦਾਂ ਹੀ ਬਲੀ ਦੇ ਕੇ ਹਟੇ ਹੁੰਦੇ ਉਸੀ ਥਾਂ 'ਤੇ ਇੱਕ ਸੱਪ ਨਿਕਲਦਾ ਅਤੇ ਉਹ 9 ਅੰਡੇ ਫੋੜਦਾ ਅਤੇ ਬਾਅਦ 'ਚੋਂ ਇੱਕ ਚਿੜੀ ਆ ਕੇ ਉਹ ਸੱਪ ਨੂੰ ਮਾਰ ਦਿੰਦੀ ਹੈ। ਅਤੇ ਉੱਥੇ ਜਿਹੜਾ ਖੜਾ ਪੰਡਿਤ ਸੀ ਉਹ ਕਹਿੰਦਾ ਕਿ ਇਹ 9 ਅੰਡੇ ਫੋੜੇ ਜਾਂਦੇ ਤਾਂ ਮਤਲਬ 9 ਸਾਲ ਲੜਾਈ ਚੱਲਣੀ ਹੈ, 10ਵੇਂ ਸਾਲ ਮੁੱਕਣੀ ਹੈ। ਇਹਨਾਂ ਦੇ ਵੈਸੇ ਮੂੰਹ ਬਣ ਜਾਂਦੇ ਕਿ ਯਾਰ ਇੱਕ ਤਾਂ ਕਹਿੰਦੇ ਪਹਿਲੇ ਤਾਂ ਪੰਡਿਤ ਚੇਂਜ ਕਰੋ ਯਾਰ, ਇਹ ਬੰਦਾ ਨਹੀਂ ਠੀਕ ਹੈ ਬਈ, ਇਹ ਪੰਗਾ ਹੀ ਪਾਈ ਰੱਖਦਾ ਜਾਂਦੇ ਵਿਚਾਰੇ। ਚਲੋ ਪਹੁੰਚ ਗਏ, ਹੁਣ ਟਰੋਏ ਪਹੁੰਚੇ, ਟਰੋਏ ਦੀ ਦੀਵਾਰ ਤੋਂ ਬਈ ਇਹ ਦੀਵਾਰ ਟੁੱਟਦੀ ਨਹੀਂ ਹੈ, ਅੰਬੂਜਾ ਸੀਮੈਂਟ ਦੇ ਬਣੀ ਹੈ, ਇਹਨਾਂ ਤੋਂ ਹੋਵੇ ਨਾ। ਇਹ ਥੋੜ੍ਹਾ ਹੁਣ ਫਾਸਟ ਫਾਰਵਰਡ ਕਰ ਦਿੰਦਾ ਕਿ 9 ਸਾਲ ਤੱਕ ਇਹ ਬਾਹਰ ਖੜੇ ਪਏ ਆ, ਇਹ ਲੜੀ ਜਾਂਦੇ ਪਏ। ਅਲਟੀਮੇਟਲੀ ਇਹਨਾਂ ਨੇ ਆਸੇ ਪਾਸੇ ਟਰੋਏ ਦੇ ਆਸੇ ਪਾਸੇ ਜਿੰਨੇ ਵੀ ਸ਼ਹਿਰ ਸੀਗੇ ਉੱਥੇ ਸਾਰੇ ਸਾਰੇ ਪਾਸੇ ਲੁੱਟਾਂ ਖੋਹਾਂ ਕਰ ਲਈਆਂ, ਆਪਣੇ ਕੈਂਪ ਸੈੱਟ ਕਰ ਲਏ, ਆਦਮੀ ਮਾਰਤੇ, ਔਰਤਾਂ ਨੂੰ ਇਹਨਾਂ ਨੇ ਐਜ਼ ਅ ਸਲੇਵਸ ਰੱਖ ਲਿੱਤਾ। ਇਹ ਸਾਰੇ ਦੇ ਅੰਦਰ ਨਾ ਹੁਣ ਇੱਥੋਂ ਪੰਗਾ ਪੈਂਦਾ, ਇਹ ਸਾਰੇ ਦੇ ਅੰਦਰ ਨਾ ਇੱਕ ਮੰਦਰ ਦੇ ਅੰਦਰ ਵੀ ਇਹ ਲੋਕ ਧਾਵਾ ਬੋਲਦੇ ਆ, ਤੇ ਮੰਦਿਰ ਦੇ ਪੁਜਾਰੀ ਦੀਆਂ ਕੁੜੀਆਂ ਚੱਕ ਲੈਂਦੇ, 2 ਕੁੜੀਆਂ ਸੀਗੀਆਂ ਪੁਜਾਰੀ ਦੀਆਂ, ਠੀਕ ਹੈ। ਇੱਕ ਐਗਮਨੋਨ ਆਪਣੇ ਕੋਲ ਰੱਖ ਲੈਂਦਾ, ਇੱਕ ਉਹ ਅਕੇਲੀਅਸ ਨੂੰ ਦੇ ਦਿੰਦਾ ਐਜ਼ ਅ ਗਿਫਟ ਕਿ ਬਈ ਤੂੰ ਬਹੁਤ ਵਧੀਆ ਕੰਮ ਕਰ ਰਹੇ ਹੋ, ਕਿ ਟਰੋਏ ਦੇ ਜਿਹੜੇ ਸੀਗੇ ਜਿੰਨੀ ਵੀ ਸੈਨਾ ਸੀਗੀ ਉਹ ਹੈਕਟਰ ਦੇ ਹਿਸਾਬ ਨਾਲ ਦੇ ਕਹਿਣ ਤੇ, ਕਿਉਂਕਿ ਹੈਕਟਰ ਸੀਗਾ ਉਹਨਾਂ ਦਾ ਮੇਨ ਸਾਡਾ ਭੀਸ਼ਮ ਪਿਤਾਮਾ, ਉਹਦੇ ਆਖੇ ਅਨੁਸਾਰ ਬਾਹਰ ਆਉਂਦੀ ਸੀ, ਇਹਨਾਂ ਨਾਲ ਲੜਦੀ ਸੀ, ਫਿਰ ਦੁਬਾਰਾ ਅੰਦਰ ਭੱਜ ਜਾਂਦੀ ਸੀਗੀ। ਸੋ ਲੜਾਈ ਚੱਲਦੀ ਰਹੀ 9 ਸਾਲ ਇਸੇ ਤਰੀਕੇ। ਸੋ ਅਕੇਲੀਅਸ ਨੇ ਬਹੁਤ ਆਪਣਾ ਜ਼ੋਰ ਦਿਖਾਇਆ ਉਹਦੇ ਅੰਦਰ, ਸੋ ਹੀ ਵਾਜ਼ ਵੈਰੀ ਹੈਪੀ। ਪਰ ਜਿਹੜਾ ਪੁਜਾਰੀ ਉਹਨੂੰ ਬਹੁਤ ਬੁਰਾ ਲੱਗਦਾ, ਪੁਜਾਰੀ ਜਿਹੜਾ ਸੀਗਾ ਮੰਦਿਰ ਦਾ ਉਹ ਸੀਗਾ ਸਿੱਧਾ ਹੀ ਮੇਨ ਪੁਜਾਰੀ ਇਹਨਾਂ ਦੇ ਸੂਰਿਆ ਦੇਵ ਦਾ।
1: ਓਕੇ,
0: ਅਪੋਲੋ ਬਹੁਤ ਗੁੱਸਾ ਕਰਦਾ, ਸੂਰਿਆ ਦੇਵ ਦਾ ਨਾਮ ਅਪੋਲੋ, ਮੈਂ ਦੁਬਾਰਾ ਦੱਸਦਾ, ਉਹ ਆ ਕੇ ਨਾ ਐਗਮਨੋਨ ਨੂੰ ਕਹਿੰਦਾ ਕਿ ਕੁੜੀਆਂ ਵਾਪਸ ਕਰ ਦੇ। ਉਹ ਕਹਿੰਦਾ ਜਾਓ ਜੀ ਜਾਓ, ਤੁਹਾਡਾ ਕੋਈ ਰੋਲ ਨਹੀਂ। ਅੱਛਾ, ਇੱਕ ਇਹ ਵੀ ਸੀਗਾ ਉੱਥੇ ਕਿ ਇੱਕ ਨਿਯਮ ਸੀ ਕਿ ਜਿੰਨੇ ਵੀ ਦੇਵਤੇ ਆ ਜਾਂ ਫਿਰ ਗੋਡਸ ਨੇ, ਇਹਨਾਂ ਦੇ ਦੇਵਤਾ ਕੰਸੈਪਟ ਨਹੀਂ, ਗੋਡ ਹੀ ਕਹਿੰਦੇ, ਜਿੰਨੇ ਵੀ ਗੋਡਸ ਨੇ ਉਹ ਇਨਸਾਨਾਂ ਦੀ ਲੜਾਈ 'ਚ ਨਹੀਂ ਹਿੱਸਾ ਲੈ ਸਕਦੇ, ਸਿੱਧੇ ਤੌਰ 'ਤੇ ਤਾਂ ਨਹੀਂ ਲੈ ਸਕਦੇ। ਉਹ ਨਾ ਪਲੇਗ ਭੇਜ ਦਿੰਦਾ ਉੱਥੇ,
1: ਓਕੇ,
0: ਤੋ ਬਹੁਤ ਸਾਰੀ ਆਰਮੀ ਮਰ ਜਾਂਦੀ ਆ। ਐਗਮਨੋਨ ਨੂੰ ਮੰਨਣਾ ਪੈਂਦਾ, ਸੋ ਉਹ ਨਾ ਕੁੜੀ ਵਾਪਸ ਕਰ ਦਿੰਦਾ ਇੱਕ, ਅਤੇ ਦੂਸਰੀ ਕੁੜੀ ਖੋ ਕੇ ਲੈ ਜਾਂਦਾ ਉਹਦੇ ਤੋਂ ਐਕਲਿਸ ਤੋਂ ਕਿ ਇਹ ਮੈਂ ਰੱਖੂੰਗਾ, ਕਿਉਂਕਿ ਜਿਹੜੀ ਬੇਸਿਕਲੀ ਧੀ ਇੱਕੋ ਹੀ ਸੀਗੀ, ਦੂਸਰੀ ਉਹਦੀ ਜਿਸ ਤਰ੍ਹਾਂ ਸਹੇਲੀ ਸੀਗੀ, ਹੈ ਨਾ। ਹੁਣ ਐਕਲਿਸ ਨੂੰ ਖਿੱਚੜਦੀ ਆ ਕਿ ਮੇਰੀ ਕੋਈ ਵੈਲਿਊ ਨਹੀਂ ਆ, ਕਿ ਮੇਰੀ ਕੋਈ ਔਕਾਤ ਨਹੀਂ, ਉਹ ਕਹਿੰਦਾ ਲੜ ਲਓ। ਉਹ ਆਰਾਮ ਨਾਲ ਹੁਣ ਚਿੱਲ ਕਰ ਰਿਹਾ, ਉਹ ਹੁਣ 6-7 ਮਹੀਨੇ ਲੜਾਈ ਚੱਲ ਰਹੀ, ਉਹ ਕਹਿੰਦਾ ਮੈਂ ਆਉਣਾ ਹੀ ਨਹੀਂ, ਮੈਂ ਤੁਹਾਡੇ ਨਾਲ ਲੜਨਾ ਹੀ ਨਹੀਂ। ਉਹ ਆਪਣੇ ਟੈਂਟ 'ਚ ਰਹਿੰਦਾ, ਦੇਖਦਾ ਬੰਦੇ ਮਰ ਰਹੇ ਆ, ਸਭ ਹੋ ਰਿਹਾ। ਇਸ ਦੌਰਾਨ ਇੰਨੇ ਥੱਕ ਜਾਂਦੇ ਦੋਨੋਂ ਰਾਜੇ, ਕਿਉਂਕਿ ਉਹਨਾਂ ਕੋਲ ਵੀ ਅੰਦਰ ਕੋਈ ਸੰਸਾਧਨ ਨਹੀਂ ਜਾ ਪਾ ਰਿਹਾ, ਹਰ ਤਰ੍ਹਾਂ ਦੀ ਆਰਮੀ ਆਈ ਆ, ਸਾਰੇ ਇਹਨਾਂ ਨੇ ਮਾਰਤੀ ਆ ਜਿਹੜੀ ਵੀ ਇਹਨੇ ਹੈਲਪ ਕਰਨ ਆਈ। ਉਹ ਕਹਿੰਦੇ ਕਿ ਜਿਹੜਾ ਹੈ ਜਿਹੜੇ ਮੇਨ ਕਲੇਸ਼ ਦੇ ਜੜ੍ਹ ਨੇ, ਸਪਾਰਟਾ ਦਾ ਰਾਜਾ ਮੈਲਾਨੋਸ ਜੀ ਦੀ ਵਾਈਫ ਹੈ ਅਤੇ ਜਿਹੜਾ ਭਜਾ ਕੇ ਲੈ ਕੇ ਆਇਆ ਪੈਰਿਸ, ਇਹਨਾਂ ਦਾ ਆਪਸ 'ਚ ਲੜਾਈ ਕਰਾ ਦਿਓ ਯਾਰ, ਜਿਹੜਾ ਜਿੱਤਿਆ ਉਹ ਹੈਲਨ ਰੱਖ ਲਏ, ਬਾਕੀ ਹੈ ਨਾ ਆਪਣਾ ਕਰ ਲਓ। ਉਹ ਜਿੱਦਾਂ ਲੜਾਈ ਹੁੰਦੀ ਆ ਉਹ ਜਿਹੜਾ ਹੈਂਡ ਟੂ ਹੈਂਡ ਕੌਮਬੈਟ ਜਾਂ ਤਲਵਾਰਬਾਜ਼ੀ ਜਿਹਨੂੰ ਕਹਿ ਲਈਏ, ਉਹ 'ਚ ਪੈਰਿਸ ਵਧੀਆ ਨਹੀਂ ਸੀ, ਕਿਉਂਕਿ ਉਹ ਬੇਸਿਕਲੀ ਤਾਂ ਇੱਕ ਨੋਰਮਲ ਹੈ ਨਾ ਇੱਕ ਕਿਸਾਨ ਦੀ ਜ਼ਿੰਦਗੀ, ਸੋ ਮਾੜੀ ਮੋਟੀ ਤੀਰਨਦਾਜ਼ੀ ਆਉਂਦੀ ਸੀ ਸ਼ਿਕਾਰ ਕਰਨ ਜੋਗੀ, ਹੈ ਨਾ। ਸੋ ਉਹ ਬਹੁਤ ਬੁਰੀ ਤਰ੍ਹਾਂ ਹਾਰਿਆ ਨਹੀਂ ਲੱਗਦਾ, ਪਰ ਐਫਰੋਡਾਈਟੀ ਫੇਰ ਆ ਜਾਂਦੀ ਆ, ਉਹ ਉੱਥੇ ਫੂਕ ਜੀ ਮਾਰਦੀ, ਕਿਸੇ ਨੂੰ ਪਤਾ ਨਹੀਂ ਲੱਗਦਾ ਕੀ ਹੋਇਆ, ਤਾਂ ਚੱਕ ਕੇ ਲਿਆਉਂਦੀ ਹੈ ਅਤੇ ਹੈਲਨ ਕੋਲ ਛੱਡ ਜਾਂਦੀ। ਪਹਿਲੇ ਤਾਂ ਹੈਲਨ ਬਹੁਤ ਖੁਸ਼ ਹੁੰਦੀ ਆ ਕਿ ਹਾਏ ਮੇਰਾ ਪੈਰਿਸ ਬਚ ਗਿਆ, ਪਰ ਫਿਰ ਉਸੇ ਟਾਈਮ ਨਾ ਉਹਦੇ ਅੰਦਰ ਇਹਨੂੰ ਲੈ ਕੇ ਡਿਸਰਿਸਪੈਕਟ ਆ ਜਾਂਦੀ ਕਿ ਇਹ ਤਾਂ ਕੋਈ ਮਰਦ ਹੀ ਨਹੀਂ ਹੋਇਆ, ਹੈ ਨਾ। ਉਹਨੂੰ ਬੜਾ ਫੀਲ ਹੁੰਦਾ ਕਿ ਯਾਰ ਇਹ ਤਾਂ ਮੈਂ ਗਲਤੀ ਕਰ ਲਿੱਤੀ ਸ਼ਾਇਦ। ਉਹਦਾ ਨਾ ਉਸ ਦਿਨ ਉਹ ਜਿਹੜਾ ਉਹਦੇ 'ਤੇ ਜਾਦੂ ਸੀ ਉਹ ਉਤਰ ਜਾਂਦਾ, ਤੋ ਹੈਲਨ ਨੂੰ ਵੀ ਹੁੰਦਾ ਕਿ ਮੈਂ ਨਿਕਲਾਂ ਇੱਥੋਂ। ਖੈਰ, ਇਹ ਸਭ ਲੜਾਈ ਦੇ ਦੌਰਾਨ ਜਿਹੜਾ ਸਭ ਤੋਂ ਬੈਸਟ ਫਰੈਂਡ ਜੈ ਵੀਰੂ ਦੀ ਜੋੜੀ ਸੀਗੀ, ਐਕਲਿਸ ਦਾ ਜਿਹੜਾ ਵੀਰੂ ਸੀਗਾ ਜਿਹੜਾ ਬੈਸਟ ਫਰੈਂਡ ਸੀਗਾ, ਉਹ ਕਹਿੰਦਾ ਬਈ ਤੇਰੇ ਚੱਕਰ ਤੂੰ ਨਹੀਂ ਆ ਰਿਹਾ, ਇਹਨਾਂ ਨੇ ਪੂਰੇ ਹੋ ਜਾਣਾ, ਤੂੰ ਕੁਛ ਨਾ ਕਰ, ਤੂੰ ਆਪਣੀ ਨਾ ਉਹ ਦੇ ਦੇ ਮੈਨੂੰ ਕਵਚ, ਮੈਨੂੰ ਦੇ ਦੇ ਕਵਚ। ਵੀ ਇਹਦਾ ਸਭ ਤੋਂ ਖਾਸ ਸੀਗਾ ਕਿਉਂਕਿ ਦੇਵਤਿਆਂ ਨੇ ਬਣਾ ਕੇ ਦਿੱਤਾ ਸੀਗਾ ਕਵਚ, ਆ ਕਵਚ ਮੈਨੂੰ ਦੇ ਦੇ, ਮੈਂ ਜਾ ਕੇ ਲੜਦਾ। ਉਹ ਕਵਚ ਪਾ ਕੇ ਜਿੱਦਾਂ ਹੀ ਬਾਹਰ ਨਿਕਲਦਾ, ਉਹ ਫਿਰ ਤੋਂ ਟਰੋਏ ਦੀ ਜਨਤਾ ਘਬਰਾ ਜਾਂਦੀ ਆ ਕਿ ਸ਼ਿਟ ਇਹ ਤੇ ਐਕਲਿਸ ਆ ਗਿਆ, ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੰਦੇ ਆ। ਇਹ ਉਹਨੂੰ ਇੰਨਾ ਜ਼ਿਆਦਾ ਆਪਣੇ 'ਤੇ ਗਰੂਰ ਹੋ ਜਾਂਦਾ ਉਹਦੇ ਦੋਸਤ ਨੂੰ ਕਿ ਯਾਰ ਪਤਾ ਨਹੀਂ ਮੇਰੇ ਅੰਦਰ ਕਿਆ ਹੀ ਆ, ਉਹ ਸਿੱਧੇ ਦੀਵਾਰ 'ਤੇ ਚਲਾ ਜਾਂਦਾ ਅਤੇ ਦੀਵਾਰ 'ਤੇ ਮੂਹਰੇ ਖੜਾ ਪਿਆ ਹੈਕਟਰ, ਹੈਕਟਰ ਇੱਕ ਸੱਟ ਮਾਰਦਾ ਅਤੇ ਉਹ ਢੇਰ, ਉਹਦਾ ਗਲਾ ਬਾਏ ਬਾਏ ਟਾਟਾ। ਹੈਕਟਰ ਖੁਸ਼ ਹੁੰਦਾ ਕਿ ਮਾਰਦਾ, ਜਦੋਂ ਉਹਦਾ ਮੁਕਟ ਹਟਾਉਂਦਾ ਉਹ ਦੇਖਦਾ ਯਾਰ ਇਹ ਤਾਂ ਐਕਲਿਸ ਹੈ ਨਹੀਂ। ਉਹਨੂੰ ਫਿਰ ਆਈਡੀਆ ਲੱਗ ਜਾਂਦਾ ਕਿ ਇਹ ਤਾਂ ਕੰਮ ਬਹੁਤ ਖਰਾਬ ਹੋ ਗਿਆ। ਸ਼ਾਮ ਤੱਕ ਖਬਰ ਪਤਾ ਲੱਗਦੀ ਹੈ ਐਕਲਿਸ ਨੂੰ ਕਿ ਉਹਦਾ ਦੋਸਤ ਨਹੀਂ ਰਿਹਾ।
1: ਓਕੇ,
0: ਉਹ ਬਹੁਤ ਰੋਂਦਾ ਫਿਰ ਉਹਦੀ ਮਾਂ ਆਉਂਦੀ ਆ ਉਹਦੇ ਲਈ ਨਾ ਨਵਾਂ ਸੇਮ ਟੂ ਸੇਮ ਉਹੀ ਵਾਲਾ ਨਾ ਕਵਚ ਲਿਆ ਕੇ ਰੱਖਦੀ ਹੈ ਕਿ ਬੱਚੇ ਕੋਈ ਗੱਲ ਨਹੀਂ ਤੂੰ ਆਪਣਾ ਧਿਆਨ ਰੱਖੀ। ਮਾਂ ਇਸ ਹਿਸਾਬ ਨਾਲ ਦੇ ਕੇ ਜਾਂਦੀ ਕਿ ਤੂੰ ਕਵਚ ਪਾ ਕੇ ਰੱਖੀ ਕਿ ਉਹ ਲੋਕ ਬਹੁਤ ਖਤਰਨਾਕ ਨੇ, ਪਰ ਉਹਨੂੰ ਇਹ ਨਹੀਂ ਯਾਦ ਰਹਿੰਦਾ ਕਿ ਅਕਿਲਸ ਦੀ ਸਾਰੀ ਤਾਕਤ ਜੋ ਸੀ ਨਾ ਉਹਦੇ ਗੁੱਸੇ 'ਤੇ ਸੀ, ਕਿਉਂਕਿ ਉਹਨੂੰ ਜਦੋਂ ਖਿੱਚ ਚੜ੍ਹਦੀ ਸੀ ਉਹ ਜਾਨਵਰ ਹੋ ਜਾਂਦਾ ਸੀਗਾ। ਉਹ ਅਗਲੇ ਦਿਨ ਆਪਣਾ ਕਵਚ ਪਾਉਂਦਾ, ਉਹ ਨਹੀਂ ਦੇਖਦਾ ਕੌਣ ਆ ਕੌਣ ਨਹੀਂ ਆ। ਉਹ ਮਤਲਬ ਕਹਿੰਦੇ ਕਿ ਪਹਿਲੇ ਤਾਂ ਇਸ ਤਰੀਕੇ ਨਾਲ ਕੁਰਲਾਉਂਦਾ ਕਿ ਆਸੇ ਪਾਸੇ ਜਿੰਨੇ ਵੀ ਸਮੁੰਦਰ ਸੀਗੇ ਉਹਨਾਂ 'ਚ ਸੁਨਾਮੀ ਆ ਗਈ, ਫਿਰ ਉਹਨੇ ਇਸ ਤਰੀਕੇ ਨਾਲ ਬੰਦੇ ਮਾਰੇ ਕਿ ਜਿੰਨੀ ਵੀ ਆਸੇ ਪਾਸੇ ਨਦੀਆਂ ਸੀਗੀਆਂ ਖੂਨ ਨਾਲ ਭਰਤੀਆਂ ਜੀ, ਨਦੀਆਂ ਖੂਨ ਦੀ ਨਦੀਆਂ ਭਰਤੀਆਂ ਮੇਰੇ ਭਰਾ ਨੇ।
1: ਓਕੇ,
0: ਮਾਰਦਾ ਮਰਾਉਂਦਾ ਹੈਕਟਰ ਦੇ ਸਾਹਮਣੇ, ਹੈਕਟਰ ਨੂੰ ਸਮਝ ਨਹੀਂ ਆ ਰਿਹਾ ਕਰੇ ਕਿ ਉਹ ਵੀ ਭੀਸ਼ਮ ਪਿਤਾਮਾ, ਉਹ ਵੀ ਤਗੜਾ, ਪਰ ਉਹ ਇੰਨੇ ਬੁਰੀ ਤਰੀਕੇ ਨਾਲ ਉਹਨੂੰ ਮਾਰਦਾ ਅਤੇ ਉਹ ਉੱਪਰ ਖੜਾ ਰਾਜਾ ਦੇਖ ਕੇ ਰੋਣਾ ਸ਼ੁਰੂ ਕਰ ਦਿੰਦਾ ਕਿ ਮੇਰਾ ਮੁੰਡਾ ਗਿਆ, ਸਭ ਤੋਂ ਤਗੜਾ ਮੁੰਡਾ ਗਿਆ। ਜਿੱਦਾਂ ਉਹ ਮਰਨ ਲੱਗਾ ਹੁੰਦਾ ਉਹ ਕਹਿੰਦਾ ਮੈਂ ਤੇਰੇ ਤੋਂ ਕਿਸੇ ਤਰ੍ਹਾਂ ਦੀ ਭੀਖ ਨਹੀਂ ਮੰਗਦਾ ਅਕਿਲਸ, ਸਾਡੀ ਲੜਾਈ ਹੋਈ, ਯੂ ਆਰ ਅ ਬੈਟਰ ਮੈਨ, ਵੈਲ ਡਨ, ਪਰ ਮੇਰੀ ਜਿਹੜੀ ਬੋਡੀ ਹੈ ਨਾ ਉਹ ਤੂੰ ਨਾ ਮੇਰੇ ਪਿਓ ਨੂੰ ਦੇ ਦੇਈਂ, ਇੱਥੇ ਛੱਡ ਜਾਈਂ ਕਿ ਮੇਰਾ ਅੰਤਿਮ ਸੰਸਕਾਰ ਵਗੈਰਾ ਅਗਲੇ ਕਰ ਲੈਣ। ਉਹਦੇ 'ਤੇ ਖੂਨ ਸਵਾਰ ਹੁੰਦਾ, ਉਹ ਉਹਨੂੰ ਲੱਤਾਂ ਤੋਂ ਬੰਨ੍ਹ ਕੇ ਆਪਣੇ ਰੱਥ ਨਾਲ ਸਾਰੇ ਟਰੋਏ ਦੇ ਆਸੇ ਪਾਸੇ ਨਾ ਉਹਦੀ ਪਰੇਡ ਕਰਾਉਂਦਾ ਉਹਦੀ ਲਾਸ਼ ਦੀ। ਰਾਜਾ ਦੇਖ ਕੇ ਹੋਰ ਰੋਂਦਾ ਕਿ ਮੇਰੇ ਮਤਲਬ ਇੰਨੀ ਬੇਇੱਜ਼ਤੀ ਹੁੰਦੀ ਪਈ ਆ। ਰਾਤ ਜਦੋਂ ਲੜਾਈ ਰੁਕੀ ਆ, ਅੱਛਾ ਬਹੁਤ ਵਧੀਆ ਲੱਗਦਾ ਇਹ, ਰਾਤ ਨੂੰ ਨਹੀਂ ਲੜਦੇ ਸੀਗੇ,
1: ਹਾਂ ਪਹਿਲੇ
0: ਮਹਾਭਾਰਤ ਹੋ ਗਈ, ਰਮਾਇਣ ਹੋ ਗਿਆ, ਕਹਿੰਦੇ ਕਿ
1: ਕਿਉਂਕਿ
0: ਰੈਸਟ ਨੈਸੈਸਰੀ ਹੈ ਯਾਰ,
1: ਬੇਸਿਕਲੀ ਲਾਈਟ
0: ਲਾਈਟ ਹੀ ਨਹੀਂ ਸੀ ਨਾ,
1: ਲਾਈਟ ਨਹੀਂ, ਰਾਤ ਕਿੱਦਾਂ ਲੜਨਾ ਵੀ ਕਿੱਦਾਂ ਹੈ, ਲੱਗਦਾ ਇਨਸਾਨ ਸ਼ੁਰੂ ਤੋਂ ਹੀ ਗੰਦਾ ਹੀ ਰਿਹਾ ਵਾ। ਗੱਲ ਇਹ ਆ ਵੀ ਲੜ ਹੀ ਨਹੀਂ ਸਕਦੇ ਤੁਸੀਂ, ਕੀ ਕਰੋਗੇ।
0: ਖੈਰ ਉਹ ਕੈਂਪ 'ਚ ਆਪਣੇ ਰੈਸਟ ਕਰ ਹੁੰਦਾ, ਕੈਂਪ 'ਚ ਉਹਨੇ ਉਹਦੀ ਲਾਸ਼ ਰੱਖੀ ਹੁੰਦੀ ਆ, ਅਤੇ ਰਾਜਾ ਇਕੱਲਾ ਹੀ ਆ ਜਾਂਦਾ, ਪ੍ਰੀਅਮ ਰਾਜਾ ਟਰੋਏ ਦਾ ਰਾਜਾ, ਬਿਨਾਂ ਕੋਈ ਹੈ ਨਾ ਲਾਮ ਲਸ਼ਕਰ ਦੇ ਆਉਂਦਾ, ਹੱਥ ਜੋੜ ਕੇ ਕਹਿੰਦਾ ਕਿ ਦੇਖ ਤੂੰ ਵੀ ਤਾਂ ਇੱਕ ਗਰੀਫ ਤੋਂ ਗੁਜ਼ਰ ਰਿਹਾ ਕਿ ਤੇਰਾ ਸਭ ਤੋਂ ਹਰਦਿਲ ਅਜ਼ੀਜ਼ ਦੋਸਤ ਚਲਾ ਗਿਆ, ਮੇਰਾ ਤਾਂ ਮੁੰਡਾ ਗਿਆ, ਪਲੀਜ਼ ਮੈਨੂੰ ਮੇਰੇ ਹੈ ਨਾ ਮੁੰਡੇ ਦੀ ਲਾਸ਼ ਦੇ ਦੇ, ਮੈਂ ਤਾਂ ਕੁਛ ਨਹੀਂ ਮੰਗਦਾ ਹੈ ਨਾ। ਉਹਦਾ ਦਿਲ ਪਸੀਸ ਜਾਂਦਾ, ਕਹਿੰਦਾ ਇਹ ਛੱਡੋ, ਅਸੀਂ ਅਗਲੇ 12 ਦਿਨ ਲੜਾਂਗੇ ਵੀ ਨਹੀਂ, ਤੁਸੀਂ ਆਰਾਮ ਨਾਲ ਸ਼ੋਕ ਮਨਾਓ। ਸੋ 12 ਦਿਨ ਲੜਾਈ ਨਹੀਂ ਹੁੰਦੀ, ਉਹਦੀ ਜਿਹੜੀ ਬੋਡੀ ਹੈ ਉਹਨੂੰ ਵਾਪਸ ਕਰ ਦਿੰਦਾ। ਹੁਣ 12 ਦਿਨ ਬਾਅਦ ਉਹਨਾਂ ਨੂੰ ਨਹੀਂ ਪਤਾ ਕਰਨਾ ਕੀ ਹੈ, ਜਿਹੜੇ ਆਹ ਟਰੋਏ ਵਾਲੇ ਉਹਨਾਂ ਦਾ ਸੈਨਾਪਤੀ ਚਲਾ ਗਿਆ, ਅਕਿਲਸ ਨੂੰ ਤਾਂ ਮਤਲਬ ਉਹ ਐਮਾਜ਼ੋਨ ਦੀ ਰਾਣੀ ਆਈ ਉਹਨੂੰ ਮਾਰਤਾ, ਯੂਥੋਪੀਆ ਤੋਂ ਸਪੈਸ਼ਲੀ ਰਾਜਾ ਕਹਿੰਦਾ ਹਜੇ ਪਹੁੰਚਿਆ ਹੀ ਸੀਗਾ, ਉਹ ਦੇਖ ਹੀ ਰਿਹਾ ਸੀ ਮਾਹੌਲ ਕੀ ਆ, ਉਹਨੂੰ ਹੀ ਵੱਢਤਾ, ਉਹ ਕਹਿੰਦਾ ਮੈਂ ਤਾਂ ਵੀ ਆਇਆ ਤਾਂ ਮੁਝੇ ਕਿਉਂ ਮਾਰਾ ਹੈ ਨਾ, ਇਹ ਮਤਲਬ ਇਹ ਸਭ ਕੰਮ ਹੋ ਗਿਆ। ਇੰਨੀ ਦੇਰ ਨੂੰ ਐਫਰੋਡਾਈਟੀ ਆਉਂਦੀ ਆ,
1: ਓਕੇ,
0: ਉਹ ਜਾਂਦੀ ਹੈ
1: ਉਧਰ
0: ਅਪੋਲੋ ਕੋਲ, ਅਪੋਲੋ ਜਾ ਕੇ ਕਹਿੰਦੀ ਕਿ ਇਹਦੀ ਹੈਲਪ ਹੁਲਪ ਕਰ ਕਿ ਮੈਂ ਤੇਰੀ ਕਸੈਂਡਰਾ ਨਾਲ ਗੱਲਬਾਤ ਬਣਵਾ ਦਾਂਗੀ, ਕੋਈ ਚੱਕਰ ਵਾਲੀ ਗੱਲ ਨਹੀਂ ਆ। ਹਾਂ ਠੀਕ ਆ, ਕਹਿੰਦਾ ਠੀਕ ਆ। ਉਹ ਜਾਂਦਾ, ਉਹ ਕਹਿੰਦਾ ਕਿ ਅਪੋਲੋ ਜਾਂਦਾ ਪੈਰਿਸ ਕੋਲ, ਕਹਿੰਦਾ ਕੀ ਕਰਨਾ ਆਉਂਦਾ, ਕਹਿੰਦਾ ਕੁਛ ਨਹੀਂ, ਕਹਿੰਦਾ ਕੁਛ ਤਾਂ ਆਉਂਦਾ ਹੋਏਗਾ, ਕਹਿੰਦਾ ਤੀਰ ਚਲਾ ਲੈਂਦਾ, ਕਹਿੰਦਾ ਫਿਰ ਇੱਥੇ ਹੀ ਖੜਾ ਹੋ ਜਾ ਜਿੱਥੇ ਖੜਾ ਤੂੰ, ਤੂੰ ਦੀਵਾਰ ਵੀ ਨਾ ਪਾਰ ਕਰ ਭਰਾ, ਤੂੰ ਨਾ ਤੀਰ ਛੱਡ ਬਸ, ਬਾਕੀ ਮੇਰੀ ਪ੍ਰੋਬਲਮ ਆ। ਕਵਚ ਪਾਇਆ ਹੈ ਨਾ, ਵਜਰ ਦਾ ਸਰੀਰ, ਲੋਹੇ ਦਾ ਸਰੀਰ, ਉਹ ਤੀਰ ਮਾਰਦਾ, ਤੀਰ ਬਹੁਤ ਹੀ ਟੇਢਾ ਮੇਢਾ ਗਿਆ, ਪਰ ਅਪੋਲੋ ਨੇ ਹਵਾਵਾਂ ਦਾ ਰੁੱਖ ਇਸ ਤਰੀਕੇ ਨਾਲ ਬਦਲਿਆ ਕਿ ਉਹਦੀ ਸਿੱਧੇ ਆ ਕੇ ਅੱਡੀ 'ਤੇ ਲੱਗਾ ਅਕਿਲਸ ਦੀ, ਅਤੇ ਅਕਿਲਸ ਦੀ ਸਿਰਫ ਅੱਡੀ ਹੀ ਸੀਗੀ
1: ਜਿਹੜੀ
0: ਨਹੀਂ ਸੀ,
1: ਜਾਂਘਾਂ ਹੀ,
0: ਹਾਂ ਹੋਰ ਕਿਤੇ ਵੀ ਨਹੀਂ, ਉਹਨੂੰ ਉਹਦਾ ਤਾਂ ਨਹੀਂ ਪਤਾ ਲੱਗਾ, ਪਰ ਬਾਅਦ 'ਚੋਂ ਸਕਿੰਟਾਂ 'ਚੋਂ ਢੇਰ ਹੋ ਗਿਆ, ਅਤੇ ਸਭ ਤੋਂ ਵੱਡਾ ਯੋਧਾ ਜਿਹੜਾ ਉੱਥੇ ਦਾ ਸੀਗਾ ਉਹ ਪੂਰਾ ਹੋ ਗਿਆ। ਮੈਡੀਕਲ ਸਾਇੰਸ 'ਚ ਅੱਜ ਵੀ ਉਹ ਜਿਹੜੀ ਆਪਣੀ ਅੱਡੀ ਤੋਂ ਲੈ ਕੇ ਜਿਹੜੀ ਆਹ ਗਿੱਟੇ ਤੱਕ ਦੀ ਇਹ ਵਾਲੀ ਨਰਵ ਹੈ ਜਿੱਥੇ ਉਹਦੇ ਲੱਗੀ ਸੀਗੀ ਕਹਿੰਦੇ ਆ, ਉਹਨੂੰ ਅੱਜ ਵੀ ਉਹਦੇ ਨਾਮ ਤੋਂ ਹੀ ਕਹਿੰਦੇ ਆ ਅਕਿਲਸ ਟੈਂਡਨ ਕਹਿੰਦੇ, ਅਤੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਅੱਡੀ 'ਤੇ ਇਹ ਕਹਿੰਦੇ ਤੁਹਾਨੂੰ ਅਕਿਲਸ ਟੈਂਡਨਾਈਟਿਸ ਹੋਇਆ।
1: ਸੋ ਇੱਥੇ ਥੋੜ੍ਹਾ ਜਿਹਾ ਆਪਾਂ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ, ਵੈਸੇ ਤਾਂ ਮੋਸਟਲੀ ਸਾਨੂੰ ਸਾਰਿਆਂ ਨੂੰ ਪਤਾ ਆਪਾਂ ਮਹਾਂਭਾਰਤ ਵੇਖੀ ਆਪਾਂ, ਇੱਥੇ ਰਿਜ਼ੈਂਪਲੈਂਸ ਤੁਸੀਂ ਵੇਖੋ ਉਹਦੇ ਨਾਲ
0: ਦੁਰਯੋਧਨ
1: ਦੇ ਨਾਲ, ਉਹਦੇ ਬਾਰੇ ਵੀ ਇਹੋ ਹੀ
0: ਹਾਂ ਕਿ ਉਹਦੀ ਮਾਤਾ ਜੀ ਕਹਿੰਦੇ ਕਿ ਮੈਂ ਇੰਨੇ ਸਾਲ ਤੋਂ ਕੁਛ ਵੇਖਿਆ ਨਹੀਂ ਕਿ ਮੇਰੇ ਕੋਲ ਸ਼ਕਤੀ ਹੈ, ਕਿ ਤੂੰ ਬਿਲਕੁਲ ਮੇਰੇ ਸਾਹਮਣੇ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਤੂੰ ਪੈਦਾ ਹੋਇਆ ਸੀ। ਉਹ ਜਾਣ ਲੱਗਦਾ ਤੇ ਕ੍ਰਿਸ਼ਨ ਉਹਨੂੰ ਰਾਹ 'ਚ ਰੋਕ ਲੈਂਦੇ, ਕਹਿੰਦੇ ਦਿਮਾਗ ਖਰਾਬ ਹੈ ਬੇਟਾ, ਪੈਦਾ ਤੂੰ ਹੋਇਆ ਸੀਗਾ ਬਟ ਯੂ ਆਰ ਐਨ ਅਡਲਟ ਨਾਓ, ਸੋ ਆਪਣਾ ਐਬਡੋਮਨ ਕਵਰ ਕਰਕੇ ਜਾ, ਅਤੇ ਬਾਅਦ 'ਚੋਂ ਫਿਰ ਉਹਦੇ ਕੰਨ 'ਚ ਫੁਸਰ ਫੁਸਰ ਕਰ ਦਿੰਦੇ ਪਾਂਡਵਾਂ ਦੇ ਕਿ ਬਈ ਜਿੱਥੇ ਮਰਜ਼ੀ ਮਾਰਨਾ ਮਾਰੋ, ਐਬਡੋਮਨ 'ਚ ਮਾਰੋਂਗੇ ਇਹ ਮਰ ਜਾਏਗਾ,
1: ਉਹ ਇਹਦਾ ਵੀਕ ਪਾਰਟ,
0: ਹਾਂ ਉਹਦਾ ਵੀਕ ਪਾਰਟ ਹੈ ਸੇਮ ਇਹਦੇ ਨਾਲ।
1: ਸੋ ਬੇਸਿਕਲੀ ਜਿਹੜਾ ਪਹਿਲਾ ਜਿਹੜਾ ਪਾਰਟ ਸੀ ਉਹਦੀ ਮਾਂ ਦੇ ਕੋਲ ਜਿਹੜਾ ਵਰਦਾਨ ਸੀ ਉਹ ਇਹੋ ਹੀ, ਕਿਉਂਕਿ ਉਹਦੇ ਪਿਓ ਨੂੰ ਦੀਦਾ ਨਹੀਂ, ਤੇ ਮਾਂ ਨੇ ਇਸੇ ਕਰਕੇ ਅੱਖਾਂ ਤੇ ਪੱਟੀ ਬੰਨ ਚੜੀ ਵੀ ਜੇ ਇਹਨੂੰ ਨਹੀਂ ਦੀਦਾ ਤੇ ਮੈਂ ਵੀ ਨਹੀਂ ਵੇਖਣਾ, ਇਸ ਕਰਕੇ ਉਹਨੂੰ ਉਹ ਵਰਦਾਨ ਸੀ। ਉਹਨੇ ਜਦੋਂ ਪਹਿਲੀ ਵਾਰ ਅੱਖਾਂ ਤੋਂ ਪੱਟੀ ਖੋਲੀ, ਹੁਣ ਪਤਾ ਵੀ ਪੇਚਾ ਪੈਣਾ ਵਾ ਗਾਂ, ਲੜਾਈ ਵੱਡੀ ਹੋਣੀ ਆ, ਮਹਾਂਭਾਰਤ ਦੀ ਗੱਲ ਕਰ ਰਿਹਾ, ਤੇ ਉਹਨੇ ਜਦੋਂ ਨਿਗਾਹ ਮਾਰੀ ਉਹਦੇ ਸਾਰੇ ਸਰੀਰ ਤੇ, ਤੇ ਸਾਰਾ ਸਰੀਰ ਉਹਦਾ ਪੱਥਰ ਦਾ ਹੋ ਗਿਆ। ਸੋ ਆਹ ਰਿਜ਼ੈਂਬਲੈਂਸ ਜਿਹੜੀ ਆ ਇਸੇ ਨਾਲ, ਸੋ ਬੜੀ ਬੜਾ ਕੁਛ ਜਿਹੜਾ ਵਾ ਉਹ ਤੁਸੀਂ ਵੇਖੋਗੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ।
0: ਅੱਛਾ ਦੇਖੋ, ਵੈਸੇ ਜੇ ਆਪਾਂ ਸਮਾਂਕਾਲ ਵੀ ਜੋੜੀਏ ਤੇ ਇਹ ਕੁਛ ਆਪਸ ਚ 500-600 ਸਾਲ ਪਰ ਆਰਕੀਓਲੋਜੀਕਲੀ ਇਹ ਦੋਨੋਂ ਕਹਾਣੀਆਂ 500-600 ਸਾਲ ਅੱਗੇ ਪਿੱਛੇ ਦੀਆਂ ਹੀ ਆ, ਮਤਲਬ ਕਹਿ ਲਓ ਕਿ, ਪਰ ਇਹਨਾਂ ਦਾ ਆਪਸ ਚ ਕੋਈ ਜੋੜ ਨਹੀਂ ਸੀ। ਈਸਟ ਵਾਲੇ ਕਦੀ ਵੈਸਟ ਵਾਲੇ ਨੂੰ ਮਿਲੇ ਨਹੀਂ ਸੀਗੇ ਜਦ ਤੱਕ ਚੰਦਰਗੁਪਤ ਮੌਰੀਆ ਦੇ ਅੰਪਾਇਰ ਚ ਮਿਲੇ ਨਾ। ਚੰਦਰਗੁਪਤ ਮੌਰੀਆ ਨੇ ਗ੍ਰੀਕਸ ਦੀ ਕੁੜੀ ਨਾਲ ਵਿਆਹ ਕੀਤਾ ਸੀਗਾ, ਕਿਹਾ ਸੀਗਾ ਨਾ ਤੁਹਾਡੇ ਵੱਲ ਲੜਨ ਆਵਾਂਗੇ ਨਾ ਤੁਸੀਂ ਸਾਡੇ ਵੱਲ ਲੜਨ ਆਏ। ਸਭ ਤੋਂ ਪਹਿਲਾਂ ਗੋਰੀ ਨਾਲ ਵਿਆਹ ਜੀ ਚੰਦਰਗੁਪਤ ਮੌਰੀਆ ਨੇ ਕੀਤਾ ਸੀਗਾ, ਪਾਟਲੀ ਪੁੱਤਰ ਦਾ ਚੋਬਰ ਮੌਰੀਆ।
1: ਸੋ ਇੱਥੇ ਆਪਾਂ ਕੀ ਤਾਂ ਕੀ ਉਸ ਸਮੇਂ ਦੇ ਹਿਸਾਬ ਦੇ ਨਾਲ ਕਿਹੜੀ
0: ਚੀਜ਼,
1: ਸੋ ਆਪਾਂ ਚਲੋ ਇੱਥੋਂ ਤੱਕ ਸੀਮਿਤ ਰਹਿੰਦੇ ਹਾਂ ਵੀ ਇਹ ਰਿਜ਼ੈਂਬਲੈਂਸ ਕਹਾਣੀਆਂ ਦੇ ਵਿੱਚ।
0: ਫਿਰ ਅਲਟੀਮੇਟ ਕਹਾਣੀ ਦਾ ਐਂਡ ਇਹ ਹੁੰਦਾ ਕਿ ਓਡੀਸ਼ੀਅਸ ਫਿਰ ਬਾਅਦ ਚੋਂ ਸੈਨਾਪਤੀ ਬਣਦਾ, ਉਹ ਕਿਉਂਕਿ ਹੁਣ ਜ਼ੋਰ ਦਾ ਕੰਮ ਗਿਆ, ਹੁਣ ਗਿਆ ਕੰਮ ਟ੍ਰਿਕਰੀ ਦਾ। ਸੋ ਓਡੀਸ਼ੀਅਸ ਨੇ ਜਿੰਨੇ ਬੰਦੇ ਬੰਧਕ ਰੱਖੇ ਹੁੰਦੇ ਨਾ, ਉਹਨਾਂ ਵਿੱਚੋਂ ਇੱਕ ਬੰਦੇ ਨੂੰ ਕਹਿੰਦਾ ਕੁਛ ਤੇ ਅੰਦਰ ਦਾ ਦੱਸ, ਤੈਨੂੰ ਜ਼ਿੰਦਾ ਛੱਡ ਦੂੰਗਾ। ਉਹ ਕਹਿੰਦਾ ਸੀ ਨਾ ਇੱਕ ਲੱਕੜ ਦੀ ਮੂਰਤ ਹੈ ਪੈਲੇਡੀਅਮ, ਉਹ 'ਚ ਬਹੁਤ ਮੰਨਦਾ ਜਦ ਤੱਕ ਉਹ ਮੂਰਤੀ ਰਹੇਗੀ ਨਾ ਉਹ ਸਾਨੂੰ ਕੋਈ ਨਹੀਂ ਮਾਰ ਸਕਦਾ। ਟਰੋਏ ਦਾ ਇੱਕ ਬੰਦਾ ਮਤਲਬ ਘਰ ਘਰ ਭੇਤੀ ਲੰਕਾ ਢਾਏ, ਉਹ ਕੀ ਕਰਦਾ, ਉਹ ਕਹਿੰਦਾ ਕਿ ਜੇ ਇੱਕ ਲੱਕੜੀ ਦਾ ਘੋੜਾ ਬਣਾਉਂਦਾ ਬਹੁਤ ਵੱਡਾ, ਉਹਦੇ ਅੰਦਰ ਇਹ ਲੋਕ ਆਪ ਸਾਰੇ ਅੰਦਰ ਚਲ ਜਾਂਦੇ ਆ, ਤੇ ਬਾਕੀ ਟੀਮ ਨੂੰ ਕਹਿ ਦਿੰਦੇ ਕਿ ਸਾਰੇ ਕੈਂਪ ਸਾੜ ਦਿਓ ਤੇ ਦੂਰ ਦੂਰ ਲੈ ਜਾਓ ਆਪਣੀਆਂ ਕਿਸ਼ਤੀਆਂ। ਤੇ ਗ੍ਰੀਕੀ ਭਾਸ਼ਾ ਦੇ ਅੰਦਰ ਸੋਰੀ ਗਲਤੀ ਹੋ ਗਈ, ਹਮ ਜਾ ਰਹੇ ਹਾਂ, ਬਾਏ ਬਾਏ, ਇਹ ਲਿਖ ਕੇ ਚਲ ਜਾਂਦੇ ਬਾਹਰ। ਉਹ ਦਰਵਾਜ਼ਾ ਖੋਲ੍ਹਦੇ ਆ, ਘੋੜਾ ਅੰਦਰ ਆਉਂਦਾ, ਉਹ ਫਿਰ ਘੋੜੇ ਤੋਂ ਬਾਹਰ ਨਿਕਲਦੇ, ਜੋ ਰਾਤ ਨੂੰ ਬਹੁਤ ਸ਼ਰਾਬਾਂ ਸ਼ਰੂਬਾਂ ਪੀਂਦੇ ਆ, ਘੋੜੇ ਤੋਂ ਬਾਹਰ ਨਿਕਲਦੇ ਸਾਰੇ ਸੁੱਤੀ ਬਸਤੀ ਨੂੰ ਵੇਖ ਕੇ, ਫਿਰ ਤੋਂ ਦਰਵਾਜ਼ਾ ਖੋਲ੍ਹਦੇ, ਸਾਰੀ ਗ੍ਰੀਕੀ ਫੌਜ ਅੰਦਰ ਆਉਂਦੀ ਆ। ਅੰਦਰ ਆ ਕੇ ਉਹ ਫਿਰ ਮਤਲਬ ਹੈਲਨ ਤਾਂ ਮਿਲ ਜਾਂਦੀ ਉਹਨਾਂ ਨੂੰ ਪਹਿਲੇ 20-25 ਮਿੰਟਾਂ 'ਚ, ਪਰ ਕਿਉਂਕਿ ਉਹਨਾਂ 'ਤੇ ਇੰਨਾ ਜ਼ਿਆਦਾ ਖੂਨ ਸਵਾਰ ਸੀਗਾ 10 ਸਾਲਾਂ ਦਾ, ਉਹ ਪੂਰੇ ਦੇ ਪੂਰੇ ਟਰੋਏ ਨੂੰ ਅੱਗ ਲਾ ਦਿੰਦੇ ਆ। ਅਲਟੀਮੇਟਲੀ ਸਪਾਰਟਾ ਵਾਲੇ ਨੂੰ ਹੈਲਨ ਮਿਲ ਜਾਂਦੀ ਆ, ਉਹ ਪਹਿਲੇ ਉਹਨੂੰ ਮਾਰਨ ਲੱਗਦਾ, ਉਹਨੂੰ ਜਿਸ ਵਾਲੀ ਸੇਜ 'ਤੇ ਲੇਟੇ ਵੇਖਦਾ ਉਹਨੂੰ ਪਹਿਲੇ ਮਾਰਨ ਹੀ ਜਾਂਦਾ, ਪਰ ਅਗੇਨ ਕਿਉਂਕਿ ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਸੀ, ਉਹ ਫਿਰ ਤੋਂ ਉਹਦੇ ਹੈ ਨਾ ਰੂਪ 'ਚ ਮਤਲਬ ਮੋਹਿਤ ਹੋ ਜਾਂਦਾ, ਅਤੇ ਉਹ ਕਹਿੰਦਾ ਚੱਲ ਮਾਫ਼ ਕੀਤਾ, ਚੱਲ ਤੂੰ ਯਾਰ ਕਰਾ ਤੀ ਬੇਸੀ ਜਿਹੜੀ 10 ਸਾਲ ਕਰਾਉਣੀ ਸੀ। ਚਲੋ ਇਹ ਜੀ ਨਿਕਲ ਪਏ, ਅਪੋਲੋ ਬਹੁਤ ਗੁੱਸਾ ਹੋਇਆ ਅਤੇ ਪੋਸਾਈਡਨ ਬਹੁਤ ਗੁੱਸਾ ਹੋਇਆ, ਜਿਹੜੇ ਇਹਨਾਂ ਦੇ ਮੇਨ ਦੋ ਦੇਵਤੇ ਆ, ਕਿ ਜਿੱਤ ਗਏ ਸੀ ਠੀਕ ਹੈ, ਆਹ ਤੁਸੀਂ ਓਵਰ ਕੀਤਾ। ਸੋ ਉਹ ਬੰਦਿਆਂ ਨੂੰ ਪਹੁੰਚਣ 'ਚ ਬੜੀ ਤਕਲੀਫ਼ ਹੋਈ, ਕਈ ਪਹੁੰਚ ਪਏ ਕਈ ਨਹੀਂ ਪਹੁੰਚੇ। ਜਿਹੜੇ ਪਹੁੰਚੇ ਐਗਮੇਨੋਨ ਜਿਸ ਤਰ੍ਹਾਂ ਪਹੁੰਚਿਆ, ਮੈਲੇਨੋਸ ਪਹੁੰਚ ਗਿਆ ਆਪਣੀ ਜਨਾਨੀ ਲੈ ਕੇ, ਐਗਮੇਨੋਨ ਪਹੁੰਚਿਆ ਆ ਕੇ ਉਹ ਆਪਣੀ ਵਾਈਫ ਨੇ, ਉਹਦੀ ਵਾਈਫ ਨੇ ਰੈੱਡ ਕਾਰਪੇਟ ਰੱਖਿਆ ਹੈ ਨਾ, ਅਤੇ ਉਹ ਗਿਆ ਕਹਿੰਦਾ ਮੈਂ ਮਾੜਾ ਬਾਥ ਲੈ ਲਵਾਂ ਡਾਰਲਿੰਗ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਉਹ ਬਾਥ 'ਚ ਹੀ ਹੁੰਦਾ ਅਤੇ ਕਲਾਮਿਸਟ ਆ, ਕਿਉਂਕਿ ਉਹਦੇ ਅੰਦਰ 10 ਸਾਲ ਤੋਂ ਇਹ ਟੀ ਸੀ ਕਿ ਮੇਰੀ ਕੁੜੀ ਦੀ ਇਹਨੇ ਬਲੀ ਦਿੱਤੀ ਆ, ਉਹਨੂੰ ਮਾਰ ਦਿੰਦੀ ਆ, ਆਪਣੇ ਘਰ ਵਾਲੇ ਨੂੰ ਹੀ। ਅਤੇ ਓਡੀਸ਼ੀਅਸ ਇਹਨਾਂ ਸਾਰਿਆਂ ਨਾਲ ਨਹੀਂ ਨਿਕਲਦਾ, ਉਹ ਕਹਿੰਦੇ ਕਿ ਅਸੀਂ ਇੱਕ ਰਾਤ ਹੋਰ ਜਸ਼ਨ ਕਰਾਂਗੇ। ਉਹ ਇੱਕ ਰਾਤ ਐਕਸਟਰਾ ਜਸ਼ਨ ਕਰਨ ਦੇ ਕਾਰਨ ਉਹ 10 ਸਾਲ ਤੱਕ ਆਪਣੇ ਰਾਜ ਨਹੀਂ ਪਹੁੰਚ ਪਾਉਂਦਾ ਇਥਕਾ। ਉਹ ਕਹਾਣੀ ਹੈ ਜੋ ਜੇ ਤੁਸੀਂ ਦੇਖਣ ਜਾਓਗੇ ਤਾਂ ਉਹ ਓਡੀਸ਼ੀ ਕਹਾਣੀ ਉਹਦੇ ਘਰ ਵਾਪਸ ਜਾਂਦੀ। ਇਹ ਤੁਹਾਨੂੰ ਮੈਂ ਪ੍ਰੀਕੁਅਲ ਸਾਰਾ ਸੁਣਾਤਾ। ਇਸ ਕਹਾਣੀ ਦੇ ਅੰਦਰ ਤੁਹਾਨੂੰ ਦੇਵਤਿਆਂ ਨਾਲ ਸਿੱਧੀ ਲੜਾਈ ਦਿਸੂਗੀ, ਤੁਹਾਨੂੰ ਇਹ ਵੀ ਦੱਸੇਗਾ ਕਿ ਕਿਸੇ ਟਾਪੂ 'ਚ ਚਲਾ ਗਿਆ, ਉੱਥੇ ਸਿਰਫ ਜਾਨਵਰ ਹੀ ਹੈ ਸਾਰੇ, ਪਰ ਉਹ ਜਾਨਵਰ ਬੋਲਦੇ ਆ। ਕਿਤੇ ਚਲਾ ਜਾਏਗਾ ਅਤੇ ਉੱਥੇ ਦੱਸੇਗਾ ਕਿ ਭੇਡਾਂ ਬੰਦੇ ਨਾਲੋਂ ਵੀ ਉੱਚੀਆਂ ਲੰਮੀਆਂ, ਇੱਕ ਅੱਖ ਵਾਲੇ ਰਾਕਸ਼ਸ ਆਣਗੇ, ਮਤਲਬ ਬਹੁਤ ਕੁਛ ਹੋਏਗਾ ਵਿਚਾਰੇ ਦੇ ਨਾਲ। ਅਤੇ 10 ਸਾਲ ਬਾਅਦ ਆਪਣੇ ਜਦੋਂ ਘਰ ਪਹੁੰਚਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਇਹ ਪਤਾ ਲੱਗੇਗਾ ਕਿ ਉਹਦੇ ਮਹਿਲ 'ਤੇ ਕੁਛ 120 ਲੋਕ ਬੈਠੇ ਪਏ ਆ ਉਹਦੀ ਵਾਈਫ ਨਾਲ ਵਿਆਹ ਕਰਾਉਣ ਦੀ ਕੋਸ਼ਿਸ਼ ਕਰਨ ਲਈ। ਸਾਰਾ ਉਹਦਾ ਰਾਜ ਪਾਠ ਉਹ ਖਾ ਚੁੱਕੇ ਆ, ਅਤੇ ਉਹਦੀ ਵਾਈਫ ਸਿਰਫ ਇਸ ਕਰਕੇ ਨਹੀਂ ਵਿਆਹ ਕਰਾ ਰਹੀ, ਉਹਨਾਂ ਨੂੰ ਇਸ ਕਰਕੇ ਪਰੇ ਰੱਖਿਆ ਕਿ ਮੈਂ ਆਪਣੇ ਸਹੁਰੇ ਦਾ ਕਫਨ ਬੁੰਦੀ ਪਈ ਹਾਂ ਜਿਸ ਦਿਨ ਪੂਰਾ ਹੋ ਗਿਆ, ਅਤੇ ਮੈਂ ਕਿਸੇ ਨਾ ਕਿਸੇ ਨੂੰ ਤੁਹਾਡੇ ਵਿੱਚ ਚੂਜ਼ ਕਰ ਲਾਂਗੀ। ਸ਼ੀ ਇਜ਼ ਆਲਸੋ ਟਰਾਇੰਗ ਟੂ ਬਾਏ ਬਾਈ ਟਾਈਮ, ਕਿਉਂਕਿ ਮਾਇੰਡ 'ਚ ਰੱਖਣਾ ਕਿ ਉਹਦੀ ਵਾਈਫ ਨੂੰ ਅਤੇ ਉਹਦਾ ਮੁੰਡੇ ਨੂੰ ਜਿਹੜਾ 1 ਸਾਲ ਦਾ ਸੀਗਾ ਉਦੋਂ, ਉਹਨਾਂ ਲਈ 20 ਸਾਲ ਹੋ ਗਏ, 10 ਸਾਲ ਲੜਾਈ ਅਤੇ 10 ਸਾਲ ਆਇਆ ਨਹੀਂ। ਸੋ ਉਹਨਾਂ ਨੂੰ ਪਤਾ ਨਹੀਂ ਉਹ ਹੈ ਕਿ ਨਹੀਂ ਹੈ। ਸੋ ਉਹ ਹਰ ਸਵੇਰੇ ਕਫਨ ਬੁੰਦੀ ਹੈ ਤੇ ਰਾਤ ਨੂੰ ਉਧੇੜ ਦਿੰਦੀ ਹੈ, ਫਿਰ ਸਵੇਰੇ ਬੁੰਦੀ ਹੈ ਫਿਰ ਉਧੇੜ ਦਿੰਦੀ ਹੈ, ਉਹ ਇਸ ਤਰ੍ਹਾਂ ਟਾਈਮ ਪਾਸ ਕਰ ਰਹੀ ਹੈ। ਤੇ ਕੀ ਓਡੀਸ਼ੀਅਸ ਆਪਣੇ ਰਾਜ 'ਚ ਵਾਪਸ ਆ ਕੇ ਰਾਜ ਕਰ ਪਾਏਗਾ ਕਿ ਨਹੀਂ, ਜਾਂ ਪਹੁੰਚ ਵੀ ਪਾਏਗਾ ਕਿ ਨਹੀਂ, ਇਹ ਕਹਾਣੀ ਆਉਣ ਵਾਲੀ ਫਿਲਮ ਦੀ। ਥੈਂਕ ਯੂ ਸੋ ਮਚ।
1: ਬਿਲਕੁਲ, ਸੋ ਤੁਸੀਂ ਲਓ ਹੁਣ ਵਿਸ਼ਰਾਮ, ਤੇ ਇਹ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ, ਜਿਹੜੇ ਫਿਲਮਾਂ ਦੇ ਸ਼ੌਕੀਨ ਨੇ, ਜਿਨ੍ਹਾਂ ਨੇ ਫਿਲਮਾਂ ਵੇਖੀਆਂ ਵਾ, ਉਹਨਾਂ ਨੂੰ ਬੜਾ ਕੁਛ ਜਿਹੜਾ ਇਹਦੇ ਵਿੱਚੋਂ ਛੇਤੀ ਕਨੈਕਟ ਪਾਏ ਹੋਣਗੇ ਜਾਂ ਹੋ ਗਏ ਹੋਣਗੇ।
0: ਤੇ ਅਸੀਂ ਬੇਸਿਕਲੀ ਇਸ ਕਰਕੇ ਗੱਲ ਕੀਤੀ, ਜੋ ਆਪਾਂ ਵਿਸ਼ਾ ਵੀ ਅੱਗੇ ਤੋਰਾਂਗੇ, ਅਸੀਂ ਗੱਲ ਇਸ ਕਰਕੇ ਕੀਤੀ ਕਿਉਂਕਿ ਇਸ ਫਿਲਮ ਦੇ ਅੰਦਰ ਜਿਹੜੀ ਫਿਲਮ ਆ ਰਹੀ ਹੈ ਉਹਦੇ ਅੰਦਰ ਜਿਹੜੀ ਹੈਲਨ ਦਿਖਾਈ ਹੈ, ਫਿਲਮ ਦੇ ਅੰਦਰ ਇਹਨਾਂ ਸਾਰਿਆਂ ਦਾ ਕੋਈ ਰੋਲ ਨਹੀਂ ਹੈ, ਫਲੈਸ਼ਬੈਕ 'ਚ ਹੀ ਦਿਖਾਉਣੀ ਕਿ ਕਹਾਣੀ ਤਾਂ ਹੋ ਚੁੱਕੀ ਹੈ। ਹੈਲਨ ਦਿਖਾਈ ਹੈ, ਉਹ ਅਫਰੀਕਨ ਐਥਨੀਸਿਟੀ ਦੀ ਹੈਗੀ ਹੈ ਜਿਹੜੀ ਐਕਟਰੈਸ। ਸੋ ਉਹਨਾਂ ਨੂੰ ਗੁੱਸਾ ਹੈ, ਵਾਈਟ ਕਮਿਊਨਿਟੀ ਨੂੰ ਸਾਰੀ ਨੂੰ ਗੁੱਸਾ ਹੈ। ਟਵਿੱਟਰ ਦੇ ਉੱਪਰ ਮੇਨ ਇਹਦੀ ਅੱਗ ਭਖਾਈ ਇਲੋਨ ਮਸਕ ਨੇ ਕਿ ਇਹ ਤਾਂ ਸਾਡੇ ਕਲਚਰ ਦੇ ਨਾਲ ਬਿਲਕੁਲ ਗਲਤ ਆ ਕਿ ਤੁਸੀਂ ਹੈਲਨ ਕਿਸ ਤਰ੍ਹਾਂ ਕਾਲੇ ਰੰਗ ਦੀ ਦਿਖਾ ਸਕਦੇ ਹੋ। ਸੋ ਇਸ ਵਕਤ 7 ਲੱਖ ਡਿਸਲਾਈਕਸ ਟ੍ਰੇਲਰ ਨੂੰ ਮਿਲੇ ਆ, ਪਰ ਇਹਨਾਂ ਨੂੰ ਵੀ, ਇਹਨਾਂ ਦੇ ਵੀ ਓਕੇ ਰਿਪੋਰਟ ਹੈ, ਇਹਨਾਂ ਨੇ ਵੀ ਆਪਣੇ ਕਮੈਂਟ ਸੈਕਸ਼ਨ ਆਫ ਨਹੀਂ ਕੀਤਾ।
1: ਪਹਿਲਾਂ ਵੀ ਸ਼ਾਇਦ ਮਾੜਾ ਮੋਟਾ ਰੌਲਾ ਪਿਆ ਸੀ ਜਦੋਂ ਐਕਲੀਜ਼ ਨੂੰ ਪਹਿਲਿਆਂ ਦੇ ਵਿੱਚ ਉਹ ਵੀ ਬਲੈਕ ਵਿਖਾਇਆ ਸੀ,
0: ਕਿਉਂਕਿ
1: ਬਾਅਦ ਚ ਜਦੋਂ ਫਿਲਮ ਬਣਾਈ ਫਿਰ ਇਹਨਾਂ ਨੇ
0: ਇਹਨਾਂ ਦਾ ਕਨਸੈਪਟ ਸਹੀ ਹੈ। ਜਿਹੜਾ ਫਿਲਮ ਮੇਕਰ ਆ ਉਹਨੇ ਤਾਂ 24-25 ਕਿਤਾਬਾਂ ਪੜ੍ਹੀਆਂ, ਲੋਕਾਂ ਦੇ ਵਰਜ਼ਨ ਪੜ੍ਹੇ, ਉਹਨੂੰ ਤਾਂ ਪਤਾ ਕਿ ਗ੍ਰੀਕਸ ਦੇ ਅੰਦਰ ਸਾਰੇ ਗੋਰੇ ਨਹੀਂ, ਸਾਰੇ ਕਾਲੇ ਨਹੀਂ। ਅੱਜ ਵੀ ਕਿੰਨੇ ਗ੍ਰੀਕ ਦੇਖੋਗੇ ਸਾਡੇ ਹੀ ਰੰਗ ਦੇ ਨੇ ਤੇ ਕਾਲੇ ਵਾਲ ਹੁੰਦੇ ਉਹਨਾਂ ਦੇ, ਹਨਾ, ਤੇ ਕਈ ਉਹਨਾਂ 'ਚ ਬਰਾਊਨ ਸ਼ੇਡ ਦੇ ਵੀ ਆ, ਕਿਉਂਕਿ ਗ੍ਰੀਸ ਬੇਸਿਕਲੀ ਉਹਨਾਂ ਵੇਲਿਆਂ 'ਚ ਸੀਗਾ ਤਾਂ ਸੈਂਟਰ ਪਾਰਟ ਹੀ ਸੀਗਾ ਨਾ ਸੈਂਟਰਲ ਯੂਰਪ ਦਾ, ਤਾਂ ਹਰ ਤਰ੍ਹਾਂ ਦਾ ਬੰਦਾ ਆਉਂਦਾ ਸੀ, ਅਫਰੀਕਾ ਤੋਂ ਵੀ ਲੋਕ ਆਉਂਦੇ ਸੀਗੇ, ਉੱਥੇ ਵੱਸ ਗਏ ਹੋਣੇ 2-4, ਹਨਾ। ਸੋ ਇਸ ਕਰਕੇ ਰੇਸਿਜ਼ਮ ਦਾ ਬਹੁਤ ਜ਼ਿਆਦਾ ਸਾਹਮਣਾ ਇੱਕ ਗੋਰੇ ਨੂੰ ਵੀ ਕਰਨਾ ਪੈ ਰਿਹਾ।
1: ਸੋ ਹੁਣ ਬਾਕੀ ਆਪਾਂ ਆ ਕੇ ਕਰਦੇ ਹਾਂ। ਸੋ ਬੇਸਿਕਲੀ ਆਪਣੇ ਜਿਹੜਾ ਅਗਲਾ ਹਿੱਸਾ ਜਿੱਥੇ ਤੁਸੀਂ ਵੀ ਸਾਂਝ ਪਾਉਣੀ ਆ ਇਹਦੇ ਬਾਰੇ, ਇਸ ਸਾਰੇ ਦੇ ਬਾਰੇ, ਅਤੇ ਜਾਂ ਫਿਰ ਜਿਹੜਾ ਅਗਲਾ ਸਾਡਾ ਪਾਰਟ ਹੈ ਉਹ ਇਸੇ ਦੇ ਉੱਤੇ ਹੀ ਆ ਕਿ ਜਿਹੜੀ ਆਪਾਂ ਕਈ ਚੀਜ਼ਾਂ ਮਹਿਸੂਸ ਕਰਦੇ ਹਾਂ ਛੋਟੇ ਲੈਵਲ ਦੇ ਉੱਤੇ ਜਾਂ ਫਿਰ ਇੱਕ ਖਿੱਤੇ ਦੇ ਵਿੱਚ, ਵੀ ਇਸ ਤਰੀਕੇ ਦੇ ਨਾਲ ਨਸਲਵਾਦ, ਭੇਦਭਾਵ, ਰੇਸਿਜ਼ਮ, ਡਿਸਕ੍ਰੀਮੀਨੇਸ਼ਨ, ਉਹ ਸਾਰਾ ਕੁਛ, ਸੋ ਉਹ ਕਿੱਦਾਂ ਵੱਡੇ ਲੈਵਲ ਦੇ ਉੱਤੇ ਵੀ ਚੱਲਦਾ ਅਤੇ ਵੱਡਾ ਅਸਰ ਕਰਦਾ। ਸੋ ਇਹ ਇੱਕ ਬੇਸ ਸੀ, ਅੱਗੇ ਹੁਣ ਕੀ ਹੈ, ਇਹ ਆਪਾਂ ਫਿਲਹਾਲ ਲੇਟ ਹੋ ਰਹੇ ਹਾਂ ਅਤੇ ਇੱਕ ਬ੍ਰੇਕ ਲੈ ਕੇ ਅਤੇ ਫਿਰ ਉੱਥੇ ਆਪਾਂ ਆ ਕੇ ਅਤੇ ਵਾਪਸੀ ਫਿਰ ਇੱਥੇ ਕਰਾਂਗੇ, ਅਤੇ ਤੁਸੀਂ ਵੀ ਪਾਇਓ ਸਾਂਝ, ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਤੁਸੀਂ ਅੱਜ ਦੇ ਦਿਨ ਨੂੰ ਅੱਜ ਦੇ ਮੌਸਮ ਨੂੰ ਕਰ ਰਹੇ ਹੋਗੇ ਇੰਜੋਏ ਤੇ ਸੌਣ ਦਾ ਮਹੀਨਾ ਚੜ੍ਹਾ ਤੇ ਇਸ ਕਰਕੇ ਤੁਹਾਨੂੰ ਆਪਾਂ ਸੌਣ ਵਾਲੇ ਗਾਣੇ ਸੁਣਾ ਰਹੇ ਹਾਂ ਆਪਾਂ ਤੇ ਜਦੋਂ ਸੌਣ ਕਹਿੰਦੇ ਹਾਂ ਤੇ ਫਿਰ ਸੌਣ ਹੀ ਹੁੰਦਾ ਵਾ ਵੈਸੇ ਤੇ ਸਾਵਨ ਧੰਨਵਾਦ ਜੀ ਤੁਹਾਡਾ ਵਾਪਸ ਸਵਾਗਤ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ ਜੀ ਚਲੋ ਕੋਈ ਨੀ ਵਧੀਆ ਬਿਜ਼ੀ ਲਾਈਫ ਚੰਗੀ ਹੁੰਦੀ ਹੈ
1: ਦੈਟ ਇਜ਼ ਗੁੱਡ
0: ਬਿਜ਼ੀ ਲਾਈਫ ਇਜ਼ ਆਲਵੇਜ਼ ਨਾਈਸ ਤੇ ਪਵਨ ਦਾ ਤਾਂ ਕਹਿੰਦੇ ਕਿ ਪਤਾ ਨਹੀਂ ਪਰ ਬੋਡੀ ਜ਼ਰੂਰ ਕਹਿੰਦੇ ਕਿ ਸੋਰ ਹੋਈ ਪਈ ਆ ਹਾਂ ਇਹ ਤਾਂ ਸੱਚ ਹੈ ਤੁਹਾਡੀ ਗੱਲ ਦਾ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਸ਼ੋ ਆਲਵੇਜ਼ ਗੁੱਡ ਅਤੇ ਵੈਰੀ ਲੌਂਗ ਐਂਡ ਨਾਈਸ ਸਟੋਰੀ ਅਤੇ ਥੈਂਕਸ ਕਵਲਜੀਤ ਜੀ ਭੇਜਦੇ ਨੇ ਮੈਸੇਜ ਅਤੇ ਥੋੜ੍ਹਾ ਪਲੀਜ਼ ਕਹਿੰਦੇ ਕਿ ਮੂਵੀ ਨੇਮ ਸੈਂਡ ਕਰ ਦਿਓ ਜੀ ਸਾਰਾ ਪਾਰਟਸ ਦਾ ਅੱਛਾ ਵੀਰ ਜੀ ਸਟੋਰੀ ਬਹੁਤ ਘੈਂਟ ਸੀ ਮਤਲਬ ਕਿੱਦਾਂ ਇਹ ਤੇ ਅੱਜ ਰਿਲੀਜ਼ ਹੋਣੀ ਹੈ ਜੀ ਆਪਾਂ ਕਿੱਦਾਂ ਸੈਂਡ ਕਰ ਦਈਏ ਕੱਲ ਰਿਲੀਜ਼ ਹੋਣੀ ਹੈ
1: ਇਹ ਤੁਹਾਨੂੰ ਠੀਕ ਹੈ ਓਡੀਸੀ ਅੱਛਾ ਫਿਲਮ ਦਾ ਨਾਮ ਓਡੀਸੀ ਹੈ ਜੀ ਓਡੀਸੀ ਨਾਮ ਹੈ ਫਿਲਮ ਦਾ ਮੈਟ ਡੇਮਨ ਤੇ ਕੀ ਨਾਮ ਹੈ ਟੌਮ ਹੋਲੈਂਡ ਦੋਨੋਂ ਸਟਾਰ ਨੇ ਉਹਦੇ ਅੰਦਰ
0: ਓਕੇ ਓਕੇ ਨਹੀਂ ਪਾਰਟਸ ਪੂਰਟਸ ਨਹੀਂ ਕੋਈ ਵੀ ਇਹਦੇ ਹੈਗੇ
1: ਪਾਰਟਸ ਨਹੀਂ ਹੈ ਜੀ
0: ਇਹ ਉਦਾਂ ਪਹਿਲੀਆਂ ਫਿਲਮਾਂ ਜਿਹੜੀਆਂ ਜਿਹੜੇ ਆ ਪਿੱਛੋਂ ਜਿਹੜੀ ਸਟੋਰੀ ਆਪਾਂ ਘੁਮਾ ਕੇ
1: ਨਹੀਂ ਮੈਂ ਤੁਹਾਨੂੰ ਵੈਸੇ ਸੋਰਸ ਦੱਸ ਦਿੰਦਾ ਜੋ ਮੈਂ ਤੁਹਾਨੂੰ ਕਹਾਣੀ ਦੱਸੀ
0: ਇਹਨਾਂ ਨੇ ਕੰਫਿਊਜ਼ ਹੋਣਾ
1: ਕੰਫਿਊਜ਼ ਹੋਇਆ
0: ਤੁਸੀਂ ਫਿਲਮ ਟਰੋਏ ਠੀਕ ਹੈ ਤੇ ਇੱਕ ਤੁਸੀਂ ਵੇਖ ਲਿਓ
1: 300
0: ਘੁੰਮ ਘੁਮਾ ਕੇ ਪਰ ਇਹ ਆ ਜਿੱਦਾਂ ਦਾ ਡਾਇਰੈਕਟਰ ਆ ਤੁਹਾਨੂੰ ਔਖਿਆ ਨਹੀਂ ਹੋਣ ਦਊਗਾ ਇੰਨਾ ਕੁ ਜ਼ਰੂਰ ਆ ਵੀ ਉਹਦੀ ਇੰਨੀ ਕੁ ਸਮਝ ਹੈਗੀ ਆ ਵੀ ਫਿਲਮ ਵਿਖਾਉਣੀ ਕਿੱਦਾਂ ਵਾ ਲੋਕਾਂ ਨੂੰ ਜਚਾਉਣੀ ਕਿੱਦਾਂ ਲੋਕਾਂ ਨੂੰ ਤੇ ਤੁਹਾਨੂੰ ਅਸਲ ਤੁਹਾਨੂੰ ਇਹ ਪਤਾ ਲੱਗੂਗਾ ਕਿ ਡਾਇਰੈਕਸ਼ਨ ਯਾਰ ਹੁੰਦੀ ਕੀ ਹੈ ਜੇ ਤੁਸੀਂ ਪੰਜਾਬੀ ਫਿਲਮਾਂ ਵੇਖ ਵੇਖ ਕੇ ਤੇ ਤੁਸੀਂ ਮਤਲਬ ਇੱਕ ਦੂਸਰੇ ਨੂੰ ਪੁੱਛ ਕੇ ਪਤਾ ਲਾਉਂਦੇ ਹੋ ਵੀ ਕਿੱਦਾਂ ਦੀ ਹੈ ਟਾਈਗਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰੇ ਲਿਸਨਰ ਨੂੰ ਤੇ ਆਸ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਕੱਲ ਦਾ ਡਿਨਰ ਵਾਜ ਬ੍ਰੇਨ ਮਸਾਲਾ ਵਿਦ ਅਫਗਾਨੀ ਰੋਟੀ
1: ਸ਼ਿਵਸ਼ੰਕਰ ਵੈਰੀ ਨਾਈਸ ਬ੍ਰੇਨ ਮਸਾਲਾ ਵਾਹ
0: ਮਗਜ ਮੁਸੱਲਮ ਖਾਧਾ ਇਹਨਾਂ ਨੇ ਥੈਂਕ ਯੂ ਧੰਨਵਾਦ ਜੀ ਮਿਹਰਬਾਨੀ ਤੇ ਆਪਣਾ ਅਮਨ ਜੀ ਸ਼ੁਕਰੀਆ ਕਹਿੰਦੇ ਕਿ ਯੂ ਆਰ ਅੱਤ ਸਿਰਾ ਕੋਕਾ ਕਿਸ਼ਨ ਜੀ ਗੁੱਡ ਜੋਬ ਤੇ ਤੁਸੀਂ ਕਹਿੰਦੇ ਕਿ ਮਾਡਰਨ ਵਰਜ਼ਨ ਆਫ ਗੌਤਮ ਕਪਿਲ ਜੀ ਹੋ ਸਿਰਾ ਸਿਰਾ ਨੌਲੇਜ ਕਹਿੰਦੇ ਚਲੋ ਥੈਂਕ ਯੂ ਜੀ ਅੱਛਾ ਮਾਡਰਨ
1: ਗੌਤਮ ਜੀ ਪੁਰਾਣੇ ਘਰ ਤੇ
0: ਤੇ ਅੱਛਾ ਜੀ ਕੁਲਵਿੰਦਰ ਜੀ ਕਹਿੰਦੇ ਨੇ ਕਿ ਥੈਂਕ ਯੂ ਇੰਟਰਸਟਿੰਗ ਸਟੋਰੀ ਅਤੇ ਗੱਡੀ ਕਹਿੰਦੇ ਕਿ ਸਟੋਪ ਹੋ ਗਈ ਕਿੱਦਾਂ ਗੱਡੀ ਸੁਣ ਕੇ ਜਾਂ ਸਟੋਪ ਕਰਕੇ ਤੁਸੀਂ ਵੇਖੀ ਸੁਖਵਿੰਦਰ ਜੀ ਕਹਿੰਦੇ ਨੇ ਕਿ ਰਾਤ ਨੂੰ ਤਾਂ ਨਹੀਂ ਲੜਿਆ ਕਰਦੇ ਸੀ ਕਿਉਂਕਿ ਰਾਤ ਨੂੰ ਮੱਛਰਾਂ ਨਾਲ ਲੜੀਏ ਕਿ ਬੰਦਿਆਂ ਨਾਲ ਹਾਂ ਵੀ
1: ਦੇਖੋ ਇਹ ਜਨ ਤੁਸੀਂ ਵੀ ਪੁਰਾਣੀ ਰੂਹ ਹੋ ਤੁਸੀਂ ਸਹੀ ਸਹੀ ਪ੍ਰੋਬਲਮ ਫੜੀ
0: ਇਹ ਵੀ ਠੀਕ ਹੈ ਨਹੀਂ ਰਾਤ ਨੂੰ ਫਿਰ ਇਹ ਆ ਵੀ ਸਾਹ ਸੂਹ ਲੈਣਾ ਕਿਉਂਕਿ ਅੱਜ ਕੱਲ੍ਹ ਇੱਕ ਨਾ ਬੇਸਿਕ ਫਰਕ ਆ ਅੰਡਰਸਟੈਂਡ ਕਰ ਸਕਦੇ ਹਾਂ ਆਪਾਂ ਈਜ਼ੀਲੀ ਕਰ ਸਕਦੇ ਹਾਂ ਪਹਿਲਾਂ ਮੈਨੂੰ ਵੀ ਲੱਗਦਾ ਹੁੰਦਾ ਵੀ ਯਾਰ ਬੜੇ ਅਸੂਲ ਹੀ ਲੋਕਾਂ ਦੇ ਹਨਾ ਦਿਨੇ ਨਹੀਂ ਲੜਦੇ ਇੱਦਾਂ ਦੀਆਂ ਗੱਲਾਂ ਸੁਣੀਆਂ ਅਸੂਲ ਸਾਲ ਕੋਈ ਨਹੀਂ
1: ਅਸੂਲ ਕੋਈ ਨਹੀਂ
0: ਹੁਣ ਇਹ ਪਹਿਲੀਆਂ ਦੇ ਵਿੱਚ ਇਹ ਹੁਣ ਦੇ ਨਾਲ ਤੁਸੀਂ ਕੰਪੈਰੀਜ਼ਨ ਕਰੋ ਤੇ ਅੱਜ ਕੱਲ੍ਹ ਤੁਸੀਂ ਗੋਲੀਆਂ ਮਾਰਨੀਆਂ ਠੀਕ ਹੈ ਅੱਜ ਕੱਲ੍ਹ ਤੁਸੀਂ ਮਿਜ਼ਾਈਲਾਂ ਚਲਾਉਣੀਆਂ ਉਹ ਹੱਥੀਂ ਨਹੀਂ ਨਾ ਤੁਸੀਂ ਕਿਰਪਾਨ ਥੋੜ੍ਹੀ ਵਾਹੁੰਦੇ ਹੀ ਦਿਨੇ ਜਾ ਕੇ ਮੰਨ ਲਓ ਤੁਸੀਂ ਗੁਰਜ ਫੇਰ ਰਹੇ ਹੋ ਦਿਨੇ ਜਾ ਕੇ ਤੁਸੀਂ ਸੋਟਿਆਂ ਨਾਲ ਲੜ ਰਹੇ ਹੋ ਕਿਰਪਾਨਾਂ ਨਾਲ ਲੜ ਰਹੇ ਹੋ ਹੱਥੋਂ ਪਾਈ ਹੋ ਰਹੇ ਹੋ ਤੇ ਤੁਸੀਂ ਸਾਰਾ ਦਿਨ ਲੜ ਕੇ ਸ਼ਾਮ ਨੂੰ ਦੋਵਾਂ ਪਾਸਿਆਂ ਨੂੰ ਰੈਸਟ ਤੇ ਚਾਹੀਦੀ ਚਾਹੀਦੀ ਹੈ ਹੋਰ ਨਹੀਂ ਕੁਛ ਤੁਸੀਂ ਭੱਜ ਭੱਜ ਕੇ ਲਾਗੋ ਡਾਂਗਾ ਹੀ ਫੜਾ ਰਹੇ ਹੋ ਤੁਹਾਨੂੰ ਤਾਂ ਵੀ ਲੋੜ ਹੈ
1: ਬਿਲਕੁਲ ਅੱਛਾ ਇੱਕ ਹੱਥ ਉਹ ਸ਼ੀਲਡ ਜੀ ਵੀ ਫੜੀ ਹੋਈ ਹੈ ਇਹ ਵੀ ਨਹੀਂ ਕਿ ਇੱਕ ਹੱਥ ਵਿਹਲਾ
0: ਇਹ ਮਜਬੂਰੀ ਸੀ ਰਾਤ ਨੂੰ ਰੈਸਟ ਕਰਨਾ ਹਨਾ ਤੇ ਉਹ ਚਾਹੇ ਉਹ ਕੁਦਰਤ ਦਾ ਨਿਯਮ ਹੀ ਚਾਹੇ ਉਹ ਲੜਨ ਦੇ ਤਰੀਕੇ ਹੀ ਚਾਹੇ ਉਹ ਲਾਈਟਾਂ ਨਹੀਂ ਸੀ ਕੁਛ ਹੀ ਪਰ ਇਹ ਮਜਬੂਰੀ ਸੀ ਇਨਸਾਨ ਦੀ ਨਹੀਂ ਤੇ ਆਪਾਂ ਬੜੀਆਂ ਫਿਲਮਾਂ ਵੇਖੀਆਂ ਉਹ ਰਾਤ ਨੂੰ ਵੀ ਛੜਿਅੰਤਰ ਜੇ ਤੇ ਰਚਦੇ ਹੀ ਰਹਿੰਦੇ ਆ ਵੀ ਉਹਦੇ ਉਹਨਾਂ ਦੀ
1: ਹੁਣ ਤੇ ਆਹ ਜਿਹੜਾ ਵਾਰ ਹੁਣ ਚੱਲਦਾ ਪਿਆ ਤਾਂ ਪਤਾ ਹੀ ਹੈ ਕਿ ਉਹ ਤਾਂ ਦਿਨ ਰਾਤ ਸਵੇਰ ਸ਼ਾਮ ਵੇਖਦੇ ਨਹੀਂ ਪਏ ਉਹ ਤਾਂ ਇਹ ਟ੍ਰੀਟੀ ਵੀ ਨਹੀਂ ਮੰਨਦੇ ਪਏ ਜਿਸ ਤਰ੍ਹਾਂ ਆਪਾਂ ਅਕਿਲਿਸ ਦਾ ਹੀ ਉਹ ਵਾਪਸ ਦੇਖ ਲਈਏ ਕਿ ਉਹ ਕਹਿੰਦਾ ਕਿ ਬਾਰਾਂ ਦਿਨ ਤੁਸੀਂ ਆਪਣਾ ਪ੍ਰੋਪਰ ਹਨਾ ਸ਼ੋਕ ਮਨਾਓ, ਅਸੀਂ ਕੁਛ ਨੀ ਕਰਦੇ, ਨਹੀਂ ਕੀਤਾ ਨਹੀਂ ਕੀਤਾ। ਸੇਮ ਕਹਾਣੀ ਤੁਸੀਂ ਰਾਮਾਇਣ ਚ ਜਾਂ ਮਹਾਭਾਰਤ ਚ ਵੀ ਸੁਣਦੇ ਹੋ ਕਿ ਜੇ ਸ਼ਾਮ ਨੂੰ ਬਹਿ ਕੇ ਵਿਹਲੇ ਹੋ ਗਏ, ਹੋ ਗਏ, ਨਹੀਂ ਲੜ ਰਹੇ ਨਹੀਂ ਲੜ ਰਹੇ, ਹਨਾ। ਪਰ ਹੁਣ ਸੀਜ਼ਫਾਇਰ, ਹੁਣ ਤਾਂ ਸੀਜ਼ਫਾਇਰ ਹੋਏ ਤੋਂ ਬਾਅਦ ਵੀ ਨੀ ਬਖਸ਼ਦੇ ਬੇਚਾਰਿਆਂ ਵੀ, ਕਰਾਚੀ ਇਕੱਠੇ ਹੁੰਦੇ ਆ ਉੱਥੇ, ਉੱਥੇ ਉੱਥੇ ਮਗਜ ਮੁਸਲਮ ਖਾ ਕੇ ਸੀਜ਼ ਫਾਇਰ ਕਰਦੇ, ਮੁੜ ਕੇ ਰੁਕਦੇ ਨਹੀਂ।
0: ਜ਼ੋਰ ਨਹੀਂ ਨਾ ਲੱਗਦਾ। ਵੇਖੋ ਪਹਿਲੀਆਂ ਦੇ ਵਿੱਚ ਇਹ ਸੀਗਾ ਵੀ ਰਾਜਾ ਇਨਵੋਲਵ ਸੀ ਲੜਾਈ ਚ। ਹੁਣ ਰਾਜਾ ਬੈਠਾ ਆਪਣੇ ਮਹਿਲਾਂ ਦੇ ਵਿੱਚ,
1: ਰਾਜਾ ਹੁਣ ਪਰਵਾਹ ਨਹੀਂ ਕਰਦਾ,
0: ਹੁਣ ਇਹ ਇਹ ਖਾਸੀਅਤ ਹੀ।
1: ਰਾਜਾ ਟਵੀਟ ਕਰ ਦਿੰਦਾ ਕੁਛ ਵੀ ਪੁੱਠਾ ਸਿੱਧਾ ਤੇ ਮਾਰਕੀਟ ਪੂਰੀ ਡਾਊਨ ਹੋ ਜਾਂਦੀ ਹੈ ਉਸੇ ਦਿਨ।
0: ਹੁਣ ਸਿਕੰਦਰ ਹੋਣਾ ਦੀ ਇਹ ਵੀ ਖਾਸੀਅਤ ਕਹਿੰਦੇ ਸੀ ਨਾ ਵੀ ਉਹ ਅੱਗੇ ਲੜਦਾ ਹੈ।
1: ਹਾਂ ਹਾਂ ਬਿਲਕੁਲ। ਤੇ
0: ਬਾਕੀ ਇਤਿਹਾਸ ਦੇ ਵਿੱਚ ਬੜੇ ਇਦਾਂ ਦੇ ਆਉਂਦੇ ਨੇ ਰਾਜੇ ਜਿਨ੍ਹਾਂ ਦਾ ਨਾਮ ਬੜਾ ਵਾ ਪਰ ਉਹ ਸੈਨਾ ਦੇ ਪਿੱਛੇ ਰਹਿ ਕੇ ਲੜਦੇ ਸੀ।
1: ਨੈਪੋਲੀਅਨ, ਨੈਪੋਲੀਅਨ ਏ ਟੂ ਜ਼ੈਡ ਕਹਿੰਦੇ ਸਾਰੀ ਸਟ੍ਰੈਟੇਜੀ ਹੀ ਉਹ ਬਣਾਉਂਦਾ ਸੀਗਾ, ਤੇ ਉਹ ਇਸ ਗੱਲੋਂ ਬੜਾ ਸਖਤ ਸੀ ਕਿ ਜੇ ਉਹਦੇ ਹਿਸਾਬ ਨਾਲ ਮਾੜਾ ਵੀ ਕੁਛ ਨਾ ਨੁੱਕਰ ਹੋਈ ਹੈ ਤੇ ਫਿਰ ਪਤਾ ਹੁੰਦਾ ਹੈ ਕਿ ਸਰਦਾਰ ਮਾਫ਼ ਨਹੀਂ ਕਰੇਗਾ ਟਾਈਪਸ, ਇਹ ਵਾਲਾ ਕੰਮ ਸੀਗਾ। ਤੇ ਉਹ ਵੀ ਇੱਕਦਮ ਫਰੰਟ ਤੇ ਰਹਿੰਦਾ ਹੈਗਾ, ਲੀਡਿੰਗ ਫਰੋਮ ਦਾ ਫਰੰਟ ਇੱਥੋਂ ਹੀ ਨਿਕਲੀ ਹੋਈ ਹੈ।
0: ਬੇਸਿਕਲੀ ਪਰਿਵਾਰ ਚੋਂ ਇੰਨਾ ਕੁ ਖਿਜਿਆ ਸੀ, ਉਹ ਫੌਜ ਤੇ ਜਾ ਕੇ ਕਸਾ ਕੱਢਦਾ ਹੈ ਵਿਚਾਰਾ ਪੁਰਾਣੇ ਲੈਵਲ ਦੇ ਉੱਤੇ, ਹੈ ਨਾ। ਉੱਥੋਂ ਇੰਨੀ ਉਹ ਧਿਆਨ ਤੇ ਉਹਦਾ ਪਿੱਛੇ ਰਹਿੰਦਾ ਸੀ, ਘਰ
1: ਘਰ ਵੱਲ ਰਹਿੰਦਾ ਸੀਗਾ।
0: ਸੋ ਉਸ ਕਰਕੇ ਉਹ ਇਹ ਵੀ ਫਰਕ ਹੈ ਨਾ, ਵੇਖੋ ਬੰਦੇ ਨੇ ਬਾਹਰ ਜਾ ਕੇ ਜਿਹਨੇ ਲੜਨਾ ਉਹ ਪਹਿਲਾਂ।
1: ਕਿਸੇ ਇੰਡੀਅਨ ਬਿਜ਼ਨਸਮੈਨ ਨੇ ਖਰੀਦੇ ਹੋਏ, ਮੈਨੂੰ ਯਾਦ ਨਹੀਂ ਆ ਰਿਹਾ, ਮੇਰੇ ਕੋਲ ਟਾਟਾ ਸਕੋਰ
0: ਨੈਪੋਲੀਅਨ ਨੂੰ ਨਹੀਂ,
1: ਨਹੀਂ ਨੈਪੋਲੀਅਨ ਦੇ ਲਿਖੇ ਖੱਤ, ਓਰੀਜਨਲ ਫਾਰਮਸ ਮੈਨੂੰ ਯਾਦ ਨਹੀਂ ਹੁਣ,
0: ਜਿਹੜੇ ਆਪਣੀ ਉਹ ਲਿਖਦਾ ਰਿਹਾ ਵੋਟੀ ਨੂੰ।
1: ਹਾਂ ਵੋਟੀ ਨੂੰ ਜਿਹੜੇ ਲਿਖਦਾ ਰਿਹਾ ਨਾ, ਕੁਛ ਕੁਛ ਖੱਤ ਹਜੇ ਵੀ ਬਚੇ ਨੇ, ਤਾਂ ਉਹ ਕਿਸੇ ਇੰਡੀਅਨ ਬਿਜ਼ਨਸਮੈਨ ਨੇ ਖਰੀਦੇ ਸੀ ਕੁਛ ਤਕਰੀਬਨ 1.5 ਲੱਖ ਪਾਊਂਡ ਦੇ, ਮੈਨੂੰ ਖਿਆਲ ਹੈ। ਮੈਨੂੰ ਇਹ ਨਹੀਂ ਯਾਦ ਕਿ ਕੌਣ ਆ ਕੌਣ ਨਹੀਂ ਆ, ਬਟ ਇਹ ਵੀ ਦੇਖੋ ਲੋਕੀ ਬਾਜ਼ਾਰ
0: ਲੱਗਦੇ ਨੇ ਮੇਰੇ
1: ਮਰਨ ਤੋਂ ਬਾਅਦ। ਬੰਦਾ ਅਗਲਾ ਵਿਚਾਰਾ ਰੋਂਦਾ ਵੀ ਮੈਨੂੰ ਛੱਡੀ ਨਾ, ਮੈਂ ਤੈਨੂੰ ਬਹੁਤ ਯਾਦ ਕਰਦਾ। ਕਿਸੇ ਦੀ ਡਾਇਨਿੰਗ ਟੇਬਲ ਤੇ ਉੱਪਰ ਫੋਟੋ ਲੱਗੀ ਹੋਣੀ ਕਿ ਦਿਖਾਉਂਦਾ, ਯੂ ਨੋ ਆਈ ਬੋਟ ਦਿਸ ਐਟ ਦ ਲੰਡਨ ਮਿਊਜ਼ੀਅਮ ਫੋਰ 150,000 pounds ਓਨਲੀ। ਉਹ ਵਿਚਾਰਾ ਕਹਿੰਦਾ ਮਰ ਗਿਆ, ਮੈਨੂੰ ਨਾ ਛੱਡ ਨਾ ਛੱਡ, ਮੈਂ ਲੜ ਕੇ ਵਾਪਸ ਆਊਂਗਾ, ਮੈਂ ਵਾਪਸ ਆਊਂਗਾ।
0: ਚਲੋ ਖੈਰ, ਮਤਲਬ ਇਹ ਐਟਲੀਸਟ ਉੱਥੇ ਖੁੱਲ੍ਹ ਕੇ ਚੀਜ਼ਾਂ ਪਤਾ ਲੱਗਦੀਆਂ ਨੇ ਕਈ ਜਿਹੜੀਆਂ
1: ਇਤਿਹਾਸ ਦੀਆਂ।
0: ਖੈਰ ਆਪਾਂ ਵਾਪਸ, ਆਪਾਂ ਜਿੱਥੇ ਛੱਡ ਕੇ ਗਏ ਹਾਂ ਆਪਾਂ ਉੱਥੋਂ ਫਿਰ ਲਿਆ ਕੇ ਅਤੇ ਸ਼ੁਰੂ ਕਰਦੇ ਹਾਂ, ਜਿੱਥੇ ਆਪਾਂ ਇੱਕ ਰਿਜ਼ੈਂਬਲੈਂਸ, ਇੱਕ ਆਪਾਂ ਜਿਹੜੀ ਜੁੜਤ ਆ ਉਹ ਆਪਣੇ ਇੱਧਰ ਦੀਆਂ ਲੜਾਈਆਂ ਦੇ ਨਾਲ, ਉੱਧਰ ਦੀ ਲੜਾਈ ਦੀ ਵੇਖੀ, ਇੱਧਰ ਦੇ ਦੇਵਤਿਆਂ ਦਾ ਨਾਲ, ਉੱਧਰ ਦੀ, ਇੱਧਰ ਦੇ ਇਤਿਹਾਸ ਮਿਥਿਹਾਸ ਦੀ ਉੱਧਰ ਨਾਲ, ਕਿਉਂਕਿ ਇਤਿਹਾਸ ਮਿਥਿਹਾਸ ਮੈਂ ਦੋਵੇਂ ਸ਼ਬਦ ਤਾਂ ਯੂਜ਼ ਕਰ ਰਿਹਾ ਕਿਉਂਕਿ ਮਿਕਸਚਰ ਤੇ ਹੈ,
1: ਮਿਕਸਚਰ ਹੈ।
0: ਮਤਲਬ ਇਹ ਨਹੀਂ ਵੀ ਆਪਾਂ ਸਾਰਾ ਇੱਦਾਂ ਨਹੀਂ ਕਹਿ ਸਕਦੇ, ਸਾਰਾ ਉੱਦਾਂ ਸਾਰਾ ਹੀ ਸੱਚ ਹੈ,
1: ਸਾਰਾ ਹੀ ਝੂਠ ਹੈ।
0: ਹੋਰ ਜ਼ਿਆਦਾ ਉਸ ਚੀਜ਼ ਨੂੰ ਇੱਕ ਰਾਈਟਰ ਦੀ ਇੱਕ ਆਪਣੀ ਉਹ ਹੁੰਦੀ ਆ ਵੀ ਹੋਰ ਜ਼ਿਆਦਾ ਉਹਨੂੰ ਰਸ ਭਰਨਾ ਉਹਦੇ 'ਚ
1: ਜੀ,
0: ਹੈ ਨਾ, ਹੋਰ ਜ਼ਿਆਦਾ ਉਹਨੂੰ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਲੈ ਕੇ ਜਾਣਾ ਵੀ ਉਹ ਇੰਟਰਸਟ ਦੇ ਨਾਲ
1: ਇੰਡਲਜ ਕਰਨ ਨਾ ਉਹਦੇ ਅੰਦਰ
0: ਪੈਣ, ਹੈ ਨਾ। ਸੋ ਇਸ ਕਰਕੇ ਇੰਨੀ ਕੁ ਆਜ਼ਾਦੀ ਅੱਜ ਦੇ ਸਮੇਂ 'ਚ ਵੀ ਆਪਾਂ ਵੇਖੀਏ ਤਾਂ ਕੁਛ ਇੱਕ ਆਜ਼ਾਦੀ ਜਿਹੜੀ ਰਾਈਟਰਸ ਨੂੰ ਦਿੱਤੀ ਜਾਂਦੀ ਆ, ਅਤੇ ਉਸ ਸਮੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਥੋੜ੍ਹੀ ਜਿਹੀ ਵਧੇਰੇ ਦੇ ਦਿੱਤੀ, ਜਿੰਨੀ ਜਿੰਨੀ ਜਿਹੜੇ ਜਿਹੜੇ ਸਮਾਜ ਨੂੰ ਜਿੰਨੀ ਜਿੰਨੀ ਚੀਜ਼ ਜਿਹੜੇ ਸਮੇਂ ਦੇ ਹਿਸਾਬ ਦੇ ਨਾਲ ਪਚਦੀ ਆ ਉਨੀ ਉਨੀ ਡੋਜ਼ ਕੋਸ਼ਿਸ਼ ਕਰਾਂਗੇ ਕਿ ਜਿੱਥੇ ਆਪਾਂ ਵੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਰੌਲੇ ਰੱਪੇ ਪਏ ਬੜੀਆਂ ਫਿਲਮਾਂ ਨੂੰ ਲੈ ਕੇ, ਜਾਂ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਹੀ
1: ਪੰਗਾ ਪੈਂਦਾ,
0: ਰੌਲੇ ਰੱਪੇ ਪੈ ਜਾਂਦੇ ਆ ਧਰਮ ਦੇ ਆਧਾਰ ਦੇ ਉੱਤੇ। ਫਿਰ ਜੇ ਇੱਧਰ ਵੇਖੀਏ ਤਾਂ ਇੱਧਰ ਰੰਗ ਦੇ ਆਧਾਰ ਦੇ ਉੱਤੇ ਬਹੁਤ ਹੈ, ਊਚ ਨੀਚ। ਅੱਜ ਵੀ ਆਪਾਂ ਜੇ ਵੇਖੀਏ ਤਾਂ ਆਪਾਂ ਮੰਨਦੇ ਹਾਂ ਕਿ ਇਹ ਸਮਾਜ ਬੜੇ ਵਿਕਸਿਤ ਹੋ ਗਏ ਨੇ, ਬੜੇ ਪੜ੍ਹੇ ਲਿਖੇ ਹੋ ਗਏ ਨੇ, ਆਪਾਂ ਇਹਨਾਂ ਨੂੰ ਵੱਧ ਪੈਸੇ ਵਾਲਾ ਅਤੇ ਵੱਧ ਸਿਆਣਾ ਸਮਝਦੇ ਹਾਂ ਆਪਾਂ, ਜਾਂ ਫਿਰ ਸਾਡੇ 'ਚੋਂ ਬਹੁਤੇ, ਹੈ ਨਾ, ਵੀ ਇਹਨਾਂ ਵੱਲ ਵਹਿੰਦੇ ਆਪਾਂ, ਇਹਨਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ, ਇਹਨਾਂ ਨੂੰ ਆਪਾਂ। ਪਰ ਇਹ ਜੇ ਆਪਾਂ ਵੇਖੀਏ ਜਾਂ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੇ 'ਚੋਂ ਆਪਾਂ ਨੂੰ ਇਹ ਚੀਜ਼ ਦਾ ਆਈਡੀਆ ਜ਼ਰੂਰ ਹੋ ਜਾਊਗਾ ਕਿ ਬੰਦਾ ਜਿੰਨਾ ਮਰਜ਼ੀ ਪੜ੍ਹ ਜੇ ਹਰ ਥਾਂ ਇੱਕੋ ਜਿਹਾ,
1: ਹਾਂ,
0: ਜਿੰਨਾ ਮਰਜ਼ੀ ਉਹਦੇ ਕੋਲ ਪੈਸਾ ਆ ਜਾਏ ਉਹ ਹਰ ਥਾਂ ਇੱਕੋ ਜਿਹਾ। ਉਹ ਕਿੱਦਾਂ ਕਿ ਜਿਹੜੇ ਇਹ ਰੌਲੇ ਰੱਪੇ ਹੁਣ ਸਾਡੇ ਅਖਬਾਰਾਂ 'ਚ ਪੈ ਰਹੇ ਨੇ ਜਾਂ ਅੱਜ ਕੱਲ੍ਹ ਥੋੜ੍ਹੇ ਜਿਹੇ ਵਧੇ ਨੇ ਜਾਂ ਆਲਵੇਜ਼ ਚੱਲਦੇ ਰਹਿੰਦੇ ਆ, ਉਹ ਇਹਨਾਂ ਸਮਾਜਾਂ ਦੇ ਵਿੱਚ ਵੀ ਚੱਲਦੇ ਆ,
1: ਬਿਲਕੁਲ।
0: ਅਤੇ ਉਹ ਹੀ ਜਿਹੜਾ ਵਾ ਆਪਾਂ ਥੋੜ੍ਹਾ ਜਿਹਾ ਹਿੰਟ ਦਿੱਤਾ ਸੀ, ਹੁਣ ਥੋੜ੍ਹਾ ਜਿਹਾ ਆਪਾਂ ਇਹਨੂੰ ਜਿਹੜਾ ਖੋਲ੍ਹ ਕੇ ਆਪਾਂ ਵੇਖ ਲੈਂਦੇ ਹਾਂ ਕਿ ਈਵਨ ਇੱਥੋਂ ਤੱਕ ਰੌਲੇ ਨੇ ਕਿ ਤੁਸੀਂ ਫਿਲਮ ਦੇ ਵਿੱਚ ਇੱਕ ਕਰੈਕਟਰ ਇਸ ਰੰਗ ਦਾ ਲੈ ਲਿਆ, ਇਸ ਕਰਕੇ ਸਾਨੂੰ ਇਹ ਪਸੰਦ ਨਹੀਂ ਆ।
1: ਪੋਲੀਟੀਕਲ ਆਈਡੀਓਲੋਜੀ, ਇੱਕ ਐਕਟਰ ਉਹ ਬਹੁਤ ਲੈਫਟਿਸਟ ਆ, ਆਪਣੀ ਪੋਲੀਟੀਕਲ ਆਈਡੀਓਲੋਜੀ ਨੂੰ ਲੈ ਕੇ. ਅੱਛਾ, ਮੇਨ ਪੁਆਇੰਟ ਇੱਕ ਹੋਰ ਹੈ ਇਹਦੇ ਅੰਦਰ ਨੋਟ ਕਰਨ ਵਾਲਾ, ਓਫੀਸ਼ੀਅਲੀ ਇਹਨਾਂ ਨੇ ਕਿਸੇ ਦਾ ਇਹ ਨਹੀਂ ਦੱਸਿਆ ਕੌਣ ਕੀ ਪਲੇ ਕਰ ਰਿਹਾ. ਇਹਨਾਂ ਨੇ ਸਿਰਫ ਤਿੰਨ ਬੰਦੇ ਓਫੀਸ਼ੀਅਲੀ ਦੱਸਿਆ ਕਿ ਕੌਣ ਕੀ ਪਲੇ ਕਰ ਰਹੇ ਨੇ, ਕਿਉਂਕਿ ਓਬਵੀਅਸਲੀ ਉਹ ਮੇਨ ਕਰੈਕਟਰ ਨੇ, ਉਹਨਾਂ ਦੀ ਕਹਾਣੀ ਆ. ਪਰ ਇਹ ਕੁਛ 78 ਤੋਂ 80 ਕਰੈਕਟਰਸ ਨੇ, 80 ਐਕਟਰਸ ਨੇ ਇਸ ਫਿਲਮ ਦੇ ਅੰਦਰ, ਅਤੇ ਕਿਸੇ ਦਾ ਸ਼ਾਇਦ 3 ਮਿੰਟ ਦਾ ਰੋਲ ਆ, ਕਿਸੇ ਦਾ ਸ਼ਾਇਦ 20 ਮਿੰਟ ਦਾ ਰੋਲ ਆ. ਫਿਲਮ ਹੀ 2.5-3 ਘੰਟੇ ਦੀ ਹੋਏਗੀ, ਹੈ ਨਾ, ਕਿੰਨਾ ਕੀ ਵੱਡਾ ਰੋਲ ਹੋਏਗਾ. ਪਰ ਉਹਨੂੰ ਲੈ ਕੇ ਵੀ ਇੱਕ ਮੇਜਰ ਹੇਟ, ਕਿਉਂਕਿ ਜਿਹੜੀ ਕਾਸਟ ਆ ਉਹ ਉਸ ਹਿਸਾਬ ਦੀ ਨਹੀਂ ਹੈ ਜਿਸ ਹਿਸਾਬ ਦੀ ਉਹ ਸ਼ਾਇਦ ਪਸੰਦ ਕਰਨ. ਮਾਗਾ ਜਿਹਨੂੰ ਕਹਿੰਦਾ, ਮਾਗਾ ਮੇਕ ਅਮੈਰੀਕਾ ਗ੍ਰੇਟ ਅਗੇਨ, ਜਿਹਦਾ ਹੁਣ ਰੰਗ ਹਰ ਪਾਸੇ ਚੜ੍ਹ ਗਿਆ. ਇੱਥੇ ਜਿਹੜੇ ਆਪਣੇ ਆਂਟੀ ਪੌਲੀਨ ਨੇ, ਉਹਨਾਂ ਨੂੰ ਤਾਂ ਜਿਹੜੇ ਇੱਥੇ ਦੇ ਪੋਲੀਟੀਕਲ ਲੋਕ ਨੇ ਉਹੀ ਕਹਿੰਦੇ ਨੇ ਕਿ ਉਹਦੇ ਨਕਸ਼ੇ ਕਦਮ 'ਤੇ, ਮਤਲਬ ਕਾਪੀ ਪੇਸਟ ਕਰ ਰਹੀ ਆ, ਦੈਟਸ ਵਾਈ ਸ਼ੀ ਇਜ਼ ਬੀਂਗ ਗੁੱਡ. ਤਾਂ ਉਹਦੇ ਅੰਦਰ ਖਾਮਿਆਜ਼ਾ ਆਪਾਂ ਚਲੋ ਆਪਣੇ ਉੱਪਰ ਤਾਂ ਕਹਿ ਹੀ ਦਿੰਦੇ ਹਾਂ ਕਿ ਅਸੀਂ ਲੋਕ ਤਾਂ ਈਜ਼ੀ ਟਾਰਗੇਟ ਹੈਗੇ ਹੀ ਹਾਂ, ਬੀਂਗ ਕਮਿੰਗ ਫਰੋਮ ਡਿਫਰੈਂਟ ਕੰਟਰੀ, ਹੈ ਨਾ. ਚਾਈਨੀਜ਼ ਲੋਕਾਂ ਨਾਲ ਵੀ ਸ਼ਾਇਦ ਸੇਮ ਹੀ ਇਸ਼ੂਜ਼ ਹੁੰਦੇ ਹੋਣਗੇ. ਐਂਡ ਹੋ ਸਕਦਾ ਸ਼ਾਇਦ ਉਹ ਗੋਰੇ ਲੋਕ ਜਿਹੜੇ ਇੰਨੇ ਵਧੀਆ ਬੈਕਗਰਾਊਂਡਸ ਤੋਂ ਨਹੀਂ ਆਉਂਦੇ, ਜਾਂ ਫਿਰ ਥੋੜ੍ਹੀ ਖੱਬੇ ਪੱਖੀ ਸੋਚ ਰੱਖਦੇ ਆ, ਉਹਨਾਂ ਨੂੰ ਵੀ ਇਸੇ ਤਰ੍ਹਾਂ 'ਚ ਤੋਲ ਦਿੱਤਾ ਜਾਂਦਾ.
0: ਇੱਦਾਂ ਹੀ ਆਪਾਂ ਨੂੰ, ਕਿਉਂਕਿ ਆਪਣਾ ਆਪ ਜ਼ਿਆਦਾ ਸਾਡੇ ਤੱਕ ਪਹੁੰਚਦਾ, ਉਹ ਸਾਡੇ ਲਈ ਹੁੰਦਾ ਵਾ, ਅਤੇ ਆਪਾਂ ਉੱਥੋਂ ਤੱਕ ਆਪਣੇ ਓਨੇ ਕੁ ਦਾਇਰੇ ਨੂੰ ਲੈ ਕੇ ਆਪਾਂ ਕੰਸਰਨਡ ਹੁੰਦੇ ਹਾਂ. ਪਰ ਜਦੋਂ ਜਿੱਦਾਂ ਜਿੱਦਾਂ ਆਪਾਂ ਇਸ ਦਾਇਰੇ ਨੂੰ ਆਪਾਂ ਖੋਲ੍ਹਾਂਗੇ, ਤਾਂ ਆਪਾਂ ਵੇਖਾਂਗੇ ਕਿ ਹਰ ਇੱਕ ਸਮਾਜ ਦੇ ਵਿੱਚ ਇੱਦਾਂ ਦੀਆਂ ਇਨਸਟੇਬਿਲਟੀਜ਼, ਇੱਦਾਂ ਦੀਆਂ ਸੋਚਾਂ, ਇੱਦਾਂ ਦੇ ਖਲਲ ਹੈਗੇ ਆ.
1: ਬਿਲਕੁਲ
0: ਠੀਕ ਆ. ਸੋ ਹੁਣ ਇਹ ਜਿਹੜੇ ਖਲਲ ਨੇ, ਇਹ ਕੋਈ ਆਮ ਛੋਟੇ ਮੋਟੇ ਪੱਧਰ ਦੇ ਉੱਤੇ ਨਹੀਂ ਗੇ. ਆਪਾਂ ਕਹਿ ਦਿੰਦੇ ਹਾਂ ਵੀ ਲੈ ਯਾਰ ਆਹ ਕਿੱਦਾਂ ਦੇ ਅਨਪੜ੍ਹਾਂ ਜਿਹੇ ਵਾਲੀ ਗੱਲ ਕਰਤੀ, ਹੈ ਨਾ, ਆਹ ਬਸ ਤੇਰੇ ਕੋਲ ਇਹੋ ਜਿਹੀ ਇੱਦਾਂ ਦੀ ਆਸ ਹੀ ਤੇਰੇ ਕੋਲ. ਅਤੇ ਪਰ ਇਹ ਜਿਹੜੇ ਆਪਾਂ ਵੇਖਦੇ ਹਾਂ ਵੀ ਇਸ ਮਸਲੇ ਦੇ ਵਿੱਚ ਦੁਨੀਆਂ ਦੇ ਸਭ ਤੋਂ ਅਮੀਰ ਬੰਦਾ ਉਹ ਇੱਦਾਂ ਦੇ ਕਮੈਂਟ ਕਰ ਰਿਹਾ,
1: ਹੈ ਨਾ.
0: ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਆਪਾਂ ਵੇਖਦੇ ਹਾਂ, ਆਪਾਂ ਇੱਕ ਪਾਸੇ ਵਿਚਾਰ ਇੱਦਾਂ ਦੇ ਆਉਂਦੇ ਆ ਕਿ ਇੱਕ ਚਲੋ ਫਿਲਮ ਦੇ ਲਿਹਾਜ਼ ਦੇ ਨਾਲ ਕਿ ਅਦਾਕਾਰ ਅਦਾਕਾਰ ਆ,
1: ਬਿਲਕੁਲ
0: ਉਹਦੇ 'ਚ ਰੰਗ ਕਿੱਥੋਂ ਆ ਗਿਆ. ਪਰ ਦੂਸਰੇ ਪਾਸੇ ਜਿਹੜਾ ਦੂਸਰਾ ਤਰਕ ਆ ਉਹ ਕਹਿੰਦੇ ਆ ਨਹੀਂ, ਤੁਸੀਂ ਸਾਡਾ ਇਤਿਹਾਸ, ਸਾਡੀ ਸੰਸਕ੍ਰਿਤੀ, ਸਾਡੀ ਵਿਰਾਸਤ ਤੁਸੀਂ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਉਹਨੂੰ ਇੱਕ ਏਜੰਡਾ ਫੈਲਾ ਰਹੇ ਹੋ. ਸੋ ਆਪਾਂ ਇੱਕ ਚੀਜ਼ ਪ੍ਰਤੱਖ ਆ ਕਿ ਇਹ ਹਰ ਇੱਕ ਲੈਵਲ ਦੇ ਉੱਤੇ ਇਹ ਗੱਲ ਚੱਲ ਰਹੀ,
1: ਹਰ ਪਾਸੇ.
0: ਠੀਕ ਆ, ਉਹਨਾਂ ਨੂੰ ਇਸ ਚੀਜ਼ 'ਤੇ ਇਤਰਾਜ਼ ਆ ਕਿ ਤੁਸੀਂ ਜਿਹੜੇ ਕਰੈਕਟਰ ਫਿਲਮ ਦੇ ਵਿੱਚ ਪਾਏ ਨੇ ਉਹਨਾਂ ਦੇ ਰੰਗ ਇੱਦਾਂ ਦੇ ਕਿਉਂ ਕਿਉਂ ਇਹ ਕਿਉਂ ਤੁਸੀਂ ਕੀਤੇ.
1: ਬਿਲਕੁਲ,
0: ਹੈ ਨਾ. ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਵੇਖ ਰਹੇ ਹਾਂ ਕਿ ਕਈ ਵਾਰੀ ਮੰਡੀ ਦੀ, ਅੱਛਾ ਟੂ ਵੇ ਹੀ ਆ ਵੈਸੇ,
1: ਹਾਂ
0: ਇਹ ਮੰਡੀ ਦੀ ਮਜਬੂਰੀ ਵੀ ਆ. ਹੁਣ ਆਪਾਂ ਮਜਬੂਰੀ ਕਿੱਦਾਂ ਕਿ ਹੁਣ ਆ ਜਿੱਦਾਂ ਬਾਰਬੀਆਂ ਆਉਂਦੀਆਂ ਸੀ ਪਹਿਲਾਂ ਉਹ ਗੋਰੀਆਂ ਹੀ ਆਉਂਦੀਆਂ ਸੀ,
1: ਹਾਂ ਬਿਲਕੁਲ.
0: ਠੀਕ ਆ, ਉਹਨਾਂ ਵੇਖਿਆ ਵੀ ਇਹਦੇ ਜਿੰਨੀਆਂ ਵਿਕਣੀਆਂ ਸੀ ਵੇਗੀਆਂ, ਹੁਣ ਦੂਸਰੇ ਸਮਾਜ ਦੇ ਵਿੱਚ ਵੀ ਲੈ ਕੇ ਜਾਈਏ,
1: ਬਿਲਕੁਲ.
0: ਫਿਰ ਉਹਨਾਂ ਦੇ ਰੰਗ ਚੇਂਜ ਕੀਤੇ, ਫਿਰ ਉਹ ਵਿਕ ਗਈਆਂ, ਅਤੇ ਫਿਰ ਉਹਨਾਂ ਦੇ ਨੈਣ ਨਕਸ਼ੇ ਚੇਂਜ ਕੀਤੇ,
1: ਬਿਲਕੁਲ.
0: ਠੀਕ ਆ,

0: ਵੱਖੋ ਵੱਖਰੇ ਕੀਤੇ, ਸਟਾਰਸ ਦੇ ਉੱਪਰ ਬਣਾਏ ਜਿਹੜੇ ਲੋਕਲ ਸਟਾਰਸ ਨੇ, ਸਮਝੋ ਕੋਈ ਲੈਟੀਨਾ ਏਰੀਆ ਤੋਂ ਜਾਂ ਫਿਰ ਕੋਈ ਇੰਡੀਆ ਤੋਂ ਕੋਈ ਮਸ਼ਹੂਰ ਸਟਾਰ ਹੈ ਉਹਨੂੰ ਸਾਈਨ ਕਰ ਲਿੱਤਾ, ਤਾਂ ਉਹਦੇ ਥੋੜ੍ਹੀ ਬਹੁਤ ਉਹਦੀ ਛਵੀ ਦਿਖਾ ਦਿੱਤੀ ਉਹਦੇ ਅੰਦਰ। ਉਹ ਸਹੀ ਹੈ, ਸਮਾਜ ਓਪਨ ਹੋ ਗਿਆ ਨਾ,
1: ਕਿਸੇ ਨੂੰ
0: ਗਲੋਬਲਾਈਜੇਸ਼ਨ ਆ ਗਈ ਕਿ ਹੁਣ ਤੁਸੀਂ ਓਪਨਲੀ ਇਸ ਤਰ੍ਹਾਂ ਨਹੀਂ ਹੋ ਸਕਦੇ ਕਿ ਬਈ ਗੋਰੇ ਹੀ ਉੱਪਰ ਨੇ, ਜੇ ਆਪਾਂ ਇੰਡੀਆ ਬੈਠੇ ਹਾਂ ਤਾਂ ਫਿਰ ਜੀ ਅਸੀਂ ਹੀ ਉੱਪਰ ਹਾਂ ਜੀ, ਫਿਰ ਸਾਡੇ ਅੰਦਰ ਹੀ 100 ਕਲਾਸਾਂ ਨੇ। ਸ਼ਾਇਦ ਇਸ ਕਰਕੇ ਆਪਾਂ ਬਹੁਤਾ ਵੋਕਲ ਵੀ ਨਹੀਂ ਹੋ ਪਾਉਂਦੇ ਰੇਸਿਜ਼ਮ ਨੂੰ ਲੈ ਕੇ, ਕਿਉਂਕਿ ਹਰ ਕਿਸੇ ਦੇ ਅੰਦਰ ਆਪਣੇ ਲੈਵਲ 'ਤੇ ਤਾਂ ਉਹ ਫੰਡਾਮੈਂਟਲਿਜ਼ਮ ਹੁੰਦਾ ਨਾ, ਜੇ ਆਪਾਂ ਮੈਜੋਰਿਟੀ ਜਿੱਥੇ ਵੀ ਹੁੰਦੇ ਹਾਂ ਆਪਾਂ ਵੀ ਆਪਣੇ ਵੱਲੋਂ ਹੀ ਕਹਿੰਦੇ ਕਿ ਬਈ ਅਸੀਂ ਸਹੀ ਹਾਂ।
1: ਸੋ ਬੇਸਿਕਲੀ ਆਪਾਂ ਜੇ ਵੇਖੀਏ ਤਾਂ ਕਈ ਵਾਰੀ ਨਾ ਤੁਹਾਨੂੰ ਇੱਦਾਂ ਲੱਗਦਾ ਵਾ ਕਈ ਬੰਦਿਆਂ ਦੇ ਵਰਤਾਰੇ ਤੋਂ, ਕਈ ਗੱਲਾਂ ਬਾਤਾਂ ਤੋਂ, ਵੀ ਇਹ ਯਾਰ ਇਹ ਬਿਜ਼ਨਸ ਆ, ਇਹ ਵਪਾਰ ਆ। ਇੱਕ ਸੈਕਟ ਜਿਹੜਾ ਵਾ ਉਹ ਇਹ ਵੇਖਦਾ ਵਾ ਕਿ ਮੈਨੂੰ ਪੈਸਾ ਕਿੱਥੋਂ ਕਿੱਦਾਂ ਮੈਂ ਕਮਾ ਸਕਦਾ। ਮੰਨ ਲਓ ਜਿਹਨੇ ਕਿਸੇ ਨੇ ਕਾਰੋਬਾਰ ਖੋਲ੍ਹਿਆ ਵਾ, ਉਹ ਇਹੋ ਹੀ ਵੇਖੂਗਾ ਵੀ ਮੈਂ ਹੋਰ 4 ਪੈਸੇ ਇਸੇ 'ਚੋਂ ਕਿੱਦਾਂ ਵੱਟ ਸਕਦਾ, ਹੁਣ ਇਨਵੈਸਟਮੈਂਟ ਤਾਂ ਹੋਈ ਪਈ ਹੈ, ਇੱਕ ਅਸਟੈਬਲਿਸ਼ਮੈਂਟ ਹੋਈ ਪਈ ਆ, ਹੁਣ ਇਹ ਸੈਚੂਰੇਸ਼ਨ ਪੁਆਇੰਟ ਆ ਗਿਆ, ਹੁਣ ਮੈਂ ਹੋਰ ਕਿੱਦਾਂ ਪੈਸੇ ਵੱਟ ਸਕਦਾ। ਅਤੇ ਸ਼ਾਇਦ ਉਹਦੇ 'ਚੋਂ ਫਿਰ ਇਹ ਡਿਸੀਜ਼ਨ ਨਿਕਲਿਆ ਵੀ ਚਲੋ ਇਸ ਵਾਰੀ ਆਪਾਂ ਰੰਗ ਬਦਲ ਕੇ ਵੇਖ ਲੈਂਦੇ।
0: ਹਾਂ ਬਿਲਕੁਲ, ਹੈ
1: ਨਾ, ਇਸ ਵਾਰੀ ਆਪਾਂ ਇੰਡੀਅਨਸ ਦੇ ਲਈ ਬਣਾ ਲੈਂਦੇ, ਕਟਰੀਨਾ ਕੈਫ ਬਣਾ ਦਿਉ ਚਲੋ,
0: ਹੈ ਨਾ,
1: ਵੀ ਇੰਡੀਅਨ ਇੰਨੀ ਮਾਤਰਾ 'ਚ ਉੱਥੇ ਵਿਕਣੀਆਂ ਨੇ। ਜਸਟ ਆਪਾਂ ਇੱਕ ਐਗਜ਼ਾਮਪਲ ਲੈ ਲਈ,
0: ਐਗਜ਼ਾਮਪਲ ਹੈ ਨਾ,
1: ਤਾਂ ਉਹਦੇ ਵਿੱਚ ਹੁਣ ਕੱਲ੍ਹ ਨੂੰ ਇਹਨੂੰ ਕਿਹੜੇ ਤਰੀਕੇ ਦੇ ਨਾਲ ਕੋਈ ਚੁੱਕ ਕੇ, ਕਿਉਂਕਿ ਜਿੰਨੇ ਦੂਸਰੇ ਨੇ ਇਹਨੂੰ ਪ੍ਰਜੈਂਟ ਕਰਨਾ ਜਾਂ ਇਹਦੇ ਉੱਤੇ ਆਵਾਜ਼ ਉਠਾਉਣੀ ਆ ਇਸ ਗੱਲ ਦੇ ਉੱਤੇ, ਉਹਨੇ ਤਾਂ ਇਸ ਉਹਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਆ ਵੀ ਇਹ ਕਾਰੋਬਾਰ ਆ। ਜਿਹੜਾ ਕਰ ਰਿਹਾ ਵਾ ਉਹਨੂੰ ਸਿਰਫ ਕਾਰੋਬਾਰ ਦਿਖ ਰਿਹਾ, ਪੈਸਾ ਦੇ ਰਿਹਾ ਦਿਖ ਰਿਹਾ, ਉਹਨੇ ਦੂਜੇ ਪਾਸੇ ਨਹੀਂ ਕੋਈ ਧਿਆਨ ਦੇਣਾ। ਸੋ ਬੇਸਿਕਲੀ ਸਾਡੇ 'ਚ ਚੱਲ ਤੇ ਲਗਭਗ ਇਹੋ ਹੀ ਰਿਹਾ ਨਾ। ਮੰਨ ਲਓ ਹੁਣ ਪਿਛਲੇ ਦਿਨੀ ਫਿਲਮ, ਸੋਰੀ ਪਤਾ ਨਹੀਂ ਹੁਣ ਕਿਸੇ ਨੂੰ ਕਿੱਦਾਂ ਲੱਗੇ ਗੱਲ, ਪਰ ਜਿੱਦਾਂ ਹੁਣ ਫਿਲਮ ਸਤਲੁਜ ਆ, ਹੁਣ ਮੇ ਬੀ ਦਲਜੀਤ ਦਾ ਜਿਹੜਾ ਵਰਜਨ ਆ ਜਾਂ ਉਹਦਾ ਜਿਹੜਾ ਪੱਖ ਆ ਉਹਦਾ ਸਿਰਫ ਇੱਥੋਂ ਤੱਕ ਆ ਵੀ ਮੈਂ ਇੱਕ ਅਦਾਕਾਰ ਹਾਂ ਅਤੇ ਮੈਂ ਇਹੋ ਜਿਹੇ ਪ੍ਰੋਜੈਕਟ ਕਰਨੇ ਆ ਜਿਹੜੇ ਲੋਕਾਂ ਦੇ ਵਿੱਚ ਛਾਪ ਛੱਡ ਕੇ ਜਾਣ, ਜਿਹੜੇ ਮਤਲਬ ਵੱਖਰੇ ਹੋਣ ਅਤੇ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਚਰਚਾ ਜਿਨ੍ਹਾਂ ਦੇ ਨਾਲ ਛਿੜੇ।
0: ਬਿਲਕੁਲ ਠੀਕ,
1: ਮੇ ਬੀ ਮੈਂ ਮੇ ਬੀ ਸ਼ਬਦ ਯੂਜ਼ ਕਰ ਰਿਹਾ, ਮੇ ਬੀ ਉਹਦਾ ਇੱਦਾਂ ਦਾ ਕੋਈ ਉਹ ਜ਼ਰੂਰੀ ਨਹੀਂ ਹੈ ਵੀ ਉਹਦੇ ਕੋਈ ਪਿੱਛੇ ਉਦਾਂ ਦੀ ਧਾਰਨਾ ਹੋਵੇ, ਉਹ ਬਹੁਤ ਮਤਲਬ ਹਿਊਮਨ ਰਾਈਟਸ ਦੇ ਉੱਤੇ ਪਹਿਰਾ ਦੇਣ ਵਾਲਾ ਉਹ
0: ਨਹੀਂ ਹੋਏ। ਐਬਸੋਲੂਟਲੀ ਨਾਟ।
1: ਸੋ ਇੱਕ ਕਲਾਕਾਰੀ ਦੇ ਪੱਖੋਂ ਜਾਂ ਫਿਰ ਡਾਇਰੈਕਟਰ ਦਾ ਪਾਰਟ ਤੁਸੀਂ ਵੇਖ ਲਓ, ਹੈ ਨਾ, ਡਾਇਰੈਕਟਰ ਨੂੰ ਵੀ ਇਹ ਚੀਜ਼ ਆ ਵੀ ਮੈਨੂੰ ਇੱਕ ਵੱਖਰੀ ਚੀਜ਼ ਚਾਹੀਦੀ
0: ਜੀ। ਗੱਲ ਹੈ ਦੇਖੋ ਕਿ ਫਿਲਮ 2 ਦਿਨਾਂ ਦੇ ਅੰਦਰ ਹੀ ਇੰਡੀਆ ਤੋਂ ਬੈਨ ਹੋ ਗਈ, 11 ਜੁਲਾਈ ਨੂੰ ਗਲੋਬਲੀ ਬੈਨ ਹੋ ਗਈ, ਹੈ ਨਾ, ਅਤੇ ਆਪਾਂ ਇੰਨੀ ਕੁ ਟਾਈਮ ਲਾਈਨ ਤੱਕ ਹੀ ਗੱਲਬਾਤ ਵੀ ਹੋਈ ਫਿਲਮ ਦੀ, ਉਸ ਤੋਂ ਬਾਅਦ ਕਿਸੇ ਮੇਕਰ ਵੱਲੋਂ ਵੀ ਨਹੀਂ ਗੱਲਬਾਤ ਹੋ ਰਹੀ ਹੁਣ। ਅਤੇ ਜੋ ਮੇਨ ਪ੍ਰੋਟੈਗਨਿਸਟ ਆ ਦਿਲਜੀਤ, ਹੈ ਨਾ, ਉਹ ਹੁਣ ਆਪਣੇ ਅਗਲੇ ਆਉਣ ਵਾਲੇ ਟੂਰ ਦੀ ਗੱਲਾਂ ਬਾਤਾਂ ਕਰ ਰਹੇ ਆ, ਫਿਰ ਕੋਈ ਨਵਾਂ, ਹੈ ਨਾ, ਆ ਰਿਹਾ ਵਿੱਚ ਇੱਕ ਅਗਲਾ ਇੱਕ ਪੰਜਾਬੀ ਫਿਲਮ ਆ ਰਹੀ ਅਗਲੇ ਸਾਲ, ਹੈ ਨਾ, ਉਹਦਾ ਵੀ ਪੋਸਟਰ ਵਗੈਰਾ ਸ਼ੇਅਰ ਹੋ ਗਿਆ ਉਸ ਤੋਂ ਪਹਿਲਾਂ ਥੋੜ੍ਹਾ। ਸੋ ਉਹ ਓਬਵੀਅਸ ਹੈ ਕਿ ਹਰ ਚੀਜ਼ ਅਲਟੀਮੇਟਲੀ ਅਸੀਂ ਥੋੜ੍ਹਾ ਜ਼ਿਆਦਾ ਕਈ ਵਾਰੀ ਦਿਲ 'ਤੇ ਲਾ ਲੈਂਦੇ ਕਿਸੇ ਚੀਜ਼ ਨੂੰ, ਪਰ ਜੋ ਬੰਦਾ ਕੰਮ ਕਰ ਰਿਹਾ, ਜਿਹੜਾ ਹਰ ਰੋਜ਼ ਸੈੱਟ 'ਤੇ ਗਿਆ, ਸੈੱਟ ਤੋਂ ਆਇਆ, ਉਹਨੇ ਐਡਿਟ ਦੇਖਿਆ, ਪੋਸਟ ਪ੍ਰੋਡਕਸ਼ਨ ਦੇਖੀ, ਹੈ ਨਾ, ਸਭ ਕੁਛ ਹੋ ਗਿਆ, ਉਹਦੇ ਲਈ ਪ੍ਰੋਜੈਕਟ ਪ੍ਰੋਜੈਕਟ ਹੀ ਰਹਿਣਾ, ਹੈ ਨਾ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਬੰਦਾ ਚੂਜ਼ ਕੁਛ ਵੀ ਕਰ ਸਕਦਾ ਸੀ, ਕਿ 50 ਦਿਨ ਆਪਣੇ ਲਾਈਫ ਦੇ ਕਿਸੇ ਹੋਰ ਪ੍ਰੋਜੈਕਟ ਨੂੰ ਵੀ ਦੇ ਸਕਦਾ ਸੀਗਾ, ਜਿਸ ਤਰ੍ਹਾਂ ਹਨੀਤ ਰਿਹਾਨ ਨੇ ਕਿਹਾ ਕਿ ਹੀ ਡਿਡ ਨੋਟ ਚਾਰਜ ਐਨੀ ਮਨੀ ਫੋਰ ਦਿਸ ਫਿਲਮ। ਉਹਨੇ ਕਿਹਾ ਕਿ ਜੋ ਤੁਸੀਂ ਜੇ ਕੁਛ ਦੇਣਾ ਦੇ ਦਿਓ, ਮੈਂ ਲੈ ਹੀ ਨਹੀਂ ਸਕਦਾ ਪੈਸੇ ਇੱਧਰ ਪ੍ਰੋਜੈਕਟ ਲਈ। ਇਹ ਆਪਾਂ ਵਧੀਆ ਹੀ ਕਹਿ ਸਕਦੇ ਹਾਂ, ਪਰ ਤੁਸੀਂ ਇਹ ਸੋਚੋ ਕਿ ਬੰਦਾ ਆਪਣਾ ਕੰਮ ਕਾਰ ਛੱਡ ਦੇਵੇ ਕਿਉਂਕਿ ਇੱਕ ਫਿਲਮ ਰਿਲੀਜ਼ ਲਈ ਰੁਕੀ। ਮੈਨੂੰ ਤਾਂ ਲੱਗਦਾ ਕਿ ਇਹਨਾਂ ਨੇ ਇਸ ਤਰ੍ਹਾਂ ਜ਼ਿਆਦਾ ਸਗੋਂ ਬਜ਼ ਕ੍ਰੀਏਟ ਹੋ ਗਿਆ ਇਸ ਫਿਲਮ ਦਾ, ਹੈ ਨਾ।
1: ਉਹੀ ਉਹ ਡਿਪੈਂਡ ਕਰਦਾ ਨਾ, ਜਦੋਂ ਕਿ ਥੋੜ੍ਹੀਆਂ ਜਿਹੀਆਂ ਚੀਜ਼ਾਂ ਕਿਸੇ ਹੱਦ ਤੱਕ ਪ੍ਰੈਡਿਕਟਿਡ ਵੀ ਹੁੰਦੀਆਂ ਨੇ ਕਿ ਹਾਂ ਆ ਚੀਜ਼,
0: ਕਿਉਂਕਿ ਇਹ ਕੋਈ ਉਹ ਗੱਲ ਨਹੀਂ ਹੈ ਇਹਦੇ ਅੰਦਰ, ਹਰ ਚੀਜ਼ ਬਿਜ਼ਨਸ ਆ। ਇਹ ਦਿਲਜੀਤ ਦਾ ਆਪਾਂ ਇੱਕ ਲੇਟੈਸਟ ਐਗਜ਼ਾਮਪਲ ਇਹ ਵੀ ਦੇਖ ਸਕਦੇ ਕਿ ਦਿਲਜੀਤ ਦੇ ਨਾਮ 'ਤੇ ਬਾਲੀਵੁੱਡ 'ਤੇ ਇੰਨੀਆਂ ਟਿਕਟਸ ਨਹੀਂ ਵਿਕਦੀਆਂ, ਦਿਲਜੀਤ ਕੌਨਸਰਟਸ ਵੇਚਦਾ, ਦਿਲਜੀਤ ਪੰਜਾਬੀ ਫਿਲਮਾਂ ਦੀਆਂ ਟਿਕਟਾਂ ਵੇਚ ਲੈਂਦਾ, ਹਿੰਦੀ ਬੈਲਟ ਨਹੀਂ ਵੇਚ ਪਾਉਂਦਾ। ਅਲਟੀਮੇਟਲੀ ਫਿਲਮ ਜੇ ਥੀਏਟਰਾਂ 'ਚ ਰਿਲੀਜ਼ ਹੁੰਦੀ, ਜੇ ਮੈਂ ਪ੍ਰੋਜੈਕਟ ਦੇ ਤੌਰ 'ਤੇ ਸਿਰਫ ਫਿਲਮ ਨੂੰ ਲਵਾਂ, ਤਾਂ ਫਿਰ ਆਈ ਗੈਸ ਇਹ ਬੈਟਰ ਹਾਈਪ ਕ੍ਰੀਏਟ ਹੋਈ ਆ ਰਾਦਰ ਦੈਨ ਦੈਟ, ਕਿਉਂਕਿ ਅਰਜੁਨ ਰਾਮਪਾਲ ਵੀ ਟਿਕਟਾਂ ਨਹੀਂ ਵੇਚ ਸਕਦਾ ਆਪਣੇ ਨਾਮ 'ਤੇ। ਉਹੀ ਹੈ ਹੁਣ ਮੈਂ ਵਾਪਸ ਆਊਂਗਾ ਦੇ ਨਾਲ ਕੀ ਹੋਇਆ, ਅਲਟੀਮੇਟਲੀ ਗ੍ਰੇਟ ਮੂਵੀ, ਦਿਲਜੀਤ ਵਾਜ਼ ਦਾ ਪੋਸਟਰ ਬੋਏ, ਹੈ ਨਾ, ਪਰ ਉਹ ਫਿਲਮ ਕਿ 1 ਕਰੋੜ ਦੀ ਹੀ ਓਪਨਿੰਗ ਲੈ ਪਾਏ। ਫਿਲਮ ਵਧੀਆ ਨਾ ਹੁੰਦੀ, ਨੋਰਮਲ ਹੁੰਦੀ, 8-9 ਕਰੋੜ 'ਤੇ ਵਿਹਲੀ ਹੋ ਜਾਂਦੀ, 70 ਕਰੋੜ ਦੀ ਫਿਲਮ 8-9 ਕਰੋੜ 'ਤੇ ਫ੍ਰੀ, ਉਹ ਤਾਂ ਫਿਲਮ ਵਧੀਆ ਸੀ, ਵਰਡ ਆਫ ਮਾਊਥ ਨਾਲ ਪਿੱਕ ਹੋ ਗਈ, ਫਿਰ ਡਾਇਰੈਕਟਰ, ਕਿਉਂਕਿ ਡਾਇਰੈਕਟਰ ਦੀ ਮੇਨ ਹੁੰਦਾ ਪ੍ਰੋਜੈਕਟ ਡਾਇਰੈਕਟਰ ਦਾ ਜਿਹਨੇ ਲਿਖਿਆ, ਐਂਡ ਹੈ ਨਾ ਉਹ ਹਨੀਤ ਰਹਿਣ ਤੁਸੀਂ ਦੇਖ ਸਕਦੇ ਹੋ ਹੁਣ ਵੀ ਹਰ ਪਾਸੇ ਕੋਸ਼ਿਸ਼ ਕਰ ਰਿਹਾ ਕਿਸੇ ਤਰੀਕੇ ਨਾਲ ਦੁਬਾਰਾ ਫਿਲਮ ਆ ਸਕੇ, ਪ੍ਰੋਡਿਊਸਰ ਕੋਸ਼ਿਸ਼ ਕਰ ਰਿਹਾ।

0: ਵਾਪਸ ਆ ਸਕੇ। ਐਕਟਰ ਦੀ ਇੱਕ ਲੈਵਲ ਤੱਕ ਕੀ ਹੁੰਦੀ ਹੈ ਕਮਿਟਮੈਂਟ, ਉਹਨੇ ਅੱਗੋਂ ਹੋਰ ਚਾਰ ਚੀਜ਼ਾਂ ਕਰਨੀਆਂ ਹੁੰਦੀਆਂ,
1: ਉਹਨੇ ਬਣਾਤੀ, ਉਹਨੇ ਬਣਾਤੀ ਆਪਾਂ ਫ੍ਰੀ ਹੋਏ,
2: ਕਮਿਟਮੈਂਟ ਖਤਮ। ਬਾਕੀ ਫਿਰ ਪ੍ਰੋਡਿਊਸਰਸ ਵੇਖਣ ਡਾਇਰੈਕਟਰ ਦਾ ਜੇ ਉਹੋ ਜਿਹਾ ਕੋਈ ਇੰਟਰਸਟ ਹੈ ਤੇ ਉਹ,
0: ਹਾਂ ਉਹ ਦੇਖਣਗੇ
2: ਉਹਨਾਂ ਦੇ ਆਪਸ ਵਿੱਚ ਕਰਨਾ ਉਹਨਾਂ ਦਾ ਕੰਮ,
0: ਉਹ ਵੀ ਉਹਨਾਂ ਦਾ, ਕਿਉਂਕਿ ਸ਼ਾਇਦ ਪ੍ਰੋਫਿਟ ਪ੍ਰੋਫਿਟ ਉਹਨਾਂ ਨੂੰ ਅਲਟੀਮੇਟਲੀ ਹੈ ਨਾ ਤਾਂ ਹੀ ਲੱਗੇ।
2: ਐਗਜ਼ੈਕਟਲੀ, ਫੇਰ ਗੱਲ ਉਹੀ ਪ੍ਰੋਫਿਟ ਤੇ ਆ ਗਈ।
0: ਸੋ
2: ਆਪਾਂ ਜਿਹੜਾ ਇਹ ਵੇਖਦੇ ਹਾਂ ਕਿਸੇ ਵੀ ਚੀਜ਼ ਨੂੰ ਆਪਾਂ ਜਿਹੜਾ ਨਜ਼ਰੀਏ ਤੋਂ ਵੇਖਦੇ, ਮੈਨੂੰ ਲੱਗਦਾ ਇਹ ਚੀਜ਼ਾਂ ਆਪਾਂ ਇਗਨੋਰ ਕਰ ਜਾਂਦੇ ਹਾਂ, ਕਿਉਂਕਿ ਜਿਹੜਾ ਆਮ ਵੇਖਣ ਵਾਲਾ ਵਾ ਉਹਨੇ ਦਰਸ਼ਕ ਨੇ ਜਿਹੜੇ ਇੱਕ ਅਲੱਗ ਨਜ਼ਰੀਏ ਤੋਂ ਵੇਖਣਾ, ਸ਼ਾਇਦ ਉੱਥੇ ਮੇਕਰ ਵੀ ਮਾਰ ਖਾ ਜਾਂਦਾ, ਕਿਉਂਕਿ ਉਹਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਵੇਲੇ ਸ਼ਾਇਦ ਉਹਦਾ ਇੱਕ ਜਦੋਂ ਆਪਾਂ ਐਂਗਲ ਤੋਂ ਵੇਖ ਰਹੇ ਹੁੰਦੇ ਹਾਂ, ਚਾਹੇ ਚੰਗਾ ਹੀ ਕਰਨ ਦੀ ਕੋਈ ਕੋਸ਼ਿਸ਼ ਕਰ ਰਿਹਾ ਹੁੰਦਾ, ਪਰ ਬਾਕੀ ਐਂਗਲ ਬਾਕੀ ਸਮਾਜ ਦੇ ਜਿਹੜੇ ਹਿੱਸੇ ਨੇ ਉਹ ਸ਼ਾਇਦ ਉੱਥੇ ਮਿਸ ਕਰ ਦਿੱਤੇ ਜਾਂਦੇ ਨੇ। ਪਰ ਖੈਰ, ਸਾਡਾ ਗੱਲਬਾਤ ਕਰਨ ਦਾ ਮਕਸਦ ਜਿਹੜਾ ਉਹ ਇਹੋ ਹੀ ਕਿ ਆਪਾਂ ਇਹ ਵੇਖੀਏ ਕਿ ਵੱਡੇ ਪਰਦੇ 'ਤੇ ਜਾਂ ਵੱਡੀਆਂ ਫਿਲਮਾਂ ਜਿਹੜੀਆਂ ਨੇ ਜਾਂ ਉਸ ਲੈਵਲ ਦੇ ਉੱਤੇ ਵੀ ਗੋਰੇ ਸਮਾਜ ਦੇ ਵਿੱਚ ਵੀ, ਮਤਲਬ ਪੜ੍ਹੇ ਲਿਖਿਆਂ ਦੇ ਵਿੱਚ, ਅਮੀਰ ਤੋਂ ਅਮੀਰ ਬੰਦਿਆਂ ਦੇ ਵਿੱਚ ਵੀ ਆਹ ਵਾਲੀਆਂ ਟੌਕ ਹੋ ਰਹੀਆਂ ਨੇ ਯਾਰ। ਮਤਲਬ ਆਪਾਂ ਜਿੱਥੇ ਕਹਿ ਦਿੰਦੇ ਵੀ ਯਾਰ ਕਿਉਂ ਤੁਸੀਂ, ਮਤਲਬ ਆਹ ਕੀ ਕਿੱਦਾਂ ਦੀ ਗੱਲ ਹੈ ਜਾਂ ਕਹਿੰਦੇ
0: ਆਪਾਂ, ਹਨਾ, ਬੈਕਵਰਡ ਥਿੰਕਿੰਗ ਕਹਿ ਦਿੰਦੇ ਇਹਨਾਂ ਚੀਜ਼ਾਂ ਨੂੰ ਕਿ ਪੜ੍ਹਿਆ ਲਿਖਿਆ ਨੇ ਕੁਛ ਨਹੀਂ, ਦੁਨੀਆ ਨੂੰ ਇਲੈਕਟ੍ਰਿਕ ਵਹੀਕਲ ਦੇਣ ਵਾਲਾ ਆਦਮੀ, ਇੱਕ ਟ੍ਰਿਲੀਅਨ ਦੀ ਹਨਾ ਵੈਲੂਏਸ਼ਨ ਵਾਲਾ ਆਦਮੀ ਜਿਹੜਾ ਫਿਲਹਾਲ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਰੋਡਵੇਜ਼ ਟਾਈਪ ਰੋਕੇਟ ਬਣਾ ਦੇਵੇ ਅਤੇ ਤੁਹਾਨੂੰ ਆਉਣ ਵਾਲੇ 10 ਸਾਲਾਂ ਤੱਕ ਹਨਾ ਚੰਨ ਦੇ ਦਰਸ਼ਨ ਕਰਾਇਆ ਕਰੇ। ਉਹ ਵਾਲਾ ਆਦਮੀ ਵੀ ਇਹ ਸੋਚ ਸਕਦਾ ਕਿ ਜੀ ਆਸਟ੍ਰੇਲੀਆ ਦਾ ਬਰਥ ਰੇਟ ਬਹੁਤ ਡਾਊਨ ਹੋ ਗਿਆ ਜੀ, ਜਪੈਨ ਦਾ ਡਾਊਨ ਹੋ ਗਿਆ, ਬਟ ਇਟਸ ਫਾਈਨ ਫੋਰ ਅਸ, ਯੂ ਐਸ ਦਾ ਡਾਊਨ ਹੋ ਗਿਆ। ਐਂਡ ਉਹ ਜਿਹੜਾ ਬਰਥ ਰੇਟ ਡਾਊਨ ਹੋਇਆ ਵੀ ਬੋਲਦਾ ਸਿਰਫ ਕੋਕੇਸ਼ਨ, ਸਿਰਫ ਗੋਰਿਆਂ ਦਾ, ਮਤਲਬ ਜੇ ਦੂਸਰੇ ਪਾਸੇ ਇਹ ਉਹ, ਹਾਂ ਜੇ ਇਮੀਗ੍ਰੈਂਟਸ ਦਾ ਵੱਧ ਰਿਹਾ ਤਾਂ ਉਹ ਵੀ ਉਹਨਾਂ ਲੋਕਾਂ ਲਈ ਬੁਰਾ। ਹੁਣ ਇਹ ਤਾਂ ਹੈ ਨਹੀਂ ਕੋਈ ਆ ਕੇ ਕਹਿੰਦਾ ਗੋਰਿਆਂ ਨੂੰ ਬੱਚੇ ਨਹੀਂ ਪੈਦਾ ਕਰਨੇ, ਇਹ ਤਾਂ ਵੀ ਤੁਹਾਡੀ ਪ੍ਰੋਬਲਮ ਹੈ, ਤੁਸੀਂ ਕਰਨੇ ਨਹੀਂ ਕਰਨੇ, ਦੂਸਰੇ ਨੂੰ ਕਿਉਂ ਤੰਗ ਕੀਤਾ ਪਿਆ, ਹੈ ਨਾ। ਪਰ ਗੱਲ ਇਹੀ ਹੈ ਕਿ ਸ਼ਾਇਦ ਉਹਨਾਂ ਦੀ ਸੁਸਾਇਟੀ ਦੇ ਅੰਦਰ, ਤੁਸੀਂ ਕਹਿੰਦੇ ਸੈਚੂਰੇਸ਼ਨ ਪੁਆਇੰਟ, ਉਹਨਾਂ ਦੀ ਸੁਸਾਇਟੀ ਦੇ ਅੰਦਰ ਹੁਣ ਉਹ ਸੈਚੂਰੇਸ਼ਨ ਪੁਆਇੰਟ ਆ ਚੁੱਕਾ ਫੈਮਿਲੀਅਲ ਸਿਸਟਮ ਨੂੰ ਲੈ ਕੇ। ਸਿਰਫ ਆਪਾਂ ਹੁਣ ਕਹਾਣੀ ਦੇ ਅੰਦਰ ਵੀ ਜਿਸ ਤਰ੍ਹਾਂ ਗੱਲ ਕਰ ਰਹੇ ਵਿੱਚੋਂ ਥੋੜ੍ਹਾ ਡੀਟੇਲ ਹੋਏ ਸੀ ਕਿ ਸ਼ਾਇਦ ਜਿਹੜੇ ਆਹ ਉਹ ਯੂਰਪ ਦੇ ਉਹ ਹਿੱਸੇ ਨੇ ਜਿਹੜੇ ਇਟਲੀ ਗ੍ਰੀਸ ਦੇ ਆਸੇ ਪਾਸੇ ਵਾਲੇ ਏਰੀਆਜ਼ ਨੇ, ਉੱਥੇ ਹੀ ਅੱਜ ਫੈਮਿਲੀ ਸਿਸਟਮ, ਜੋ ਜਿੱਦਾਂ ਫੈਮਿਲੀ ਸਿਸਟਮ ਤੋਂ ਆਪਾਂ ਆਉਂਦੇ ਹਾਂ ਉੱਥੇ ਹੀ ਹੈ, ਅਦਰਵਾਈਜ਼ ਨਹੀਂ ਹੈ। ਸੋ ਸ਼ਾਇਦ ਉਹਨੂੰ ਉਹ ਮੇਨ ਖਟਕਦਾ, ਫਿਰ ਉਹ ਦੇਖਦਾ ਕਿ ਬਈ ਵੱਡੇ ਪਰਦੇ 'ਤੇ ਵੀ ਹੁਣ ਲੈਟੀਨਾ ਲੋਕ, LGBTQ ਦੇ ਲੋਕ ਆ ਰਹੇ, ਜਾਂ ਫਿਰ ਕੋਈ ਅਫਰੀਕਨ ਸਮਾਜ ਦਾ ਬੰਦਾ ਦਿਸ ਰਿਹਾ ਤਾਂ ਕਿਉਂ ਦਿਸ ਰਿਹਾ, ਸਾਰੇ ਹੀ ਗੋਰੇ, ਸਾਰੇ ਹੀ ਰਾਈਟ ਵਿੰਗ ਦੀ ਸੋਚ ਵਾਲੇ ਹੋਣੇ ਚਾਹੀਦੇ ਆ ਜੀ, ਇਹ ਤਾਂ ਸਾਡੀ ਕਹਾਣੀ ਹੈ। ਜਦਕਿ ਉਹ ਵੈਸੇ ਗ੍ਰੀਸ ਦਾ ਹੈ ਨਹੀਂ ਹੈ, ਅਤੇ ਜਿਸ ਤਰ੍ਹਾਂ ਮਤਲਬ ਉਹੀ ਹਰ ਕਾਲੀ ਟੰਗੀ ਸਿੰਟੈਕਸ ਨਹੀਂ ਹੁੰਦੀ, ਹਰ ਗੋਰਾ ਗ੍ਰੀਸ ਦਾ ਨਹੀਂ ਹੈ ਬਈ, ਮਤਲਬ ਗ੍ਰੀਕੀਆਂ ਦਾ ਅਮੈਰੀਕਾ ਦਾ ਕੁਛ ਲੈਣਾ ਦੇਣਾ ਨਹੀਂ।
2: ਪਰ ਗੱਲ ਉਹੀ ਹੈ ਨਾ, ਫਿਰ ਵੇਖੋ ਤੁਸੀਂ ਜਦੋਂ ਆਪਾਂ ਇੱਕ ਬਿਜ਼ਨਸਮੈਨ ਬੰਦਾ ਜਦੋਂ ਪ੍ਰੋਡਕਟ ਬਣਾਉਂਦਾ ਹੈ, ਜਾਂ ਫਿਰ ਇੱਕ ਰਾਜਨੇਤਾ ਜਦੋਂ ਕੋਈ ਆਪਣਾ ਭਾਸ਼ਣ ਬਿਆਨਬਾਜ਼ੀ ਦਿੰਦਾ, ਤੇ ਸ਼ਾਇਦ ਉਹ ਇਹ ਚੀਜ਼ਾਂ ਨਹੀਂ ਧਿਆਨ 'ਚ ਰੱਖਦਾ ਹੋਊਗਾ ਵੀ ਮੇਰਾ ਜਿਹੜਾ ਬਣਾਇਆ ਸਮਾਨ ਹੈ, ਮੇਰੀ ਜਿਹੜੀਆਂ ਬਣਾਈਆਂ ਸਰਵਿਸਿਜ਼ ਨੇ, ਕਿ ਮੈਂ ਉਹ ਸਿਰਫ ਇੱਕ ਸੈਕਟਰ ਦੇ ਲਈ, ਇੱਕੋ ਰੰਗ ਦੇ ਲਈ, ਇੱਕੋ ਨਸਲ ਭੇਦ, ਇੱਕੋ ਧਰਮ ਦੇ ਲਈ ਬਣਾ ਰਿਹਾ, ਉਦੋਂ ਸੋਚ ਕਿੱਥੇ ਜਾਂਦੀ ਹੈ। ਖੈਰ, ਇਹ ਚੀਜ਼ਾਂ ਹੁਣ ਅੱਗੇ ਸਮਾਜ ਦੇ ਉੱਤੇ ਅਸਰ ਪਾਉਣ ਵੀ ਲੱਗ ਪਈਆਂ ਨੇ। ਮੈਂ ਆਪਣਾ ਇਹਨਾਂ ਦੇ ਕਿ ਜਦੋਂ ਇਹ ਸ਼ੁਰੂ ਹੋਇਆ ਮਸਲਾ ਇਜ਼ਰਾਈਲ ਫਲਸਤੀਨ ਵਾਲਾ, ਅਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਰਿਐਕਸ਼ਨ ਬਾਅਦ ਵਿੱਚ ਇੱਕ ਸਮਾਜ ਦੇ ਵਿੱਚ ਆਇਆ, ਅਤੇ ਉਹਨਾਂ ਦੀ ਮੈਂ ਇੱਕ ਰਿਪੋਰਟ ਵੇਖ ਰਿਹਾ ਹਾਂ, ਉਹ ਈਵਨ ਵੱਡੇ ਰੂਪ ਦੇ ਵਿੱਚ ਉਹ ਚੀਜ਼ਾਂ ਨਹੀਂ ਇਸ ਤਰੀਕੇ ਦੇ ਨਾਲ ਪ੍ਰਚਾਰੀਆਂ ਜਾਂਦੀਆਂ, ਕਿਉਂਕਿ ਅਸਰ ਪੈਂਦਾ ਉਸ ਚੀਜ਼ ਦਾ। ਈਵਨ ਜਿਹੜੇ ਅਮੈਰੀਕਨ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਕਿ ਮੋਟੇ ਰੂਪ ਦੇ ਵਿੱਚ ਆਪਾਂ ਕੋਕਾ ਕੋਲਾ ਲਾ ਲਈਏ, ਅਤੇ ਉਹਦੀ ਸੇਲ 'ਤੇ ਈਵਨ ਉਹਦੀ ਅਸਰ ਪਿਆ, ਡਰੋਪ ਹੋਈ। ਸੋ ਉਹਨਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਵੀ ਆਪਾਂ ਇਹਨਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਪੈਣੀਆਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਵਿਦੇਸ਼ੀ ਬਣੀਆਂ ਚੀਜ਼ਾਂ ਦਾ ਵਿਰੋਧ ਕੀਤਾ ਗਿਆ ਉਸ ਸਮੇਂ। ਸੋ ਇਹ ਚੀਜ਼ਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਅਸਰ ਪਾਉਂਦੀਆਂ, ਪਰ ਕਾਰੋਬਾਰ ਦੇ ਨਾਲ, ਰਾਜਨੀਤੀ ਕਾਰੋਬਾਰ ਦੇ ਨਾਲ ਇਹ ਨਸਲ ਭੇਦ, ਇਹ ਸਾਰਾ ਕੁਛ ਕਿੱਦਾਂ ਗੂੜਾ ਵੇਖ ਲਓ ਪਰੋਚਿਆ, ਪਰ ਇੱਕ ਚੀਜ਼ ਜਿਹੜੀ ਖਤਰਨਾਕ ਇੱਥੋਂ ਇਹ ਸਾਬਤ ਹੁੰਦੀ ਹੈ ਕਿ ਜਿਹੜੇ ਬੰਦੇ ਕੋਲ ਪੈਸਾ, ਜਾਂ ਆਪਾਂ ਆਮ ਕਹਿ ਦਿੰਦੇ ਹਾਂ ਵੀ ਬੜਾ ਵਿਜ਼ਨ ਵੀ ਆ, ਅਤੇ ਜਾਂ ਤਾਂ ਫਿਰ ਉਹ ਵਿਜ਼ਨ ਜਿਹੜਾ ਵਾ ਉਹ ਕਹਿ ਲਈਏ ਆਪਾਂ ਵੀ ਗਲਤ ਪਾਸੇ ਨੂੰ ਜਾ ਰਿਹਾ, ਕਿਉਂਕਿ ਉਹੀ ਲੋਕਾਂ ਨੇ ਵੇਖਣਾ, ਉਸੇ ਤੋਂ ਲੋਕਾਂ ਨੇ ਸੇਧ ਲੈਣੀ ਹੈ ਲੋਕਾਂ, ਮਤਲਬ ਜਿਹੜੇ ਜਿਹੜਾ ਬੰਦਾ ਇੱਕ ਚੀਜ਼ ਦੇ ਲਈ ਤੁਹਾਨੂੰ ਫੋਲੋ ਕਰ ਰਿਹਾ ਉਹ ਦੂਸਰੀ ਦੇ ਲਈ ਵੀ ਤੁਹਾਨੂੰ
0: ਬਿਲਕੁਲ ਬਿਲਕੁਲ
2: ਠੀਕ ਹੀ ਹੈ।
0: ਅਸੀਂ ਲੋਕ ਤਾਂ ਆਈਡੀਆਲਾਈਜ਼ ਕਰਦੇ ਕਿਸੇ ਨੂੰ ਪੂਰਾ ਹੀ ਕਰਦੇ ਹਾਂ ਆਪਾਂ, ਪਰੇ ਕਰਦੇ ਨਹੀਂ ਕਿ ਯਾਰ ਆਹ ਚੀਜ਼ਾਂ ਤਾਂ ਬੰਦੇ ਅੰਦਰ ਖਰਾਬ ਹਨ,
2: ਕਿਉਂਕਿ ਆਪਾਂ ਜੇ ਇੱਦਾਂ ਦਾ ਕੁਛ ਹੋਵੇ ਨਾ ਆਪਣੇ ਮੰਨ ਲਓ ਜੇ ਆਪਾਂ ਸਿਨੇਮੇ ਤੱਕ ਰਹਿ ਕੇ ਗੱਲ ਕਰੀਏ ਤੇ ਜੇ ਬਾਲੀਵੁੱਡ 'ਚ ਚਲੋ ਕੁਛ ਇੱਕ ਨੂੰ ਛੱਡ ਦਈਏ ਜਾਂ ਪੰਜਾਬੀ ਸਿਨੇਮੇ ਸਿਨੇਮਾ ਹੋ ਗਿਆ ਉਹ ਡਾਇਰੈਕਟਰ ਹੋ ਗਏ, ਸੋ ਉਹਨਾਂ ਦਾ ਤਾਂ ਆਪਾਂ ਚਲੋ ਮੰਨ ਸਕਦੇ ਹਾਂ, ਪਰ ਜਿਹੜੇ ਹਾਲੀਵੁੱਡ ਦੇ ਕਈ ਡਾਇਰੈਕਟਰ ਨੇ ਉਹਨਾਂ ਦੀਆਂ ਤੁਸੀਂ ਜੇ ਇਸ ਲੈਵਲ 'ਤੇ ਜਿੱਦਾਂ ਇਹ ਆ ਨੋਲਨ ਇਹਨਾਂ ਦੀਆਂ ਫਿਲਮਾਂ ਤੁਸੀਂ ਵੇਖ ਲਓ ਤਾਂ ਉਹ ਤੁਹਾਨੂੰ ਕਿਸੇ ਵੱਡੇ ਕਹਿ ਲਓ ਗੁਣੀ ਗਿਆਨੀ ਬੰਦੇ ਤੋਂ ਜਾਂ ਫਿਰ ਕਿਸੇ ਬੁੱਧੀਜੀਵੀ ਤੋਂ ਘੱਟ ਨਹੀਂ ਆ ਉਹ,
0: ਬਿਲਕੁਲ ਬਿਲਕੁਲ
2: ਉਹਦੇ ਵਿੱਚ ਤੁਹਾਨੂੰ ਉਹ ਲੱਗਦਾ ਵੀ ਯਾਰ ਏਡਾ ਮਤਲਬ ਆਹ ਏਡਾ ਤਕੜਾ ਦਰਸ਼ਨ ਕਿੱਥੋਂ ਆ ਗਿਆ ਵਿੱਚ ਇਹਦੇ, ਹੈ ਨਾ, ਸੋ ਕਿੱਦਾਂ ਕਿੱਦਾਂ ਦੀਆਂ
0: ਉਹਦਾ ਪ੍ਰੋਸੈਸ ਇੱਕ ਵਾਰੀ ਮੈਂ ਦੇਖਿਆ, ਉਹ ਦੱਸਦਾ ਪਿਆ ਹੈਗਾ ਉਹ ਸਕ੍ਰਿਪਟ ਨਹੀਂ ਲਿਖਦਾ, ਉਹਦੇ ਮਾਇੰਡ 'ਚ ਸਕ੍ਰਿਪਟ ਹੁੰਦੀ ਆ, ਉਹ ਇੱਕ ਬਾਰਗ੍ਰਾਫ ਬਣਾਉਂਦਾ ਸਿੱਧੀ ਲੀਕ ਕੱਟਦਾ, ਉਹਦੇ ਅੰਦਰ ਪੁਆਇੰਟਰਸ ਬਣਾਉਂਦਾ ਕਿ ਇੱਥੇ ਆਹ ਹੋਏਗਾ ਆਹ ਹੋਏਗਾ, ਉਹ ਪੁਆਇੰਟਰਸ ਦੇ ਅੰਦਰ ਨਾ ਬੇਸਿਕਲੀ ਬਣਾਉਂਦਾ ਫਿਰ ਪ੍ਰੈਸ਼ਰ ਪੁਆਇੰਟ ਕਿ ਇੱਥੇ ਪ੍ਰੈਸ਼ਰ ਆਉਣਾ ਚਾਹੀਦਾ 90 ਮਿੰਟ 'ਤੇ, ਫਿਰ 90 ਮਿੰਟ 'ਤੇ ਪ੍ਰੈਸ਼ਰ ਆਉਣਾ ਚਾਹੀਦਾ ਔਡੀਅੰਸ 'ਤੇ, ਫਿਰ 90 ਮਿੰਟ 'ਤੇ ਆਉਣਾ ਚਾਹੀਦਾ, ਫਿਰ ਲਿਖਦਾ।
2: ਅੱਛਾ,
0: ਹਾਂ, ਸੋ ਹੀ ਰਾਈਟਸ ਮੈਥਮੈਟਿਕਲੀ, ਪਹਿਲੇ ਮੈਥ ਬਣਾਉਂਦਾ ਚੀਜ਼ ਦੀ ਫਿਰ ਲਿਖਦਾ, ਫਿਰ ਸਟੋਰੀ ਬੋਰਡਿੰਗ ਕਰਦਾ।
2: ਇੱਕ ਜਿਹੜੀ ਸਿਚੁਏਸ਼ਨ ਆ, ਇੱਕ ਜਿਹੜਾ ਸਸਪੈਂਸ ਆ, ਡਰ ਆ, ਉਹਨੂੰ ਪਹਿਲਾਂ ਕ੍ਰੀਏਟ ਕਰਨਾ, ਫਿਰ ਉਹਨੂੰ ਹੌਲੀ ਹੌਲੀ ਰਿਜ਼ੋਲਵ ਕਰਨਾ, ਆਡੀਅੰਸ ਨੂੰ ਰਿਲੈਕਸ ਕਿੱਥੇ ਕਰਨਾ, ਉਹਨੂੰ ਹਸਾਉਣਾ ਕਿੱਥੇ ਆ, ਆਡੀਅੰਸ ਨੂੰ ਨਚਾਉਣਾ ਕਿੱਥੇ ਆ, ਹੈ ਨਾ, ਉਹਨੂੰ ਸਟ੍ਰੈਸ ਕਿੱਥੇ ਦੇਣਾ। ਸੋ ਬੇਸਿਕਲੀ ਜਿਹੜੇ ਚੰਗੇ ਡਾਇਰੈਕਟਰ ਨੇ ਉਹ ਸਾਰੇ ਰੰਗ ਭਰਨ ਦੀ ਕੋਸ਼ਿਸ਼ ਕਰ,
0: ਬਿਲਕੁਲ ਹਰ ਪਾਸੇ ਇਸ ਤਰ੍ਹਾਂ ਜਿਨ੍ਹਾਂ ਨੂੰ ਮਤਲਬ ਮਾਰਟਿਨ ਸਕੋਰਸੇਜ਼ੀ ਨੂੰ ਕਹਿੰਦੇ ਕਿ ਹੀ ਇਜ਼ ਦ ਗ੍ਰੇਟੈਸਟ ਡਾਇਰੈਕਟਰ ਆਫ ਆਲ ਟਾਈਮ ਅੱਜ ਤੱਕ ਦਾ, ਉਹਨੇ ਸਾਰੀ ਉਮਰ ਫਿਲਮਾਂ ਹੀ ਐਂਟੀ ਐਸਟੈਬਲਿਸ਼ਮੈਂਟ ਬਣਾਈਆਂ। ਇਨਫੈਕਟ ਕ੍ਰਿਸ਼ਚੈਨਿਟੀ ਨੂੰ ਕੁਐਸਚਨ ਕਰਦੀ ਹੋਈ ਫਿਲਮ ਬਣਾਈ ਸੀਗੀ ਦ ਲਾਸਟ ਟੈਂਪਟੇਸ਼ਨ ਆਫ ਕ੍ਰਾਈਸਟ, ਜਿਹੜੀ ਅੱਜ ਤੱਕ ਨਹੀਂ ਰਿਲੀਜ਼ ਹੋ ਪਾਈ, 1974 ਦੀ ਬੈਨ ਹੋਈ ਹੋਈ ਫਿਲਮ ਅੱਜ ਤੱਕ ਨਹੀਂ ਹੋਈ। ਅਤੇ ਮਤਲਬ ਅਗਲੇ ਦੇ ਸਵਾਲ ਜਵਾਬ ਸੀਗੇ ਆਪਣੇ ਹੀ, ਕਿਉਂਕਿ ਉਹ ਆਉਂਦਾ ਵੀ ਉਸ ਫੈਮਿਲੀ ਤੋਂ ਹੈ, ਉਹਦੇ ਫਾਦਰ ਪਾਦਰੀ ਸੀਗੇ, ਹੈ ਨਾ, ਕਿ ਆਪਾਂ ਇਸ ਕਰਕੇ ਚੀਜ਼ ਡਿਸਕਸ ਕਰ ਰਹੇ ਹਾਂ ਕਿਉਂਕਿ ਅਮੈਰੀਕਾ ਦੀ USP ਇਹ ਆ ਕਿ ਆਜ਼ਾਦੀ ਬੋਲਣ ਦੀ ਸੋਚਣ ਦੀ, ਫਿਰ ਅੱਗੋਂ ਉਹਨਾਂ ਦੀ ਉਹ ਜਿਹੜੀ ਉਹ USP ਹੈ ਨਾ, ਉਹਨਾਂ ਦੇ ਸਿਨੇਮਾ 'ਚ ਹਮੇਸ਼ਾ ਝਲਕੀ ਆ, ਹੈ ਨਾ। ਇਹ ਉਹ ਲੋਕ ਨੇ ਜਿਹੜੇ ਪ੍ਰੈਜ਼ੀਡੈਂਟ ਦਾ ਜਿਹੜਾ ਹਰ ਸਾਲ ਇੱਕ ਡਿਨਰ ਹੁੰਦਾ ਜਿੱਥੇ ਪ੍ਰੈਜ਼ੀਡੈਂਟ ਦੀ ਪਹਿਲੇ ਬੇਇੱਜ਼ਤੀ ਕੀਤੀ ਜਾਂਦੀ, ਪ੍ਰੈਜ਼ੀਡੈਂਟ ਹੱਸਦਾ, ਫਿਰ ਆਏ ਸਾਰੇ ਅਮੀਰ ਨਾਮੀ ਤਰੀਮ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਂਦੀ, ਸਾਰੇ ਹੱਸਦੇ, ਹੈ ਨਾ, ਜਸਟ ਟੂ ਸ਼ੋ ਕਿ ਵੀ ਆਰ ਜਸਟ ਹਿਊਮਨਸ। ਅਤੇ ਹੁਣ ਉੱਥੇ ਦੀ ਜਿਹੜੀ ਪੋਲਰਾਈਜੇਸ਼ਨ ਹੈ ਨਾ, ਉਹ ਤੁਹਾਨੂੰ ਹਰ ਪਾਸੇ ਦਿਖਣੀ ਸ਼ੁਰੂ ਹੋ ਗਈ ਆ, ਹੈ ਨਾ, ਕਿ ਇੱਕ ਇੱਕ ਬੰਦੇ ਦੀ ਕਈ ਗੱਲ ਦਾ ਅਸਰ, ਇੱਕ ਪ੍ਰੈਜ਼ੀਡੈਂਟ ਦੀ ਕਈ ਗੱਲ ਦਾ ਅਸਰ ਸਾਰੀ ਦੁਨੀਆ ਦੇ ਅੰਦਰ ਵਾਰ ਦੀ ਸਿਚੁਏਸ਼ਨ ਲੈ ਆਉਂਦੀ ਹੈ, ਲੋਕਾਂ ਦੇ ਅੰਦਰ ਬਿਨਾਂ ਗੱਲ ਦੀ ਨਫ਼ਰਤ ਪਾਲ ਦਿੰਦੀ ਹੈ। ਜਿਹਨੂੰ ਨਹੀਂ ਪਤਾ ਨਹੀਂ ਪਤਾ, ਕਈ ਵਾਰੀ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਝੰਝੋੜੋ ਨਾ ਕਿ ਯਾਰ ਤੂੰ ਨਫ਼ਰਤ ਕਿਉਂ ਨਹੀਂ ਕਰਦਾ ਪਿਆ, ਤੂੰ ਪਾਗਲ ਆ, ਇਹ ਤਾਂ ਉਹ ਵਾਲਾ ਹਾਲ ਹੋ ਗਿਆ,
2: ਸਾਡੇ ਵਾਲਿਆਂ ਦਾ ਕਹਿੰਦੇ ਕੋਈ ਸਟੈਂਡ ਨੀ। ਜਦੋਂ ਦਲਜੀਤ ਚਮਕੀਲਾ ਕੱਢਦਾ ਆ ਤੇ ਉਦੋਂ ਉਹ ਅਸੀਂ ਕਹਿੰਦੇ ਵੀ ਗੱਦਾਰ ਹੈ ਕੌਮ ਦਾ, ਤੇ ਹੁਣ ਕੌਮ ਦਾ ਉਹ ਹੀਰਾ ਹੋ ਗਿਆ, ਤੇ ਸਾਡੇ ਜਥੇਦਾਰ ਸਾਹਿਬ ਵੀ ਕਹਿੰਦੇ ਕਿ ਹੁਣ ਪਤਾ ਲੱਗਿਆ ਵੀ ਹਰੀਕੇ ਤੇ ਆਹ ਕੁਛ ਹੋਇਆ। ਅਤੇ ਅਸੀਂ 95 ਦੇ ਕਹਿੰਦੇ ਕਬੋਨ ਹਾਂ, ਅਤੇ ਸਾਨੂੰ ਤਾਂ ਕਾਫੀ ਦੇਰ ਦਾ ਪਤਾ ਵੀ ਖਾਲੜਾ ਸਾਹਿਬ ਅਤੇ ਹਰੀਕੇ ਦੇ ਬਾਰੇ, ਸਭ ਵੋਟਾਂ ਆਉਣ ਦਾ ਨਤੀਜਾ ਡਰਾਮਾ ਜ਼ਿਆਦਾ ਹੋ ਰਿਹਾ ਵਾ, ਕੋਈ ਸ਼ੱਕ ਨਹੀਂ ਕਿ ਫਿਲਮ ਸੋਹਣੀ ਆ। ਪੁਲ ਚੁਕਮਾ ਬਿਲਕੁਲ ਜੀ ਸਹੀ ਵਾਜਬ ਗੱਲ ਕਰ ਰਹੇ ਹੋ ਤੁਸੀਂ, ਸੋ ਇੱਥੇ ਬਹੁਤ ਸਾਰੇ ਪੱਖ ਨੇ ਇਸ ਚੀਜ਼ ਦੇ, ਠੀਕ ਆ, ਜਿੱਥੇ ਸਾਨੂੰ ਆਪਾਂ ਇੱਕੋ ਹੀ ਪੱਖ ਜਦੋਂ ਆਪਾਂ ਵੇਖਣ ਲੱਗ ਪੈਂਦੇ ਹਾਂ ਤਾਂ ਫਿਰ ਬਾਕੀ ਜਿਹੜੇ ਧੁੰਦਲੇ ਪੈ ਜਾਂਦੇ, ਜਿਹਨੇ ਜੋ ਜਿਹੜੇ ਟਾਈਮ ਦੇ ਉੱਤੇ ਕੀਤਾ। ਚਲੋ ਇਹ ਕਲਾਕਾਰ ਨੂੰ ਨਾ ਇੱਕ ਆਜ਼ਾਦੀ ਜ਼ਰੂਰ ਹੁੰਦੀ ਆ, ਉਹਨੇ ਹਰ ਇੱਕ ਤਰ੍ਹਾਂ ਦੇ ਪ੍ਰੋਜੈਕਟ ਕਰਨੇ ਹੁੰਦੇ ਆ, ਇਹ ਜ਼ਰੂਰ ਹੁੰਦਾ, ਪਰ ਕਈ ਵਾਰੀ ਕਈ ਜਿਹੜੇ ਪੈਟਰਨ ਨੇ ਨਾ ਉਹ ਫਿਰ ਚੁਭਣ ਲੱਗ ਪੈਂਦੇ ਆਡੀਅੰਸ ਜਦੋਂ ਪੈਟਰਨ ਵੇਖਦਾ ਨਾ, ਸੋ ਇਹ ਪੈਟਰਨ ਨਹੀਂ ਆ ਜਿਹੜਾ ਤੁਸੀਂ ਐਕਸਪਲੇਨ ਕਰ ਰਹੇ ਹੋ, ਸੋ ਉਦੋਂ ਫਿਰ ਉਹਨੂੰ ਬੰਦੇ ਨੂੰ ਇਹ ਚੀਜ਼ ਸਮਝ ਲੱਗ ਪੈਂਦੀ ਆ ਵੀ ਯਾਰ ਇਹ ਨਾ ਇਹ ਜਾਣ ਬੁੱਝ ਕੇ ਆਪਣੇ ਮਤਲਬ ਦੇ ਲਈ ਇਹ ਚੀਜ਼ ਕੀਤੀ ਜਾ ਰਹੀ ਹੈ। ਅਤੇ ਉਹੀ ਆਪਾਂ ਵੇਖਦੇ ਹਾਂ ਅੱਜ ਕੱਲ੍ਹ, ਮਤਲਬ ਹਰ ਕੋਈ
0: ਹਾਂ ਮਤਲਬ
2: ਸਮੇਂ ਦੇ ਹਿਸਾਬ ਨਾਲ, ਸੋਸ਼ਲ ਮੀਡੀਆ ਦੇ ਰੁਝਾਨ ਦੇ ਹਿਸਾਬ ਨਾਲ ਡਰਾਮੇਬਾਜ਼ੀ ਕਰਨ ਦੇ ਲਈ ਬਹਿ ਜਾਂਦਾ। ਚਲੋ ਖੈਰ, ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅਤੇ ਆ ਕੇ ਫਿਰ ਇੱਥੋਂ ਹੀ ਆਪਾਂ ਸਫ਼ਰ ਆਪਣਾ ਸ਼ੁਰੂ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 200 ਸਵਾਗਤ ਤੁਹਾਡੇ ਸਾਰਿਆਂ ਦਾ। ਅੱਜ ਦਿਨ ਵੀਰਵਾਰ ਦਾ 2 ਜੁਲਾਈ 2026 ਹੋ ਚੁੱਕੀ ਹੈ। ਨਵਾਂ ਫਾਈਨੈਂਸ਼ੀਅਲ ਜਿਹੜਾ ਵਾ ਉਹ ਕੱਲ੍ਹ ਦਾ ਸਟਾਰਟ ਹੋ ਚੁੱਕਾ ਵਾ। ਕਈ ਸਾਰੇ ਚੇਂਜਿਸ ਨੇ ਜਿਹੜੇ ਉਹ ਇਮੀਗ੍ਰੇਸ਼ਨ ਦੇ ਵਿੱਚ ਵੇਖਣ ਨੂੰ ਮਿਲੇ ਨੇ। ਅੱਜ ਆਪਾਂ ਖਾਸ ਮਹਿਮਾਨ ਯਾਦਵਿੰਦਰ ਸਿੰਘ ਜੀ ਲੈ ਕੇ ਆਏ ਹਾਂ ਬਾਂਸਲ ਇਮੀਗ੍ਰੇਸ਼ਨ ਤੋਂ, ਜਿਹੜੇ ਸਾਨੂੰ ਦੱਸਣਗੇ ਕਿ ਕੀ ਚੇਂਜਿਸ ਨੇ ਜਿਹੜੇ ਉਹ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਆਏ ਨੇ। ਕਈ ਤਾਂ ਜਿਹੜੇ ਉਹ ਪਹਿਲਾਂ ਹੀ ਅਨੁਮਾਨ ਜਿਨ੍ਹਾਂ ਦੇ ਲਗਾਏ ਜਾ ਰਹੇ ਸੀ, ਪਰ ਕਈ ਇੱਦਾਂ ਦੇ ਹੋਣਗੇ ਕਿ ਜਿਹੜੇ ਇੱਕਦਮ ਆਏ ਨੇ, ਰਾਤੋਂ ਰਾਤ ਆਏ ਨੇ, ਜਿਨ੍ਹਾਂ ਦਾ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ। ਅਤੇ ਆਹੋ ਬਾਂਸਲ ਇਮੀਗ੍ਰੇਸ਼ਨ ਤੋਂ ਯਾਦਵਿੰਦਰ ਜੀ ਨੂੰ ਔਨਏਅਰ ਕਰਦੇ ਹਾਂ ਅਤੇ ਬਾਕੀ ਦੀ ਗੱਲਬਾਤ ਜਿਹੜੀ ਉਹ ਇਹਨਾਂ ਨਾਲ ਕਰਦੇ ਹਾਂ। ਯਾਦਵਿੰਦਰ ਜੀ, ਕੀ ਹਾਲ ਚਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਬਹੁਤ ਬਹੁਤ ਧੰਨਵਾਦ ਬਲਕੀਰ ਜੀ।
0: ਠੀਕ ਠਾਕ ਜੀ,
1: ਹਾਲ ਚਾਲ ਬਹੁਤ ਵਧੀਆ। ਹਾਂਜੀ, ਇਹ ਬਟ ਡਿਪਾਰਟਮੈਂਟ ਹੈ ਜਿਹੜਾ, ਉਹ ਸਾਨੂੰ ਸਰਪ੍ਰਾਈਜ਼ ਹੀ ਦੇਈ ਜਾ ਰਿਹਾ
0: ਜੀ। ਰਾਤੋਂ ਰਾਤ ਕੋਈ ਨਾ ਕੋਈ ਬੰਬ ਸੁੱਟ ਦਿੰਦੇ ਆ।
1: ਬੰਬ ਵਰਗਾ ਹੀ ਵੱਜਿਆ ਜੀ ਇਸ ਟਾਈਮ ਦੇ ਉੱਤੇ, ਬਲਕੀਰ ਜੀ। ਤਕਰੀਬਨ ਹਰ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੇ ਫੀਸ ਆ ਜੀ ਉਹ ਇਨਕਰੀਜ਼ ਹੁੰਦੀ ਹੈ ਜੀ
0: ਜੀ,
1: ਪਰ ਉਹ ਨਾ ਜਿਹੜੀ ਫੀਸ ਇਨਕਰੀਜ਼ ਹੁੰਦੀ ਹੈ ਉਹ ਤਕਰੀਬਨ ਹੁੰਦੀ ਹੈ ਇਨਫਲੇਸ਼ਨ ਦੇ ਅਕੋਰਡਿੰਗ, ਹਨਾ, ਜਿਵੇਂ ਕਿ 2-4% ਤਕਰੀਬਨ ਐਵਰੇਜ ਜਿਹੜੀ ਫੀਸ ਇਨਕਰੀਜ਼ ਹੁੰਦੀ ਹੈ
0: ਜੀ।
1: ਪਰ ਸਰਪ੍ਰਾਈਜ਼ਿੰਗਲੀ ਇਸ ਟਾਈਮ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਫੀਸ ਦੇ ਵਿੱਚ ਇਨਕਰੀਜ਼ ਕੀਤਾ ਤਕਰੀਬਨ ਵੱਖ ਵੱਖ ਵੀਜ਼ਿਆਂ ਦੇ ਲਈ, ਉਹ ਤਕਰੀਬਨ ਐਵਰੇਜ ਆ ਜਿਹੜਾ ਉਹ 25% ਦੇ ਕਰੀਬ ਇਨਕਰੀਜ਼ ਕੀਤਾ ਜੀ ਇਕਦਮ।
0: ਬੱਲੇ ਬੱਲੇ ਬੱਲੇ, 25%
1: ਇਹ ਸਾਰੇ ਨੇ। ਹਾਂਜੀ ਬਲਕੀਰ ਜੀ, ਸਾਡੇ ਲਈ ਵੀ ਇਹ ਸਰਪ੍ਰਾਈਜ਼ਿੰਗ ਹੀ ਰਿਹਾ ਹੈ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਗਵਰਨਮੈਂਟ ਦੀ ਜਾਂ ਕਹਿ ਸਕਦੇ ਡਿਪਾਰਟਮੈਂਟ ਦੀ ਇੱਕ ਇਨਡਾਇਰੈਕਟਲੀ ਵੇ ਆ ਜਿਹੜਾ ਉਹ ਮਾਈਗ੍ਰੈਂਟਸ ਨੂੰ ਘੱਟ ਕਰਨ ਦੇ ਲਈ ਜੋ ਪ੍ਰੈਸ਼ਰ ਗਵਰਨਮੈਂਟ ਦੇ ਉੱਤੇ ਬਣਾਇਆ ਜਾ ਰਿਹਾ ਹੈ।
0: ਓਕੇ, ਮਤਲਬ ਵੀ ਇਹ ਇੱਦਾਂ ਫੀਸਾਂ ਵਧਾ ਕੇ ਆ ਕਿ ਜਿਹੜੇ ਮਾੜਾ ਮੋਟਾ ਜਿਹਦਾ ਮਤਲਬ 50% ਮਾਇੰਡ ਆ ਉਹ ਤਾਂ ਵੇਖੋ ਛੱਡ ਦੂਗਾ ਕਿ ਯਾਰ ਇੰਨੇ ਪੈਸੇ ਮੈਂ ਕਿਉਂ ਲਾਵਾਂ, ਹਨਾ, ਪਰ ਜਿੰਨੇ ਲਾਉਣੇ ਆ ਚਲੋ ਉਨੇ ਲਾਉਣੇ ਹੀ ਆ।
1: ਹਾਂਜੀ ਨਹੀਂ ਬਿਲਕੁਲ ਜੀ,
0: ਨਹੀਂ ਬਿਲਕੁਲ, ਇਹ ਕਾਫੀ ਸ਼ੌਕਿੰਗ ਹੈ ਕਿਉਂਕਿ 25% ਇੱਕਦਮ ਜਿਹੜਾ ਉਹ ਰਾਤੋਂ ਰਾਤ ਇਨਕਰੀਜ਼ ਹੋਣਾ, ਜਾਂ ਜਿਹੜੇ ਖਾਸ ਕਰਕੇ ਮੈਨੂੰ ਲੱਗਦਾ ਇਹ ਉਹਨਾਂ ਲਈ ਜ਼ਿਆਦਾ ਇੱਕ ਤਰ੍ਹਾਂ ਨਾਲ ਮਾਈਂਡਫੁੱਲ ਆ ਕਿ ਜਿਹੜੇ ਔਲਰੇਡੀ ਕਤਾਰ ਦੇ ਵਿੱਚ ਲੱਗੇ ਸੀ, ਕਿਊ ਦੇ ਵਿੱਚ ਲੱਗੇ ਸੀ ਵੀਜ਼ਾ ਪਾਉਣ ਦੇ ਲਈ, ਕਿ ਮੰਨ ਲਓ ਆਪਾਂ ਆਉਣ ਵਾਲੇ 30 ਦਿਨਾਂ ਦੇ ਵਿੱਚ ਪਾ ਦਾਂਗੇ ਜਾਂ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਪਾਉਣਾ ਆ ਜਾਂ ਆਹ ਪਾਉਣਾ ਵਾ, ਸਲਾਹਾਂ ਚੱਲ ਰਹੀਆਂ ਸੀ, ਅਤੇ ਉਹਨਾਂ ਨੂੰ ਜ਼ਿਆਦਾ ਦੁੱਖ ਲੱਗੂਗਾ ਕਿਉਂਕਿ ਪਹਿਲਾਂ ਉਹਨਾਂ ਨੇ ਕਜਾ ਕੁਛ ਪੈਸਿਆਂ ਦੇ ਪਾਉਣਾ ਸੀ, ਹੁਣ ਉਹਦੇ ਵਿੱਚ ਵਾਧਾ ਕਰਕੇ ਦੇਣਾ ਪਊਗਾ।
1: ਹਾਂਜੀ ਬਿਲਕੁਲ ਬਲਕੀਰ ਜੀ, ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ 485 ਵੀਜ਼ਾ ਜਿਹੜਾ ਵਰਕ ਵੀਜ਼ਾ ਜਿਹਨੂੰ ਕਿਹਾ ਜਾਂਦਾ ਹੈ, ਜਦੋਂ ਬੱਚਾ ਇੱਥੇ ਪੜ੍ਹਾਈ ਕਰਦਾ ਹੈ ਆਪਣੀ ਮਿਨੀਮਮ 2 ਸਾਲ ਦੀ ਪੜ੍ਹਾਈ ਪੂਰੀ ਕਰਦੇ ਤੇ ਉਸ ਤੋਂ ਬਾਅਦ
0: TR,
1: ਉਹ 485 ਵੀਜ਼ਾ ਜਦੋਂ TR ਅਪਲਾਈ ਕਰਦੇ ਨੇ
0: ਜੀ,
1: ਉਹਦੀ ਜਿਹੜੀ ਫੀਸ ਰੀਸੈਂਟਲੀ ਹਲੇ ਮਾਰਚ ਦੇ ਵਿੱਚ ਹੀ ਇਨਕਰੀਜ਼ ਹੋਈ ਸੀ ਕਿ ਡਿਪਾਰਟਮੈਂਟ ਨੇ ਡਬਲ ਕਰ ਦਿੱਤੀ ਸੀਗੀ, ਤਾਂ ਅਸੀਂ ਉਮੀਦ ਇਹੀ ਕਰ ਰਹੇ ਸੀ ਕਿਉਂਕਿ ਰੀਸੈਂਟਲੀ ਵਾਧਾ ਹੋਇਆ ਸੀਗਾ TR ਦੀ ਫੀਸ ਦੇ ਵਿੱਚ, ਤਾਂ ਸ਼ਾਇਦ ਜਿਹੜੀ TR ਦੀ ਫੀਸ ਆ ਸਾਨੂੰ ਉਮੀਦ ਸੀ ਕਿ ਹੁਣ ਇਨਕਰੀਜ਼ ਉਹ ਜਿਹੜੀ ਨਹੀਂ ਹੋਏਗੀ
0: ਜੀ,
1: ਬਟ ਸਰਪ੍ਰਾਈਜ਼ਿੰਗਲੀ ਇਹਦੇ ਵਿੱਚ ਵੀ ਤਕਰੀਬਨ ਜਿਹੜਾ ਇਨਕਰੀਜ਼ ਉਹੀ 25% ਦੇ ਕਰੀਬ ਹੋਇਆ ਹੈ। ਇਹ ਵੀ ਫੀਸ ਆ ਜਿਹੜੀ ਡਿਪਾਰਟਮੈਂਟ ਨੇ 4600 ਤੋਂ ਵਧਾ ਕੇ ਜੀ ਇੱਕਦਮ 5700 ਤੋਂ ਜ਼ਿਆਦਾ ਕਰ ਦਿੱਤੀ ਹੈ ਜੀ।
0: ਭਲੇ ਭਲੇ ਭਲੇ, ਮਤਲਬ TR ਨਾ ਪਾਈਏ ਰਹਿੰਦੀ ਹੈ।
1: ਇੰਡੀਆ ਤੋਂ ਜਾਂ ਬੇਸ਼ਕ ਆਸਟ੍ਰੇਲੀਆ ਦੇ ਵਿੱਚ ਵੀ ਨੇ, ਹਨਾ, ਤੇ ਉਹਨਾਂ ਦੀ PR ਅਪਲਾਈ ਕਰਦੇ ਨੇ
0: ਜੀ,
1: ਉਸਦੀ ਫੀਸ ਦੇ ਵਿੱਚ ਵੀ ਜਿਹੜਾ ਕਾਫੀ ਵੱਡਾ ਵਾਧਾ ਹੈ ਜਿਹੜਾ ਉਹ ਹੋਇਆ ਬਲਕੀਰ ਜੀ। ਪਹਿਲਾਂ ਜਿਹੜੀ ਡਿਪਾਰਟਮੈਂਟ ਦੀ ਫੀਸ ਸੀਗੀ ਉਹ ਸੀਗੀ ਜੀ $9,365, ਪਹਿਲਾਂ ਹੀ ਕਾਫੀ ਜ਼ਿਆਦਾ ਫੀਸ ਸੀਗੀ ਜੇ ਆਪਾਂ ਗੱਲ ਕਰੀਏ, ਪਰ ਉਹਦੇ ਵਿੱਚ ਵੀ ਹਾਂਜੀ ਤਕਰੀਬਨ $9,300 ਦੇ ਕਰੀਬ ਜਿਹੜੀ ਫੀਸ ਸੀਗੀ, ਹੁਣ ਉਹ ਵੱਧ ਕੇ ਜੀ $11,710 ਹੋ ਗਈ ਹੈ ਜੀ, ਤਕਰੀਬਨ 2500 ਦੇ ਕਰੀਬ ਇਹ ਵਾਧਾ ਹੋਇਆ ਜੀ, 2400-2500 ਦੇ ਕਰੀਬ।
0: ਇਹਦੇ ਇਹਨਾਂ ਦੇ ਕਹਿਣ ਦੇ ਹਿਸਾਬ ਨਾਲ ਤੇ ਬੰਦਾ ਫਿਰ ਵਿਆਹ ਵੀ ਨਾ ਕਰਾਵੇ, ਜੇ ਕਰਾਵੇ ਤੇ ਪਹਿਲਾਂ ਉਹਨਾਂ ਨਾਲ ਸ਼ਰਤ ਰੱਖੇ ਅੱਗੇ ਵੀ ਆਹ ਪੈਸੇ ਪਾਓ ਤੈਨੂੰ ਦੇਣੇ ਪੈਣੇ।
1: ਬਲਕੀਰ ਜੀ ਇਹਦੇ ਵਿੱਚ ਇੱਕ ਹੋਰ ਹੈਰਾਨੀ ਦੀ ਗੱਲ ਇਹ ਵੀ ਹੈ ਜੀ, ਕਿਉਂਕਿ ਜਦੋਂ ਕੋਈ ਵੀ ਇੰਨੀ ਜ਼ਿਆਦਾ ਫੀਸ ਆ ਜਿਹੜੀ ਉਹ ਪੇ ਕਰਦਾ, ਤਾਂ ਉਹਦੇ ਵਿੱਚ ਆਪਾਂ ਇੱਕ ਉਮੀਦ ਇਹ ਵੀ ਕਰਦੇ ਹਾਂ ਕਿ ਇਹਦਾ ਪ੍ਰੋਸੈਸਿੰਗ ਟਾਈਮ ਆ ਜਿਹੜਾ, ਹਨਾ, ਉਹ ਵੀ ਕੁਇਕ ਹੋਣਾ ਚਾਹੀਦਾ। ਬਟ ਜਦੋਂ ਦੇਖਣ ਵਿੱਚ ਇਹ ਆਉਂਦਾ ਜੇ ਕੋਈ ਆਫਸ਼ੋਰ ਤੋਂ ਐਪਲੀਕੈਂਟ ਅਪਲਾਈ ਕਰਦਾ ਤਾਂ ਉਹਨੂੰ ਤਕਰੀਬਨ ਜਿਹੜਾ ਵੇਟਿੰਗ ਟਾਈਮ ਆ 18-24 ਮਹੀਨਿਆਂ ਦਾ ਲੱਗ ਰਿਹਾ, ਤਾਂ ਇੰਨੇ ਪੈਸੇ ਪਹਿਲਾਂ ਤੁਹਾਨੂੰ 2 ਸਾਲ ਪਹਿਲਾਂ ਪੇ ਕਰਨੇ ਪੈਣਗੇ, ਫਿਰ 2 ਸਾਲ ਬਾਅਦ ਜਾ ਕੇ ਵੀਜ਼ਾ ਜਿਹੜਾ ਉਹ ਕਰਾਉਣਾ ਚਾਹੁੰਦਾ ਜੀ।
0: ਇਹ ਤੇ ਐ ਜਿੱਦਾਂ ਵਿਆਜੀ ਪੈਸੇ ਫੜਾਤੇ ਹੁੰਦੇ ਕਿਸੇ ਨੂੰ, ਤੇ ਜਿਹਦਾ ਮਿਲਣਾ ਵੀ ਨੀ ਮੁੜ ਕੇ ਵਿਆਹ ਚ, ਨਹੀਂ 2 ਸਾਲ ਟਾਈਮ ਪੀਰੀਅਡ ਆ, ਉਹ ਕਿਤੇ ਤੇ ਕੰਪਰੋਮਾਈਜ਼ ਕਰੋ ਤੁਸੀਂ, ਚਲੋ ਇਟਸ ਓਕੇ, ਇੱਧਰੋਂ ਨਹੀਂ ਤੇ ਉੱਧਰੋਂ ਘਟਾ ਲਓ, ਫਿਰ ਜੇ ਇੰਨੇ ਇੰਨੇ ਪੈਸੇ ਤੁਸੀਂ ਵਧਾ ਤੇ ਆ ਤੇ ਕੋਈ ਸਟਾਫ ਵਧਾ ਲਓ, ਉਹਨਾਂ ਨੂੰ ਮਸਾ ਐਕਸਟਰਾ ਉਹਨਾਂ ਦੇ ਘੰਟੇ ਲਵਾ ਲਓ।
1: ਹਾਂਜੀ ਨਹੀਂ ਬਿਲਕੁਲ ਜੀ, ਕਿਉਂਕਿ ਸਾਡੇ ਕੋਲੇ ਕਈ ਵਾਰੀ ਕੁਐਰੀ ਏਦਾਂ ਦੀ ਵੀ ਆਉਂਦੀ ਹੈ ਬਲਕੀਰ ਜੀ, ਕਿ ਉਹ ਕਹਿੰਦੇ ਨੇ ਸਾਡੇ ਫੈਮਿਲੀ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੋ ਰਿਹਾ, ਕਿਉਂਕਿ ਇੰਡੀਆ ਦੇ ਵਿੱਚ ਇੱਕ ਹੋਰ ਵੀ ਜਿਹੜੀ ਹੈ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਐਪਲੀਕੈਂਟ ਨੇ ਇੰਨੀ ਲੰਬਾ ਵੇਟਿੰਗ ਟਾਈਮ ਤਾਂ ਹੋਏਗਾ ਹੀ ਨਹੀਂ, ਤੇ ਉਹਨਾਂ ਨੂੰ ਲੱਗਦਾ ਕਿ ਇੱਥੇ ਫਾਈਲ ਹੀ ਨਹੀਂ ਅਪਲਾਈ
0: ਝੂਠ
1: ਕੀਤੀ ਹੋਈ ਉਹਨਾਂ
0: ਦੇ
1: ਨੇ।
0: ਆਏ ਸਹੀ ਗੱਲ ਆ, ਉਹਨਾਂ ਲੱਗਦਾ ਲਾਰੇ ਲਾਉਂਦੇ ਆ, ਏਦਾਂ ਕਿੱਦਾਂ ਹੋ ਸਕਦਾ ਵੀ ਬੰਦਾ ਉੱਥੇ ਪੀਆਰ ਹੋਵੇ ਸਾਰਾ ਕੁਛ ਹੋਵੇ ਤੇ ਉਹ ਕਵੇ ਵੀ 2 ਸਾਲ ਲੱਗ ਜਾਣਗੇ ਜਾਂ ਆਉਣ ਹੀ ਨਹੀਂ ਡਿਆ ਕੁਛ, ਇਹ ਤਾਂ ਚਲੋ ਨੋਰਮਲ ਰਿਸ਼ਤੇਦਾਰਾਂ ਦੀਆਂ ਗੱਲਾਂ ਨੇ।
1: ਹਾਂਜੀ
0: ਨਹੀਂ ਥੋੜੀ ਜਿਹੀ ਵੇਖੋ ਹਾਸੇ ਮਜ਼ਾਕ ਤਾਂ ਆਪਾਂ ਚਲੋ ਗੱਲ ਕਰ ਲਈ ਦੀ ਆ, ਪਰ ਕਿਤੇ ਨਾ ਕਿਤੇ ਹੈਗੀ ਤੇ ਕੰਸਰਨ ਹੀ ਗਿਆ ਏ।
1: ਹਾਂਜੀ ਬਿਲਕੁਲ ਹੈ ਜੀ ਬਿਲਕੁਲ ਜੀ।
0: ਤੇ ਇਸ ਤੋਂ ਇਲਾਵਾ ਕੋਈ ਹੋਰ ਕੋਈ ਮੇਜਰ ਵਾਧਾ, ਵੈਸੇ ਤੇ 25% ਤੁਸੀਂ ਜਿੱਦਾਂ ਦੱਸਿਆ ਕਿ ਸਾਰਿਆਂ 'ਚ ਹੋਇਆ ਵਾ, ਕੋਈ ਹੋਰ ਵੱਡੇ ਅਮਾਊਂਟ ਵਾਲਾ ਵੀਜ਼ਾ ਸੀ ਜਿਹਦਾ ਹੋਰ ਭਾਰ ਪੈ ਗਿਆ ਹੋਵੇ?
1: ਤਕਰੀਬਨ ਵੈਸੇ ਤਾਂ ਸਾਰੇ ਵੀਜ਼ਿਆਂ ਜਿਵੇਂ ਆਪਾਂ ਗੱਲ ਕਰੀਏ ਜਿਹੜੇ ਜ਼ਿਆਦਾ ਕਾਮਨ ਵੀਜ਼ੇ ਸੀਗੇ, ਸਾਰੇ ਵੀਜ਼ਿਆਂ ਦੀ ਹੀ ਫੀਸ ਹੈ ਜਿਹੜੀ ਉਹ ਇਨਕਰੀਜ਼ ਹੋਈ ਹੈ। ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਜੇ ਕੋਈ ਇੱਥੇ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਹੈ ਬ੍ਰੀਜਿੰਗ ਵੀਜ਼ਾ ਏ ਦੇ ਉੱਤੇ ਹੈ ਤੇ ਉਹਨੇ ਟਰੈਵਲ ਕਰਨਾ ਹੈ ਤਾਂ ਉਹਨੂੰ ਬ੍ਰੀਜਿੰਗ ਵੀਜ਼ਾ ਬੀ ਲੈਣਾ ਪੈਂਦਾ ਸੀ, ਉਹਦੀ ਫੀਸ ਦੇ ਵਿੱਚ ਵੀ ਤਕਰੀਬਨ ਜੇ ਆਪਾਂ ਗੱਲ ਕਰੀਏ ਉਹ ਟ੍ਰਿਪਲ ਹੋ ਗਈ ਹੈ ਜੀ। ਪਹਿਲਾਂ ਤਕਰੀਬਨ $190 ਦੇ ਕਰੀਬ ਜਿਹੜੀ ਡਿਪਾਰਟਮੈਂਟ ਦੀ ਫੀਸ ਹੁੰਦੀ ਸੀ ਬ੍ਰੀਜਿੰਗ ਦਾ ਬੀ ਲੈਣ ਦੀ, ਉਹ ਵੱਧ ਕੇ $575 ਹੋ ਗਈ ਹੈ ਜੀ।
0: ਬੱਲੇ ਬੱਲੇ ਬੱਲੇ, ਹੁਣ ਮੈਂ ਅੱਗੇ ਪੁੱਛਾਂ ਤੁਹਾਨੂੰ ਕਿ ਤਾਂ ਪੁੱਛਿਆ ਮੈਂ ਇਹ ਸੋਚਣ ਦੇ ਮਤਲਬ ਟਰੈਵਲ ਵੀ ਨਾ ਕਰੇ ਬੰਦਾ ਉੱਤੇ ਬੈਠਾ ਰਹੇ।
1: ਹਾਂਜੀ ਜੇ ਤੁਸੀਂ ਜੇ ਕਿਸੇ ਨੇ ਆਪਣੀ ਫੈਮਿਲੀ ਨੂੰ ਮਿਲਣ ਜਾਣਾ ਜਾਂ ਕਿਤੇ ਹੋਰ ਕਿਤੇ ਹੈ ਨਾ ਵੀ ਚਲੋ ਕੋਈ ਟਰੈਵਲ ਦਾ ਕੋਈ ਰੀਜ਼ਨ ਹੈ ਨਾ ਕਿ ਆਸਟ੍ਰੇਲੀਆ ਤੋਂ ਬਾਹਰ ਜਾਣਾ ਤੇ ਉਹਨਾਂ ਕੋਲੇ ਟਰੈਵਲ ਰਾਈਟਸ ਨਹੀਂ ਹੈਗੇ, ਉਹ ਲੈਣ ਦੇ ਲਈ ਵੀ ਆਈ ਥਿੰਕ ਜਿਹੜੀ ਸਾਨੂੰ ਪਲੇਨ ਦੀ ਟਿਕਟ ਹੈ ਸ਼ਾਇਦ ਉਹ ਸਸਤੀ ਮਿਲ ਜਾਏਗੀ, ਵੀਜ਼ਾ ਲੈਣਾ ਮਤਲਬ ਮਹਿੰਗਾ ਹੋ ਗਿਆ ਜੀ।
0: ਜੀ ਨਹੀਂ ਇਹਦੇ 'ਤੇ ਨਾ ਆਪਾਂ ਯਾਦਵਿੰਦਰ ਜੀ ਤੁਸੀਂ ਆਪਾਂ ਚੇਤਾ ਰੱਖਿਓ, ਆਪਾਂ ਨੈਕਸਟ ਟਾਈਮ ਜਾਂ ਕਦੋਂ ਵੀ ਮੌਕਾ ਮਿਲਿਆ ਨਾ ਤਾਂ ਆਪਾਂ ਇੱਕ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਦਰਸ਼ਕਾਂ ਤੱਕ ਲੈ ਕੇ ਆਉਣਾ ਵਾ ਕਿ ਇਸ ਦਾ ਰੀਜ਼ਨ ਜਿਹੜਾ ਵਾ ਉਹ ਆਪਾਂ ਵੇਖਣ ਦੀ ਕੋਸ਼ਿਸ਼ ਕਰਾਂਗੇ ਕਿ ਜਾਂ ਤਾਂ ਇੰਨੇ ਕੁ ਜ਼ਿਆਦਾ ਜਿਹੜੇ ਉਹ ਵੀਜ਼ੇ ਆ ਜਾਂ ਇੰਨੀ ਕੁ ਜ਼ਿਆਦੀਆਂ ਫਾਈਲਾਂ ਜਿਹੜੀਆਂ ਉਹ ਪੈਣ ਡੀਆਂ ਡਿਪਾਰਟਮੈਂਟ ਕੋਲ, ਵੀ ਉਹ ਕਹਿੰਦਾ ਵੀ ਘਟੇ ਸਾਡੇ 'ਤੇ ਵਰਕਲੋਡ ਘਟੇ ਅਤੇ ਜਿਹਦੇ ਕਰਕੇ ਮੰਨ ਲਓ ਹੁਣ ਜੇ 190 ਤੋਂ 500 ਕੁਛ ਜਾਂਦਾ ਵਾ ਅਤੇ ਜਿਹੜੇ ਬੰਦੇ ਨੇ ਮੰਨ ਲਓ ਟਰੈਵਲ ਜ਼ਰੂਰੀ ਐਮਰਜੈਂਸੀ 'ਚ ਹੀ ਕਰਨਾ, ਮੈਨੂੰ ਲੱਗਦਾ ਸਿਰਫ ਉਹੀ ਇੰਨੇ ਪੈਸੇ ਭਰੂਗਾ, ਜਿਹਦਾ ਸਰਦਾ ਵਾ ਉਹ ਨਹੀਂ ਕਰੂਗਾ ਕਿ ਜਿਹੜਾ ਮੰਨ ਲਓ 190 ਵੇਖ ਕੇ ਚਲੋ ਕਰ ਦਿੰਦਾ ਹੀ ਕਿ ਇਟਸ ਓਕੇ ਹੈ ਨਾ ਇੰਨੇ ਕੁ ਚਲੋ ਸਰ ਸਕਦਾ, ਪਰ ਜੇ ਉਹਨੂੰ ਟ੍ਰਿਪਲ ਕਰ ਦਿੱਤਾ ਗਿਆ ਤਾਂ ਮਤਲਬ ਉਹ ਸੋਚੂਗਾ 100 ਵਾਰੀ ਸੋਚੂਗਾ ਵੀ ਹਾਂ ਸੱਚੀ ਜਾਵਾਂ ਕਿ ਵੇਟ ਕਰ ਲਾਂ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਚਲੋ ਆਪਾਂ ਨੂੰ ਹਾਲੇ ਇੰਟਰਨਲ ਇੰਨਾ ਤਾਂ ਨਹੀਂ ਪਤਾ, ਪਰ ਹੋ ਸਕਦਾ ਕਿ ਕਿਤੇ ਇਹਨਾਂ ਨੇ ਵਰਕਲੋਡ ਜਿਹੜਾ ਉਹ ਐਪਲੀਕੇਸ਼ਨਸ ਦਾ ਘਟਾਉਣ ਦੇ ਲਈ ਇਹ ਵਾਧੇ ਵੀ ਕੀਤੇ ਹੋ ਸਕਦੇ ਆ।
1: ਮੈਨੂੰ ਲੱਗਦਾ ਬਲਕੀਰ ਜੀ ਆਈ ਥਿੰਕ ਉਹੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਜੀ ਕਿ ਡਿਪਾਰਟਮੈਂਟ ਦੀ ਇਹ ਇਨਡਾਇਰੈਕਟ ਕੋਸ਼ਿਸ਼ ਹੈ ਜੀ ਕਿ ਜਿਹੜੇ ਓਵਰਆਲ ਮਾਈਗ੍ਰੈਂਟਸ ਹੈ ਜਾਂ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਹੈ ਉਹਨੂੰ ਜਿਹੜਾ ਉਹ ਘੱਟ ਹੈ ਉਹ ਜਿਹੜਾ ਕੀਤਾ ਜਾ ਸਕੇ, ਤੇ ਐਟ ਦਾ ਸੇਮ ਟਾਈਮ ਆ ਜਿਹੜਾ ਡਿਪਾਰਟਮੈਂਟ ਦਾ ਰੈਵਨਿਊ ਹੈ ਉਹ ਵੀ ਉਨਾ ਹੀ ਰਹਿ ਸਕੇ ਜੀ।
0: ਜੀ ਬਿਲਕੁਲ, ਫਾਈਲਸ ਵੀ ਘਟਾਈਆਂ ਜਾਣ ਤੇ ਜਿਹੜਾ ਅਮਾਊਂਟ ਹੈ ਉਹ ਵੀ ਉਨਾ ਹੀ ਰਵੇ, ਕਿਤੇ ਬਜਟ ਦੇ ਵਿੱਚ ਵੀ ਨਾ ਫਰਕ ਆ ਜੇ ਘਟਾਉਣ ਦੇ ਲਈ। ਨਾਈਸ, ਵੇਖੋ ਨਾਈਸ ਆਈਡੀਆ,
1: ਹਾਂਜੀ ਬਿਲਕੁਲ ਜੀ,
0: ਪੜ੍ਹੇ ਲਿਖੇ ਲੋਕ ਨੇ ਕੁਛ ਨਾ ਕੁਛ ਨਾਈਸ ਹੀ ਕਰਨਗੇ।
1: ਨਹੀਂ ਬਿਲਕੁਲ, ਤੇ ਇਸ ਦੇ ਨਾਲ ਹੀ ਬਲਕੀਰ ਜੀ ਜਿਹੜੀ ਜਿਹੜੀ ਸਪੋਂਸਰਸ਼ਿਪ ਦੇ ਲਈ ਪੈਕੇਜ ਹੁੰਦਾ ਜਿਹੜਾ ਬਿਜ਼ਨਸ ਕਿਸੇ ਬੱਚੇ ਨੂੰ ਸਪੋਂਸਰ ਕਰਨਾ ਚਾਹੁੰਦਾ ਆਪਣੇ ਬਿਜ਼ਨਸ ਦੇ ਵਿੱਚ ਕਿਸੇ ਇੰਪਲੋਈ ਨੂੰ,
0: ਜਿਹੜਾ
1: 482 ਬਹੁਤ 482 ਹੋ ਗਿਆ ਜਾਂ 186 ਵੀਜ਼ਾ ਹੋ ਗਿਆ ਜਾਂ 494 ਵੀਜ਼ਾ ਵੀ ਹੋ ਗਿਆ ਜੀ,
0: ਜੀ
1: ਇਹਦੇ ਲਈ ਵੀ ਜਿਹੜੀ ਹੁਣ ਆਪਣੀ ਪੈਕੇਜ ਦੀ ਹੈ ਜਿਹੜੀ ਉਹ ਇਨਕਰੀਜ਼ ਹੋ ਗਿਆ ਜੀ। ਪਹਿਲਾਂ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹ 76,515 ਯਾਨੀ ਕਿ $76,515 ਸੀਗਾ ਜੀ, ਜਿਹੜਾ ਵੱਧ ਕੇ ਹੁਣ ਮਿਨੀਮਮ $79,423 ਯਾਨੀ ਕਿ $79,423 ਇਹ ਮਿਨੀਮਮ ਪੈਕੇਜ ਹੈ ਜਿਹੜਾ ਉਹ ਇੰਪਲਾਈ ਨੂੰ ਜਿਹੜਾ ਬਿਜ਼ਨਸ ਨੂੰ ਆਫਰ ਕਰਨਾ ਪਏਗਾ ਤਾਂ ਹੀ ਉਹ ਜਿਹੜਾ ਸਪੋਂਸਰ ਉਹ ਕਰ ਸਕਦਾ ਜੀ।
0: ਓਕੇ,
1: ਤਾਂ ਇਹ ਆਈ ਥਿੰਕ ਇਹ ਤਾਂ ਆਲਰੇਡੀ ਕਲੀਅਰ ਹੀ ਸੀਗਾ ਜੀ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਹਰ ਸਾਲ ਹੀ ਪੈਕੇਜ ਵਧਾਉਣਗੇ ਤਾਂ ਇਹ ਸਰਪ੍ਰਾਈਜ਼ਿੰਗ ਨਹੀਂ ਸੀਗਾ, ਬਟ ਹਾਂ ਜਿਹੜੇ ਵੀ ਬਿਜ਼ਨਸ ਹੁਣ ਨੋਮੀਨੇਟ ਕਰਨਗੇ ਇਹ ਮਿਨੀਮਮ ਪੈਕੇਜ ਉਹਨਾਂ ਨੂੰ ਆਫਰ ਕਰਨਾ ਪਏਗਾ ਇਸ ਫਾਈਨੈਂਸ਼ੀਅਲ ਈਅਰ ਦੇ ਲਈ।
0: ਜੀ ਬਿਲਕੁਲ, ਨਾਲੇ ਜਿਹੜਾ ਕਰਵਾ ਰਿਹਾ ਵਾ ਉਹਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਿਤੇ ਉਹ ਨਾ ਆਵੇ ਕਿ ਕੱਲ੍ਹ ਨੂੰ ਇਹੋ ਹੀ ਪ੍ਰੋਬਲਮ ਜਿਹੜੀ ਆ ਉਹ ਮੁੜ ਕੇ ਤੁਹਾਡੇ ਵੀਜ਼ੇ ਦੇ ਉੱਤੇ ਇਫੈਕਟ ਪਾਵੇ ਕਿ ਤੁਹਾਡੀ ਇੰਨੀ ਹੈਗੀ ਨਹੀਂ ਆ ਜਾਂ ਇੰਨੀ ਤੁਸੀਂ ਦਿਖਾਈ ਨਹੀਂ।
1: ਹਾਂਜੀ ਬਿਲਕੁਲ ਜੀ, ਤੇ ਨਾਲ ਹੀ ਬਲਕਿ ਜੀ ਆਈ ਥਿੰਕ ਏਟੀਓ ਦੇ ਵੱਲੋਂ ਵੀ ਇੱਕ ਜਿਹੜੀ ਇਸ ਦੇ ਨਾਲ ਹੀ ਆ ਜਿਹੜੀ ਆਪਾਂ ਆਈ ਥਿੰਕ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਇਹ ਚੀਜ਼ ਦਾ ਅਪਡੇਟ ਦੇ ਸਕੀਏ ਕਿ ਜਿਹੜਾ ਸੁਪਰ ਦੀ ਪੇਮੈਂਟ ਹੈ ਜੀ ਉਹ ਵੀ ਬਿਜ਼ਨਸ ਏਟੀਓ ਦੀ ਵੱਲੋਂ ਗਾਈਡਲਾਈਨਸ ਨੇ ਕਿ ਜਦੋਂ ਵੀ ਤੁਸੀਂ ਆਪਣੇ ਇੰਪਲੋਈਜ਼ ਦੀ ਪੇ ਕਰੋਗੇ ਕੋਈ ਵੀ ਸੈਲਰੀ, ਚਾਹੇ ਉਹ ਫੋਰਟਨਾਈਟਲੀ ਕਰ ਰਹੇ ਹੋ ਜਾਂ ਵੀਕਲੀ ਕਰ ਰਹੇ ਹੋ, ਤਾਂ ਉਹਦੇ ਵਿਦ ਇਨ 7 ਡੇਜ਼ ਆ ਜਿਹੜਾ ਤੁਹਾਨੂੰ ਉਹ ਸੁਪਰ ਵੀ ਆ ਜਿਹੜਾ ਉਹ ਵੀ ਨਾਲ ਦੀ ਨਾਲ ਹੀ ਪੇ ਕਰਨਾ। ਜਿਹੜਾ ਪ੍ਰੀਵੀਅਸਲੀ ਤਕਰੀਬਨ ਬਿਜ਼ਨਸ ਚੂਜ਼ ਕਰਦੇ ਸੀਗੇ ਕਿ ਉਹ ਹਰੇਕ ਕੁਆਟਰਲੀ ਜਿਹੜਾ ਪੇ ਕਰਦੇ ਸੀ
0: ਜੀ 3 ਮਹੀਨੇ ਬਾਅਦ।
1: ਹਾਂਜੀ ਪਹਿਲਾਂ 3 ਮਹੀਨੇ ਬਾਅਦ ਹੁੰਦਾ ਸੀਗਾ ਜੀ, ਹੁਣ ਤਕਰੀਬਨ ਜਦੋਂ ਵੀ ਤੁਹਾਡੀ ਸੈਲਰੀ ਜਾਏਗੀ ਜਿਹੜੇ ਵੀ ਇੰਪਲਾਈ ਦੀ, ਚਾਹੇ ਉਹ ਵੀਕਲੀ ਜਾ ਰਹੀ ਜਾਂ ਫੋਰਟਨਾਈਟਲੀ, ਤੁਹਾਨੂੰ ਵਿਦ ਇਨ 7 ਡੇਜ਼ ਉਸ ਦੇ ਨਾਲ ਹੀ ਉਹ ਪੇ ਕਰਨਾ ਹੋਏਗਾ ਜੀ।
0: ਯਾਨੀ ਪੇ ਡੇ ਸੁਪਰ ਜੇ ਆਪਾਂ ਕਹਿ ਲਈਏ ਕਿ ਜਿੱਦਣ ਖਾਤੇ ਪੈਸੇ ਆਉਣੇ ਆ ਉਦਣ ਹੀ ਨਾਲ ਸੁਪਰ ਵੀ ਪਾਓ।
1: ਹਾਂਜੀ ਬਿਲਕੁਲ ਜੀ
0: ਜੀ ਬਿਲਕੁਲ, ਵੇਖੋ ਇਹ ਇੱਕ ਇੰਪਲੋਈ ਲਈ ਤੇ ਵਧੀਆ ਗੱਲ ਹੈ ਕਿ ਤੁਹਾਨੂੰ ਜਿਹੜਾ ਉਹ ਵੇਟ ਨਹੀਂ ਕਰਨਾ
1: ਪੈਂਦੀ। ਆਈ ਥਿੰਕ ਬਿਜ਼ਨਸ ਲਈ ਵੀ ਇਹ ਸੌਰੀ ਬਲਕਿ ਜੀ ਬਿਜ਼ਨਸ ਲਈ ਵੀ ਇਹ ਚੰਗੀ ਹੀ ਗੱਲ ਹੈ ਜੀ, ਕਿਉਂਕਿ ਜਦੋਂ ਨਾਲ ਦੀ ਨਾਲ ਜਦੋਂ ਤੁਸੀਂ ਆਪਣੇ ਜਿਹੜੇ ਪ੍ਰੀਵੀਅਸ ਸੁਪਰ ਉਹ ਨਾਲ ਦੀ ਨਾਲ ਪੇ ਕਰ ਰਹੇ ਹੋ, ਤਾਂ ਬਿਜ਼ਨਸ ਲਈ ਵੀ ਇਹ ਇੱਕ ਜਿਹੜਾ ਬੋਝ ਆ ਉਹ ਘਟਦਾ ਹੀ ਹੈ ਜੀ ਨਾਲ ਦੀ ਨਾਲ, ਛੋਟੀ ਅਮਾਊਂਟਸ ਪੇ ਕਰਨੀਆਂ ਹੋਣਗੀਆਂ ਜੀ ਬਿਜ਼ਨਸ ਨੂੰ।
0: ਜੀ ਬਿਲਕੁਲ, ਥੋੜਾ ਜਿਹਾ ਇਹ ਹੋ ਸਕਦਾ ਕਿ ਨਾਲ ਇੱਕ ਐਕਸਟਰਾ ਕੰਮ ਲੱਗੇ ਕਿ ਐਡ ਹੋ ਗਿਆ ਵਾ, ਪਰ ਕਿਤੇ ਨਾ ਕਿਤੇ ਬਾਅਦ 'ਚ ਵੀ ਤਾਂ ਕਰਨਾ ਹੀ ਆ, ਉਹ ਵੱਖਰੀ ਗੱਲ ਕਿ ਤੁਸੀਂ ਇੱਕ ਟਾਈਮ ਬਹਿ ਕੇ ਉਨਾ ਟਾਈਮ ਲਾ ਲਓ ਜਾਂ ਥੋੜਾ ਥੋੜਾ ਕਰਕੇ ਉਨਾ ਟਾਈਮ ਲਾ ਲਓ। ਅਤੇ ਇੱਦਾਂ ਯਾਦਵਿੰਦਰ ਜੀ ਜਿੱਦਾਂ ਤੁਸੀਂ ਇੱਦਾਂ ਦੱਸਿਆ ਵਾ ਸੁਪਰ ਦਾ, ਅਤੇ ਮੈਂ ਵੇਖ ਰਿਹਾ ਸੀ ਨਿਊਜ਼ 'ਤੇ ABN ਦੇ ਉੱਤੇ ਵੀ ਕਹਿੰਦੇ ਨੇ ਕਿ ਸੇਮ ਡੇ ਜਿਹੜਾ ਉਹ ਸੁਪਰ ਪੇ ਦੇ ਨਾਲ ਹੀ ਜਾਂ ABN ਜਿਹੜੇ ਵਰਕਰ ਨੇ ਉਹਨਾਂ ਦੇ ਉੱਤੇ ਵੀ ਸੁਪਰ ਹੁਣ ਜਿਹੜਾ ਜ਼ਰੂਰੀ ਹੋਊਗਾ ਇੰਪਲੋਇਰ ਨੂੰ ਪੇ ਕਰਨਾ।
1: ਬਲਕਿ ਜੀ ਦੇਖੋ ਜੀ, ਜੇ ਆਪਾਂ ATO ਦੇ ਅਕੋਰਡਿੰਗ ਗੱਲ ਕਰਦੇ ਹਾਂ, ਇਹ ਗਾਈਡਲਾਈਨਸ ਪਹਿਲਾਂ ਤੋਂ ਹੀ ਸੀਗੀਆਂ, ਇਹ ਰੂਲਸ ਪਹਿਲਾਂ ਤੋਂ ਹੀ ਸੀ।
0: ਓਕੇ,
1: ਬਸ ਫਰਕ ਸਿਰਫ ਇੰਨਾ ਸੀਗਾ ਕਿ ਡਿਪਾਰਟਮੈਂਟ ਜਾਂ ATO ਸੀਗਾ ਜਿਹੜਾ ਉਹ ਇਸ ਚੀਜ਼ ਨੂੰ ਲੈ ਕੇ ਲੀਨੀਅੰਟ ਸੀਗਾ, ਸਟ੍ਰਿਕਟ ਨਹੀਂ ਸੀਗਾ। ਪਰ ਇਸ ਸਾਲ ਦਾ ਜਿਹੜੀ ATO ਦੇ ਵੱਲੋਂ ਇਹੀ ਨਿਊਜ਼ ਆ ਰਹੀ ਆ ਕਿ ਉਹ ਇਹਨਾਂ ਬਿਜ਼ਨਸ ਤੇ ਵੀ ਉਹ ਚੈੱਕ ਕਰਨਗੇ ਕਿ ਉਹ ਜੇ ਉਹ ਆਪਣੇ ਕਿਸੇ ਇੰਪਲੋਈ ਨਹੀਂ ਮੈਂ ਕਹੂੰਗਾ ਸਬ ਕੰਟਰੈਕਟਰ ਨੂੰ ABN ਦੇ ਉੱਤੇ ਯਾਨੀ ਕਿ ਪੇਮੈਂਟ ਕਰ ਰਹੇ ਆ, ਸਬ ਕੰਟਰੈਕਟਰ ਨੂੰ ਜਿਹੜਾ ਪੇਮੈਂਟ ਕਰ ਰਹੇ ਨੇ ਉਸ ਕੰਮ ਦੀ, ਪਰ ਉਹਨੂੰ ਟ੍ਰੀਟ ਉਹ ਇੱਕ ਇੰਪਲੋਈ ਦੀ ਤਰ੍ਹਾਂ ਹੀ ਕਰ ਰਹੇ ਨੇ, ਜਾਣੀ ਕਿ ਉਹਦੇ ਫਿਕਸ ਆਵਰਸ ਨੇ ਜਾਂ ਉਹ ਇੱਕ ਸੇਮ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈ ਜਿਵੇਂ ਕਿ ਇੰਪਲੋਈ ਕੰਮ ਕਰਦਾ ਹੈ ਜੀ।
0: ਜੀ
1: ਤਾਂ ਉਹ ਜਿਹੜਾ ਬਿਜ਼ਨਸ ਨੂੰ ਆ ਉਹ ਜ਼ਰੂਰੀ ਆ ਜੀ ਕਿ ਉਹ ਸੁਪਰ ਵੀਅਰ ਜਿਹੜਾ ਪੇ ਕਰੇ ਜੀ।
0: ਜੀ ਬਿਲਕੁਲ,
1: ਸੁਪਰ ਦੀ ਗੱਲ ਉਹੀ ਆ ਜੀ ਬਲਕਿ ਜੀ, ਜਿਵੇਂ ATO ਦੀ ਗਾਈਡਲਾਈਨ ਆ ਕਿ ਜਿਹੜਾ ਸੁਪਰ ਉਹ ਪੇਡ ਏ, ਯਾਨੀ ਕਿ ਜਦੋਂ ਵੀ ਤੁਸੀਂ ਪੇਮੈਂਟ ਕਰ ਰਹੇ ਹੋ ਉਹਦੇ ਨਾਲ ਹੀ ਵਿਦ ਇਨ 7 ਡੇਜ਼ ਆ ਜਿਹੜਾ ਤੁਹਾਨੂੰ ਸੁਪਰ ਉਹ ਪੇ ਕਰ ਦੇਣਾ ਚਾਹੀਦਾ ਜੀ।
0: ਜੀ ਬਿਲਕੁਲ, ਜਾਂ 7 ਡੇਜ਼ ਜਾਂ 14 ਦਿਨਾਂ ਬਾਅਦ ਫੋਰਟਨਾਈਟਲੀ ਜਦੋਂ ਵੀ ਤੁਹਾਡੀ ਪੇਮੈਂਟ ਆਉਂਦੀ ਆ ਖਾਤੇ ਦੇ ਵਿੱਚ, ਉਦੋਂ ਹੀ ਨਾਲ ਦੀ ਨਾਲ ਜਿਹੜਾ ਉਹ ਸੁਪਰ ਮਿਲਿਆ ਕਰੋ। ਨਹੀਂ ਜੀ ਬਿਲਕੁਲ, ਬੜੀ ਵਧੀਆ ਜਿਹੜੀ ਜਾਣਕਾਰੀ ਤੁਸੀਂ ਦਿੱਤੀ ਆ। ਅਤੇ ਅੱਗੇ ਚੱਲਦੇ ਹਾਂ, ਜੇ ਵੇਖੀਏ ਫਾਈਨੈਂਸ਼ੀਅਲ ਈਅਰ ਤਾਂ ਚਲੋ ਸ਼ੁਰੂ ਹੋ ਚੁੱਕਾ ਵਾ, ਅਤੇ ਇੱਧਰ 189 ਇਨਵੀਟੇਸ਼ਨ ਹੁਣ ਨੈਕਸਟ ਕਦੋਂ ਆ?
1: ਬਲਕਿ ਜੀ ਡਿਪਾਰਟਮੈਂਟ ਮੈਨੂੰ ਬੜੀ ਵਧੀਆ ਲੱਗ ਰਹੀ ਹੈ ਜੀ ਗੱਲ ਇਸ ਟਾਈਮ ਦੇ ਉੱਤੇ 189 ਲਈ ਖਾਸ ਕਰ, ਕਿਉਂਕਿ ਡਿਪਾਰਟਮੈਂਟ ਪਹਿਲਾਂ ਹੀ ਅਨਾਊਂਸ ਕਰ ਰਿਹਾ ਕਿ 189 ਦਾ ਇਨਵੀਟੇਸ਼ਨ ਰਾਊਂਡ ਆ ਜਿਹੜਾ ਅਸੀਂ ਕਦੋਂ ਕਰ ਰਹੇ ਹਾਂ। ਪਿਛਲੀ ਵਾਰ ਵੀ ਜਦੋਂ ਨਵੰਬਰ ਦੇ ਵਿੱਚ ਵੀ ਹੋਇਆ ਸੀ ਉਦੋਂ ਵੀ ਪਹਿਲਾਂ ਡਿਪਾਰਟਮੈਂਟ ਨੇ ਅਨਾਊਂਸ ਕਰ ਦਿੱਤਾ ਸੀਗਾ, ਦੈਨ ਜਿਹੜਾ ਲਾਸਟ ਜੂਨ ਦੇ ਵਿੱਚ ਹੋਇਆ ਜੀ ਇੱਕ ਮਹੀਨਾ ਪਹਿਲਾਂ ਤਕਰੀਬਨ, ਉਹ ਵੀ ਡਿਪਾਰਟਮੈਂਟ ਨੇ ਅਨਾਊਂਸ ਕਰ ਦਿੱਤਾ ਸੀਗਾ ਕਿ ਅਸੀਂ ਇਨਵੀਟੇਸ਼ਨ ਰਾਊਂਡ ਕਰ ਰਹੇ ਹਾਂ। ਤੇ ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਕਿ ਜਿਹੜਾ ਨੈਕਸਟ ਇਨਵੀਟੇਸ਼ਨ ਰਾਊਂਡ 189 ਦਾ ਜੀ ਉਹ 30 ਸਪਤੰਬਰ ਤੱਕ ਹੋ ਸਕਦਾ ਹੈ, ਯਾਨੀ ਕਿ ਉਸ ਤੋਂ ਪਹਿਲਾਂ ਜਾਂ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਲਾਸਟ ਵੀਕ ਆਫ ਸਪਤੰਬਰ ਦੇ ਵਿੱਚ ਜਿਹੜਾ ਇਨਵੀਟੇਸ਼ਨ ਰਾਊਂਡ 189 ਦਾ ਜਿਹੜਾ ਉਹ ਹੋ ਸਕਦਾ ਜੀ।
0: ਓਕੇ, ਯਾਨੀ ਇਹ ਇੱਕ ਤਰ੍ਹਾਂ ਨਾਲ ਜਿਹੜਾ ਉਹ ਬੰਦਾ ਜਿਹੜਾ ਵੇਟ ਕਰ ਰਿਹਾ ਹੁੰਦਾ ਉਹਨੂੰ ਇੱਕ ਟਾਈਮ ਫਰੇਮ ਜਿਹਾ ਮਿਲ ਜਾਂਦਾ ਅਤੇ ਉਹ ਵਿੰਡੋ ਦੇ ਅੰਦਰ ਚਲੋ ਫਿਰ ਵੇਟ ਕਰਦਾ ਰਹਿੰਦਾ। ਅਤੇ ਇਹ ਇਸ ਤਰ੍ਹਾਂ ਵੇਖੀਏ ਤਾਂ ਫਿਰ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਵੇਖਣ ਨੂੰ ਮਿਲੂਗਾ ਇਹ ਰਾਊਂਡ।
1: ਹਾਂਜੀ ਨਹੀਂ ਬਿਲਕੁਲ ਜੀ, ਮੈਨੂੰ ਲੱਗਦਾ ਬਹੁਤ ਚੰਗੀ ਗੱਲ ਹੈ ਜੀ ਇਹ ਡਿਪਾਰਟਮੈਂਟ ਐਟਲੀਸਟ ਕਲੀਅਰ ਕਰ ਰਹੇ ਤਾਂ ਕਿ ਜਿਹੜੇ ਬੱਚਿਆਂ ਦਾ ਇਸ ਟਾਈਮ ਦੇ ਉੱਤੇ ਵੀਜ਼ਾ ਐਕਸਪਾਇਰ ਹੋ ਰਿਹਾ ਅਗਲੇ 1 ਜਾਂ 2 ਮਹੀਨੇ ਦੇ ਵਿੱਚ
0: ਜੀ,
1: ਤਾਂ ਉਹਨਾਂ ਨੂੰ ਐਟਲੀਸਟ ਇੱਕ ਚੀਜ਼ ਦੀ ਕਲੈਰਿਟੀ ਮਿਲ ਰਹੀ ਹੈ ਕਿ 189 ਦਾ ਇਨਵੀਟੇਸ਼ਨ ਰਾਊਂਡ ਉਹ ਹਲੇ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਜਿਹੜਾ ਨੈਕਸਟ ਵੀਜ਼ਾ ਹੈ ਉਹ ਅਪਲਾਈ ਕਰ ਲੈਣਾ ਚਾਹੀਦਾ ਜੀ।
0: ਜੀ ਬਿਲਕੁਲ, ਆਪਣਾ ਬੈਕਅਪ ਜਿਹੜਾ ਉਹ ਜਨਰੇਟ ਕਰ ਲੈਣ ਬਜਾ ਕੇ ਵੇਟ ਕਰਦੇ ਰਹੋ। ਅਤੇ ਇੱਧਰ ਜੇ 189 ਤੋਂ ਹਟ ਕੇ ਜਿਹੜੀਆਂ ਦੂਜੀਆਂ ਨੇ 491 ਹੋ ਗਿਆ ਜਾਂ ਫਿਰ 190 ਦੀਆਂ ਜਿਹੜੀਆਂ ਸੀਟਸ ਨੇ ਉਹਨਾਂ ਦੇ ਉੱਤੇ ਐਲੋਕੇਸ਼ਨ ਦੀ ਕੋਈ ਅਪਡੇਟ ਜਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਊਗੀ ਤੇ ਕਿਹੜੀ ਸਟੇਟ ਕਿਸ ਪਾਸੇ ਨੂੰ ਜਾਊਗੀ?
1: ਬਲਕਿਰ ਜੀ, ਹਲੇ ਜਿਹੜੀਆਂ ਸੀਟਸ ਸਟੇਟਸ ਨੂੰ ਐਲੋਕੇਟ ਹੁੰਦੀਆਂ ਨੇ ਉਹਦੇ ਬਾਬਤ ਜਿਹੜੀ ਕੋਈ ਨਿਊਜ਼ ਆ ਡਿਪਾਰਟਮੈਂਟ ਦੇ ਵੱਲੋਂ ਨਹੀਂ ਆਈ ਆ ਹਲੇ ਤੱਕ
0: ਜੀ।
1: ਤੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਇਸ ਵਾਰੀ ਜਿਹੜੀਆਂ ਸੀਟਸ ਐਲੋਕੇਸ਼ਨ ਆ ਉਹ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਕੰਪੈਰੀਜ਼ਨ ਜੇ ਆਪਾਂ ਗੱਲ ਕਰੀਏ ਤਾਂ ਸ਼ਾਇਦ ਆ ਜਿਹੜੀ ਜਲਦੀ ਹੋ ਜਾਣਗੀਆਂ, ਕਿਉਂਕਿ ਪਿਛਲੇ ਸਾਲ ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਦੇ ਨੰਬਰ ਸੀਗੇ ਉਹ ਵੀ ਕਾਫੀ ਲੇਟ ਅਨਾਊਂਸ ਹੋਏ ਸੀਗੇ ਤੇ ਸੀਟਸ ਐਲੋਕੇਸ਼ਨ ਵੀ ਕਾਫੀ ਡਿਲੇ ਹੋਈਆਂ ਸੀਗੀਆਂ
0: ਜੀ।
1: ਇਸ ਵਾਰੀ ਮੈਨੂੰ ਲੱਗਦਾ ਜਿਵੇਂ ਡਿਪਾਰਟਮੈਂਟ ਕੁਇਕ ਹੈ ਜੀ, ਸਾਰੀਆਂ ਚੀਜ਼ਾਂ ਨੂੰ ਲੈ ਕੇ ਕਲੀਅਰ ਹੈ ਜੀ, ਤਾਂ ਆਪਾਂ ਉਮੀਦ ਕਰ ਸਕਦੇ ਹਾਂ ਕਿ ਜਲਦੀ ਸੀਟਸ ਐਲੋਕੇਟ ਹੋ ਜਾਣਗੀਆਂ ਦੀਆਂ, ਸਟੇਟਸ ਵੀ ਉਹ ਜਿਹੜੇ ਜਲਦੀ ਇਨਵੀਟੇਸ਼ਨ ਰਾਊਂਡ ਆ ਉਹ ਕਰਨੇ ਸਟਾਰਟ ਕਰ ਸਕਦੀਆਂ ਜੀ।
0: ਜੀ ਬਿਲਕੁਲ ਜੀ, ਫਿੰਗਰ ਕ੍ਰੋਸਡ ਆ। ਅਤੇ ਜਾਂਦੇ ਜਾਂਦੇ ਕੋਈ ਅਪਡੇਟ ਜੇ ਕੋਈ ਜ਼ਰੂਰੀ ਰਹਿ ਗਈ ਹੋਵੇ ਤਾਂ ਜੇ ਕੋਈ ਟਿਪ ਸਾਡੇ ਸਰੋਤਿਆਂ ਨੂੰ ਦੇਣਾ ਚਾਹੋ।
1: ਆਈ ਥਿੰਕ ਇਹੀ ਹੈ ਜੀ ਕਿ ਜਿਹੜੇ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਜੀ, ਆਸਟ੍ਰੇਲੀਆ ਥੋੜ੍ਹਾ ਸਟ੍ਰਿਕਟ ਹੋ ਰਿਹਾ ਜੀ, ਤਾਂ ਸਾਰੇ ਆਪਣੇ ਜਿਹੜੇ ਲਿਸਨਰ ਨੇ ਇਹੀ ਮੇਰੀ ਐਡਵਾਈਸ ਹੈ ਸਾਰਿਆਂ ਦੇ ਲਈ ਕਿ ਜਿਹੜੀ ਪੜ੍ਹਾਈ ਤੁਸੀਂ ਕੀਤੀ ਹੈ ਜੀ, ਕੋਸ਼ਿਸ਼ ਕਰੋ ਆਪਣੀ ਸੇਮ ਫੀਲਡ ਦੇ ਵਿੱਚ ਜੋਬ ਕਰੋ, ਆਪਣੀ ਪ੍ਰੋਫਾਈਲ ਦੇ ਉੱਤੇ ਕੰਮ ਕਰੋ। ਜੇ ਤੁਹਾਨੂੰ ਆਲਰੇਡੀ ਪਤਾ ਕਿ 189 ਦਾ ਜਿਹੜਾ ਇਨਵੀਟੇਸ਼ਨ ਰਾਊਂਡ ਆ ਉਹ ਸਪਟੰਬਰ ਦੇ ਵਿੱਚ ਹੋ ਰਿਹਾ, ਤਾਂ ਕੋਸ਼ਿਸ਼ ਕਰੋ ਆਪਣੇ ਜਿਹੜੇ ਹਾਈਐਸਟ ਪੁਆਇੰਟ ਆ, ਚਾਹੇ ਤੁਸੀਂ ਇੰਗਲਿਸ਼ ਨੂੰ ਲੈ ਕੇ ਹੋਵੇ ਜਾਂ ਤੁਸੀਂ ਤੁਹਾਡੇ ਕੋਈ ਐਕਸਪੀਰੀਅੰਸ ਨੂੰ ਲੈ ਕੇ ਜਾਂ ਨਾਟੀ ਦਾ ਐਗਜ਼ਾਮ ਜਿਹੜਾ ਤੁਸੀਂ ਐਕਸਟਰਾ ਕੁਛ ਕਰ ਸਕਦੇ ਹੋ, ਤਾਂ ਉਹ ਇਸ ਟਾਈਮ ਦੇ ਉੱਤੇ ਆਪਣਾ ਪੂਰਾ ਕਰ ਲਓ, ਤਾਂ ਕਿ ਜਦੋਂ ਇਨਵੀਟੇਸ਼ਨ ਰਾਊਂਡ ਹੋਵੇ ਤੁਹਾਡੇ ਹਾਇਰ ਪੁਆਇੰਟ ਹੋਣ ਤੇ ਤੁਹਾਡਾ ਜਿਹੜਾ ਇਨਵਾਈਟ ਦਾ ਸੁਪਨਾ ਆਸਟ੍ਰੇਲੀਆ ਦੇ ਵਿੱਚ PR ਹੋਣ ਦਾ ਉਹ ਜਿਹੜਾ ਪੂਰਾ ਹੈ ਉਹ ਹੋ ਸਕੇ ਜੀ।
0: ਨਹੀਂ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ ਸਮਾਂ ਦੇਣ ਦੇ ਲਈ।
1: ਥੈਂਕ ਯੂ ਜੀ।
0: ਜੀ ਬਿਲਕੁਲ ਜੀ, ਇਸ ਨੇ ਯਾਦਵਿੰਦਰ ਜੀ ਬਾਂਸਲ ਇਮੀਗ੍ਰੇਸ਼ਨ ਤੋਂ। ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਐਡਵਾਈਸ ਜਾਂ ਫਿਰ ਕੰਸਲਟੈਂਸੀ ਬੁੱਕ ਕਰਵਾਉਣੀ ਆ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ, ਉਹਦੇ ਉੱਤੇ ਡਿਟੇਲਸ ਜਿਹੜੀਆਂ ਉਹ ਭਰ ਕੇ ਤੁਸੀਂ ਸਬਮਿਟ ਕਰੋ ਅਤੇ ਤੁਹਾਡੀ ਜਿਹੜੀ ਫਸਟ ਗੱਲਬਾਤ ਆ ਉਹ ਫਰੀ ਹੋਊਗੀ ਜੀ, ਫਰੀ ਆਫ ਕੋਸਟ। ਅਤੇ ਤੁਸੀਂ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ, ਇਹਨਾਂ ਦੇ ਸਿਟੀ ਆਫਿਸ ਦੇ ਵਿੱਚ ਜਾਂ ਫਿਰ ਐਡੀਲੇਡ ਦੇ ਵਿੱਚ ਇਹਨਾਂ ਦਾ ਆਫਿਸ ਆ, ਜਾਂ ਫਿਰ ਫੋਨ ਦੇ ਉੱਤੇ ਹੀ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਅਤੇ ਆਪਾਂ ਹੁਣ ਤੁਹਾਡੇ ਕੋਲ ਜਾਂਚ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂ ਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
5: ਕਹਾਣੀਆਂ ਕਈ ਸਦੀਆਂ ਦੀ, ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਸ਼ਹਿਰ ਪਟਿਆਲਾ ਔਰ ਇਹ ਗੀਤ ਗਿੱਲ ਸੁਰਜੀਤ ਹੋਰਾਂ ਦਾ ਲਿਖਿਆ ਹੋਇਆ, ਹਰਦੀਪ ਦਾ ਗਾਇਆ ਹੋਇਆ। ਕਿਹਨੂੰ ਨਹੀਂ ਯਾਦ ਹੈਗਾ, ਕੌਣ ਨਹੀਂ ਗੁਣਗੁਣਾਉਂਦਾ ਹੈਗਾ, ਔਰ ਪਟਿਆਲੇ ਵਾਲੇ ਹੋਣ ਚਾਹੇ ਬਾਕੀ ਦੇ ਪੰਜਾਬ ਦੇ ਹੋਣ। ਹੁਣ ਇਹ ਪਟਿਆਲਾ ਅਤੇ ਬਾਕੀ ਪੰਜਾਬ ਦੋ ਅੱਡ ਅੱਡ ਗੱਲਾਂ ਕਿਉਂ ਨੇ? ਪਟਿਆਲਾ ਸ਼ਹਿਰ ਜਿਹਨੂੰ ਕਿ ਇੰਡੀਆ ਦਾ, ਖਾਸ ਤੌਰ ਦੇ ਉੱਤੇ ਨੌਰਥ ਇੰਡੀਆ ਦੀ ਕਲਚਰਲ ਕੈਪੀਟਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ, ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਆਬਾਦੀ ਦੇ ਪੱਖੋਂ। ਔਰ ਵੈਸੇ ਪਟਿਆਲਾ ਬਾਬਾ ਆਲਾ ਸਿੰਘ ਦੇ ਦੁਆਰਾ ਵਸਾਇਆ ਗਿਆ 1763 ਦੇ ਵਿੱਚ, ਔਰ ਸ਼ਾਹੀ ਖਾਨਦਾਨ ਦੀ ਇੱਕ ਰਿਆਸਤ ਸੀ। ਪਟਿਆਲੇ ਦੀ ਪੱਗ ਅਤੇ ਪਟਿਆਲੇ ਦੇ ਪੈਗ, ਇਹ ਦੋਵੇਂ ਦਾ ਮਸ਼ਹੂਰ ਹੈਗੇ ਨੇ। ਇਸ ਤੋਂ ਇਲਾਵਾ ਪਟਿਆਲੇ ਦੇ ਪਰਾਂਦੇ, ਪਟਿਆਲੇ ਦੀ ਸਲਵਾਰਾਂ, ਜੁੱਤੀਆਂ, ਪਟਿਆਲੇ ਦਾ ਕਲਚਰ, ਪਟਿਆਲੇ ਦੀ ਆਪਣੀ ਇੱਕ ਟੌਹਰ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈਗੀ। ਇਹ ਸਾਰੀਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਹਿੰਦੇ ਨੇ। ਭਾਸ਼ਾ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ ਦੋ ਹੀ ਯੂਨੀਵਰਸਿਟੀਆਂ ਨੇ, ਇੱਕ ਹਿਬਰੂ ਅਤੇ ਇੱਕ ਪੰਜਾਬੀ। ਅਤੇ ਪਟਿਆਲੇ ਦੇ ਵਿੱਚ ਬਣੀ ਹੋਈ ਇਸ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਇਹ ਪਟਿਆਲੇ ਸ਼ਹਿਰ ਦੇ ਬਾਰੇ ਇੰਟਰੋਡਕਸ਼ਨ ਲਿਖੀ ਹੋਈ ਹੈ। ਥੋੜ੍ਹੀ ਜਿਹੀ ਉਹਦੇ 'ਚ ਮੈਂ ਆਪਣੇ ਕੋਲੋਂ ਜੋੜ ਕੇ ਪਾਤੀ ਹੈ। ਪਰ ਅੱਜ ਗੱਲ ਕਿਉਂ ਕਰ ਰਹੇ ਹੈਗੇ ਹਾਂ, 15 ਜੁਲਾਈ ਇੱਕ ਖਾਸ ਤਰੀਕ ਸੀਗੀ। ਕਦੇ ਸੋਚਿਆ ਤੁਸੀਂ ਕਿ ਹਿੰਦੁਸਤਾਨ ਦੇ ਵਿੱਚ ਵਾਹਦ ਇਹੋ ਜਿਹੀ ਰਿਆਸਤ ਜਾਂ ਕਈ ਰਿਆਸਤਾਂ ਦਾ, 8 ਰਿਆਸਤਾਂ ਦਾ ਇੱਕ ਸਮੂਹ ਸੀਗਾ ਜਿਹਨੂੰ ਆਜ਼ਾਦੀ ਤੋਂ ਬਾਅਦ ਆਪ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਆਪਣਾ ਮੁੱਖ ਮੰਤਰੀ ਬਣਾ ਲਓ? ਐਸੀ ਕੀ ਲੋੜ ਪੈ ਗਈ ਸੀ? ਔਰ ਪੰਜਾਬ ਦੇ ਵਿੱਚੋਂ ਜਾਂ ਇਹ ਕਹਿ ਲਈਏ ਕਿ ਵਿੱਚੋਂ ਵਿੱਚੋਂ, ਕਿਉਂਕਿ ਹਿਮਾਚਲ ਤੋਂ ਲੈ ਕੇ ਪਟਿਆਲੇ ਤੱਕ ਜਾਂ ਇੱਥੋਂ ਤੱਕ ਕਿ ਜਿਹੜਾ ਜੀਂਦ ਤੱਕ, ਫਰੀਦਕੋਟ ਤੱਕ ਜਿਹੜੀ ਇਹਦੀਆਂ ਹੱਦਾਂ ਲੱਗਦੀਆਂ ਸੀਗੀਆਂ, ਕਿਵੇਂ ਇਹ ਸਾਰਾ ਕੁਛ ਜਿਹਦੀ ਗੱਲ ਅੱਜ ਕਰਾਂਗੇ, ਅਤੇ ਉਹ ਇੱਕ ਅਲੱਗ ਰਿਆਸਤ ਬਣੀ ਜਿਹਨੂੰ ਪੈਪਸੂ ਵੀ ਕਹਿ ਲੈਂਦੇ ਹਾਂ। ਕੀ ਸੀਗੀ ਇਹ ਪੂਰੀ ਕਹਾਣੀ, ਇਹਦੀ ਪੂਰੀ ਸਾਂਝ ਅੱਜ ਪਾਵਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚਾ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਪ੍ਰੀਤਮ ਭਾਅ ਜੀ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਭਾਅ ਜੀ, ਪੈਪਸੂ ਦੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਹਾਂ, ਅਤੇ ਮੇਰੇ ਪੈਪਸੂ ਦੀ ਮੇਰੀ ਇੱਕ ਚਿੱਤ ਚੇਤੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਛੋਟੇ ਹੁੰਦੇ ਸੀ, ਹੁਣ ਤਾਂ ਅੱਜ ਕੱਲ੍ਹ ਪਤਾ ਨਹੀਂ, ਨਾਲੇ ਦੱਸ ਵੀ ਦਿਓ, ਅੱਗੇ ਬੱਸਾਂ ਚੱਲਦੀਆਂ ਹੁੰਦੀਆਂ ਸੀਗੀਆਂ, ਪੰਜਾਬ ਰੋਡਵੇਜ਼ ਦੀਆਂ ਅੱਡ ਹੁੰਦੀਆਂ ਸੀ, ਪੈਪਸੂ ਦੀਆਂ ਅੱਡ ਹੁੰਦੀਆਂ ਸੀ, ਅਤੇ ਪਿੰਡਾਂ 'ਚ ਜਨਾਨੀਆਂ ਨੇ ਕਹਿਣਾ ਕਿ ਨਾ ਭਾਈ ਪੈਪਸੂ ਦੀ ਬੱਸ 'ਤੇ ਚੜ੍ਹਾਂਗੇ, ਘੋੜੇ ਵਾਲੀ ਬੱਸ 'ਤੇ ਚੜ੍ਹਨਾ, ਕਿਉਂਕਿ ਉਹ ਥੋੜ੍ਹੀ ਜਿਹੀ ਵਧੀਆ ਬੱਸਾਂ ਹੁੰਦੀਆਂ ਨੇ। ਇਹ ਪਟਿਆਲੇ ਦੀ ਖਾਸੀਅਤ ਵੀ ਸੀਗੀ, ਜਾਂ ਪੈਪਸੂ ਦੀ ਖਾਸੀਅਤ ਸੀ, ਜਾਂ ਫਿਰ ਪੈਪਸੂ ਆਪਣੇ ਆਪ ਨੂੰ ਅਲੱਗ ਬਣਾ ਕੇ ਰੱਖਣਾ ਚਾਹੁੰਦੀ ਸੀ। ਅਤੇ ਅੱਜ ਦੀ ਤਰੀਕ ਦੇ ਵਿੱਚ ਪੈਪਸੂ ਦੀ ਪੰਜਾਬ ਦੇ ਵਿੱਚ ਕੀ ਅਹਿਮੀਅਤ ਹੈਗੀ ਹੈ, ਜਾਂ ਆਧੁਨਿਕ ਸਿਆਸਤ ਦੇ ਵਿੱਚ, ਜਾਂ ਇਸ ਡੈਮੋਗ੍ਰਾਫੀ ਦੇ ਵਿੱਚ, ਉਹ ਵੀ ਆਪਾਂ ਤੁਸੀਂ ਦੱਸਿਓ, ਅਤੇ ਨਾਲੇ ਇਹਦੇ ਇਤਿਹਾਸ ਥੋੜ੍ਹਾ ਜਿਹਾ ਹੋਰ ਪਿੱਛੇ ਮੈਂ ਕਹਿੰਦਾ ਕਿ ਜੇ ਉੱਥੋਂ ਕਹਾਣੀ ਤੁਸੀਂ ਤੋਰੋ ਕਿ ਪੈਪਸੂ ਬਣਨ ਤੋਂ ਪਹਿਲਾਂ ਇਹ ਆਖਿਰਕਾਰ ਕਿਉਂ ਇੱਦਾਂ ਦੀ ਲੋੜ ਪਈ ਕਿ ਇੱਕ ਅਲੱਗ ਸਟੇਟ ਜਿਹੜੀ ਹੈ ਘੜ ਦਿੱਤੀ ਜਾਵੇ। ਸੋ 15 ਜੁਲਾਈ ਕਾਫੀ ਅਹਿਮ ਡੇਟ ਹੈਗੀ ਮੇਰੇ ਖਿਆਲ ਦੇ ਨਾਲ, ਪਹਿਲਾ ਮੁੱਖ ਮੰਤਰੀ ਮਿਲਿਆ ਸੀ, ਤੁਸੀਂ ਦੱਸੋ ਕੀ ਹੋਇਆ ਕੀ ਸੀਗਾ ਜੀ?
1: ਚਲੋ ਆਪਣਾ ਜੋ ਗੌਤਮ ਜੀ ਤੁਸੀਂ ਗੱਲ ਹੁਣ ਪੈਪਸੂ ਦੀ ਸ਼ੁਰੂ ਕੀਤੀ, ਅਸਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਪੈਪਸੂ ਅਸਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਐਬਰੀਵੇਸ਼ਨ ਹੈ, ਤੇ ਜਦੋਂ ਆਪਾਂ ਇਹਨੂੰ ਪੂਰਾ ਕਰਾਂਗੇ ਖੋਲਾਂਗੇ ਤਾਂ ਫਿਰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਨੂੰ ਨਾਂ ਦਿੱਤਾ ਗਿਆ। ਤੇ ਇਹ ਇਹਦੇ ਚ ਜਿਹੜੀ ਇੱਕ ਵੱਡੀ ਗੱਲ ਉਹ ਇਹ ਹੈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਉਦੋਂ ਜਿਹੜੀਆਂ ਦੋ ਤਿੰਨ ਗੱਲਾਂ ਕਾਫੀ ਇਹ ਚੱਲ ਰਹੀਆਂ ਸੀ, ਕਿਉਂਕਿ ਉਸ ਆਜ਼ਾਦੀ ਦੇ ਵਿੱਚ ਕਾਂਗਰਸ ਅਕਾਲੀ ਦਲ ਇਹ ਸਾਰੇ ਇਕੱਠੇ ਸੀਗੇ ਆਜ਼ਾਦੀ ਦੀ ਲੜਾਈ ਦੇ ਵਿੱਚ। ਤੇ ਜਦੋਂ ਅੰਗਰੇਜ਼ਾਂ ਨੇ ਜਾਂ ਕਹਿ ਲਓ ਕਿ ਉਸ ਵੇਲੇ ਦਾ ਇੱਕ ਜਿਹੜਾ ਇੱਕ ਨਿਜ਼ਾਮ ਸੀ ਉਹਨੇ ਤਕਸੀਮ ਤੋਂ ਪਹਿਲਾਂ ਜਦੋਂ ਮੁਸਲਿਮ ਲੀਗ ਦੀ ਇਸ ਮੰਗ ਨੂੰ, ਪਾਕਿਸਤਾਨ ਦੀ ਮੰਗ ਨੂੰ ਤਸਲੀਮ ਕਰ ਲਿਆ, ਉਹਨਾਂ ਨੇ ਇਹ ਫਿਰ ਘੜਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਜਿਹੜਾ ਸੀ ਟੂ ਨੇਸ਼ਨ ਜਿਹੜਾ ਫਾਰਮੂਲਾ, ਕਿ ਇੱਕ ਪਾਸੇ ਜਿਹੜਾ ਹਿੰਦੁਸਤਾਨ ਜਿਹੜਾ ਹੈ ਜਿੱਥੇ ਹਿੰਦੂ ਬਹੁਤ ਸੰਮਤੀ ਹੈ ਉੱਧਰ ਇਹਨੂੰ ਭਾਰਤ ਰਹਿਣ ਦਿੱਤਾ ਜਾਵੇ ਜਾਂ ਹਿੰਦੁਸਤਾਨ ਵੀ ਕਹਿ ਦਿੰਦੇ ਆ ਜੀ, ਤੇ ਦੂਸਰਾ ਪਾਕਿਸਤਾਨ ਇੱਕ ਵੱਖਰਾ ਹਿੱਸਾ ਬਣਾ ਦਿੱਤਾ ਜਾਵੇ। ਉਦੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਇਹ ਮੰਗ ਜਿਹੜੀ ਉਭਰੀ, ਤੇ ਉਹ ਚ ਅਕਾਲੀ ਦਲ ਮੋਹਰੀ ਸੀ ਤੇ ਹੋਰ ਪਾਰਟੀਆਂ ਵੀ, ਕਿ ਇਹ ਟੂ ਜਿਹੜਾ ਨੇਸ਼ਨ ਫਾਰਮੂਲਾ ਕਿਉਂ ਹੈ, ਥ੍ਰੀ ਕਿਉਂ ਬਣਾਇਆ ਜਾ ਰਿਹਾ, ਥ੍ਰੀ ਨੇਸ਼ਨ ਫਾਰਮੂਲਾ ਕਿਉਂ ਨੀ ਬਣਾਇਆ ਜਾ ਰਿਹਾ। ਤੇ ਉਸ ਗੱਲ ਤੇ ਉਦੋਂ ਜਿਹੜੀ ਇਹ ਸਾਡੀ ਹੁਣ ਸੀਪੀਆਈ ਹੁਣ ਤਾਂ ਅੱਡ ਧੜੇ ਬਣ ਗਏ, ਉਦੋਂ ਕਮਿਊਨਿਸਟ ਪਾਰਟੀ, ਉਹਨਾਂ ਨੇ ਇੱਕ ਜਿਹੜਾ ਸੀਗਾ ਇੱਕ ਡਰਾਫਟ ਵੀ ਤਿਆਰ ਕੀਤਾ ਸੀ ਸਹੀ ਨੇਸ਼ਨ ਫਾਰਮੂਲੇ ਦਾ, ਜਿਹਨੂੰ ਸਿੱਖ ਹੋਮਲੈਂਡ ਦਾ ਜਿਹੜਾ ਨਾਂ ਦਿੱਤਾ ਸੀ। ਤੇ ਹਾਲਾਂਕਿ ਉਹ ਚਲੋ ਲੈਫਟ ਧਿਰ ਸੀ, ਪੋਲੀਟੀਕਲੀ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਇੱਥੇ ਚੱਲੇ, ਉਹ ਨਹੀਂ ਚੱਲੀ। ਤੇ ਕਾਂਗਰਸ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤੇ ਉਹ ਕਿਉਂਕਿ ਉਸ ਵੇਲੇ ਦਾ ਜਿਹੜਾ ਸਾਰਾ ਚੱਲਦਾ ਸੀ, ਕਿਉਂਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਐਂਟੀਟੀ ਮੰਨਣ ਲਈ ਰਾਜ਼ੀ ਨਹੀਂ ਸੀ, ਉਹ ਅੱਜ ਵੀ ਰਾਜ਼ੀ ਨਹੀਂ ਜਿਹੜੀ ਇੰਡੀਅਨ ਸਟੇਟ ਹੈ। ਤੇ ਉਹ ਉਹਦੇ ਚੋਂ ਜਿਹੜੀ ਇੱਕ ਗੱਲ ਇੱਕ ਨਿਕਲੀ, ਜਿਹੜੀ ਗੱਲ ਪਟੇਲ ਨੇ ਪਟਿਆਲੇ ਜਿੱਦਣ ਉਦਘਾਟਨ ਹੋਇਆ, ਤੇ ਤੁਸੀਂ ਜਿਹੜੀ ਸੀਐਮ ਦੀ ਗੱਲ ਕੀਤੀ ਉਹ ਤਾਂ ਬਾਅਦ ਦੀ ਗੱਲ ਹੈ। 15 ਜੁਲਾਈ ਨੂੰ ਤੇ 1948 ਨੂੰ ਜਿਹੜਾ ਸੀਗਾ ਇਹ ਸਟੇਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਗਈ। ਉਹਦੇ ਚ ਦੋ ਗੱਲਾਂ, ਇੱਕ ਤਾਂ ਇਹ ਅਕਾਲੀਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਸੀ ਕਿ ਜਿਹੜੀ ਅਕਾਲੀਆਂ ਦੀ ਇੱਕ ਡਿਮਾਂਡ ਸੀ ਉਹ ਲਗਭਗ ਅਸੀਂ ਮੰਨ ਲਈ ਜਾਂ ਪੂਰੀ ਕਰ ਲਈ। ਦੂਜੀ ਜਿਹੜੀ ਵੱਡੀ ਗੱਲ ਸੀ, ਜਿਹੜਾ ਉਸ ਵੇਲੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਸੀ, ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਪਰ ਪ੍ਰਿੰਸਲੀ ਸਟੇਟ ਬਹੁਤ ਜ਼ਿਆਦਾ ਸੀ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਰਤਾਨਵੀ ਹਕੂਮਤ ਨੂੰ ਕੋਈ ਨਜ਼ਰਾਨਾ ਦਿੰਦਾ ਸੀ, ਕੋਈ ਭੇਟ ਕਰਦਾ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਕੋਈ ਕਿਸੇ ਨੇ ਗਾਰਡੀਅਨ ਬਣਾਇਆ ਸੀ ਉਹਨਾਂ ਨੂੰ ਪ੍ਰੋਟੈਕਸ਼ਨ ਲਈ ਹੋਈ ਸੀ। ਤੇ ਇਹ ਇੱਕ ਵੱਡੀ ਸਮੱਸਿਆ ਸੀ ਦੇਸ਼ ਦੇ ਜਿਹੜੀ ਸਾਹਮਣੇ ਕਿ ਜਿਹੜੀਆਂ ਪ੍ਰਿੰਸਲੀ ਸਟੇਟ ਹੈ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਉਹ ਨਹਿਰੂ ਦੇ ਸਾਹਮਣੇ ਵੀ ਵੱਡਾ ਸਵਾਲ ਸੀ, ਕਿਉਂਕਿ ਸਰਦਾਰ ਪਟੇਲ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਤੇ ਨਾਲ ਹੋਮ ਮਿਨਿਸਟਰ ਵੀ ਸੀ, ਤੇ ਉਦੋਂ ਵੀ ਉਹਨਾਂ ਸਾਹਮਣੇ ਵੱਡਾ ਸਵਾਲ ਸੀ ਜਿਹੜੀ ਉਦੋਂ ਪਹਿਲੀ ਸਰਕਾਰ ਜਿਹੜੀ ਇੰਟਰਮ ਗਵਰਨਮੈਂਟ ਬਣਦੀ ਆ, ਤੇ ਉਹ ਸਾਰਿਆਂ ਦੇ ਉਹਨਾਂ ਸਾਹਮਣੇ ਸੀ ਕਿ ਇਹਨਾਂ ਦਾ ਹੁਣ ਕਿਵੇਂ ਕਰੀਏ ਵਿਦ ਇਨ ਇੰਡੀਆ, ਇਹ ਇੱਦਾਂ ਇੰਡੀਪੈਂਡੈਂਟ ਸਟੇਟ ਰਹਿਣ, ਰਿਆਸਤਾਂ ਪ੍ਰਿੰਸਲੀ ਸਟੇਟ, ਤੇ ਇਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਜ਼ਿਆਦਾ ਸੀ, ਛੋਟੀਆਂ ਛੋਟੀਆਂ ਜਿਹੜੀਆਂ ਇਹ ਸਟੇਟ ਸੀਗੀਆਂ। ਤੇ ਹੁਣ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਇਸ ਗੱਲ ਦੀ, ਤੇ ਕਿਉਂਕਿ ਉਦੋਂ ਪਹਿਲਾਂ ਇੱਕ ਤਰੀਕੇ ਦਾ ਬਿੱਲ ਲਿਆ ਆਉਂਦਾ ਸੀ ਸਾਰਾ ਕੁਛ, ਤੇ ਕਾਂਗਰਸ ਨੇ ਪ੍ਰਚਾਰ ਸ਼ੁਰੂ ਕਰਤਾ ਸੀ ਵੀ ਜਿਹੜਾ ਭੂਪਵਾਦ ਹੈ, ਮਤਲਬ ਕਿ ਜਿਹੜੇ ਛੋਟੇ ਛੋਟੇ ਮਹਾਰਾਜੇ ਸੀ ਜਾਂ ਰਾਜੇ ਸੀ ਉਹਨੂੰ ਇਹ ਕਹਿੰਦੇ ਕਿ ਰਜਵਾੜੇ ਹੈ, ਇਹ ਭੂਪਵਾਦ ਹੈ ਤੇ ਵੀ ਇਹ ਅਸੀਂ ਖਤਮ ਕਰਾਂਗੇ। ਤੇ ਬਹੁਤ ਥਾਂ ਤੇ ਗੱਲ ਅੜੀ ਵੀ, ਜਿਵੇਂ ਨਿਜ਼ਾਮ ਹੈਦਰਾਬਾਦ ਅੜ ਗਿਆ ਸੀ, ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਤੇ ਫਿਰ ਚਲੋ ਉਹਨਾਂ ਨੂੰ ਡਰਾਇਆ ਗਿਆ ਕਿ ਸਾਡੇ ਕੋਲ ਫੌਜ ਹੈ ਤੁਹਾਡੇ ਕੋਲ ਦੱਸੋ ਕੀ ਹੈ। ਤੇ ਇੱਥੇ ਜਿਹੜਾ ਇਹ ਬੜਾ ਇੱਕ ਕੰਮ ਫਿੱਟ ਆ ਗਿਆ ਇਹਨਾਂ ਦੇ, ਫਿੱਟ ਇਸ ਕਰਕੇ ਆਇਆ ਕਿ ਜਿਹੜਾ ਪਟਿਆਲੇ ਦਾ ਉਸ ਵੇਲੇ ਮਹਾਰਾਜਾ ਸੀ ਯਾਦਵਿੰਦਰ ਸਿੰਘ, ਉਹ ਕਾਂਗਰਸੀ ਵੀ ਸੀਗਾ ਤੇ ਉਹਨੂੰ ਉਹਨਾਂ ਨੇ ਅੱਗੇ ਲਾਇਆ, ਉਹ ਇੱਕ ਤਰ੍ਹਾਂ ਦਾ ਇੱਕ ਲੀਡ ਕੀਤਾ ਕਿ ਆਪਾਂ ਜਿਹੜੀਆਂ ਨੇ ਇਹ ਸਟੇਟਾਂ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਇੰਡੀਅਨ ਜਿਹੜੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਟਸ ਨੇ ਇਹ ਮਰਜ ਹੋ ਜਾਣ। ਹੁਣ ਇੱਥੇ ਸਮੱਸਿਆ ਇਹ ਸੀ, ਇੱਥੇ 8 ਪ੍ਰਿੰਸਲੀ ਸਟੇਟ ਸੀਗੀਆਂ, ਪੰਜਾਬ ਤਾਂ ਇੰਡੀਪੈਂਡ ਆਪਣੇ ਆਪ ਤੇ ਹੈਗੀ ਸੀ ਪੰਜਾਬ ਤਾਂ, ਤੇ ਪਰ ਜਿਹੜੀਆਂ 8 ਪ੍ਰਿੰਸਲੀ ਸਟੇਟ ਸੀ ਜਿਹ ਚ ਪਟਿਆਲਾ ਸਭ ਤੋਂ ਵੱਡੀ ਸਟੇਟ ਸੀਗੀ, ਤੇ ਫਿਰ ਪਟਿਆਲੇ ਦੇ ਨਾਲ ਫਿਰ ਜੀਂਦ ਸੀ, ਕਪੂਰਥਲਾ ਸੀ, ਨਾਭਾ ਸੀ ਤੇ ਫਰੀਦਕੋਟ ਸੀ, ਇਸ ਤਰ੍ਹਾਂ ਮਲੇਰਕੋਟਲਾ ਸੀ, ਤੇ ਦੋ ਸਟੇਟਾਂ ਇੱਕ ਕਲਸੀਆ ਜਿਹੜਾ ਹੁਣ ਇਹ ਹਰਿਆਣੇ ਦਾ ਜਮੁਨਾ ਨਗਰ ਵਾਲਾ ਇਲਾਕਾ ਇੱਧਰ ਨੂੰ ਪੈਂਦਾ ਅੰਬਾਲੇ ਦੇ ਇਸ ਪਾਸੇ ਨੂੰ, ਤੇ ਇੱਧਰ ਸੀ ਉਹ ਵੀ ਇੱਕ ਤਰੀਕੇ ਦੀ ਸਿੱਖ ਸਟੇਟ ਸੀਗੀ, ਤੇ ਨਾਲਾਗੜ੍ਹ ਰਾਜਪੂਤ ਸਟੇਟ ਸੀਗੀ, ਤੇ ਨਾਲਾਗੜ੍ਹ ਜਿਹੜੀ ਹੈਗੀ ਆ ਉਹ ਵੀ ਇੱਕ ਵੱਖਰੀ ਜਿਹੜੀ ਆ ਇਹ ਸਟੇਟ ਸੀ। ਇਹਦੇ ਚ ਜਿਹੜੀਆਂ 6 ਸਟੇਟਾਂ ਸੀ ਉਹ ਤਾਂ ਉਹਨਾਂ ਨੂੰ ਸਲਾਮੀ ਰਿਆਸਤਾਂ ਕਹਿੰਦੇ ਸੀ, ਤੇ ਕਿਉਂਕਿ ਉੱਥੇ ਇਹ ਹੁੰਦਾ ਸੀ ਕਿ ਜਿਹੜੀਆਂ ਇੰਨੀਆਂ ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਜਾਂਦੀ ਹੈ। ਇਹ ਜਿਹੜੀ ਕਲਸੀਆ ਤੇ ਨਾਲਾਗੜ੍ਹ ਸਟੇਟ ਸੀ ਇਹ ਸਲਾਮੀ ਰਿਆਸਤਾਂ ਨਹੀਂ ਸੀਗੀਆਂ, ਇਹ ਛੋਟੀਆਂ ਰਿਆਸਤਾਂ ਸੀ, ਇਹਨਾਂ ਦੇ ਸਰਦਾਰ ਹੁੰਦੇ ਸੀ ਕਿਸੇ ਵੇਲੇ ਫਿਰ ਉਹਨੂੰ ਰਾਜਾ ਕਹਿਣ ਲੱਗ ਗਏ। ਤੇ ਇੱਥੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਦੋਂ ਯਾਦਵਿੰਦਰ ਸਿੰਘ ਇਸ ਗੱਲ ਲਈ ਰਾਜੀ ਹੋ ਗਏ ਕਿ ਹਾਂ ਇਹ ਹੋ ਜਾਣਾ ਚਾਹੀਦਾ, ਤੇ ਫਿਰ ਜਿਹੜੀਆਂ ਨਾਲ ਇਹ ਜਿਹੜੀਆਂ ਦੂਜੀਆਂ 7 ਹੋਰ ਜਿਹੜੀਆਂ ਸਟੇਟਾਂ ਸੀ ਤੇ ਇਹਨਾਂ ਨੂੰ ਮਿਲਾ ਕੇ ਪ੍ਰਿੰਸਲੀ ਰਿਆਸਤਾਂ ਸੀ ਬਹੁਤ ਛੋਟੀਆਂ, ਇੱਕ ਜਿਹੜੀ ਹੈ ਸਾਂਝੀ ਇੱਕ ਵੱਡੀ ਇੱਕ ਸਟੇਟ ਬਣਾਈ ਗਈ ਜਿਹੜੀ ਯੂਨੀਅਨ ਦਾ ਪਾਰਟ ਬਣੀ, ਇੱਕ ਵੱਖਰੀ ਸਟੇਟ ਬਣੀ ਪੰਜਾਬ ਦੇ ਪੈਰਲਲ ਜਿਹਨੂੰ ਫਿਰ ਪੈਪਸੂ ਦਾ ਨਾਂ ਦਿੱਤਾ। ਇਹਦਾ ਉਦਘਾਟਨ ਹੀ ਜਿਹੜਾ ਹੈਗਾ 15 ਜੁਲਾਈ, ਕੱਲ ਹੀ ਲੰਘੀ ਹੈ ਜੀ, ਤੇ 15 ਜੁਲਾਈ 1948 ਨੂੰ ਪਟਿਆਲੇ ਚ ਜਿਹੜਾ ਸੀ ਬਹੁਤ ਵੱਡਾ ਸਮਾਗਮ ਕੀਤਾ ਗਿਆ ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਕੱਠੇ ਹੋਏ, ਮਾਸਟਰ ਤਾਰਾ ਸਿੰਘ ਵਰਗੇ ਵੀ ਉੱਥੇ ਆਏ ਉਸ ਵੇਲੇ ਅਕਾਲੀ, ਹੋਰ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਸੀ ਉਹ ਸੀ, ਤੇ ਕਾਂਗਰਸੀਆਂ ਦੇ ਚਲੋ ਹੋਣੇ ਸੀ। ਤੇ ਉੱਥੇ ਇਹਦਾ ਜਿਹੜਾ ਸੀਗਾ ਇਹਦਾ ਇਨੋਗੁਰੇਸ਼ਨ ਇਹਦਾ ਉਦਘਾਟਨ ਜਿਹੜਾ ਸੀ ਉਹ ਹੋਇਆ। ਤੇ ਅਸਲ ਦੇ ਵਿੱਚ ਉਦੋਂ ਜਦੋਂ ਇਹ ਸਟੇਟ ਬਣੀ ਤੇ ਯਾਦਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ। ਰਾਜ ਪ੍ਰਮੁੱਖ ਦਾ ਜਿਵੇਂ ਹੁਣ ਗਵਰਨਰ ਕੋਲੇ ਪਾਵਰਸ ਨੇ ਜਾਂ ਗਵਰਨਰ ਹੈ, ਇਹ ਇਸ ਰੂਪ ਦੇ ਵਿੱਚ ਹੀ ਉਦੋਂ ਰਾਜ ਪ੍ਰਮੁੱਖ ਜਿਹੜਾ ਹੁੰਦਾ ਸੀ। ਤੇ ਪਰ ਸ਼ੁਰੂ ਦੇ ਵਿੱਚ ਇਨੀਸ਼ਲੀ ਜਿਹੜਾ ਉਹ ਮੁੱਖ ਮੰਤਰੀ ਤਾਂ ਬਾਅਦ ਚ ਬਣਦੇ ਆ, ਤੇ ਉਹ ਸ਼ੁਰੂ ਚ ਜਿਹੜਾ ਉਹ ਰਾਜ ਪ੍ਰਮੁੱਖ ਹੀ ਜਿਹੜਾ ਸੀ ਉਹ ਰਹੇ। ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂਕਿ ਉਦੋਂ ਅਜੇ ਕੋਈ ਚੋਣ ਨੀ ਸੀ ਹੋਈ, ਕੁਛ ਵੀ ਨੀ ਸੀ ਹੋਈ, ਗਿਆਨ ਸਿੰਘ ਰਾੜੇ ਵਾਲੇ ਨੂੰ ਉਦੋਂ ਐਕਟਿੰਗ ਚੀਫ ਮਿਨਿਸਟਰ ਜਿਹੜਾ ਸੀ ਉਹ ਫਿਰ ਬਣਾਇਆ ਗਿਆ, ਤੇ ਜਿਹਨਾਂ ਨੇ ਉਦੋਂ ਹੀ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਚਾਰਜ ਆਪਣਾ ਸੰਭਾਲ ਲਿਆ ਸੀ। ਫਿਰ ਉਸ ਤੋਂ ਕਾਫੀ ਚਿਰ ਬਾਅਦ ਕਿਤੇ ਜਾ ਕੇ 6 ਮਹੀਨੇ ਬਾਅਦ ਇਲੈਕਸ਼ਨ ਹੁੰਦੀ ਹੈ 1949 ਦੇ ਵਿੱਚ, ਤੇ ਉਦੋਂ ਫਿਰ ਉਹ ਜਿਹੜਾ ਹੈ ਬਕਾਇਦਾ ਜਿਹੜਾ ਹੈਗਾ ਮੁੱਖ ਮੰਤਰੀ ਵਜੋਂ ਤੇ ਉਹਦਾ ਸੰਭਾਲਦੇ ਆ। ਤੇ ਉਦੋਂ ਨਾ ਜਿਵੇਂ ਹੁਣ ਕੈਨੇਡਾ ਵਗੈਰਾ ਦੇ ਵਿੱਚ ਇੱਥੇ ਪ੍ਰੀਮੀਅਰ ਦਾ ਨਾ ਹੀ ਦਿੱਤਾ ਜਾਂਦਾ ਸੀ, ਚਲੋ ਇਹ ਚੀਫ ਮਿਨਿਸਟਰ ਦਾ ਤਾਂ ਕਿਉਂਕਿ ਕਨਸੈਪਟ ਜਿਹੜਾ ਉਹ ਬਾਅਦ ਦੇ ਵਿੱਚ ਫਿਰ ਆਉਂਦਾ ਹੈਗਾ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ, ਉਹ ਜਦੋਂ ਸੰਵਿਧਾਨ ਲਾਗੂ ਹੁੰਦਾ 1950 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਆਉਂਦੀ ਹੈ। ਤੇ ਸੋ ਇਹ ਜਿਹੜੀਆਂ ਸਟੇਟਾਂ ਸੀਗੀਆਂ ਤੇ ਇਹਦੇ ਵਿੱਚੋਂ ਜਿਹੜੀਆਂ ਜਿੱਦਾਂ ਮੈਂ ਦੱਸਿਆ ਕਿ ਮਲੇਰਕੋਟਲਾ ਤੇ ਇਹਨੂੰ ਛੱਡ ਕੇ ਆਪਣੇ ਨੂੰ ਨਾਲਾਗੜ੍ਹ ਨੂੰ ਛੱਡ ਕੇ ਸਾਰੀਆਂ ਇਹ ਸਿੱਖ ਸਟੇਟ ਸੀਗੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ। ਤੇ ਉੱਥੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਹੁਣ ਪਿੱਛੇ ਕਿਤਾਬ ਆਈ ਹੈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ, ਕਿਉਂਕਿ ਉਸ ਸਮਾਗਮ ਦੇ ਵਿੱਚ ਉਹ ਸ਼ਾਮਿਲ ਸੀ, ਕਿ ਸਰਦਾਰ ਪਟੇਲ ਨੇ ਕਿਹਾ ਕਿ ਤੁਸੀਂ ਇੰਨਾ ਕੁ ਹਿੱਸਾ ਮੰਗਦੇ ਸੀ ਤੁਹਾਨੂੰ ਅਸੀਂ ਪੂਰਾ ਹੀ ਦੇਤਾ, ਇਹ ਹੁਣ ਤੁਹਾਡਾ ਇੱਕ ਸਿੱਖਾਂ ਦੀ ਇੱਕ ਉਹ ਬਣ ਗਿਆ, ਸੂਬਾ ਬਣ ਗਿਆ। ਇਸ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਇਸ ਪਾਸੇ ਨੂੰ ਜਿਹੜਾ ਸੀ ਉਹ ਕਹਿੰਦੇ ਤੋੜਿਆ। ਤੇ ਪਰ ਖੈਰ ਉਹ ਤਾਂ ਬਹੁਤਾ ਲੰਮਾ ਸਮਾਂ ਗੱਲ ਉਵੇਂ ਰਹੀ ਨੀ, ਕਿਉਂਕਿ ਕਾਂਗਰਸ ਉੱਪਰ ਸੱਤਾ ਦੇ ਵਿੱਚ ਸੀ ਤੇ ਇੱਥੇ ਵੀ ਗਿਆਨ ਸਿੰਘ ਰਾੜੇ ਵਾਲਾ ਕਾਂਗਰਸ ਦੇ ਸ਼ੁਰੂ ਚੋਂ ਮੁੱਖ ਮੰਤਰੀ ਬਣੇ, ਤੇ ਜੋ ਜੋ ਮਹਾਰਾਜਾ ਜੋ ਸੀਗਾ ਯਾਦਵਿੰਦਰ ਸਿੰਘ, ਚਲੋ ਉਹ ਤਾਂ ਸੀਗਾ ਹੀ ਕਾਂਗਰਸੀ ਜਿਹੜਾ ਉਸ ਵੇਲੇ ਦਾ ਇੱਕ ਤਰ੍ਹਾਂ ਦੀ ਗਵਰਨਰ ਜਾਂ ਰਾਜ ਪ੍ਰਮੁੱਖ ਉਹਨਾਂ ਨੂੰ ਲਿਖਿਆ ਗਿਆ ਹੈਗਾ, ਤੇ ਉਹ ਸੀ। ਤੇ ਇੱਥੇ ਫਿਰ ਇਹ ਜਿਹੜਾ ਸੀ ਇੱਕ ਵੱਖਰੀ ਸਟੇਟ ਜਿਹੜੀ ਹੈ ਇਹ ਹੋਣ ਦੇ ਵਿੱਚ ਆਈ। ਤੇ ਪਰ ਇਹਦੀ ਹੋਣੀ ਜਿਹੜੀ ਇਸ ਸਟੇਟ ਦੀ ਇਹ ਹੋਈ ਕਿ ਇਹ ਬਹੁਤਾ ਲੰਬਾ ਸਮਾਂ ਇਹ ਇੱਕ ਸਟੇਟ ਦੇ ਤੌਰ ਤੇ ਉਵੇਂ ਰਹਿ ਨਹੀਂ ਸਕੀ। ਤੇ ਇਹਦੇ ਹੁਣ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਹ ਨੀ ਪਤਾ, ਤੇ ਕਿਉਂਕਿ 48 ਦੇ ਵਿੱਚ ਇਹ ਸਟੇਟ ਬਣਦੀ ਹੈ ਤੇ 48 ਤੋਂ ਬਾਅਦ 8 ਸਾਲਾਂ ਬਾਅਦ ਜਿਹੜਾ ਹੈਗਾ ਇਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ। ਤੇ ਹੁਣ ਜਾਂ ਤਾਂ ਇਹ ਪਹਿਲੀ ਤੋਂ ਇੱਕ ਤਰ੍ਹਾਂ ਦੀ ਇੱਕ ਗੱਲ ਕਿਤੇ ਅੰਦਰ ਖਾਤੇ ਲਿਖੀ ਹੋਈ ਸੀ ਕਿ ਆਪਾਂ ਇਸ ਤਰ੍ਹਾਂ ਕਰੋ ਤੇ ਫਿਰ ਜਿਹੜੀ ਉਹ ਗੱਲ ਅੱਗੋਂ ਜਿਹੜੀ ਆ ਉਹ ਚੱਲਣੀ ਹੈ। ਜਦੋਂ ਜਿਹੜੀ ਹੈ ਪੈਪਸੂ ਜਿਹੜੀ ਆ ਤੇ ਉਹ ਪੰਜਾਬ ਦੇ ਵਿੱਚ ਮਰਜ ਹੁੰਦੀ ਆ 1956 ਦੇ ਵਿੱਚ ਜਾ ਕੇ, 1 ਨਵੰਬਰ 1956 ਨੂੰ ਇਹਦਾ ਮਰਜਰ ਹੋਇਆ ਪੰਜਾਬ ਦੇ ਨਾਲ। ਉਦੋਂ ਫਿਰ ਕਈ ਲੋਕ ਖੁਸ਼ ਵੀ ਹੋਏ, ਕਈ ਗੁੱਸੇ ਵੀ ਹੋਏ, ਔਖੇ ਵੀ ਹੋਏ। ਤੇ ਉਸ ਵੇਲੇ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਉਵੇਂ ਦੀ ਜਿਹੜੀ ਜਮਹੂਰੀਅਤ ਜੋ ਬਾਅਦ ਦੇ ਵਿੱਚ ਆਈ ਜਾਂ ਵੋਟਾਂ ਕੌਣ ਪਾਏਗਾ, ਕਿੰਨੀਆਂ ਪਾਏਗਾ, ਕਿਵੇਂ ਪੈਣਗੀਆਂ, ਕਿਉਂਕਿ ਇੱਕ ਤਾਂ ਉਦੋਂ ਅਜੇ ਤੱਕ ਰਜਵਾੜਾ ਸ਼ਾਹੀ ਇੱਥੇ ਸੀ ਜਿਹਦੇ ਆਧਾਰ ਤੇ ਇਸ ਪ੍ਰਿੰਸਲੀ ਸਟੇਟਾਂ ਬਣੀਆਂ ਹੋਈਆਂ ਸੀ। ਹੇਠਾਂ ਜਗੀਰਾਂ ਦਿੱਤੀਆਂ ਹੋਈਆਂ ਸੀ, ਇਹਨਾਂ ਦੇ ਰਿਸ਼ਤੇਦਾਰ ਸੀ, ਰਜਵਾੜੇ ਸੀ, ਜਗੀਰਦਾਰ ਸੀ, ਸਰਦਾਰ ਸੀ। ਇਹੀ ਕਾਰਨ ਸੀ ਕਿ ਫਿਰ ਇੱਕ ਮੂਵਮੈਂਟ ਇੱਥੇ ਚੱਲੀ ਪੈਪਸੂ ਦੇ ਵਿੱਚ, ਜਿਹਨੂੰ ਪੈਪਸੂ ਮਜ਼ਾਰਾ ਮੂਵਮੈਂਟ ਦੇ ਨਾਲ ਨਾਲ ਜਾਣਿਆ ਜਾਂਦਾ। ਉਹਦੇ ਉੱਤੇ ਕਾਫੀ ਇਹ ਕੁਛ ਜਿਹੜਾ ਉਹ ਉਹਦੇ ਚ ਹੋਇਆ ਤੇ ਫਿਰ ਅਲਟੀਮੇਟਲੀ ਚਲੋ ਉਹ ਮਜ਼ਾਰੇ ਦੀਆਂ ਜਿਹੜੀਆਂ ਮੰਗਾਂ ਮੰਨਣੀਆਂ ਵੀ ਪਈਆਂ ਤੇ ਫਿਰ ਬਕਾਇਦਾ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਉਹਨਾਂ ਨੂੰ ਮਾਲਕ ਬਣਾਇਆ ਗਿਆ। ਪਹਿਲਾਂ ਜ਼ਮੀਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਸਰਦਾਰਾਂ ਦੀਆਂ ਹੁੰਦੀਆਂ ਸੀ, ਉਹ ਸਿਰਫ ਉੱਥੇ ਕੰਮ ਕਰਦੇ ਸੀ ਤੇ ਉਸ ਨੂੰ ਕੁਛ ਹਿੱਸਾ ਦਿੱਤਾ ਜਾਂਦਾ ਸੀ। ਇਹ ਵੀ ਜਿਹੜਾ ਹੈ ਉਹ ਪੈਪਸੂ ਦੇ ਹਿੱਸੇ ਆਈ ਇਹ ਗੱਲ ਵੀ। ਤੇ ਪਰ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਰਜਰ ਹੋਈ ਤੇ ਫਿਰ ਪੰਜਾਬ ਬਹੁਤ ਵੱਡਾ ਬਣ ਗਿਆ, ਕਿਉਂਕਿ ਇਹ ਤਾਂ ਪਹਿਲਾਂ ਦੇਖੋ ਪ੍ਰਿੰਸਲੀ ਸਟੇਟ ਸੀਗੀਆਂ, ਆਪੋ ਆਪਣੀਆਂ ਰਿਆਸਤਾਂ ਸੀ, ਰਿਆਸਤਾਂ ਦਾ ਆਪਣਾ ਪ੍ਰਬੰਧ ਸੀ। ਤੇ ਫਿਰ ਜਦੋਂ ਪੰਜਾਬ ਦੇ ਅੰਡਰ ਆ ਗਿਆ ਤੇ ਫਿਰ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਪੰਜਾਬ ਬਣ ਗਿਆ। ਜਿਹੜੀ ਪੰਜਾਬ ਦੀ ਗੱਲ 1947 ਦੇ ਬਟਵਾਰੇ ਵੇਲੇ ਕਹਿੰਦੇ ਸੀ ਕਿ ਪੰਜਾਬ ਤਾਂ ਜਿਹੜਾ ਸੀ ਉਹ ਕੱਟਿਆ ਵੱਢਿਆ ਗਿਆ, ਤੇ ਉਹ ਗੱਲ ਉਵੇਂ ਠੀਕ ਹੈ। ਜਗਰਾਫਿਕਲੀ ਵੀ ਜਿਹੜਾ ਸੀ ਪੰਜਾਬ ਦਾ ਵੱਡਾ ਹਿੱਸਾ ਉੱਧਰ ਚਲਿਆ ਗਿਆ ਸੀ। ਤੇ ਪਰ ਜਦੋਂ ਕਿਉਂਕਿ ਉਦੋਂ ਇਹ ਜਿਹੜੀਆਂ ਰਿਆਸਤਾਂ ਉਹ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਸੀਗੀਆਂ, ਤੇ ਫਿਰ ਪੈਪਸੂ ਬਣਾ ਕੇ ਫਿਰ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਸ਼ਾਮਿਲ ਕੀਤਾ ਗਿਆ। ਉਦੋਂ ਬਾਅਦ ਫਿਰ ਪੰਜਾਬ ਦੀ ਹੋਰ ਤਰ੍ਹਾਂ ਪੋਲਿਟਿਕਸ ਸ਼ੁਰੂ ਹੋਈ ਤੇ 1966 ਦੇ ਵਿੱਚ ਜਦੋਂ ਜਿਹੜਾ ਹੈ ਉਹ ਪੰਜਾਬ ਦੀ ਫੇਰ ਅੱਗੋਂ ਟ੍ਰਾਈਫਰਕੇਸ਼ਨ ਹੁੰਦੀ ਆ, ਕਿਉਂਕਿ ਉਦੋਂ ਤੱਕ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਸੂਬੇ ਦੀ ਮੰਗ ਬਹੁਤ ਜ਼ੋਰ ਫੜ ਗਈ ਜਦੋਂ ਪੈਪਸੂ ਦੀ ਜਿਹੜਾ ਹੈ ਮਰਜਰ ਹੋ ਗਈ 1956 ਦੇ ਵਿੱਚ, ਤੇ 1956 ਤੱਕ ਥੋੜਾ ਜਿਹਾ ਗੱਲ ਤਾਂ ਟਿੱਕੀ ਰਹੀ ਕਿ ਜਿਹੜਾ ਸੀ ਕਿਉਂਕਿ ਉਦੋਂ ਤੱਕ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਅਮਲ ਵੀ ਸ਼ੁਰੂ ਹੋ ਗਿਆ ਸੀ ਕੇਂਦਰ ਦੇ ਵਿੱਚ, ਕਿੰਨੇ ਉਦੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਬਣ ਚੁੱਕੇ ਸੀ, ਭਾਵੇਂ ਮਹਾਰਾਸ਼ਟਰ ਸੀ ਤੇ ਤਮਿਲਨਾਡੂ ਸੀ ਕਿਸੇ ਵੇਲੇ, ਜਿਹੜਾ ਇੱਕ ਉਹਨੂੰ ਮਦਰਾਸ ਪ੍ਰੈਜੀਡੈਂਸੀ ਕਿਹਾ ਜਾਂਦਾ ਸੀ, ਉਹ ਇਸ ਤਰ੍ਹਾਂ ਦੇ ਜਿਹੜੇ ਉਹ ਸੂਬੇ ਜਿਹੜੇ ਸੀ ਉਹ ਹੋਣ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਭਾਸ਼ਾ ਦੇ ਆਧਾਰ ਤੇ। ਤੇ ਫਿਰ ਇੱਥੇ ਵੀ ਇਹ ਗੱਲ ਵੱਡੀ ਚੱਲੀ ਕਿਉਂਕਿ ਜਿਹੜਾ ਟਿਪੀਕਲੀ ਜਿਹੜਾ ਇਹ ਪੰਜਾਬ ਸੀ ਤੇ ਇਹਦੇ ਵਿੱਚ ਵੱਡਾ ਹਿੱਸਾ ਜਿਹੜਾ ਇੱਧਰ ਪੈਪਸੂ ਵਾਲੇ ਪਾਸੇ ਰਲਿਆ ਉਹ ਬਾਂਗਰ ਸੀ, ਉਹ ਬਾਂਗਰ ਭਾਸ਼ਾ ਸੀ ਉਹਨਾਂ ਦੀ ਜਾਂ ਹਰਿਆਣਵੀ ਸੀ, ਤੇ ਜਾਂ ਫਿਰ ਜਿਹੜਾ ਉੱਪਰਲਾ ਹਿੱਸਾ ਸੀ ਚਲੋ ਉਹ ਤਾਂ ਪਹਿਲੇ ਇਹ ਪੰਜਾਬ ਦਾ ਪਾਰਟ ਸੀ ਕਾਂਗੜੇ ਵਾਲਾ ਹਿੱਸਾ, ਤੇ ਜਾਂ ਕੁਛ ਹੋਰ ਜਿਹੜਾ ਜਿੱਦਾਂ ਮੈਂ ਇਹ ਗੱਲ ਕੀਤੀ ਹੈ ਨਾਲਾਗੜ੍ਹ ਸਟੇਟ ਦੀ ਤੇ ਉਹਦਾ ਜਿਹੜਾ ਹਿੱਸਾ ਕੁਛ ਉਹ ਫਿਰ ਪੰਜਾਬ ਦੇ ਹਿੱਸੇ ਆਇਆ, ਉਹ ਉਹਨਾਂ ਦੀ ਲੈਂਗੁਏਜ ਭਾਵੇਂ ਪੰਜਾਬੀ ਸੀ ਥੋੜਾ ਜਿਹਾ ਉਹਦਾ ਟਿੰਟ ਸੀ ਜਿਹੜਾ ਜਾਂ ਉਹ ਪਹਾੜੀ ਸੀ। ਤੇ ਦੂਜਾ ਅਕਾਲੀਆਂ ਦੀ ਸਿਰਫ ਸਿਰਫ ਇਹ ਗੱਲ ਇਹ ਸੀ ਕਿ ਇਕੱਲਾ ਉਹਨਾਂ ਦਾ ਮਤਲਬ ਭਾਸ਼ਾ ਨਾਲ ਨੀ ਸੀ, ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਸਿੱਖ ਬਹੁ ਗਿਣਤੀ ਨਾਲ ਵੀ ਸੀ ਕਿ ਇੱਦਾਂ ਦੀ ਸਟੇਟ ਬਣੇ ਜਿੱਥੇ ਉਹ ਸੱਤਾ ਚ ਕਾਬਜ਼ ਹੋ ਸਕਣ, ਕਿਉਂਕਿ 1947 ਤੋਂ ਬਾਅਦ ਤਾਂ ਉਹਨਾਂ ਦੀ ਕਿਤੇ ਇਸ ਤਰੀਕੇ ਨਾਲ ਬਹੁ ਗਿਣਤੀ ਬਣਦੀ ਨੀ ਸੀ। 1947 ਤੋਂ ਬਾਅਦ ਤਾਂ ਭਾਵੇਂ ਸਾਡੇ ਜਿਹੜੇ ਗੋਪੀ ਚੰਦ ਭਾਰਗਵ ਰਹੇ ਹਨਾ, ਤੇ ਉਹ ਹੋਰ ਜਿਹੜੇ ਇੱਥੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਪੈਰੋ ਬਣੇ, ਉਹ ਕਾਂਗਰਸ ਵੱਲੋਂ ਹੀ ਬਣੇ ਤੇ ਪਰ ਅਕਾਲੀਆਂ ਨੂੰ ਇਹ ਲੱਗਦਾ ਸੀ ਕਿ ਸਾਡਾ ਦਾ ਤਾਂ ਲੱਗ ਸਕਦਾ ਜੇ ਏਦਾਂ ਦਾ ਹੋਵੇ, ਤੇ ਫਿਰ ਇਹ ਡਿਮਾਂਡ ਜਦੋਂ ਬਹੁਤ ਜ਼ੋਰ ਫੜ ਗਈ ਤੇ ਫਿਰ ਟ੍ਰਾਈਫਰਕੇਸ਼ਨ ਹੋ ਗਈ, ਕੁਛ ਹਿੱਸਾ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਨਾਲ ਜੋੜ ਦਿੱਤਾ ਕਿਉਂਕਿ ਹਿਮਾਚਲ ਉਦੋਂ ਯੂਟੀ ਬਣ ਚੁੱਕਿਆ ਸੀ ਉਦੋਂ ਪਹਿਲਾਂ, ਤੇ ਕੁਛ ਹਿੱਸਾ ਜਿਹੜਾ ਸੀਗਾ ਉਹ ਫਿਰ ਵੱਖਰੀ ਸਟੇਟ ਜਿਹੜੀ ਹਰਿਆਣਾ, ਉਹ ਕਿਉਂਕਿ ਹਰਿਆਣੇ ਦੀ ਵੀ ਡਿਮਾਂਡ ਨਾਲ ਹੀ ਸ਼ੁਰੂ ਹੋ ਗਈ ਸੀ, ਜਿਹੜੇ ਹਰਿਆਣੇ ਦੇ ਲੀਡਰ ਸੀ ਪੁਰਾਣੇ ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਸੀ ਉਸ ਵੇਲੇ ਚੌਧਰੀ ਦੇਵੀ ਲਾਲ ਵਰਗੇ, ਬਾਅਦ ਚ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਉਹ ਅਲੱਗ, ਤੇ ਉਦੋਂ ਫਿਰ ਇਹ ਹਰਿਆਣੇ ਦੀ ਜਿਹੜੀ ਡਿਮਾਂਡ ਦੇ ਨਾਲ ਨਾਲ ਇਹ ਸ਼ੁਰੂ ਹੋ ਗਈ ਸੀ, ਤੇ ਫਿਰ ਦੁਬਾਰਾ ਫਿਰ ਉਹ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਬਣ ਗਿਆ ਸੀ ਜਦੋਂ ਟ੍ਰਾਈਫਿਕੇਸ਼ਨ ਨਾਲ, ਫਿਰ ਉਹ ਪੰਜਾਬ ਉਵੇਂ ਛੋਟਾ ਰਹਿ ਗਿਆ। ਤੇ ਉਹਦੇ ਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਗੌਤਮ ਜੀ, ਉਹ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਜਾਂ ਇੱਕ ਸੋਸ਼ਲ ਜਾਂ ਇੱਕ ਡੈਮੋਗ੍ਰਾਫਿਕਲ ਜਿਹੜਾ ਸਵਿੰਗ ਸੀਗਾ ਉਹ ਫਿਰ ਪੈਪਸੂ ਵਾਲੀਆਂ ਜਿਹੜੀਆਂ ਰਿਆਸਤਾਂ ਵਾਲਾ ਹਿੱਸਾ ਸੀ ਇਹਦੇ ਹੱਥ ਚ ਆ ਗਿਆ। ਹੁਣ ਵੀ ਪੰਜਾਬ ਦੇ ਸਭ ਤੋਂ ਵੱਧ ਹਲਕੇ ਸਭ ਤੋਂ ਵੱਧ ਰਾਜਨੀਤੀ ਚ ਹਿੱਸਾ ਉਹ ਮਾਲਵੇ ਦਾ, ਜਿਹੜਾ ਇਹ ਇੱਕ ਕਿਉਂਕਿ ਸਾਰਾ ਮਾਲਵਾ ਰੀਜਨ ਸਿਰਫ ਥੋੜਾ ਜਿਹਾ ਲੁਧਿਆਣੇ ਦੇ ਹਿੱਸੇ ਨੂੰ ਛੱਡ ਕੇ ਉਹ ਇਹਨਾਂ ਪੈਪਸੂ ਦਾ ਹਿੱਸਾ ਸੀ ਤੇ ਇਹਨਾਂ ਰਿਆਸਤਾਂ ਦਾ ਹਿੱਸਾ ਸੀ, ਤੇ ਉਹ ਇਹ ਜਿਹੜਾ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਇਹਦਾ ਅਸਰ ਹੋਇਆ। ਹੁਣ ਇਹਦਾ ਜੇ ਸ਼ਾਇਦ ਪੈਪਸੂ ਸਟੇਟ ਬਣੀ ਰਹਿੰਦੀ ਤੇ ਪੰਜਾਬ ਦੇ ਵਿੱਚ ਮਰਜਰ ਨਾ ਹੁੰਦੀ ਤੇ ਫਿਰ ਸ਼ਾਇਦ ਨਾ ਹੀ ਉਹ ਅਕਾਲੀਆਂ ਦੀ ਉਵੇਂ ਕੋਈ ਡਿਮਾਂਡ ਬਣਦੀ ਤੇ ਨਾ ਹੀ ਸ਼ਾਇਦ ਫਿਰ ਪੰਜਾਬ ਦੀ ਜਿਹੜੀ 1966 ਦੇ ਵਿੱਚ ਤਕਸੀਮ ਹੋਈ ਹੈ ਜਿਹੜੀ ਵੰਡ ਹੋਈ ਹੈ ਦੁਬਾਰਾ 1966 ਦੇ ਵਿੱਚ ਸ਼ਾਇਦ ਪੰਜਾਬ ਦੀ ਉਵੇਂ ਉਹ ਨਾ ਹੁੰਦੀ। ਇਹ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਵੀ ਸੰਭਾਵਨਾ ਸੀਗੀ। ਤੁਸੀਂ ਸ਼ੁਰੂ ਚ ਪਟਿਆਲਾ ਦੇ ਜਾਂ ਪੈਪਸੂ ਦੇ ਕੁਛ ਕਲਚਰ ਦੀਆਂ ਗੱਲਾਂ ਕੁਛ ਇਸ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ ਜਾਂ ਜਿਵੇਂ ਤੁਸੀਂ PRTC ਦੀ ਗੱਲ ਕੀਤੀ ਜਿਹੜੀ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਸੀ, ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਰਹੀਆਂ ਖੈਰ, ਤੇ ਪਰ ਜਿਹੜੀ PRTC ਸੀ ਇੱਕ ਵੱਖਰੇ ਤੌਰ ਤੇ ਇੱਕ ਪੈਰਲਲ ਕਾਰਪੋਰੇਸ਼ਨ ਉਹ ਹੁਣ ਤੱਕ ਹੈ ਜਿਹੜੀ ਪੈਪਸੂ ਵੇਲੇ ਸ਼ੁਰੂ ਹੋਈ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੋੜੇ ਵਾਲੀ ਬੱਸ, ਕਿਉਂਕਿ ਜਦੋਂ ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਕੇ ਤੇ ਇਹਦਾ ਭਾਵੇਂ ਬਾਅਦ ਦੇ ਵਿੱਚ ਮਰਜਰ ਤੋਂ ਬਾਅਦ ਹੋਇਆ, PRTC ਨੇ ਫਿਰ ਨਵੀਆਂ ਬੱਸਾਂ ਪਾਈਆਂ ਤੇ ਉਹਨਾਂ ਨੇ ਉਹਦੇ ਉਸ ਇਹ ਸੰਕੇਤ ਦੇਣ ਵਾਸਤੇ ਕਿ ਜਿਹੜੀ ਇਹਦੀ ਹਾਈਪੋਥੀਕੇਸ਼ਨ ਆ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ, ਤੇ ਉਹਨਾਂ ਨੇ ਫਿਰ ਸਾਈਡ ਤੇ ਜਿਹੜਾ ਹੈ ਇੱਕ ਉੱਡਣਾ ਘੋੜਾ ਖੰਭਾਂ ਵਾਲਾ ਜਿਹੜਾ ਸੀ ਉਹ ਛਾਪਣਾ ਸ਼ੁਰੂ ਕੀਤਾ, ਤੇ ਉਹ ਉਸ ਕਰਕੇ ਵੀ ਉਹਦੀ ਜਿਹੜੀ ਉਹ ਜਿਹੜੀ ਪਾਪੂਲਰਿਟੀ ਰਹੀ। ਤੇ ਬਾਕੀ ਕਲਚਰ ਦੇ ਤੌਰ ਤੇ ਤਾਂ ਕਿਉਂਕਿ ਹੁਣ ਵੀ ਜੇ ਡੋਮੀਨੇਟ ਕਰਦਾ ਕਿਸੇ ਵੇਲੇ ਅੰਮ੍ਰਿਤਸਰ ਦਾ ਕਲਚਰ ਡੋਮੀਨੇਟ ਕਰਦਾ ਸੀ ਪੰਜਾਬ ਦੇ ਵਿੱਚ, ਲਾਹੌਰ ਦਾ ਕਲਚਰ ਜਿਹੜਾ ਜਿਹਨੂੰ ਮਾਝਾ ਕਹਿ ਲਈਏ, ਤੇ ਹੁਣ ਜਿਹੜਾ ਸਾਰਾ ਉਹ ਮਾਲਵਾ ਡੋਮੀਨੇਟ ਕਰਦਾ ਹਰ ਇੱਕ ਪਾਸੇ। ਤੁਸੀਂ ਕਿੰਨਾ ਸ਼ੁਰੂ ਸ਼ੁਰੂ ਚ ਜ਼ਿਕਰ ਕੀਤਾ ਹੀ ਹੈ ਪਟਿਆਲੇ ਦਾ, ਜਿਸ ਖਾਸ ਕਰਕੇ ਜ਼ਿਕਰ ਕੀਤਾ, ਤੇ ਉਂਝ ਜਿਹੜਾ ਪਟਿਆਲੇ ਦਾ ਰਿਆਸਤ ਦਾ ਬਹੁਤ ਹਿੱਸਾ ਸੀ, ਤੇ ਇਹ ਸ਼ਾਇਦ ਜਿਹੜੀ ਬਹੁਤੇ ਲੋਕਾਂ ਨੂੰ ਨਾ ਹੋਵੇ ਪਤਾ ਵੀ ਇਹਦੇ ਚ ਜਿਹੜਾ ਬਹੁਤਾ ਹਿੱਸਾ ਉਹ ਪੁਆਧ ਦੇ ਵਿੱਚ ਪੈਂਦਾ ਸੀ, ਜਿਹੜਾ ਅੱਜ ਦਾ ਚੰਡੀਗੜ੍ਹ ਹੈ, ਤੇ ਜਾਂ ਜਿਹੜਾ ਉੱਪਰ ਤੱਕ ਜਿਹੜੀਆਂ ਹਿੱਲ ਟੈਰ ਸੀ ਜਿਹੜੇ, ਉਹ ਵੀ ਸਾਰਾ ਇਹ ਪਟਿਆਲੇ ਦੇ ਵਿੱਚ, ਸ਼ਿਮਲੇ ਤੱਕ ਜਿਹੜੀ ਪਟਿਆਲਾ ਰਿਆਸਤ ਸੀਗੀ, ਚਹਿਲ, ਕੰਡਾ ਘਾਟ, ਕੰਡਾ ਘਾਟ ਤਾਂ ਬਕਾਇਦਾ ਇਹਦੀ ਇੱਕ ਤਹਿਸੀਲ ਰਹੀ ਹੈ, ਤੇ ਫਿਰ ਇਹ ਨਾਲਾਗੜ੍ਹ ਵਗੈਰਾ, ਖੈਰ ਉਹ ਪੈਪਸੂ ਦਾ ਇੱਕ ਹਿੱਸਾ ਰਿਹਾ ਬਾਅਦ ਦੇ ਵਿੱਚ ਵੀ, ਪੈਪਸੂ ਦਾ ਤਾਂ ਖੈਰ ਏਰੀਆ ਹੋਰ ਵੱਡਾ ਹੋ ਗਿਆ ਸੀਗਾ, ਤੇ ਚਹਿਲ ਤਾਂ ਹੁਣ ਤੱਕ ਇਹਨਾਂ ਦਾ ਪਟਿਆਲਾ ਦੇ ਰਾਜਿਆਂ ਦਾ ਜਿਹੜਾ ਪੈਲਸ ਰਿਹਾ, ਜਿਹੜਾ ਬਾਅਦ ਦੇ ਵਿੱਚ ਹਿਮਾਚਲ ਗਵਰਨਮੈਂਟ ਨੇ ਇਹਨਾਂ ਤੋਂ ਲਿਆ। ਤੇ ਸੋ ਇੱਕ ਇਸ ਤਰ੍ਹਾਂ ਦਾ ਪਟਿਆਲਾ, ਕਿਉਂਕਿ ਜਿਹੜੇ ਪਟਿਆਲੇ ਦੇ ਮੋੜੀਗੜ੍ਹ ਸੀਗੇ ਬਾਬਾ ਆਲਾ ਸਿੰਘ, ਉਹ ਮਾਲਵੇ ਦੇ ਸੀ, ਪਿਓਰ ਮਾਲਵੇ ਦੇ, ਜਿਹੜੇ ਮਹਾਰਾਜ ਤੋਂ ਉੱਠ ਕੇ ਆਏ ਸੀਗੇ ਤੇ ਫੂਲ ਇਸ ਇਲਾਕੇ ਤੋਂ, ਤੇ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਨਾਭਾ ਰਿਆਸਤ ਤੋਂ ਫੂਲਕੀਆਂ ਨੇ ਸੰਭਾਲ ਲਈ, ਤੇ ਇਹ ਜਿਹੜੇ ਇਹ ਸੀਗੇ ਇਹਨਾਂ ਨੇ ਪਟਿਆਲਾ ਰਿਆਸਤ ਜਿਹੜੀ ਆ ਉਹ ਸੰਭਾਲ ਲਈ, ਤੇ ਪਰ ਉੱਥੇ ਪਰ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ, ਤੁਸੀਂ ਇੱਕ ਜਿਹੜੀ ਹੋਰ ਵੀ ਈਡੀਅਮ ਤੁਸੀਂ ਸੁਣਿਆ ਹੋਣਾ, ਤੇ ਜਦੋਂ ਤੁਸੀਂ ਬਾਕੀ ਗੱਲਾਂ ਦੀ, ਇੱਥੋਂ ਦੇ ਨਾਲਿਆਂ ਦੀ, ਇੱਥੋਂ ਦੇ ਪੈਗ ਦੀ, ਇੱਥੋਂ ਦੀਆਂ ਪੱਗਾਂ ਦੀ, ਇੱਥੋਂ ਦੇ ਉਹ ਸਾਰੀ ਗੱਲ ਜਿਹੜੀ ਆ ਕੀਤੀ, ਤੇ ਇੱਥੇ ਇੱਕ ਹੋਰ ਵੀ ਬੜਾ ਇੱਕ ਟਿਪੀਕਲ ਜਿਹੜਾ ਪੁਆਧੀ ਦੇ ਵਿੱਚ ਜਿਹੜਾ ਚੱਲਦਾ ਸੀ, ਪਟਿਆਲਾ ਕੇ ਵਿੱਚ ਮਾਂ, ਤੇ ਉਹ ਜਿਹੜਾ ਇਹ ਈਡੀਅਮ ਵੀ ਜਿਹੜਾ ਨਾਲ ਨਾਲ ਇਹ ਚੱਲਦਾ ਰਹੇ, ਕਿਉਂਕਿ ਇਹ ਸਾਰਾ ਰੀਜਨ ਜਿਹੜਾ ਪੁਆਧ ਨਾਲ ਜਾਂ ਇਧਰਲੇ ਪਾਸਿਓ ਜਿਹੜਾ ਸੀਗਾ, ਜਦੋਂ ਜਿਹੜਾ ਸਾਈਡ ਜੀਂਦ ਰਿਆਸਤ ਨਾਲ ਲੱਗਦੀ ਸੀ ਉਹ ਬਾਂਗਰ ਦੇ ਨਾਲ ਸੰਬੰਧਿਤ ਸੀ, ਤੇ ਇਸੇ ਤਰ੍ਹਾਂ ਜੀਂਦ ਭਾਵੇਂ ਸਿੱਖ ਰਿਆਸਤ ਸੀ, ਪਰ ਜੀਂਦ ਦਾ ਜਿਹੜਾ, ਕਿਉਂਕਿ ਜੀਂਦ ਮਹਿੰਦਰਗੜ੍ਹ ਤੱਕ ਇਹਦਾ ਹਿੱਸਾ ਸੀਗਾ, ਸੰਗਰੂਰ ਤੋਂ ਲੈ ਕੇ ਸੰਗਰੂਰ ਇਹਦਾ ਹੈੱਡਕੁਆਟਰ ਰਿਹਾ ਜੀਂਦ ਰਿਆਸਤ ਦਾ, ਤੇ ਉਹਦੇ ਚ ਵੀ ਜਿਹੜਾ ਸੀ ਬਾਂਗਰ ਹਰਿਆਣਵੀ, ਉਹ ਇਸ ਤਰ੍ਹਾਂ ਦੀ ਜਿਹੜੀ ਟਿਪੀਕਲ ਜਿਹੜੀਆਂ ਲੈਂਗੁਏਜ ਸੀ ਇੱਦਾਂ ਦੀਆਂ ਉਹ ਰਹੀਆਂ। ਤੇ ਪਰ ਇੱਕ ਜਿਹੜਾ ਇਹ ਹੈ ਕਿ ਭਾਵੇਂ ਹੁਣ ਇਤਿਹਾਸ ਬਣ ਗਈ ਜਿਹੜੀ ਪੈਪਸੂ ਦੀ ਜਿਹੜੀ ਗੱਲ ਹੈ ਸਾਰੀ, ਤੇ ਪੈਪਸੂ ਪੋਲੀਟੀਕਲ ਕਾਰਨ ਕਰਕੇ ਹੋਣ ਚਾਹੀਦੀ ਸੀ, ਕੋਈ ਨਾ ਡਿਮਾਂਡ ਸੀ ਕਿਸੇ ਦੀ ਕਿ ਪੈਪਸੂ ਬਣਾਈ ਜਾਵੇ, ਤੇ ਨਾ ਹੀ ਜਿਹੜਾ ਸੀਗਾ ਕੋਈ ਇੱਦਾਂ ਦਾ ਕੋਈ, ਜਾਂ ਜਿਹਨੂੰ ਆਪਾਂ ਇੱਕ ਕਲਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕੋਈ ਇੱਦਾਂ ਦਾ ਵੀ ਇੱਥੇ ਕੋਈ ਇਹ ਨਹੀਂ ਸੀ ਕਿ ਕੋਈ ਵੱਖਰੀ ਤਰ੍ਹਾਂ ਦੀ ਜਾਂ ਇੱਦਾਂ ਦੀ ਗੱਲ ਬਾਕੀ ਏਰੀਏ ਦੇ ਨਾਲ, ਕਿਉਂਕਿ ਪ੍ਰਿੰਸਲੀ ਸਟੇਟ ਜ਼ਰੂਰ ਸੀਗੇ ਜਿਹੜੀਆਂ ਰਿਆਸਤਾਂ ਦਾ ਜਾਂ ਰਜਵਾੜਿਆਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ, ਜੀਵਨ ਹੈ, ਉਹ ਥੋੜਾ ਜਿਹਾ ਦੂਜੇ ਪੰਜਾਬ ਦੇ ਨਾਲ ਫਰਕ ਸੀ ਇੱਥੇ, ਜਿਵੇਂ ਖਾਸ ਕਰਕੇ ਇੱਥੇ ਔਰਤਾਂ ਨੂੰ ਬਹੁਤੀ ਆਜ਼ਾਦੀ ਨਹੀਂ ਸੀ, ਜਾਂ ਜਿਹੜੀਆਂ ਥੋੜੀਆਂ ਜਿਹੜੀਆਂ ਰਜਦੇ ਸਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਸੀ, ਉਹ ਤਾਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਘਰਾਂ ਚੋਂ, ਇਸ ਤਰ੍ਹਾਂ ਦਾ। ਤੇ ਫੈਸ਼ਨ ਦੇ ਵਿੱਚ ਜ਼ਰੂਰ ਇਹ ਜਿਹੜਾ ਖਾਸ ਕਰਕੇ ਟਿਪੀਕਲ ਜੋ ਆਪਾਂ ਪੰਜਾਬੀ ਕਲਚਰ ਦੇ ਫੈਸ਼ਨ ਦੀ ਗੱਲ ਕਰਦੇ ਹਾਂ, ਉੱਥੇ ਤਾਂ ਇਹ ਇਸ ਕਰਕੇ ਮੋਰੀ ਜਿਹੜਾ ਸੀ ਉਹ ਰਿਹਾ, ਤੇ ਪਰ ਬਾਕੀ ਜਿਹੜਾ ਪੰਜਾਬ ਨਾਲੋਂ ਕੋਈ ਇਹਦਾ ਬਹੁਤਾ ਜਿਹੜਾ ਸੀਗਾ ਉਹ ਇਹ ਫਰਕ ਜਿਹੜਾ ਉਹ ਨਹੀਂ ਸੀ, ਤੇ ਇਹੀ ਕਾਰਨ ਸੀ ਕਿ ਉਦੋਂ ਆਪਣੀ ਲੋੜ ਦੇ ਵਿੱਚੋਂ ਜਿਹੜੀ ਸੀ ਯੂਨੀਅਨ ਗਵਰਨਮੈਂਟ ਨੇ ਉਹਨੂੰ ਇੱਕ ਇੱਕ ਸਿਰਜ ਲਿਆ ਤੇ ਆਪਣੀ ਲੋੜ ਚੋਂ ਜਿਹੜਾ ਸੀ ਇਹਨੂੰ ਉਹ ਖਤਮ ਕਰਤਾ। ਤੇ ਉਂਜ ਹੁਣ ਜਿਹੜਾ ਅਜੋਕਾ ਸਮਾਂ ਹੈ ਉਹ ਹੁਣ ਤਾਂ ਖੈਰ ਪੈਪਸੂ ਹੈ ਨੀ, ਤੇ ਬਸ ਪੈਪਸੂ ਦੀਆਂ ਕੁਛ ਨਿਸ਼ਾਨੀਆਂ ਨੇ, ਜਿੱਦਾਂ ਤੁਸੀਂ APRTC ਦੀ ਗੱਲ ਕੀਤੀ ਜਾਂ ਕੁਛ ਉਦਾਂ ਦੀਆਂ ਗੱਲਾਂ। ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਭਾਸ਼ਾ ਵਿਭਾਗ ਹੈ ਹੁਣ, ਤੇ ਪੈਪਸੂ ਦੇ ਵਿੱਚ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ, ਪਹਿਲਾਂ ਪੰਜਾਬ ਦੇ ਵਿੱਚ ਕੋਈ ਇੱਦਾਂ ਦਾ ਡਿਪਾਰਟਮੈਂਟ ਪਹਿਲਾਂ ਹੈ ਨਹੀਂ ਸੀ, ਐਜੂਕੇਸ਼ਨ ਡਿਪਾਰਟਮੈਂਟ ਸੀਗਾ, ਤੇ ਪੈਪਸੂ ਦੇ ਵਿੱਚ ਇੱਕ ਡਿਪਾਰਟਮੈਂਟ ਸੀ ਉਹਨੂੰ ਕਹਿੰਦੇ ਸੀ ਮਹਿਕਮਾ ਪੰਜਾਬੀ, ਤੇ ਸਭ ਤੋਂ ਵੱਧ ਪੰਜਾਬੀ ਦੇ ਉੱਤੇ ਕੰਮ ਵੀ ਉਸਨੇ ਕੀਤਾ, ਪਟਿਆਲਾ ਰਿਆਸਤ ਦਾ ਸੀ ਭਾਵੇਂ ਹਿੱਸਾ ਬਾਅਦ ਚ ਪੈਪਸੂ ਦਾ ਬਣ ਗਿਆ, ਠੀਕ ਹੈ, ਤੇ ਮਹਿਕਮਾ ਪੰਜਾਬੀ ਨੇ ਹੀ ਪੰਜਾਬੀ ਚ ਜਿਹੜਾ ਜ਼ਿਆਦਾ ਕੰਮ ਕੀਤਾ, ਭਾਵੇਂ ਮੈਨੂਸਕ੍ਰਿਪਟ ਸਾਂਭਣ ਵਾਲੀ ਗੱਲ ਹੋਵੇ, ਇੱਥੋਂ ਤੱਕ ਕਿ ਪੰਜਾਬੀ ਦੀ ਜਿਹੜੀ ਟਾਈਪਰਾਈਟਰ ਵੀ ਹੈ ਤੇ ਉਹ ਵੀ ਫਿਰ ਇਹਨਾਂ ਨੇ ਜਿਹੜੀ ਸੀ ਉਹ ਤਿਆਰ ਕਰਵਾਈ, ਤੇ ਇਹ ਜਿਹੜਾ ਇਹ ਯੋਗਦਾਨ ਹੈ, ਠੀਕ ਆ, ਪਟਿਆਲੇ ਵਾਲੇ ਰਾਜਿਆਂ ਨੂੰ ਹੋਰ ਗੱਲ ਕਰਕੇ ਤਾਂ ਆਪਾਂ ਕਈ ਵਾਰੀ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ, ਤੇ ਪਰ ਜਿਹੜੀਆਂ ਕੁਛ ਇਹਦੀਆਂ ਇਹ ਇੱਦਾਂ ਦੀਆਂ ਕੰਟਰੀਬਿਊਸ਼ਨ ਸੀ ਪੰਜਾਬ ਨੂੰ ਉਹਦੇ ਬਾਰੇ ਜਿਹੜਾ ਹੈ ਆਪਾਂ ਕਈ ਵਾਰੀ ਜ਼ਿਕਰ ਨਹੀਂ ਕਰਦੇ। ਤੇ ਸੋ ਇਹਦੀਆਂ ਜਿਹੜੀਆਂ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਨੇ, ਜਿਹੜੀਆਂ ਇੱਕ ਪੋਲੀਟੀਕਲ, ਦੂਜੀ ਸੋਸ਼ਲ, ਤੀਜੀ ਕਲਚਰਲ ਜਿਹੜੀ ਗੱਲ ਹੈ, ਤੇ ਉਹ ਜਿਹੜੀਆਂ ਇਹ ਨਾਲ ਨਾਲ ਚੱਲਦੀਆਂ ਨੇ ਤੇ ਪਰ ਹੁਣ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਵੇਂ ਅਲੱਗ ਅਲੱਗ ਪਾਰਟੀਆਂ ਹੋ ਗਈਆਂ ਪਰ ਮੁੱਖ ਧਿਰਾਂ ਇੱਥੇ ਅਕਾਲੀ ਦਲ ਤੇ ਜਿਹੜੀਆਂ ਉਹ ਕਾਂਗਰਸ ਹੀ ਰਹੀ ਹੈ ਤੇ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਇਹ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਪਾਰਟੀ ਹੈ ਜਾਂ ਇਸ ਤੱਕ ਕਿ ਇਹ ਵੀ ਕਹਿ ਲੈਂਦਾ ਸੀ ਜੱਟ ਸਿੱਖਾਂ ਦੀ ਪਾਰਟੀ ਹੈ ਇਹ ਵੀ ਮੰਨ ਲਿਆ ਜਾਂਦਾ ਸੀ ਤੇ ਕਾਂਗਰਸ ਬਾਰੇ ਇਹ ਸੀਗਾ ਕਿ ਕਾਂਗਰਸ ਸਾਰੇ ਰਜਵਾੜੇ ਆ ਜਿਹੜੇ ਉਹ ਕਾਂਗਰਸ ਨੇ ਤੇ ਨਾਲ ਇਹਨਾਂ ਨੇ ਲਾਇਆ ਹੋਇਆ ਜਿਹੜਾ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਹੈ ਜਾਂ ਜਿਹੜੇ ਐਸਸੀ ਐਸਟੀ ਚਲੋ ਐਸਟੀ ਤਾਂ ਹੁਣ ਰਹੀ ਨੀ ਪੰਜਾਬ ਚੋਂ ਖਤਮ ਹੋ ਗਈ ਬਿਲਕੁਲ ਤੇ ਵੀ ਉਹਨੂੰ ਨਾਲ ਲਾਇਆ ਹੋਇਆ ਤੇ ਇਹ ਉਹਨਾਂ ਦੀ ਪਾਰਟੀ ਹੈ ਇਸ ਰੂਪ ਦੇ ਵਿੱਚ ਲਿਆ ਜਾਂਦਾ ਸੀ ਜਾਂ ਸ਼ਹਿਰੀਆਂ ਦੀ ਪਾਰਟੀ ਵਜੋਂ ਇਹਨੂੰ ਦੇਖਿਆ ਜਾਂਦਾ ਸੀ ਬਾਕੀ ਪੋਲੀਟੀਕਲੀ ਉਵੇਂ ਜਿਵੇਂ ਭਾਰਤ ਦੇ ਵਿੱਚ ਜਿਹੜਾ ਸੀ ਭਾਰਤੀ ਜਨਸੰਘ ਦਾ ਜਲੰਧਰ ਅੰਮ੍ਰਿਤਸਰ ਇਹ ਵੱਡੇ ਸੈਂਟਰ ਰਹੇ ਨੇਗੇ ਤੇ ਈਵਨ ਪਠਾਨਕੋਟ ਗੁਰਦਾਸਪੁਰ ਤੇ ਇਸ ਪਾਸੇ ਪੈਪਸੂ ਚ ਇਹਨਾਂ ਦਾ ਕੋਈ ਬਹੁਤਾ ਕੁਛ ਹੈ ਨੀ ਸੀ ਕਿਉਂਕਿ ਇੱਥੇ ਨਾ ਹੀ ਕੋਈ ਬਹੁਤਾ ਕੰਮ ਹੋਇਆ ਸੀ ਪਹਿਲਾਂ ਇਸ ਰੂਪ ਦੇ ਵਿੱਚ ਸੋ ਏਦਾਂ ਦਾ ਜਿਹੜਾ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 15 ਜੁਲਾਈ 1948 ਤੋਂ ਸ਼ੁਰੂ ਹੋ ਕੇ ਤੇ ਜਿਹੜੇ ਸੀ ਇਹ ਫਿਰ 1 ਨਵੰਬਰ 1956 ਤੱਕ ਜਿਹੜੀ 8 ਸਾਲ ਇਹ ਹੋਣ ਦੇ ਵਿੱਚ ਰਹੀ ਤੇ ਇਹਦੇ ਚ ਗਿਆਨ ਸਿੰਘ ਰਾੜੇਵਾਲ ਤਾਂ ਖੈਰ ਰਿਸ਼ਤੇਦਾਰ ਹੀ ਸੀ ਯਾਦਵਿੰਦਰ ਸਿੰਘ ਦਾ ਇਹਨਾਂ ਦੀ ਸਰਕਾਰ ਨੂੰ ਤਾਂ ਮਾਮੇ ਭਾਣਜੇ ਦੀ ਸਰਕਾਰ ਕਹਿੰਦੇ ਸੀ ਉਸ ਵੇਲੇ ਜਿਹੜੇ ਵਿਰੋਧੀ ਅਕਾਲੀ ਖਾਸ ਕਰਕੇ ਜਦੋਂ ਨੁਕਤਾ ਚੀਨੀ ਕਰ ਲਈ ਜਾਂ ਉਦੋਂ ਸੋਸ਼ਲਿਸਟ ਪਾਰਟੀ ਵੀ ਇਸ ਏਰੀਏ ਦੇ ਵਿੱਚ ਪੈਪਸੂ ਚ ਸੀ ਤੇ ਜਾਂ ਪਰਜਾ ਮੰਡਲ ਸੀ ਜਿਹੜਾ ਉਹ ਸੀ ਕਾਫੀ ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਫਿਰ ਕਰਨਲ ਰਘਵੀਰ ਸਿੰਘ ਉਹ ਵੀ ਇਹਨਾਂ ਚ ਰਜਵਾੜਿਆਂ ਚ ਸੀਗੇ ਕਰਨਲ ਰਘਵੀਰ ਸਿੰਘ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ ਤੇ ਕੁਛ ਚਿਰ ਇੱਥੇ ਰਾਸ਼ਟਰਪਤੀ ਰਾਜ ਵੀ ਰਿਹਾ ਤੇ ਫਿਰ ਉਸ ਤੋਂ ਬਾਅਦ ਬਿਲਕੁਲ ਅਖੀਰ ਚ ਜਦੋਂ ਮਰਜਰ ਹੁੰਦਾ ਇਹਦਾ ਉਸ ਵੇਲੇ ਜਿਹੜਾ ਸੀਗਾ ਬਾਬੂ ਬ੍ਰਿਸ਼ਭਾਨ ਤੇ ਬਾਬੂ ਬ੍ਰਿਸ਼ਭਾਨ ਜਿਹੜੇ ਸੀਗੇ ਉਹ ਇਹਦੇ ਮੁੱਖ ਮੰਤਰੀ ਜਿਹੜੇ ਰਹੇ ਜਿਹੜੇ ਉਹ ਉਹਨਾਂ ਦਾ ਜਿਹੜਾ ਇਲਾਕਾ ਸੀ ਇਹੀ ਸੀ ਕਲਾਇਤ ਜਿਹੜਾ ਇੱਧਰ ਹੁਣ ਲਹਿਰੇਗਾਗੇ ਵਾਲਾ ਜਿਹੜਾ ਇਲਾਕਾ ਹੈ ਸੈਮੀ ਬਾਂਗਰ ਵਾਲਾ ਜਿਹੜਾ ਇਲਾਕਾ ਤੇ ਉਹ ਵੀ ਕਾਂਗਰਸ ਦੇ ਸੀ ਤੇ ਉਹ ਹੁਣ ਉਦੋਂ ਤੱਕ ਫਿਰ ਜਿਹੜੇ ਰਹੇ ਜਦੋਂ ਤੱਕ ਇਹਦਾ ਜਿਹੜਾ ਮਰਜਰ ਹੋਇਆ ਤੇ 8 ਸਾਲ ਦੇ ਵਿੱਚ ਫਿਰ ਇਹਨੇ 3 ਮੁੱਖ ਮੰਤਰੀ ਦੇਖੇ ਤੇ ਰਾਜ ਪ੍ਰਮੁੱਖ ਉਹੀ ਰਹੇ ਮਹਾਰਾਜਾ ਯਾਦਵਿੰਦਰ ਸਿੰਘ ਤੇ ਜਿਹੜੇ ਡਿਪਟੀ ਰਾਜ ਪ੍ਰਮੁੱਖ ਸੀ ਉਪ ਰਾਜ ਪ੍ਰਮੁੱਖ ਉਹ ਕਪੂਰਥਲੇ ਦੇ ਜਿਹੜੇ ਮਹਾਰਾਜਾ ਸੀਗੇ ਜਗਤਜੀਤ ਸਿੰਘ ਹੁਣ ਜਿਹਨਾਂ ਦੇ ਨਾਂ ਤੇ ਆਪਾਂ ਕਾਫੀ ਕੁਛ ਦੇਖਦੇ ਹਾਂ ਦੁਆਬੇ ਦੇ ਉਸ ਇਲਾਕੇ ਦੇ ਵਿੱਚ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਪੈਪਸੂ ਦਾ ਇਹ ਸਾਰਾ ਪੱਖ ਸੀਗੇ ਤੇ ਇਹਦਾ ਇਤਿਹਾਸਿਕ ਪੱਖ ਤੇ ਇਹਦਾ ਸਿਆਸੀ ਤੇ ਸੱਭਿਆਚਾਰਕ ਪੱਖ ਤੇ ਇਦਾਂ ਦਾ ਜਿਹੜਾ ਸਮਾਜਿਕ ਜੀਵਨ
0: ਇੱਕ ਸਵਾਲ ਮੈਂ ਇਹਦੇ ਚ ਜ਼ਰੂਰ ਕਰਨਾ ਚਾਹੂੰਗਾ ਉਹਦੇ ਚ ਨਾ ਪ੍ਰੀਤਮ ਭਾਜੀ ਇਸ ਕਰਕੇ ਕਿਉਂਕਿ ਤੁਹਾਡਾ ਇਸ ਬਹੁਤ ਚੰਗੀ ਇੱਕ ਨੌਲੇਜ ਹੈ ਇੱਕ ਗੜੁੱਚ ਹੈਗੇ ਹੋ ਤੁਸੀਂ ਇਸ ਮਾਮਲੇ ਦੀ ਜਿੰਨੀ ਵੀ ਜਾਣਕਾਰੀ ਹੈਗੀ ਹੈ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਬਹੁਤਾ ਨਹੀਂ ਪਤਾ ਲੱਗਦਾ ਹੈਗਾ ਸੋ ਇਸ ਕਰਕੇ ਮੈਂ ਇਹਨੂੰ ਥੋੜ੍ਹੀ ਜਿਹੀ ਮਾਡਰਨ ਪੋਲੀਟਿਕਸ ਦੇ ਨਾਲ ਵੀ ਜੋੜਨਾ ਚਾਹੁੰਦਾ ਹੈਗਾ ਉਹ ਇਸ ਕਰਕੇ ਕਿ ਪੈਪਸੂ ਦਾ ਜਿਹੜਾ ਇੱਕ ਟਾਈਮ ਸੀਗਾ ਉਸ ਟਾਈਮ ਦੇ ਉੱਤੇ ਇੱਕ ਤਾਂ ਜਿਵੇਂ ਲੋਕ ਸਭਾ 4 ਸੀਗੀਆਂ ਉੱਥੇ ਮੇਰੇ ਖਿਆਲ ਨਾਲ ਮਹਿੰਦਰਗੜ੍ਹ ਸੰਗਰੂਰ ਪਟਿਆਲਾ ਤੇ ਇੱਕ ਜਿਹੜੀ ਡਬਲ ਸੀਟ ਕੰਸਟੀਚੁਐਂਸੀ ਵੀ ਸੀ ਕਪੂਰਥਲਾ ਬਠਿੰਡਾ ਸੋ ਇੱਕ ਉਹਦੇ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਜਦੋਂ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬੰਨਾ ਸੀਗਾ ਪੰਜਾਬ ਦੇ ਵਿੱਚ ਤੇ ਇਹ ਜਿਹੜੀ ਪੈਪਸੂ ਦੀ ਤੁਸੀਂ ਗੱਲ ਕੀਤੀ ਉਹ ਪੈਪਸੂ 'ਚ ਸਰਹੰਦ ਅਮਲੋਹ ਦੇ ਨਾਲ ਨਾਲ ਪਾਇਲ ਨੂੰ ਵੀ ਵਿੱਚ ਰੱਖਿਆ ਹੋਇਆ ਸੀ ਤੇ ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਗਿਆਨ ਸਿੰਘ ਰਾੜੇਵਾਲਾ ਉਹ ਆਉਂਦੇ ਉੱਥੋਂ ਹੀ ਨੇ ਵੈਸੇ ਰਤਨ ਸਿੰਘ ਭੰਗੂ ਹੋਰਾਂ ਦੇ ਕੁਣਬੇ ਦੇ ਵਿੱਚੋਂ ਹੈਗੇ ਨੇ ਉਹ ਪਰ ਆਉਂਦੇ ਪਾਇਲ ਤੋਂ ਹੀ ਨੇ ਉਹ ਹਨਾ ਉਹੀ ਪਾਇਲ ਜਿੱਥੋਂ ਬੇਅੰਤ ਸਿੰਘ ਵੀ ਜਿੱਤ ਕੇ ਆਏ ਨੇ ਸੋ ਉਦੋਂ ਬੜੀ ਇਹ ਸਿਆਸਤ ਹੋਈ ਸੀਗੀ ਕਿ ਪਾਇਲ ਨੂੰ ਵੀ ਫਤਿਹਗੜ੍ਹ ਦੇ ਵਿੱਚ ਰਲਾਉਣਾ ਕਿਉਂਕਿ ਪੈਪਸੂ ਦੇ ਟਾਈਮ ਦੇ ਉੱਤੇ ਇਹ ਸੀਗਾ ਮਾਡਰਨ ਸਿਆਸਤ ਦੀ ਮੈਂ ਗੱਲ ਕਰਦਾ ਉਸ ਵੇਲੇ ਪੈਪਸੂ ਦੇ ਵਿੱਚ ਬਰਨਾਲਾ ਜ਼ਿਲ੍ਹਾ ਸੀ ਬਾਅਦ 'ਚ ਭੰਗ ਕਰਤਾ ਫਿਰ ਹੁਣ ਜਦੋਂ ਦੁਬਾਰਾ ਬਰਨਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਤੁਰੀ ਤਾਂ ਉਹੀ ਹਵਾਲੇ ਦਿੱਤੇ ਜਾਂਦੇ ਰਹੇ ਵੀ ਉਦੋਂ ਜ਼ਿਲ੍ਹਾ ਹੁੰਦਾ ਸੀ ਹੁਣ ਫਿਰ ਬਣਾਇਆ ਜਾਵੇ ਤੇ ਇਸ ਤਰੀਕੇ ਦੇ ਨਾਲ ਇਹ ਗੱਲਾਂ ਇਹ ਇਹ ਜਿਹੜੀ ਮਾਡਰਨ ਪੋਲੀਟਿਕਸ ਹੈਗੀ ਹੈ ਅੱਜ ਕੱਲ੍ਹ ਦੀ ਅੱਜ ਤੋਂ 10-15 ਸਾਲਾਂ ਦੀ ਇਹਨੂੰ ਵੀ ਇਹ ਪ੍ਰਭਾਵਿਤ ਕਰਦਾ ਰਿਹਾ ਪੈਪਸੂ ਲੈ ਦੇ ਕੇ ਵੀ ਹੁਣ 78 ਸਾਲ ਹੋ ਗਏ ਨੇ ਪੈਪਸੂ ਨੂੰ ਬਣਿਆ ਨੂੰ ਮੈਂ ਇਸ ਕਰਕੇ ਇਹ ਗੱਲਾਂ ਤੁਹਾਡੇ ਹਵਾਲੇ ਤੋਂ ਪੁੱਛਣਾ ਚਾਹੁੰਦਾ ਹੈ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੀ ਪਤਾ ਹੋਵੇ ਵੀ ਉਸ ਵਕਤ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਸੀਗੀਆਂ ਚੀਜ਼ਾਂ। ਇੱਕ ਅਲੱਗ ਸਟੇਟ ਜਿਵੇਂ ਤੁਸੀਂ ਦੱਸਿਆ ਕਿ ਪਟੇਲ ਹੋਰਾਂ ਨੇ ਬਣਾਤਾ, ਪਰ ਇੱਕ ਰਾਜ ਪ੍ਰਮੁੱਖ ਦਾ ਦਰਜਾ ਯਾਦਵਿੰਦਰ ਸਿੰਘ ਹੋਰਾਂ ਨੂੰ ਦੇ ਕੇ ਰੱਖਣਾ, ਯਾਨੀ ਕਿ ਇੱਕ ਤਰੀਕੇ ਦਾ ਪ੍ਰਾਈਮ ਮਿਨਿਸਟਰ ਪਰ ਚੀਫ ਮਿਨਿਸਟਰ ਵੀ ਹੋਣਗੇ। ਸੋ ਉਹ ਕਿਸ ਤਰੀਕੇ ਦੇ ਨਾਲ ਉਹ ਨਿਜ਼ਾਮ ਜਿਹੜਾ ਉਸ ਵਕਤ ਕੰਮ ਕਰਦਾ ਸੀਗਾ, ਅਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਬਹੁਤਾ ਦੇਰ ਇਹਨੂੰ ਕੰਟੀਨਿਊ ਰੱਖਿਆ, ਜਿਵੇਂ ਹੈਦਰਾਬਾਦ ਦੇ ਵਿੱਚੋਂ ਥੱਲੇ ਉਹਨਾਂ ਨੂੰ ਸਾਊਥ ਦੇ ਵਿੱਚੋਂ ਇੱਕ ਬਗਾਵਤ ਆਉਣ ਲੱਗ ਗਈ ਸੀਗੀ ਕਿ ਜੇ ਬਹੁਤਾ ਚਿਰ ਇਹਨੂੰ ਕੰਟੀਨਿਊਸ਼ਨ ਦੇ ਵਿੱਚ ਰੱਖਿਆ ਤਾਂ ਕੰਮ ਖਰਾਬ ਹੋ ਜੂਗਾ, ਜਾਂ ਫਿਰ ਜਿਹੜਾ ਇੱਥੇ ਜਿਹੜਾ ਪ੍ਰੈਜ਼ੀਡੈਂਸੀ ਰੂਲ ਲੱਗ ਗਿਆ ਵਿੱਚ ਵਿਚਾਲੇ ਉਹ ਗੜਬੜ ਹੋਊਗੀ, ਉਹਦੇ ਕਰਕੇ ਪੈਪਸੂ ਜਿਹੜਾ ਪੈਪਸੂ ਨਹੀਂ ਰਿਹਾ ਹੈਗਾ, ਅਤੇ ਫਿਰ ਅਗਲੀਆਂ ਇਲੈਕਸ਼ਨ 'ਚ ਉਹ ਗੱਲ ਹੀ ਨਹੀਂ ਬਣੀ।
1: ਨਹੀਂ ਦੇਖੋ, ਇੱਕ ਗੱਲ ਤਾਂ ਜਿਹੜੀ ਤੁਸੀਂ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਜਦੋਂ ਪੈਪਸੂ ਬਣੀ ਸਟੇਟ, ਉਹਦੀ ਜਦੋਂ ਇੱਕ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਜਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਇਹ ਜ਼ਿਲ੍ਹੇ ਬਣਾਏ ਗਏ, 8 ਜ਼ਿਲ੍ਹੇ ਬਣਾਏ ਸੀ ਜਿਨ੍ਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਜ਼ਿਲ੍ਹਾ ਸੀ ਤੇ ਬਰਨਾਲਾ ਵੀ ਸੀ। ਪਰ ਬਾਅਦ ਦੇ ਵਿੱਚ ਜਦੋਂ ਇਹਨੂੰ ਰਿਡਿਊਸ ਕੀਤਾ ਤੇ ਉਦੋਂ ਇਹ ਦੋਨੇ ਜ਼ਿਲ੍ਹੇ ਖਤਮ ਕੀਤੇ ਸਭ ਤੋਂ ਪਹਿਲਾਂ, ਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਕੁਛ ਇਲਾਕਾ ਸੀ ਜਿਹੜਾ ਉਹ ਇੱਧਰ ਜੋੜਤਾ ਆਪਣਾ ਪਟਿਆਲੇ ਦੇ ਨਾਲ, ਤੇ ਜਿਹੜਾ ਸੀ ਕੁਛ ਜਿਹੜਾ ਇਹਦਾ ਇਲਾਕਾ ਪਟਿਆਲੇ ਜ਼ਿਲ੍ਹੇ ਦੇ ਨਾਲ ਜੋੜਤਾ, ਤੇ ਕੁਛ ਦੂਜੇ ਪਾਸੇ ਇਹਦਾ ਇਲਾਕਾ ਸੀ ਜਿਹੜਾ ਇਹ ਧੂਰੀ ਵਗੈਰਾ ਹੋਰ ਇਹ ਉੱਧਰ ਜੋੜਤਾ, ਇਹਦੇ ਨਾਲ ਸੰਗਰੂਰ ਦੇ ਨਾਲ ਜੋੜਤਾ, ਤੇ ਇਸੇ ਤਰ੍ਹਾਂ ਹੀ ਬਰਨਾਲੇ ਦਾ, ਨਹੀਂ ਮਾਫ ਕਰਨਾ, ਬਰਨਾਲੇ ਦੇ ਵਿੱਚ ਸੀ ਧੂਰੀ, ਧੂਰੀ ਨੂੰ ਫਿਰ ਸੰਗਰੂਰ ਨਾਲ ਜੋੜਿਆ, ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਬਰਨਾਲੇ ਦਾ ਹੋਇਆ। ਤੇ ਜਿਹੜਾ ਇਹ ਤੀਜਾ ਇੱਕ ਜ਼ਿਲ੍ਹਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜਾ ਉਦੋਂ ਜ਼ਿਲ੍ਹਾ ਪੈਂਦਾ ਸੀਗਾ, ਤੇ ਫਿਰ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ, ਤੇ ਜਿਹਦੇ ਚ ਕੰਡਾ ਘਾਟ, ਨਾਲਾਗੜ੍ਹ ਤੇ ਡੇਰਾ ਬੱਸੀ ਇਹ ਇਲਾਕੇ ਆਉਂਦੇ ਸੀ। ਉਹ ਜ਼ਿਲ੍ਹੇ ਦਾ ਨਾਮ ਵੀ ਬੜਾ ਟਿਪੀਕਲ ਸੀ ਰੱਖਿਆ, ਕੋਹਿਸਤਾਨ। ਕੋਹਿਸਤਾਨ ਦਾ ਮਤਲਬ ਹੁੰਦਾ ਹੈ ਜਿੱਥੇ ਪਹਾੜ ਹੋਣ, ਕਿਉਂਕਿ ਕੋਹ ਜਿਹੜਾ ਹੈਗਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਪਹਾੜੀ ਹੁੰਦਾ ਹੈ, ਪਹਾੜੀ ਇਲਾਕਾ। ਤੇ ਹਾਲਾਂਕਿ ਜਿਹੜਾ ਇਹਦਾ ਹੈਡਕੁਆਟਰ ਤਾਂ ਨਾਲਾਗੜ੍ਹ ਹੀ ਸੀ, ਤੇ ਪਰ ਇਹਦਾ ਨਾਂ ਇਹਨੂੰ ਇਹ ਦਿੱਤਾ ਗਿਆ। ਤੇ ਫਿਰ ਇਸੇ ਤਰ੍ਹਾਂ ਜਿਹੜਾ ਸੀ ਡੇਰਾ ਬੱਸੀ ਉਹ ਪਟਿਆਲੇ ਨਾਲ ਜੋੜਤਾ, ਇਹਦਾ ਇਸ ਜ਼ਿਲ੍ਹੇ ਨੂੰ ਜਿਹੜਾ ਸੀ ਉਹ ਖਤਮ ਕਰਤਾ। ਤੇ ਸੋ ਇਹ ਤਾਂ ਚਲੋ ਇੱਕ ਐਡਮਿਨਿਸਟ੍ਰੇਟਿਵ ਜਾਂ ਸਿਸਟਮ ਸੀ। ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜੋ ਬਾਅਦ ਦੇ ਵਿੱਚ ਇਹ ਡਿਮਾਂਡ ਜਦੋਂ ਉੱਠੀ ਕਿ ਇਹ ਬਣਾਇਆ ਜਾਵੇ, ਤੇ ਇਹ ਬਿਲਕੁਲ ਇਹਦੇ ਚ ਜਿਹੜੇ ਸੀ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਧਾਰ ਜਿਹੜਾ ਬਣਾਇਆ ਜਾਂਦਾ। ਤੇ ਜਦੋਂ ਵੀ ਜਿਹੜੀ ਇਹ ਜਿਹੜੀ ਉਹ ਗੱਲ ਉੱਠਦੀ ਹੈ ਕਿ ਇੱਥੇ ਹਿਸਟੋਰੀਕਲੀ ਕੀ ਸੀ, ਜਿਵੇਂ ਫਤਿਹਗੜ੍ਹ ਸਾਹਿਬ ਵੇਲੇ ਵੀ ਇਹ ਗੱਲ ਉੱਠੀ ਕਿ ਫਤਿਹਗੜ੍ਹ ਜਿਹੜਾ ਇਤਿਹਾਸਕ ਤੌਰ ਤੇ ਪੈਪਸੂ ਦਾ ਇੱਕ ਜ਼ਿਲ੍ਹਾ ਸੀ ਤੇ ਬਿਲਕੁਲ ਪਾਇਲ ਉਹਦਾ ਇੱਕ ਪਾਰਟ ਸੀ, ਤੇ ਵੀ ਜਿਹੜਾ ਹੁਣ ਵੀ ਜਿਹੜਾ ਪਾਇਲ ਨੂੰ ਇਹਦੇ ਚ ਲਿਆਂਦਾ ਜਾਵੇ, ਪਰ ਚਲੋ ਉਹ ਗੱਲ ਨਹੀਂ ਚੱਲੀ। ਇਸੇ ਤਰ੍ਹਾਂ ਬਰਨਾਲਾ ਬਣਾਉਣ ਵੇਲੇ ਵੀ ਇਹ ਸਾਰੀ ਗੱਲ ਚੱਲੀ, ਇੱਥੋਂ ਤੱਕ ਕਿ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਜ਼ਿਲ੍ਹਾ ਬਣਿਆ ਮਲੇਰਕੋਟਲਾ, ਉੱਥੇ ਜਿਹੜੀ ਸਭ ਤੋਂ ਗੱਲ ਹੋਰ ਟਿਪੀਕਲ ਇਹ ਹੋਈ ਕਿ ਮਲੇਰਕੋਟਲਾ ਤਾਂ ਇੱਕ ਇੰਡੀਪੈਂਡੈਂਟ ਸਟੇਟ ਸੀ ਜੀ, ਤੇ ਵੀ ਤੁਸੀਂ ਹੁਣ ਇਹਨੂੰ ਅਣਗੌਲਿਆ ਕੀਤਾ ਹੋਇਆ, ਇਹਨੂੰ ਤੁਸੀਂ ਸੰਗਰੂਰ ਦੇ ਨਾਲ ਜੋੜਿਆ ਹੋਇਆ, ਇਹਨੂੰ ਇੱਦਾਂ ਕੀਤਾ ਹੋਇਆ। ਤੇ ਹਾਲਾਂਕਿ ਹੁਣ ਜਿਹੜੀ ਮਲੇਰਕੋਟਲਾ ਦੀ ਜਿਹੜੀ ਡੈਮੋਗ੍ਰਾਫੀ ਉਦਾਂ ਦੀ ਨਹੀਂ ਰਹੀ, ਠੀਕ ਹੈ ਮਲੇਰਕੋਟਲਾ ਜਿਹੜਾ ਹੈਗਾ ਵਰਲਡ ਸਿਟੀ ਹੈ ਜਿਹੜਾ, ਠੀਕ ਹੈ ਉੱਥੇ ਮੁਸਲਿਮ ਜਿਹੜਾ ਅਜੇ ਵੀ ਬਹੁ ਗਿਣਤੀ ਹੈਗੀ ਹੈ ਮੁਸਲਿਮ ਭਾਈਚਾਰੇ ਦੀ, ਪਰ ਕਿਉਂਕਿ ਆਲੇ ਦੁਆਲੇ ਬਹੁਤ ਜਿਹੜੇ ਪਿੰਡ ਸੀ ਉੱਥੋਂ ਬਹੁਤ ਘੱਟ ਗਏ, ਤੇ ਨਾਲ ਨਾਲ ਜਿਹੜੇ ਕਿੰਨੇ ਪਿੰਡ ਸੀਗੇ ਜਿਹੜੇ ਮਲੇਰਕੋਟਲਾ ਦੇ, ਖਾਨਪੁਰ ਸੀ, ਮੁੰਡੀਆਂ ਸੀ ਇਸ ਪਾਸੇ ਨੂੰ, ਉੱਧਰ ਨੌਧਰਾਣੀ ਸੀ, ਤੇ ਉੱਥੋਂ ਉੱਥੇ ਜਿਹੜੀ ਉਹ ਫਿਰ ਡੈਮੋਗ੍ਰਾਫਿਕਲੀ ਜਿਹੜੇ ਕਿਉਂਕਿ ਜ਼ਮੀਨਾਂ ਸੀ ਜਿੱਥੇ ਖੇਤੀ ਸੀ, ਫਿਰ ਉਹ ਦੂਜੇ ਲੋਕ ਜਿਹੜੇ ਆ ਗਏ ਕਿਉਂਕਿ ਮਲੇਰਕੋਟਲਾ ਦੇ ਨੇੜਿਓਂ ਬਹੁਤੇ ਲੋਕ ਉਦੋਂ ਉੱਠ ਕੇ ਫਿਰ ਚਲੇ ਗਏ ਪਾਕਿਸਤਾਨ 47 ਦੀ ਤਕਸੀਮ ਵੇਲੇ। ਸੋ ਇਸ ਤਰ੍ਹਾਂ ਦੀ ਜਿਹੜੀ ਚਲੋ ਇਹ ਤਾਂ ਇੱਕ ਪੋਲੀਟੀਕਲ ਇੱਕ ਕੋਈ ਗੱਲ ਮੂਵਮੈਂਟ ਚਲਾਉਣ ਦੀ ਗੱਲ ਆ, ਉਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ। ਤੇ ਪਰ ਇਹਦੇ ਚ ਜਿਹੜੀ ਹੁਣ ਜਿਹੜੀ ਕਮਾਲ ਦੀ ਗੱਲ ਆ ਵੀ ਕਲਸੀਆ ਸਟੇਟ ਨੂੰ ਜਿਵੇਂ ਕੋਈ ਨੀ ਜਾਣਦਾ, ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਵੀ ਕਲਸੀਆ ਸਟੇਟ ਵੀ ਕੋਈ ਸਟੇਟ ਸੀਗੀ, ਤੇ ਹੁਣ ਜਿਹੜਾ ਇਹ ਇਲਾਕਾ ਇੱਧਰ ਜਦੋਂ ਆਪਾਂ ਅੰਬਾਲੇ ਤੋਂ ਇਸ ਪਾਸੇ ਨੂੰ ਆਪਾਂ ਜਾਂਦੇ ਹਾਂ ਯਮੁਨਾ ਨਗਰ ਵੱਲ ਨੂੰ, ਇਹ ਜਿਹੜਾ ਸਾਰਾ ਏਰੀਆ ਸੀ ਇੱਥੇ ਵੀ ਸਿੱਖ ਸਟੇਟ ਸੀ, ਤੇ ਜਦੋਂ ਬੰਦਾ ਸਿੰਘ ਬਹਾਦਰ ਇੱਧਰ ਆਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਜਿਹੜਾ ਇੱਥੇ ਸਾਰਾ ਸਥਾਪਿਤ ਕੀਤਾ ਸੀ ਪ੍ਰਬੰਧ, ਤੇ ਹੋਲਗੜ੍ਹ ਤੱਕ ਲੋਹਗੜ੍ਹ ਤੱਕ, ਤੇ ਉਹ ਸਟੇਟ ਫਿਰ ਇੱਦਾਂ ਹੀ ਉਦੋਂ ਪੈਪਸੂ ਦਾ ਪਾਰਟ ਬਣ ਗਈ, ਪੈਪਸੂ ਤੋਂ ਬਾਅਦ ਫਿਰ ਪੰਜਾਬ ਜਦੋਂ ਮਰਜ ਹੋਈ ਉਸ ਤੋਂ ਬਾਅਦ ਇਹ ਏਰੀਆ ਹਰਿਆਣੇ ਚਲਾ ਗਿਆ। ਤੇ ਹੁਣ ਜਾਣਦਾ ਤੱਕ ਨੀ ਕੋਈ ਵੀ ਏਦਾਂ ਦੀ ਇੱਥੇ ਸਟੇਟ ਵੀ ਕੋਈ ਹੁੰਦੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇਸ ਦੀ ਹੋਣੀ ਜਿਹੜੀ ਇਹਦੇ ਨਾਲ ਇਸ ਸਟੇਟ ਦੇ ਨਾਲ ਵਾਪਰੀ। ਤੇ ਇੱਕ ਗੱਲ ਮੈਂ ਹੋਰ ਹੁਣ ਤੋਂ ਸ਼ੇਅਰ ਲਈ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਯਾਦਵਿੰਦਰ ਨੂੰ ਹੀ ਜਿਹੜਾ ਸੀਗਾ ਉਹ ਪਟੇਲ ਹੋਰਾਂ ਨੇ ਕੱਟਿਆ, ਬਾਕੀ ਇਹ ਮੂਵਮੈਂਟ ਚਲਾਉਣ ਵਾਸਤੇ ਕਿ ਜਿਹੜੀਆਂ ਰਿਆਸਤਾਂ ਇਕੱਠੀਆਂ ਹੋਣ ਦਾ ਜਿਹੜਾ ਇਹ ਕੀ ਫਾਇਦਾ, ਜਿਹੜਾ ਇੱਕ ਫਿਰ ਇੱਕ ਅਲੱਗ ਜਿਹੜੀ ਇੱਕ ਫੈਡਰੇਸ਼ਨ ਬਣੀ ਜਾਂ ਇੱਕ ਯੂਨੀਅਨ ਬਣੀ ਜਿਹਦੇ ਤੇ ਫਿਰ ਪ੍ਰੀਵੀ ਪਰਸ ਸ਼ੁਰੂ ਹੋਏ। ਤੇ ਉਹ ਫਿਰ ਪ੍ਰੀਵੀ ਪਰਸ ਤਾਂ ਚਲੋ ਇੰਦਰਾ ਗਾਂਧੀ ਨੇ ਆ ਕੇ ਫਿਰ ਬੰਦ ਕੀਤੇ ਕਿ ਉਹਨਾਂ ਨੂੰ ਉਹਨਾਂ ਦੀਆਂ ਜਗੀਰਾਂ ਦੇ ਬਦਲੇ ਖਾਸ ਦਿੱਤਾ ਜਾਵੇ, ਤਨਖਾਹਾਂ ਦਿੱਤੀਆਂ ਜਾਣ ਜਾਂ ਜੋ ਵੀ ਉਹ ਦਿੱਤਾ ਜਾਣਾ ਸੀ ਨਜ਼ਰਾਨਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਰੋਲ ਇਹਦਾ ਪੈਪਸੂ ਦਾ ਰਿਹਾ।
0: ਜੀ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ ਪ੍ਰੀਤਮ ਭਾਅ ਜੀ। ਔਰ ਮੈਨੂੰ ਲੱਗਦਾ ਹੈ ਕਿ ਨਾ ਸਿਰਫ 78 ਸਾਲ ਪੂਰੇ ਹੋਣ ਦੇ ਉੱਤੇ ਪੈਪਸੂ ਦੇ ਇੱਕ ਵਧੀਆ ਗੱਲਬਾਤ ਤੁਰ ਪਈ ਹੈ, ਬਲਕਿ ਜਿਹੜਾ ਇਤਿਹਾਸ ਦਾ ਇੱਕ ਪ੍ਰਸਪੈਕਟਿਵ ਵੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਸਮਝਣ ਦਾ ਮੌਕਾ ਵੀ ਮਿਲਿਆ। ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਸਮਾਂ ਕੱਢਣ ਦੇ ਲਈ।
1: ਧੰਨਵਾਦ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਹੋਰੀ ਜਿਹੜੇ ਸਾਡੇ ਨਾਲ ਪੈਪਸੂ ਸਟੇਟ ਇਸ ਦੇ ਬਣਨ ਤੋਂ ਲੈ ਕੇ ਇਸ ਦੇ ਟੁੱਟਣ ਜਾਂ ਇੰਜ ਕਹਿ ਲਓ ਕਿ ਪੰਜਾਬ ਦੇ ਵਿੱਚੋਂ ਪੈਪਸੂ ਨਿਕਲਣ ਅਤੇ ਫਿਰ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਕਿਤੇ ਜਾਣ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਟਿਆਲੇ ਦੇ ਨਾਲ ਦੀ ਜਿਹੜੀ ਇੱਕ ਕਹਾਣੀ ਉਹ ਸਾਂਝੀ ਹੋਈ ਹੈ, ਉਸ ਸਮੇਂ ਦਾ ਜਿਹੜਾ ਕਲਚਰ ਸੀ ਉਹਦੇ ਬਾਰੇ ਗੱਲਾਂ ਕੀਤੀਆਂ ਹੈਗੀਆਂ, ਔਰ ਥੋੜ੍ਹੀ ਬਹੁਤ ਪੋਲੀਟੀਕਲੀ ਕਿਸ ਤਰੀਕੇ ਦੇ ਨਾਲ ਪੋਲੀਟਿਕਸ ਜਿਹੜੀ ਉਸ ਵਕਤ ਕਿਵੇਂ ਕੰਮ ਕਰਦੀ ਸੀਗੀ ਅਤੇ ਹੁਣ ਵੀ ਉਹ ਕਿਵੇਂ ਇੰਪੈਕਟ ਕਰਦੀ ਹੈਗੀ ਹੈ। ਔਰ ਇਹ ਵੱਖਰੀ ਜੀ ਆਪਣੇ ਆਪ ਦੇ ਵਿੱਚ ਇਹ ਸਟੇਟ ਸੀਗੀ ਪੈਪਸੂ। ਉਮੀਦ ਹੈਗੀ ਹੈ ਕਿ ਹੁਣ ਤੁਹਾਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਯਾਨੀ ਪੈਪਸੂ ਦੇ ਇਤਿਹਾਸ ਦੀ ਇਹ ਸਾਰੀ ਰਿਪੋਰਟ ਜਿਹੜੀ ਹੈ ਹੁਣ ਉਹ ਜਾਣਕਾਰੀ ਸਾਰੀ ਇਸ ਰਿਪੋਰਟ ਦੇ ਜ਼ਰੀਏ ਮਿਲ ਗਈ ਹੋਏਗੀ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਕਿਸਮ ਦੇ ਵੱਖੋ ਵੱਖਰੇ ਜੇ ਵਿਸ਼ੇ ਹੁੰਦੇ ਨੇ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਜੁੜੇ ਹੋਏ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਉਹ ਜਿਹੜੇ ਵਿਸ਼ੇ ਹੁੰਦੇ ਨੇ ਤੁਹਾਡੇ ਤੱਕ ਲੈ ਕੇ ਆਉਂਦੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਨੂੰ ਚੰਗਾ ਲੱਗਿਆ ਹੋਏਗਾ। ਦਿਓ ਇਜਾਜ਼ਤਾਂ, ਧੰਨਵਾਦ।

0: वाओ, तेरी सब्जी दी खुशबू अते टेस्ट विच कुछ ता कमाल है। मैनु भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਸਿੰਘ। देखो सरपंच 10 जुलाई नू तुहाडे नेड़े सिनेमा घरां च।
4: बलजीत, व्याह वास्ते ज्वेलरी देखन तुन्ना ज्वेलर्स चलिए।
5: यार उना दा डैंडी नॉग वाला स्टोर ना बड़ा ही दूर है।
4: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडी नॉग। फॉर मोर इन्फो कॉल 0499-2535-45 ते।
6: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
9: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਮੋਬਾਈਲ ਸਪੀਡ ਕੈਮਰਿਆਂ ਲਈ ਖੱਬੇ ਮੁੜੋ। ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
1: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options, VAV

Thank you so much. Thank you.

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।
2: ਹਾਂਜੀ ਹਾਂ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਮਾਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਨੂੰ ਆਸ਼ਰਮ ਦੇ ਵਿੱਚ ਛੱਡਿਆ ਗਿਆ ਪਿਓ ਦਾ ਮਨ ਸੀ ਕਿ ਕੁਛ ਸਿੱਖੇ ਗੁਰੂ ਨੇ ਪਹਿਲੇ ਦਿਨ ਬੁਲਾਇਆ ਤੇ ਪੁੱਛਿਆ ਕੀ ਕਰਨਾ ਚਾਹੁੰਦਾ ਜੀ ਮੇਰੇ ਪਿਤਾ ਜੀ ਕਹਿੰਦੇ ਸੀ ਤੂੰ ਧਿਆਨ ਕਰਨਾ ਸਿੱਖ ਲਾ ਮੈਨੂੰ ਨਹੀਂ ਪਤਾ ਕਿੰਨਾ ਕੁ ਸਮਾਂ ਲੱਗਣਾ ਪਰ ਜੋ ਪਿਤਾ ਜੀ ਕਹਿੰਦੇ ਨੇ ਉਹ ਮੈਂ ਕਰਨ ਦੇ ਲਈ ਇੱਥੇ ਆ ਗਿਆ ਗੁਰੂ ਨੇ ਜੀ ਐਂ ਆਖਿਆ ਕੁਛ ਇੱਕ ਨਿਯਮ ਦੱਸਦੇ ਸਵੇਰੇ 9 ਵਜੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਪਾਣੀ ਭਰ ਕੇ ਲੈ ਕੇ ਆਉਣਾ ਆ ਕੇ ਸਾਧਨਾ ਕਰਨੀ ਆ ਧਿਆਨ ਕਰਨਾ ਬਾਕੀਆਂ ਨੂੰ ਵੇਖਣਾ ਜੋ ਉਹ ਕਰਦੇ ਨੇ ਉਹ ਕਰਨਾ ਉਹਨਾਂ ਦਾ ਹੱਥ ਵੰਡਾਉਣਾ ਕੋਈ ਸਾਫ਼ ਸਫਾਈ ਦੇ ਕਾਰਜ ਇਸ ਸਾਰੇ ਕੁਛ ਦੇ ਵਿੱਚ ਹੌਲੀ ਹੌਲੀ ਨਾਲ ਦੀ ਨਾਲ ਤੇਰੀ ਸਿੱਖਿਆ ਚੱਲਦੀ ਰਹੂਗੀ ਇੱਕ ਦੋ ਦਿਨ ਉੱਠਿਆ ਸਵੇਰੇ ਪਰ ਬਾਅਦ ਵਿੱਚ ਔਖਾ ਲੱਗਣ ਲੱਗ ਪਿਆ ਕਿਹੜਾ ਐਡੀ ਸਵੇਰੇ ਸਵੇਰੇ ਉੱਠੇ ਆ ਕੇ ਗੁਰੂ ਨੂੰ ਪੁੱਛਿਆ ਤੀਸਰੇ ਇੱਕ ਦਿਨ ਧਿਆਨ ਕਦੋਂ ਕੁ ਸਿਖਾਉਣਾ ਤੁਸੀਂ ਮੈਂ ਤਾਂ ਸਿਰਫ ਧਿਆਨ ਹੀ ਸਿੱਖਣਾ ਚਾਹੁੰਦਾ ਗੁਰੂ ਨੇ ਹੱਸ ਕੇ ਕਿਹਾ ਜਦੋਂ ਸਵੇਰੇ ਸਵੇਰੇ ਤੂੰ ਉੱਠਦਾ ਅਤੇ ਬਾਕੀ ਜਿਹੜੇ ਸਮਾਧੀ ਦੇ ਵਿੱਚ ਬੈਠੇ ਹੁੰਦੇ ਨੇ ਰੱਬ ਦੇ ਨਾਂ 'ਚ ਲੀਨ ਹੁੰਦੇ ਨੇ ਕੁਦਰਤ ਦੇ ਨਾਲ ਇੱਕਮਿਕ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹੀ ਤਾਂ ਧਿਆਨ ਹੈ ਜਾ ਕੇ ਮਨ ਦੇ ਵਿੱਚ ਸੋਚਦਾ ਕਿ ਜੇ ਸਵੇਰੇ ਸਵੇਰੇ ਇਸ ਵਕਤ ਉੱਠਣਾ ਇਹ ਕੰਮ ਕਰਨਾ ਇੰਨਾ ਬੋਰਿੰਗ ਕੰਮ ਫਿਰ ਮੈਂ ਧਿਆਨ ਸਿੱਖ ਕੇ ਕੀ ਕਰਨਾ ਥੋੜ੍ਹੇ ਦਿਨ ਬਦੋ ਰੁੱਦੀ ਕੱਢੇ ਅਤੇ ਇੱਕ ਦਿਨ ਗੁਰੂ ਨੂੰ ਆ ਕੇ ਕਹਿਣ ਲੱਗਾ ਜੀ ਮੈਨੂੰ ਲੱਗਦਾ ਮੇਰੇ ਮਤਲਬ ਦਾ ਇਹ ਕੰਮ ਨਹੀਂ ਮੈਂ ਤਾਂ ਵਾਪਸ ਦੁਨੀਆਦਾਰੀ ਦੇ ਵਿੱਚ ਹੀ ਚੰਗਾ ਕੋਸ਼ਿਸ਼ ਕਰੂੰਗਾ ਮੈਂ ਘਰ ਵੀ ਨਾ ਜਾਵਾਂ ਇਹ ਮੇਰੇ ਕੋਲ ਨਹੀਂ ਜੀ ਹੋਣਾ ਗੁਰੂ ਨੇ ਕਿਹਾ ਠੀਕ ਹੈ ਭਾਈ ਜਿੱਦਾਂ ਤੇਰੀ ਇੱਛਾ ਜਾਂਦੇ ਜਾਂਦੇ ਨੂੰ ਪਿੱਛੋਂ ਆਵਾਜ਼ ਮਾਰ ਕੇ ਕਿਹਾ ਵੇਖ ਭਾਈ ਤੂੰ ਕਹਿੰਦਾ ਹੈ ਕਿ ਮੇਰੇ ਕੋਲ ਧਿਆਨ ਨਹੀਂ ਸਿੱਖਿਆ ਜਾਣਾ ਪਰ ਇੱਕ ਗੱਲ ਯਾਦ ਰੱਖੀ ਧਿਆਨ ਤੋਂ ਬਿਨਾਂ ਇਹ ਦੁਨੀਆਦਾਰੀ ਚੱਲਦੀ ਨਹੀਂ ਧਿਆਨ ਦਾ ਮਤਲਬ ਇਹ ਨਹੀਂ ਕਿ ਇਸ ਆਸ਼ਰਮ ਤੱਕ ਹੀ ਤੂੰ ਸੀਮਿਤ ਰਹਿ ਜਾਏ ਜਾਂ ਅਧਿਆਤਮਕ ਲੈਵਲ ਦੇ ਉੱਤੇ ਤੂੰ ਧਿਆਨ ਨੂੰ ਰਿਲੇਟ ਕਰਕੇ ਜਾਂਚ ਪਰਖ ਕੇ ਵੇਖਦਾ ਹੋਵੇਂ ਧਿਆਨ ਤੇ ਤੈਨੂੰ ਆਮ ਜ਼ਿੰਦਗੀ ਦੇ ਵਿੱਚ ਵੀ ਲੋੜ ਪੈਣੀ ਹੈ ਧਿਆਨ ਤੈਨੂੰ ਕਾਰੋਬਾਰ ਦੇ ਵਿੱਚ ਵੀ ਲੋੜ ਪੈਣੀ ਹੈ ਤੈਨੂੰ ਪਰਿਵਾਰ ਦੇ ਵਿੱਚ ਵੀ ਲੋੜ ਪੈਣੀ ਹੈ ਅਤੇ ਨੌਜਵਾਨ ਜਾਂਦਾ ਜਾਂਦਾ ਸੋਚਦਾ ਇਹ ਗੁਰੂ ਲੱਗਦਾ ਵਾਵਾ ਚਿਰ ਦਾ ਆਸ਼ਰਮ ਦੇ ਵਿੱਚ ਰਹਿੰਦਾ ਮੈਂ ਭਲਾ ਘਰੋਂ ਨਹੀਂ ਆਇਆ ਘਰ ਦੇ ਵਿੱਚ ਕਿਹੜੀ ਇਹੋ ਜਿਹੇ ਧਿਆਨ ਦੀ ਲੋੜ ਪੈਂਦੀ ਹੈ ਸਵੇਰੇ ਸਵੇਰੇ ਉੱਠੋ ਚੁੱਪ ਚਾਪ ਕਿਤੇ ਬੈਠੇ ਰਹੋ ਨੁੱਕਰ 'ਚ ਲੱਗ ਕੇ ਇਹ ਕੰਮ ਨਹੀਂ ਆਪਣੇ ਕੋਲ ਹੁੰਦਾ ਉਹ ਸਮਾਂ ਬੰਦਾ ਆਰਾਮ ਦੇ ਨਾਲ ਸੌਂ ਲੇ ਆਸ਼ਰਮ ਦੇ ਵਿੱਚੋਂ ਚਲਾ ਗਿਆ ਕੁਛ ਚਿਰ ਬਾਅਦ ਸਮਾਂ ਬੀਤਣ ਦੇ ਉੱਤੇ ਗੁਰੂ ਇੱਕ ਦਿਨ ਆਪਣੇ ਚੇਲਿਆਂ ਦੇ ਨਾਲ ਜਾ ਰਿਹਾ ਸੀ ਅਚਾਨਕ ਕੀ ਵੇਖਦਾ ਕਿ ਸਿਪਾਹੀ ਫੜ ਕੇ ਇਹਨੂੰ ਲੈ ਕੇ ਜਾ ਰਹੇ ਨੇ ਗੋਦੇ ਨਾਲ ਵੇਖਿਆ ਤੇ ਹਾਂ ਉਹੀ ਨੌਜਵਾਨ ਹੈ ਜਾ ਕੇ ਸਿਪਾਹੀਆਂ ਨੂੰ ਪੁੱਛਿਆ ਕੀ ਜ਼ੁਲਮ ਕੀਤਾ ਇਹਨੇ ਜੀ ਇਹਨੇ ਚੋਰੀ ਕੀਤੀ ਹੈ ਰਾਜੇ ਨੇ ਹੁਕਮ ਦਿੱਤੇ ਨੇ ਕਿ ਇਹਦੇ ਹੱਥ ਵੱਢ ਦਿੱਤੇ ਜਾਣ ਨੌਜਵਾਨ ਨੇ ਗੁਰੂ ਨੂੰ ਪਛਾਣ ਕੇ ਪੈਰਾਂ ਦੇ ਉੱਤੇ ਬਹਿ ਕੇ ਗਿੜਗਿੜਾਇਆ ਗੁਰੂ ਜੀ ਜੇ ਹੋ ਸਕਦਾ ਤਾਂ ਮੈਨੂੰ ਬਚਾ ਲਓ ਰਾਜਾ ਤੁਹਾਡੀ ਗੱਲ ਤਾਂ ਜ਼ਰੂਰ ਮੰਨੂਗਾ ਮੇਰੇ ਕੋਲੋਂ ਗਲਤੀ ਹੋ ਗਈ ਹੈ ਗੁਰੂ ਨੇ ਪੁੱਛਿਆ ਹੋਇਆ ਕੀ ਜਦੋਂ ਮੈਂ ਆਸ਼ਰਮ ਦੇ ਵਿੱਚੋਂ ਚਲਾ ਗਿਆ ਸੀ ਨਾ ਤੇ ਜਾ ਕੇ ਮੈਂ ਵਿਆਹ ਕਰਾ ਲਿਆ ਕੁਛ ਚਿਰ ਤੇ ਸੁਖੀ ਸੁਖੀ ਲੰਘੇ ਉਸ ਤੋਂ ਬਾਅਦ ਫਿਰ ਵੋਟੀ ਦੀ ਡਿਮਾਂਡਾਂ ਵਧਣ ਲੱਗੀਆਂ ਮੈਂ ਕਈ ਨੌਕਰੀਆਂ ਵੀ ਕੀਤੀਆਂ ਉੱਥੇ ਵੀ ਥੋੜ੍ਹੇ ਚਿਰ ਬਾਅਦ ਮੈਨੂੰ ਪਸੰਦ ਨਹੀਂ ਆਇਆ ਜਾਂ ਕਿਸੇ ਨੇ ਕੱਢਤਾ ਆਪਣਾ ਕਾਰੋਬਾਰ ਖੋਲ੍ਹਿਆ ਉਹ ਵੀ ਨਹੀਂ ਚੱਲਿਆ ਵਹੁਟੀ ਦੀ ਲਗਾਤਾਰ ਡਿਮਾਂਡ ਚੱਲ ਰਹੀ ਸੀ ਕਿ ਮੈਂ ਇੱਕ ਮਹਿੰਗਾ ਜਿਹਾ ਹਾਰ ਲੈਣਾ। ਵੈਸੇ ਤਾਂ ਮੇਰੀ ਔਕਾਤ ਨਹੀਂ ਸੀ, ਮੈਂ ਸੋਚਿਆ ਚੋਰੀ ਕਰਕੇ ਦੇ ਦਿੰਦਾ। ਉਸੇ ਚੋਰੀ ਕਰਨ ਦੇ ਸਮੇਂ ਮੈਂ ਫੜਿਆ ਗਿਆ ਅਤੇ ਹੁਣੇ ਮੇਰੇ ਹੱਥ ਵੱਢਣ ਲੱਗੇ ਨੇ। ਮੇਰੀ ਤੋਬਾ, ਮੈਂ ਅੱਗੇ ਤੋਂ ਕਦੀ ਕੁਛ ਇਹੋ ਜਿਹਾ ਨਹੀਂ ਕਰੂੰਗਾ। ਮੈਂ ਸਾਰਾ ਕੁਛ ਛੱਡ ਕੇ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਆਣ ਕੇ ਰਹਿਣ ਲੱਗ ਪਊਂਗਾ। ਮੈਨੂੰ ਬਚਾਓ, ਜਿੱਦਾਂ ਵੀ ਹੋ ਸਕਦਾ ਮੈਨੂੰ ਬਚਾਓ। ਗੁਰੂ ਨੇ ਰਾਜੇ ਦੇ ਨਾਲ ਗੱਲ ਕੀਤੀ, ਰਾਜੇ ਦੇ ਮਨ ਦੇ ਵਿੱਚ ਦਇਆ ਆ ਗਈ। ਰਾਜੇ ਨੇ ਛੱਡ ਦਿੱਤਾ ਅਤੇ ਹੁਣ ਜਿੱਦ ਕਰ ਰਿਹਾ, ਗੁਰੂ ਜੀ ਮੈਂ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਜਾਣਾ, ਜੋ ਤੁਸੀਂ ਕਹੋਗੇ ਮੈਂ ਉਹੀ ਕਰਨਾ, ਜਿਹੜਾ ਵੀ ਕੰਮ ਕਹੋਗੇ ਮੈਂ ਕਰਨ ਦੇ ਲਈ ਤਿਆਰ ਹਾਂ। ਮੈਂ ਹੁਣ ਇਸ ਦੁਨੀਆਦਾਰੀ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਗੁਰੂ ਨੇ ਕਿਹਾ ਤੂੰ ਮੇਰੇ ਨਾਲ ਆ ਸਕਦਾ ਪਰ ਹੁਣ ਸ਼ਰਤਾਂ ਮੇਰੀਆਂ ਹੋਣਗੀਆਂ। ਰਸਤੇ ਦੇ ਵਿੱਚ ਤੁਰੇ ਜਾ ਰਹੇ ਨੇ, ਇੱਕ ਜਗ੍ਹਾ ਦੇ ਉੱਤੇ ਇੱਕ ਤਲਾਬ ਦੇ ਉੱਤੇ ਖੜ੍ਹੇ ਨੇ। ਗੁਰੂ ਨੇ ਕਿਹਾ ਉਹ ਸਾਹਮਣੇ ਬੰਗਲਾ ਵੇਖਦਾ। ਹਾਂਜੀ ਗੁਰੂ ਜੀ, ਉਹਦੇ ਵਿੱਚ ਕੀ ਖਾਸ ਹੈ? ਤੈਨੂੰ ਪਤਾ ਉਹ ਵੀ ਧਿਆਨ ਦੇ ਵਿੱਚ ਬੈਠਾ। ਤੇ ਮਨ ਹੀ ਮਨ ਫਿਰ ਹੱਸਦਾ। ਗੁਰੂ ਨੇ ਫਿਰ ਉਹੀ ਗੱਲਾਂ ਸ਼ੁਰੂ ਕਰਤੀਆਂ। ਹਲੇ ਗੱਲਾਂ ਕਰ ਹੀ ਰਹੇ ਕਿ ਬੰਗਲੇ ਨੇ ਆਪਣੀ ਚੁੰਝ ਪਾਣੀ ਦੇ ਵਿੱਚ ਉਤਾਰੀ ਤੇ ਆਪਣਾ ਰਾਸ਼ਨ ਕੱਢ ਕੇ ਖਾਣ ਲੱਗ ਪਿਆ। ਗੁਰੂ ਨੇ ਕਿਹਾ ਵੇਖਿਆ ਇਹ ਆਪਣੇ ਧਿਆਨ ਦੇ ਵਿੱਚ ਬੈਠਾ ਸੀ, ਇਹਨੇ ਧਿਆਨ ਕੇਂਦਰਿਤ ਕੀਤਾ ਸੀ ਕਿ ਕਦੋਂ ਇਹਦਾ ਸ਼ਿਕਾਰੇ ਦੀ ਰੇਂਜ ਦੇ ਵਿੱਚ ਆਵੇ, ਮੈਂ ਚੁੰਝ 'ਚ ਫੜਾਂ ਅਤੇ ਖਾਵਾਂ, ਆਪਣੀ ਭੁੱਖ ਮਿਟਾਵਾਂ। ਤੈਨੂੰ ਪਤਾ ਤੇਰੀ ਸਮੱਸਿਆ ਕੀ ਸੀ? ਤੂੰ ਧਿਆਨ ਨੂੰ ਸਮਝ ਹੀ ਨਹੀਂ ਪਾਇਆ ਜਦੋਂ ਤੂੰ ਆਸ਼ਰਮ 'ਚੋਂ ਗਿਆ ਸੀ। ਤੈਨੂੰ ਮੈਂ ਇੱਕ ਗੱਲ ਕਹੀ ਸੀ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਤੇਰੇ ਧਿਆਨ ਕੰਮ ਆਉਣਾ। ਜ਼ਰੂਰੀ ਨਹੀਂ ਕਿ ਤੂੰ ਸਾਧੂ ਬਣੇਗਾ, ਰੱਬ ਦੇ ਰਾਹ 'ਤੇ ਚੱਲੇਗਾ ਅਤੇ ਫਿਰ ਹੀ ਜਾ ਕੇ ਤੇਰੇ ਧਿਆਨ ਕੰਮ ਆਉਣਾ। ਧਿਆਨ ਤਾਂ ਪਲ ਪਲ ਤੁਹਾਨੂੰ ਚਾਹੀਦਾ। ਜੇ ਤੈਨੂੰ ਅਹਿਸਾਸ ਹੋਵੇ ਤਾਂ ਇਸੇ ਵਜ੍ਹਾ ਕਰਕੇ ਤੂੰ ਕਿਤੇ ਕਾਮਯਾਬ ਨਹੀਂ ਹੋਇਆ। ਤੂੰ ਕਹਿੰਦਾ ਮੈਂ ਜਾ ਕੇ ਨੌਕਰੀ ਕੀਤੀ, ਨੌਕਰੀ ਦੇ ਵਿੱਚ ਤੈਨੂੰ ਕੱਢ ਦਿੱਤਾ ਜਾਂਦਾ ਸੀ ਜਾਂ ਤੂੰ ਛੱਡ ਕੇ ਆ ਜਾਂਦਾ ਹੈ। ਪਤਾ ਕਿਉਂ? ਕੋਈ ਤੂੰ ਉੱਥੇ ਧਿਆਨ ਨਹੀਂ ਲਾ ਪਾਇਆ, ਤੂੰ ਆਪਣੇ ਕਾਰੋਬਾਰ ਦੇ ਵਿੱਚ ਘਾਟਾ ਖਾਧਾ। ਮੈਨੂੰ ਯਕੀਨ ਹੈ ਕਿ ਉੱਥੇ ਵੀ ਤੂੰ ਆਪਣਾ ਧਿਆਨ ਨਹੀਂ ਲਾ ਪਾਇਆ। ਆਪਣੇ ਘਰ ਦੇ ਵਿੱਚ ਵਹੁਟੀ ਤੇਰੇ ਤੋਂ ਖੁਸ਼ ਨਹੀਂ, ਆਏ ਦਿਨ ਵੱਧ ਰਹੀਆਂ ਡਿਮਾਂਡਾਂ। ਇਹਦਾ ਮਤਲਬ ਕਿ ਤੂੰ ਪਰਿਵਾਰ ਦੇ ਵਿੱਚ ਵੀ ਧਿਆਨ ਨਹੀਂ ਲਾ ਪਾਇਆ, ਨਾ ਤੂੰ ਆਪਣੇ ਆਪ ਨੂੰ ਸਮਝਾ ਪਾਇਆ ਅਤੇ ਨਾ ਆਪਣੀ ਵਹੁਟੀ ਨੂੰ ਸਮਝ ਪਾਇਆ। ਦੁਨੀਆਦਾਰੀ ਦੇ ਵਿੱਚ ਵੀ ਤੇਰਾ ਧਿਆਨ ਨਹੀਂ ਲੱਗਾ, ਹੋਰ ਤੇ ਹੋਰ ਤੇਰਾ ਤੇ ਚੋਰੀ 'ਚ ਵੀ ਧਿਆਨ ਨਹੀਂ ਲੱਗਾ। ਚੋਰੀ ਵੀ ਧਿਆਨ ਨਾਲ ਕੀਤੀ ਹੁੰਦੀ ਤਾਂ ਫੜਿਆ ਨਾ ਜਾਂਦਾ, ਉਹ ਵੀ ਕਿਤੇ ਬੇਧਿਆਨੀ ਕਰਨ ਚੱਲ ਗਿਆ। ਮੈਂ ਤੈਨੂੰ ਬੰਗਲਾ ਇਸ ਕਰਕੇ ਵਿਖਾਇਆ ਕਿ ਸਿਰਫ ਇਨਸਾਨ ਹੀ ਨਹੀਂ, ਇਹ ਪੰਛੀ, ਇਹ ਜੀਵ ਜੰਤੂ, ਇਹ ਜਾਨਵਰ, ਜਿੰਨਾ ਕੁਛ ਵੀ ਤੂੰ ਵੇਖਦਾ, ਇਹ ਰੁੱਖ, ਜੋ ਵੀ ਤੇਰੀ ਨਜ਼ਰ ਹੀ ਪੈਂਦਾ, ਇਹ ਸਾਰੇ ਧਿਆਨ ਕਰਦੇ ਨੇ। ਜਿੰਨਾ ਚਿਰ ਤੱਕ ਇਹ ਧਿਆਨ ਨਹੀਂ ਕਰਨਗੇ ਉਨਾ ਚਿਰ ਤੱਕ ਇਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਣਗੇ, ਉਨਾ ਚਿਰ ਤੱਕ ਇਹਨਾਂ ਦਾ ਢਿੱਡ ਨਹੀਂ ਭਰ ਪਾਊਗਾ, ਉਨਾ ਚਿਰ ਤੱਕ ਇਹ ਇਸ ਖੂਬਸੂਰਤ ਧਰਤੀ 'ਤੇ ਵਿਚਰ ਨਹੀਂ ਪਾਉਣਗੇ। ਹਰ ਇੱਕ ਚੀਜ਼ ਧਿਆਨ ਮੰਗਦੀ ਹੈ, ਜਿੰਨੀ ਛੇਤੀ ਧਿਆਨ ਨੂੰ ਸਮਝ ਲਏਗਾ ਉਨੀ ਛੇਤੀ ਤੂੰ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਏਗਾ। ਅਤੇ ਜਿੱਥੇ ਜਿਹੜੇ ਵੀ ਪਾਸੇ ਜਾਣਾ ਚਾਹੁੰਦਾ ਜਾ ਚੱਲਿਆ ਜਾ, ਆਪਣੇ ਘਰ ਜਾਣਾ ਚਾਹੁੰਦਾ ਜਾ ਚੱਲਿਆ ਜਾ, ਕਾਰੋਬਾਰ ਕਰਨਾ ਹੈ, ਨੌਕਰੀ ਕਰਨੀ ਹੈ, ਜਾ ਚੱਲਿਆ ਜਾ, ਮੇਰੇ ਨਾਲ ਆਉਣਾ ਹੈ, ਤੂੰ ਰੱਬ ਦੇ ਰਾਹ ਚੱਲਣਾ, ਦੁਨੀਆਦਾਰੀ ਛੱਡਣੀ ਆ, ਜੀ ਸਦਕੇ ਆ। ਪਰ ਜਿੱਥੇ ਵੀ ਕਿਤੇ ਜਾਏਗਾ ਧਿਆਨ ਤੈਨੂੰ ਜ਼ਰੂਰ ਲਾਉਣਾ ਪੈਣਾ, ਬੇਧਿਆਨੇ ਜ਼ਿੰਦਗੀ ਦੇ ਵਿੱਚ ਸਿਰਫ ਧੱਕੇ ਹੀ ਖਾਏਗਾ। ਜੇ ਤੂੰ ਐਡਾ ਹੀ ਧਿਆਨ ਲਾਉਣ ਵਾਲਾ ਹੁੰਦਾ ਤਾਂ ਤੇਰਾ ਪਿਓ ਤੈਨੂੰ ਆਸ਼ਰਮ 'ਚ ਨਾ ਛੱਡ ਕੇ ਜਾਂਦਾ। ਜੇ ਤੂੰ ਐਡਾ ਹੀ ਧਿਆਨ ਲਾਉਣ ਵਾਲਾ ਹੁੰਦਾ ਤਾਂ ਤੇਰਾ ਪਿਓ ਪੁੱਛਗਿੱਛ ਕਰਨ ਜ਼ਰੂਰ ਆਉਂਦਾ ਕਿ ਮੇਰਾ ਪੁੱਤ ਗਿਆ ਕਿੱਥੇ। ਮੈਂ ਸਮਝ ਸਕਦਾ ਕਿ ਤੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਂ ਪਿਓ ਦੇ ਨਾਲ ਰਹਿੰਦਿਆਂ ਵੀ ਕਿਸੇ ਪਾਸੇ ਧਿਆਨ ਨਹੀਂ ਲਾਇਆ, ਇਹ ਤਾਂ ਇੱਕ ਇਹੋ ਜਿਹੀ ਚੀਜ਼ ਆ ਜਿਹੜੇ ਪਾਸੇ ਨੂੰ ਲਾ ਲੇਗਾ ਉਧਰਲੇ ਪਾਸੇ ਤਰੱਕੀਆਂ ਹੀ ਤਰੱਕੀਆਂ, ਉਧਰਲੇ ਪਾਸੇ ਤੇਰੇ ਰਾਹ ਪੱਧਰੇ ਹੁੰਦੇ ਜਾਣਗੇ। ਤੇ ਆਪਾਂ ਵੀ ਆਪਣੇ ਅੰਦਰ ਇੱਕ ਝਾਤੀ ਮਾਰ ਲਈਏ ਇੱਕ ਵਾਰੀ ਕਿ ਆਪਾਂ ਧਿਆਨ ਦੇ ਨਾਲ ਕੋਈ ਕੰਮ ਕਰ ਰਹੇ ਹਾਂ, ਕਿ ਆਪਾਂ ਕਿਸੇ ਕੰਮਕਾਰ ਦੇ ਉੱਤੇ ਜਾਂ ਨੌਕਰੀ ਦੇ ਵਿੱਚ ਮਹਿਸੂਸ ਤਾਂ ਨਹੀਂ ਕਰਦੇ ਕਿ ਅਸੀਂ ਕਾਮਯਾਬ ਨਹੀਂ ਹੋਏ, ਤਾਂ ਫਿਰ ਉੱਥੇ ਹੋ ਸਕਦਾ ਤੁਹਾਡੀ ਇਕਾਗਰਤਾ ਦੀ ਕਮੀ ਹੋਵੇ, ਕਮੀ ਹੋਵੇ ਤੁਹਾਡੇ ਧਿਆਨ ਲਾਉਣ ਦੇ ਵਿੱਚ। ਬਹੁਤੀ ਵਾਰੀ ਆਪਾਂ ਵੀ ਸ਼ਾਇਦ ਧਿਆਨ ਨੂੰ ਅਧਿਆਤਮ ਨਾਲ ਜੋੜ ਕੇ ਵੇਖ ਲੈਂਦੇ ਹਰ ਇੱਕ ਚੀਜ਼ ਜਿਹੜੀ ਤੁਸੀਂ ਪਾਉਣੀ ਚਾਹੁੰਦੇ ਹੋ, ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉੱਥੇ ਤੁਹਾਨੂੰ ਧਿਆਨ ਕੇਂਦਰਿਤ ਕਰਨਾ ਹੀ ਪਵੇਗਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

This is an OG call. We had a party last night.

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਹਾਂਜੀ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ। ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332802

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਤੈਨਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਬਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋਹ ਨ ਸਕੈ ਕਾਲ ਨਾਨਕ।

ਹੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ

ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋ ਜੇ ਕੋ

ਮੈਂ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ।

ਜੋ ਤੁਦ ਪਾਵੈ ਸਾਈ ਫਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਚ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਦ ਪਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ।

ਤਾਕਤ ਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੇ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਤ ਅੰਤ

0: ਕਾਉਣ ਲੈ ਪਾਇਨ ਪੂਤਰਿਓ ਸਿਰ ਕਾਉਣ ਲਿੰਗਲੇ ਢਲਕਾਇਓ ਕਾਉਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਉਂ ਪੁਛਾ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਏ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਓ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰੋ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰਿ ਅਸ ਤੁਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਨ ਹਾਰੇ ਸਾਹਿਬ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਜਾਂ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤਰਸਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਉ ਦੂਜਾ ਲਾਇਆ। ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਸਤਿਗੁਰ ਪ੍ਰਸਾਦ ਮੇਰਾ ਹੀ ਆਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ

ਗੁਰੂ ਜੀ ਕੀ ਫਤਿਹ। ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਪ੍ਰਗਟ ਗੁਰਾਂ ਕੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸੱਚਖੰਡੀ ਸੰਗਤ ਦਾ ਆਨੰਦ ਲੈ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ, ਭਾਗਾਂ ਵਾਲੇ ਆ ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਸਤਿਗੁਰਾਂ ਨੇ ਆਪ ਬੈਠ ਕਰਕੇ ਬਖਸ਼ਿਸ਼ ਕੀਤੀ, ਪਵਿੱਤਰ ਬਾਣੀ 12 ਮਾਹ ਉਚਾਰਨ ਕੀਤਾ, ਉਸ ਨਾਲ ਸੰਬੰਧਿਤ ਦੀਵਾਨ ਹਾਲ ਜਿੱਥੇ ਨਿਤਾ ਪ੍ਰਤੀ ਨਿਤਨੇਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ, ਜਿੱਥੇ ਆਪ ਸੰਗਤਾਂ ਇੱਥੇ ਤਨ ਕਰਕੇ ਬੈਠ ਕਰਕੇ ਸਰਵਣ ਕਰਦੇ ਹੋ, ਉੱਥੇ ਦੇਸ਼ ਵਿਦੇਸ਼ ਵੱਖ ਵੱਖ ਮਾਧਿਅਮਾਂ ਰਾਹੀਂ ਸੁਰਤ ਨਾਲ ਸ਼ਬਦ ਦੇ ਨਾਲ ਜੁੜ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੇ ਹੋ। ਅੱਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪ੍ਰਕਾਸ਼ਮਾਨ ਹੋ ਕਰਕੇ ਤਰੁੱਠ ਕੇ ਜੋ ਮੁੱਖ ਵਾਕ ਰੂਪ ਵਿੱਚ ਸ਼ਬਦ ਬਖਸ਼ਿਆ, ਸਤਿਗੁਰਾਂ ਦੇ ਪਾਵਨ ਅੰਗ 696 ਦੇ ਉੱਪਰ ਜੈਤਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਸ਼ਬਦ ਗੁਰੂ ਨਾਨਕ ਦਾ ਚੌਥਾ ਜਾਮਾ ਗਰੀਬ ਨਿਵਾਜ, ਮੇਰੇ ਮਾਲਕ ਮੇਰੇ ਪਿਤਾ ਸਤਿਗੁਰੂ, ਖਾਲੀਆਂ ਨੂੰ ਭਰਨ ਵਾਲੇ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਾਬਤ ਬਾਣੀ ਕਹਿੰਦੀ ਹੈ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹ ਪਾਰ ਬ੍ਰਹਮ ਸਰੂਪ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਆਓ ਚਿੱਤ ਦੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਜਿੱਥੇ ਆਪਾਂ ਤਨ ਕਰਕੇ ਚੱਲ ਕੇ ਆਏ ਹਾਂ, ਉੱਥੇ ਮਹਾਰਾਜ ਦਾ ਇਤਿਹਾਸਕ ਵਚਨ ਹੈ, ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ। ਮਨ ਕਰਕੇ ਵੀ ਹਾਜ਼ਰ ਹੋਈਏ, ਸੁਰਤੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਵਾਰ ਫਿਰ ਉਚਾਰਨ।

0: ਧੰਨ ਸੋਢੀ ਸੁਲਤਾਨ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਪਾਵਨ ਸ਼ਬਦ ਜੈਤਸਰੀ ਰਾਗ ਵਿੱਚ ਭਾਵੇਂ ਰਾਗਮਾਲਾ ਦੇ ਅੰਦਰ ਜੈਤਸਰੀ ਦਾ ਸਰੂਪ ਰਾਗਣੀ ਦੇ ਰੂਪ ਵਿੱਚ ਹੈ, ਪਰ ਸਤਿਗੁਰੂ ਮਹਾਰਾਜ ਸੁਤੰਤਰ ਹਨ। ਸਤਿਗੁਰੂ ਜੀ ਨੇ ਇੱਥੇ ਕੋਈ ਭੇਦ ਭਾਵ ਨਹੀਂ ਕੀਤਾ, ਜੈਤਸਰੀ ਨੂੰ ਇੱਥੇ ਰਾਗ ਦਾ ਦਰਜਾ ਦਿੱਤਾ ਹੈ। ਜੈਤਸਰੀ ਮਹੱਲਾ ਚੌਥਾ, ਘਰ ਪਹਿਲਾ। ਪਹਿਲੇ ਘਰ ਸੁਲਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਇਹ ਸ਼ਬਦ, ਖਾਸ ਕਰਕੇ ਜਿਹੜੇ ਤਬਲਾ ਵਜਾਉਣ ਵਾਲੇ ਗੁਰਮੁਖ ਨੇ ਉਹਨਾਂ ਨੂੰ ਇਹ ਸੰਕੇਤ ਹੈ। ਸ਼੍ਰੀ ਗੁਰਬਾਣੀ ਪਹਿਲੇ ਘਰ ਦੇ ਵਿੱਚ ਤੋਂ ਲੈ ਕਰਕੇ 17ਵੇਂ ਘਰ ਤੱਕ ਸਤਿਗੁਰੂ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ। ਘਰ ਸ਼ਬਦ ਬਾਣੀ ਦੇ ਵਿੱਚ ਕਈ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਵਰਤਿਆ। ਇੱਥੇ ਘਰ ਸ਼ਬਦ ਦਾ ਅਰਥ ਹੈ ਸੰਕੇਤ ਰੂਪ ਵਿੱਚ, ਸੁਰਤਾਲ ਦਾ ਸੰਕੇਤ ਹੈ। ਇੱਕ ਘਰ ਆਪਾਂ ਜਿੱਥੇ ਨਿਵਾਸ ਕਰਦੇ ਹਾਂ, ਕੋਈ ਉਹਨੂੰ ਰਹਿਣ ਬਸੇਰਾ ਕਹਿ ਦਿੰਦਾ, ਕੋਈ ਉਸ ਨੂੰ ਮਹਿਲ ਕਹਿ ਦਿੰਦਾ, ਅੱਜ ਕੱਲ੍ਹ ਕੋਈ ਕੋਠੀ ਕਹਿ ਦਿੰਦਾ, ਕੋਈ ਵਿਲਾ ਕਹਿ ਦਿੰਦਾ, ਪੁਰਾਣੇ ਸਮਿਆਂ 'ਚ ਹਵੇਲੀ ਵੀ ਕਹਿ ਦਿੰਦੇ ਸਨ, ਪਰ ਆਮ ਬੋਲਚਾਲ ਦੀ ਭਾਸ਼ਾ 'ਚ ਘਰ ਕਿਹਾ ਜਾਂਦਾ। ਇੱਕ ਘਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵੀ ਹੈ ਜਿੱਥੇ ਤੇਰੇ ਸਰੀਰ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਦਾ ਵਾਸਾ ਹੈ, ਉਹਨੂੰ ਕਹਿੰਦੇ ਹਿਰਦਾ ਘਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਚਨ ਕੀਤਾ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਕਹਿੰਦੇ ਜਿਵੇਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਆਇਆ ਹੋਵੇ ਤੇ ਜਦੋਂ ਘਰੇ ਆਵੇ ਉਹਨੂੰ ਪਤਾ ਲੱਗੇ ਘਰ ਦਾ ਮਾਲਕ ਘਰੇ ਹੈ ਹੀ ਨਹੀਂ, ਤਾਂ ਉਹ ਨਿਰਾਸ਼ ਹੋਵੇਗਾ ਕਿ ਮੈਂ ਤਾਂ ਇਹਨਾਂ ਦੇ ਘਰ ਆਇਆ ਸੀ, ਅੱਗੋਂ ਇਹ ਘਰੇ ਹੈ ਹੀ ਨਹੀਂ। ਉਹ ਵਾਹਿਗੁਰੂ ਨੇ ਸਾਡੇ ਹਿਰਦੇ ਰੂਪੀ ਸੇਜਾ ਦੇ ਉੱਪਰ ਪ੍ਰਕਾਸ਼ਵਾਨ ਹੋਣਾ ਹੈ, ਬਖਸ਼ਿਸ਼ ਕਰਨੀ ਹੈ, ਪਰ ਅਸੀਂ ਆਪਣੇ ਜੀਵਨ ਦਾ ਬਹੁਤਾ ਹਿੱਸਾ ਸਰੀਰ ਦੇ ਰੂਪੀ ਘਰ ਦੇ ਵਿੱਚ ਹਿਰਦੇ ਰੂਪੀ ਸੇਜਾ ਦੇ ਉੱਪਰ ਅਸੀਂ ਆਪਣਾ ਵਾਸਾ ਰੱਖਦੇ ਨਹੀਂ, ਇਹ ਸਰੀਰ ਦੇ ਵਿੱਚੋਂ ਅਸੀਂ ਬਾਹਰ ਹੀ ਰਹਿਣੇ ਹਾਂ, 9 ਦਰਵਾਜ਼ੇ ਦੇ ਅਸੀਂ ਰੱਖੇ ਹੋਏ ਹੈ। ਵਾਹਿਗੁਰੂ ਨੇ 10 ਦਰਵਾਜ਼ੇ, 10ਵਾਂ ਗੁਪਤ ਹੈ, ਇਹ 9 ਦੁਆਰਿਆਂ ਦੇ ਵਿੱਚੋਂ ਜ਼ਿਆਦਾ ਅਸੀਂ ਅੱਖਾਂ ਰਾਹੀਂ ਬਾਹਰ ਰਹਿਣੇ ਹਾਂ। ਵਿਦਵਾਨ ਕਹਿੰਦੇ ਆ ਵੀ ਲਗਭਗ ਮਨੁੱਖ 92% ਸਮਾਂ, 92% ਐਨਰਜੀ ਆਪਣੀ ਅੱਖਾਂ ਰਾਹੀਂ ਵੇਸਟ ਕਰਦਾ ਹੈ, ਅੱਖਾਂ ਰੂਪੀ ਦਰਵਾਜ਼ਿਆਂ ਰਾਹੀਂ ਬਾਹਰ ਨਿਕਲਦਾ ਹੈ। ਫਿਰ ਇੱਥੇ ਕੰਨ ਨੇ, ਇਹ 2 ਕੰਨਾਂ ਰਾਹੀਂ ਸੁਣਨ ਦੇ ਵਿੱਚ, ਫਿਰ ਬਚਿਆ ਸਮਾਂ ਕੁਝ ਮੁੱਖ ਦੇ ਵਿੱਚ, ਮੁੱਖ ਰਾਹੀਂ ਖਾਣ ਪੀਣ ਬੋਲਣ ਸਵਾਦ ਦੇ ਵਿੱਚ, ਬਾਕੀ ਜਿਹੜਾ ਬਚਿਆ ਹੈ 1% ਬਾਕੀ ਦੇ ਜਿਹੜੀਆਂ ਸਰੀਰ ਦੀਆਂ ਗੋਲਕਾਂ ਨੇ ਉਹਨਾਂ ਰਾਹੀਂ ਬਾਹਰ, ਉਹਨਾਂ ਦਰਵਾਜ਼ਿਆਂ ਰਾਹੀਂ ਬਾਹਰ। ਮਹਾਰਾਜ ਕਹਿੰਦੇ 9 ਦੁਆਰੇ ਪ੍ਰਗਟ ਕੀਤੇ ਹੈਗੇ, 10ਵਾਂ ਜਿਹੜਾ ਅਸੀਂ ਗੁਪਤ ਰੱਖੇ ਆ ਉਹਦੇ ਬਾਰੇ ਤਾਂ ਕਦੇ ਜਾਣੇ ਨਹੀਂ ਵੀ ਉਹ 10ਵਾਂ ਦੁਆਰਾ ਕਿੱਥੇ ਆ। ਘਰ ਦੇ ਵਿੱਚ 10ਵਾਂ ਦਰਵਾਜ਼ਾ ਹੈ ਪਰ ਉਹਦੀ ਕਦੇ ਖੋਜ ਭਾਲ ਕੀਤੀ ਨਹੀਂ, ਆਪਣੇ ਘਰ ਨੂੰ ਹੀ ਨਹੀਂ ਜਾਣਦਾ ਪੂਰਾ। ਮਹਾਰਾਜ ਕਹਿੰਦੇ ਗੁਰਦੁਆਰਾ ਲਾਏ ਭਾਵ ਨਹੀਂ ਇੱਕ ਨਾ 10ਵਾਂ ਦੁਆਰ ਦਿਖਾਇਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਘਰ ਦੇ ਵਿੱਚ ਟਿਕ ਕਰਕੇ ਬੈਠ ਜਾਵੇ ਤਾਂ ਤੈਨੂੰ ਭੱਜਣ ਦੀ ਦੌੜਨ ਦੀ ਜ਼ਰੂਰਤ ਨਹੀਂ ਪਵੇਗੀ, ਤੇਰੀਆਂ ਚਿੰਤਾਵਾਂ ਫਿਕਰ ਝੋਰੇ ਮਿਟ ਜਾਣਗੇ, ਸਭ ਕੁਝ ਤੈਨੂੰ ਤੇਰੇ ਘਰ ਵਿੱਚ ਬੈਠਿਆਂ ਅਚਿੰਤ ਕੰਮ ਕਰੂ ਤੇਰੇ ਪਰਮੇਸ਼ੁਰ, ਤੇਰੇ ਸਾਰੇ ਕਾਰਜ ਪੂਰੇ ਹੋਣਗੇ। ਫਿਰ ਘਰ ਵੈਸੋ ਹਰ ਜਨ ਪਿਆਰੇ, ਤੂੰ ਟਿਕਾ ਵਿੱਚ ਆ ਜਾ, ਸਹਿਜ ਵਿੱਚ ਆ ਜਾ, ਤੇਰੇ ਜਿਹੜੇ ਕੰਮ ਨੇ ਉਹ ਸਤਿਗੁਰ ਸਵਾਰੇਗਾ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਜੀ ਵੀ ਕਿਵੇਂ ਰੱਬ ਕਿਵੇਂ ਕੰਮ ਸਵਾਰੂਗਾ? ਮਹਾਰਾਜ ਕਹਿੰਦੇ ਜਦੋਂ ਉਹ ਵੱਲ ਹੋ ਜਾਵੇ ਨਾ ਤਾਂ ਸਾਰੇ ਫਿਰ ਵੱਲ ਹੋ ਜਾਂਦੇ ਆ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛਣ ਦਾ, ਤੁਤ ਸਭ ਕਿਸ ਮੈਨੂੰ ਸੌਂਪਿਆ, ਜਾ ਤੇਰਾ ਬੰਦਾ ਲੱਖਵੀਂ ਤੋਟ ਨਾ ਆਵੇ। ਫਿਰ ਮਾਇਆ ਦੀ ਕਮੀ ਨਹੀਂ ਆਉਂਦੀ, ਮਾਇਆ ਨਾਲ ਹੀ ਸੰਸਾਰ ਦੇ ਸਾਰੇ ਕਾਰਜ ਹੁੰਦੇ ਆ ਨਾ। ਮਹਾਰਾਜ ਕਹਿੰਦੇ ਫਿਰ ਐਸੀ ਕਲਾ ਵਰਤਦੀ ਹੈ, ਲੱਖਵੀਂ ਤੋਟ ਨਾ ਆਵਈ, ਖਾਏ ਖਰਚ ਰਹੰਦਾ। ਜਿਸ ਮਾਇਆ ਦੀ ਖਾਤਰ ਦੁਨੀਆਂ ਦੇ ਚਾਰੇ ਕੋਨਾਂ ਵਿੱਚ ਭਟਕਦਿਆਂ ਤੂੰ ਬਹੁ ਪ੍ਰਪੰਚ ਕਰ ਪਰ ਧਨ ਲਿਆਉਣਾਗਾ, ਉਹ ਮਹਾਰਾਜ ਕਹਿੰਦੇ ਤੈਨੂੰ ਭਟਕਣ ਦੀ ਲੋੜ ਨਹੀਂ ਪੈਣੀ। ਜਿੰਨਾ ਮਰਜ਼ੀ ਖਾ ਲਈ, ਖਰਚ ਲਈ, ਜੋ ਮਰਜ਼ੀ ਕਰ ਲਈ, ਮੁੱਕਣਾ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇੱਕ ਘਰ ਇਹ ਵੀ ਹੈ, ਇੱਕ ਥਾਂ ਭਗਤ ਕਬੀਰ ਜੀ ਨੇ ਭਗਤ ਬਾਣੀ ਦੇ ਅੰਦਰ ਜਿਹੜੀਆਂ ਸਰੀਰ ਦੀਆਂ ਗੋਲਕਾਂ ਨੇ ਇਹਨਾਂ ਨੂੰ ਵੀ ਘਰ ਦਾ ਦਰਜਾ ਦਿੱਤਾ। ਇੱਕ ਥਾਂ ਘਰ ਕਾ ਮਾਸ ਚੰਗੇਰਾ ਸਤਿਗੁਰੂ ਨੇ ਕਿਹਾ ਵੀ ਜਿਹੜੀ ਘਰ ਦੀ ਔਰਤ ਹੈ, ਘਰ ਦੀ ਇਸਤਰੀ ਹੈ, ਚੰਗੀ ਹੈ। ਪਰਮੇਸ਼ੁਰ ਵਾਹਿਗੁਰੂ ਦੇ ਕਿਰਪਾ ਕਰਕੇ ਜਿੱਥੇ ਤੇਰਾ ਸੰਯੋਗ ਬਣਾਇਆ ਉਹੋ ਹੀ ਚੰਗਾ ਹੈ। ਘਰ ਦੇ ਬੜੇ ਵਿਸਥਾਰ ਅਰਥ ਨੇ। ਸੰਸਾਰ ਰੂਪੀ ਘਰ ਦੇ ਵਿੱਚ ਰਹਿਣ ਬਸੇਰੇ ਵਿੱਚ ਰਹਿੰਦਿਆਂ ਹੋਇਆਂ, ਸਰੀਰ ਰੂਪੀ ਘਰ ਵਿੱਚ ਵਿਚਰਦਿਆਂ ਹੋਇਆਂ, ਅਸੀਂ ਉਹ ਘਰ ਦੇ ਵਿੱਚ ਜਾਣਾ ਜਿਹੜਾ ਸਦੀਵ ਕਾਲ ਹੈ, ਜਿੱਥੇ ਬੈਠ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰ ਰਹੇ ਆ। ਉਹ ਘਰ ਦੇ ਬਾਬਤ ਸਤਿਗੁਰੂ ਜੀ ਨੇ ਤਿੰਨ ਥਾਂ ਸ੍ਰੀ ਗੁਰਬਾਣੀ ਚ ਬਚਨ ਕੀਤਾ, ਤਿੰਨ ਸੋਦਰ ਉਚਾਰੇ ਆ। ਸੋਦਰ ਕਿਹਾ, ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ। ਉੱਥੇ ਘਰ ਦੇ ਵਿੱਚ ਕੌਣ ਕੌਣ ਉਹਦੀਆਂ ਸਿਫਤਾਂ ਕਰਦਾ, ਕੌਣ ਗਾਉਂਦਾ, ਸਾਰਾ ਵਿਸਥਾਰ ਦੇ ਨਾਲ। ਅਖੀਰ ਤੇ ਇਹ ਨਹੀਂ ਕਿਹਾ ਵੀ ਸਭ ਕੁਝ ਮੈਨੂੰ ਪਤਾ। ਮਹਾਰਾਜ ਕਹਿੰਦੇ ਨਹੀਂ, ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਾ, ਹੋਰ ਵੀ ਬੜੇ ਆ, ਇੱਥੇ ਅੰਤ ਨਹੀਂ ਹੈ। ਉਹ ਵਾਹਿਗੁਰੂ ਦਾ ਘਰ, ਸੋ ਦਰ ਕਿਹਾ, ਸੋ ਘਰ ਕਿਹਾ। ਸੋ ਇਉਂ ਘਰ ਦੀ ਜਿਹੜੀ ਵਿਚਾਰ ਹੈ ਬੜੀ ਵਿਸਥਾਰ ਪੂਰਵਕ ਹੈ। ਇੱਥੇ ਸਤਿਗੁਰੂ ਜੀ ਨੇ ਸੁਰਤਾਲ ਦਾ ਪ੍ਰਤੀਕ ਇਹ ਘਰ ਸ਼ਬਦ, ਪਹਿਲੇ ਘਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਇਹ ਗਾਇਨ ਕਰਨ ਦਾ ਇੱਥੇ ਹੁਕਮ ਕੀਤਾ। ਚੌਪਦੇ ਚਾਰ ਪਦਿਆਂ ਵਾਲੇ ਅੱਗੇ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ।
1: ਇੱਕ ਓਅੰਕਾਰ,
0: ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼। ਸਤਿਗੁਰੂ ਜੀ ਵਸਤੂ ਨਿਰਦੇਸ਼ ਮੰਗਲ ਉਚਾਰਨ ਕਰ ਰਹੇ ਆ। ਇੱਕ ਸਤਿਗੁਰੂ ਜੀ ਨੇ ਏਕਾ ਗਣਿਤ ਦਾ ਲਾਇਆ, ਗਣਿਤ ਦਾ ਏਕਾ ਲਿਖਿਆ। ਇੱਕ ਤਾਂ ਲਿਖਿਆ ਕਿਉਂਕਿ ਜਿਹੜੇ ਸਨਾਤਨ ਮਤ ਵਾਲੇ ਵੀਰ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਵੱਖਰੇ ਵੱਖਰੇ ਭੇਦ ਬੰਨੀ ਬੈਠੇ ਆ ਕਿ ਪੈਦਾ ਕਰਨ ਵਾਲਾ ਹੋਰ ਹੈ, ਪਾਲਣਾ ਕਰਨ ਵਾਲਾ ਹੋਰ ਹੈ, ਤੇ ਨਾਸ਼ ਕਰਨ ਵਾਲਾ, ਲੈਤਾ ਕਰਨ ਵਾਲਾ ਹੋਰ ਹੈ। ਮਹਾਰਾਜ ਕਹਿੰਦੇ ਨਹੀਂ, ਇੱਕ ਉਹ ਇੱਕੋ ਹੀ ਹੈ, ਅੱਗੇ ਉਹਦੀਆਂ ਸ਼ਕਤੀਆਂ ਨੇ, ਉਸੇ ਦੇ ਪੈਦਾ ਕੀਤੇ ਨੇ। ਉਹ ਨਿਰਗੁਣ ਬ੍ਰਹਮ ਓਅੰਕਾਰ ਸਾਰਿਆਂ ਦਾ ਜਿਹੜਾ ਪ੍ਰਕਾਸ਼ਕ ਹੈ, ਇੱਕ ਹੈ।
1: ਸਤਿਗੁਰ ਪ੍ਰਸਾਦ,
0: ਫਿਰ ਮਹਾਰਾਜ ਪ੍ਰਾਪਤੀ ਦਾ ਸਾਧਨ ਦੱਸਦੇ ਆ। ਕਹਿੰਦੇ ਥਾਂ ਪੁਰ ਥਾਂ ਭਟਕਣ ਦੀ ਲੋੜ ਨਹੀਂ ਹੈ, ਕਿਤੇ ਪਖੰਡੀਆਂ ਦੇ ਦਰਾਂ ਤੇ ਜਾਣ ਦੀ ਲੋੜ ਨਹੀਂ ਹੈ। ਇਹ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੋਣੀ ਹੈ ਇੱਕ ਦੀ। ਕਹਿੰਦੇ ਜੀ ਗੁਰੂ ਤਾਂ ਬੜੇ ਨੇ। ਮਹਾਰਾਜ ਕਹਿੰਦੇ ਸਤਿਗੁਰ ਜਿਹੜਾ ਸਤ ਸੱਚਾ ਤੇ ਨਾਸ ਤੋਂ ਰਹਿਤ ਹੈ, ਜਿਹੜਾ ਪੂਰਾ ਗੁਰੂ ਆ, ਅਧੂਰੇ ਗੁਰੂ ਕੋਲ ਨਹੀਂ, ਪੂਰੇ ਗੁਰੂ ਕੋਲ। ਮਹਾਰਾਜ ਕਹਿੰਦੇ ਜਿਹੜੇ ਤੋਂ ਜਾ ਕਰਕੇ ਸਿੱਖਿਆ ਲਵੇਗਾ ਉਹ ਗੁਰੂ ਦੀ ਸਾਖੀ ਸਿੱਖਿਆ ਨੂੰ ਜਦੋਂ ਕਮਾਵੇਗਾ ਜੀਵਨ ਦੇ ਵਿੱਚ ਤਾਂ ਉਹ ਨਿਰੰਕਾਰ ਦੀ ਜੋਤ ਤੇਰੇ ਅੰਦਰ ਵੀ ਪ੍ਰਗਟ ਹੋ ਜਾਵੇਗੀ, ਗੁਰਸਾਖੀ ਜੋਤ ਪ੍ਰਗਟ ਹੋ ਜਾਵੇ। ਸਤਿਗੁਰੂ ਮਹਾਰਾਜ ਨੇ ਸਾਨੂੰ ਨਿਰਦੇਸ਼ ਕੀਤਾ ਹੈ ਕਿ ਇੱਕ ਦੇ ਪੁਜਾਰੀ ਬਣਨਾ ਹੈ। ਅਸੀਂ ਵੇਖਦੇ ਹਾਂ ਆਲੇ ਦੁਆਲੇ ਬੜੀ ਭਟਕਣਾ, ਕਈ ਲੋਕ ਭੁੱਲੜ ਗੁਰੂ ਸਾਹਿਬ ਦੀ ਹਜ਼ੂਰੀ 'ਚ ਵੀ ਮੱਥਾ ਟੇਕਦੇ ਆ ਅਤੇ ਹੋਰਾਂ ਨੂੰ ਵੀ ਜਾ ਕੇ ਉਹੀ ਮੱਥਾ ਟੇਕੀ ਜਾਂਦੇ ਆ। ਜਿਹਨੇ ਅੰਮ੍ਰਿਤ ਛਕ ਲਿਆ ਭਾਈ, ਉਸ ਵੇਲੇ ਪੰਜ ਪਿਆਰਿਆਂ ਨਾਲ ਵਚਨ ਹੋ ਗਿਆ, ਪੰਜ ਪਿਆਰਿਆਂ ਨੇ ਕਹਿ ਦਿੱਤਾ ਅੱਜ ਤੋਂ ਇਹ ਸੀਸ ਗੁਰੂ ਦਾ ਜਾਣਨਾ। ਇਹ ਸੀਸ ਜਦੋਂ ਪੰਥ ਨੂੰ ਲੋੜ ਹੋਵੇਗੀ ਤਾਂ ਇੱਥੋਂ ਲੈ ਲਿਆ ਜਾਵੇਗਾ। ਉਹਨਾਂ ਚਿਰ ਸੀਸ ਤੇਰੇ ਕੋਲ ਗੁਰੂ ਦੀ ਅਮਾਨਤ ਹੈ। ਅਤੇ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਜਿਹੜਾ ਸਿਰ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਸੀਸ ਦੇ ਉੱਪਰ ਕਈ ਵਾਰ ਜਾ ਕੇ ਨਾਈਆਂ ਤੋਂ ਚਪੇੜਾ ਮਰਵਾਉਂਦੇ ਆ। ਇੱਥੇ ਕੋਈ ਜਾਤੀ ਦਾ ਮੈਂ ਭੇਦਭਾਵ ਨਹੀਂ, ਮੇਰੇ ਕਹਿਣ ਤੋਂ ਭਾਵ ਜਿਹੜੇ ਕੇਸ ਕੱਟਣ ਵਾਲੀਆਂ ਦੁਕਾਨਾਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਕੇ ਆਪ ਪੈਸੇ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਦੇ ਉੱਪਰ ਜਿਹੜਾ ਗੁਰੂ ਨੂੰ ਭੇਟ ਕੀਤਾ ਹੋਇਆ ਉਹਦੀ ਬੇਅਦਬੀ ਕਰਾਉਂਦੇ ਆ, ਉਹ ਦੋਸ਼ੀ ਬਣਦੇ ਆ। ਇਹ ਸੀਸ ਗੁਰੂ ਗੋਬਿੰਦ ਸਿੰਘ ਜੀ ਦਾ, ਇਹਨੂੰ ਥਾਂ ਥਾਂ ਨਹੀਂ ਅਸੀਂ ਝੁਕਾ ਸਕਦੇ, ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕਿਸੇ ਮੜੀ ਨੂੰ ਮੱਟ ਨੂੰ ਭੁੱਲ ਕੇ ਵੀ ਨਹੀਂ ਮੰਨਣਾ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਜਾਰੀ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਨੂੰ ਪੈਦਾ ਕਰਦਾ ਹੈ, ਪਾਲਦਾ ਹੈ, ਸਾਰਿਆਂ ਦੀ ਲੈਤਾ ਕਰਦਾ ਹੈ, ਉਹੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ, ਉਹਦੀ ਪ੍ਰਾਪਤੀ

0: ਗੁਰ ਹੱਥ ਧਰਿਓ ਮੇਰਾ ਮੱਥਾ।
1: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਮੇਰਾ ਹੀਰ ਰਤਨ ਨਾਮ ਹਰ ਵਸਿਆ। ਕਹਿੰਦੇ ਰਤਨਾਂ ਦੇ ਨਿਆਈ ਜਿਹੜਾ ਅਮੋਲਕ ਨਾਮ ਹੈ ਨਾ, ਉਹ ਸਾਡੇ ਹਿਰਦੇ ਵਿੱਚ ਵਸ ਗਿਆ। ਹੀਰ ਦਾ ਭਾਵ ਹਿਰਦਾ। ਹੁਣ ਹਿਰਦੇ ਦੇ ਵਿੱਚ ਸਾਡੇ ਬੜਾ ਕੁਝ ਵਸਿਆ ਪਿਆ ਪਹਿਲਾਂ ਹੀ। ਜਿਵੇਂ ਕਹਿੰਦੇ ਕਿਸੇ ਮਹਾਤਮਾ ਨੂੰ ਰਾਜਾ ਕਹਿੰਦਾ ਜੀ ਮੇਰੇ ਹਿਰਦੇ ਚ ਸ਼ਬਦ ਵਸਾ ਦਿਓ, ਉਹ ਕਹਿੰਦੇ ਵਸਾ ਦਿਆਂਗੇ, ਪਹਿਲਾਂ ਬਚਨ ਮਨ ਇੱਕ ਸੋਹਣੀ ਜਗ੍ਹਾ ਬਣਾ, ਜਿਹੋ ਜੀ ਅਸੀਂ ਕਵਾਂਗੇ ਉਹੋ ਜਿਹੀ ਜਗ੍ਹਾ ਬਣਾ। ਰਾਜੇ ਨੇ ਡਿਊਟੀ ਲਾ ਦਿੱਤੀ, ਜਿਵੇਂ ਮਹਾਤਮਾ ਨੇ ਕਿਹਾ ਉਵੇਂ ਜਗ੍ਹਾ ਬਣਾਈ। ਜਦੋਂ ਸਮਾਂ ਆਇਆ ਜਿਹੜਾ ਦਿਨ ਨੀਯਤ ਕੀਤਾ ਸੀ ਰਾਜੇ ਨੂੰ ਨਾਲ ਲੈ ਕੇ, ਉਹ ਗੁਰਮੁਖ ਪਿਆਰੇ ਕਹਿੰਦੇ ਜਦੋਂ ਉਸ ਜਗ੍ਹਾ ਤੇ ਗਏ, ਉਹਦਾ ਦਰਵਾਜ਼ਾ ਖੋਲਣ ਲੱਗੇ ਤਾਂ ਹੈਰਾਨ ਹੋ ਗਿਆ ਰਾਜਾ ਵੇਖ ਕੇ। ਉਹ ਜਿਹੜਾ ਹਾਲ ਬਣਾਇਆ ਸੀ ਜਿਹਦੇ ਵਿੱਚ ਬੈਠਣਾ ਸੀ, ਉਹਦੇ ਵਿੱਚ ਸਾਰੇ ਕਹਿੰਦੇ ਪਿੱਲਰ ਹੀ ਪਿੱਲਰ ਲੱਗੇ ਹੋਏ, ਥਮਲੇ ਲੱਗੇ ਹੋਏ ਆ, ਕਿਤੇ ਇੰਚ ਵੀ ਜਗ੍ਹਾ ਵਿੱਚ ਅੰਦਰ ਪ੍ਰਵੇਸ਼ ਕਰਨ ਨੂੰ ਥਾਂ ਖਾਲੀ ਨਹੀਂ ਸੀ, ਅੰਦਰ ਜਾ ਹੀ ਨਹੀਂ ਸੀ ਸਕਦਾ ਕੋਈ। ਰਾਜਾ ਕਹਿਣ ਲੱਗਿਆ ਮਹਾਤਮਾ ਜੀ ਇਹ ਕਿਹੋ ਜਿਹਾ ਮਖੌਲ ਕੀਤਾ ਹੈ, ਜਿਵੇਂ ਆਪ ਜੀ ਨੇ ਕਿਹਾ ਉਵੇਂ ਇਹ ਮਕਾਨ ਬਣਾਇਆ ਹੈ, ਤੇ ਤੁਸੀਂ ਅੱਜ ਦਾ ਸਮਾਂ ਦਿੱਤਾ ਸੀ ਕਿ ਇਹਦੇ ਵਿੱਚ ਬੈਠ ਕੇ ਤੈਨੂੰ ਨਾਮ ਦਿਆਂਗੇ, ਤੇਰੇ ਹਿਰਦੇ ਚ ਵਸਾ ਦਿਆਂਗੇ, ਇਹਦੇ ਤਾਂ ਅੰਦਰ ਪ੍ਰਵੇਸ਼ ਕਰਨ ਨੂੰ ਹੀ ਥਾਂ ਨਹੀਂ ਹੈ। ਰਾਜਾ ਕਹਿਣ ਲੱਗਿਆ ਬਸ ਇਹ ਤੈਨੂੰ ਸਿੱਖਿਆ ਦੇਣੀ ਸੀ, ਜਿਵੇਂ ਇਹ ਤਾਂ ਹਾਲ ਬਣਾਇਆ ਇਹੀ ਹਾਲ ਤੇਰੇ ਹਿਰਦੇ ਦਾ ਗਾ। ਜਿਵੇਂ ਤੂੰ ਕਹਿਣਾ ਵੀ ਮੇਰੇ ਹਿਰਦੇ ਚ ਨਾਮ ਵਸਾ ਦਿਓ, ਮੈਨੂੰ ਨਾਮ ਦੇ ਦਿਓ, ਤੇਰੇ ਅੰਦਰ ਜਗ੍ਹਾ ਹੀ ਨਹੀਂ ਨਾਮ ਨੂੰ ਟਿਕਾਉਣ ਵਾਸਤੇ, ਜਿਵੇਂ ਆ ਹਾਲ ਦੇ ਅੰਦਰ ਪ੍ਰਵੇਸ਼ ਕਰਨ ਨੂੰ ਥਾਂ ਨਹੀਂ ਪਹਿਲੋਂ ਹੀ ਭਰਿਆ ਪਿਆ, ਇਵੇਂ ਜਿਹੜਾ ਤੇਰਾ ਹਿਰਦਾ ਹੈ ਉਹ ਵਿਸ਼ਿਆਂ ਨਾਲ ਵਿਕਾਰਾਂ ਨਾਲ ਭਰਿਆ ਪਿਆ, ਪਹਿਲੋਂ ਅੰਦਰ ਸਫਾਈ ਕਰਨੀ ਪਵੇਗੀ, ਫੇਰ ਹਿਰਦੇ ਵਿੱਚ ਨਾਮ ਵਸੇਗਾ। ਪਹਿਲੋਂ ਸਾਫ ਕਰ, ਧਿਆਨ ਦੇ, ਗੁਰਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਗੁਰੂ ਦੀ ਸ਼ਰਨ ਵਿੱਚ ਬਹਿ ਕੇ ਇਕਾਂਤ ਬੈਠ ਕੇ ਵੇਖ ਕਿੱਥੋਂ ਇਹ ਵਿਸ਼ੇ ਵਿਕਾਰ ਤੈਨੂੰ ਸੰਨ ਲਾ ਕੇ ਤੇਰੇ ਅੰਦਰੋਂ ਨਾਮ ਰੂਪੀ ਧਨ ਚੋਰੀ ਕਰ ਰਹੇ ਆ। ਤਾਂ ਭਗਤ ਕਬੀਰ ਜੀ ਕਹਿੰਦੇ ਗੁਰੂ ਨੇ ਮੋਰੀ ਦਿਖਾ ਦਿੱਤੀ, ਮੂੰਦ ਲਈਏ ਦਰਵਾਜ਼ੇ ਵਾਜੀ ਵਾਲੇ ਅਨਹਦ ਵਾਜੇ, ਜਿੱਥੋਂ ਦੀ ਨੁਕਸਾਨ ਹੋ ਰਿਹਾ ਸੀ ਉਹ ਮੋਰੀਆਂ ਬੰਦ ਕਰ ਦਿੱਤੀਆਂ। ਜੇ ਅੱਖਾਂ ਰਾਹੀਂ ਵਿਕਾਰ ਦ੍ਰਿਸ਼ਟੀ ਰਾਹੀਂ ਵੇਖਦਾ ਸੀ, ਕਾਮ ਦ੍ਰਿਸ਼ਟੀ ਰਾਹੀਂ ਵੇਖਦਾ ਸੀ ਤਾਂ ਉਧਰੋਂ ਵਰਜਲੇ ਆ, ਜੇ ਕੰਨਾਂ ਰਾਹੀਂ ਗੰਧਨ ਬੈਣ ਸੁਣਦਾ ਸੀ ਉਧਰੋਂ ਵਰਜਲੇ ਆ, ਜੇ ਰਸਨਾ ਰਾਹੀਂ ਝੂਠ ਬੋਲਦਾ ਸੀ ਨਿੰਦਿਆ ਕਰਦਾ ਸੀ ਉਧਰੋਂ ਬੰਦ ਕਰਨਾ ਕੀ ਹੈ, ਇਧਰੋਂ ਸੰਕੋਚ ਕਰਕੇ ਬਾਣੀ ਪੜ੍ਹਨ ਲੱਗ ਗਿਆ, ਨਾਮ ਜਪਣ ਲੱਗ ਪਿਆ। ਅੰਦਰੋਂ ਪਹਿਲੋਂ ਸਫਾਈ ਜ਼ਰੂਰੀ ਆ, ਮੇਰਾ ਹੀਰ ਰਤਨ ਨਾਮ ਹਰ ਵਸਿਆ। ਭਗਤ ਕਬੀਰ ਜੀ ਦੇ ਕੋਲ ਇੱਕ ਰਾਜਾ ਸੋਭਾ ਵੇਖ ਕੇ ਆਇਆ, ਕਹਿਣ ਲੱਗਿਆ ਭਗਤ ਜੀ ਸੋਨੇ ਦੇ ਭਰੇ ਹੋਏ ਥਾਲ ਮੋਹਰਾਂ ਦੇ ਹੀਰੇ ਜਵਾਹਰਾਤ ਮੈਂ ਤੁਹਾਨੂੰ ਭੇਟ ਕਰ ਦਿੰਦਾ, ਆ ਜਿਸ ਨਾਮ ਕਰਕੇ ਤੁਹਾਡੀ ਸੋਭਾ ਹੋ ਰਹੀ ਹੈ ਨਾਮ ਮੈਨੂੰ ਵੀ ਦੇ ਦਿਓ। ਭਗਤ ਜੀ ਕਹਿੰਦੇ ਸੋਨੇ ਬਦਲੇ ਹੀਰੇ ਜਵਾਹਰਾਂ ਤਾਂ ਬਦਲੇ ਨਾਮ ਨਹੀਂ ਮਿਲਦਾ। ਕਹਿਣ ਲੱਗਿਆ ਜੀ ਕਿਵੇਂ, ਤੁਸੀਂ ਕਿਵੇਂ ਲਿਆ? ਤਾਂ ਭਗਤ ਜੀ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਕਹਿੰਦੇ ਅਸੀਂ ਸਾਰੇ ਢੰਡੋਲ ਕੇ ਵਾਚ ਕੇ ਵੇਖ ਲਿਆ ਇਹ ਜਿਹੜਾ ਨਾਮ ਹੈ ਇਹ ਅਮੋਲਕ ਹੈ, ਇਹ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਨਾਮ ਲਿਆ ਹੈ ਮੋਲ, ਇਹ ਕੰਚਨ ਸੋਨੇ ਨਾਲ ਨਹੀਂ ਮਿਲਦਾ, ਇਹ ਹੀਰੇ ਜਵਾਹਰਾਤਾਂ ਬਦਲੇ ਨਹੀਂ ਮਿਲਦਾ, ਇਹ ਤਾਂ ਖੁਸ਼ੀ ਗੁਰੂ ਦੀ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀ ਬਖਸ਼ਿਸ਼ ਹੋ ਜਾਵੇ, ਫੇਰ ਨਾਮ ਦੀ ਪ੍ਰਾਪਤੀ ਹੈ, ਨਹੀਂ ਤਾਂ ਕਿੰਨਾ ਸੰਸਾਰ ਆ, ਸੰਸਾਰ ਭੜਕਦਾ ਫਿਰਦਾ। ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਵੀ ਗੁਰੂ ਦੀ ਆਗਿਆ ਨਹੀਂ ਮੰਨਦੇ, ਗੁਰੂ ਦਾ ਹੁਕਮ ਨਹੀਂ ਮੰਨਦੇ, ਅਭਿਆਸ ਨਹੀਂ ਕਰਦੇ, ਤੇ ਨਾਮ ਹਿਰਦੇ ਚ ਕਿੱਥੇ ਵਸਣਾ। ਮਹਾਰਾਜ ਕਹਿੰਦੇ ਜਿਹੜਾ ਨਾਮ ਹੈ ਰਤਨਾਂ ਦੀ ਨਿਆਈ ਅਮੋਲਕ ਹੈ, ਮੇਰਾ ਹੀਰ ਹੈ ਰਤਨ ਨਾਮ। ਰਤਨ ਨਾਮ ਕਿਹਾ, ਨਾਮ ਪਰਮੇਸ਼ਰ ਵਾਹਿਗੁਰੂ ਦਾ ਮਹਾਰਾਜ ਕਹਿੰਦੇ ਰਤਨ ਦੀ ਤਰ੍ਹਾਂ ਹੈ। ਰਤਨ ਹੁੰਦਾ ਕੀਮਤੀ ਪੱਥਰ, ਜਿਹਦੀ ਕੀਮਤ ਹੋਵੇ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇੱਕ ਹੀਰਾ ਦਿੱਤਾ ਸੀ ਭਾਈ ਮਰਦਾਨੇ ਨੂੰ, ਵੀ ਜਾ ਇਹਦਾ ਮੁੱਲ ਪਵਾ ਕੇ ਲਿਆ ਪਟਨਾ ਸਾਹਿਬ ਦੀ ਧਰਤੀ। ਜਿਹਨੂੰ ਪਰਖ ਨਹੀਂ ਸੀ, ਸਬਜ਼ੀ ਵਾਲੀ ਦੁਕਾਨ ਤੇ ਗਿਆ ਤਾਂ ਉਹਨਾਂ ਨੇ ਕਿਹਾ ਵੀ ਇਹਦਾ ਮੁੱਲ ਸਾਨੂੰ ਤਾਂ ਪਤਾ ਨਹੀਂ, ਹਾਂ ਦੋ ਮੂਲੀਆਂ ਇਹਦੀ ਥਾਂ ਤੇ ਲੈ ਦਿਓ। ਭਾਈ ਮਰਦਾਨਾ ਜੀ ਕਹਿੰਦੇ ਵੀ ਤੁਹਾਨੂੰ ਇਹਦੀ ਕੀਮਤ ਦਾ ਨਹੀਂ ਪਤਾ। ਅੱਗੇ ਮਠਿਆਈ ਵਾਲੀ ਦੁਕਾਨ ਤੇ ਗਏ, ਉਹ ਕਹਿਣ ਲੱਗੇ ਵੀ ਜੇ ਕੁਝ ਸ਼ਕਣਾ ਹੈ ਤੈਨੂੰ ਸੁਕਾ ਦਿੰਦੇ ਹਾਂ, ਦੋ ਚਾਰ ਪੂੜੀਆਂ ਖਾ ਲਓ, ਇਹ ਤਾਂ ਸਾਡੇ ਕਿਸੇ ਕੰਮ ਨਹੀਂ ਹੈ ਪੱਥਰ। ਭਾਈ ਮਰਦਾਨਾ ਜੀ ਨੇ ਜਾਣਿਆ ਵੀ ਇਹਨਾਂ ਨੂੰ ਵੀ ਪਰਖ ਨਹੀਂ ਹੈ। ਅੱਗੇ ਬਜਾਜ ਕੋਲ ਕੱਪੜੇ ਵਾਲੀ ਦੁਕਾਨ ਤੇ ਗਏ, ਉਹ ਕਹਿਣ ਲੱਗੇ ਵੀ ਅਸੀਂ ਤਾਂ ਇਹ ਪੱਥਰ ਤੋਂ ਕੁਝ ਨਹੀਂ ਕੰਮ ਲੈਣਾ, ਸਾਡੇ ਕਿਸੇ ਅਰਥ ਨਹੀਂ। ਹਾਂ ਦੇਖਣ ਨੂੰ ਸੋਹਣਾ ਲੱਗਦਾ, ਦੋ ਗਜ ਕੱਪੜਾ ਦੇ ਦਿੰਦੇ ਹਾਂ। ਕਿਸੇ ਨੇ ਦੋ ਮੂਲੀਆਂ, ਕਿਸੇ ਨੇ ਦੋ ਪੂਰੀਆਂ ਤੇ ਕਿਸੇ ਨੇ ਦੋ ਗਜ ਕੱਪੜਾ। ਪਰ ਜਦੋਂ ਜੌਹਰੀ ਦੇ ਕੋਲ ਗਏ, ਸਾਲ ਸਰਾਏ ਜੌਹਰੀ ਦੀ ਦੁਕਾਨ ਤੇ ਗਏ, ਜਦੋਂ ਉਹਨੂੰ ਹੀਰਾ ਵਿਖਾਇਆ, ਉਹ ਵੇਖਣ ਸਾਰ ਆਪਣੀ ਗੱਦੀ ਤੋਂ ਉੱਠਿਆ ਤੇ ਉਹਨਾਂ ਸਮਿਆਂ ਦੇ ਵਿੱਚ 100 ਰੁਪਇਆ ਲੈ ਕਰਕੇ ਉਸ ਹੀਰੇ ਨੂੰ ਨਮਸਕਾਰ ਕੀਤੀ, ਸੀਸ ਝੁਕਾਇਆ ਤੇ 100 ਰੁਪਇਆ ਭੇਟਾ ਰੱਖ ਦਿੱਤੀ। ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਇਹਦੀ ਕੀਮਤ 100 ਰੁਪਇਆ। ਜੌਹਰੀ ਕਹਿਣ ਲੱਗਿਆ, ਨਹੀਂ ਇਹਦੀ ਕੀਮਤ ਨਹੀਂ ਹੈ, ਇਹਦੀ ਦਰਸ਼ਨੀ ਭੇਟਾ ਹੈ। ਮੇਰੇ ਪਿਤਾ ਨੇ, ਮੇਰੇ ਉਸਤਾਦ ਨੇ ਜਦੋਂ ਮੈਨੂੰ ਇਹ ਕੰਮ ਸਿਖਾਇਆ ਸੀ, ਉਹਨਾਂ ਨੇ ਦੱਸਿਆ ਸੀ ਵੀ ਇੱਕ ਐਸਾ ਵੀ ਹੀਰਾ ਹੁੰਦਾ ਹੈ, ਜੇ ਕਿਤੇ ਤੈਨੂੰ ਭਾਗਾਂ ਨਾਲ ਉਹਦੇ ਦਰਸ਼ਨ ਹੋ ਜਾਣ, ਉਹਦੀ ਦਰਸ਼ਨੀ ਭੇਟਾ ਘੱਟੋ ਘੱਟ 100 ਦਮੜਾ ਰੱਖਣਾ। ਕਹਿੰਦੇ ਫਿਰ ਮੁੱਲ ਦਾ ਕਹਿਣ ਲੱਗੇ ਵੀ ਆ ਹਿੰਦੁਸਤਾਨ ਦੀ ਜਿੰਨੀ ਪੂੰਜੀ ਹੈ ਇਹ 3-4 ਵਾਰੀ ਕਹਿੰਦੇ ਜੋੜ ਲਓ, ਫਿਰ ਵੀ ਇਹਦੀ

0: ਨਾਮ ਬਖਸ਼ਿਸ਼ ਕੀਤਾ, ਉਹਦੇ ਨਾਲ ਜਿਹੜਾ ਰਿਣ ਸੀ ਉਹ ਲੱਥ ਗਿਆ। ਹੁਣ ਸਟੇਕਾਂ ਦੇ ਅੰਦਰ ਇਹਦੇ ਵੱਖਰੇ ਵੱਖਰੇ ਅਰਥ ਨੇ। ਜਦੋਂ ਆਪਾਂ ਪੁਰਾਤਨ ਸਟੇਕ ਫਰੀਦਕੋਟ ਜਾਂ ਟੀਕਾ ਪੜ੍ਹਦੇ ਹਾਂ ਜਾਂ ਸੱਤੋ ਕੀ ਗਲੀ ਵਾਲਾ ਸਟੀਕਾ ਪੜ੍ਹਦੇ ਹਾਂ ਜਾਂ ਆਪਾਂ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਸ਼੍ਰੋਮਣੀ ਦਮਦਮੀ ਸਟੇਕ ਪੜ੍ਹਦੇ ਹਾਂ, ਇਹਨਾਂ ਟੀਕਿਆਂ ਦੇ ਵਿੱਚ ਚਾਰ ਤਰ੍ਹਾਂ ਦਾ ਮਨੁੱਖ ਦੇ ਉੱਪਰ ਰਿਣ ਦਾ ਜ਼ਿਕਰ ਕੀਤਾ। ਉਹ ਕਹਿੰਦੇ ਜਦੋਂ ਗੁਰੂ ਦਾ ਨਾਮ ਪ੍ਰਾਪਤ ਕਰ ਲਿਆ, ਕੋਈ ਗੁਰੂ ਵਾਲਾ ਬਣ ਗਿਆ, ਜਦੋਂ ਅੰਮ੍ਰਿਤ ਛਕਦੇ ਆਪਾਂ ਨੂੰ ਦੀਕਸ਼ਾ ਮੰਤਰ ਮਿਲਦਾ ਹੈਗਾ ਵਾਹਿਗੁਰੂ ਗੁਰਮੰਤਰ, ਉਹ ਲੈਣ ਦੇ ਨਾਲ ਹੀ ਉਹ ਜਿਹੜੇ ਚਾਰੇ ਤਰ੍ਹਾਂ ਦੇ ਰਿਣ ਨੇ ਉਹ ਲੱਥ ਜਾਂਦੇ ਆ। ਨਹੀਂ, ਮਨੁੱਖ ਦੇ ਸਿਰ ਤੇ ਉਹਨਾਂ ਦਾ ਬੋਝ ਰਹਿੰਦਾ। ਜਿਹੜੇ ਨਵੀਨ ਵਿਦਵਾਨ ਨੇ ਉਹਨਾਂ ਨੇ ਅਰਥ ਕੀਤਾ ਕਿ ਜਦੋਂ ਅਸੀਂ ਮਾਤਾ ਦੇ ਉਦਰ ਦੇ ਵਿੱਚ ਸੀ ਤਾਂ ਉਸ ਵੇਲੇ ਵਾਹਿਗੁਰੂ ਜੀ ਦੇ ਨਾਲ ਅਸੀਂ ਵਚਨ ਕੀਤਾ ਵੀ ਇਹ ਵਾਹਿਗੁਰੂ, ਇਹ ਜਿਹੜੀ ਮਾਂ ਦੇ ਉਦਰ ਦੀ ਅੱਗ ਹੈ ਇਹਦੇ ਵਿੱਚੋਂ ਸਾਡੀ ਰੱਖਿਆ ਕਰ, ਸਾਨੂੰ ਕੱਢ ਲੈ, ਸਾਨੂੰ ਜਨਮ ਦਵਾ ਦੇ, ਅਸੀਂ ਤੇਰਾ ਨਾਮ ਜਪਾਂਗੇ। ਉਹ ਜਿਹੜਾ ਬਚਨ ਕੀਤਾ ਹੋਇਆ ਸੀ ਨਾ, ਬਚਨ ਦਾ ਰਿਣ ਸੀ, ਉਹਦਾ ਸਿਰ ਦੇ ਉੱਤੇ ਬੋਝ ਸੀ, ਭਾਰ ਸੀ। ਜਦੋਂ ਕਹਿੰਦੇ ਗੁਰੂ ਤੋਂ ਨਾਮ ਲੈ ਲਿਆ, ਉਹ ਬੋਝ ਭਾਰ ਰਿਣ ਲੱਥ ਗਿਆ। ਗੁਰਨਾਮ ਦੀ ਉਹ ਰਿਣ ਲੱਥਾ, ਉਹ ਰਿਣ ਲੱਥ ਗਿਆ।
1: ਮੇਰੇ ਮਨ ਭਜ ਰਾਮ ਨਾਮ ਸਭ ਅਰਥ।
0: ਹੇ ਮੇਰੇ ਮਨ, ਇੱਥੇ ਮਨ ਨੂੰ ਕਿਹਾ, ਤਨ ਨੂੰ ਨਹੀਂ ਕਿਹਾ, ਕਿਉਂਕਿ ਜਿਹੜਾ ਨਾਮ ਜਪਦਾ ਉਹ ਮਨ ਜਪਦਾ ਹੈ। ਜਿੰਨਾ ਚਿਰ ਕੱਲਾ ਤਨ ਜਪਦਾ ਉਨਾ ਚਿਰ ਪ੍ਰਵਾਨ ਨਹੀਂ ਹੈ। ਜਦੋਂ ਮਨ ਕਰਕੇ ਜਪਣ ਲੱਗਦਾ ਹੈ ਉਦੋਂ ਪ੍ਰਵਾਨ ਹੁੰਦਾ, ਉਦੋਂ ਹੀ ਖੇਡ ਬਣਨੀ ਸ਼ੁਰੂ ਹੁੰਦੀ ਹੈ। ਜਿੰਨਾ ਚਿਰ ਮਨ ਨਹੀਂ, ਸੁਰਤ ਨਹੀਂ ਹੈ, ਉਨਾ ਚਿਰ ਖੇਡ ਨਹੀਂ ਬਣਦੀ। ਮੇਰੇ ਮਨ, ਹੇ ਮੇਰੇ ਮਨਾ, ਭਜ, ਭਜਨ ਕਰ, ਸਿਮਰਨ ਕਰ। ਮਹਾਰਾਜ ਕਹਿੰਦੇ ਰਾਮ ਨਾਮ ਰਮੇ ਹੋਏ ਵਿਆਪਕ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਅਰਥਾ। ਤੇਰੇ ਜਿਹੜੇ ਸੰਸਾਰ ਦੀਆਂ ਵਾਸ਼ਨਾਵਾਂ ਇੱਛਾਵਾਂ ਨੇ ਆਸਾ ਤੇ ਮਨਸਾ ਰੂਪ ਵਿੱਚ, ਆਸਾ ਹੁੰਦੀ ਹੈ ਥੋੜ੍ਹੀ ਚਿਰੀ, ਇੱਛਾ ਰੋਜ਼ ਨਵੀਂ ਨਵੀਂ ਪੈਦਾ ਹੁੰਦੀ ਹੈ। ਇੱਕ ਚੀਜ਼ ਮਿਲ ਗਈ, ਇੱਕ ਹੋਰ ਇੱਛਾ ਹੋ ਗਈ। ਇੱਛਾ ਵਿਦਵਾਨ ਕਹਿੰਦੇ ਹੈ ਵੀ ਪਲੱਸ ਨਹੀਂ ਹੁੰਦੀ, ਇਹ ਮਲਟੀਪਲਾਈ ਹੁੰਦੀ ਆ। ਜਿਵੇਂ ਦੋ ਤੇ ਦੋ ਚਾਰ ਹੋ ਜਾਂਦੀ ਹੈ, ਤੇ ਚਾਰ ਤੇ ਚਾਰ ਇਹ ਅੱਠ ਨਹੀਂ ਹੁੰਦੀਆਂ, ਸੋਲਾਂ ਹੁੰਦੀਆਂ। ਅੱਗੇ ਇੰਨੀ ਸਪੀਡ ਨਾਲ ਵੱਧਦੀਆਂ ਇੱਛਾਵਾਂ। ਜਿਹੜੀ ਮਨਸਾ ਹੈ, ਕਈ ਵਾਰੀ ਮਨੁੱਖ ਦੀ ਕੋਈ ਮਨਸਾ ਇੱਛਾ ਜਿਹੜੀ ਬਹੁਤ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਤੇ ਪੂਰੀ ਨਹੀਂ ਹੋ ਰਹੀ, ਉਹ ਮਨਸਾ ਹੁੰਦੀ ਆ। ਇਹ ਹੈ ਦੁੱਖਦਾਈ ਨੇ। ਮਹਾਰਾਜ ਕਹਿੰਦੇ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਜੇ ਇਹ ਕਿਤੇ ਵਿਚਕਾਰ ਰਹਿ ਜਾਣ ਤੇ ਸਰੀਰ ਦੀ ਉਮਰ ਪੂਰੀ ਹੋ ਜਾਵੇ ਤਾਂ ਫਿਰ ਉਹ ਇੱਛਾ ਅਨੁਸਾਰ ਅਗਲਾ ਜਨਮ ਫਿਰ ਮਿਲ ਜਾਂਦਾ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਇਹ ਜਨਮ ਦਵਾ ਦਿੰਦੀ ਹੈ ਨੇ ਦੁਬਾਰਾ। ਮਹਾਰਾਜ ਕਹਿੰਦੇ ਜੇ ਤੇਰੇ ਮਨ ਚ ਇੱਛਾਵਾਂ ਹੈ, ਅਰਥ ਦੀ ਇੱਛਾ ਹੈ, ਧਰਮ ਦੀ ਇੱਛਾ ਹੈ, ਕਾਮ ਦੀ ਇੱਛਾ ਹੈ, ਮੋਖ ਦੀ ਇੱਛਾ ਹੈ, ਇਹ ਜਿਹੜੇ ਚਾਰ ਪਦਾਰਥ ਨੇ, ਇਹ ਚਾਰੇ ਦੇ ਚਾਰੇ ਤੇਰੇ ਮਨੋਰਥ ਨਾਮ ਜਪਣ ਨਾਲ ਪੂਰੇ ਹੋ ਜਾਣਗੇ। ਇਸ ਲਈ ਤੂੰ ਵਿਆਪਕ ਵਾਹਿਗੁਰੂ ਦਾ ਨਾਮ ਜਪ।
1: ਗੁਰ ਪੂਰੈ ਹਰ ਨਾਮ ਦਰੜਾਇਆ।
0: ਮਹਾਰਾਜ ਕਹਿੰਦੇ ਜਦੋਂ ਤੂੰ ਨਾਮ ਜਪੇਗਾ ਨਾ, ਤੇਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਕਹਿੰਦੇ ਮਹਾਰਾਜ ਫਿਰ ਨਾਮ ਕੀ ਤੋਂ ਲਈਏ? ਤਾਂ ਸਤਿਗੁਰੂ ਜੀ ਕਹਿੰਦੇ ਗੁਰੂ ਤੋਂ। ਕਹਿੰਦੇ ਜੀ ਕਿਹੜੇ ਗੁਰੂ ਤੋਂ? ਮਹਾਰਾਜ ਕਹਿੰਦੇ ਗੁਰ ਪੂਰਾ, ਗੁਰ ਪੂਰਾ ਹੈ, ਪੂਰੇ ਗੁਰੂ ਤੋਂ ਲੈਣਾ ਨਾਮ, ਕੱਚੇ ਗੁਰੂ ਤੇ ਨਹੀਂ। ਕਾਚੇ ਗੁਰੂ ਤੇ ਮਹਾਰਾਜ ਕਹਿੰਦੇ ਮੁਕਤ ਨਹੀਂ ਕੋਈ ਹੋਇਆ ਅੱਜ ਤੱਕ। ਜਿਹੜਾ ਆਪ ਮੁਕਤ ਹੈ ਤੇ ਸੰਸਾਰ ਨੂੰ ਮੁਕਤ ਕਰਨ ਦੇ ਸਮਰੱਥ ਹੈ ਉਹ ਪੂਰਾ ਗੁਰੂ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ ਕਲਯੁਗ ਦੇ ਵਿੱਚ। ਬਾਕੀ ਸਾਰੀਆਂ ਨਕਲੀ ਦੁਕਾਨਾਂ ਨੇ, ਝੂਠੇ ਨੇ, ਉਹ ਆਪ ਡੁੱਬਣਗੇ ਤੇ ਆਪਣੇ ਚੇਲਿਆਂ ਨੂੰ ਵੀ ਡੋਬਣਗੇ। ਉਹਨਾਂ ਦਾ ਪਤਾ ਨੀ ਕੀ ਬਣਨਾ ਅੱਗੇ, ਕਿਹੜੀ ਜੂਨ ਚ ਪੈਣਾ, ਕਿਹੜੇ ਜਨਮ ਮਿਲਣੇ ਆ, 84 ਦੇ ਵਿੱਚ ਕਿੱਥੇ ਕਿੱਥੇ ਭਟਕਣਾ ਹੈ, ਤੇ ਉਹਨਾਂ ਦੇ ਚੇਲਿਆਂ ਨੇ ਕਿੱਥੇ ਮੁਕਤ ਹੋਣਾ। ਇਸ ਲਈ ਮਹਾਰਾਜ ਕਹਿੰਦੇ ਗੁਰ ਪੂਰਾ ਹੈ, ਪੂਰੇ ਗੁਰੂਦੁਆਰਾ ਹਰ ਨਾਮ ਦਰੜਾਇਆ। ਜੋ ਵਿਧੀ ਬਖਸ਼ਿਸ਼ ਕੀਤੀ ਹੈ ਪੰਜਾਂ ਨੇ, ਉਹ ਵਾਹਿਗੁਰੂ ਦਾ ਨਾਮ ਜਦੋਂ ਉਹਨਾਂ ਨੇ ਦਰੜਾਇਆ, ਦੀਕਸ਼ਾ ਮੰਤਰ ਸਾਨੂੰ ਦ੍ਰਿੜ

ਹਾਂ ਜੀਵਨ ਬੇਅਰਥ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਮਹਾਰਾਜ ਕਹਿੰਦੇ ਜੇ ਸੋ ਚੰਦਾ ਉਗਵੈ, ਸੂਰ ਚੜੇ ਹਜ਼ਾਰ, ਏਤੇ ਚਾਰਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਪੰਜਮ ਪਾਤਸ਼ਾਹ ਸਲੋਕ ਸਹਿ ਸਕ੍ਰਿਤੀ ਮਹੱਲਾ ਪੰਜਵਾਂ ਚ ਕਹਿੰਦੇ ਗੁਰਮੰਤਰ ਹਿਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੈ, ਕੂਕਰਾ ਸੂਕਰਾ ਕਰਦ ਪੈ ਸਰਪਣੈ। ਮਹਾਰਾਜ ਕਹਿੰਦੇ ਸਾਰੀਆਂ ਜੂਨਾਂ ਉਹਨਾਂ ਨੂੰ ਭੋਗਣੀਆਂ ਪੈਣਗੀਆਂ। ਕੂਕਰ ਹੈ, ਸੂਕਰ ਹੈ, ਗਰਦ ਪੈ ਕੱਕ ਹੈ, ਸਰਪਣ ਹੈ, ਤੁਲਖਲ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਮਰਜ਼ੀ ਧਨਾੜ ਹੋਵੇ, ਸੁੰਦਰ ਹੋਵੇ, ਵਿਦਵਾਨ ਹੋਵੇ, ਜਿੰਨਾ ਚਿਰ ਨਾਮ ਨਹੀਂ ਲਿਆ ਉਹਨੂੰ ਤਰਕਾਰ ਹੈ। ਇਸ ਲਈ ਨਾਮ ਲੈਣਾ ਜੀਵਨ ਦੇ ਵਿੱਚ, ਗੁਰੂ ਧਾਰਨਾ ਅਤ ਲਾਜ਼ਮੀ ਆ। ਸਤਿਗੁਰੂ ਮਹਾਰਾਜ

0: ਮੂਰਖ ਨੇ ਮਹਾਰਾਜ ਕਹਿੰਦੇ ਭਾਈ ਮੂੜ ਮੂਰਖ ਜਾਣਨਾ ਕਰੋ
1: ਤੇ ਮੋਹ ਮਾਇਆ ਨਿਤ ਫਾਥਾ
0: ਤੂੰ ਕਿਉਂ ਮਨਮੁਖ ਨੇ ਕਿਉਂਕਿ ਮਾਇਆ ਦੇ ਮੂੰਹ ਵਿੱਚ

0: ਜਿਹੜਾ ਜਨਮ ਹੈ ਉਹ ਬੇਅਰਥ ਚਲਿਆ ਗਿਆ। ਉਹਨਾਂ ਨੇ ਜੀਵਨ ਆਪਣਾ ਬੇਅਰਥ ਨਾਮ ਤੋਂ ਬਿਨਾਂ ਗਵਾ ਲਿਆ।
1: ਜਨ ਸਾਧੂ ਚਰਨ ਸਾਧ ਪਗ ਸੇਵੇ।
0: ਇਹ ਤੋਂ ਉਲਟ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਕਰਕੇ

ਉਹ ਮਾਲਕ ਵਾਲੇ ਜਿਹੜੇ ਗੁਰਮੁਖ ਸਨ ਸਨਾਤ ਸਨ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸਫਲ ਹੋ ਜਾਣਾ ਵਾ, ਉਹਨਾਂ ਦਾ ਜਨਮ ਸਫਲ ਹੈ, ਉਹਨਾਂ ਦਾ ਇੱਥੇ ਆਉਣਾ ਵੀ ਅਤੇ ਪਰਲੋਕ ਵਿੱਚ ਵੀ ਮਹਾਰਾਜ ਕਹਿੰਦੇ ਸਫਲ ਹੈ, ਉਹਨਾਂ ਦਾ ਲੋਕ ਵਿੱਚ ਵੀ ਅਤੇ ਪਰਲੋਕ

ਜਿਨ੍ਹਾਂ ਦਾ ਜੀਵਨ ਸਫਲ ਹੈ, ਧਨ ਜਨਮ ਹੈ। ਇਹ ਵਾਹਿਗੁਰੂ ਕਿਰਪਾ ਕਰੋ ਮੈਨੂੰ ਐਸੇ ਆਪਣੇ ਜਿਹੜੇ ਦਾਸ ਨੇ, ਉਹਨਾਂ ਦੇ ਜਿਹੜੇ ਸੇਵਾ ਕਰਨ ਵਾਲੇ ਦਾਸ ਨੇ, ਉਹ ਸੇਵਾ ਕਰਨ ਵਾਲੇ ਦਾਸਾਂ ਦਾ ਮੈਨੂੰ ਦਾਸ ਬਣਾ ਦਿਓ। ਵੇਖੋ ਨਾਮ ਜਪਣ ਵਾਲੇ ਦੀ ਮਹਾਨਤਾ ਕਹਿ ਰਹੇ ਆ ਸਤਿਗੁਰੂ ਕਿ ਜਿਹੜਾ ਨਾਮ ਜਪਣ ਵਾਲਾ ਤੁਹਾਡਾ ਸੇਵਕ ਦਾਸ ਹੈ, ਉਹਦੀ ਸੇਵਾ ਕਰਨ ਵਾਲਾ ਜਿਹੜਾ ਸੇਵਾਦਾਰ ਦਾਸ ਹੈ, ਉਹਦਾ

0: ਧਾਰ ਦਇਆ ਦੇ ਘਰ ਵਿਚ ਆ ਕੇ ਇਹ ਕਿਰਪਾ ਮੇਰੇ ਤੇ ਕਰ ਦਿਓ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਦਿਓ।
1: ਹਮ ਅੰਧਲੇ ਗਿਆਨਹੀਨ ਅਗਿਆਨੀ
0: ਮਹਾਰਾਜ, ਅਸੀਂ ਮਨ ਬੁੱਧ ਜਿਹੜੇ ਸਾਡੇ ਨੇਤਰ ਨੇ ਇਹਨਾਂ ਤੇ ਭਰਮ ਦੇ ਫੁੱਲੇ ਪਏ ਹੋਏ ਆ, ਇਹਨਾਂ ਨੂੰ ਗਿਆਨ ਦਾ ਸੁਰਮਾਪ ਪਾਓ, ਅਸੀਂ ਅੰਨੇ ਆ, ਗਿਆਨ ਦੀ ਰੋਸ਼ਨੀ ਨਹੀਂ ਹੈ, ਜਿਵੇਂ ਆ ਸਾਡੀਆਂ ਅੱਖਾਂ ਨੇ ਇਹਨਾਂ ਵਿੱਚ ਜੋਤ ਹੈ, ਇਹਨਾਂ ਨਾਲ ਸਾਨੂੰ ਦਿਖਾਈ ਦਿੰਦਾ, ਇਹਨਾਂ ਦੇ ਵਿੱਚ ਰੰਗ ਨੇ, ਰੰਗਾਂ ਦੁਆਰਾ ਵੱਖਰੇ ਵੱਖਰੇ ਰੰਗਾਂ ਦੀ ਪਛਾਣ ਹੁੰਦੀ ਆ, ਕਈਆਂ ਨੂੰ ਕਲਰ ਬਲਾਈਂਡਨੈਸ ਹੁੰਦੀ ਆ, ਡਾਕਟਰ ਕਹਿ ਦਿੰਦੇ ਆ ਵੀ ਇਹਨੂੰ ਬਲੈਕ ਐਂਡ ਵਾਈਟ ਹੀ ਦਿਸੂਗਾ, ਇਹਨੂੰ ਕੋਈ ਰੰਗ ਨਹੀਂ ਦਿਖਾਈ ਦੇਊਗਾ, ਇਹ ਪਰਮੇਸ਼ਰ ਦੀ ਖੇਡ ਐਸੀ ਆ। ਜਿਹੜੇ ਮਨ ਤੇ ਬੁੱਧ ਦੇ ਨੇਤਰ ਨੇ ਰੂਹ ਦੇ ਉੱਪਰ, ਜਿਹਨੂੰ ਅਸੀਂ ਆਤਮਾ ਕਹਿ ਦਿੰਦੇ, ਬਾਣੀ ਚ ਵੱਖਰੇ ਵੱਖਰੇ ਨਾਮ ਮਨ ਵੀ ਆ, ਉਹਦੇ ਵਿੱਚ ਗਿਆਨ ਦੀ ਰੋਸ਼ਨੀ ਹੈ, ਗਿਆਨ ਅੰਜਨ ਗੁਰ ਦੀ ਆ। ਜਦੋਂ ਗੁਰੂ ਕੋਲ ਸੇਵਕ ਆਉਂਦਾ, ਗੁਰੂ ਨੂੰ ਗਿਆਨ ਦਾ ਸੁਰਮਾ ਪਾ ਕੇ ਭਰਮ ਦੇ ਫੋਲੇ ਕੱਟ ਦਿੰਦਾ, ਫਿਰ ਉਹਦੇ ਗਿਆਨ ਦਾ ਜਿਹੜਾ ਪ੍ਰਕਾਸ਼ ਹੈ ਉਹਨੂੰ ਉਹ ਸਾਰਾ ਸੰਸਾਰ ਤੱਤ ਵਿਵੇਚਨ ਕਰਕੇ ਉਹ ਹੰਸ ਦੀ ਨਿਆਈ, ਜਿਵੇਂ ਹੰਸ ਦੀ ਚੁੰਝ ਵਿੱਚ ਖਟਿਆਈ ਹੈ, ਭਾਵੇਂ ਕੋਈ ਦੁੱਧ ਚ ਪਾਣੀ ਮਿਲਾ ਕੇ ਰੱਖ ਦੋ, ਜਦੋਂ ਚੁੰਝ ਪਾਉਂਦਾ ਹੈ ਉਸੇ ਵੇਲੇ ਉਹਦੇ ਜਿਹੜਾ ਦੁੱਧ ਦੇ ਵਿੱਚ ਮਿਲਾਵਟ ਸੀ ਉਹ ਵੱਖਰੀ ਹੋ ਜਾਂਦੀ ਹੈ ਤੇ ਦੁੱਧ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ। ਜਿਹੜਾ ਹੰਸ ਹੈ ਉਹ ਪਾਣੀ ਨਹੀਂ ਪੀਂਦਾ ਕਦੇ ਵੀ, ਉਹ ਜਿਹੜਾ ਤੱਤ ਹੈ ਦੁੱਧ ਦੀਆਂ ਫੁੱਟੀਆਂ ਨੇ ਉਹਦਾ ਚੋਗਾ ਚੁੱਕ ਲੈਂਦਾ। ਇਵੇਂ ਮਾਰੇ ਕਹਿੰਦੇ ਗੁਰਸਾਗਰ ਰਤਨੀ ਭਰਪੂਰੇ, ਜਿਹੜਾ ਗੁਰੂ ਆ ਉਹ ਸਾਗਰ ਦੀ ਨਿਆਈ ਆ, ਸਮੁੰਦਰ ਦੀ ਨਿਆਈ ਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇੱਥੇ ਜਿਹੜੇ ਸੰਤ ਨੇ ਉਹ ਸੰਤ ਰੂਪੀ ਹੰਸ ਆਉਂਦੇ ਆ, ਉਹ ਅੰਮ੍ਰਿਤ ਦਾ ਚੋਗਾ ਚੁੱਕਦੇ ਆ, ਤੇ ਜਿਹੜੇ ਮਨਮੁੱਖ ਹੈ ਉਹ ਗੁਰੂ ਘਰ ਆ ਕੇ ਗੁਰੂ ਘਰ ਦੀਆਂ ਬੇਅਦਬੀਆਂ, ਗੁਰੂ ਘਰ ਦੇ ਉੱਪਰ ਆ ਕਰਕੇ ਤੋਹਮਤਾਂ ਲਾਉਣੀਆਂ, ਗੁਰੂ ਘਰ ਦੀ ਨਿੰਦਿਆ ਕਰਨੀ, ਉਹ ਕਾਮ ਇਰਤੀ ਧਾਰਨ ਕਰਦੇ, ਉਹ ਤੱਤਵ ਵਿੱਚ ਨਹੀਂ ਕਰਦੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਅੰਨੇ ਹਾਂ, ਸਾਨੂੰ ਸੋਝੀ ਨਹੀਂ ਹੈ, ਸਾਨੂੰ ਗਿਆਨ ਨਹੀਂ ਹੈ, ਗਿਆਨ ਤੋਂ ਹੀਣੇ ਹਾਂ।
1: ਕਿਉਂ ਚੱਲੇ ਮਾਰਗ ਪੰਥਾ,
0: ਤੁਹਾਡਾ ਜਿਹੜਾ ਪੰਥ ਹੈ, ਖਾਲਸਾ ਪੰਥ ਹੈ, ਤੁਹਾਡੀ ਪ੍ਰਾਪਤੀ ਦਾ ਪੰਥ ਕਹੀਏ, ਜਿਹੜਾ ਰਸਤਾ ਉਹਦੀ ਸਾਨੂੰ ਸੋਝੀ ਨਹੀਂ ਹੈ। ਅੱਜ ਕਈ ਜਿਹੜੇ ਮੂਰਖ ਲੋਕ ਨੇ, ਭਾਵੇਂ ਵੱਡੇ ਅਹੁਦਿਆਂ ਤੇ ਵੱਡੀਆਂ ਪਦਵੀਆਂ ਤੇ ਕਿਉਂ ਨਾ ਬੈਠੇ ਹੋਣ, ਉਹ ਕਹਿੰਦੇ ਆ ਵੀ ਗੁਰੂ ਘਰ ਦੀ ਤੇ ਸਿੱਖੀ ਦੀ ਸੋਝੀ ਹੋਈ ਸਾਨੂੰ ਹੈ। ਦਿਨ ਰਾਤ ਸਰਾਬਾਂ ਦੇ ਵਿੱਚ ਡੁੱਬੇ ਹੋਏ ਆ ਵਿਦਵਾਨ, ਕਹਿੰਦੇ ਗਲਾਸੋ ਮੈਂ ਜੋ ਡੂਬੇ ਫਿਰ ਨਾ ਉਭਰੇ ਜ਼ਿੰਦਗਾਨੀ ਮੈਂ, ਹਜ਼ਾਰੋਂ ਬਹਿ ਗਏ ਨੂੰ ਬੋਤਲੋਂ ਕੇ ਬੰਦ ਪਾਣੀ ਮੈਂ, ਖੁਦਾ ਕੇ ਵਾਸਤੇ ਜਰਾ ਸ਼ਰਾਬ ਛੋੜੋ ਪੀ। ਕਹਿੰਦੇ ਇਹ ਜਿਹੜੀ ਸ਼ਰਾਬ ਹੈ, ਮਹਾਰਾਜ ਨੇ ਤਾਂ ਬਾਣੀ ਦੇ ਵਿੱਚ ਕਿਹਾ ਵੀ ਇਹ ਮੱਤ ਵਿੱਚ ਵਰਲ ਪਾ ਦਿੰਦੀ ਆ, ਸੋਝੀ ਨਹੀਂ ਰਹਿਣ ਦਿੰਦੀ। ਸ਼ਰਾਬੀ ਬੰਦਾ ਸ਼ਰਾਬ ਪੀ ਕੇ ਜਦੋਂ ਸੋਝੀ ਨਹੀਂ ਰਹਿੰਦੀ, ਉਹ ਨਾਲੀਆਂ ਦੇ ਡਿੱਗੇ ਆਮ ਵੇਖਦੇ ਆ, ਕੁੱਤੇ ਮੂੰਹ ਚੱਟਦੇ ਆ ਉਹਦਾ। ਤੇ ਜੇ ਉਹ ਕਵੇ ਮੈਂ ਧਰਮ ਦੀ ਸੋਝੀ ਦੇਵਾਂਗਾ, ਧਰਮ ਦੀ ਸਿੱਖਿਆ ਮੈਂ ਦੇਵਾਂਗਾ, ਧਰਮ ਦੇ ਬਾਰੇ ਮੈਂ ਦੱਸਾਂਗਾ ਵੀ ਧਰਮੀ ਬੰਦਿਆਂ ਨੇ ਕਿਵੇਂ ਚੱਲਣਾ ਹੈ, ਫਿਰ ਤਾਂ ਹਿਸਾਬ ਲਾ ਲਓ ਵੀ ਸੰਸਾਰ ਦਾ ਕੀ ਬਣਨਾ। ਇਹੋ ਜਿਹੇ ਲੋਕਾਂ ਨੂੰ ਗਲ ਚ ਪਰਨਾ ਪਾ ਕੇ, ਜਿਵੇਂ ਪੁਰਾਣੇ ਸਮੇਂ ਨਾ ਰਾਜੇ ਕੋਲ ਕੋਈ ਫਰਿਆਦ ਲੈ ਕੇ ਆਉਂਦਾ, ਉਹਦਾ ਇੱਕ ਢੰਗ ਸੀ, ਉਹ ਢੰਗ ਸੀ ਉਹ ਗਲ ਦੇ ਵਿੱਚ ਪਰਨਾ ਪਾਉਂਦਾ, ਜਿਵੇਂ ਅਸੀਂ ਆਹ ਹਜ਼ੂਰੀ ਪਾਉਂਦੇ ਹਾਂ ਨਾ, ਇਹ ਨਿਸ਼ਾਨੀ ਆ ਵੀ ਅਸੀਂ ਗੁਰੂ ਦੇ ਸੇਵਕ ਹਾਂ, ਗੁਰੂ ਦੇ ਚਾਕਰ ਹਾਂ, ਅਸੀਂ ਸ਼ਰਨ ਚ ਆਏ ਹਾਂ। ਪੁਰਾਣੇ ਆਪਣੇ ਬਜ਼ੁਰਗਾਂ ਸਾਰਿਆਂ ਦੇ ਗਲਾਂ ਚ ਪਾਇਆ ਹੁੰਦਾ ਸੀ, ਅੱਜ ਅਸੀਂ ਭਾਵੇਂ ਮਾਡਰਨ ਬਣ ਗਏ, ਹੁਣ ਕੱਲੇ ਰਾਗੀ ਗ੍ਰੰਥੀਆਂ ਲਈ ਛੱਡ ਦਿੱਤਾ। ਉਹ ਜਦੋਂ ਰਾਜੇ ਕੋਲ ਆਉਂਦੇ ਗਲ ਦੇ ਵਿੱਚ ਇਹ ਪਾ ਕੇ ਆਉਣਾ, ਤੇ ਨਿਸ਼ਾਨੀ ਹੁੰਦੀ ਮੂੰਹ ਦੇ ਵਿੱਚ ਘਾਹ ਫੜ ਕੇ ਲਿਆਉਣਾ, ਉਹ ਨਿਸ਼ਾਨੀ ਹੁੰਦੀ, ਫਿਰ ਉਹਨਾਂ ਨੂੰ ਪਹਿਲਾਂ ਮਿਲਾ ਦਿੰਦੇ ਵੀ ਇਹ ਫਰਿਆਦੀ ਹੈ, ਇਹ ਦੁਖੀ ਹੈ, ਇਹਦੀ ਪਹਿਲਾਂ ਪੁਕਾਰ ਸੁਣੋ, ਫਿਰ ਰਾਜਾ ਉਹਦੀ ਪਹਿਲਾਂ ਸੁਣਵਾਈ ਕਰਦਾ। ਜੇ ਕੋਈ ਅਵੱਗਿਆ ਹੋ ਜਾਵੇ ਗੁਰੂ ਅੱਗੇ ਸਿੱਖ ਗਲ ਚ ਪੱਲਾ ਪਾ ਕੇ ਆਉਂਦਾ ਹੈ ਤੇ ਗੁਰੂ ਬਖਸ਼ਿੰਦਾ ਹੈ ਗੁਰੂ ਬਖਸ਼ ਦਿੰਦਾ ਜੇ ਕੋਈ ਕਵੇ ਨਹੀਂ ਗੁਰੂ ਕੀ ਹਜ਼ੂਰੀ ਚ ਆਉਣਾ ਵੀ ਮੈਂ ਇੱਥੇ ਮੇਰਾ ਸਨਮਾਨ ਵੀ ਹੋਵੇ ਤੇ ਮੈਂ ਇਸੇ ਗੁਰੂ ਗ੍ਰੰਥ ਸਾਹਿਬ ਦੇ ਕਾਨੂੰਨ ਵੀ ਮੈਂ ਬਣਾਊਂਗਾ ਵੀ ਰੱਖਣ ਵਾਲੀ ਜਗ੍ਹਾ ਦਾ ਨਾਮ ਵੀ ਮੈਂ ਦੱਸੂ ਕੀ ਹੈ ਰੱਖਣਾ ਕਿਵੇਂ ਉਹ ਵੀ ਮੈਂ ਦੱਸੂਗਾ ਤੇ ਤੁਹਾਡੇ ਗੁਰੂ ਦੀ ਜਿੱਥੇ ਸਫਾਈ ਹੁੰਦੀ ਉਹ ਵੀ ਪ੍ਰਬੰਧ ਮੇਰੇ ਕੋਲ ਹੋਵੇ ਗਿਣਤੀ ਵੀ ਮੈਂ ਕਰਕੇ ਦੱਸੂਗਾ ਤੇ ਫਿਰ ਆ ਜਿਹੜੇ ਧਾਰਮਿਕ ਲੋਕ ਨੇ ਉਹ ਕਾਹਦੇ ਵਾਸਤੇ ਆ ਜੇ ਬੰਦਾ ਕਵੇ ਕਿ ਗੁਰੂ ਦੀ ਬੇਅਦਬੀ ਕਰਕੇ ਹੋ ਸਕਦਾ ਕੋਈ ਸਾਲ ਦੋ ਸਾਲ ਲੋਕਾਂ ਦੇ ਵਿੱਚ ਲੋਕ ਆਪਣੇ ਕੰਮਾਂ ਨਾਲ ਜੁੜੇ ਆ ਉਹ ਭਰਮ ਦੇ ਵਿੱਚ ਰਹਿਣ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਗਵਾਹ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋਸ਼ੀ ਕਰਾਰ ਦਿੱਤਾ ਗਿਆ ਤੁਸੀਂ ਇਤਿਹਾਸ ਪੜ੍ਹ ਲੈਣਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਿੰਘ ਸਾਹਿਬ ਦਾ ਖਿਤਾਬ ਉਹਨਾਂ ਕੋਲ ਮਹਾਰਾਜਾ ਰਣਜੀਤ ਸਿੰਘ ਜਿਸ ਵੇਲੇ ਦੋਸ਼ੀ ਕਰਾਰ ਦਿੱਤਾ ਨਾ ਆਪਣੇ ਮਹਿਲ ਨੂੰ ਜਦੋਂ ਜਾ ਰਿਹਾ ਆਪਣੇ ਦਰਬਾਰੇ ਖਾਸ ਤੋਂ ਤਾਂ ਜਿਹੜੇ ਉਹਦੇ ਅੰਗ ਰੱਖਿਅਕ ਨੇ ਉਹ ਗੁਰੂ ਕੇ ਸਿੰਘ ਨੇ ਹੁਣ ਜਿਹੜਾ ਗੁਰੂ ਕਾ ਖਾਲਸਾ ਗੁਰੂ ਕਾ ਸਿੰਘ ਆ ਉਹ ਗੁਰੂ ਗ੍ਰੰਥ ਤੇ ਪੰਥ ਦੇ ਤਾਬੇ ਹੈ ਅਕਾਲ ਤਖ਼ਤ ਤੋਂ ਬਾਹਰ ਕੋਈ ਸਿੰਘ ਜਾ ਨਹੀਂ ਸਕਦਾ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜਥੇਦਾਰ ਜੀ ਨੇ ਦੋਸ਼ੀ ਕਰਾਰ ਦੇ ਦਿੱਤਾ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਮਹਾਰਾਜਾ ਰਣਜੀਤ ਸਿੰਘ ਦੋਸ਼ੀ ਕਰਾਰ ਹੋ ਗਿਆ ਉਸੇ ਵੇਲੇ ਉਹਨਾਂ ਨੇ ਫਤਿਹ ਬੁਲਾਉਣੀ ਛੱਡਤੀ ਮਹਾਰਾਜਾ ਹੈਰਾਨ ਵੀ ਕੋਈ ਵੀ ਨਹੀਂ ਮੈਨੂੰ ਫਤਿਹ ਬੁਲਾ ਰਿਹਾ ਕਿਹਾ ਸੀ ਵੀ ਮੱਥੇ ਨਾ ਲਾਏ ਉਹ ਸਾਰੇ ਮੂੰਹ ਪਾਸੇ ਕਰ ਲਿਆ ਕਰਨ ਇੱਕ ਵਜ਼ੀਰ ਨੂੰ ਪੁੱਛਿਆ ਕਹਿਣ ਲੱਗੇ ਵੀ ਆਹ ਮੇਰੇ ਨਾਲ ਕੀ ਹੋਣ ਲੱਗ ਗਿਆ ਉਹ ਕਹਿਣ ਲੱਗੇ ਸ਼ੇਰੇ ਪੰਜਾਬ ਇੱਥੇ ਬਸ ਨਹੀਂ ਜਿਹੜੀ ਤੇਰੀ ਰੋਜ਼ ਹਰਿਮੰਦਰ ਸਾਹਿਬ ਅਰਦਾਸ ਹੁੰਦੀ ਸੀ ਨਾ ਤੇਰੀ ਦੇਗ ਜਾਂਦੀ ਸੀ ਖਜ਼ਾਨੇ ਚੋਂ ਉਹ ਤੇਰੀ ਦੇਗ ਵੀ ਬੰਦ ਹੋ ਗਈ ਆ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੇ ਵਿੱਚੋਂ ਦੇਗ ਦੀ ਰਸਤ ਆਉਂਦੀ ਸੀ ਹਰਿਮੰਦਰ ਸਾਹਿਬ ਅਰਦਾਸ ਹੁੰਦੀ ਸੀ ਕਿ ਸ਼ੇਰੇ ਪੰਜਾਬ ਦਾ ਰਾਜ ਸਲਾਮਤ ਰਵੇ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਸੀ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਜਿਸ ਦਿਨ ਦੋਸ਼ੀ ਕਰਾਰ ਦੇ ਦਿੱਤਾ ਹਰਿਮੰਦਰ ਸਾਹਿਬ 'ਚ ਉਹਦੀ ਦੇਗ ਬੰਦ ਹੋ ਗਈ ਸਿੰਘਾਂ ਨੇ ਫਤਿਹ ਬੁਲਾਉਣੀ ਛੱਡ ਦਿੱਤੀ ਭਾਵੇਂ ਉਹਦੇ ਨੌਕਰ ਸੀ ਉਹਦੇ ਅੰਗ ਰੱਖਿਅਕ ਸੀ ਉਹ ਵੀ ਮੂੰਹ ਫੇਰ ਲਿਆ ਕਰਨ ਫਤਿਹ ਨਾ ਬੁਲਾਇਆ ਕਰਨ ਤੇ ਵਜ਼ੀਰ ਕਹਿਣ ਲੱਗੇ ਸ਼ੇਰੇ ਪੰਜਾਬ ਇਹ ਗੁਰੂ ਕਾ ਖਾਲਸਾ ਹੈ ਇਹ ਪੰਥ ਹੈ ਇਹਨਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਤੁਸੀਂ ਭਾਵੇਂ ਇਸ ਵੇਲੇ ਬਾਦਸ਼ਾਹ ਹੋ ਵੱਡੇ ਵੱਡੇ ਰਾਜੇ ਮਹਾਰਾਜੇ ਥਰ ਥਰ ਕੰਬਦੇ ਆ ਤੁਹਾਡੇ ਨਾਂ ਤੋਂ ਪਰ ਆ ਜਿਹੜਾ ਗੁਰੂ ਕਾ ਖਾਲਸਾ ਹੈ ਇਹ ਕਿਸੇ ਦਾ ਡਰਾਇਆ ਹੋਇਆ ਨਹੀਂ ਡਰਦਾ ਇਹਨੇ ਤੁਹਾਡੇ ਅੱਗੇ ਨਹੀਂ ਚੁੱਕਣਾ ਤੁਹਾਨੂੰ ਫਤਿਹ ਨਹੀਂ ਬੁਲਾਉਣੀ ਤੁਹਾਨੂੰ ਅਕਾਲ ਤਖ਼ਤ ਤੇ ਪੇਸ਼ ਹੋਣਾ ਹੀ ਪੈਣਾ ਅਕਾਲ ਤਖ਼ਤ ਤੇ ਪੇਸ਼ ਹੋਏ ਭੁੱਲ ਬਖਸਾਏ ਤੇ ਜਿਹੜਾ ਅਕਾਲ ਤਖ਼ਤ ਤੇ ਆ ਕੇ ਮਹਾਰਾਜ ਦੇ ਚਰਨੀ ਢਹਿ ਪੈਂਦਾ ਹੈ ਇੱਥੇ ਕੋਈ ਤਨ ਦੀ ਸਜ਼ਾ ਨਹੀਂ ਮਿਲਦੀ ਆ ਕਈ ਭੁੱਲੜ ਕਹਿੰਦੇ ਜੀ ਤਨਖਾਹ ਲਾਤੀ ਜੀ ਭਾਂਡੇ ਮਾਂਜਣ ਦੀ ਇਹ ਵੀ ਕੋਈ ਸੇਵਾ ਹੈ ਇਹ ਵੀ ਕੋਈ ਸਜ਼ਾ ਹੈ ਉਹਨਾਂ ਭੁੱਲੜ ਵੀਰਾਂ ਨੂੰ ਕਹਿਣਾ ਉਹ ਗੁਰਮੁਖੋ ਮਾੜਾ ਮੋਟਾ ਇਤਿਹਾਸ ਪੜ੍ਹ ਲਓ ਆਪਣੇ ਗ੍ਰੰਥ ਪੜ੍ਹ ਲਓ ਸੰਸਾਰੀ ਜਿਹੜੇ ਤਖ਼ਤ ਨੇ ਸੰਸਾਰੀ ਅਦਾਲਤਾਂ ਨੇ ਉੱਥੇ ਤਨ ਦੀ ਸਜ਼ਾ ਦਿੱਤੀ ਜਾਂਦੀ ਹੈ ਇੱਥੇ ਜਿਹੜਾ ਕੋਈ ਚੱਲ ਕੇ ਆਉਂਦਾ ਇਸ ਤਖ਼ਤ ਤੇ ਉਹਨਾਂ ਦਾ ਮਨ ਸਾਫ਼ ਕੀਤਾ ਜਾਂਦਾ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਉਹਦੇ ਮਨ ਦੀ ਜਿਹੜੀ ਹਉਮੈ ਕਰਕੇ ਉਹ ਅਕਾਲ ਦੇ ਤਖ਼ਤ ਨਾਲ ਟੱਕਰ ਲੈ ਰਿਹਾ ਉਹਦੀ ਹਉਮੈ ਨੂੰ ਮੇਟਿਆ ਜਾਂਦਾ ਇੱਥੇ ਉਹਨੂੰ ਅਹਿਸਾਸ ਕਰਾ ਦਿੱਤਾ ਜਾਂਦਾ ਭਾਵੇਂ ਭਾਂਡਿਆਂ 'ਚ ਭਾਵੇਂ ਜੋੜਿਆਂ ਦੇ ਵਿੱਚ ਭਾਵੇਂ ਵਰਸਾ ਪਕੜਾ ਕੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਸੇਵਾ ਲਾ ਕੇ ਅਕਾਲ ਤਖ਼ਤ ਤੋਂ ਅਹਿਸਾਸ ਕਰਾ ਦਿੱਤਾ ਜਾਂਦਾ ਕਿ ਤੈਥੋਂ ਇਹ ਭੁੱਲ ਹੋਈ ਹੈ ਤੂੰ ਗੁਰੂ ਦੇ ਦਰ ਤੇ ਆਇਆ ਗੁਰੂ ਬਖਸ਼ਿੰਦਾ ਗੁਰੂ ਬਖਸ਼ੇਗਾ भाई गुरुदास जी ने कहा ना हो अपराधी गुनहगार हो बेमुख मंदा चोर जार जुआर हो पर कर जो हंदा निंदक दुष्ट हराम खोर ठग देश ठगंदा काम क्रोध मद लोभ मोह अहंकार करंदा विश्वास घाती अकिरत घन मैं को न रखंदा सिमर मरीदा ढाडी आ सतगुर बख्शंदा। आ सतगुरु बख्शंद है। आ पिछले समय जेडे अकाल तख्त तो सेके गए अज पुछदा उन्होंने कोई भटकते फिरदे आ उन्होंने कोई मूंह नहीं लाउंदा। जेड़ा भी गुरु तो बेमुख होया जे को गुरते बेमुख होवै बिन सतगुर मुक्त न पावै। मुड़ के इत्थे सतगुरु दे चरणा दे विच तख्त ते आउणा ही पैणा। इसलिए सतगुरु महाराज सच्चे

0: ਗਿਆਨ ਤੋਂ ਹੀਣਿਆਂ ਨੂੰ ਆਪਣਾ ਸ਼ਬਦ ਰੂਪੀ ਪੱਲਾ ਪੜਾਉਣਾ ਕਰੋ।
1: ਜਨ ਨਾਨਕ ਚੱਲ ਹੈ ਮਿਲੰਥ,
0: ਜਿਹੜਾ ਤੁਹਾਡੇ ਮਾਰਗ ਤੇ ਮਹਾਰਾਜ ਤੁਹਾਡੇ ਸ਼ਬਦ ਰੂਪੀ ਪੱਲੇ ਨੂੰ ਪਕੜ ਲਵੇਗਾ, ਸ਼ਬਦ ਰੂਪੀ ਪੱਲੇ ਨੂੰ ਫੜ ਕੇ ਉਹ ਮਿਲੰਥਾ ਤੁਹਾਡੇ ਵਿੱਚ ਮਿਲ ਜਾਵੇਗਾ। ਇੱਕੋ ਇੱਕ ਮਾਰਗ ਹੈ ਸ਼ਬਦ ਦਾ, ਸ਼ਬਦ ਦੇ ਮਾਰਗ ਤੇ ਚੱਲ ਕੇ ਉਹ ਚ ਮਿਲਿਆ ਜਾਂਦਾ। ਅੱਜ ਸੰਗਰਾਂਦ ਮਹੀਨੇ ਦਾ ਪਹਿਲਾ ਦਿਨ ਸਤਿਗੁਰੂ ਜੀ ਨੇ ਇਸ ਅਸਥਾਨ ਤੇ ਆ ਸੰਗਮਰਮਰ ਦੀ ਪਾਲਕੀ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ। ਬਾਹਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਬਾਰਹ ਮਾਹ ਮਾਝ ਰਾਗ ਵਿੱਚ ਉਚਾਰਨ ਕੀਤਾ, ਜੋ ਸਤਿਗੁਰੂ ਜੀ ਨੇ ਅੱਜ ਪ੍ਰਕਾਸ਼ਮਾਨ ਹੋ ਕਰਕੇ ਜਿੱਥੇ ਜੋ ਹੁਕਮਨਾਮੇ ਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ, ਇਹ ਹੁਕਮਨਾਮਾ ਬਖਸ਼ਿਆ, ਉੱਥੇ ਸਤਿਗੁਰੂ ਜੀ ਦੇ ਬਾਰਾਂ ਮਾਹਾਂ ਦੀ ਤੁਸੀਂ ਪੌੜੀ ਵੀ ਹੁਕਮਨਾਮੇ ਰੂਪ ਚ ਸਰਵਣ ਕੀਤੀ ਆ। ਇਹ ਪੁਰਾਤਨ ਮਰਜ਼ਾਦਾ ਚੱਲੀ ਆ ਰਹੀ ਹੈ, ਆਓ ਉਸ ਮਰਜ਼ਾਦਾ ਅਨੁਸਾਰ ਜੋ ਇਸ ਮਹੀਨੇ ਦਾ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਸ ਸ਼ਬਦ ਦੁਆਰਾ ਸੰਦੇਸ਼ ਜੋ ਸਿੱਖਿਆ ਸਾਨੂੰ ਬਖਸ਼ਿਸ਼ ਕਰਦੇ

ਮਹਾਰਾਜ ਸੱਚੇ ਪਾਤਸ਼ਾਹ ਸਾਵਣ ਦੇ ਮਹੀਨੇ ਰਾਹੀ ਰੂਪਕ ਅਲੰਕਾਰ ਦੁਆਰਾ ਸਿੱਖਿਆ ਦੇ ਰਹੇ ਆ। ਇੱਕ ਇਸਤਰੀ ਦਾ ਸਤਿਗੁਰੂ ਅਲੰਕਾਰ ਬੰਨ ਕੇ, ਜਿਵੇਂ ਇੱਕ ਇਸਤਰੀ ਪਤੀ ਦੇ ਨਾਲ ਪ੍ਰੇਮ ਰੱਖਦੀ ਹੈ, ਜਿਹੜੀ ਸੁਹਾਗਵੰਤੀ ਹੈ, ਸੁਹਾਗਣ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਉਹ ਆਪਣੇ ਪਤੀ ਦੇ ਚਰਨਾਂ ਦੇ ਨਾਲ ਪ੍ਰੇਮ ਰੱਖਦੀ ਹੈ। ਉਹ ਆਪਣੇ ਜਿਹੜੀ ਸੁਹਾਗਵੰਤੀ ਹੈ, ਸਤੀ ਹੈ। ਵਿਦਵਾਨ ਕਹਿੰਦੇ ਆ ਵੀ ਇੱਕ ਤਾਂ ਸਤੀ ਉਹ ਹੁੰਦੀ ਹੈ ਵੀ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਹੋਰ ਮਰਦ ਹੀ ਨਹੀਂ ਸਮਝਦੀ, ਅਸਲ ਉਹ ਸਤੀ ਹੈ। ਉਹ ਪਹਿਲੇ ਦਰਜੇ ਦੀ ਹੈ, ਉਹ ਸਮਝਦੀ ਹੈ ਵੀ ਕੇਵਲ ਜਿਹੜਾ ਮੇਰਾ ਪਤੀ ਹੈ ਇਹੋ ਹੀ ਮਰਦ ਹੈ, ਜਿਹਦੇ ਲੜ ਮੇਰੇ ਪਿਤਾ ਨੇ, ਮੇਰੇ ਰਿਸ਼ਤੇਦਾਰਾਂ ਨੇ, ਮੇਰੇ ਸਤਿਗੁਰੂ ਨੇ ਮੈਨੂੰ ਲਾਇਆ, ਉਹ ਸਤੀ ਹੈ। ਉਹਦੇ ਵਿੱਚ ਜਤ ਸਤ ਦੀ ਅਥਾਹ ਸ਼ਕਤੀ ਪਰਮੇਸ਼ੁਰ ਬਖਸ਼ ਦਿੰਦਾ। ਆ ਮਾਈ ਸੇਵਾ ਬਾਜ਼ਾਰ ਕਾਹਦੀ ਸ਼ਕਤੀ ਸੀ? ਜਤ ਸਤ ਦੀ ਹੋਈ ਸੀ ਨਾ, ਪਤੀਵ੍ਰਤਾ ਧਰਮ ਦੀ ਸ਼ਕਤੀ ਸੀ ਨਾ। ਦੂਸਰੇ ਦਰਜੇ ਦੀਆਂ ਉਹ ਸਤੀਆਂ ਵਿਦਵਾਨਾਂ ਨੇ ਮੰਨੀਆਂ ਨੇ, ਜਿਹੜੀਆਂ ਆਪਣੇ ਪਤੀ ਵਾਲਾ ਪ੍ਰਤਾ ਧਰਮ ਵਿੱਚ ਰਹਿੰਦੀਆਂ ਹੋਈਆਂ, ਆਪਣੇ ਪਤੀ ਤੋਂ ਵੱਡਿਆਂ ਨੂੰ ਪਿਤਾ ਸਮਾਨ, ਬਰਾਬਰਦਿਆਂ ਨੂੰ ਭਰਾ ਸਮਾਨ, ਛੋਟਿਆਂ ਨੂੰ ਬੱਚਿਆ ਸਮਾਨ। ਤੀਜੇ ਦਰਜੇ ਦੀਆਂ ਸਤੀਆਂ ਉਹ ਨੇ ਜਿਹੜੀਆਂ ਮਨ ਕਰਕੇ ਕਾਬੂ ਨਹੀਂ ਰੱਖ ਸਕਦੀਆਂ, ਪਰ ਉਹਨਾਂ ਨੂੰ ਕਿਤੇ ਦੁਹਾਗਣ ਹੋਣ ਦਾ ਮੌਕਾ ਨਹੀਂ ਮਿਲਦਾ, ਉਹਨਾਂ ਦਾ ਸੱਤ ਕੁਦਰਤੀ ਤੌਰ 'ਤੇ ਕਾਇਮ ਰਹਿ ਜਾਂਦਾ। ਇਹ ਤਿੰਨ ਤਰ੍ਹਾਂ ਦੀਆਂ ਸਤੀਆਂ ਇੱਥੇ ਬੰਨੀਆਂ। ਜਿਹੜੀ ਉੱਤਮ ਦਰਜੇ ਦੀ ਹੈ ਉਹ ਪਤੀ ਤੋਂ ਬਿਨਾਂ ਕਿਸੇ ਨੂੰ ਮਰਦੇ ਨਹੀਂ ਸਮਝਦੀਆਂ, ਉਹਦਾ ਰੂਪਕ ਅਲੰਕਾਰ ਸਤਿਗੁਰੂ ਇੱਥੇ ਦੇ ਰਹੇ ਆ। ਸਾਵਣ ਸਰਸੀ ਕਾਮਣੀ, ਸਰਸੀ ਸਹਿਤ ਰਸ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ, ਸੰਤ ਸਾਜਨ ਭਏ ਸਰਸੇ, ਸਹਿਤ ਰਸ ਦੇ। ਇੱਥੇ ਸਰਸੀ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਵਣ ਸਰਸੀ ਕਾਮਣੀ, ਜਿਹੜੀ ਕਾਮਣੀ ਜੀਵ ਰੂਪੀ ਇਸਤਰੀ ਸਹਿਤ ਰਸ ਦੇ ਹੈ,

ਗਿਆ ਹੋਇਆ। ਅੱਜ ਇੱਕ ਸਾਵਣ ਹੈ, ਇੱਕ ਸਾਵਣ ਸਾਡਾ ਇਤਿਹਾਸ ਹੈ। ਉਹ ਮਹਾਨ ਸ਼ਹੀਦ ਜਿਹਨੂੰ ਅਰਦਾਸ ਚ ਆਪਾਂ ਰੋਜ਼ ਯਾਦ ਕਰਦੇ ਹਾਂ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲਵਾਈਆਂ। ਖੋਪੜੀਆਂ ਲਹਾਉਣ ਵਾਲੇ ਗੁਰਸਿੱਖਾਂ ਚੋਂ ਜਿਹੜੇ ਪ੍ਰਸਿੱਧ ਸ਼ਹੀਦ ਭਾਈ ਤਾਰੂ ਸਿੰਘ ਜੀ, ਭਾਈ ਰਤਨ ਸਿੰਘ ਜੀ ਭੰਗੂ, ਜਿਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ, ਉਹਨਾਂ ਨੇ ਇਤਿਹਾਸ ਦਾ ਪ੍ਰਸੰਗ

ਉੱਥੇ ਜ਼ਿਕਰ ਕਰਦੇ ਲਿਖਦੇ ਆ ਸਾਖੀ ਭੁਜੰਗੀ ਭਾਈ ਤਾਰੂ ਸਿੰਘ ਕੀ। ਭੁਜੰਗੀ ਤਾਂ ਵਿਦਵਾਨ ਕਹਿੰਦੇ ਆ ਵੀ ਕੋਈ 21 ਸਾਲਾਂ ਦਾ, ਕੋਈ 25 ਸਾਲਾਂ ਤੱਕ ਦੀ ਉਮਰ ਮੰਨਦੇ ਆ। ਮੈਂ ਇਸ ਪਾਸੇ ਨਾ ਜਾਵਾਂ ਕਹਿਣ ਤੋਂ ਭਾਵ ਹਜੇ ਨੌਜਵਾਨ ਉਮਰ ਹੈ, ਪੂਲੇ ਪਿੰਡ ਦੇ ਰਹਿਣ ਵਾਲੇ ਆ, ਪਿਤਾ ਜੀ ਚੜ੍ਹਾਈ ਕਰ ਚੁੱਕੇ ਆ, ਘਰ ਵਿੱਚ ਇੱਕ ਮਾਂ ਹੈ ਇੱਕ ਭੈਣ ਹੈ, ਸਿੱਖੀ ਦੀ ਕਮਾਈ ਕਰਦੇ ਆ, ਮਾਂ ਅੰਮ੍ਰਿਤ ਵੇਲੇ ਦੋਵਾਂ ਨੂੰ ਬੱਚਿਆਂ ਨੂੰ ਉਠਾਲਦੀ ਹੈ, ਦੋਵਾਂ ਦਾ ਇਸ਼ਨਾਨ ਕਰਾ ਕੇ ਨਿਤਨੇਮ ਤਿੰਨੇ ਇਕੱਠੇ ਬੈਠ ਕੇ ਕਰਦੇ ਆ, ਸ਼ਾਮ ਨੂੰ ਸੋਦਰ ਦਾ ਪਾਠ ਇਕੱਠੇ ਕਰਦੇ ਆ, ਰਾਤ ਨੂੰ ਸੌਣ ਲੱਗਿਆਂ ਸੋਹਲੇ ਦਾ ਪਾਠ ਇਕੱਠੇ ਬੈਠ ਕੇ ਕਰਕੇ ਸੌਂਦੇ ਆ। ਇੱਕ ਦਿਨ ਭਾਈ ਤਾਰੂ ਸਿੰਘ ਨੂੰ ਪਤਾ ਲੱਗਦਾ ਕਿ ਨੇੜੇ ਜੰਗਲ ਦੇ ਵਿੱਚ ਜਿਹੜੇ ਜੁਝਾਰੂ ਸੂਰਮੇ ਜੋਧੇ ਗੁਰਸਿੱਖ ਖਾਲਸਾ ਪੰਥ ਦਾ ਉਤਾਰਾ ਹੋਇਆ ਵਿਆ, ਉਹ ਭੁੱਖੇ ਆ ਕਈ ਦਿਨਾਂ ਦੇ। ਤਾਂ ਭਾਈ ਤਾਰੂ ਸਿੰਘ ਆਪਣੀ ਮਾਂ ਨੂੰ ਤੇ ਭੈਣ ਨੂੰ ਕਹਿੰਦਾ ਪ੍ਰਸ਼ਾਦਾ ਤਿਆਰ ਕਰਾਉਂਦਾ। ਪ੍ਰਸ਼ਾਦਾ ਤਿਆਰ ਕਰਾ ਕੇ ਭਾਈ ਤਾਰੂ ਸਿੰਘ ਸਿੰਘਾਂ ਲਈ ਲੈ ਕੇ ਜਾਂਦਾ। ਸਰਦੀ ਦੀ ਰੁੱਤ ਹੈ, ਘਰ ਵਿੱਚ ਜਿੰਨੇ ਵੀ ਗਰਮ ਕੱਪੜੇ ਨੇ, ਪੰਥ ਦੇ ਵਿੱਚ ਉੱਥੇ ਵਿਚਰਨ ਵਾਲੇ ਜੁਝਾਰੂ ਜਿਹੜੇ ਸੂਰਮੇ ਜੰਗਲਾਂ 'ਚ ਨੇ, ਉਹਨਾਂ ਨੂੰ ਸਾਰੇ ਗਰਮ ਕੱਪੜੇ ਲੈ ਗਏ ਆ। ਇੱਥੋਂ ਤੱਕ ਪੰਥ ਪ੍ਰਕਾਸ਼ 'ਚ ਲਿਖਿਆ ਕਿ ਆਪ ਅੱਗ ਸੇਕ ਕੇ ਸਮਾਂ ਲੰਘਾਉਂਦੇ ਆ, ਪਰਿਵਾਰ ਸਾਰੇ ਗਰਮ ਕੱਪੜੇ ਸਿੰਘਾਂ ਨੂੰ ਦੇ ਆਉਂਦੇ ਆ ਕਿ ਉਹ ਜੰਗਲ ਵਿੱਚ ਨੇ, ਔਰ ਰੋਜ਼ ਘਰ ਦੇ ਵਿੱਚ ਪ੍ਰਸ਼ਾਦਾ ਦਾਲ ਮਾਤਾ ਤੇ ਭੈਣ ਤਿਆਰ ਕਰਦੀ ਆ, ਭੈਣ ਤੇ ਭਰਾ ਭਾਈ ਤਾਰੂ ਸਿੰਘ ਤੇ ਉਹਨਾਂ ਦੀ ਭੈਣ ਬੀਬੀ ਤਾਰੋ, ਦੋਵੇਂ ਭੈਣ ਭਰਾ ਪ੍ਰਸ਼ਾਦਾ ਸੀ ਤੇ ਚੁੱਕ ਕੇ ਜੰਗਲ ਵਿੱਚ ਜਾਂਦੇ ਆ ਤੇ ਸਿੰਘਾਂ ਨੂੰ ਛਕਾਉਂਦੇ ਆ। ਹੁਣ ਉਹ ਜੰਗਲ ਵਿੱਚ ਜਿਹੜੇ ਸਿੰਘ ਨੇ ਉਹ ਕੋਈ ਆਮ ਨਹੀਂ ਹੈ, ਘੋੜਿਆਂ ਦੀਆਂ ਕਾਠੀਆਂ ਤੇ ਘਰ ਘਾਟ ਨੇ, ਜੂਝਣ ਵਾਲੇ ਕੁਰਬਾਨੀਆਂ ਵਾਲੇ ਤੇ ਬੰਦਗੀ ਵਾਲੇ ਨਾਮ ਰਸੀਏ ਰੰਗ ਰਤੜੀਆਂ ਰੂਹਾਂ ਨੇ। ਉਹ ਜਦੋਂ ਪੰਗਤ ਵਿੱਚ ਬੈਠ ਕੇ ਛਕਦੇ ਆ, ਪ੍ਰਸ਼ਾਦਾ ਛਕ ਕੇ ਜਦੋਂ ਹੱਥ ਤਕੜੇ ਕਰਦੇ ਆ, ਫਿਰ ਅਰਦਾਸ ਕਰਦੇ ਆ, ਹੇ ਗੁਰੂ ਰਾਮਦਾਸ, ਹੇ ਗੁਰੂ ਨਾਨਕ ਗਰੀਬ ਨਿਵਾਜ ਕਲੰਗੀ ਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆ ਭੁਜੰਗੀ ਤਾਰੂ ਸਿੰਘ ਨੇ ਪ੍ਰਸ਼ਾਦਾ ਛਕਾਇਆ ਮਹਾਰਾਜ, ਕਿਰਪਾ ਕਰਨੀ ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਉਹ ਜਦੋਂ ਸਿੰਘ ਅਰਦਾਸ ਕਰਦੇ ਆ ਤੇ ਉਹ ਪੂਰੀ ਕਿਵੇਂ ਨਾ ਹੋਵੇ, ਉਹ ਬੰਦਗੀ ਵਾਲੇ ਆ, ਉਹ ਕਮਾਈ ਵਾਲੇ ਆ, ਉਹ ਕਰਨੀ ਵਾਲੇ ਆ, ਉਹ ਰੋਜ਼ ਕਹਿੰਦੇ ਆ ਮਹਾਰਾਜ ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਭਾਈ ਤਾਰੂ ਸਿੰਘ ਰੋਜ਼ ਪ੍ਰਸ਼ਾਦਾ ਲੈ ਕੇ ਜਾਂਦਾ। ਮੈਂ ਸੰਖੇਪ ਵਿੱਚ, ਕਿਉਂਕਿ ਸਮਾਂ ਕਾਫੀ ਹੋ ਗਿਆ, ਇਤਿਹਾਸ ਗਵਾਹ ਹੈ ਕਿ ਉਸ ਵੇਲੇ ਜਕਰੀਏ ਨੇ ਸਿੰਘਾਂ ਨੂੰ, ਬੇਅੰਤ ਸਿੰਘਾਂ ਨੂੰ ਗੁਰਸੰਗਤ 'ਚ ਸ਼ਹੀਦ ਕੀਤਾ। ਅੱਕ ਗਿਆ ਸ਼ਹੀਦ ਕਰਦਾ ਕਰਦਾ, ਲਾਹੌਰ ਵਿੱਚ ਬੈਠਾ ਹੈ, ਆਪਣੇ ਦਰਬਾਰ ਵਿੱਚ ਬੈਠਿਆਂ ਗੱਲ ਕਰ ਰਿਹਾ, ਕਹਿੰਦਾ ਮੈਂ ਇਹਨਾਂ ਨੂੰ ਮਾਰ ਮਾਰ ਥੱਕ ਗਿਆ ਪਰ ਇਹ ਮੁੱਕ ਨਹੀਂ ਰਹੇ। ਉੱਥੇ ਇੱਕ ਚੁਗਲਖੋਰ ਬੈਠਾ ਹੈ, ਹਰ ਭਗਤ ਨਿਰੰਜਣੀ ਆ, ਉਹ ਮਹੰਤ ਹੈ, ਉਹਨੇ ਚੁਗਲੀ ਕੀਤੀ ਆ, ਕਹਿਣ ਲੱਗੇ ਆ ਖਾਨ ਸਾਹਿਬ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ ਜਿਹੜੇ ਜੰਗ ਦੇ ਵਿੱਚ ਤੁਹਾਡੇ ਨਾਲ ਜੂਝਦੇ ਆ, ਪਰ ਜਿੰਨਾ ਚਿਰ ਪਿੰਡਾਂ ਵਿੱਚ ਘਰਾਂ ਵਿੱਚ ਰਹਿਣ ਵਾਲੇ ਸਿੱਖ ਉਹਨਾਂ ਨੂੰ ਨਹੀਂ ਮਾਰਦੇ, ਉਹਨਾਂ ਨੂੰ ਨਹੀਂ ਮੁਕਾਉਂਦੇ, ਉਹਨਾਂ ਚਿਰ ਨਹੀਂ ਇਹ ਮੁੱਕਦੇ। ਕਹਿਣ ਲੱਗਿਆ ਕੌਣ? ਕਹਿੰਦੇ ਪੂਲੇ ਪਿੰਡ ਦਾ ਸਭ ਤੋਂ ਪਹਿਲਾਂ ਤਾਰੂ ਸਿੰਘ, ਉਹ ਰੋਜ਼ ਭੋਜਨ ਲੈ ਕੇ ਉਹਨਾਂ ਨੂੰ ਛਕਾਉਂਦਾ, ਤਕੜੇ ਕਰਦਾ ਹੈ, ਤੁਸੀਂ ਮਾਰਦੇ ਹੋ ਮੁਕਾਉਂਦੇ ਹੋ, ਉਹ ਤਕੜੇ ਕਰਦਾ ਹੈ। ਉਸੇ ਵੇਲੇ ਕਹਿੰਦੇ ਜ਼ਕਰੀਆ ਖਾਨ ਨੇ ਫੌਜ ਭੇਜੀ ਹੈ ਭਾਈ ਤਾਰੂ ਸਿੰਘ ਤੇ ਉਹਨਾਂ ਦੀ ਭੈਣ ਤੇ ਮਾਂ ਨੂੰ ਗ੍ਰਿਫ਼ਤਾਰ ਕਰਨ ਵਾਸਤੇ। ਭਾਈ ਤਾਰੂ ਸਿੰਘ ਖੇਤ ਗਏ ਹੋਏ ਆ, ਪਿੰਡ ਦੇ ਲੋਕ ਇਕੱਠੇ ਹੋਏ ਆ, ਸਿੰਘ ਦਾ ਪਿਆਰ ਹੈ ਸਾਰੇ ਪਿੰਡ ਵਿੱਚ। ਉਸੇ ਵੇਲੇ ਸਾਰੇ ਪਿੰਡ ਨੇ ਕਿਹਾ ਕਿ ਇਹ ਤਾਰੂ ਸਿੰਘ ਦੀ ਮਾਂ ਤੇ ਭੈਣ ਨਹੀਂ, ਸਾਡੇ ਸਾਰੇ ਪਿੰਡ ਦੀ ਮਾਤਾ ਤੇ ਭੈਣ ਹੈ। ਇਹ ਵੀ ਪ੍ਰਮਾਣ ਮਿਲਦੇ ਆ ਕਿ ਉਹਨਾਂ ਨੇ ਕੁਝ ਮਾਇਆ ਰਿਸ਼ਵਤ ਦੇ ਕੇ ਮਾਂ ਨੂੰ ਤੇ ਭੈਣ ਨੂੰ ਛੁਡਾ ਲਿਆ। ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲੈ ਕੇ ਗਏ ਆ। ਜਿਸ ਵੇਲੇ ਸਿਪਾਹੀ ਆਏ ਆ, ਉਸ ਵੇਲੇ ਪੁੱਛਿਆ ਸੀ ਕਿ ਤਾਰੂ ਸਿੰਘ ਕਿੱਥੇ ਹੈ। ਮਾਤਾ ਕਹਿਣ ਲੱਗੀ ਤੁਸੀਂ ਕੌਣ, ਕਿੱਥੋਂ ਆਏ ਹੋ? ਕਹਿਣ ਲੱਗੇ ਜੀ ਅਸੀਂ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਆਏ ਹਾਂ, ਲਾਹੌਰ ਤੋਂ ਆਏ ਹਾਂ।
ਵੇਖੋ ਸਿੱਖ ਦਾ ਕਰਦਾਰ, ਸਿੱਖੀ ਦਾ ਕਰੈਕਟਰ। ਮਾਂ ਜੀ ਕਹਿਣ ਲੱਗੇ, ਪੁੱਤਰੋ ਗੁਰੂ ਨਾਨਕ ਦਾ ਲੰਗਰ ਤਿਆਰ ਹੈ, ਪਹਿਲਾਂ ਪ੍ਰਸ਼ਾਦਾ ਛਕ ਲਓ, ਤੁਸੀਂ ਭੁੱਖੇ ਹੋਵੋਗੇ। ਉਹਨਾਂ ਦੇ ਬੋਲ ਨਰਮ ਪੈ ਗਏ ਸੀ ਉੱਥੇ ਕਿ ਜਿਹਨੂੰ ਗ੍ਰਿਫਤਾਰ ਕਰਨ ਆਏ ਆ ਉਹਨਾਂ ਦੇ ਘਰੋਂ ਤਾਂ ਪ੍ਰਸ਼ਾਦਾ ਮਿਲ ਰਿਹਾ। ਇਹ ਅਜੋਕੇ ਸਮੇਂ 'ਚ ਵੀ ਆ ਜੋ ਕੁਝ ਆਪਾਂ ਆਲੇ ਦੁਆਲੇ ਸੁਣ ਰਹੇ ਹਾਂ, ਸਿੰਘਾਂ ਨੂੰ ਜਿਨ੍ਹਾਂ ਨੇ ਪ੍ਰਸ਼ਾਦੇ ਛਕਾਏ ਉਹਨਾਂ ਨੂੰ ਵੀ ਘਰਾਂ 'ਚੋਂ ਚੁੱਕ ਚੁੱਕ ਕੇ ਕੋਹ ਕੋਹ ਕੇ ਮਾਰਿਆ, ਦਰਿਆਵਾਂ 'ਚ ਸੁੱਟਿਆ। ਪ੍ਰਸ਼ਾਦਾ ਛਕਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ। ਭਾਈ ਤਾਰੂ ਸਿੰਘ ਦਾ ਔਰ ਕੋਈ ਕਸੂਰ ਨਹੀਂ, ਕੇਵਲ ਜੂਝਣ ਵਾਲੇ ਜੁਝਾਰੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ। ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ, ਅਗਲੇ ਪਿੰਡ ਦੇ ਵਿੱਚ ਰਾਤ ਕੱਟੀ ਹੈ। ਉੱਥੋਂ ਦੇ ਨੌਜਵਾਨ ਇਕੱਠੇ ਹੋਏ ਆ, ਭਾਈ ਤਾਰੂ ਸਿੰਘ ਨੂੰ ਕਹਿਣ ਲੱਗੇ, ਸਾਨੂੰ ਆਗਿਆ ਦਿਓ, ਆ ਜਿੰਨੇ ਸਿਪਾਹੀ ਆਏ ਇਹਨਾਂ ਨੂੰ ਮਾਰ ਦਿੰਦੇ ਆ, ਤੁਹਾਨੂੰ ਛੁਡਾ ਲੈਂਦੇ ਆ। ਭਾਈ ਤਾਰੂ ਸਿੰਘ ਕਹਿਣ ਲੱਗੇ, ਨਹੀਂ ਵੀਰੋ, ਮੈਨੂੰ ਤੁਸੀਂ ਛੁਡਾ ਲਓਗੇ ਪਰ ਜ਼ਕਰੀਆ ਖਾਨ ਜ਼ਾਲਮ ਹੈ, ਤੁਹਾਡੇ ਸਾਰੇ ਪਿੰਡ ਦੇ ਉੱਤੇ ਜ਼ੁਲਮ ਕਰੇਗਾ। ਕਹਿਣ ਲੱਗੇ, ਫਿਰ ਕੋਈ ਸੇਵਾ? ਕਹਿੰਦੇ, ਹਾਂ ਜੇ ਮੈਨੂੰ ਪਿਆਰ ਕਰਦੇ ਹੋ ਤਾਂ ਜਿਵੇਂ ਮੈਂ ਸਿੰਘਾਂ ਨੂੰ ਭੋਜਨ ਛਕਾਉਂਦਾ ਸੀ, ਤੁਸੀਂ ਵੀ ਘਰਾਂ ਦੇ ਵਿੱਚ ਲੋਹ ਲੰਗਰ ਤਿਆਰ ਕਰਕੇ ਪ੍ਰਸ਼ਾਦਾ ਉਹ ਸਿੰਘਾਂ ਨੂੰ ਛਕਾਇਆ ਕਰੋ। ਭਾਈ ਤਾਰੂ ਸਿੰਘ ਨੂੰ ਲਾਹੌਰ ਲੈ ਕੇ ਗਏ, ਜ਼ਕਰੀਆ ਖਾਨ ਦੇ ਦਰਬਾਰ 'ਚ ਪੇਸ਼ ਕੀਤਾ ਹੈ। ਲਾਲਚ ਦਿੱਤੇ ਹੈ ਕਿ ਆ ਧਰਮ ਛੱਡ ਦੇ। ਭਾਈ ਤਾਰੂ ਸਿੰਘ ਕਹਿਣ ਲੱਗੇ, ਆ ਮੈਨੂੰ ਮੇਰੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਖੰਡੇ ਦੀ ਪੌਲ ਬਖਸ਼ਿਸ਼ ਕੀਤੀ ਹੈ, ਜਿੱਥੇ ਚੂਲਾ ਕੇਸਾਂ ਦੇ ਵਿੱਚ ਪਾਇਆ, ਅੰਮ੍ਰਿਤ ਛਕਾਇਆ, ਨੇਤਰਾਂ 'ਚ ਪਾਇਆ, ਇਹ ਗੁਰੂ ਦੀ ਸਿੱਖੀ ਸਦਾ ਲਈ ਮੇਰੇ ਨਾਲ ਜਾਵੇਗੀ, ਆ ਕੇਸ ਮੇਰੇ ਗੁਰੂ ਦੀ ਮੋਹਰ ਨੇ, ਇਹ ਮੈਂ ਕਦੇ ਨਹੀਂ ਤਿਆਗ ਸਕਦਾ, ਮੈਨੂੰ ਇਹ ਆਪਣੀ ਜਾਨ ਤੋਂ ਪਿਆਰੇ ਹੈ, ਮੈਂ ਤੇਰਾ ਧਰਮ ਨਹੀਂ ਪ੍ਰਵਾਨ ਕਰਨਾ, ਕੇਸ ਨਹੀਂ ਕਤਲ ਕਰਾ ਸਕਦਾ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ, ਮੈਂ ਅਰਦਾਸ ਕਰਕੇ ਆਇਆ। ਜ਼ਕਰੀਆ ਖਾਨ ਕਹਿਣ ਲੱਗਾ, ਜਿਹੜੇ ਕੇਸਾਂ 'ਤੇ ਤੈਨੂੰ ਮਾਣ ਹੈ, ਇਹ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਅਸੀਂ ਲਾ ਦੇਣੇ, ਕੇਸ ਕੱਟ ਦੇਣੇ ਆ। ਸਿੰਘ ਦੇ ਮੁੱਖੋਂ ਬਚਨ ਨਿਕਲਿਆ, ਜਪਜੀ ਸਾਹਿਬ ਦੇ ਅਭਿਆਸੀ ਸੀ ਗੁਰਮੁਖਾਂ ਤੋਂ ਸੁਣਿਆ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਇਹ ਜ਼ਕਰੀਆ ਖਾਨ ਤੂੰ ਸਾਨੂੰ ਕਹਿਣਾ ਜੁੱਤੀਆਂ ਸਿਰ 'ਚ ਮਾਰ ਕੇ ਕੇਸ ਲਾ ਦੇਵਾਂਗੇ, ਅਸੀਂ ਜੁੱਤੀ ਮਾਰ ਮਾਰ ਤੇਰੇ ਸਿਰ ਦੇ ਉੱਤੇ ਤੈਨੂੰ ਨਰਕਾਂ ਦੇ ਵਿੱਚ ਛੱਡ ਕੇ ਫੇਰ ਹੀ ਸਰੀਰ ਛੱਡਾਂਗੇ। ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਨ ਨੇ ਉਸ ਵੇਲੇ ਗੁਰਸੰਗਤ ਜੀ ਹੁਕਮ ਦਿੱਤਾ ਕਿ ਇਹਦੇ ਕੇਸ ਕਤਲ ਕਰ ਦਿਓ, ਜੂੜਾ ਕੱਟ ਦਿਓ। ਤੁਸੀਂ ਸਾਰੇ ਜਾਣਦੇ ਹੋ, ਇੱਥੇ ਕਈ ਵਾਰੀ ਅਸੀਂ ਕਮਜ਼ੋਰੀ ਵਿਖਾ ਦਿੰਦੇ ਹਾਂ ਸਿੱਖਾਂ ਦੀਆਂ ਜਿਹੜੀਆਂ ਅਜ਼ਮਤਾਂ, ਕਿਉਂਕਿ ਸ਼ਬਦ ਦੀ ਕਮਾਈ ਕਰਦੇ ਆ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਸੀ, ਜਿਉਂਦਿਆਂ ਉਹਨਾਂ ਨੇ ਸਿੱਖੀ ਨਿਭਾਈ, ਅਖੀਰ ਤੇ ਗੁਰੂ ਉਹਨਾਂ ਦੀ ਸਿੱਖੀ ਨਿਭਾਉਂਦਾ ਹੈ। ਗੁਰੂ ਨੇ ਕਿਰਪਾ ਕੀਤੀ, ਗੁਰੂ ਅੰਗ ਸੰਗ ਹੋਇਆ। ਜਦੋਂ ਕੇਸ ਕਤਲ ਕਰਨ ਲਈ ਕੈਂਚੀ ਚਲਾਈ ਹੈ, ਕੈਂਚੀ ਚੱਲੀ ਨਹੀਂ, ਕੇਸ ਕਹਿੰਦੇ ਲੋਹੇ ਦੀਆਂ ਤਾਰਾਂ ਵਾਂਗੂ ਹੋ ਗਏ ਆ, ਕੇਸ ਕੱਟੇ ਨਹੀਂ ਗਏ। ਭਾਈ ਤਾਰੂ ਸਿੰਘ ਦੇ ਜਦੋਂ ਕੇਸ ਕੱਟੇ ਨਹੀਂ ਗਏ, ਖੋਪਰੀ ਲਾਉਣ ਦਾ ਹੁਕਮ ਹੋਇਆ। ਤੁਸੀਂ ਇਤਿਹਾਸ ਦੇ ਸਰੋਤੇ ਬੈਠੇ ਹੋ, ਰੋਜ਼ਾਨਾ ਇੱਥੇ ਸ਼ਾਮ ਨੂੰ 4 ਵਜੇ ਤੋਂ 5:15 ਤੱਕ ਇਤਿਹਾਸ ਦੀ ਕਥਾ ਹੁੰਦੀ ਆ। ਤੁਸੀਂ ਰੋਜ਼ਾਨਾ ਜਿੱਥੇ ਇੱਥੇ ਬੈਠ ਕੇ ਘਰਾਂ 'ਚ ਬੈਠ ਕੇ ਸਰਵਣ ਕਰਦੇ ਹੋ, ਇਤਿਹਾਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਕਰ ਹੈ ਕਿ ਜ਼ਾਲਮਾਂ ਨੇ ਮੱਥੇ ਤੋਂ ਭਾਈ ਤਾਰੂ ਸਿੰਘ ਦੀ ਖੋਪੜੀ ਲਾਉਣੀ ਸ਼ੁਰੂ ਕੀਤੀ ਆ। ਆ ਗਿੱਚੀ ਤੱਕ ਕਹਿੰਦੇ ਖੋਪੜੀ ਨੂੰ ਉਤਾਰਿਆ ਗਿਆ ਹੈ, ਦੂਸਰੇ ਪਾਸਿਓਂ ਫੇਰ ਸੈਣੀ ਦੇ ਨਾਲ, ਟੇਸੀ ਦੇ ਨਾਲ। ਜਿਸ ਵੇਲੇ ਭਾਈ ਤਾਰੂ ਸਿੰਘ ਦੇ ਕਹਿੰਦੇ ਖੋਪਰੇ ਨੂੰ ਇਧਰਲੇ ਪਾਸੇ ਲਾਉਣਾ ਸ਼ੁਰੂ ਕੀਤਾ, ਸਰੀਰ ਦੇ ਵਿੱਚੋਂ ਖੂਨ, ਬੜਾ ਸੁੰਦਰ ਚਿਹਰਾ ਭਾਈ ਸਾਹਿਬ ਦਾ, ਬੜਾ ਸੋਹਣਾ ਦਾੜਾ, ਖੂਨ ਤੇ ਬੋਟੀਆਂ ਦੇ ਨਾਲ ਗੁਰਸੰਗਤ ਜੀ ਸਾਰਾ ਸਰੀਰ ਭਿੱਜ ਗਿਆ, ਪਰ ਅਡੋਲ ਰਹੇ ਆ, ਜਪਜੀ ਦਾ ਪਾਠ ਕਰ ਰਹੇ ਆ। ਭਾਈ ਰਤਨ ਸਿੰਘ ਭੰਗੂ ਨੇ ਤਾਂ ਲਿਖਿਆ, ਕਹਿੰਦੇ ਹੱਥ ਬੰਨਣ ਲੱਗੇ ਸੀ, ਭਾਈ ਤਾਰੂ ਸਿੰਘ ਕਹਿੰਦੇ ਹੱਥ ਨਾ ਬੰਨੋ, ਮੈਂ ਅਡੋਲ ਰਵਾਂਗਾ, ਗੁਰੂ ਦੀ ਕਿਰਪਾ ਹੈ, ਤੁਸੀਂ ਜੋ ਕਰਨਾ ਕਰ ਲਓ। ਮੈਂ ਸੰਖੇਪ ਬੇਨਤੀ ਕਰਾਂ, ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰੀ ਗਈ,
22 ਦਿਨ ਭਾਈ ਤਾਰੂ ਸਿੰਘ ਨਖਾਸ ਚੌਂਕ 'ਚ ਬੈਠੇ ਰਹੇ ਆ। ਇਤਿਹਾਸ ਕਹਿੰਦਾ ਉਹਨਾਂ ਨੂੰ ਟੋਏ 'ਚ ਵੀ ਸੁੱਟਿਆ ਗਿਆ, ਸਿੰਘਾਂ ਨੇ ਬਿਠਾਏ ਆ। ਭਾਈ ਸਵੇਕ ਸਿੰਘ ਜੀ ਇੱਥੇ ਸ਼ਹੀਦੀ ਨਹੀਂ ਹੁੰਦੀ, ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ, ਬੜੇ ਯਤਨ ਕੀਤੇ ਪਰ ਪਿਸ਼ਾਬ ਦਾ ਬੰਨ ਨਹੀਂ ਖੁੱਲਿਆ, ਬੜੀ ਤਕਲੀਫ 'ਚ ਸੀ। ਅਖੀਰ ਸਵੇਕ ਸਿੰਘ ਨੂੰ ਵਿਚੋਲਾ ਪਾ ਕੇ ਬੇਨਤੀ ਕੀਤੀ ਹੈ। ਭਾਈ ਤਾਰੂ ਸਿੰਘ ਕਹਿੰਦਾ ਜਿਨ੍ਹਾਂ ਸਿੰਘਾਂ ਨੂੰ ਮੈਂ ਪ੍ਰਸ਼ਾਦਾ ਛਕਾਉਂਦਾ ਸੀ ਉਹ ਪੰਥ ਨੂੰ ਬੇਨਤੀ ਕਰੋ, ਜਿਵੇਂ ਉਹ ਕਹਿਣਗੇ ਉਵੇਂ ਹੋਵੇਗਾ। ਭਾਈ ਸਵੇਕ ਸਿੰਘ ਨੇ ਪੰਥ ਦੇ ਅੱਗੇ ਬੇਨਤੀ ਕੀਤੀ। ਉਹ ਸਿੰਘਾਂ ਨੇ ਜਦੋਂ ਸੁਣਿਆ ਕਿ ਭਾਈ ਤਾਰੂ ਸਿੰਘ ਨੇ ਵਚਨ ਕੀਤਾ ਸੀ ਤਾਂ ਖਾਲਸੇ ਨੇ ਕਿਹਾ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਦਾਸੀ ਉਹਨਾਂ ਦਾ ਜੋੜਾ ਜ਼ਕਰੀਏ ਦੇ ਸਿਰ 'ਚ ਮਾਰੋ, ਫੇਰ ਆਰਾਮ ਮਿਲੇਗਾ। ਉਹ ਜ਼ਕਰੀਏ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀ ਜੁੱਤੀ ਮਾਰਦੇ ਰਹੇ। ਜਦੋਂ ਜੁੱਤੀ ਮਾਰਦੇ ਸੀ ਆਰਾਮ ਮਿਲਦਾ ਸੀ, ਪਿਸ਼ਾਬ ਦਾ ਬੰਨ ਖੁੱਲ ਜਾਂਦਾ ਸੀ, ਜਦੋਂ ਹਟ ਜਾਂਦੇ ਫੇਰ ਦਰਦ ਹੁੰਦਾ। ਜ਼ਕਰੀਆ ਆਪ ਕਹਿ ਕੇ ਸਿੰਘ ਦੀ ਜੁੱਤੀ ਸਿਰ 'ਚ ਮਰਵਾਉਂਦਾ ਸੀ। 22ਵੇਂ ਦਿਨ ਜੁੱਤੀਆਂ ਖਾਂਦਾ ਖਾਂਦਾ ਨਰਕ ਸੁਧਾਰ ਗਿਆ। ਭਾਈ ਸਵੇਕ ਸਿੰਘ ਨੇ ਆ ਕੇ ਦੱਸਿਆ ਕਿ ਭਾਈ ਜੀ 22 ਦਿਨ ਹੋ ਗਏ ਆ ਬਿਨਾਂ ਖੋਪੜੀ ਤੋਂ ਜਪਜੀ ਸਾਹਿਬ ਦੇ ਅਖੰਡ ਪਾਠ ਜਾਪ ਕਰਦੇ ਆਪ ਜੀ ਨੂੰ। ਜਾ ਪਾਪੀ ਆ ਜਿਹੜਾ ਜ਼ਾਲਮ ਆ ਉਹ ਨਰਕ ਸੁਧਾਰ ਗਿਆ, ਤੁਹਾਡਾ ਵਚਨ ਗੁਰੂ ਨੇ ਪੂਰਾ ਕਰ ਦਿੱਤਾ, ਕੋਈ ਇੱਛਾ? ਕਹਿਣ ਲੱਗੇ ਹਾਂ, ਅੰਮ੍ਰਿਤ ਸਰੋਵਰ ਦੇ ਵਿੱਚੋਂ ਜਲ ਲਿਆ ਕੇ ਮੇਰਾ ਆਖਰੀ ਇਸ਼ਨਾਨ ਕਰਾ ਦਿਓ। ਆ ਅੰਮ੍ਰਿਤਸਰ ਸਰੋਵਰ ਦਾ ਜਲ ਲਾਹੌਰ ਲੈ ਕੇ ਗਏ ਹੈ, ਅਖੀਰਲਾ ਇਸ਼ਨਾਨ ਜਿਉਂਦਿਆਂ ਦਾ ਹੋਇਆ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ, ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਕਹਿ ਕੇ ਸੀਸ ਝੁਕਾਇਆ ਤੇ ਗੁਰੂ ਚਰਨਾਂ ਦੇ ਵਿੱਚ ਹੀ ਸੀਸ ਭੇਟ ਕਰ ਦਿੱਤਾ। ਉਸ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਅੱਜ ਜਿਹੜੇ ਅਰਬਾਂ ਖਰਬਾਂ ਦੀਆਂ ਕੋਠੀਆਂ ਹਵੇਲੀਆਂ ਬਣਾ ਲੈਂਦੇ ਆ ਤੇ ਉਹਨਾਂ ਦੇ ਬਾਥਰੂਮਾਂ 'ਚ ਕੇਸ ਕੱਟਣ ਵਾਲੀਆਂ ਮਸ਼ੀਨਾਂ ਰੱਖਦੇ ਆ, ਮੈਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਭਾਵੇਂ ਤਸਵੀਰਾਂ ਪ੍ਰਤੀਕ ਰੂਪ ਵਿੱਚ ਨੇ, ਇਹਨਾਂ ਨੂੰ ਮੰਨਣਾ ਪੂਜਣਾ ਨਹੀਂ ਹੈ, ਪਰ ਮੈਂ ਬੇਨਤੀ ਕਰਾਂ ਜਿਹੜੇ ਸੀਸੇ ਮੂਹਰੇ ਖੜ ਕੇ ਤੁਸੀਂ ਕੇਸ ਕਤਲ ਕਰਦੇ ਹੋ ਉੱਥੇ ਇੱਕ ਭਾਈ ਤਾਰੂ ਸਿੰਘ ਦੀ ਤਸਵੀਰ ਵੀ ਲਾ ਲਓ। ਕਿਤੇ ਤੁਹਾਡਾ ਮਨ ਤੁਹਾਨੂੰ ਪੁੱਛੇ ਕਿ ਇਹ ਗੁਰੂ ਦੇ ਸਿੱਖ ਨੇ ਤਾਂ ਖੋਪਰੀ ਲਹਾ ਲਈ, ਧਰਮ ਨਹੀਂ ਛੱਡਿਆ ਤੇ ਇਹਨਾਂ ਦੀਆਂ ਕੁਰਬਾਨੀਆਂ ਬਦਲੇ ਅਸੀਂ ਕਰੋੜਾਂ ਦੀਆਂ ਕੋਠੀਆਂ 'ਚ ਬੈਠਿਆਂ ਤੇ ਕੇਸ ਗੁਰੂ ਦੀ ਮੋਹਰ ਕੱਟ ਰਹੇ ਹਾਂ। ਜਿਹੜੇ ਕੇਸ ਕੱਟਦੇ ਹੋ ਅੱਜ ਤੋਂ ਗੁਰੂ ਦੇ ਚਰਨਾਂ 'ਚ ਅਰਦਾਸ ਕਰੋ, ਕੇਸ ਕੱਟਣੇ ਛੱਡ ਦਈਏ, ਉਹਨਾਂ ਦੀ ਕੁਰਬਾਨੀ ਨੂੰ ਸਦਾ ਹੀ ਨਮਸਕਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਮਨ ਤਨ ਰੱਤਾ ਸੱਚ ਰੰਗ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਦਾ ਮਨ ਵੇ ਤਨ ਵੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ

0: ਵਿਸ਼ਿਆਂ ਦੇ ਜਿਹੜੇ ਰੰਗ ਪ੍ਰੇਮ ਹੈ, ਵਿਸ਼ਿਆਂ ਦਾ ਮੋਹ ਹੈ, ਇਹ ਕੂੜੇ ਆ, ਸਦਾ ਨੀ ਰਹਿੰਦੇ।
1: ਦਿਸਣ ਸਭੇ ਸ਼ਾਰ,
0: ਅਖੀਰ ਜਦੋਂ ਸਰੀਰ ਜਵਾਬ ਦੇ ਜਾਂਦਾ ਉਦੋਂ ਸਾਰੇ ਸਾਰ ਸਵਾਦ ਹੀ ਨਿਆਈ ਬੇਅਰਥ ਫਜੂਲ ਜਾਪਦੇ ਆ।
1: ਹਰ ਅੰਮ੍ਰਿਤ ਬੂੰਦ ਸੁਹਾਵਣੀ,
0: ਜਿਹੜੀ ਨਾਮ ਅੰਮ੍ਰਿਤ ਦੀ ਸਹਿਜ ਧੁਨ ਵਿੱਚੋਂ ਜਿਹੜੀ ਬੂੰਦ ਪ੍ਰਾਪਤ ਹਿਰਦੇ ਘਰ ਵਿੱਚ ਹੁੰਦੀ ਆ, ਸੁਹਾਵਣੀ, ਸੁੱਖ ਦੇਣ ਵਾਲੀ, ਸ਼ਾਂਤੀ ਦੇਣ ਵਾਲੀ ਆ।
1: ਸਾਧੂ ਪੀਵਣ ਹਾਰ,
0: ਉਹ ਜਿਹੜੀ ਬੂੰਦ ਹੈ ਅੰਮ੍ਰਿਤ ਬੂੰਦ, ਉਹ ਸਾਧੂ ਕਹੀਏ ਪੂਰੇ ਗੁਰੂ ਨੂੰ ਮਿਲ ਕਰਕੇ ਉਹਦੀ ਪ੍ਰਾਪਤੀ ਹੁੰਦੀ।

0: ਅੰਮ੍ਰਿਤ ਰਸ ਪ੍ਰਾਪਤ ਹੋ ਜਾਂਦਾ ਨਾਮ ਵਿੱਚੋਂ ਤਾਂ ਫਿਰ ਸਰੀਰ ਦਾ ਬਣ ਤ੍ਰਿਣ ਰੋਮ ਰੋਮ ਕਹਿੰਦੇ ਉਸ ਵੇਲੇ ਮੌਲਿਆ ਮਸਤ ਹੋ ਜਾਂਦਾ ਆਨੰਦਿਤ ਹੋ ਜਾਂਦਾ
1: ਸਮਰੱਥ ਪੁਰਖ ਅਪਾਰ
0: ਫਿਰ ਉਹ ਪਾਰਾਵਾਰ ਅੰਤ ਤੋਂ ਰਹਿਤ ਪੁਰਖ ਕਹੀਏ ਪੂੰ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਪੁਰਸਾਰਥ ਦੇਣ ਵਾਲਾ ਪੁਰਖ ਸਮਰੰਥ ਕਹੀਏ ਕਹਿੰਦੇ ਉਹ ਸਮਰੱਥ ਹੈ ਇੱਥੇ ਸੱਸੇ ਦੇ ਟਿੱਪੀ ਮੰਮੇ ਦੇ ਪੈਰ ਚਰਾਰਾ ਤੇ ਥੱਥਾ ਇਹ ਸਮਰੱਥ ਨੀ ਸੱਸਾ ਮੰਮਾ ਰਾਰਾ ਤੇ ਥੱਥਾ ਉਹ ਸਮਰੱਥ ਇੱਥੇ ਸਮਰੱਥ ਮੰਮੇ ਤੇ ਜਦੋਂ ਆਪਾਂ ਸੱਸੇ ਤੇ ਟਿੱਪੀ ਤੇ ਪੈਰ ਚਰਾਰਾ ਇਹ ਬੋਲਾਂਗੇ ਭਾਈ ਸਾਹਿਬ ਨੇ ਠੀਕ ਪਾਠ ਕੀਤਾ ਕਈ ਗੁਰਮੁਖ ਪਿਆਰੇ ਜਿਹਨਾਂ ਨੂੰ ਸੋਝੀ ਨਹੀਂ ਹੁੰਦੀ ਉਹ ਕਹਿ ਦਿੰਦੇ ਆ ਜੀ ਇਹਨਾਂ ਨੇ ਗਲਤ ਪਾਠ ਕੀਤਾ ਉਹ ਭਲਿਓ ਪਹਿਲਾਂ ਸੰਥਿਆ ਲੈ ਲਿਓ ਫੇਰ ਉਂਗਲਾਂ ਚੁੱਕਿਆ ਕਰੋ ਕਈ ਭੁੱਲੜ ਕਹਿਣਗੇ ਆ ਕਮੈਂਟਾਂ ਚ ਲਿਖੀ ਜਾਣਗੇ ਜੇ ਇਹਨਾਂ ਨੇ ਆਹ ਗਲਤ ਪਾਠ ਕਰਤਾ ਉਹ ਗਲਤ ਪਾਠ ਕਰਤਾ ਭਲੇ ਉਹ ਲੋਕੋ ਜਿਹੜਾ ਪੈਰ ਚੱਖਰ ਹੁੰਦਾ ਹੈ ਜਿਹੜੀ ਟਿੱਪੀ ਹੈ ਕਦੇ ਮਹਾਰ ਨੀ ਪੜ ਕੇ ਵੇਖ ਲਿਓ ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਉਹ ਜਿਹੜਾ ਵਾਹਿਗੁਰੂ ਹੈ ਸਮਰੱਥ ਹੈ ਐਸਾ ਜਿਹੜਾ ਸਮਰੱਥ ਵਾਹਿਗੁਰੂ ਹਰੀ ਹੈ ਇਹ ਜੀਵਨ ਰੂਪੀ ਸਾਵਣ ਦੇ ਮਹੀਨੇ ਦੇ ਵਿੱਚ ਹੀ ਸਾਡੀ ਲੋਚ ਹੈ ਕਿ ਉਹਦਾ ਮਿਲਾਪ ਹੋ ਜਾਵੇ
1: ਕਰਮ ਮਿਲਾਵਣ ਹਾਰ
0: ਇੱਥੇ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਕਰਮ ਜਾਂ ਜਿਹੜੇ ਪਿਛਲੇ ਕਰਮ ਉਹਨਾਂ ਦੀ ਗੱਲ ਨੀ ਕਰਮ ਮਿਲਾਵਣ ਹਾਰ ਇੱਥੇ ਕਰਮ ਨਦਰ ਹੈ ਮੇਹਰ ਹੈ ਉਹਦੀ ਜਿਹੜੀ ਕਰਮ ਬਖਸ਼ਿਸ਼ ਨਦਰ ਹੈ ਉਹ ਮਿਲਾਉਂਦੀ ਹੈ
1: ਜਿਨੇ ਸਖੀਏ ਪ੍ਰਭ ਪਾਇਆ
0: ਜਿਨ੍ਹਾਂ ਜਗਿਆਸੂ ਗੁਰਸਿੱਖ ਸਖੀਆਂ ਨੇ ਮਹਾਤਮਾ ਰੂਪੀ ਸਖੀਆਂ ਨੇ ਉਹ ਪ੍ਰਭੂ

0: ਹੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਜੀ ਦਇਆ ਕਰੋ।
1: ਸ਼ਬਦ ਸਵਾਰਨ ਹਾਰ
0: ਆਪਣੇ ਸ਼ਬਦ ਦੀ ਦਾਤ ਬਖਸ਼ਿਸ਼ ਕਰੋ, ਤੁਹਾਡਾ ਸ਼ਬਦ ਜੀਵਨ ਨੂੰ ਸਵਾਰਨ ਵਾਲਾ ਹੈ।
1: ਸਾਵਣ ਤਿਨਾ ਸੁਹਾਗਣੀ
0: ਇਹ ਜੀਵਨ ਰੂਪੀ ਸਾਵਣ ਜਾਂ ਸਾਵਣ ਦਾ ਮਹੀਨਾ ਉਹਨਾਂ ਲਈ ਇਹ ਭਲਾ ਹੈ ਜਿਹੜੀਆਂ ਸੁਹਾਗਣੀ ਜਿਹੜੀ ਵਾਹਿਗੁਰੂ ਪਤੀ ਦੇ ਸਹੁ ਆਂਗਣ ਦੇ ਵਿੱਚ ਇੱਕ ਅਕਾਲ ਪੁਰਖ ਤੋਂ ਇੱਕ ਗੁਰੂ ਤੋਂ ਬਿਨਾਂ ਹੋ

0: ਕੋਈ ਝੂਠੇ ਹਾਰ ਗਲ ਚ ਨਹੀਂ ਪਾਏ ਹੋਏ, ਉਹਨਾਂ ਨੇ ਆਪਣੇ ਹਿਰਦੇ ਰੂਪੀ ਗਲੇ ਦੇ ਵਿੱਚ ਉਹ ਵਾਹਿਗੁਰੂ ਦੇ ਨਾਮ ਰੂਪੀ ਹਾਰ ਨੂੰ ਪਰੋਇਆ ਗਾ। ਨਾਮ ਦਾ ਹਾਰ ਪਹਿਨੇ ਆ, ਝੂਠੇ ਹਾਰਾਂ ਦੀ ਕੋਈ ਸੋਭਾ ਚਾਰਕ ਦਿਹਾੜੇ ਹੁੰਦੀ ਆ, ਜਿਹੜਾ ਨਾਮ ਰੂਪੀ ਹਾਰ ਹੈ ਉਹ ਸਦਾ ਲਈ ਆ। ਸਤਿਗੁਰੂ ਮਹਾਰਾਜ ਨੇ ਸਾਵਣ ਦੇ ਮਹੀਨੇ ਰਾਹੀਂ ਜੋ ਬਖਸ਼ਿਸ਼ ਕੀਤੀ ਉਹ ਆਪ ਸੰਗਤਾਂ ਨੇ ਵਿਸਥਾਰ ਦੇ ਨਾਲ ਸਰਵਣ ਕੀਤੀ ਹੈ। ਆਹ ਜੋ ਲੜੀਵਾਰ ਸ਼ਬਦ ਚੱਲ ਰਹੇ ਹੈ 7:45 ਤੋਂ ਲੈ ਕਰਕੇ 9 ਵਜੇ ਤੱਕ, ਕਿਉਂਕਿ ਲੜੀਵਾਰ ਸ਼ਬਦ ਲੜੀਵਾਰ ਕਥਾ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸੀ, ਉਹ ਕਥਾ ਰਹਿ ਜਾਂਦੀ ਸੀ, ਲੰਮੇ ਸਮੇਂ ਤੋਂ ਸੰਪੂਰਨ ਨਹੀਂ ਸੀ ਹੋਈ। ਬੜੇ ਗੁਰਮੁਖਾਂ ਵੱਲੋਂ ਸੰਗਤਾਂ ਵੱਲੋਂ ਹੁਕਮ ਆਉਂਦਾ ਸੀ ਕਿ ਲੜੀਵਾਰ ਕਥਾ ਵੀ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਲੜੀਵਾਰ ਕਥਾ ਸੰਪੂਰਨ ਹੋ ਸਕੇ। ਇਸ ਕਰਕੇ ਮਾਣਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸੋਝੀ ਦਿੱਤੀ, ਉਹਨਾਂ ਨੇ ਫਿਰ ਇਹ ਸਮਾਂ 7:45 ਦੀ ਥਾਂ 'ਤੇ ਗੁਰਸੰਗਤ ਜੀ 1.25 ਘੰਟਾ ਕਰ ਦਿੱਤਾ। ਨੌ ਵਜੇ ਤੱਕ ਹੁੰਦੀ ਆ। ਆਓ ਲੜੀਵਾਰ ਜਿਹੜੀ ਕਥਾ ਦਾ ਸ਼ਬਦ ਹੈ ਭਗਤ ਬਾਣੀ ਦੇ ਵਿੱਚੋਂ ਮਾਰੂ ਰਾਗ ਚ 1105 ਅੰਗ ਤੇ ਸਰਵਣ ਕਰੋ ਜੀ।
1: ਮਾਰੂ ਕਬੀਰ ਜੀਓ,
0: ਭਗਤ ਕਬੀਰ ਜੀ ਦਾ ਸ਼ਬਦ ਸਤਿਗੁਰੂ ਜੀ ਇੱਥੇ ਅੰਕਿਤ ਕਰਕੇ ਬਖਸ਼ਿਸ਼

0: ਕੇ ਸੌਂ ਕੇ ਸਮਾਂ ਬੇਅਰਥ ਗਵਾ ਰਹੇ ਆ। ਜਿਹੜਾ ਤੇਰਾ ਮੂਲਕ ਮਨੁੱਖਾ ਜਨਮ ਹੈ ਇਹਨੂੰ ਬੇਅਰਥ ਲੰਘਾ ਰਿਹਾ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਸਾਧ ਸੰਗਤ ਕਬ ਹੋ ਨਹੀਂ ਕਿੰਨੇ।
0: ਹਾਂ, ਜਿਹੜੇ ਕਰਮ ਕਰਨ ਵਾਲੇ ਇਸ ਸੰਗਤ ਵਿਚ ਮਿਲਣਾ ਸੀ ਮਿਲ, ਸਾਧ ਸੰਗਤ ਭਜ ਕੇਵਲ ਨਾਮ ਉਹ ਕਦੇ ਨੀ ਕੀਤਾ।
1: ਰਚਿਓ ਧੰਦਾ ਝੂਠ,
0: ਝੂਠੇ ਜਿਹੜੇ ਪ੍ਰਪੰਚ ਨੇ ਧੰਦੇ ਆ ਉਹਨਾਂ ਦੇ ਵਿਚ ਰਚਿਆ ਹੋਇਆ ਖਪਤ ਹੋ ਰਿਹਾ।
1: ਸਵਾਨ ਸੂਕਰ ਬਾਇਸ ਜਿਵੇ,
0: ਕਹਿੰਦੇ ਜਿਵੇਂ ਸਵਾਨ ਕੁੱਤਾ ਸੂਕਰ ਸੂਰ ਬਾਏ ਕਾਂ ਇਹ ਬਾਇਸ ਕਾਂ ਇਹ ਜਿਵੇਂ ਭਟਕਦੇ ਆ ਹਮੇਸ਼ਾ ਕਹਿੰਦੇ ਗੰਦਗੀ ਚ ਮੂੰਹ ਮਾਰਦੇ ਆ, ਇਹਨਾਂ ਦੀ ਤਰ੍ਹਾਂ ਤੋਂ ਨਾਮ ਅੰਮ੍ਰਿਤ ਨੂੰ ਛੱਡ ਕੇ ਤੱਤ ਵਸਤੂ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਰੂਪੀ ਗੰਦਗੀ

0: ਜਿਹੜਾ ਕਾਂ ਗੰਦਗੀ ਤੇ ਭਟਕਦਾ ਰਹਿੰਦਾ ਹੈ, ਇਵੇਂ ਤੂੰ ਵਿਸ਼ੇ ਵਿਕਾਰਾਂ ਚ ਨਸ਼ਿਆਂ ਚ ਭਟਕਦਾ ਫਿਰ ਰਿਹਾ, ਜੀਵਨ ਵਿਅਰਥ ਗਵਾ ਰਿਹਾ, ਸੰਗਤ ਚ ਨਹੀਂ ਮਿਲ ਰਿਹਾ।
1: ਆਪਸ ਕਉ ਦੀਰਘ ਕਰ ਜਾਣਾ।
0: ਜੇ ਕੋਈ ਗੁਰਮੁਖ ਸਤਸੰਗੀ ਤੈਨੂੰ ਸਮਝਾਉਂਦਾ ਵੀ ਸੰਗਤ ਕਰ ਲਿਆ ਕਰ, ਭਟਕਣਾ ਵਿਸ਼ੇ ਵਿਕਾਰ ਨਸ਼ੇ ਛੱਡ ਦੇ, ਤਾਂ ਤੂੰ ਕਹਿਣਾ ਵੀ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ। ਆਪਣੇ ਆਪ ਨੂੰ ਤੂੰ ਵੱਡਾ ਦੀਰਘ ਵੱਡਾ ਮੰਨਦਾ, ਸਿਆਣਾ ਮੰਨਦਾ।
1: ਔਰਨ ਕਉ ਲਗ ਮਾਤ।
0: ਜੇ ਕੋਈ ਗੁਰਮੁਖ ਤੈਨੂੰ ਸਿੱਖਿਆ ਦਿੰਦਾ ਹੈ, ਤੂੰ ਸਮਝਦਾ ਵੀ ਇਹ ਕੌਣ ਹੈ ਮੈਨੂੰ ਸਮਝਾਉਣ ਵਾਲਾ। ਕਹਿੰਦੇ ਜੀ ਅਕਾਲ ਤਖ਼ਤ ਦਾ ਜਥੇਦਾਰ ਕੌਣ ਹੁੰਦਾ, ਇਹ ਸਿੰਘ ਸਾਹਿਬ ਕੌਣ ਹੁੰਦੇ ਆ ਸਾਨੂੰ ਕਹਿਣ ਵਾਲੇ। ਜਿਹੜੇ ਮੂਰਖ ਵਿਸ਼ਈ ਲੋਕ ਨੇ ਉਹ ਕਹਿੰਦੇ ਆ ਜੀ ਇਹ ਕੌਣ ਹੁੰਦੇ ਆ ਸਾਨੂੰ ਸਿੱਖਿਆ ਦੇਣ ਵਾਲੇ, ਇਹ ਸਾਨੂੰ ਸਿੱਖਿਆ ਕਿਵੇਂ ਦੇ ਸਕਦੇ, ਆਪਣੇ ਆਪ ਨੂੰ ਵੱਡਾ ਮੰਨੀ ਬੈਠਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਦੀਰਘ ਤੇ ਕਹਿੰਦੇ ਦੂਜਿਆਂ ਨੂੰ ਸਾਰਿਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਹਨ।
1: ਮਨਸਾ ਬਾਚਾ ਕਰਮ ਨਾ।
0: ਦੂਜਿਆਂ ਨੂੰ ਕਹਿੰਦੇ ਲਘੂ ਮਾਤਰਾ ਜਿਵੇਂ ਕੰਨਾਂ ਆਦਿਕ ਹੁੰਦੇ ਆ ਲਘੂ ਮਾਤਰਾ ਵਾਂਗੂ ਸਮਝਦਾ।
1: ਮੈਂ ਦੇਖੇ ਦੋਜਕ ਜਾਤ।
0: ਜਿਹੜੇ ਕਹਿੰਦੇ ਮਨਸਾ ਬਾਚਾ ਕਰਮ ਨਾ, ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਦੇਖੇ ਦੋਜਕ ਜਾਤ, ਜਿਹੜੇ ਨਾਮ ਨਹੀਂ ਜਪਦੇ, ਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਹ ਨਰਕ ਜਾਂਦੇ ਵੇਖੇ ਆ।
1: ਕਾਮੀ ਕ੍ਰੋਧੀ ਚਾਤੁਰੀ।
0: ਕਹਿੰਦੇ ਜਿਹੜੇ ਕਾਮੀ ਆ ਵਿਕਾਰੀ ਕ੍ਰੋਧੀ ਨੇ, ਬਹੁਤੇ ਚਤੁਰ ਕਹਾਉਂਦੇ ਆ।
1: ਬਾਜੀਗਰ ਬੇਕਾਮ।
0: ਬਹੁਤੇ ਚੰਚਲ ਵਿਰਤੀ ਵਾਲੇ ਹੁੰਦੇ, ਜਿਵੇਂ ਬਾਜੀਗਰ ਬਾਜੀ ਪਾਉਂਦਾ ਇੱਕ ਥਾਂ ਟਿਕਦਾ ਨਹੀਂ, ਇਹੋ ਜਿਹੇ ਸੁਭਾਅ ਵਾਲੇ। ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਸਾਰਾ ਚੰਚਲਤਾ ਜਾਂ ਸਿਆਣਪਾਂ ਜਾਂ ਚਤੁਰਾਈ ਇਹ ਸਭ ਕੁਝ ਫਜ਼ੂਲ ਹੈ, ਨਾਮ ਤੋਂ ਬਿਨਾਂ, ਗੁਰੂ ਧਾਰਨ ਤੋਂ ਬਿਨਾਂ, ਸੰਗਤ ਤੋਂ ਬਿਨਾਂ ਸਭ ਕੁਝ ਬੇਅਰਥ ਹੈ।
1: ਨਿੰਦਾ ਕਰਤੇ ਜਨਮ ਸਰਾਨੋ।
0: ਮਹਾਰਾਜ ਕਹਿੰਦੇ ਜਿਹੜੇ ਉਹਨਾਂ ਦਾ ਜੀਵਨ ਨਿੰਦਿਆ ਕਰਦਿਆਂ, ਸੰਖ ਨਿੰਦਕ ਸਿਰ ਕਰੇ ਭਾਰ, ਉਹ ਅਣਗਿਣਤ ਐਸੇ ਨਿੰਦਕ ਲੋਕ ਨਿੰਦਿਆ ਕਰਦੇ ਜੀਵਨ ਬਤੀਤ ਕਰਦੇ
1: ਆ। ਸਿਮਰਿਓ ਰਾਮ।
0: ਕਦੇ ਵੀ ਰਮੇ ਵਿਆਪਕ ਵਾਹਿਗੁਰੂ ਦਾ

0: ਕਿ ਅਸੀਂ ਬਚਨ ਕੀਤਾ ਸੀ ਮਾਤਾ ਤੇ ਉਧਰ ਦੇ ਵਿੱਚ ਉਹ ਚੇਤਾ ਹੀ ਨਹੀਂ, ਯਾਦ ਹੀ ਨਹੀਂ।
1: ਮੂਰਖ ਮੁਗਧ ਗਵਾਰ,
0: ਉਹ ਕਹਿੰਦੇ ਮਨ ਕਰਕੇ ਵੀ ਮੂਰਖ ਨੇ, ਬਾਣੀ ਕਰਕੇ ਵੀ ਮੁਗਧ ਹਨ।

ਸਮਾਪਤੀ ਕਰਦੇ ਆ ਫਰਮਾਉਂਦੇ ਆ ਕਹਿੰਦੇ ਭਾਈ ਉਹਨਾਂ ਨੇ ਪਾਰ ਕਿਵੇਂ ਉਤਰਨਾ ਭਾਵ ਨਹੀਂ ਉਤਰਨਾ ਭਾਵ ਉਹਨਾਂ ਨੇ ਦੋਜਕਾਂ ਚ ਜਾਣਾ ਨਰਕਾਂ ਚ ਜਾਣਾ ਹੈ। ਇੱਥੇ ਸ਼ਬਦ ਦੀ ਸੰਪੂਰਨਤਾ ਹੋਈ। ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪੁੱਲਾਂ ਹੋ ਜਾਂਦੀਆਂ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਿੰਦਾ ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਣੀ। ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟ ਕੋਟ ਸ਼ੁਕਰਾਨਾ। ਰੋਜ਼ਾਨਾ 7:45 ਤੋਂ 9 ਵਜੇ ਤੱਕ ਸਵੇਰੇ ਮੁੱਖ ਵਕ ਦੀ ਅਤੇ ਲੜੀਵਾਰ ਵਿਚਾਰ, ਸ਼ਾਮ ਨੂੰ 4 ਵਜੇ ਤੋਂ 5:15 ਵਜੇ ਤੱਕ ਗੁਰ ਇਤਿਹਾਸ ਦੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਪ ਸੰਗਤਾਂ ਰੋਜ਼ਾਨਾ ਸਰਵਣ ਕਰਦੇ ਹੋ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ

0: ਦਾ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਅੱਜ ਦੇ ਦਿਨ ਦੇ ਲਈ ਕਰ ਰਹੇ ਹੋ ਗਏ ਸ਼ੁਕਰਾਨਾ ਉਸ ਰੱਬ ਸੱਚੇ ਦਾ। ਆਓ ਕਰੀਏ ਸ਼ੁਕਰਾਨਾ ਇਹਨਾਂ ਢੇਰ ਮਿਲੀਆਂ ਨਿਆਮਤਾਂ ਦੇ ਲਈ, ਇਹਨਾਂ ਚੱਲ ਰਹੇ ਸਵਾਸਾਂ ਦੇ ਲਈ। ਯਾਦ ਰਹੇ ਕਿ ਬਹੁਤ ਸਾਰੇ ਲੋਕ ਜਿਹੜੇ ਸ਼ਾਇਦ ਅੱਜ ਦਾ ਇਹ ਦਿਨ ਨਹੀਂ ਮਾਣ ਰਹੇ ਹੋਣਗੇ, ਅਤੇ ਤੁਸੀਂ ਉਹਨਾਂ ਕਰਮਾਂ ਵਾਲਿਆਂ 'ਚੋਂ ਜਿਹੜੇ ਅੱਜ ਦੇ ਦਿਨ ਸਵਾਸ ਮਾਣ ਰਹੇ ਨੇ, ਤਾਂ ਉਹ ਇਹਨਾਂ ਮੇਰੇ ਸਵਾਸਾਂ ਦੇ ਲਈ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ ਉਸ ਰੱਬ ਦਾ, ਅਤੇ ਵਧੀਆ ਇਸ ਸਫ਼ਰ ਦੇ ਉੱਤੇ ਅੱਗੇ। ਅੱਜ ਦੇ ਦਿਨ ਜੋ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਨੇ, ਜੋ ਵੀ ਅੜੇ ਫੜੇ ਤੁਹਾਡੇ ਕਾਰਜ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ। ਹੌਲੇ ਭਾਰ ਵਾਪਸ ਘਰਾਂ ਨੂੰ ਪਰਤੋ, ਪਰਿਵਾਰਾਂ ਦੇ ਨਾਲ ਸੋਹਣਾ ਸਮਾਂ ਬਿਤਾਓ। ਅਰਦਾਸ ਰੱਬ ਦੇ ਅੱਗੇ ਹੋਈ ਕਿ ਤੁਸੀਂ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਕਰੋ। ਅੱਜ 17 ਤਰੀਕ ਹੈ, ਜੁਲਾਈ ਦਾ ਮਹੀਨਾ 2026, ਅਤੇ ਅੱਜ ਦਿਨ ਸ਼ੁੱਕਰਵਾਰ ਦਾ।

ਉਸ ਪਰਮਾਤਮਾ ਦਾ ਨਾਂ ਲੈਂਦੇ ਹਾਂ, ਉਸ ਰੱਬ ਦਾ ਸ਼ੁਕਰ ਅਦਾ ਕਰਦੇ ਹਾਂ ਅੱਜ ਦੇ ਮਿਲੇ ਇਸ ਦਿਨ ਦੇ ਲਈ। ਅਤੇ ਅੱਗੇ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

Mano. जुगाड़ नहीं, ई है 8 साल तो भी वद्दा तजुर्बा बंसल इमी

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਅੱਜ 17 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਕਹਿੰਦੇ ਨੇ ਕਿ ਆ ਗਿਆ ਸ਼ੁੱਕਰ ਅਤੇ ਜਿੰਨਾ ਵੀ ਹੋ ਗਿਆ ਠੀਕ ਹੈ ਬਾਕੀ ਤੋਂ ਜਾਂਦੇ ਹਾਂ ਮੁੱਕਰ ਬਾਕੀ ਹੁਣ ਅਗਲੇ ਹਫ਼ਤੇ ਕਰ ਲਾਂਗੇ ਪਰ ਹਾਲੇ ਹਥਿਆਰ ਨਹੀਂ ਸੁੱਟਣੇ ਇਹ ਗੱਲ ਹੁੰਦੀ ਹੈ ਸ਼ਾਮ ਦੇ ਸਮੇਂ ਦੇ ਲਈ ਅਤੇ ਅੱਜ ਜਿੰਨਾ ਕੁ ਹੁੰਦਾ ਵਾ ਉਹ ਭੱਜ ਭੱਜ ਕੇ ਆਪਾਂ ਨਿਬੇੜਦੇ ਹਾਂ ਸੋ ਸ਼ੁੱਕਰਵਾਰ ਦੇ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇਹ ਸੋਹਣੇ ਸੋਹਣੇ ਪਿਆਰੇ ਪਿਆਰੇ ਮੌਸਮ ਦੀਆਂ ਸਾਰਿਆਂ ਨੂੰ ਵਧਾਈਆਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਥ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤ ਰਹੋ ਇੱਕ ਦੂਸਰੇ ਦਾ ਸਾਥ ਦਾ ਨਿੱਘ ਮਾਣਦੇ ਰਹੋ ਤੰਦਰੁਸਤੀਆਂ ਮਾਣੋ ਇਸੇ ਅਰਦਾਸ ਨਾਲ ਆਓ ਵਧਦੇ ਹਾਂ ਕਿ ਅੱਜ ਮੌਸਮ ਦੇ ਉੱਤੇ ਝਾਤੀ ਮਾਰਾਂਗੇ ਇਸ ਹਿੱਸੇ ਦੇ ਵਿੱਚ ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹੇ ਉਸ ਤੋਂ ਬਾਅਦ ਫਿਰ ਕਹਾਣੀ ਵੱਲ ਨੂੰ ਵਧਾਂਗੇ ਅਤੇ ਫਿਰ ਹੋਊਗੀ 8 ਵਜੇ ਲਾਫਟਰ ਥੈਰੇਪੀ 9 ਵਜੇ ਗੌਤਮ ਕਪਿਲ ਹੋਣਗੇ ਸਾਡੇ ਨਾਲ ਅਤੇ ਖਬਰਾਂ 'ਤੇ ਝਾਤੀ ਮਾਰਾਂਗੇ ਉਸ ਤੋਂ ਬਾਅਦ ਫਿਰ ਡੀਜੇ ਕੁਛ ਗਾਉਣ ਪਾਣੀ ਅਤੇ ਫਿਰ ਹੋਊਗਾ ਅੱਜ ਦੇ ਦਿਨ ਖੁੱਲ੍ਹਾ ਖੜ੍ਹਾ ਭਾਰਤੀ ਖਬਰਾਂ ਦੇ ਨਾਲ ਤੁਹਾਡੇ ਸੋਹਣੇ ਸਾਥ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਨਿਪਰੇ ਚਾੜਾਂਗੇ ਅਤੇ ਇਸ ਲੰਮੇ ਸਾਥ ਦੇ ਵਿੱਚ ਇੱਕ ਦੂਸਰੇ ਦਾ ਸਾਥ ਬਣ ਕੇ ਨਿਭਦੇ ਤੁਹਾਡੇ ਸਾਥ ਦੇ ਲਈ ਧੰਨਵਾਦ ਤੁਹਾਡਾ ਸਾਥ ਯਾਨੀ ਕਿ ਹਾਂ ਹੰਗਾਰਾ ਕੋਈ ਮੈਸੇਜ ਕੋਈ ਫੀਡਬੈਕ ਕੋਈ ਗੱਲਬਾਤ ਕੋਈ ਕਾਲ ਕੋਈ ਕਿਸੇ ਤਰ੍ਹਾਂ ਦਾ ਕੰਟਰੀਬਿਊਸ਼ਨ ਕੋਈ ਵੈਲਿਊਬਲ ਕੰਟਰੀਬਿਊਸ਼ਨ ਸੋ ਇਹ ਸਾਰਾ ਕੁਛ ਚੱਲਦਾ ਰਹੂਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਰ ਫਿਲਹਾਲ ਆਪਾਂ ਮੌਸਮ ਬਾਰੇ ਜਾਣ ਲੈਂਦੇ ਹਾਂ ਸਿਡਨੀ ਦੇ ਵਿੱਚ ਅੱਜ ਮੀਂਹ ਪੈਣ ਵਾਲਾ ਜੀ 80% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ 18 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਸਵੇਰੇ ਸਵੇਰੇ 12-13 ਦੇ ਆਸ ਪਾਸ ਤਾਪਮਾਨ ਸ਼ੋ ਹੋ ਰਿਹਾ ਅਤੇ ਕਾਫੀ ਹਾਈ ਚਾਂਸ ਨੇ ਅੱਜ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਮੀਂਹ ਪੈਣ ਦੇ ਕੱਲ੍ਹ ਦੇ ਦਿਨ ਵੀ 70% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ ਲਗਭਗ ਅੱਜ ਵਰਗਾ ਰਹੂਗਾ ਤਾਪਮਾਨ ਅਤੇ ਐਤਵਾਰ ਦੇ ਦਿਨ ਬੜਾ ਸੋਹਣਾ ਪਿਆਰਾ ਦਿਨ ਧੁੱਪ ਵਾਲਾ ਲੱਗਣ ਜਾ ਰਿਹਾ ਹਾਲਾਂਕਿ ਤਾਪਮਾਨ ਦੇ ਵਿੱਚ ਕੋਈ ਵੱਡਾ ਕੋਈ ਫੇਰ ਬਦਲ ਨਹੀਂ ਵੇਖਣ ਨੂੰ ਮਿਲੂਗਾ ਤਾਪਮਾਨ ਉੱਨਾ ਕੀ ਆ ਅਤੇ ਮੈਲਬਨ ਦੇ ਵਿੱਚ ਵੀ ਅੱਜ ਬੜੀ ਸੋਹਣੀ ਪਿਆਰੀ ਧੁੱਪ ਅਤੇ ਬੜਾ ਸੋਹਣਾ ਪਿਆਰਾ ਦਿਨ ਲੱਗਣ ਜਾਣਾ 7-8 ਦੇ ਆਸ ਪਾਸ ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ ਵੈਸੇ 9-9:30 ਚਲੇ ਗਿਆ ਅਤੇ 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅੱਜ ਧੁੱਪ ਦੇ ਆਸਾਰ ਨੇ ਹਲਕੀ ਜਿਹੀ ਗਤੀ 'ਚ ਹਵਾਵਾਂ ਕੁੱਲ ਮਿਲਾ ਕੇ ਸਵੇਰੇ ਸਵੇਰੇ ਦੇ ਸਮੇਂ ਜ਼ਰੂਰ ਤੁਹਾਨੂੰ ਕਈ ਇਲਾਕਿਆਂ ਦੇ ਵਿੱਚ ਧੁੰਦ ਜੀ ਦੇਖੀ ਹੋਊਗੀ ਵੈਸੇ ਕੁੱਲ ਮਿਲਾ ਕੇ ਅੱਜ ਸਵੇਰਾ ਵੀ ਕਲੀਅਰ ਆ ਅਤੇ ਦਿਨ ਵੀ ਬੜਾ ਘੈਂਟ ਆ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਹੋਰ ਵੀ ਜ਼ਿਆਦਾ ਘੈਂਟ ਹੋ ਜਾਣਾ ਕਿਉਂਕਿ ਕੱਲ੍ਹ ਅਤੇ ਪਰਸੋਂ ਦੇ ਦਿਨ ਸੋਹਣੀ ਧੁੱਪ ਲੱਗਣ ਜਾ ਰਹੀ ਆ ਮੈਲਬਨ ਦੇ ਵਿੱਚ ਅਤੇ ਐਤਵਾਰ ਦੇ ਦਿਨ ਬੱਦਲਵਾਈ ਜ਼ਰੂਰ ਹਾਵੀ ਰਹੂਗੀ ਪਰ ਕੁੱਲ ਮਿਲਾ ਕੇ ਸੋਹਣਾ ਪਿਆਰਾ ਏ ਵੀਕਐਂਡ ਅਤੇ ਬ੍ਰਿਸਬੇਨ ਦੇ ਵਿੱਚ ਅੱਜ 21 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ 70% ਚਾਂਸ ਨੇ ਅੱਜ 1-5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ ਸੋ ਇਹ ਸਾਡੇ ਕੋਲ ਬ੍ਰਿਸਬੇਨ ਦੀ ਜਾਣਕਾਰੀ ਇਸ ਟਾਈਮ ਮੌਜੂਦਾ ਕੋਈ ਲਗਭਗ 13-14 ਦੇ ਆਸ ਪਾਸ ਤਾਪਮਾਨ ਚਲਾ ਗਿਆ ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ ਅਰਲੀ ਮੋਰਨਿੰਗ ਅੱਜ 16-17 ਤਾਪਮਾਨ ਅਤੇ ਜ਼ਿਆਦਾ ਤੋਂ ਜ਼ਿਆਦਾ ਅੱਜ 20 ਤੱਕ ਜਾ ਸਕਦਾ ਪਰ ਅੱਜ ਮੀਂਹ ਦੇ ਬੜੇ ਭਰਪੂਰ ਚਾਂਸ ਨੇ ਸਭ ਤੋਂ ਪਹਿਲਾਂ ਤਾਂ ਧੁੱਪ ਲੱਗੂਗੀ ਬੜੀ ਸੋਹਣੀ ਉਸ ਤੋਂ ਬਾਅਦ ਫਿਰ ਥੰਡਰਸਟੋਰਮ ਦੇ ਚਾਂਸ ਨੇ ਦੁਪਹਿਰ ਦੇ ਸਮੇਂ ਅਤੇ ਫਿਰ ਦਿਨ ਦੇ ਵਿੱਚ ਕਹੇ ਜੇ ਮੀਂਹ ਦੇ ਵੀ ਚਾਂਸ ਨੇ 90% 10-20 ਮਿਲੀਮੀਟਰ ਤੱਕ ਅੱਜ ਮੀਂਹ ਦੇ ਚਾਂਸ ਬਣੇ ਨੇ ਐਡੀਲੇਡ ਅੱਜ ਠੰਡ ਆ ਸਵੇਰੇ ਸਵੇਰੇ 5 ਤਾਪਮਾਨ ਸ਼ੋ ਹੋ ਰਿਹਾ ਅਤੇ ਮਹਿਸੂਸ ਤੁਸੀਂ 2 ਦੇ ਆਸ ਪਾਸ ਕਰ ਰਹੇ ਹੋ 17 ਜ਼ਿਆਦਾ ਤੋਂ ਜ਼ਿਆਦਾ ਅੱਜ ਤਾਪਮਾਨ ਜਾ ਸਕਦਾ ਧੁੱਪ ਬੜੀ ਸੋਹਣੀ ਪਿਆਰੀ ਅੱਜ ਲੱਗਣੀ ਆ ਨਾਲ ਹਲਕੀਆਂ ਹਲਕੀਆਂ ਜਿਹੀਆਂ ਹਵਾਵਾਂ ਅਤੇ ਮਾਣੋ ਤੁਸੀਂ ਆਨੰਦ ਕੱਲ੍ਹ ਦਾ ਦਿਨ ਵੀ ਬੜਾ ਸੋਹਣਾ ਐਡੀਲੇਡ ਦੇ ਵਿੱਚ ਐਤਵਾਰ ਦੇ ਦਿਨ ਬੱਦਲਵਾਈ ਹਾਵੀ ਰਹੂਗੀ ਪਰ ਕੁੱਲ ਮਿਲਾ ਕੇ ਦਿਨ ਐਤਵਾਰ ਦਾ ਵੀ ਬੜਾ ਪਿਆਰਾ ਹੋਬਾਰਡ ਦੇ ਵਿੱਚ ਅੱਜ 15 ਤਾਪਮਾਨ ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਮੌਜੂਦਾ ਠੰਡ ਹੈ 6-7 ਦੇ ਆਸ ਪਾਸ ਤਾਪਮਾਨ ਸ਼ੋ ਰਿਹਾ ਵੈਸੇ 4 ਤੁਸੀਂ ਮਹਿਸੂਸ ਕਰ ਰਹੇ ਹੋ ਅੱਜ ਬੱਦਲਵਾਈ ਹਾਵੀ ਰਹੂਗੀ ਵੈਸੇ ਇਹ ਬੱਦਲ ਵਰਨ ਵਾਲੇ ਨਹੀਂ ਹੈ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਕੋਈ ਖਾਸ ਵੱਡੀ ਤਬਦੀਲੀ ਨਹੀਂ ਅਤੇ ਕੈਨਬਰਾ ਦੇ ਵਿੱਚ ਠੰਡ ਠੰਡ ਅਤੇ ਠੰਡੋ ਠੰਡ ਹੋਇਆ ਪਿਆ -2 ਇਸ ਟਾਈਮ ਤਾਪਮਾਨ ਹੈ -4.4 ਤੁਸੀਂ ਮਹਿਸੂਸ ਕਰ ਰਹੇ ਹੋ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸਵੇਰੇ ਸਵੇਰੇ ਦੇ ਸਮੇਂ ਕੱਕਰ ਵੀ ਆ ਕੋਹਰਾ ਵੀ ਆ ਧੁੰਦ ਵੀ ਆ ਪਰ ਅੱਗੇ ਚੱਲ ਕੇ ਬੜੀ ਸੋਹਣੀ ਪਿਆਰੀ ਧੁੱਪ ਵੀ ਆ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਹੀ ਐਤਵਾਰ ਦੇ ਦਿਨ ਬਰਫ਼ ਪੈਣ ਦੇ ਚਾਂਸ ਨੇ ਮਾਈਨਸ ਦੇ ਵਿੱਚ ਤਾਪਮਾਨ ਚਲਿਆ ਜਾਊਗਾ ਕੈਨਬਰਾ ਦੇ ਵਿੱਚ ਬਰਫ਼ ਯਾਨੀ ਕਿ ਆਸ ਪਾਸ ਦੀਆਂ ਪਹਾੜੀਆਂ ਦੇ ਉੱਤੇ ਕੁਛ ਵਧੇਰੇ ਪੈਣ ਦੇ ਚਾਂਸ ਨੇ ਅਤੇ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਅੱਜ 32 ਤਾਪਮਾਨ ਹੈ ਜ਼ਿਆਦਾ ਤੋਂ ਜ਼ਿਆਦਾ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਹੀ ਯਾਨੀ ਕਿ ਗਰਮੀ ਇਸੇ ਤਰ੍ਹਾਂ ਬਣੀ ਰਹੂਗੀ ਕਿਉਂਕਿ ਇੱਥੇ ਚੱਲਦਾ ਆ ਇੱਕ ਸਾਰ ਤਾਪਮਾਨ ਅਤੇ ਇਹ ਖਾਸੀਅਤ ਮੰਨੀ ਜਾਂਦੀ ਹੈ। ਨੋਰਦਰਨ ਟੈਰੀਟਰੀ ਦੀ ਜੇ ਤੁਸੀਂ ਗਰਮੀ ਪਸੰਦ ਕਰਦੇ ਹੋ ਤਾਂ ਫਿਰ ਤੁਹਾਨੂੰ ਇੱਥੇ ਵਸਣਾ ਚਾਹੀਦਾ। ਅਤੇ ਇਹ ਸੀ ਜੀ ਸਾਡੇ ਕੋਲ ਜਾਣਕਾਰੀ ਮੌਸਮ ਦੀ। ਤਾਂ ਹੁਣ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਵੱਧਦੇ ਹਾਂ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਵਟਸਐਪ ਕਰ ਦਿਓ 044-747-1674 0447171674। ਅਤੇ ਜੇ ਤੁਸੀਂ ਵੀ ਕਰੋੜ ਨਾਲ ਪਹੁੰਚਾਉਣੀ ਜਾਣਕਾਰੀ ਤਾਂ 13-11-70 'ਤੇ ਕਾਲ ਕਰ ਲਿਓ। ਕੋਈ ਐਮਰਜੈਂਸੀ ਆ ਤਾਂ ਫਿਰ ਤੁਸੀਂ 000 'ਤੇ ਕਾਲ ਕਰਿਓ। ਗਲੈਨ ਰੋਏ ਦਾ ਇਲਾਕਾ MAT ਰਿੰਗ ਰੋਡ, ਇੱਥੇ ਇੱਕ ਗੱਡੀ ਖਰਾਬ ਹੋਈ ਹੈ, ਸਪੀਡ ਘਟਾ ਕੇ 40 ਦੀ ਕਰ ਦਿੱਤੀ ਗਈ ਆ। ਇਹ ਪੈਂਦਾ ਜੀ ਸਿਡਨੀ ਅਤੇ ਪਾਸਕੋਵੇਲ ਰੋਡ ਦੇ ਦਰਮਿਆਨ ਦਾ ਇਲਾਕਾ। ਸੋ ਖਿਆਲ ਰੱਖਿਓ, ਵਾਪਸ ਖੋਲ੍ਹ ਤਾਂ ਦਿੱਤੀਆਂ ਨੇ ਲੇਨਾਂ 3, ਪਰ ਸਪੀਡ ਘਟਾ ਕੇ 40 ਦੀ ਕੀਤੀ ਹੈ। ਸੋ ਸਵੇਰੇ ਸਵੇਰੇ ਗਹਿਮਾ ਗਹਿਮੀ ਕੁਛ ਵਧੇਰੇ ਰਹੂਗੀ। ਇੱਧਰ ਇੱਕ ਰਿਪੋਰਟ ਅੱਧਾ ਕੁ ਘੰਟਾ ਪਹਿਲਾਂ ਦੀ, ਮਿਕਲਮ ਰੋਡ ਤੋਂ ਆ ਕਰੇਗੀ ਬੰਦ ਤੋਂ। ਸੋ ਇਹ ਵੀ ਏਰੀਆ ਕਹਿੰਦੇ ਕਿ ਅਵੋਇਡ ਹੀ ਕਰ ਲਓ ਅਤੇ ਜ਼ਿਆਦਾ ਬਿਹਤਰ ਰਹੂਗਾ, ਹੋਰ ਕੋਈ ਰਾਹ ਲੱਭ ਲਓ ਅਤੇ ਜ਼ਿਆਦਾ ਵਧੀਆ ਵਾ। ਕਰੇਗੀਬਨ ਰੋਡ ਇੰਟਰਸੈਕਸ਼ਨ ਦੇ ਉੱਤੇ ਐਕਸੀਡੈਂਟ ਹੋਇਆ ਵਾ। ਸੋ ਟ੍ਰੈਫਿਕ ਜਿਹੜੀ ਆ ਉਹ ਯੂਟਰਨ ਮਾਰ ਰਹੀ ਆ ਜ਼ਿਆਦਾਤਰ। ਸੋ ਇਸ ਕਰਕੇ ਹੋਰ ਵਧੇਰੇ ਤੁਹਾਨੂੰ ਸਮੱਸਿਆ ਆ ਸਕਦੀ ਹੈ। ਸੋ ਇਸ ਕਰਕੇ ਤੁਸੀਂ ਨੈਵੀਗੇਸ਼ਨ 'ਚ ਭਰ ਲਿਓ, ਚੈੱਕ ਕਰ ਲਿਓ ਅਤੇ ਇੱਕ ਵਾਰੀ ਜ਼ਰੂਰ ਖਿਆਲ ਕਰ ਲਿਓ ਜੇ ਹੋਰ ਕੋਈ ਰਾਹ ਲੱਭਦਾ। ਜੇ ਹਾਲੇ ਤੱਕ ਇੱਧਰ ਨੂੰ ਨਹੀਂ ਗਏ ਤਾਂ ਤਾਂ ਆਓ ਆਪਾਂ ਸਿਡਨੀ ਵੱਲ ਨੂੰ ਚੱਲਦੇ। ਪੈਨਟ ਹਿੱਲ ਦਾ ਇਲਾਕਾ, ਪੈਨਟ ਹਿੱਲ ਰੋਡ ਦੇ ਉੱਤੇ ਟ੍ਰੈਫਿਕ ਲਾਈਟ ਖਰਾਬ ਹੋਈਆਂ ਨੇ। ਬੀ ਕਰੋਫਟ ਰੋਡ ਦੇ ਉੱਤੇ ਇਹ ਸਮੱਸਿਆ ਆ ਰਹੀ ਆ ਕਿ ਸਾਰੀਆਂ ਦੀਆਂ ਸਾਰੀਆਂ ਲੇਨਾਂ ਪ੍ਰਭਾਵਿਤ ਨੇ। ਰਾਈਟ ਟਰਨ, ਲੈਫਟ ਟਰਨ, ਨੌਰਥ ਬਾਊਂਡ, ਸਾਊਥ ਬਾਊਂਡ ਸਾਰੇ ਪਾਸੇ ਟ੍ਰੈਫਿਕ ਸਵੇਰੇ ਸਵੇਰੇ ਦੇ ਸਮੇਂ ਕਾਫੀ ਜ਼ਿਆਦਾ। ਸਿਲਵਰ ਵਾਟਰ ਰੋਡ ਜਿਹੜੀ ਆ ਡਰਬੀ ਸਟਰੀਟ ਦੇ ਉੱਤੇ, ਸੋ ਉੱਥੇ ਇੱਕ ਪਾਣੀ ਦੀ ਜਿਹੜੀ ਮੇਨ ਪਾਈਪ ਆ ਉਹ ਕਹਿੰਦੇ ਪਾਟ ਗਈ ਆ, ਜਿਹਦੀ ਵਜ੍ਹਾ ਕਰਕੇ ਟ੍ਰੈਫਿਕ ਕਾਫੀ ਸਵੇਰੇ ਸਵੇਰੇ ਪ੍ਰਭਾਵਿਤ ਹੋਈ ਆ। ਅਤੇ ਇਸ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖਿਓ ਜੇਕਰ ਨਿਕਲੇ ਕਰੋ। ਬਾਕੀ ਬੇਨਤੀ ਇਹ ਹੋਈ ਆ ਜੀ, ਜੇਕਰ ਤੁਸੀਂ ਸਵੇਰੇ ਸਵੇਰੇ ਦੇ ਸਮੇਂ ਸੜਕਾਂ ਦੇ ਉੱਤੇ ਜਾ ਰਹੇ ਹੋ, ਕੰਮਾਂ ਕਾਰਾਂ ਦੇ ਉੱਤੇ ਘਰਾਂ ਨੂੰ ਵਾਪਸੀ ਕਰ ਰਹੇ ਹੋ, ਯਾਨੀ ਕਿ ਸੜਕਾਂ ਦੇ ਉੱਤੇ ਆਪਣੀ ਜ਼ਿੰਮੇਵਾਰੀ ਤੁਸੀਂ ਨਿਭਾਉਂਦੇ ਚੱਲਿਓ। ਕੋਸ਼ਿਸ਼ ਕਰਿਓ ਕਿ ਰਫ਼ਤਾਰ ਆਪਣੇ ਕਾਬੂ 'ਚ ਰੱਖਿਓ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਅਤੇ ਬਿਹਤਰੀ ਇਸੇ ਦੇ ਵਿੱਚ ਰਹੂਗੀ। ਸੋ ਵੀਕਐਂਡ ਸੋਹਣਾ ਸੋਹਣਾ ਪਿਆਰਾ ਪਿਆਰਾ ਤੁਹਾਡਾ ਹੋਵੇ, ਪਿਆਰਾ ਪਿਆਰਾ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੁਸੀਂ ਆਨੰਦ ਮਾਣੋ ਅੱਜ ਦੇ ਦਿਨ ਦਾ। ਇਸੇ ਬੇਨਤੀ ਦੇ ਨਾਲ ਅੱਗੇ ਵੱਧਦੇ ਹਾਂ ਆਪਾਂ, ਅਤੇ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਵੱਧਦੇ ਹਾਂ। ਸ਼ੈਫਟਨ ਦਾ ਵੀ ਨੇ ਕੀ ਸੂਰਤ ਹਾਲ ਨੇ, ਗੋਗੀ, ਸੰਜੂ ਅਤੇ ਲੱਕੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਨੂੰ ਸ਼ੈਫਟਨ ਤੋਂ ਸਾਰਿਆਂ ਨੂੰ। ਅਤੇ ਮਨ ਸਾਹਿਬ ਕਹਿੰਦੇ ਨੇ ਕਿ ਰੇਡੀਓ ਹਾਂਜੀ ਦੀ ਟੀਮ ਦੇ ਲਈ ਸਮਾਈਲ ਦੇ ਨਾਲ ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਜੀ ਬੁੱਟਰ ਜੀ। ਅਤੇ ਧੂਰਾ ਤੋਂ ਸ਼ੈਫਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਚਾਹ ਕੌਫੀ ਭੇਜਦੇ ਨੇ, ਨਾਲ ਭੇਜਦੇ ਨੇ ਸਲਾਦ ਅਤੇ ਨਾਲ ਭੇਜਦੇ ਨੇ ਚੌਕਲੇਟਾਂ, ਅਤੇ ਧੰਨਵਾਦ ਜੀ, ਸਾਰੇ ਰੰਗ ਹੋ ਗਏ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਇਹਨਾਂ ਦਾ ਡਿਨਰ ਸੀ ਕੱਲ੍ਹ ਮੂੰਗ ਦਾਲ ਵਿਦ ਆਟਾ ਮਿਕਸ, ਜਵਾਰ ਆਟਾ ਮਿਕਸ ਰੋਟੀ ਐਂਡ ਅਵਕਾਡੋ ਕੁਕੁੰਬਰ ਬੀਟਰੂਟ ਸੈਲਡ। ਵਾਹ, ਬਹੁਤ ਵਧੀਆ ਜੀ, ਧੰਨਵਾਦ, ਤੁਹਾਡਾ ਇਹ ਨੇਮ ਤੁਸੀਂ ਬਰਕਰਾਰ ਰੱਖਿਆ। ਅਤੇ ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਜੀ, ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ। ਰਸ਼ਪਾਲ ਸਿੰਘ ਡਾਰੀ ਅਤੇ ਕਮਲਜੀਤ ਕੌਰ ਡਾਰੀ ਜੀ ਟਾਰਨੇਟ ਤੋਂ ਅਰਦਾਸਾਂ ਕਰਦੇ ਨੇ ਕਿ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਰੱਬ ਮਿਹਰ ਕਰੇ, ਤੰਦਰੁਸਤੀ ਬਖਸ਼ੇ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇੱਧਰ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਾਹਾਂ ਵਾਲੀ ਪੋਟਲੀ ਨੂੰ ਲੋਕ ਸਦੀਆਂ ਸਮਝਦੇ ਨੇ, ਓਕੇ, ਵੇਲੇ ਦੀ ਇੱਕ ਲਹਿਰ ਆਵੇ ਤਾਂ ਸੁਪਨੇ ਸਾਰੇ ਰੁਲ ਜਾਂਦੇ ਨੇ, ਸਦੀਵੀ ਹੋ ਸਕਦਾ। ਅਤੇ ਸਤਿ ਸ਼੍ਰੀ ਅਕਾਲ, ਅਤੇ ਭਾਅ ਜੀ ਕਹਿੰਦੇ ਕਿ ਰੇਡੀਓ ਹਾਂਜੀ ਦੇ ਸਾਰੇ ਸੁਣਨ ਵਾਲਿਆਂ ਨੂੰ ਸ਼ੁਭ ਸਵੇਰ, ਅਤੇ ਵਾਹਿਗੁਰੂ ਜੀ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣ, ਅਤੇ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਅਤੇ ਮੈਂ ਆਪਣੀ ਮੱਤ ਦੇ ਮੁਤਾਬਕ ਹੁਣੇ ਜੇ ਇਹਨੂੰ ਠੀਕ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰਾਂ, ਕਿਸੇ ਵੇਲੇ ਟਾਈਪੋ ਹੋ ਜਾਂਦਾ, ਅਤੇ ਇੱਦਾਂ ਲੱਗ ਰਿਹਾ ਮੈਨੂੰ ਕਿ ਤੁਸੀਂ ਲਿਖਿਆ ਵਾ ਵੀ ਸਾਹਾਂ ਵਾਲੀ ਪੋਟਲੀ ਨੂੰ ਲੋਕ ਸਦੀਵੀਂ ਸਮਝਦੇ ਨੇ, ਵੇਲੇ ਦੀ ਇੱਕ ਲਹਿਰ ਆਵੇ ਅਤੇ ਸੁਪਨੇ ਸਾਰੇ ਰੁਲ ਜਾਂਦੇ ਨੇ। ਧੰਨਵਾਦ ਤੁਹਾਡਾ ਅੰਮ੍ਰਿਤ ਜੀ, ਬਹੁਤ ਸੋਹਣਾ ਪਿਆਰਾ ਮੈਸੇਜ। ਅਤੇ ਜਸਵਾਲ ਸਾਹਿਬ ਦਾ ਮੈਸੇਜ ਵੇਖਦੇ ਹਾਂ, ਅੱਜ ਕੀ ਕਹਿੰਦਾ, ਵਿਚਾਰ ਕੀ ਕਹਿੰਦਾ। ਕਹਿੰਦੇ ਕੁਝ ਆਪਣੇ ਵੀ ਬਸ ਕਮਾਲ ਹੀ ਹੁੰਦੇ ਨੇ, ਸਿਰਫ ਗੱਲਾਂ ਬਾਤਾਂ ਦੇ ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ। ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਸੋਹਣੇ ਜੀ। ਸੁਖਦੀਪ ਸਿੰਘ ਘੁੰਮਣ ਜੀ एक कहानी साढ़े नाल सांझी करते हैं। तो इस कहानी दे लई कमल साहब तुहाडा बहुत बहुत शुकराना मेहरबानी। चढ़दी कला दे विच रहो तुसीं इह जिहड़ियां कहानियां भेज दिंदे हो ते इहदे नाल काफ़ी हद तक मदद हो जाती है। तो सोहना सोहना जो तुसीं पढ़िया विचारिया जांचा परख्या वो आपां दूजियां तक भी पहुँचा दें। बहुत मेहरबानी मान साहब मेलबर्न तो सत श्रीकाल भेज देने कहते कि बर्नली टनल ब्रेकडाउन होया वा लैफ्ट लेन क्लोज़ आ। सो ये सवेरे सवेरे के समय जो बर्नली टनल दे विच कुछ होया तो आप सारे ड्राइवर समझते हैं कि ये मतलब ने। सो इस करके तुसीं भाई ख्याल रखियो अपना। बाकी शानदार सुंदर सवेर की यह कामना करते हैं तो धन्यवाद करते हैं कहते सारे स्रोतों का दिन खुशहाल बनाने के लिए धन्यवाद। तो बहुत बहुत मेहरबानी जी थोड़ी इस अपडेट के लिए। जस अमरजीत सिंह जी जगपाल कहते हैं कि सत श्रीकाल तो साढ़े लोग ही सत श्रीकाल जी। सुखविंदर कौर जी सत श्रीकाल भेजते हैं कहते हैं कि कभी जिंदगी में धागे टूट जाए तो दोस्तों के पास जाना, दोस्त हौसलों की हौसलों के दर्जी होते हैं, मुफ्त में रफू कर देते हैं। धन्यवाद जी सोहने सोहने प्यारे प्यारे विचारां दे लई। जतिंद्र कौर जी रब का शुक्र अदा करते हैं कहते कि हैप्पी वाला फ्राइडे ते नाइस नाइस जहा वीकेंड। ते सेखों जी कहते हैं कि शैप्टन दे विच धुंद बहुत आ, पिंड जे वाला माहौल बनया वा। बहुत वधिया जी धन्यवाद तुहाडा अपडेट दे लई। करण जी कहते हैं कि अज शुक्रिया शब्द अच की बहुत वधिया लगा उन्होंने शब्द कीर्तन लव जो धुना जी धुना जी लुण मोगे वाले सरबत के भले की अरदास करते हैं। गुरिंदर कहता जी परिवार समेत सारयां दी चढ़दी कला की अरदास करते हैं। तो इकबाल सैनी जी सारयां दीयां खुशियां की अरदास करते हैं। एडिलेट तो सत श्रीकाल भेजते हैं। गुरविंदर सिंह संगोलिया जी सत श्रीकाल भेजते हैं। चढ़दी कला दे विच रहो भी। तो संदीप सिंह रखड़ा जी सत श्रीकाल भेजते हैं कहते कि ड्राइव ध्यान दे नाल करो तो तुहाडा लवली जा दिन रहे। तो अज सौण दे महीने की 2 तरीक हो गई है। सांझा पाउंदे ने गुरविंदर संधु जी शुक्रवार का दिन ते 17 तरीक जुलाई का महीना। गुरदीप देओल जी कहते हैं कि बलगूलगा तो आप सब का सोहना सोहना दिन रहे। सत श्रीकाल भेजते हैं। तो गुरचरण सिंह सिद्धू जी गुड मॉर्निंग भेजते हैं। तो बाकी के मैसेज आप एक पास रख दें क्योंकि समा हो चुका हूँ। आप एक ब्रेक लैके तो कहानी के मिलिए। रेडियो हाँ जी 1674 AM।
1: यार तू इत्थे इनी छेती आके पक्का भी हो गया, की जुगाड़ लाया है?
2: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665-55 ਔਰ ਵਿਜ਼ਿਟ tireforce.com.au
2: wow teri sabzi de khushbu ate taste vich kuch ta kamal hai mainu vi dass de secret
3: amrit e kamal hai gold leaf dairy de pure new zealand tea da new zealand vich free range grass fed gawan de dudh to taiyar na ta is vich oil na hi koi color hormones ya antibiotics bilkul pure hai ki plastic de dabbyan ch nahi balki glass container ch pack hunda hai
2: tusi vi ajj hi buy karo gold leaf da pure new zealand tea apne nede de indian grocery store to goldleafdairy.com
0: Opet Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar House and Land Experts Opet Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Opet Homes display centers ya call karo Harpan Chauhan nu 0433-280-252 te 0433-280-252
4: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬਾਂਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

ਰਿਹਾ। ਹਾਂਜੀ, 1674 ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਅਤੇ ਚਿਹਰੇ 'ਤੇ ਹੋਵੋਗੇ ਖੁਸ਼ੀ। ਜੇਕਰ ਨਹੀਂ ਤਾਂ ਆਓ, ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ।

ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਕਰੇ ਫਿਰ ਤੋਂ ਨੀਲੀ ਫਾਈਲ ਨਹੀਂ ਲੱਭ ਰਹੀ ਸਰਦਾਰ ਸਾਹਿਬ ਦੀ। ਸਾਰਾ ਘਰ ਸਿਰ ਦੇ ਉੱਤੇ ਚੁੱਕਿਆ ਪਿਆ ਅਤੇ ਹੁਣ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਜੋ ਕਿ ਹੁਣ ਆਮ ਵਰਤਾਰਾ ਬਣ ਚੁੱਕਾ। ਸਾਰਾ ਘਰ ਛਾਣ ਮਾਰਿਆ ਅਤੇ ਹੁਣ ਵਹੁਟੀ ਵੱਲ ਨੂੰ ਮੂੰਹ ਘੁਮਾ ਕੇ ਕਹਿਣ ਲੱਗੇ, ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਹਾਂ, ਇੱਕ ਫਾਈਲ ਨਹੀਂ ਸਾਂਭ ਕੇ ਰੱਖ ਸਕਦੀ। ਪੂਰੇ ਘਰ ਦੇ ਵਿੱਚ ਜਿੱਦਾਂ ਹਰਨੇਕ ਦੀ ਆਵਾਜ਼ ਗੂੰਜ ਉੱਠੀ ਅਤੇ ਸਿਮਰਨ ਰਸੋਈ ਦੇ ਵਿੱਚੋਂ ਭੱਜੀ ਭੱਜੀ ਆਈ। ਪਤਾ ਨਹੀਂ ਕੀ ਹੋ ਗਿਆ। ਵੈਸੇ ਇਹ ਹੁਣ ਕੋਈ ਨਵੀਂ ਗੱਲ ਨਹੀਂ ਸੀ। ਕਹਿਣ ਲੱਗੇ, ਮੈਨੂੰ ਲੱਗਦਾ ਫਾਈਲ ਤੁਸੀਂ ਰਾਤੀਂ ਗੱਡੀ 'ਚੋਂ ਨਹੀਂ ਸੀ ਕੱਢੀ ਜਦੋਂ ਤੁਸੀਂ ਘਰ ਆਏ ਸੀ, ਅਤੇ ਖਾਲੀ ਹੱਥ ਸੀ, ਫੋਨ ਦੇ ਉੱਤੇ ਲੱਗੇ, ਤੁਸੀਂ ਸਿੱਧਾ ਕਮਰੇ ਦੇ ਵਿੱਚ ਚਲੇ ਗਏ ਸੀ। ਆ ਮੈਨੂੰ ਚਾਬੀ ਤਾਂ ਫੜਾਓ, ਮੈਂ ਵੇਖ ਕੇ ਆਉਂਦੀ ਹਾਂ। ਭੱਜ ਕੇ ਗਈ ਤਾਂ ਗੱਡੀ ਦੇ ਵਿੱਚੋਂ ਉਹੀ ਫਾਈਲ ਕੱਢ ਲਿਆਂਦੀ ਜਿਹੜੀ ਸ਼ਾਇਦ ਉਹ ਲੱਭ ਰਿਹਾ ਸੀ। ਪਰ ਹੁਣ ਆਪਣੇ ਆਪ ਨੂੰ ਝੂਠਾ ਕਿੱਦਾਂ ਪਾਵੇ ਹਰਨੇਕ ਸਿੰਘ। ਬੋਲਣਾ ਬੰਦ ਨਹੀਂ ਹੋਇਆ। ਆ ਤੇਰੀਆਂ MBA ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਨਾ ਕਿਸੇ ਕੰਮ ਨਹੀਂ ਆਈਆਂ ਮੇਰੇ। ਤੈਨੂੰ ਇੰਨਾ ਵੀ ਨਹੀਂ ਪਤਾ ਕਿ ਜ਼ਰੂਰੀ ਕਾਗਜ਼ ਕਿੱਥੇ ਰੱਖਣੇ ਆ, ਕਿੱਦਾਂ ਰੱਖਣੇ ਆ। ਘਰ ਦੇ ਵਿੱਚ ਬੈਠੇ ਬੈਠੇ ਤੇਰਾ ਦਿਮਾਗ ਕੰਮ ਕਰਨਾ ਛੱਡ ਗਿਆ, ਹਰਨੇਕ ਨੇ ਫਿਰ ਦੁਬਾਰਾ ਬੁੜਬੁੜਾਉਂਦਿਆਂ ਕਿਹਾ ਅਤੇ ਦਰਵਾਜ਼ਾ ਜ਼ੋਰ ਦੀ ਮਾਰ ਕੇ ਆਪ ਬਾਹਰ ਚਲੇ ਗਿਆ। ਸਿਮਰਨ ਜਿੱਦਾਂ ਉੱਥੇ ਹੀ ਸੁੰਨ ਖੜੀ ਰਹਿ ਗਈ ਹੋਵੇ। ਇਹ ਸ਼ਬਦ ਉਹਨੂੰ ਹੁਣ ਬਹੁਤ ਚੁੱਭਦੇ ਸੀ, ਖਾਸ ਤੌਰ ਦੇ ਉੱਤੇ ਵਿਹਲੀ ਸ਼ਬਦ। ਉਹ ਕੀ ਜਾਣੇ ਕਿ ਉਹ ਘਰ ਦੇ ਵਿੱਚ ਕਿੰਨਾ ਕੁ ਵਿਹਲੀ ਰਹਿੰਦੀ ਹੈ, ਪਰ ਹੁਣ ਉਹਨੂੰ ਅਕਸਰ ਹੀ ਇਹ ਸ਼ਬਦ ਸੁਣਨ ਨੂੰ ਮਿਲ ਜਾਂਦਾ ਸੀ। ਹੋਰ ਕੋਈ ਕਵੇ ਤਾਂ ਕਵੇ, ਪਰ ਹਰਨੇਕ ਦੇ ਮੂੰਹੋਂ ਇਹ ਸ਼ਬਦ ਸੁਣਨਾ ਉਹਨੂੰ ਚੰਗਾ ਵੀ ਨਹੀਂ ਸੀ ਲੱਗਦਾ। ਉਹਨੂੰ ਜਿੱਦਾਂ ਤੀਰ ਵਾਂਗੂ ਅੰਦਰੋਂ ਤੱਕ ਵਿੰਨ ਜਾਂਦਾ ਇਹ ਸ਼ਬਦ। ਉਹ ਆਪਣੇ ਆਪ ਦੇ ਉੱਤੇ ਹੁਣ ਮਾਣ ਮਹਿਸੂਸ ਕਰਨ ਜੋਗੀ ਵੀ ਨਹੀਂ ਰਹੀ। ਇੱਕ ਸਮਾਂ ਸੀ ਜਦੋਂ ਉਹ ਯੂਨੀਵਰਸਿਟੀ ਦੀ ਟੋਪਰ ਸੀ, ਹਿਸਾਬ ਕਿਤਾਬ ਦੇ ਵਿੱਚ ਸਾਰਿਆਂ ਦੇ ਨਾਲੋਂ ਅੱਗੇ। ਵਿਆਹ ਤੋਂ ਪਹਿਲਾਂ ਉਹ ਇੱਕ ਵੱਡੀ ਕੰਪਨੀ ਦੇ ਵਿੱਚ ਕੰਮ ਕਰਦੀ ਸੀ। ਕੰਮ ਕਾਹਦਾ ਕਰਦੀ ਸੀ, ਸਾਰੀ ਦੀ ਸਾਰੀ ਕੰਪਨੀ ਜਿੱਦਾਂ ਉਹ ਚਲਾਉਂਦੀ। ਪਰ ਵਿਆਹ ਤੋਂ ਬਾਅਦ ਉਹਨੇ ਇਹ ਸਾਰਾ ਕੁਝ ਛੱਡ ਦਿੱਤਾ, ਕਿਉਂਕਿ ਘਰ ਦੀ ਦੇਖਭਾਲ ਕਰਨੀ, ਆਪਣੇ ਘਰ ਵਾਲੇ ਦਾ ਖਿਆਲ ਰੱਖਣਾ, ਉਹਦੀ ਰੋਟੀ ਪਾਣੀ ਦਾ ਖਿਆਲ ਰੱਖਣਾ। ਵੈਸੇ ਵਿਆਹ ਦੇ ਸ਼ੁਰੂਆਤੀ ਦਿਨਾਂ 'ਚ ਸਭ ਕੁਝ ਠੀਕ ਵੀ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਜਦੋਂ ਸਿਮਰਨ ਦੇ ਸਹੁਰੇ ਨੂੰ ਅਧਰੰਗ ਹੋਇਆ ਤਾਂ ਇੱਦਾਂ ਲੱਗਾ ਕਿ ਘਰ ਦੇ ਕਈ ਤਰ੍ਹਾਂ ਦੇ ਹਾਲਾਤ ਬਦਲ ਗਏ ਨੇ। ਥੋੜ੍ਹਾ ਜਿਹਾ ਸਮੇਂ ਦੇ ਨਾਲ ਢਲਣਾ ਸ਼ੁਰੂ ਹੋਏ ਤਾਂ ਘਰ ਦੇ ਵਿੱਚ ਬੇਟੀ ਨੇ ਆਮਦ ਲੈ ਲਈ। ਘਰ ਦੇ ਵਿੱਚ ਖੁਸ਼ੀਆਂ ਤਾਂ ਆਈਆਂ, ਪਰ ਜਿੱਦਾਂ ਸਾਰਿਆਂ ਦੇ ਉੱਤੇ ਬੋਝ ਜਿਹਾ ਵੱਧ ਗਿਆ ਹੋਵੇ। ਹਰਨੇਕ ਆਪਣੇ ਵਪਾਰ ਦੇ ਵਿੱਚ ਬਿਜ਼ੀ ਹੋ ਗਿਆ। ਉਹ ਹਮੇਸ਼ਾ ਰੁੱਝਿਆ ਰਹਿੰਦਾ, ਹੋਰ ਅਤੇ ਹੋਰ ਵੱਧ ਤੋਂ ਵੱਧ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦਾ। ਇੱਕ ਪਾਸੇ ਉਹਦੇ ਉੱਤੇ ਸ਼ਾਇਦ ਪਿਓ ਦੀ ਜ਼ਿੰਮੇਵਾਰੀ ਵੀ ਸੀ, ਛੋਟੀ ਬੱਚੀ ਦੀ ਵੀ ਜ਼ਿੰਮੇਵਾਰੀ। ਪਰ ਇਹ ਸਭ ਕੁਝ ਦੇ ਦਰਮਿਆਨ ਸ਼ਾਇਦ ਉਹਨੂੰ ਇਹ ਅਹਿਸਾਸ ਨਹੀਂ ਰਹਿੰਦਾ ਕਿ ਉਹਦੇ ਪੈਰਲਰ ਉਸੇ ਤੱਕੜੀ ਦੇ ਦੂਸਰੇ ਛਾਬੇ ਦੇ ਵਿੱਚ ਸਿਮਰਨ ਵੀ ਤਾਂ ਘਰ ਚਲਾ ਰਹੀ ਹੈ, ਉਹ ਵੀ ਤਾਂ ਛੋਟੀ ਬੱਚੀ ਦੀ ਪਰਵਰਿਸ਼ ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਉਹਨੇ ਵੀ ਤਾਂ ਆਪਣੇ ਕੈਰੀਅਰ ਦਾ ਸੈਕਰੀਫਾਈਸ ਕੀਤਾ, ਕੁਰਬਾਨੀ ਦਿੱਤੀ। ਪਰ ਸ਼ਾਇਦ ਇਸ ਚੀਜ਼ ਦਾ ਅਹਿਸਾਸ ਹਰਨੇਕ ਨੂੰ ਕਦੇ ਨਹੀਂ ਸੀ। ਸਮੇਂ ਦੇ ਨਾਲ ਉਹ ਇਹ ਵੀ ਭੁੱਲ ਗਿਆ ਕਿ ਉਹਦੀ ਘਰਵਾਲੀ ਨੇ ਕੀ ਕੁਛ ਤਿਆਗਿਆ, ਉਹਨੇ ਇਸ ਪਰਿਵਾਰ ਨੂੰ ਕੀ ਦਿੱਤਾ। ਉਹ ਅਕਸਰ ਹੀ ਆਪਣੇ ਕੰਮ ਦੇ ਤਣਾਅ ਦੇ ਵਿੱਚ ਸਿਮਰਨ ਨੂੰ ਮੰਦਾ ਚੰਗਾ ਵੀ ਕਹਿ ਦਿੰਦਾ। ਵਪਾਰ ਵੀ ਕੁਛ ਹੁਣ ਬਹੁਤਾ ਵਧੀਆ ਨਹੀਂ ਸੀ ਚੱਲ ਰਿਹਾ,
ਸ਼ਾਇਦ ਇਸ ਚੀਜ਼ ਦਾ ਵੀ ਉਹ ਪ੍ਰੈਸ਼ਰ ਲੈ ਰਿਹਾ। ਕੁਛ ਮਹੀਨਿਆਂ ਬਾਅਦ ਹਨੇਕ ਨੇ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਇੱਕ ਯਤਨ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਵੱਡਾ ਪ੍ਰੋਜੈਕਟ। ਅਤੇ ਉਸ ਨਵੇਂ ਪ੍ਰੋਜੈਕਟ ਦੇ ਲਈ ਉਹਨੇ ਕੁਛ ਨਵੇਂ ਇਨਵੈਸਟਰ ਲੱਭੇ। ਵੈਸੇ ਗਰੇਵਾਲ ਸਾਹਿਬ ਕੋਈ ਨਵੇਂ ਨਹੀਂ ਸੀ ਇਸ ਪਰਿਵਾਰ ਦੇ ਲਈ, ਪਰ ਉਹਨਾਂ ਦੇ ਕੋਲ ਪੈਸਾ ਇੰਨਾ ਸੀ ਕਿ ਜੇਕਰ ਉਹ ਇਹਦੇ ਪ੍ਰੋਜੈਕਟ ਦੇ ਵਿੱਚ ਪੈਸਾ ਲਾ ਦਿੰਦੇ ਤਾਂ ਫਿਰ ਇਹਨਾਂ ਦਾ ਵਪਾਰ ਵੱਧ ਫੁੱਲ ਜਾਂਦਾ। ਇਸੇ ਸੋਚ ਦੇ ਸਦਕਾ ਉਹਨੇ ਗਰੇਵਾਲ ਸਾਹਿਬ ਨੂੰ ਆਪਣੇ ਘਰ ਰਾਤ ਦੇ ਖਾਣੇ ਦੇ ਉੱਤੇ ਸੱਦ ਲਿਆ। ਆਪਣਾ ਪਾਰਟਨਰ ਰਮਨ ਅਤੇ ਗਰੇਵਾਲ ਸਾਹਿਬ ਉਹਨਾਂ ਦੇ ਲਈ ਸ਼ਾਨਦਾਰ ਖਾਣਾ ਪਕਾਇਆ ਗਿਆ। ਸਿਮਰਨ ਸਾਰਾ ਦਿਨ ਬਿਜ਼ੀ ਰਹੀ, ਰਸੋਈ ਦੇ ਵਿੱਚ ਮੱਤ ਵੱਜੀ ਰਹੀ। ਆਖਿਰਕਾਰ ਮਹਿਮਾਨ ਘਰ ਦੇ ਵਿੱਚ ਆਏ, ਪ੍ਰੋਜੈਕਟ ਦੇ ਬਾਰੇ ਗੱਲਾਂ ਬਾਤਾਂ ਹੋਣ ਲੱਗੀਆਂ, ਪਰ ਸਿਮਰਨ ਚੁੱਪ ਚਾਪ ਆਪਣਾ ਚਾਹ ਪਾਣੀ ਰੋਟੀ ਪਾਣੀ ਫੜਾਉਣ ਦੇ ਵਿੱਚ ਬਿਜ਼ੀ। ਇਸੇ ਦੇ ਦਰਮਿਆਨ ਜਦੋਂ ਉਹਨਾਂ ਦੇ ਨਾਲ ਸਾਰਾ ਪਲੈਨ ਹਰਨੇਕ ਨੇ ਡਿਸਕਸ ਕੀਤਾ, ਤਾਂ ਸ਼ਾਇਦ ਸਿਮਰਨ ਨੂੰ ਲੱਗਾ ਕਿ ਗਰੇਵਾਲ ਸਾਹਿਬ ਨੂੰ ਉਹਨਾਂ ਦੀ ਪ੍ਰੋਜੈਕਟ ਵਧੀਆ ਨਹੀਂ ਲੱਗਾ। ਵਧੀਆ ਲੱਗਦਾ ਵੀ ਕਿੱਦਾਂ, ਕਿਉਂਕਿ ਜਦੋਂ ਹਰਨੇਕ ਨੇ ਪ੍ਰੈਜੈਂਟੇਸ਼ਨ ਦਿੱਤੀ ਤਾਂ ਉਹਦੇ ਵਿੱਚ ਘਾਟਾ ਸ਼ੋਅ ਹੋ ਰਿਹਾ ਸੀ। ਹਰ ਕੋਈ ਮੁਨਾਫੇ ਦੇ ਕਰਕੇ ਪੈਸੇ ਲਾਉਂਦਾ, ਪਰ ਮੁਨਾਫਾ ਤਾਂ ਕਿਤੇ ਦਿਖ ਨਹੀਂ ਰਿਹਾ। ਇਹ ਸਭ ਕੁਝ ਵੇਖ ਕੇ ਜਾਣ ਕੇ ਗਰੇਵਾਲ ਸਾਹਿਬ ਦਾ ਅੱਗੋਂ ਰਵੱਈਆ ਵੇਖ ਕੇ ਹਰਨੇਕ ਦੇ ਜਿੱਦਾਂ ਮੱਥੇ 'ਤੇ ਤਰੇਲੀਆਂ ਆ ਗਈਆਂ ਹੁਣ। ਇਹ ਲੱਖਾਂ ਦਾ ਪ੍ਰੋਜੈਕਟ ਹੁਣ ਉਹਨੂੰ ਹੱਥੋਂ ਨਿਕਲਦਾ ਜਾਪ ਰਿਹਾ ਸੀ। ਐਨ ਉਸੇ ਮੌਕੇ ਦੇ ਉੱਤੇ ਸਿਮਰਨ ਅੰਦਰ ਕੁਛ ਫੜਾਉਣ ਦੇ ਲਈ ਆਈ, ਤਾਂ ਕੀ ਵੇਖਦੀ ਹੈ ਕਿ ਮਾਹੌਲ ਹੁਣ ਕਾਫੀ ਗੰਭੀਰ ਹੋ ਚੁੱਕਾ। ਟੇਬਲ ਤੋਂ ਕੁਛ ਚੁੱਕ ਦੇ ਦੀ ਉਹਦੀ ਨਜ਼ਰ ਅਚਾਨਕ ਲੈਪਟੋਪ ਵੱਲ ਪਈ। ਲੰਬੇ ਸਮੇਂ ਤੋਂ ਉਹਨੇ ਆਪਣੀ ਨੌਕਰੀ ਦੇ ਵਿੱਚ ਇੱਦਾਂ ਦੇ ਪ੍ਰੋਜੈਕਟ ਹੀ ਕੀਤੇ ਸੀ, ਚਾਹੇ ਕਿ ਹੁਣ ਉਹ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਪੈ ਕੇ ਇਹ ਸਭ ਕੁਛ ਤੋਂ ਪਿੱਛੇ ਹਟ ਗਈ, ਪਰ ਵੱਡੀ ਕੰਪਨੀ ਦੇ ਵਿੱਚ ਉਹਦਾ ਇਹੀ ਕੰਮ ਸੀ ਕਿ ਕੰਪਨੀ ਨੂੰ ਮੁਨਾਫਾ ਕਿਵੇਂ ਕਮਾ ਕੇ ਦੇਣਾ, ਇਹ ਪ੍ਰੈਜੈਂਟੇਸ਼ਨਾਂ ਕਿੱਦਾਂ ਦੇਣੀਆਂ, ਇਨਵੈਸਟਰ ਨੂੰ ਹਿਸਾਬ ਕਿਤਾਬ ਕਿੱਦਾਂ ਸਮਝਾਉਣਾ, ਉਹਨੂੰ ਇਹ ਕਿੱਦਾਂ ਦੱਸਣਾ ਕਿ ਤੇਰਾ ਪੈਸਾ ਸੇਫ ਰਹੂਗਾ, ਉਹਨੂੰ ਇਹ ਕਿੱਦਾਂ ਸਮਝਾਉਣਾ ਕਿ ਤੈਨੂੰ ਇਸ ਪ੍ਰੋਜੈਕਟ ਦੇ ਵਿੱਚੋਂ ਕਮਾਈ ਹੋਊਗੀ। ਸਿਮਰਨ ਨੇ ਚਾਰਟ ਦੇ ਉੱਤੇ ਇੱਕ ਓਪਰੀ ਜੀ ਨਜ਼ਰ ਮਾਰੀ ਤਾਂ ਕੀ ਵੇਖਦੀ ਹੈ ਕਿ ਉਹਦੇ ਵਿੱਚ ਕੋਈ ਇੱਕ ਅੱਧੀ ਸ਼ਾਇਦ ਗਲਤੀ ਰਹਿ ਗਈ। ਮਾਫ਼ੀ ਮੰਗ ਕੇ ਕਹਿਣ ਲੱਗੀ, ਜੇਕਰ ਬੁਰਾ ਨਾ ਮਨਾਓ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੀ ਟੈਕਸ ਕੈਲਕੂਲੇਸ਼ਨ ਹੈ ਇਹਦੇ ਉੱਤੇ ਪੁਰਾਣੀਆਂ ਦਰਾਂ ਲੱਗੀਆਂ ਨੇ, ਹੁਣ ਪਰਸੈਂਟੇਜ ਬਦਲ ਗਈ। ਜੇਕਰ ਤੁਸੀਂ ਓਪਰੇਟਿੰਗ ਕੋਸਟ ਦੇ ਵਿੱਚ ਉਹ ਖਰਚੇ ਜੋੜ ਦਿੱਤੇ ਤਾਂ ਇਹ ਫਾਰਮੂਲਾ ਗਲਤ ਮੰਨਿਆ ਜਾਊਗਾ। ਬਿਹਤਰ ਹੈ ਕਿ ਤੁਸੀਂ ਇਹਨੂੰ ਇੱਦਾਂ ਨਹੀਂ, ਇਸ ਤਰੀਕੇ ਦੇ ਨਾਲ ਜੇਕਰ ਨਵੀਆਂ ਦਰਾਂ ਦੇ ਹਿਸਾਬ ਦੇ ਨਾਲ ਕੈਲਕੂਲੇਟ ਕਰੋ। ਹਰਨੇਕ ਨੇ ਉਹਦੇ ਕਹੇ ਦੇ ਮੁਤਾਬਕ ਉਹੀ ਨਵੀਆਂ ਦਰਾਂ ਲਾ ਕੇ ਜਦੋਂ ਐਂਟਰ ਮਾਰਿਆ ਤਾਂ 15% ਮੁਨਾਫਾ ਅੱਪ ਚਲਾ ਗਿਆ। ਗਰੇਵਾਲ ਸਾਹਿਬ ਇਹ ਸਭ ਵੇਖ ਕੇ ਕਾਫੀ ਖੁਸ਼ ਹੋਏ, ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿੱਦਾਂ ਚਮਕ ਆ ਗਈ ਹੋਵੇ, ਕਿਉਂਕਿ ਆਖਿਰਕਾਰ ਉਹ ਘਰ ਚੱਲ ਕੇ ਤਾਂ ਇਸੇ ਕਰਕੇ ਆਏ ਸੀ ਕਿ ਉਹਨਾਂ ਨੂੰ ਵੀ ਕੋਈ ਮੁਨਾਫੇ ਵਾਲੀ ਡੀਲ ਮਿਲੇ। ਸ਼ਾਇਦ ਹਰਨੇਕ ਦੇ ਦਫ਼ਤਰ ਵਾਲਿਆਂ ਨੂੰ ਕਾਲੀ ਕਾਲੀ ਦੇ ਵਿੱਚ ਇੰਨਾ ਸਮਾਂ ਹੀ ਨਹੀਂ ਮਿਲਿਆ ਕਿ ਉਹਨੂੰ ਦੁਬਾਰਾ ਚੈੱਕ ਕਰ ਸਕਣ, ਜਾਂ ਫਿਰ ਉਹਨਾਂ ਦੇ ਵਿੱਚ ਇੰਨੀ ਕਾਬਲੀਅਤ ਹੀ ਨਹੀਂ ਸੀ ਕਿ ਉਹ ਇਹ ਪ੍ਰੋਜੈਕਟ ਨੂੰ ਚੰਗੀ ਤਰ੍ਹਾਂ ਦੇ ਨਾਲ ਬਣਾ ਸਕਣ। ਅਤੇ ਪ੍ਰੋਜੈਕਟ ਜਾਂਦਾ ਜਾਂਦਾ ਵਾਪਸ ਜਿੱਦਾਂ ਹਰਨੇਕ ਦੀ ਝੋਲੀ ਪੈ ਗਿਆ ਹੋਵੇ। ਪਰ ਇਹ ਸਭ ਕੁਛ ਦੇ ਪਿੱਛੇ ਉਹਦੀ ਵਹੁਟੀ ਦਾ ਹੱਥ ਸੀ, ਜਿਹਨੂੰ ਉਹ ਅੱਜ ਕੱਲ੍ਹ
ਵਿਹਲੀ ਸਮਝਦਾ ਸੀ। ਜਿਹੜੀ ਸਿਫਤ ਘਰ ਦੇ ਵਿੱਚ ਸਫਾਈਆਂ ਕਰਨ ਯੋਗੀ ਰਹਿ ਗਈ, ਜਿਹੜੀ ਸਿਫਤ ਘਰ ਦੇ ਵਿੱਚ ਰੋਟੀਆਂ ਬਣਾਉਣ ਯੋਗੀ ਰਹਿ ਗਈ, ਉਹਦੀ ਬੱਚੀ ਦੀ ਦੇਖਭਾਲ ਕਰਨ ਯੋਗੀ ਰਹਿ ਗਈ। ਉਹ ਵੋਟੀ ਜਿਹਦੀਆਂ ਡਿਗਰੀਆਂ ਹੁੰਦਾ ਉਹਨੂੰ ਹੁਣ ਕੋਈ ਫਾਇਦਾ ਨਹੀਂ ਸੀ ਲੱਗਦਾ। ਗਰੇਵਾਲ ਸਾਹਿਬ ਜਾਂਦੇ ਜਾਂਦੇ ਫਿਰ ਦੁਬਾਰਾ ਤੋਂ ਸਿਮਰਨ ਨੂੰ ਢੇਰ ਸਾਰੀਆਂ ਦੁਆਵਾਂ ਦਿੰਦੇ ਨੇ, ਐਪਰੀਸ਼ੀਏਟ ਕਰਦੇ ਨੇ, ਅਤੇ ਹਰਨੇਕ ਨੂੰ ਇੱਕ ਸ਼ਰਤ ਰੱਖ ਕੇ ਇਸ ਪ੍ਰੋਜੈਕਟ ਦੇ ਵਿੱਚ ਪੈਸਾ ਲਾਉਣ ਦੇ ਲਈ ਕਹਿੰਦੇ ਨੇ। ਉਹ ਸ਼ਰਤ ਇਹ ਹੋਊਗੀ ਕਿ ਇਹ ਪ੍ਰੋਜੈਕਟ ਦੀ ਦੇਖ ਰੇਖ ਸਾਡੀ ਧੀ ਰਾਣੀ ਕਰੂਗੀ। ਮੈਨੂੰ ਲੱਗਦਾ ਤੇਰੇ ਦਫ਼ਤਰ ਵਾਲਿਆਂ ਦੇ ਨਾਲੋਂ ਸਿਮਰਨ ਦੇ ਵਿੱਚ ਕਾਬਲੀਅਤ ਵਧੇਰੇ ਆ। ਕੋਸ਼ਿਸ਼ ਕਰ ਤਾਂ ਇਹਨੂੰ ਆਪਣੇ ਕੰਮਕਾਰ ਦੇ ਵਿੱਚ, ਖਾਸ ਤੌਰ ਦੇ ਉੱਤੇ ਇੱਦਾਂ ਦੇ ਪ੍ਰੋਜੈਕਟ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਸ਼ਾਮਿਲ ਕਰੋ। ਜੇ ਭਾਈ ਇਹ ਕੁੜੀ ਇਸ ਪ੍ਰੋਜੈਕਟ ਦੀ ਦੇਖ ਰੇਖ ਕਰਦੀ ਹੈ ਤਾਂ ਮੈਨੂੰ ਪੈਸੇ ਲਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ। ਸਿਮਰਨ ਦੀਆਂ ਅੱਖਾਂ ਦੇ ਵਿੱਚੋਂ ਜਿੱਦਾਂ ਅੱਥਰੂ ਵਹਿ ਤੁਰੇ ਹੋਣ। ਬੜੇ ਚਿਰ ਬਾਅਦ ਉਹਨੂੰ ਕਿਤੇ ਉਹ ਐਪਰੀਸੀਏਸ਼ਨ ਸੁਣਨ ਨੂੰ ਮਿਲੀ ਸੀ, ਬੜੇ ਚਿਰ ਬਾਅਦ ਜਿੱਦਾਂ ਉਹਨੂੰ ਮਾਨ ਸਨਮਾਨ ਮਹਿਸੂਸ ਹੋਇਆ ਸੀ। ਇਸ ਘਰ ਦੇ ਵਿੱਚ ਉਹਨੂੰ ਯਾਦ ਹੀ ਨਹੀਂ ਸੀ ਕਦੋਂ ਉਹਨੂੰ ਆਖਰੀ ਵਾਰ ਕਿਸੇ ਨੇ ਐਪਰੀਸ਼ੀਏਟ ਕੀਤਾ ਹੋਇਆ। ਪਰ ਹਾਲੇ ਵੀ ਇੱਕ ਘਾਟ ਸੀ, ਜਿੱਥੋਂ ਮਰਜ਼ੀ ਜਿੱਦਾਂ ਦੀ ਮਰਜ਼ੀ ਹੱਲਾਸ਼ੇਰੀ ਮਿਲੀ ਜਾਵੇ। ਪਰ ਸਿਮਰਨ ਤਾਂ ਚਾਹੁੰਦੀ ਸੀ ਉਹਦਾ ਘਰ ਵਾਲਾ ਹਰਨੇਕ ਸਿੰਘ ਉਹਨੂੰ ਹੱਲਾਸ਼ੇਰੀ ਦੇਵੇ। ਉਹਦੀ ਅਸਲ ਜਿੱਤ ਤਾਂ ਉਦੋਂ ਸੀ ਜਦੋਂ ਹਰਨੇਕ ਉਹਨੂੰ ਕਵੇ ਕਿ ਸਿਮਰਨ ਕੀ ਤੂੰ ਮੇਰੀ ਮਦਦ ਕਰ ਸਕਦੀ, ਕੀ ਤੂੰ ਮੇਰੇ ਪ੍ਰੋਜੈਕਟ ਸਾਂਭ ਸਕਦੀ ਹੈ, ਕੀ ਤੂੰ ਮੇਰੀਆਂ ਫਾਈਲਾਂ ਦੀ ਸਾਂਭ ਸੰਭਾਲ ਕਰ ਸਕਦੀ। ਉਹਨੂੰ ਤਾਂ ਇਹ ਚਾਹੀਦਾ ਸੀ ਕਿ ਉਹਦਾ ਘਰ ਵਾਲਾ ਉਹਨੂੰ ਇਹ ਕਵੇ। ਉਹ ਤਾਂ ਇਹ ਚਾਹੁੰਦੀ ਸੀ ਕਿ ਉਹਦਾ ਘਰ ਵਾਲਾ ਉਹਨੂੰ ਵਿਹਲੀ ਕਹਿਣਾ ਛੱਡ ਦੇਵੇ। ਅਤੇ ਆਖਿਰਕਾਰ ਸਾਰੇ ਪ੍ਰਾਹੁਣਿਆਂ ਨੂੰ ਤੋਰ ਕੇ ਅੱਜ ਹਰਨੇਕ ਨੇ ਆਪਣੀ ਗਲਤੀ ਮੰਨ ਹੀ ਲਈ। ਅੱਜ ਬੜੇ ਚਿਰ ਬਾਅਦ ਘਰ ਦੇ ਵਿੱਚ ਇਕੱਠੇ ਹੱਸ ਰਹੇ ਸੀ। ਪੁਰਾਣੀ ਖੁਸ਼ੀ ਜਿੱਦਾਂ ਵਾਪਸ ਘਰ ਦੇ ਵਿੱਚ ਪਰਤ ਆਈ ਸੀ। ਅੱਜ ਤਾਂ ਜਿੱਦਾਂ ਹਰਨੇਕ ਦੇ ਪਿਤਾ ਜੀ ਵੀ ਜਿਹੜੇ ਹਮੇਸ਼ਾ ਮੰਜੇ ਦੇ ਉੱਤੇ ਪਏ ਖਿਜੇ ਰਹਿੰਦੇ ਬਿਮਾਰੀ ਦੇ ਕਰਕੇ, ਲੱਗਦਾ ਸੀ ਜਿੱਦਾਂ ਉਹ ਆਪਣੀਆਂ ਖੁਸ਼ੀਆਂ ਭੁੱਲ ਚੁੱਕੇ ਹੋਣ। ਦੋਵਾਂ ਜੀਆਂ ਨੂੰ ਖੁਸ਼ ਵੇਖ ਕੇ ਅੱਜ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਖੁਸ਼ੀ ਸੀ। ਕੁੱਲ ਮਿਲਾ ਕੇ ਅੱਜ ਸਾਰਾ ਘਰ ਖੁਸ਼ੀ ਦੇ ਨਾਲ ਨੱਚ ਉੱਠਿਆ, ਕਿਉਂਕਿ ਜਦੋਂ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਤਾਂ ਪੈਸਾ ਆਪੇ ਹੀ ਆ ਜਾਂਦਾ, ਪੋਜ਼ਿਟਿਵਿਟੀ ਆਪੇ ਹੀ ਆ ਜਾਂਦੀ ਹੈ। ਸਿਆਣੇ ਕਹਿੰਦੇ ਨੇ ਕਲਾ ਕਲੰਦਰ ਪਾਸੇ ਅਤੇ ਘੜਿਓਂ ਪਾਣੀ ਨਸੇ। ਜਿੰਨੀ ਮਰਜ਼ੀ ਤੁਸੀਂ ਕਮਾਈ ਕਰ ਲਓ ਪਰ ਜੇ ਤੁਹਾਡੇ ਘਰ ਦੇ ਵਿੱਚ ਖਪਾਤ ਆ ਤਾਂ ਫਿਰ ਉਹ ਪੈਸਾ ਤੁਹਾਡੇ ਘਰ ਦੇ ਵਿੱਚ ਟਿਕਦਾ ਨਹੀਂ। ਤੁਹਾਡੇ ਘਰ ਦੇ ਵਿੱਚ ਰਿਜਕ ਫਿਰ ਕਦੀ ਵੀ ਪੈਰ ਨਹੀਂ ਲਾ ਸਕਦਾ। ਜੋ ਇਸ ਕਰਕੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਇਹ ਹਰ ਇੱਕ ਨੂੰ ਹਰ ਪੱਧਰ ਦੇ ਉੱਤੇ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ। ਘਰ ਦੇ ਵਿੱਚ ਜਿਹਦਾ ਜਿੰਨਾ ਬਣਦਾ ਮਾਨ ਸਨਮਾਨ ਹੈ, ਚਾਹੇ ਉਹ ਬੱਚਿਆਂ ਦਾ, ਚਾਹੇ ਘਰ ਵਾਲੇ ਦਾ, ਚਾਹੇ ਘਰ ਵਾਲੀ ਦਾ, ਬਜ਼ੁਰਗਾਂ ਦਾ ਬਣਦਾ ਮਾਨ ਸਨਮਾਨ ਹਰ ਇੱਕ ਨੂੰ ਦੇਣਾ ਚਾਹੀਦਾ। ਉਹ ਵੱਖਰੀ ਗੱਲ ਕਿ ਇੱਕ ਸਮੇਂ ਤੱਕ ਆਪਾਂ ਹਰ ਇੱਕ ਚੀਜ਼ ਨੂੰ ਫੋਰ ਗਰੰਟਿਡ ਲੈ ਲੈਂਦੇ, ਪਰ ਹਰ ਕੋਈ ਆਪਣੇ ਆਪਣੇ ਥਾਂ ਦੇ ਉੱਤੇ ਉਸ ਘਰ ਦੇ ਵਿੱਚ ਆਪਣਾ ਯੋਗਦਾਨ ਸਰਦਾ ਬਣਦਾ ਜ਼ਰੂਰ ਪਾ ਰਿਹਾ ਹੁੰਦਾ। ਗੱਲ ਸਿਰਫ ਇਹ ਹੁੰਦੀ ਹੈ ਕਿ ਉਹਨੂੰ ਉਸ ਬੰਦੇ ਸਰਦੇ ਪਾਏ ਜਾ ਰਹੇ ਯੋਗਦਾਨ ਦੇ ਲਈ ਐਪਰੀਸ਼ੀਏਟ ਕਰਨਾ, ਹੱਲਾਸ਼ੇਰੀ ਦੇਣੀ, ਅਤੇ ਫਿਰ ਉਹ ਹੋਰ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ। ਕਹਾਣੀ ਲਿਖਣ ਵਾਲਿਆਂ ਦਾ ਨਾਂ ਤਾਂ ਨਹੀਂ ਪਰ ਭੇਜਣ ਵਾਲਿਆਂ ਦਾ ਨਾਂ ਸੁਖਦੀਪ ਸਿੰਘ ਘੁੰਮਣ ਜੀ, ਅਤੇ ਧੰਨਵਾਦ। ਤੁਹਾਡੇ ਕੋਲ ਵੀ ਕੋਈ ਇੱਦਾਂ ਦੀ ਹੋਵੇ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਬਾਕੀ ਇਹ ਕਹਾਣੀਆਂ ਸਿਰਫ ਸੁਣਨ ਤੱਕ ਨਹੀਂ, ਕੰਨ ਰਸ ਤੱਕ ਨਹੀਂ, ਕਈ ਕਹਾਣੀਆਂ ਇੱਦਾਂ ਦੀਆਂ ਜਿਹੜੀਆਂ ਵਾਕਈ ਸਾਨੂੰ ਸੋਚਣ ਦੇ ਲਈ ਮਜਬੂਰ ਕਰਦੀਆਂ। ਕਈ ਵਾਰ ਆਪਾਂ ਸਾਫ਼ ਹੀ ਆਪਣੇ ਆਪ ਨੂੰ ਇਹਨਾਂ ਕਹਾਣੀਆਂ ਦੇ ਵਿੱਚੋਂ ਬਾਹਰ ਕੱਢ ਲੈਂਦੇ ਹਾਂ।
ਇਹ ਤਾਂ ਕਿਸੇ ਹੋਰ ਪਰਿਵਾਰ ਦੀ ਸੀ। ਸਵਾਦ ਆਇਆ ਸੁਣ ਕੇ, ਵਧੀਆ ਲੱਗੀ, ਤਾੜੀਆਂ, ਥੈਂਕ ਯੂ ਵੀ ਆ ਜਾਂਦਾ, ਮੈਸੇਜ ਵੀ ਆ ਜਾਂਦੇ। ਮਨ ਹੀ ਮਨ ਤੋਂ ਹੀ ਸੋਚ ਵੀ ਲੈਂਦੇ ਹੋ, ਚਲੋ ਸਵੇਰੇ ਸਵੇਰੇ ਕੁਛ ਚੰਗਾ ਸੁਣਨ ਨੂੰ ਮਿਲਿਆ। ਪਰ ਆਪਾਂ ਬਹੁਤੀ ਵਾਰੀ ਸ਼ਾਇਦ ਇਹ ਕੋਸ਼ਿਸ਼ ਨਹੀਂ ਕਰਦੇ ਕਿ ਉਹਨੂੰ ਆਪਣੇ ਘਰ ਦੇ ਕਿਸੇ ਜੀਅ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਉਹਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੀਏ। ਸ਼ਾਇਦ ਕਹਾਣੀਆਂ ਦਾ ਮਕਸਦ ਤਾਂ ਇਹੋ ਹੁੰਦਾ ਕਿ ਆਪਾਂ ਕਿਸੇ ਦੀ ਸੁਣ ਕੇ ਆਪਣੇ ਆਪ ਨੂੰ ਬਦਲ ਲਈਏ, ਚੰਗਾ ਬਦਲ ਲਈਏ, ਚੰਗੇ ਪਾਸੇ ਲੈ ਜਾਈਏ। ਧੰਨਵਾਦ। ਆਸ ਕਰਦੇ ਹਾਂ ਕਿ ਅੱਜ ਦਾ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਵਧੀਆ ਵਧੀਆ ਰਹੇ ਤੁਹਾਡਾ ਅੱਜ ਦਾ ਦਿਨ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
2: ਕਹਾਣੀਆਂ ਕਈ ਸਦੀਆਂ ਦੀ।
3: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ। ਵਾਹ ਕੀ ਗੱਲ, ਵੋਡਾਫੋਨ ਤੇ
1: ਸੱਚੀ ਵੋਡਾਫੋਨ ਤੇ ਤੁਹਾਨੂੰ ਚੇਤਾ ਨੀ ਤੁਸੀਂ ਪਰਸੋਂ ਫੋਨ ਕੀਤਾ? ਪਰਸੋਂ ਤੁਸੀਂ ਫੋਨ ਕੀਤਾ ਮੈਨੂੰ, ਕੋਈ ਤੁਹਾਡੀ ਆਵਾਜ਼ ਨਹੀਂ। ਮੈਂ ਕਿਹਾ ਭਾਈ ਤੁਸੀਂ ਮੈਨੂੰ ਫੋਨ ਕੀਤਾ, ਮੈਨੂੰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਪਲੀਜ਼ ਮੈਨੂੰ ਵਟਸਐਪ ਤੇ ਕਰੋ। ਵੋਡਾਫੋਨ ਦੇ ਅੱਜ ਕੱਲ੍ਹ ਜਿਹੜੇ ਯੂਜ਼ਰ ਨੇ ਨਾ ਉਹੀ ਕਰ ਰਹੇ ਵਿਚਾਰੇ।
0: ਇਹ ਵਧੀਆ ਬੰਦਾ ਕਹਿੰਦੇ ਵੀ ਤੁਸੀਂ ਮੈਨੂੰ ਫੋਨ ਕੀਤਾ ਵਾ, ਤਾਂ ਇਸ ਕਰਕੇ ਤੁਸੀਂ ਆਪਣੀ ਗੱਲ ਦੇ ਆਪ ਜ਼ਿੰਮੇਵਾਰ ਹੋ। ਸੋਰੀ, ਸਾਡਾ ਤਾਂ ਨੈਟਵਰਕ ਨਹੀਂ ਆ ਰਿਹਾ। ਆ ਵੀ ਵਧੀਆ,
1: ਇੱਦਾਂ ਹੀ ਹੈ
0: ਨਹੀਂ। ਚਲੋ ਪਰ ਆਓ, ਆਪਣੇ ਬੱਚਿਆਂ ਦੇ ਨੈਟਵਰਕ ਜਿਹੜੇ ਨੇ ਉਹ ਬਿਲਕੁਲ ਕਾਇਮ ਨੇ ਅਤੇ ਸਵੇਰੇ ਸਵੇਰੇ ਦੇ ਸਮੇਂ ਚੁਟਕਲੇ ਓਕੇ ਰਿਪੋਰਟ ਨੇ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਅਤੇ ਮੈਂ ਭਾਈ ਤੁਹਾਨੂੰ ਪਹਿਲਾਂ ਨਾਂ ਦੱਸ ਦਿੰਦਾ ਅਤੇ ਜਿਹਦਾ ਜਿਹਦਾ ਵੀ ਨਾਂ ਹੋਊਗਾ ਅਗਲਾ ਉਹ ਅਨਮਿਊਟ ਕਰਕੇ ਰੱਖ ਲਏ ਅਤੇ ਉਦੋਂ ਉਦੋਂ ਆ ਕੇ ਅਤੇ ਤੁਸੀਂ ਫਿਰ ਭਾਈ ਚੁਟਕਲੇ ਸੁਣਾਈ ਜਾਇਓ। ਕੱਲ੍ਹ ਐਂਬਰ ਅਤੇ ਗੁਰਬਾਜ ਦੀ ਵਾਰੀ ਨਹੀਂ ਆਈ, ਉਹਨਾਂ ਨੂੰ ਜਾਣਾ ਪਿਆ ਸੀ ਸਕੂਲ ਦੀ ਛੁੱਟੀ ਦਾ। ਅੱਜ ਸਭ ਤੋਂ ਪਹਿਲਾਂ ਆਪਾਂ ਵਾਰੀ ਉਹਨਾਂ ਨੂੰ ਦਿੰਦੇ ਹਾਂ। ਐਂਬਰ, ਗੁਰਬਾਜ, ਤਾਜ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ, ਕੀ ਹਾਲ ਤੁਹਾਡਾ ਬਾਈ? ਸੋਰੀ ਗੁਰਬਾਜ, ਕੱਲ ਤੁਹਾਨੂੰ ਟਾਈਮ ਹੋ ਗਿਆ ਸਕੂਲ ਦਾ, ਹੈ ਨਾ? ਸਕੂਲ ਤੇ ਕਾਹਦੇ ਗਏ ਸੀ ਕੱਲ, ਸਾਈਕਲ ਤੇ ਕਿ ਸਕੂਟਰ ਤੇ?
2: ਸਕੂਟਰ।
1: ਉਹ ਸਕੂਟਰ ਰੱਖਿਆ?
0: ਆਹੋ, ਤੇ
1: ਉਹ ਬੱਲੇ,
0: ਇਹਨੂੰ ਸਕੂਟਰ ਕਹਿੰਦੇ ਨੇ ਜਿਹੜਾ ਇੱਕ ਲੱਤ ਨਾਲ ਭਜਾਈਦਾ।
1: ਹਾਂ ਹਾਂ ਹਾਂ, ਮੈਂ ਸਮਝ ਗਿਆ, ਉਹ ਗੁੱਡ ਗੁੱਡ ਗੁੱਡ ਲੈ ਸਵੈਗ ਹੈ। ਕੀ ਬਾਤਾਂ ਨੇ,
0: ਕੀ ਸੁਣਾਓਗੇ ਫਿਰ ਅੱਜ?
2: ਬੋਲੀ
0: ਬੋਲੀ, ਓਕੇ।
2: ਬਾੜੀ ਬਸੇ ਖਤਮ ਗਿਆ ਸੀ, ਖਤਮ ਦੇ ਆਂਦਾ ਟੋਕਾ, ਮਿੱਤਰਾਂ ਨੂੰ ਮਾਰ ਗਿਆ,
0: ਤੇਰੇ ਕੋਕਾ ਮਿੱਤਰਾਂ ਨੂੰ ਮਾਰ ਗਿਆ
1: ਤੇਰੇ ਕੋਕਾ,
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਘੈਂਟ ਬੋਲੀ ਹੋ ਗਈ। ਥੈਂਕ ਯੂ, ਸਤਿ ਸ੍ਰੀ ਅਕਾਲ ਐਂਬਰ, ਕੀ ਹਾਲ ਹੈ? ਸਤਿ ਸ੍ਰੀ ਅਕਾਲ
2: ਅੰਕਲ ਜੀ, ਕ੍ਰਿਸ਼ਨਾ ਅੰਕਲ ਜੀ,
0: ਸਤਿ ਸ੍ਰੀ ਅਕਾਲ,
1: ਕਿਵੇਂ ਹੋ?
2: ਬਹੁਤ
1: ਵਧੀਆ, ਆਵਾਜ਼ ਤੁਹਾਡੀ ਬੜੀ ਦੂਰੋਂ ਆਉਂਦੀ ਪਈ ਹੈ, ਵਧੀਆ। ਤੁਸੀਂ
0: ਦੱਸੋ
2: ਕੀ ਹਾਲ ਹੈ?
1: ਤੁਹਾਡਾ ਦੱਸੋ। ਬੈਟਰ ਹਾਂ ਜੀ, ਬੈਟਰ, ਵਧੀਆ ਵਧੀਆ। ਤੁਹਾਡੀ ਆਵਾਜ਼ ਆ ਗਈ ਜੀ, ਹੁਣ ਹੋਰ ਵਧੀਆ ਹੋ ਗਿਆ ਦਿਨ, ਹੈ? ਕੱਲ੍ਹ ਤੁਹਾਡੀ ਸਗੋਂ ਮਿਸ ਹੋ ਗਈ ਸੀਗੀ ਕਾਲ ਸਾਡੇ ਤੋਂ।
2: ਹਾਂ ਜੀ,
1: ਹੋਈ, ਰੀਅਲੀ ਸੌਰੀ।
0: ਫਿਰ ਤੁਸੀਂ ਚੁਟਕਲਾ ਕਿੱਥੇ ਸਾਂਭ ਕੇ ਰੱਖਿਆ? ਕੱਲ੍ਹ ਵਾਲਾ ਅੱਛਾ, ਬੋਲੀ ਸੁਣਾਉਣੀ,
1: ਬੋਲੀ ਹੈ।
0: ਬੋਲੀ ਤੁਸੀਂ ਕਿੱਥੇ ਰੱਖੀ ਸੀ? ਬੈਗ ਚ ਰੱਖ ਲਈ?
1: ਚੁਟਕਲੇ ਵਾਲੀ ਬੋਲੀ ਸੁਣਾ ਦੋ।
0: ਚੁਟਕਲਾ ਮੰਡੇ,
1: ਕੋਈ ਨਾ, ਰੋਸਟਰ ਕੀਤਾ ਪਿਆ, ਵੈਰੀ ਗੁੱਡ।
0: ਇਹਨੂੰ ਵਾਪਸ ਰੱਖ ਲਓ ਤੁਸੀਂ ਜੋੜ ਕੇ ਨਾ। ਹਾਂਜੀ
2: ਜੀ,
0: ਬੋਲੀ
1: ਬੋਲੀ ਬੋਲੀ ਬੋਲੀ,
2: ਮੇਰੇ ਮਾਰਦਾ।

0: ਮਹਿੰਦੀ ਮਹਿੰਦੀ ਮਹਿੰਦੀ ਮਹਿੰਦੀ ਮਹਿੰਦੀ ਨੱਚਦੀ ਗਿੱਧੇ ਵਿੱਚ ਨੱਚਦੀ
1: ਨੱਚਦੀ ਮੇਰੇ ਤਮ ਤੇ ਕਾਲੇ ਜੇ
0: ਪੈਂਦੀ ਸਾਰੀਆਂ ਟੋਨਾਂ ਯਾਦ ਕੀਤੀਆਂ ਵਾ
2: ਸਿਸਟਮ ਨਾਲ ਚੱਲੋ ਬਹੁਤ ਹੀ
0: ਸਤਿ ਸ੍ਰੀ ਅਕਾਲ ਵੀਰ ਜੀ
3: ਸਤਿ ਸ੍ਰੀ ਅਕਾਲ ਰਜੋਤ ਅੰਕਲ ਜੀ ਨਾਲ ਕ੍ਰਿਸ਼ਨਾ ਅੰਕਲ ਜੀ
0: ਸਤਿ ਸ੍ਰੀ ਅਕਾਲ
2: ਕਿਵੇਂ ਹੋ ਠੀਕ ਠਾਕ
0: ਤੁਸੀਂ ਕੀ ਸੁਣਾਓਗੇ
3: ਚੁਟਕਲਾ ਸੰਤਾ ਕਹਿੰਦਾ ਭਾਬੀ ਦਾ ਭਾਬੀ ਦਾ ਕੀ ਨਾਮ ਹੈ ਪਾਪੂ ਕਹਿੰਦਾ ਗੂਗਲ ਕੁਮਾਰੀ ਸਾਡਾ ਉਹ ਕਿਉਂ ਪੱਪੂ ਸਵਾਲ ਇੱਕ ਪੁੱਛੋ ਜਵਾਬ ਦੱਸ ਦਿੰਦੀ
2: ਹੈ ਗੁੱਡ ਲੌਜਿਕ
0: ਤਾਜ ਕੌਣ ਜਿੱਤੂ ਫਿਰ ਫਾਈਨਲ ਹੈਲੋ
2: ਹੈਲੋ ਹੈਲੋ
0: ਕਰਤਾ ਤੇ ਲੈ ਜੋ ਬਰਾਬਰ ਨੇ ਨਾ ਉਹਦੇ ਤੇ ਮਾਪੇ ਦੇ ਤੇ ਉਹਦੇ ਜੇ ਮੰਨ ਲਓ ਥੈਂਕ ਯੂ ਤਾਜ ਥੈਂਕ ਯੂ ਤੇ ਜੇ ਮਤਲਬ ਇਹ ਵੀ ਹੋ ਸਕਦਾ ਇਹ ਹੁਣ ਕਹਿ ਰਹੇ ਵੀ ਮੈਸੀ ਜਿੱਤੂਗਾ ਹੋ ਸਕਦਾ ਮੈਸੀ ਬੂਟ ਬੂਟ ਜਿੱਤ ਜੇ ਕੱਲਾ ਇੱਥੇ ਕੁਐਸਚਨ ਮਾਰਕ ਰਹਿ ਗਿਆ
2: ਕੁਛ ਤੇ ਆਏਗਾ
0: ਲੂਪ ਹੋਲ ਰਹਿ ਗਿਆ ਯਹਾਂ ਪੇ ਅਰੇ ਕਿਆ ਮੰਗ ਲਿਆ
2: ਯੇ ਕਿਆ ਹੋ ਗਿਆ ਕੈਸੇ ਹੁਆ
0: ਥੈਂਕ ਯੂ ਤੇ ਨੈਕਸਟ ਨੈਕਸਟ ਸਾਡੇ ਨਾਲ ਹੈ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ
1: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਆ
2: ਤੁਹਾਡਾ
1: ਮੈਂ ਬੜਿਆ ਤੁਹਾਡਾ ਕੀ ਹਾਲ ਆ
0: ਸਾਡਾ ਵੀ ਬਹੁਤ ਵਧੀਆ
2: ਬਹੁਤ ਵਧੀਆ
0: ਤੁਸੀਂ ਤਿਆਰ ਹੋ ਗਏ ਹੋ ਬੈਗ ਬੁੱਕ ਪੈਕ ਕਰ ਲਿਆ
1: ਹਾਂਜੀ
0: ਰੋਟੀ ਪਾਣੀ ਛਕ ਲਿਆ
1: ਬੈਗ ਪੈਕ ਕਰਦੀ ਹੁੰਦੀ ਆ ਸ਼ਾਮ ਨੂੰ ਖਾਂਦੀ ਹੁੰਦੀ ਆ
0: ਵਾਹ
1: ਤੁਸੀਂ ਤਾਂ ਸਵੇਰੇ ਦੀ ਫੈਸਟ
0: ਕਰਦੇ ਵਾਹ
2: ਵੈਰੀ ਗੁੱਡ ਹੈ ਸਵੇਰੇ ਫਿਰ ਸਟ੍ਰੈਸ ਨਹੀਂ ਰਹਿੰਦਾ ਸ਼ਾਮ ਨੂੰ ਹੀ ਕਰ ਲਿਆ
1: ਹਾਂਜੀ
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਤੁਸੀਂ ਤੇ ਬੜੇ ਆਰਗੇਨਾਈਜ਼ਡ ਹੋ
2: ਗੁੱਡ ਯਾਰ
0: ਵੈਰੀ ਨਾਈਸ ਮੈਂ ਵੀ ਇੱਦਾਂ ਹੀ ਕਰਿਆ ਕਰਨਾ ਮੈਂ ਵੀ ਕੱਪੜੇ ਰਾਤ ਨੂੰ ਪਾ ਕੇ ਸੌ ਜਾ ਕਰਨਾ
2: ਬੈਸਟ
0: ਬੀਬੀ ਧੀ ਆ ਨਾ ਇਹ ਮੰਮਾ ਦੀ ਬਹੁਤ ਹੈਲਪ ਕਰਦੀ ਆ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ
1: ਸਾਰੇ ਤਾਗਿਆ ਨੇ ਮੇਰੇ ਬਾਪੇ ਨੇ ਪਾਏ ਸਾਰੇ ਤਾਗਿਆ ਨੇ ਮੇਰੇ ਬਾਪੇ ਨੇ ਪਾਏ ਇੱਕ ਤਵੀਤ
0: ਥੈਂਕ ਯੂ ਪੁੱਤੂ ਆ ਤੇ ਬੜਾ ਸੋਹਣਾ ਸੀ
2: ਵੈਰੀ ਨਾਈਸ
0: ਤੇਗ ਜਦੋਂ ਤੇਗ ਤੁਸੀਂ ਸੁਣਾਉਂਦੇ ਹੋ ਨਾ ਜਦੋਂ ਤੁਸੀਂ ਭੁੱਲ ਜਾਂਦੇ ਹੋ ਤੇ ਉਦੋਂ ਤੁਹਾਨੂੰ ਦਾਦੀ ਯਾਦ ਕਰਾਉਂਦੇ ਆ ਤੇ ਜਦੋਂ ਐਂਬਰ ਭੁੱਲ ਜਾਂਦੀ ਆ ਉਦੋਂ ਤੁਸੀਂ ਯਾਦ ਕਰਾਉਂਦੇ ਹੋ ਹੈਨਾ
1: ਬੜੇ ਤੇਜ਼ ਕੰਨ ਅੰਕਲ ਜੀ ਦੇ ਬੜੇ ਤੇਜ਼ ਕੰਨ ਪਰ ਕਈ ਵਾਰੀ ਮਮਾ ਵੀ ਦੱਸਦੀ ਹੁੰਦੀ ਆ ਪਰ ਅੱਜ ਦਾਦੀ ਨਾਲ ਬਾਤੇ
0: ਨੇ। ਹਾਂਜੀ ਕਈ ਵਾਰੀ ਮੰਮਾ ਦੱਸਦੇ ਹੁੰਦੇ ਜਿਹੜੀਆਂ ਬੋਲੀਆਂ ਤੇ ਜਿਹੜੀਆਂ ਪੁਰਾਣੀਆਂ ਪੁਰਾਣੀਆਂ ਬੁਝਾਰਤਾਂ ਨਾ ਉਹ ਮੈਨੂੰ ਲੱਗਦਾ ਦਾਦੀ ਦੱਸ ਦਿੰਦੇ
2: ਆ। ਦਾਦੀ ਦੱਸ ਦਿੰਦੇ ਹੁਣ
1: ਹਾਂਜੀ ਕਈ ਦਾਦੂ ਵੀ ਦੱਸ ਦਿੰਦੇ ਆ।
0: ਵੈਰੀ ਤੁਹਾਡੇ ਕੋਲ ਕਿੰਨੇ ਜਾਣੇ ਆ ਤੁਹਾਡੀ ਹੈਲਪ ਕਰਨ ਲਈ ਨਾ, ਯੂ ਆਰ ਸੋ ਲੱਕੀ। ਥੈਂਕ ਯੂ। ਤੇ ਅੱਜ ਐਂਬਰ ਹੈਗੀ ਆ?
1: ਹਾਂਜੀ ਪਰ ਉਹ ਤੋਂ ਪਹਿਲਾਂ ਤੇਰਾ ਫੈਕਟ ਦੱਸਦਾ ਬਾਡੀ ਦਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ
1: ਆਪਣਾ ਖੰਡ ਵਿੱਚ ਮਿਡਲ ਖੰਡ ਵਿੱਚ ਸਭ ਤੋਂ ਛੋਟਾ ਬੋਨ ਆ ਤੇ ਉਸ ਸਭ ਤੋਂ ਛੋਟਾ ਬੋਨ ਦਾ ਨਾਮ ਆ ਸਟੇਪਸ। ਤੇ ਸਟੇਪਸ ਕਹਿੰਦੇ ਨੇ ਅੰਗਰੇਜ਼ੀ ਵਿੱਚ।
0: ਓਕੇ
2: ਓਕੇ ਦੈਟਸ ਗੁੱਡ।
0: ਓਕੇ ਗੁੱਡ।
2: ਤੋ ਦਾ ਫੰਕਸ਼ਨ ਕੀ ਹੁੰਦਾ ਫਿਰ?
1: ਮੈਨੂੰ ਪਤਾ ਨਹੀਂ ਹੈਗਾ ਪਰ ਮੇਰੀ ਫਰੈਂਡ ਨੇ ਦੱਸਿਆ ਤੇ ਸਮਾਲੈਸਟ ਬੋਨ ਈਅਰ ਦੇ ਵਿੱਚ ਹੁੰਦਾ ਤੇ ਮੰਮਾ ਨੇ ਦੱਸਿਆ ਸਮਾਲੈਸਟ ਬੋਨ ਜਿਹੜਾ ਈਅਰ ਦੇ ਵਿੱਚ ਹੁੰਦਾ ਨਾਮ ਸਟੇਪਸ ਹੁੰਦਾ।
2: ਐਬਸੋਲੂਟਲੀ ਕਰੈਕਟ। ਤੇ ਜਦੋਂ ਆਵਾਜ਼ ਜਾਂਦੀ ਹੈ ਨਾ ਉਹਦੇ ਤੋਂ
1: ਤੇ ਉਹ ਹੋਰ ਵੀ ਛੋਟਾ ਲਾਈਸ ਕ੍ਰੇਨ ਤੋਂ।
0: ਓਕੇ
2: ਹਾਏ ਅੱਛਾ
0: ਇਹ ਉਹ ਤਾਂ ਨਹੀਂ ਜਿਹੜਾ ਪਹਿਲਵਾਨਾਂ ਦਾ ਟੁੱਟਾ ਹੁੰਦਾ?
2: ਨਹੀਂ ਨਹੀਂ ਇਹ ਜ਼ਿਆਦਾ ਇੰਟਰਨਲ ਹੁੰਦਾ, ਇਹ ਨਹੀਂ ਟੁੱਟਦਾ।
0: ਓਕੇ ਗੁੱਡ। ਥੈਂਕ ਯੂ ਤੇ
2: ਥੈਂਕ ਯੂ ਤੇ
1: ਥੈਂਕ ਯੂ ਅੰਮਾ ਨਾਲ ਗੱਲ ਕਰ ਲਓ।
0: ਹਾਂਜੀ ਸਤਿ ਸ਼੍ਰੀ ਅਕਾਲ ਅੰਮਾ।
1: ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਅੰਬਰ ਜੀ। ਤੁਸੀਂ ਤੇ ਬੜਾ ਪਿਆਰਾ ਪਿਆਰਾ ਬੋਲਦੇ ਹੋ।
1: ਹਾਂਜੀ
2: ਕਿੰਨੀ ਅਵੇਅਰ ਹੈ। ਵੈਰੀ ਗੁੱਡ।
0: ਅੱਜ ਜਾ ਰਹੇ ਹੋ ਫਿਰ?
1: ਅੱਜ ਆਪਾਂ ਪਾਰਟੀ ਆ ਗੱਲ ਕਰਦੀ ਆ।
0: ਅੱਛਾ ਹਲੇ ਗੱਲ ਕਰ
2: ਗੱਲ ਕਰ ਭਾਈ ਅੱਜ
0: ਜਾਓਗੇ ਅੱਜ ਕਿੰਡਰ?
1: ਹਾਂਜੀ
0: ਅੱਛਾ ਜਾਓਗੇ। ਓਕੇ
2: ਗੁੱਡ।
0: ਤੇ ਕੀ ਸੁਣਾਓਗੇ?
1: ਬੋਲੀ
0: ਬੋਲੀ। ਓਕੇ ਤੁਹਾਡੇ ਨਾਲੋਂ ਤੇ ਪਹਿਲਾਂ ਲਾਹੀ ਨੇ ਸੁਣਾਤੀ ਬੋਲੀ। ਕਰਕੇ ਗੇੜਾ ਦੇ ਦੇਣੀ ਪਿਆਰੇ ਅੰਬੀ ਗਾਂ ਕਰਕੇ ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਗਾਂ ਫੁੱਫੂ ਗਾਂ ਫੁੱਫੂ ਗਾਂ ਫੁੱਫੂ ਗਾਂ ਫੁੱਫੂ ਗਾਂ।
0: ਵੈਰੀ ਨਾਈਸ ਐਂਬਰ।
2: ਵੈਰੀ
0: ਤੇ ਨਾਲ ਲਾਹੀ ਨੇ ਵੀ ਸੁਣਾਤੀ ਬੋਲੀ ਪਿੱਛੋਂ।
2: ਹਾਂ ਉਹਨੇ ਵੀ ਤਰਜ ਦੇ ਦਿੱਤੀ ਥੋੜੀ ਜਿਹੀ।
0: ਹੈ ਲਿਖਿਆ ਉਹ ਸਾਥ ਦਿੰਦੀ ਤੁਹਾਨੂੰ।
2: ਹਾਏ ਕਹਿ ਰਹੀ ਹੈ?
0: ਹਾਏ ਨਹੀਂ ਉਹ ਬੋਲੀ ਸੁਣਾਉਣ ਦੀ ਪਿੱਛੋਂ।
2: ਨਹੀਂ ਸਗੋਂ ਇਹਨਾਂ ਨੂੰ ਸਹੀ ਪਤਾ ਹੋਣਾ ਹਾਏ ਕਹਿ ਰਹੀ
0: ਅੱਜ ਬਾਏ ਕਰ
2: ਬਾਏ ਕਰ
0: ਬਾਏ ਬਾਏ ਬਾਏ ਬਾਏ ਬਾਏ ਅੰਬਰ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਹੈਲੋ
2: ਓ ਬੱਲੇ।
0: ਇਹ ਤੇ ਇੱਕ ਹੋਰ ਬੋਲੀ ਤਿਆਰ ਹੋ ਗਈ ਸਾਡੀ। ਥੈਂਕ ਯੂ। ਹੈਲੋ ਬਾਏ ਬਾਏ
2: ਬਾਏ।
0: ਹੈਲੋ ਚੀਜੀ ਦੂਦੂ ਮੀਂ ਮੀਂ ਮੀਂ ਹੇ
2: ਵਈ ਕੀ ਆ ਗਿਆ ਵਈ ਡੋਗੀ ਬਾਹਰ ਕੱਢੋ।
0: ਉਹਨੂੰ ਕਿਸੇ ਨੇ ਉਹਨੂੰ ਕਿਸੇ ਨੇ ਦੱਸਿਆ ਨਹੀਂ ਹੈ ਨਾ ਵੀ ਇਹ ਜਾਨਵਰਾਂ ਦੇ ਰੇਡੀ ਕਰ ਲਿਆ। ਚਲੋ ਆਪਾਂ ਫਿਰ ਉਹਨਾਂ ਚਿਰ ਮੰਨਤ ਨੂੰ ਲੈ ਲੈਣੇ। ਮੰਨਤ ਫਤਿਹ ਤੁਸੀਂ ਆਉਣੇ ਰਹੋ।
2: ਹੈਲੋ ਹੈਲੋ
0: ਹੈਲੋ
4: ਅੰਕਲ
2: ਜੀ ਨਾਲੇ ਕ੍ਰਿਸ਼ਨਵੀਰ ਜੀ ਕਿਵੇਂ ਹੋ?
0: ਕੀ ਹਾਲ ਆ?
4: ਕਿਹਦੇ
0: ਨਾਲ ਰਲ ਕੇ ਕੰਮ ਕਰਾਤਾ? ਅੱਛਾ ਮੈਨੂੰ ਲੱਗਾ ਸੂਰਜ ਨਾਲ ਤੁਸੀਂ ਚੜਨ ਚ ਮਦਦ ਕੀਤੀ ਸੂਰਜ ਦੀ।
4: ਵੇ ਤੂੰ ਟੋਕਰੀ ਖਾਲੀ ਕਰਨੀ ਸੀ ਨਾ ਭਾਂਡਿਆਂ ਨਾਲ ਭਰੀ ਪਈ ਸੀ ਮੇਰੀ ਹੈਲਪ ਕੀਤੀ ਤੇ ਹੁਣ ਸਾਨੂੰ ਐਕਸਟਰਾ ਪ੍ਰਾਈਜ਼ ਮਿਲਦਾ
5: ਐਕਸਾਈਟਿੰਗ
4: ਚੀਜ਼
0: ਅੱਜ
4: ਐਮਾਜ਼ੋਨ ਦੇ ਉੱਤੋਂ ਮੇਰੀਆਂ ਬੁੱਕਸ ਆਉਣੀਆਂ ਨੇ
0: ਪੜ੍ਹੀ ਲਿਖੀ ਮੰਨਤ ਹੈ ਸਾਡੀ
2: ਵੈਰੀ ਗੁਡ
0: ਥੈਂਕ ਯੂ ਕੀ ਸੁਣਾਓਗੇ ਮੰਨਤ
4: ਅੱਜ ਮੈਂ ਸੁਣਾਉਗੀ ਇੱਕ ਬੋਲੀ ਬੋਲੀ ਸੁਣਾਉਣ ਤੋਂ ਪਹਿਲਾਂ ਉਹਨੇ ਦੱਸਿਆ ਕਿ ਤੇਗ ਨੇ ਮੇਰੀ ਬੋਲੀ ਜਿਹੜੀ ਪਹਿਲਾਂ ਸੁਣਾਉਣੀ ਸੀ ਨਾ ਉਹਨੇ ਮੇਰੀ ਚੋਰੀ ਕਰ ਲਈ
0: ਓਹੋ ਚੋਰੀ ਥੋੜੀ ਹੁੰਦੀ ਆ
4: ਉਹ ਪਰ ਮੇਰੇ ਕੋਲ ਨਾ ਇੱਕ ਹੋਰ ਬੋਲੀ ਦਿਮਾਗ 'ਚ ਸੀਗੀ ਚਲੋ
2: ਨਹੀਂ ਤੁਸੀਂ ਬੈਕਅਪ ਰੱਖਿਆ ਹੈ
0: ਤੁਸੀਂ ਸੇਮ ਵੀ ਸੁਣਾ ਸਕਦੇ ਹੋ
2: ਹਾਂ ਹਾਂ ਹਾਂ ਸੇਮ ਸੁਣਾ ਦਿਓ ਤਾਂ ਕੀ ਹੋਇਆ ਅਸੀਂ ਵਾਈ ਵੀ ਕਰਨਾ ਸੋਚ ਕਰਾਂਗੇ ਦੁਬਾਰਾ
4: ਇਹ ਤੇ ਹਾਸੇ ਹਾਸਾ ਵੀ ਆਊਗਾ
0: ਅੱਛਾ ਹਾਸਾ ਵੀ ਆਊਗਾ ਓਕੇ ਠੀਕ ਹੈ ਚਲੋ ਚਲੋ
4: ਹਾਂ ਹੋ ਗਿਆ ਇੱਕ ਵਾਰੀ ਨਾ ਤਿੰਨ ਸੂਟ ਲੈ ਰਹੀ ਆਂਦੀ ਆ ਟੀਕ ਵਾਲੇ ਬਾਈ ਨੂੰ ਕਹਿੰਦੀ ਆਵੇ ਦੇ ਦੇ ਉਹ ਵੀ ਦੇ ਦੇ ਚਲ ਉਹ ਵੀ ਦੇ ਦੇ ਹੁਣ ਫਿਰ ਥੋੜੇ ਟਾਈਮ ਬਾਅਦ ਉਹ ਕਹਿੰਦੀ ਲੈ ਹੁਣ ਬੈਲ ਦੇ ਬੈਲ ਦੇ ਕਿਉਂ ਕਹਿੰਦੀ ਐਡਾ ਵੱਡਾ ਬਿੱਲ
0: ਹਾਏ ਮੇਰਾ ਦਿਲ ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਹਾਏ ਮੇਰਾ ਦਿਲ
4: ਭੁੱਖ ਲੱਗ ਜਾਂਦੀ ਆ ਫਿਰ ਉਹਨੂੰ ਲੱਡੂਆਂ ਦੀ ਸਟਾਲ ਦਿਸ ਜਾਂਦੀ ਆ ਉਹਨੇ ਇੱਕ ਲੱਡੂ ਚੱਕਿਆ ਤੇ ਜਿਹੜਾ ਰੇੜੀ ਵਾਲਾ ਸੀਗਾ ਉਹਦੀ ਉਹਦੀ ਤੇ ਚਲੀ ਗਈ ਸੀ ਉਹਦੀ ਅੱਖ ਕਹਿੰਦਾ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ
0: ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਬੀਬੀ ਲੱਡੂ ਰੱਖ ਭਾਈ ਮਾਰੀ ਅੱਖ ਬੀਬੀ ਇੱਥੇ ਲੱਡੂ ਰੱਖ ਭਾਈ ਮਾਰੀ ਅੱਖ ਬੀਬੀ ਇੱਥੇ ਲੱਡੂ ਰੱਖ
2: ਵਾਹ
0: ਮਨਤ ਦਮ ਬੀੜਾ ਉੱਠਿਆ ਨੀ ਦਮ ਬੀੜਾ ਉੱਠਿਆ
2: ਵੈਰੀ ਗੁੱਡ ਮਨਤ ਵੈਰੀ ਗੁੱਡ
0: ਥੈਂਕ ਯੂ ਮਨਤ ਹਾਂਜੀ ਹਾਂਜੀ
4: ਕ੍ਰਿਸ਼ਨਾ ਜੀ
2: ਸਤਿ ਸ੍ਰੀ ਅਕਾਲ ਕਿਵੇਂ ਹੋ ਫਤਿਹ ਜੀ
4: ਮੈਂ ਵਧੀਆ ਤੇ ਕਿਵੇਂ ਹੋ
0: ਠੀਕ ਠੀਕ ਆ
2: ਯਾਰ ਬੈਸਟ ਅੱਜ ਤਾਂ ਧੁੱਪ ਧੱਪ ਚੜ ਆਈ ਹੈ ਬਹੁਤ ਹੈ
0: ਹੋਰ ਜੇ ਆਂਟੀ ਉਹ ਬਾਜ਼ਾਰ ਤੋਂ ਹੀ ਨਾ ਤੇ ਤੁਸੀਂ ਆਨਸਰ ਨਹੀਂ ਜੇ ਦੇਣਾ
2: ਪੈਣਾ ਜੇ ਮੈਂ ਤੇ ਕੰਪਿਊਟਰ ਹੁਣੇ ਬੰਦ ਕਰਤਾ
0: ਆਹੋ ਹਾਂਜੀ
4: ਬੋਲੀ ਆਈ
0: ਜੀ ਬੋਲੀ ਆ
2: ਬਚਾ ਹੋ ਗਿਆ ਸਾਰਿਆਂ ਦਾ ਹੀ ਬਚਾ ਹੋ ਗਿਆ ਆਂਟੀਆਂ ਸੁਣ ਸਕਦੇ ਹੋ ਤੁਸੀਂ ਸੁਣ ਸਕਦੇ ਹੋ
4: ਐਵਰੀ ਫਰਾਈਡੇ ਬੋਲੀ ਹੁੰਦੀ
2: ਆ ਓ ਦੇਖੋ ਯਾਰ ਤੁਸੀਂ ਆਪ ਮਿਸ ਕਰ ਰਹੇ ਹੋ
0: ਗੁੱਡ ਗੁੱਡ ਗੁੱਡ
2: ਵੈਰੀ ਗੁੱਡ ਯਾਰ
0: ਹਾਂਜੀ
2: ਸੁਣਾਓ
4: ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ
0: ਬੱਲੇ ਬੱਲੇ ਬੱਲੇ ਸਾਡੀ ਮੰਮੀ ਜੀ ਜਸਪ੍ਰੀਤ ਕੌਰ ਸਾਡੀ ਮੰਮੀ ਜੀ ਇਹ ਵੀ ਦੱਸੋ ਨਾ ਲੋਕਾਂ
2: ਨੂੰ ਕਨਫਿਊਜ਼ ਹੋ ਗਿਆ ਯਾਰ ਮੈਂ ਕਿਹਾ ਸ਼ਾਇਦ ਪੁਰਾਣਾ ਹੈ
0: ਲੋਕਾਂ ਨੂੰ ਐ ਭੁਲੇਖਾ ਪੈਣਾ ਵੀ ਤੁਹਾਡੇ ਘਰ ਸਿਸਟਰ ਆ ਗਈ ਇੱਕ
2: ਸਹੀ ਗੱਲ ਮੈਂ ਵੀ ਸੋਚਿਆ ਮੈਂ ਕਿਹਾ ਨਾਮ ਪਹਿਲੇ ਹੀ ਬਣਾ ਕੇ ਰੱਖਿਆ
0: ਹੈ ਤੁਸੀਂ ਬਣਾਈ ਆ ਪਾਪਾ ਕੀ ਪਸੰਦ ਫਤਿਹ ਕੀ ਪਸੰਦ
2: ਜਸਪ੍ਰੀਤ
0: ਵੈਰੀ ਨਾਈਸ ਫਤਿਹ ਯਾਰ ਅੱਜ ਤੇ ਤੁਸੀਂ ਇੰਨੀ ਸੋਹਣੀ ਬੋਲੀ ਸੁਣਾਈ ਤੁਹਾਡਾ ਮੇਰਾ ਜੀ ਕਰ ਤੁਹਾਨੂੰ ਗਜਿਲੀਅਨ ਫਾਈਨ ਕਰਾਂ ਸਾਡੇ ਨਾਲ ਯੁਵਰਾਜ ਸਤਿ ਸ੍ਰੀ ਅਕਾਲ ਯੁਵਰਾਜ ਕੀ ਹਾਲ ਹੈ ਤੇ ਜੇ ਨਹੀਂ ਤੇ ਰੈਡੀ ਤੇ ਫਿਰ ਸਤਿ ਸ੍ਰੀ ਅਕਾਲ ਜੀ ਅਨਾਹਤ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ ਹਾਂਜੀ ਕੀ ਹਾਲ ਨੇ ਤੁਹਾਡੇ
4: ਮੇਰੇ ਠੀਕ ਆ ਤੁਹਾਡਾ ਕੀ ਹਾਲ ਆ
0: ਜੀ ਬਹੁਤ ਵਧੀਆ ਕੀ ਸੁਣਾਓਗੇ
4: ਮੈਂ ਕੁਝ ਚੁਟਕਲਾ
0: ਹਾਂਜੀ
4: ਇੱਕ ਵਾਰੀ ਇੱਕ ਕੁੜੀ ਇੱਕ ਭਿਖਾਰੀ ਨੂੰ $2 ਦਾ ਸਿੱਕਾ ਦਿੰਦੀ ਆ ਫਿਰ ਉਹ ਸਿੱਕਾ
5: जंप करके बाहर निकल गया। फिर वो भिखारी आपे ओनू चक के वापस ओने आपदे डोरी च पाता। फिर वो कुड़ी कहती मेनू सिक्का किवें दिखिया तू तो अन्ना वा। फिर ओ भिखारी कहता नहीं नहीं मैं अन्ना नहीं मैं वो अन्नी भिखारी दी जॉब ले रहे हूं वो असल च पिक्चर देखन गया वा।
6: गुड यार वेरी सही हुंदा इदां ही है अगला फिल्म देखन गया किसी ना किसी नु तो काम दऊंगा। वेरी गुड वेरी नाइस यू गाइस।
0: हां जी हां जी
7: एक बंदा वकील कोल जांदा ते कहंदा वी मेनू ना आपदी पत्नी तो तलाक चाहिदा। ते वकील कहंदा क्यों की होया। पति कहंदा 5 महीने हो गए मेरे नाल बोलदी ही नहीं। ते वकील कहंदा ਤੁਸੀਂ ਐਂ ਕਰੋ ਘਰੇ ਜਾਓ ਇੱਕ ਵਾਰੀ ਹੋਰ ਸੋਚ ਲਓ ਪੱਕਾ ਤਲਾਕ ਲੈਣਾ ਐਵੇਂ ਦੀਆਂ ਪੱਤੀਆਂ ਬਾਰ ਬਾਰ ਨਹੀਂ ਮਿਲਦੀਆਂ
6: ਹੁੰਦੀਆਂ। ਦੇਖ ਲਓ ਬਈ ਅਗਲੇ ਨੇ ਆਪਣਾ ਬਿਜ਼ਨਸ ਹੀ ਆਨ ਦਿੱਤਾ ਕਹਿੰਦਾ ਇੰਨਾ ਰੇਅਰ ਹੈ। ਵੈਰੀ ਨਾਈਸ ਦੀਦੀ
0: ਥੈਂਕ ਯੂ
7: ਥੈਂਕ ਯੂ ਹੈਵ ਅ ਨਾਈਸ ਡੇ
6: ਹੈਵ ਅ ਨਾਈਸ ਡੇ
0: ਹੈਵ ਅ ਨਾਈਸ ਡੇ ਥੈਂਕ ਯੂ ਅਨਾਹਤ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ।
6: बहुत
0: वधिया की सुनाओगे
7: अज
0: एक गाना ओके
8: ਬਾਬੋ ਕਹਿੰਦੀ ਐ ਪਿਆਰਾ ਸਿੰਘਾ ਵੇਲ ਨਾ ਲਿਆ ਬਾਬੋ ਕਹਿੰਦੀ ਐ ਪਿਆਰਾ ਸਿੰਘਾ ਵੇਲ ਨਾ ਲਿਆ ਜਿਹੜੀ ਟੁਕ ਟੁਕ ਪੈਂਦੀ

0: ਮੇਰੀ ਖੱਟੀ ਨੀ ਮੈਂ ਮੰਗਾ ਬਣਵਾਨੀਆ ਵੇਲੇ ਮੇਰੀ ਖੱਟੀ ਨੀ ਮੈਂ ਮੰਗਾ ਬਣਵਾਨੀਆ ਪਾਣ ਦੇ ਵੇਲੇ
1: ਓਕੇ ਜੀ
0: ਜਿਹੜੀ ਕੱਲ ਵੀ ਆਈ ਸੀ
1: ਓਕੇ ਜੀ
0: ਜਿਹੜੀ ਟਕੀਆ ਤੋਂ ਆਈ ਸੀ
1: ਓਕੇ ਜੀ
0: ਜਿਹੜੀ ਕਣ ਮੇਰੀ
1: ਓਕੇ ਜੀ
0: ਪਿਛਵਾੜੇ ਮਿਲਦੀ
1: ਓਕੇ ਜੀ
0: ਉਹ ਕਹਿੰਦੀ ਆ ਨਾਰਾਇਣ ਸਿੰਘਾ ਵੇਲਣਾ ਲੈ ਆਪਾ ਉਹ ਕਹਿੰਦੀ ਆ ਨਾਰਾਇਣ ਸਿੰਘਾ ਵੇਲਣਾ ਲੈ ਆ
2: ਬਹੁਤ
3: ਵਧੀਆ ਗਾਬਾ ਸਾਹਿਬ ਛੁੱਟੀ ਅੱਜ ਕੇ ਵੈਸੇ ਆ ਗਏ
2: ਨਹੀਂ ਨਹੀਂ ਓਦਾਂ ਆਇਆ ਛੁੱਟੀ ਤਾਂ ਨਹੀਂ
3: ਅੱਛਾ ਬਰਥਡੇ ਕਿਸੇ ਦਾ
2: ਦੀਦਾਰ
3: ਸਿੰਘ ਪਰਦੇਸੀ ਨੇ
2: ਹਾਂਜੀ

ਸਾਡੇ ਪੋਤਰੀਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ, ਸਾਡੇ ਪੋਤਰੀਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ, ਚਾਨਣ

0: ਥੈਂਕ ਯੂ
1: ਇਵਾਨ ਗਾਮਾ ਸਾਹਿਬ,
2: ਬਹੁਤ ਖੂਬ
1: ਆਤਿਕ ਰਾਹ ਜਿਹੜੀ ਤੁਸੀਂ ਤੇ
2: ਮਤਲਬ ਵੈਰੀ ਨਾਈਸ ਵੈਰੀ ਨਾਈਸ,
1: ਇੱਕ ਤੋਂ ਇੱਕ ਵੱਧ ਕੇ ਤੁਸੀਂ ਤੇ ਮਤਲਬ ਥੈਂਕ ਯੂ ਗਾਬਾ ਸਾਹਿਬ,
2: ਥੈਂਕ ਯੂ ਸੋ ਮਚ,
3: ਥੈਂਕ ਯੂ ਬਾਏ, ਹੈਵ ਅ ਨਾਈਸ ਡੇ।
1: ਬਹੁਤ ਸੋਹਣਾ ਵੀ, ਢੇਰ ਦੁਆਵਾਂ ਸਾਡੇ ਸਾਰੇ ਸੁਣਨ ਵਾਲਿਆਂ ਦੇ ਵੱਲੋਂ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਅਸੀਸ ਕੌਰ ਤੁਸੀਂ ਆਉਂਦੇ ਰਹੋ।
4: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਅਤੇ ਕ੍ਰਿਸ਼ਨਾ ਵੀਰ ਜੀ,
2: ਸਤਿ ਸ਼੍ਰੀ ਅਕਾਲ,
1: ਕੀ ਹਾਲ ਹੈ ਤੁਹਾਡਾ,
4: ਤੁਸੀਂ ਕਿਵੇਂ ਹੋ?
1: ਅਸੀਂ ਵੀ ਠੀਕ ਹਾਂ,
2: ਤੁਸੀਂ ਦੱਸੋ?
4: ਮੈਂ ਠੀਕ ਹਾਂ।
1: ਓਕੇ, ਠੰਡ ਤੇ ਲੱਗਦੀ
2: ਤਿਆਰੀ ਸਕੂਲ ਦੀ?
4: ਨਹੀਂ, ਗੱਡੀ ਚ।
2: ਅੱਛਾ, ਓ ਲੈ ਪਹੁੰਚਣ ਲੱਗੇ, ਵੈਰੀ ਗੁੱਡ।
1: ਫਿਰ ਤੇ ਕਿੱਥੋਂ ਠੰਡ ਲੱਗਣੀ ਆ,
2: ਹਾਂ ਹੀਟ ਆਉਂ ਹੁੰਦੀ ਨਾ ਫਿਰ ਘਰ ਚ।
1: ਮੈਨੂੰ ਲੱਗਦਾ ਇਹਨੇ ਕੱਪੜੇ ਵੀ ਪਾਏ ਹੋਣੇ ਨਾ ਮੋਟੇ,
2: ਵਾਰਮਰ ਸ਼ਾਰਮਰ ਹੈ,
1: ਜੈਕਟ ਪਾਈ ਹੋਣੀ ਆ। ਚਲੋ ਕੀ ਸੁਣਾਓਗੇ ਫਿਰ ਅੱਜ? ਜੈਕਟ ਪਾ ਕੇ
4: ਰੋਜ਼ ਟੀ-ਸ਼ਰਟ ਤੇ ਥੱਲੇ, ਹੁਣ ਸਰਦੀ ਸਰਦੀਆਂ ਚੱਲ ਰਹੀਆਂ ਨਾ, ਮੈਂ ਰੋਜ਼ ਟੀ-ਸ਼ਰਟ ਤੇ ਥੱਲੇ ਇਨਰ ਪਾਉਂਦੀ, ਤਾਂ ਕਿ ਮੈਨੂੰ ਗਰ ਮੈਂ ਰੋਜ਼ ਟੀ-ਸ਼ਰਟ ਤੇ ਥੱਲੇ ਇਨਰ ਪਾਉਂਦੀ, ਟੀ-ਸ਼ਰਟ ਦੇ ਉੱਪਰ ਜੈਕਟ
1: ਪਾਉਂਦੀ। ਅੱਛਾ, ਤੇ ਟੀ-ਸ਼ਰਟ ਨੂੰ ਪਤਾ ਇਹ ਗੱਲ ਦਾ,
2: ਉਹਨੇ ਅਲਾਓ ਕਰਤਾ ਤੁਹਾਨੂੰ?
1: ਟੀ-ਸ਼ਰਟ ਨੂੰ ਪਤਾ ਇਸ ਗੱਲ ਦਾ?
4: ਨਹੀਂ,
1: ਟੀ-ਸ਼ਰਟ ਨੂੰ ਪੁੱਤ ਦੱਸਿਆ ਕਰੋ,
4: ਕਿਹੜਾ ਬੋਲਦੀ ਹੈ, ਟੀ-ਸ਼ਰਟ ਕਿਹੜਾ ਦੇਖਦੀ ਹੈ,
1: ਪਰ ਉਹਨੂੰ ਦੱਸਣਾ ਹੀ ਨਾ ਤੁਸੀਂ, ਇਦਾਂ ਮਾਈਂਡ ਕਰ ਸਕਦੇ ਹੋ?
2: ਤੁਸੀਂ ਤਾਂ ਦੱਸਿਆ ਕਰੋ ਨਾ, ਮਾਈਂਡ ਤੇ ਕਰ ਸਕਦੀ ਹੈ ਜੇ ਬੋਲਦੀ ਦੇਖਦੀ
4: ਨਹੀਂ। ਉਹਦੇ ਕੋਲ ਕੰਨ ਵੀ ਨਹੀਂ ਹੈਗੇ?
1: ਲੈ,
2: ਇਦਾਂ ਨਹੀਂ ਹੋ ਸਕਦਾ,
1: ਇਦਾਂ ਨਹੀਂ,
2: ਆਈ ਡੋਨਟ ਥਿੰਕ ਸੋ। ਆ ਬਾਹਾਂ ਕੰਨੀ ਤਾਂ ਹੁੰਦੀਆਂ ਟੀ-ਸ਼ਰਟ ਦੀਆਂ?
4: ਨਹੀਂ,
1: ਹਾਂ ਇਦਾਂ ਥੋੜੀ ਕੋ, ਵਾਰਮਰ ਵੀ ਕੋ ਪਸੰਦ ਥੋੜੀ ਕਰਦਾ ਹੋਊਗਾ ਕਿਸੇ ਦੇ ਥੱਲੇ ਲੱਗਣਾ।
2: ਵਾਹ,
4: ਵਾਰਮਰ ਉਹਦੇ ਕਰਕੇ ਹੀ ਤਾਂ ਪੜਿਆ।

0: ਨਹੀਂ
1: ਅੱਛਾ
0: ਪਰ ਟੀ
1: ਨਹੀਂ
0: ਸ਼ਰਟ ਦੇ,
2: ਉਹਨੂੰ ਤਾਂ ਵਧੀਆ ਲੱਗਣਾ ਚਾਹੀਦਾ ਹੁੰਦਾ ਕਿਉਂਕਿ ਉਹ ਫਿਰ ਗਰਮ ਗਰਮ ਹੋ ਜਾਂਦਾ।
0: ਆਹੋ ਪਰ ਉਹਨਾਂ ਨੂੰ ਪਤਾ ਤੇ ਹੋਣਾ ਚਾਹੀਦਾ ਨਾ, ਵੇਖੋ ਟੀ ਸ਼ਰਟ ਦੇ ਕੰਨ ਹੁੰਦੇ ਆ, ਵਾਰਮਰ ਦੇ ਕੰਨ ਵੀ ਨਹੀਂ ਹੁੰਦੇ।
3: ਹਾਂ ਇਹ ਤੇ ਗੱਲ ਠੀਕ ਹੈ,
0: ਟੀ ਸ਼ਰਟ ਨੂੰ ਤੇ ਦੱਸ ਹੀ ਸਕਦੇ ਹੋ,
3: ਯੂ ਨੋ ਐਮਪੈਥੀ ਦੀ ਗੱਲ ਹੈ।
0: ਮੈਨੂੰ ਲੱਗਦਾ ਇਹਨਾਂ ਨੇ ਨਾ ਸਟਿੱਕਰ ਤੋਂ ਨਾ ਪੜੀਆਂ ਨਹੀਂ ਇੰਸਟਰਕਸ਼ਨਸ ਇਹਨਾਂ ਨੇ।
3: ਹਾਂ ਤੁਹਾਡੇ ਸਟਿੱਕਰ ਤੇ ਲਿਖਿਆ ਹੋਣਾ, ਅੱਜ ਘਰ ਆ ਕੇ ਪੜਿਓ।
2: ਸਟਿੱਕਰ ਤੇ ਕਦੋਂ ਲਿਖਿਆ ਹੋ, ਭੁੱਲਦੀ ਤਾਂ ਹੈ ਨਹੀਂ, ਨਾ ਉਹਨਾਂ ਕੋਲ ਕੰਨ ਹੈ, ਨਾ ਉਹਨਾਂ ਕੋਲ ਅੱਖਾਂ, ਨਾ ਉਹਨਾਂ ਕੋਲ ਨੱਕ ਹੈ।
0: ਪਰ ਉਹ ਤੇ
3: ਸਟਿੱਕਰ ਮਾਈਂਡ ਤੇ ਹੈ ਨਾ, ਮਾਈਂਡ ਕਰ ਜਾਂਦੀਆਂ,
0: ਉਹਨਾਂ ਕੋਲ ਕੁਝ ਨਹੀਂ ਹੈਗਾ, ਉਹਨਾਂ ਨੇ ਤਾਂ ਹੀ ਉਹ ਸਟਿੱਕਰ ਤੇ ਲਿਖ ਕੇ ਤੇ ਵੱਖੀ ਚ ਲਾਇਆ ਹੁੰਦਾ ਵਾ।
2: ਨਹੀਂ
0: ਉਹ ਤਾਂਹੀਓ ਤੇ ਉਹਨਾਂ ਨੇ ਸਟਿੱਕਰ ਤੇ ਲਾਇਆ ਹੁੰਦਾ, ਨਹੀਂ ਤੇ ਬੰਦੇ ਬੋਲਦੇ ਆ ਤੇ ਬੰਦਿਆਂ ਦੇ ਉੱਤੇ ਤਾਂਹੀਓ ਸਟਿੱਕਰ ਨਹੀਂ ਲੱਗਦਾ।
3: ਹਾਂ
0: ਤੇ ਟੀ-ਸ਼ਰਟਾਂ ਨਹੀਂ ਬੋਲ ਸਕਦੀਆਂ ਤੇ ਉਹਨਾਂ ਦੇ ਸਟਿੱਕਰ ਲੱਗਾ।
3: ਮੈਨੂੰ ਇੱਕ ਬੰਦਾ ਦਿਖਾ ਦਿਓ ਜਿਹਦੇ ਸਟਿੱਕਰ ਲੱਗਾ ਹੋਵੇ।
2: ਟੀ-ਸ਼ਰਟਾਂ ਨਹੀਂ ਬੋਲਦੇ।
0: ਹਾਂ ਨਹੀਂ ਬੋਲਦੀਆਂ ਪਰ ਉਹਨਾਂ ਦੇ ਸਟਿੱਕਰ ਤੇ ਲੱਗਾ ਹੁੰਦਾ ਨਾ।
3: ਸਟਿੱਕਰ ਤੇ ਸਾਰਾ ਦੱਸਿਆ ਹੁੰਦਾ ਕਿ ਇਹ ਮਾਈਂਡ ਕਰ ਜਾਂਦੀ ਹੈ, ਇਹਨਾਂ ਨੂੰ ਇਸ ਤਰ੍ਹਾਂ ਕਹਿ ਦੇਈਦਾ ਕਿ ਅੱਜ ਯਾਰ ਵਾਰਮਰ ਨਾਲ ਵੇਅਰ ਕਰਾਂਗੇ ਜਾਂ ਫਿਰ ਜੈਕਟ ਹੋਊਗੀ ਤੇਰੇ ਉੱਪਰ, ਤੂੰ ਬਹੁਤਾ ਦਿਸਣਾ ਨਹੀਂ।
0: ਤੁਸੀਂ ਵੇਖੋਗੇ ਨਾ ਤੇ ਉੱਤੇ ਉਹਨਾਂ ਨੇ ਲਿਖਿਆ ਹੁੰਦਾ ਵੀ ਇੰਨੇ ਡਿਗਰੀ ਜਦੋਂ ਇਹ ਗਰਮ ਹੋ ਗਈਆਂ ਤੇ ਫਿਰ ਇਹਨਾਂ ਨਾਲ ਗੱਲ ਕਰਨੀ ਤੁਸੀਂ।
3: ਹਾਂ ਐਬਸੋਲੂਟਲੀ ਰਾਈਟ।
0: ਲੈ ਤੁਸੀਂ ਚੱਲ ਚੈੱਕ ਕਰ ਲਿਓ ਤੁਸੀਂ ਸਾਡੀ ਕਿਹੜੀ ਮੰਨਣੀ ਹੈ ਤੁਸੀਂ। ਚਲੋ ਕੀ ਸੁਣਾਓਗੇ ਤੁਸੀਂ? ਝੂਠ ਨੀ ਬੋਲ ਸਕਦੀ ਅਸੀਂ,
3: ਹੋ ਸਕਦਾ ਅਡਲਟ ਵਾਲੀਆਂ ਟੀਸ਼ਰਟਾਂ ਆਉਂਦੀਆਂ ਹੋਣ ਨਾ ਉਹ ਬੋਲਦੀਆਂ ਹੋਣ, ਜੇਕਰ ਸਮ ਟਾਈਮ ਹਜੇ ਛੋਟੀ ਹੈ ਨਾ।
0: ਸਾਰੀਆਂ ਨੀ ਬੋਲਦੀਆਂ,
3: ਨਹੀਂ ਇਹ ਤਾਂ ਨੀ ਹੋ ਸਕਦਾ।
0: ਮੈਂ ਵੇਖੀ ਸੀ ਅਸੀਸ ਬੁੱਤ, ਮੈਂ ਕਾਰਟੂਨ ਚ ਵੇਖੀ ਸੀ ਇੱਕ ਨਾ ਬੋਲਦੀ ਸੀ ਟੀ ਸ਼ਰਟ।
3: ਹਾਂ ਗੂਫੀ, ਗੂਫੀ ਦੀ ਟੀ ਸ਼ਰਟ ਬੋਲਦੀਆਂ। ਗੂਫੀ ਜਾਣਦੇ ਤੁਸੀਂ?
2: ਕਦੇ ਕਦੇ ਕਾਰਟੂਨ ਸਿਲੀ ਹੁੰਦੇ, ਮਤਲਬ ਉਹ ਜਿਹੜੇ ਚੀਜ਼ਾਂ ਬੋਲ ਨੀ ਸਕਦੇ
0: ਸਾਨੂੰ ਦੱਸ ਦਿਆ ਕਰੋ ਏਦਾਂ ਦੀਆਂ ਗੱਲਾਂ।
2: ਮੇਰੀ ਫਰੈਂਡ ਮੀਰਾ ਨੇ ਵੀ ਮੈਨੂੰ ਦੱਸਿਆ ਸੀ ਵੀ ਉਹ ਇੱਕ ਫਿਲਮ ਆ ਕੇ-ਪੌਪ ਡਿਮਾਂਡਰ, ਉਹਨੇ ਕਿਹਾ ਸੀ ਉਹਨੇ ਕੁਛ ਗੂਗਲ ਨੇ ਮੀਰਾ ਨੂੰ ਕੁਛ ਲਾਈ ਕੀਤਾ ਸੀ
0: ਉਹ,
2: ਤੇ ਫਿਰ ਉਹਨੇ ਮੈਨੂੰ ਦੱਸਿਆ ਬਟ ਮੈਂ ਭੁੱਲ ਗਈ ਵੀ ਉਹਨੇ ਕੀ ਕਿਹਾ ਸੀ।
0: ਹਾਂ ਪਰ ਅਸੀਂ ਇਸ ਨੂੰ ਨਹੀਂ ਇਦਾਂ ਕੋਈ ਲਾਈ ਕਰ ਸਕਦਾ।
3: ਸਮਾਰਟ,
0: ਵੈਰੀ ਗੁੱਡ,
3: ਸਮਾਰਟ ਗਰਲ।
2: ਮੈਂ ਬਹੁਤ ਕਲੇਵਰ ਹੈ।
0: ਹਾਂ
2: ਪਰ
0: ਸਾਡੇ ਕੋਲ ਇੱਕ ਬਸੰਤ ਲਾਲ ਅੰਕਲ ਹੈਗੇ, ਉਹ ਵੀ ਬੋਲਦੇ ਆ।
3: ਅੰਕਲ ਟੀ ਸ਼ਰਟ ਨੇ
0: ਬਸੰਤ ਲਾਲ ਅੰਕਲ ਵੀ ਰੀਅਲ ਆ ਪਰ ਉਹ ਬੋਲਦੇ ਆ।
3: ਹਾਂ ਆ ਦੇਖੋ, ਹਾਂ ਹੁਣ ਕਰੋ,
2: ਹੋ ਸਕਦਾ
3: ਹੈ ਨਾ,
0: ਹੋ ਇਹ ਹੋ ਸਕਦਾ ਭਲਾ।
2: ਕਦੇ ਕਦੇ ਪੀਪਲ ਉਹਨਾਂ ਦੇ
3: ਹਾਲੇ
0: ਤੇ ਸਾਡੇ ਵਿਆਹ ਨੀ ਹੋਣ ਡੇ ਮਰੂਦਾਂ ਦੇ। ਹਾਂਜੀ ਕੀ ਸੁਣਾਓਗੇ ਫਿਰ?
2: ਬੋਲੀ
0: ਹਾਂਜੀ
2: ਨਾਰੇ
3: ਨਾਰੇ ਨਾਰੇ ਨਾ ਨਾ ਨਾ।

0: थैंक यू सीस्कॉर,
1: बाय बाय, सी यू ऑन मंडे। ते मैं आज क्लाउड डो बना रही।
0: ओ क्लाउड डो, तो पर टी शर्ट ना गल कर ले। ओके ओके, बाय बाय बाय बाय।
1: मैं कर रही हूँ।
0: ओके ओके, कर लो कर लो कर लो कर लो।
2: बाय बाय बाय बाय बाय। ਬਿਪਤਾ ਹੀ ਪਾਈ ਜਾਂਦੇ
0: ਕਿਤੇ ਪੈਰ ਲੱਗਣ ਦਿੰਦੀ ਕੁੜੀਏ ਕਿਤੇ।
2: ਸਹੀ
0: ਗੱਲ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀ ਜੀ।
0: ਸਤਿ ਸ਼੍ਰੀ ਅਕਾਲ
2: ਜੀ, ਕਿਵੇਂ ਹੋ?
0: ਹਾਲ ਤੁਹਾਡਾ?
3: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਹੈ। ਲੇਟ ਤੇ ਨਹੀਂ ਹੋ ਗਿਆ ਅੱਜ?
3: ਨਹੀਂ।
0: ਅੱਛਾ, ਵੈਰੀ ਗੁੱਡ। ਆਉਂਦੀ ਗੱਲ
2: ਬਣੀ ਗੱਲ
0: ਹੋ ਗਏ ਤੇ ਹੋ ਗਏ, ਆਪਾਂ ਗੱਲ ਕਰਕੇ ਜਾਵਾਂਗੇ।
2: ਗੁੱਡ,
0: ਹੈ ਨਾ? ਵੈਰੀ ਗੁੱਡ ਤਵਨੀਤ, ਕੀ ਸੁਣਾਓਗੇ ਫਿਰ ਅੱਜ?
3: ਮੈਂ ਇੱਕ ਬੋਲੀ।
0: ਓਕੇ, ਵਾਹ,
2: ਵੈਰੀ ਗੁੱਡ।
0: ਅੱਜ ਤੇ ਬੋਲੀਓ ਬੋਲੀ ਹੋ ਗਿਆ ਕੰਮ।
3: ਆਲੂ ਲੈ ਲਓ, ਟਮਾਟਰ ਲੈ ਲਓ, ਆਲੂ ਲੈ ਲਓ, ਟਮਾਟਰ ਲੈ ਲਓ, ਗੋਭੀ ਲੈ ਲਓ ਤੋਲ ਕੇ, ਗੋਭੀ ਲੈ ਲਓ ਤੋਲ ਕੇ, ਬੀਜੀ ਨੇ ਕੁੱਟ ਖਾਧੀ ਆਸ਼ੇ ਨੱਗੇ ਬੋਲ
0: ਕੇ, ਬੀਜੀ ਨੇ
3: ਕੁੱਟ ਖਾਧੀ ਆਸ਼ੇ ਨੱਗੇ ਬੋਲ ਕੇ,
2: ਬਲੇ
3: ਬਲੇ ਬਲੇ ਬਲੇ ਬਲੇ, ਡਿਸ਼ੁਮ
2: ਡਿਸ਼ੁਮ ਡਿਸ਼ੁਮ ਡਿਸ਼ੁਮ
3: ਡਿਸ਼ੁਮ ਡਿਸ਼ੁਮ
2: ਡਿਸ਼ੁਮ। ਇੱਥੇ ਫੁੱਫੂ ਨਹੀਂ ਚੱਲਣੀ ਸੀ, ਇੱਥੇ ਡਿਸ਼ਕੇ ਡਿਸ਼ਕੋ ਡਿਗਰਮ ਟਾਟਾ।
0: ਅੱਛਾ, ਇਹਦਾ ਮਤਲਬ ਵੀਰ ਜੀ ਚ ਪਾਵਰ ਜ਼ਿਆਦੀ ਆ? ਚਪੇੜ ਮੇਰੇ ਹਿਸਾਬ ਨਾਲ ਤਿੱਖੀ ਬੜੀ ਹੈ ਚਪੇੜ।
2: ਚਲੋ,
3: ਤੁਸੀਂ ਪਿੰਡੀ ਦਾ ਛੇਤੀ ਛੇਤੀ ਵਿਆਹ ਕਰੋ, ਉਹ ਨੀ ਤਾਂ ਮੈਂ ਇੱਕ ਹੋਰ ਮੁੰਡਾ ਲੱਭ ਦੇਣਾ।
2: ਬੱਲੇ ਨੇ, ਹੁਣ ਤਾਂ ਰੋਕਾ ਹੋ ਗਿਆ। ਨਾ ਨਾ, ਰੋਕੇ ਦਾ ਤਾਂ ਪੁਆਇੰਟ ਇਹ ਹੁੰਦਾ ਕਿ ਰੁਕੋ, ਉਹਨੂੰ ਕੁਛ ਨੀ ਹੋਣਾ,
0: ਨਹੀਂ ਕੁਛ ਹੋਣਾ। ਏਦਾਂ ਕਰੋ, ਤੁਸੀਂ ਭਿੰਡੀ ਨੂੰ PGDCA ਕਰਾਓ ਉਹਨਾਂ ਚ।
2: ਕਿੱਥੋਂ ਲੱਭ ਕੇ ਲਿਆਂਦੀ ਡਿਗਰੀ?
0: ਹੈ,
3: ਗਰਮੀਆਂ ਆ ਲੱਗੀ ਤੇ ਪਿੰਡੀ ਲੰਡਨ ਜਾਣ ਲੱਗੀ ਤੇ ਅਸੀਂ ਕਰੇਲਾ ਦਾ ਵਿਆਹ ਕਰਾ ਲੋਗੇ ਫਿਰ।
0: ਆ ਵੀ ਠੀਕ ਆ
2: ਵੈਸੇ, ਆਈਡੀਆ ਮਾੜਾ ਨਹੀਂ।
0: ਆ ਵੀ ਠੀਕ ਆ ਵੈਸੇ,
2: ਪਿੰਡੀ ਦਾ ਕਰੇਲੇ ਨਾਲ ਵਿਆਹ।
0: ਹਾਂ
2: ਹਾਂ,
0: ਇਹ ਠੀਕ ਆ। ਦੋਵਾਂ ਦੇ ਜਿਹੜੇ ਚੀਰੇ ਮਾਰ ਕੇ ਵਿੱਚ ਮਸਾਲਾ ਭਰੀ ਦਾ, ਇਹ ਠੀਕ ਆ। ਦੋਵਾਂ ਦੇ ਗੁਣ ਗੁਣ ਜ਼ਿਆਦਾ ਰਲਦੇ ਆ।
2: ਹਾਂ, ਇਹ ਜ਼ਿਆਦਾ ਰਲ ਗਏ।
0: ਇਹ ਵੀ ਵੈਸੇ ਨਾ, ਇਹ ਸਬੱਬੀ ਨਹੀਂ ਫਿਰ ਹੋਣ ਡਿਆ।
2: ਅਗਲੇ ਬੈਕ ਆਊਟ ਹੋ ਜਾਣ, ਇਹੀ ਜ਼ਿਆਦਾ ਹੋਰ ਕੀ।
0: ਆਹੋ, ਸੋਚ ਸੋਚ ਲਓ ਤੁਸੀਂ।
3: ਤੁਸੀਂ ਸੋਚ ਲਓ, ਜੇ ਤੁਸੀਂ ਪਿੰਡੀ ਦਾ ਛੇਤੀ ਛੇਤੀ ਵਿਆਹ ਕਰਾਉਣਾ ਫਿਰ ਅਮਰੂਦ ਨਾ ਕਰਾਉਣਾ, ਜੇ ਨਹੀਂ ਕਰਨਾ ਛੇਤੀ ਫਿਰ
0: ਕਰੇਲਾ ਰੈਡੀ ਆ। ਵੀ ਵਧੀਆ ਨੀ ਆ, ਗੁੱਡ ਆ ਵੈਸੇ।
3: ਕਰੇਲਾ ਹੱਸ ਰਿਹਾ,
0: ਕਰੇਲਾ ਹੱਸਦਾ,
2: ਕਰੇਲਾ ਬੱਲੇ ਬੱਲੇ ਉਹਨੂੰ ਚਾਂਸ ਦਿਸ ਰਿਹਾ ਨਾ ਆਪਣਾ ਵਿਆਹ ਦਾ। ਕੀ ਬਾਤ
0: ਹੈ, ਇਹ ਤੇ ਵਿਚਾਰ ਕੀਤਾ ਜਾ ਸਕਦਾ।
3: ਬਿਕੋ ਜਦੋਂ ਵੀ ਉਹ ਕੁੜੀ ਲੱਭਦਾ, ਉਹ ਕੁੜੀ ਮੁੱਕ ਜਾਂਦੇ।
2: ਬੜੇ ਬੁਰੇ ਲਾ,
0: ਕੌੜਾ ਬੜਾ ਹੈ ਨਾ।
2: ਹਾਂ, ਕੌੜਾ ਹੈ, ਇਹਨੂੰ ਕੋ ਥੋੜਾ ਮਿੱਠਾ ਹੋਵੇ।
0: ਓਹ ਹੋ, ਨਹੀਂ ਇਹਨੂੰ ਸਾੜ ਕੇ ਹੀ ਮਿੱਠਾ ਕਰਨਾ ਪੈਣਾ, ਕੋਈ ਨਹੀਂ ਕਰਦੇ ਇਹਨੂੰ। ਥੈਂਕ ਯੂ ਥੈਂਕ ਯੂ
2: ਥੈਂਕ ਯੂ
0: ਥੈਂਕ ਯੂ।
3: ਤੁਸੀਂ
2: ਬੋਲੀ ਚ ਵਿਚਾਰਾ ਵੀਰਾ ਕੁੱਟਦਾ ਹੈ।
0: ਵੀਰ ਜੀ ਨੂੰ ਤਿੱਖੀ ਚਪੇੜ ਕੇ ਮਾਰੀ?
3: ਨਹੀਂ।
0: ਹੁਣੇ ਦੱਸਿਆ ਸਾਨੂੰ
3: ਤੁਸੀਂ,
0: ਜਸਟ ਕਹਿੰਦੇ। ਅੱਛਾ, ਜਸਟ ਕਹਿੰਦੇ, ਬੋਲੀ ਆ।
2: ਐਵੇਂ ਡਰਾਇਆ ਹੀ ਹੈ ਕਿ ਹੈ ਕਾਇਦੇ ਮੇ ਰਹੋ,
0: ਜਸਟ ਬੋਲੀ ਆ। ਓਕੇ ਓਕੇ ਓਕੇ, ਤੇ ਕੀ ਸੁਣਾਓਗੇ ਫਿਰ?
3: ਇੱਕ ਬੁਝਾਲਤ।
0: ਓਕੇ
3: ਓਕੇ, ਦੀ ਚੀਜ਼ ਹੈ, ਜਦੋਂ ਤੁਸੀਂ ਇੱਕ ਵਾਰੀ ਪੂਲ ਕਰਦੇ ਉੱਪਰ ਜਾਂਦੀ, ਫਿਰ ਦੂਜੀ ਵਾਰੀ ਕਰਦੇ ਫਿਰ ਥੱਲੇ ਆਂਦੀ, ਫਿਰ ਬਾਬਾ ਉੱਪਰ ਥੱਲੇ ਹੁੰਦੀ।
0: ਅੱਛਾ, ਸੋਹਣੀ ਚੀਜ਼ ਲੱਗਦੀ। ਕੋਈ ਖਡੌਣਾ ਹੈ? ਕੋਈ
3: ਨਹੀਂ। ਸਾਰੇ ਰੂਮ ਚ ਹੁੰਦਾ।
0: ਹਾਂਜੀ,
3: ਤੇ ਟੋਪ ਰੁਕ, ਸਾਰੇ ਰੂਮ ਚ ਹੁੰਦਾ ਤੇ ਟੋਪ ਰੁਕਦੀ।
0: ਅੱਛਾ, ਸਾਰੇ ਰੂਮਾਂ ਦੇ ਵਿੱਚ ਹੁੰਦਾ
2: ਤੇ ਧੁੱਪ ਰੁਕਦੀ ਹੈ,
0: ਤੇ ਧੁੱਪ ਰੁਕਦੀ ਹੈ, ਤੇ ਇੱਕ ਵਾਰੀ ਜਦੋਂ ਖਿੱਚਦੇ ਆ ਤੇ ਫਿਰ ਥੱਲੇ ਆਉਂਦਾ, ਤੇ ਇੱਕ ਵਾਰੀ ਖਿੱਚ ਕੇ ਛੱਡਦੇ ਆ ਤੇ ਫਿਰ ਤਾਂ ਚੱਲ ਜਾਂਦਾ।
2: ਅੰਨਾ।
0: ਨਹੀਂ
4: ਅੰਨੇ
1: ਨਹੀਂ ਪਹਿਲਾਂ ਜਦੋਂ ਇੱਕ ਵਾਰੀ ਖਿੱਚਦੇ ਪਹਿਲਾਂ ਬੰਦ ਹੁੰਦੀ ਜਦੋਂ ਤੁਸੀਂ ਹੰਦ ਜਦੋਂ ਲੈ ਕੇ ਆਉਂਦੇ ਫਿਰ ਬੰਦ ਹੁੰਦੀ ਫਿਰ ਜਦੋਂ ਖਿੱਚਦੇ ਫਿਰ ਉੱਪਰ ਆਉਂਦੀ ਫਿਰ ਜਦੋਂ ਬਾਬਾ ਖਿੱਚਦੇ ਫਿਰ ਥੱਲੇ ਫਿਰ ਉੱਪਰ ਫਿਰ ਥੱਲੇ ਫਿਰ ਉੱਪਰ
4: ਜ਼ਿਆਦਾ ਖਿੱਚਿਆ ਤਾਂ ਮੁੜ ਕੇ ਫਿਰ ਰੋਡ ਵੀ ਟੁੱਟ ਜਾਂਦੀ ਹੈ
0: ਇਹ ਖਰਾਬ ਹੋ ਜਾਣੇ ਤੁਹਾਡੇ ਤੁਸੀਂ ਜਿੰਨਾ ਖਿੱਚਦੇ ਜੇ
1: ਤੁਹਾਡੇ ਆਫਿਸ ਚ ਹੋਣਾ
0: ਅੱਛਾ ਆਫਿਸ ਚ ਹੋਣਾ ਓਕੇ ਬਲਾਈਂਡਸ
1: ਹਾਂਜੀ
0: ਪੀੜਤ
4: ਨਾਲ ਗੱਲ ਕਰਾਓ ਜੀ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟ ਅੰਕਲ ਜੀ
0: ਸਤਿ ਸ਼੍ਰੀ ਅਕਾਲ
4: ਕਿਵੇਂ ਹੋ
0: ਵੀਰ ਜੀ ਆਪ ਬੋਲੀ ਸੁਣਾਈ ਕਿ ਤੁਹਾਨੂੰ ਕੁੱਟਿਆ ਵੀ ਇਹਨਾਂ ਨੇ
1: ਬਲੂਬੇਰੀ ਸਟ੍ਰਾਬੇਰੀ ਦੁੱਧ
0: ਸ਼ਹਿਦ
1: ਸ਼ਹਿਦ ਨਹੀਂ
0: ਮਿੱਠਾ
1: ਉਹਦੇ ਵਿੱਚ ਪਾਇਆ ਬਦਾਮ
4: ਅਖਰੋਟ
1: ਮੈਂ ਦੁੱਧ ਪਾਇਆ ਮੈਂ ਸਟ੍ਰਾਬੇਰੀ ਪਾਇਆ ਤੇ ਮੈਂ ਪਾਇਆ
0: ਜਿੰਨਾ ਚਿਰ ਤੁਸੀਂ ਲਾ ਨਾ ਇੰਨੇ ਚਿਰ ਆਟਾ ਗੁੰਨ ਕੇ ਲੱਛਾ ਪਰਾਂਠਾ ਬਣ ਜਾਣਾ
4: ਰੋਟੀ ਬਣ ਜਾਣੀ ਸਹੀ
0: ਇੰਨੇ ਚਿਰ ਸਤਿ ਸ਼੍ਰੀ ਅਕਾਲ ਤੇ ਆਪਣਾ ਅਰਨਵ ਤੁਸੀਂ ਜੇ ਹੁਣ ਹਲੇ ਨਹੀਂ ਗਏ ਤੇ ਹੁਣ ਤੁਸੀਂ ਕਰ ਸਕਦੇ ਹੋ ਕਾਲ ਪੁੱਤ ਸੋਰੀ ਟਾਈਮ ਅੱਜ ਲੱਗਿਆ ਜ਼ਿਆਦਾ ਅਤੇ ਮੈਂ ਤੁਹਾਡੀ ਥੋੜ੍ਹੀ ਜਿਹੀ ਵੇਟ ਕਰਦਾ ਵਾਂ ਅਤੇ ਓਨਲੀ ਫੋਰ ਅਰਨਵ ਕਿਉਂਕਿ ਕੱਲ੍ਹ ਵੀ ਵਾਰੀ ਨਹੀਂ ਸੀ ਇਹਦੀ ਆਈ ਅਤੇ ਸੰਦੀਪ ਦੱਤਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਮਿਹਰ ਬਣਾਈ ਰੱਖੇ ਸਾਰਿਆਂ ਦੇ ਉੱਤੇ ਬਹੁਤ ਮਿਹਰਬਾਨੀ ਜੀ ਰੁਪਿੰਦਰ ਜੀ ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਬਹੁਤ ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਹਰ ਸ਼ਬਦ ਦਾ ਮਤਲਬ ਤਾਂ ਉਹ ਸਮਝਦਾ ਜ਼ਰੂਰ ਹੈ ਪਰ ਦੁਨੀਆਂ ਦੇ ਸ਼ੋਰ ਤੋਂ ਉਹ ਕੋਹਾਂ ਦੂਰ ਹੈ ਉਸਦੀ ਕਵਿਤਾ ਉਸਦੀ ਚੁੱਪ ਦਾ ਹੀ ਪ੍ਰਤੀਕ ਹੈ ਜੇਕਰ ਅੰਦਰੋਂ ਉਦਾਸ ਹੈ ਪਰ ਬਾਹਰੋਂ ਬੜਾ ਹੀ ਸਦੀਕ ਹੈ ਕਮਲ ਕਲਮ ਚੱਲੇ ਤਾਂ ਪਾਣੀ ਵੀ ਅੱਗ ਬਣ ਜਾਂਦਾ ਹੈ ਇੱਕ ਚੁੱਪ ਇਨਸਾਨ ਜਦੋਂ ਆਪ ਸ਼ਾਇਰ ਬਣ ਜਾਂਦਾ ਵਾਹ ਬਹੁਤ ਵਧੀਆ ਜੀ ਅਤੇ ਲੱਕੀ ਜੀ ਕਹਿੰਦੇ ਕਿ ਅਭੀ ਮੈਂ ਲੂੰਗਾ ਇੱਕ ਛੋਟਾ ਸਾ ਬ੍ਰੇਕ ਕਿਉਂਕਿ ਸ਼੍ਰੀਮਾਨ ਜੀ ਬਰਤਨ ਸਾਫ਼ ਕਰਨੇ ਕੇ ਲਈ ਬੁਲਾ ਰਹੇ ਸ਼੍ਰੀਮਤੀ ਜੀ ਬਰਤਨ ਸਾਫ਼ ਕਰਨੇ ਕੇ ਲਈ ਬੁਲਾ ਰਹੇ ਹੈ ਔਰ ਲੌਟ ਕਰ ਆਤੇ ਹੀ ਅਗਲੀ ਪੋਸਟ ਮੈਂ ਆਪ ਸਭੀ ਕੋ ਬਤਾਊਂਗਾ ਕਿ ਬੀਵੀ ਕੋ ਕਾਬੂ ਕੈਸੇ ਕਰਦੇ
4: ਵੀ ਜੀ ਤੁਸੀਂ ਡਰਾਈ ਜਾਂਦੇ ਜੇ
0: ਲਾਲ ਜੀ ਤੁਸੀਂ ਆਉਂਦੇ ਰਹੋ
4: ਫਿਰ
0: ਕੀ ਕਰਨਾ ਸੀ ਤੁਸੀਂ
2: ਇਹ ਵੀ ਗੱਲ ਆ।
0: ਫਿਰ ਕੀ ਕਰਨਾ ਹੈ ਤੁਸੀਂ?
5: ਵਰਕਿੰਗ ਫਰੋਮ ਹੋਮ ਵੀ ਕਰ ਸਕਦੇ ਸੀ।
0: ਤੁਹਾਨੂੰ ਲੱਗਦਾ ਜਿਹੜੇ ਵਰਕ ਫਰੋਮ ਹੋਮ ਕਰਦੇ ਆ ਉਹਨਾਂ ਨੂੰ ਕਾਬੂ ਕਰਨਾ ਆਉਂਦਾ? ਉਹਨਾਂ ਨੂੰ ਕਾਬੂ ਕਰਨਾ ਇਹਦਾ ਮਤਲਬ ਆਉਂਦਾ?
5: ਨਹੀਂ, ਉਹ ਵਰਕਿੰਗ ਫਰੋਮ ਹੋਮ ਵੀ ਕਰਦੇ ਆ।
0: ਆਹੋ,
2: ਅੱਛਾ,
5: ਅੱਜ
0: ਤੇ ਬੜੇ ਡਿਪਲੋਮੈਟਿਕ ਹੋ ਗਏ।
2: ਵਾਹ, ਮੈਂ ਦੇਖਿਆ ਵਾ ਸੂਰਜਤ ਸਾਊਥ ਤੋਂ ਨਿਕਲਿਆ। ਕੁਛ ਤਾਂ ਲੱਗਦਾ,
0: ਇਹ ਮੈਨੂੰ ਲੱਗਦਾ ਤੁਸੀਂ ਮੋਦੀ ਦੇ ਪ੍ਰੋਗਰਾਮ ਤੋਂ ਹੋ ਗਿਆ।
5: ਮੈਂ ਤਾਂ ਡਿਪਲੋਮੈਟਿਕ ਤੁਸੀਂ ਤਾਂ ਬੜੇ ਸਿਆਣੇ ਹੋ ਗਏ ਹੋ। ਸਾਡੇ ਬੱਚੇ ਬੱਚਾ ਪਤਾ ਕੀ ਕਿਆ ਕਰਨਾ, ਸਿਆਣੇ ਕਹਿੰਦੇ ਆ ਟੀ ਸ਼ਰਟਾਂ ਦਾ ਵੀ ਕੰਨ ਹੁੰਦੇ ਆ।
0: ਜਬਾਨ ਵਾਲੀ ਵੀ ਆਉਂਦੀ ਅੱਜ ਕੱਲ ਇੱਕ ਟੀ ਸ਼ਰਟ।
5: ਆਪਣੇ ਜਸਵਾਲ ਭਾਈ ਨਾ ਸੁਪਰਮੈਨ ਬਣ ਗਿਆ ਨਾ।
2: ਵਾਹ,
5: ਸੁਪਰਮੈਨ ਜੀ ਤੇ ਆਪਣਾ ਉੱਡਦੇ ਆਣੇ ਇੱਕ ਬੰਦੇ ਨੂੰ ਬਚਾਉਣ ਲਈ ਨਾ, ਤੇ ਉਹ ਤੇ ਉਹ ਬੰਦੇ ਵਜਾ ਭਾਈ ਤੁਸੀਂ ਕੌਣ ਕਹਿੰਦੇ ਮੈਂ ਸੁਪਰਮੈਨ? ਤੇ ਕਹਿੰਦੇ ਉਹਨਾਂ ਪਿੱਛੇ ਜਿਹੜਾ ਕੱਪੜਾ ਬੰਨੇ ਹੁੰਦਾ ਉਹ ਕਿੱਥੇ ਆ? ਕਹਿੰਦਾ ਉਹ ਘਰਦੇ ਮਾਮੇ ਨੂੰ ਮਿਲਣੀ ਚਲਾ ਤਾ।
2: ਓਹੋ ਇੱਦਾਂ ਨਹੀਂ ਸੀ ਕਦੀ ਸੁਪਰਮੈਨ ਨਾਲ, ਮੈਂ ਨਹੀਂ ਸੋਚਿਆ ਸੀ।
5: ਆਪਣਾ ਵਿਸ਼ਾਲ ਭਾਈ ਨਾ ਦਵਾਈ ਲੈ ਕੇ ਆਉਂਦੇ ਆਪਣਾ ਤਾਕਤ ਵਾਲੀ।
0: ਕਾਹਦੀ ਤਾਕਤ ਵਾਲੀ?
5: ਹਾਂ, ਤਾਕਤ ਵਾਲੀ ਦਵਾਈ।
0: ਅੱਛਾ, ਹਮਦਰਦ ਕਾ ਸੰਕਾਰਾ। ਹਾਂ, ਅੱਛਾ,
5: ਲੈ ਕੇ ਆਉਂਦੇ ਤੇ ਹਫ਼ਤੇ ਹਫ਼ਤੇ ਬਾਅਦ ਡਾਕਟਰ ਵੀ ਜਾ ਦਿੰਦੇ ਕਹਿੰਦੇ ਡਾਕਟਰ ਸਾਹਿਬ ਆਪਣਾ ਇਹਨਾਂ ਫੜ ਦਵਾਈ। ਕਹਿੰਦਾ ਕੀ ਗੱਲ, ਦਵਾਈ ਨਹੀਂ ਅਸਰ ਨਹੀਂ ਕੀਤਾ? ਕਹਿੰਦਾ ਨਹੀਂ ਨਹੀਂ ਗੱਲ ਹੋਣੀ। ਕਹਿੰਦਾ ਕੀ? ਕਹਿੰਦਾ ਮੇਰੇ ਕੋਲ ਟੱਕਣ ਹੀ ਨੀ ਖੁੱਲਿਆ।
2: ਓ ਯਾਰ, ਮੈਂ ਵਿਸ਼ਾਲ ਭਾਈ ਨੂੰ ਵਿਜੁਅਲਾਈਜ਼ ਕਰੀ ਜਾਂਦਾ।
5: ਉਹਨੂੰ ਦੇਖਦੇ ਕਿ ਸੈਮੀ ਸਾਹਿਬ ਵੀ ਲਾਇਕ ਤੇ ਹਫ਼ਤਾ ਕੁ ਜਿਉਣ ਅੱਗੇ ਤੇ ਘਰ ਤੇ ਹਫ਼ਤਾ ਦਾ ਡਾਕਟਰ ਚਲ ਗਿਆ। ਡਾਕਟਰ ਸਾਹਿਬ ਇੱਕ ਸ਼ੀਸ਼ੀ ਹੋਰ ਦੇ ਦੋ। ਕੀ ਪਹਿਲੇ ਵਾਲੀ ਖਤਮ ਹੋਈ? ਉਹ ਤਾਂ ਮਹੀਨੇ ਦਿੱਤੀ ਸੀ, ਨਹੀਂ ਖਤਮ ਨੀ ਹੋਈ। ਕਹਿੰਦਾ ਫਿਰ ਕਹਿੰਦਾ ਘਰ ਦੇ ਫ੍ਰਿਜ ਤੋਂ ਪ੍ਰਾਪਤੀ।
2: ਇੰਨੀ ਟ੍ਰੈਜਡੀਆਂ ਦੱਸਤੀਆਂ ਅੱਜ ਤੁਸੀਂ ਲਾਲ ਜੀ ਹਰ ਕਿਸੇ ਦੀ ਲਾਈਫ ਚ।
0: ਥੈਂਕ ਯੂ, ਥੈਂਕ ਯੂ ਲਾਲ।
5: ਥੋੜੀ ਆਪਣੇ ਜੇਈ ਸਾਹਿਬ ਹੀ ਸੁਣ ਲਓ ਆਪਣਾ ਨਾ ਭਾਈ ਦੀ। ਇਹ ਪਤਾ ਕਿਉਂ ਆਏ ਇੱਥੇ? ਉੱਥੇ ਨਾ ਆਪਣਾ ਨਾ ਉੱਥੇ ਆਪਣਾ ਇਹਨੇ ਫਟਾਫਟ ਬਿਜਲੀ ਕੱਟ ਲੈਂਦੇ ਹੁੰਦੇ ਸੀ ਨਾ, ਤੇ ਬੀਬੀ ਫੋਨ ਆਇਆ ਤੇ ਬੀਬੀ ਕਹਿੰਦੀ ਭਾਈ ਤੇ ਆਪਣਾ ਇੰਨੀ ਗਰਮੀ ਆ ਹਨਾ ਹਨਾ, ਤੇ ਤੁਸੀਂ ਬਿਜਲੀ ਕੱਟ ਲਈ ਹਨਾ, ਇੰਨੀ ਧੁੱਪ ਤੈਨੂੰ ਪਤਾ ਨੀ। ਕਹਿੰਦਾ ਕਹਿੰਦਾ ਅੱਛਾ ਬੀਬੀ 6 ਵਜੇ ਦਾ ਵੇਟ ਕਰੋ। ਕਹਿੰਦੇ ਕੀ? 6 ਵਜੇ ਆਜੂਗੀ? ਕਹਿੰਦਾ ਨਹੀਂ, ਕਹਿੰਦਾ 6 ਵਜੇ ਤੱਕ ਸ਼ਾਮ ਹੋ ਜਾਂਦੀ।
2: ਵਾਹ ਵਾਹ ਵਾਹ ਵਾਹ।
0: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ?
3: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
7: ਮੋਬਾਈਲ ਸਪੀਡ ਕੈਮਰਿਆਂ ਲਈ ਖੱਬੇ ਮੁੜੋ। ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
8: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ ਅੱਜ 17 ਤਰੀਕ ਹੈ ਜੁਲਾਈ ਦਾ ਮਹੀਨਾ ਸ਼ੁੱਕਰਵਾਰ ਦਾ ਦਿਨ ਕਿਹੜੀਆਂ ਨੇ ਖਾਸ ਖਬਰਾਂ ਉਹ ਜਾਣਦੇ ਹਾਂ ਗੌਤਮ ਕਪਲ ਜੀ ਦੇ ਕੋਲੋਂ ਇਸ ਟਾਈਮ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਸਿਡਨੀ ਸਟੂਡੀਓ ਤੋਂ ਗੌਤਮ ਜੀ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਹਾਂਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਖਬਰਾਂ ਦੇ ਵਿੱਚ ਆਸਟ੍ਰੇਲੀਆ ਦੀਆਂ ਖਬਰਾਂ ਵੀ ਬੜੀਆਂ ਅਹਿਮ ਰਹਿਣਗੀਆਂ ਪਰ ਪਹਿਲਾਂ ਭਾਰਤ ਦੀਆਂ ਵੀ ਖਬਰਾਂ ਕਾਫੀ ਅਹਿਮ ਨੇ ਕਿਉਂਕਿ ਸੋਨਮ ਵਾਂਗਚੁਕ ਦਾ ਸੱਦਾ ਹੁਣ ਚਲੋ ਦਿੱਲੀ ਦਿੱਤਾ ਗਿਆ ਹਾਲਾਂਕਿ ਦਿੱਲੀ ਦੇ ਵਿੱਚ ਹੀ ਬੈਠੇ ਨੇ ਪਰ ਚਲੋ ਦਿੱਲੀ ਇਸ ਕਰਕੇ ਦਿੱਤਾ ਗਿਆ ਕਿਉਂਕਿ ਸਾਰੇ ਭਾਰਤ ਭਰ ਦੇ ਵਿੱਚੋਂ ਨੌਜਵਾਨਾਂ ਨੂੰ ਇਹ ਸੱਦਾ ਦਿੱਤਾ ਜਾ ਸਕੇ। ਵੈਸੇ ਉਹਨਾਂ ਦਾ ਸੱਦਾ ਕੀ ਹੈ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖ ਸਕਦੇ ਹੋ। ਸੋਨਮ ਵਾਂਗਚੁਕ ਨੇ ਜਦੋਂ ਤੋਂ ਧਰਨੇ ਤੇ ਬੈਠੇ ਨੇ ਅੱਜ 20 ਦਿਨ ਹੋ ਜਾਣ, ਪਹਿਲੀ ਵਾਰ ਵੀਡੀਓ ਸੁਨੇਹਾ ਜਿਹੜਾ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਜਾਰੀ ਕੀਤਾ ਸੀ ਉਸ ਵੀਡੀਓ ਸੁਨੇਹੇ ਨੂੰ ਜਾ ਕੇ ਉੱਥੋਂ ਸੁਣੋ। ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਯੂਕਰੇਨ ਤੋਂ, ਜਿੱਥੇ ਰੂਸ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਖਿਲਾਫ ਯੂਕਰੇਨ ਦੇ ਲੋਕ ਤੇ ਉੱਥੋਂ ਦੀ ਫੌਜ ਆਪਸ ਦੇ ਵਿੱਚ ਹੁਣ ਵੰਡੀ ਹੋਈ ਦਿਖਾਈ ਦੇ ਰਹੀ ਹੈ, ਦਿਖਾਈ ਕੀ ਜ਼ਾਹਰ ਹੋ ਗਈ ਹੈ। ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਤਾਂ ਕਿ ਯੂਕਰੇਨ ਦੇ ਰੱਖਿਆ ਮੰਤਰੀ ਨੂੰ ਹਟਾਏ ਜਾਣ ਤੋਂ ਬਾਅਦ ਜਿਹੜਾ ਇੱਕ ਵਿਵਾਦ ਪੈਦਾ ਹੋਇਆ। ਯੂਕਰੇਨ ਦੇ ਕਾਫੀ ਪ੍ਰਸਿੱਧ ਰੱਖਿਆ ਮੰਤਰੀ ਨੇ ਮਿਖਾਈਲੋ ਫੋਡੋਰੋਵ, ਉਹਨਾਂ ਦੀ ਨਿਯੁਕਤੀ ਨੂੰ ਸਿਰਫ 6 ਮਹੀਨੇ ਹੀ ਹੋਏ ਸੀ ਔਰ 6 ਮਹੀਨਿਆਂ ਦੇ ਬਾਅਦ ਹੀ ਉਹਨਾਂ ਨੂੰ ਹਟਾ ਦਿੱਤਾ ਗਿਆ ਔਰ ਵੀਰਵਾਰ ਦੇ ਦਿਨ ਦੇਸ਼ ਭਰ ਦੇ ਸ਼ਹਿਰਾਂ ਦੇ ਵਿੱਚ ਜੰਗ ਦੇ ਦੌਰਾਨ ਕੁਝ ਅਜਿਹੇ ਵਿਲੱਖਣ ਜੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ ਜਿਹੜੇ ਹੁਣ ਤੱਕ ਜਦੋਂ ਤੋਂ ਜੰਗ ਸ਼ੁਰੂ ਹੋਈ ਹੈ ਉਦੋਂ ਤੋਂ ਨਹੀਂ ਹੋਏ ਹੈਗੇ। ਹੁਣ ਤੱਕ ਯੂਕਰੇਨ ਲਗਭਗ ਇੱਕ ਸਾਥ ਹੀ ਰਿਹਾ ਹੈ, ਸਰਕਾਰ ਦੇ ਖਿਲਾਫ ਨਹੀਂ ਗਿਆ, ਪਰ ਹੁਣ ਕੀਵ ਦੇ ਵਿੱਚ ਪ੍ਰਦਰਸ਼ਨ ਹੁੰਦਿਆਂ ਹੀ ਫੇਡੋਰੋਵ ਦੀ ਹਮਾਇਤ ਦੇ ਵਿੱਚ ਸੈਂਕੜਿਆਂ ਯੂਕਰਾਨੀ ਲੋਕ ਸੜਕਾਂ ਦੇ ਉੱਤੇ ਆ ਗਏ। ਜ਼ਿਆਦਾਤਰ ਦੀ ਉਮਰ 30 ਸਾਲ ਜਾਂ ਇਸ ਤੋਂ ਘੱਟ ਸੀ। ਪੁਰਸ਼ ਤੇ ਮਹਿਲਾਵਾਂ ਹਰ ਕੋਈ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਇਆ ਔਰ ਫੈਡੋਰੋਵ ਨੂੰ ਹਟਾਉਣ ਦਾ ਵਿਰੋਧ ਕੀਤਾ। 35 ਸਾਲ ਦੇ ਟੈਕਸੇ ਵੀ ਰਹੇ ਫੈਡੋਰੋਵ ਜ਼ੇਲੈਂਸਕੀ ਦੇ ਸਾਰੇ ਸਰਕਾਰੀ ਅਹੁਦਿਆਂ ਨੂੰ ਸੰਭਾਲਣ ਵਾਲੇ ਆਖਰੀ ਮੰਤਰੀ ਸੀ ਕਿਉਂਕਿ 2019 ਦੇ ਵਿੱਚ ਜਦੋਂ ਜ਼ੇਲੈਂਸਕੀ ਚੁਣੇ ਗਏ ਸੀ ਉਦੋਂ ਉਹਨਾਂ ਨੇ ਇੱਕ ਸਰਕਾਰ ਚੁਣ ਲਈ ਸੀ, ਪਰ ਰੱਖਿਆ ਮੰਤਰਾਲੇ ਦੇ ਵਿੱਚ ਵੱਡੇ ਬਦਲਾਵ ਕੀਤੇ ਗਏ ਸੀ ਜਦੋਂ ਰੱਖਿਆ ਪ੍ਰਮੁੱਖ ਅਲੈਗਜ਼ੈਂਡਰ ਸਰਿਸਕੀ ਦੇ ਨਾਲ ਉਹਨਾਂ ਦਾ ਤਣਾਅ ਪੈਦਾ ਹੋ ਗਿਆ ਸੀ। ਔਰ ਵੈਸੇ ਵੀ ਫੈਡੋਰੋਵ ਜ਼ੇਲੈਂਸਕੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਸੀ, ਕਿਹਾ ਜਾਂਦਾ ਸੀ ਕਿ ਅਸਲ ਦੇ ਵਿੱਚ ਸਾਰੇ ਰੱਖਿਆ ਮੰਤਰੀ ਨੇ ਖੁਦ ਇਸ ਦੀ ਵਜ੍ਹਾ ਦੱਸੀ। ਉਹਨਾਂ ਕਿਹਾ ਕਿ ਅਸੀਂ ਇੱਕ ਅਜਿਹੀ ਸਥਿਤੀ ਤੇ ਪਹੁੰਚ ਗਏ ਸੀ ਜਿੱਥੇ ਸਾਡੇ ਸਾਰੇ ਪ੍ਰਪੋਜ਼ਲ ਰੋਕ ਦਿੱਤੇ ਗਏ ਸੀ। ਉਹਨਾਂ ਨੇ ਸਰਿਸਕੀ ਦੇ ਉੱਤੇ ਵੀ ਫੌਜ ਦੇ ਵਿੱਚ ਝੂਠ ਖਰਾਬ ਤਰੀਕੇ ਦੇ ਸੰਗਠਨ ਬਣਾ ਕੇ ਕੰਮ ਕੀਤੇ ਜਾਣ ਤੇ ਨਿੱਜੀ ਤੌਰ ਦੇ ਉੱਤੇ ਇਸ ਸਾਰਿਆਂ ਦੀ ਜ਼ਿੰਮੇਦਾਰੀ ਲਈ ਤੇ ਕਿਹਾ ਕਿ ਫੌਜ ਦੇ ਅੰਦਰ ਜਿਹੜਾ ਮਿਲਟਰੀ ਕਲਚਰ ਹੈ ਉਹ ਖਰਾਬ ਹੋ ਰਿਹਾ ਸੀ। ਔਰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੂਸ ਨੂੰ ਅਲੱਗ ਤਰੀਕੇ ਦੇ ਨਾਲ ਹਰਾਉਣ ਦਾ ਤਰੀਕਾ ਖੋਜਣ ਦੀ ਬਜਾਏ ਦੇਸ਼ ਨੂੰ ਵੰਡਣ ਦਾ ਤਰੀਕਾ ਖੋਜਿਆ ਜਾ ਰਿਹਾ ਸੀ। ਇਹ ਪ੍ਰੈਸ ਕਾਨਫਰੰਸ ਅਜਿਹੇ ਸਮੇਂ ਚ ਹੋਈ ਹੈ ਜਦੋਂ ਪਾਰਲੀਮੈਂਟ ਦੇ ਵਿੱਚ ਨਵੀਂ ਕੈਬਨਿਟ ਦੇ ਗਠਨ ਦੇ ਲਈ ਚਰਚਾ ਹੋ ਰਹੀ ਹੈ। ਹੁਣ ਸਿਰਫ ਰੱਖਿਆ ਮੰਤਰੀ ਨਹੀਂ ਨਵੇਂ ਸਿਰੇ ਤੋਂ ਬਲਕਿ ਜ਼ੇਲੈਂਸਕੀ ਨੇ ਪੂਰੀ ਦੀ ਪੂਰੀ ਕੈਬਨਿਟ ਦੇ ਵਿੱਚ ਰੀਸ਼ਫਲ ਕਰਨਾ ਔਰ 60 ਸਾਲਾਂ ਦੇ ਵਿੱਚ ਸਰਿਸਕੀ ਸੋਵੀਅਤ ਦਾ ਜਿਹੜਾ ਇੱਕ ਸਰਿਸਕੀ ਜਿਹੜਾ ਹੈ ਉਹਨਾਂ ਨੇ ਵੀ ਰੱਖਿਆ ਮੰਤਰੀ ਦੇ ਤੌਰ ਦੇ ਉੱਤੇ ਫੈਡੋਰੋਵ ਦੇ ਨਾਲ ਕੰਮ ਕਰਨ ਦਾ ਧੰਨਵਾਦ ਕੀਤਾ। ਸਰਿਸਕੀ ਜਿਹੜੇ ਨੇ ਉਹ

ਦਰਮਿਆਨ। ਉੱਥੇ ਦੂਜੀ ਖਬਰ ਅਮਰੀਕਾ ਤੋਂ, ਜਿੱਥੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਐਲਾਨ ਕੀਤਾ ਹੈ ਕਿ ਹੁਣ 30 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਜਿਹੜੇ ਫੌਜੀ ਹੋਣਗੇ ਉਹਨਾਂ ਦੀ ਸਾਲਾਨਾ ਸਿਹਤ ਜਾਂਚ ਦੇ ਵਿੱਚ ਟੈਸਟੋਸਟਰੋਨ ਦੀ ਕਮੀ ਦੀ ਵੀ ਜਾਂਚ ਕੀਤੀ ਜਾਏਗੀ। ਹੈਗਸੇਥ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਸ ਦਾ ਟੀਚਾ ਇਹੀ ਹੈ ਕਿ ਤੈਅ ਕੀਤਾ ਜਾ ਸਕੇ ਕਿ ਫੌਜੀਆਂ ਦੇ ਵਿੱਚ ਟੈਸਟੋਸਟਰੋਨ ਨਾਰਮਲ ਨੇ, ਤਾਂ ਕਿ ਉਹ ਆਪਣੀ ਪੂਰੀ ਕਪੈਸਿਟੀ ਦੇ ਨਾਲ ਕੰਮ ਕਰ ਰਹੇ ਨੇ ਜਾਂ ਨਹੀਂ। ਉਹਨਾਂ ਇਹ ਵੀ ਦੱਸਿਆ ਕਿ ਜਿਹਨਾਂ ਫੌਜੀਆਂ ਦੇ ਵਿੱਚ ਟੈਸਟੋਸਟਰੋਨ ਦਾ ਲੈਵਲ ਘੱਟ ਪਾਇਆ ਜਾਏਗਾ, ਉਹਨਾਂ ਨੂੰ ਉਹਨਾਂ ਦੀ ਹੀ ਇੱਛਾ ਦੇ ਨਾਲ ਹਾਰਮੋਨ ਰਿਪਲੇਸਮੈਂਟ ਥੈਰੇਪੀ ਦੀ ਸਹੂਲਤ ਵੀ ਦਿੱਤੀ ਜਾਏਗੀ। ਉੱਥੇ 30 ਸਾਲ ਤੋਂ ਘੱਟ ਉਮਰ ਦੇ ਫੌਜੀਆਂ ਦੇ ਲਈ ਇਹ ਜਾਂਚ ਹਾਲਾਂਕਿ ਵਿਕਲਪ ਦੇ ਤੌਰ ਤੇ ਰੱਖੀ ਗਈ ਹੈ, ਯਾਨੀ ਆਪਸ਼ਨਲ ਰੱਖੀ ਗਈ ਹੈ। ਪੀਟ ਹੈਗਸੇਥ ਨੇ ਕਿਹਾ ਕਿ ਆਪਣੇ ਫੌਜੀਆਂ ਨੂੰ ਦੁਨੀਆਂ ਦੀ ਸਭ ਤੋਂ ਵਧੀਆ ਮੈਡੀਕਲ ਦੇਖਭਾਲ ਦੇਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਔਰ ਇਸੇ ਨੂੰ ਉਹ ਪੂਰਾ ਕਰ ਰਹੇ ਨੇ। ਉਹਨਾਂ ਕਿਹਾ ਕਿ ਫੌਜੀਆਂ ਨੂੰ ਲੰਮੇ ਸਮੇਂ ਤੱਕ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਕਿ ਉਹ ਮਜ਼ਬੂਤ ਫਲੈਕਸੀਬਲ ਬਣੇ ਰਹਿਣ, ਔਰ ਇਹ ਉਹਨਾਂ ਦਾ ਟੀਚਾ ਸਿਰਫ ਤੈਨਾਤੀ ਤੱਕ ਹੀ ਨਹੀਂ ਹੋਣਾ ਚਾਹੀਦਾ ਬਲਕਿ ਪੂਰੀ ਜ਼ਿੰਦਗੀ ਦੇ ਲਈ ਹੋਣਾ ਚਾਹੀਦਾ ਹੈ। ਕੌਮਾਂਤਰੀ ਖ਼ਬਰਾਂ 'ਚ ਦੂਜੀ ਖ਼ਬਰ ਵੀ ਜਿਹੜੀ ਉਹ ਅਮੈਰੀਕਾ ਤੋਂ ਹੀ, ਜਿੱਥੇ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੀ ਸਰਕਾਰ ਔਰ ਉਸ ਦੇ ਸਮਾਜ ਦੇ ਅੰਦਰ ਕੁਝ ਐਸੇ ਲੋਕ ਮੌਜੂਦ ਨੇ ਜੋ ਇਰਾਨ ਦੇ ਨਾਲ ਜਾਰੀ ਜੰਗ ਨੂੰ ਬੇਵਜ੍ਹਾ ਲੰਮਾ ਖਿੱਚਣਾ ਚਾਹੁੰਦੇ ਨੇ। ਪਹਿਲੀ ਵਾਰ ਹੋਇਆ ਹੈ ਕਿ ਜਦੋਂ ਅਮਰੀਕਾ ਦੀ ਤਰਫ ਤੋਂ ਇਜ਼ਰਾਈਲ ਦੇ ਖਿਲਾਫ ਐਸਾ ਕੋਈ ਬਿਆਨ ਸਾਹਮਣੇ ਆਇਆ ਹੋਵੇ, ਔਰ ਉਹ ਵੀ ਐਸੇ ਸਮੇਂ 'ਚ ਜਦੋਂ ਇਜ਼ਰਾਈਲ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ। ਉਹਨਾਂ ਦਾ ਦੋਸ਼ ਹੈ ਕਿ ਐਸੇ ਤੱਤ ਅਮਰੀਕੀ ਪਾਲਿਸੀ ਔਰ ਜਨਮਤ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਕਿ ਫੌਜੀ ਮੁਹਿੰਮ ਨੂੰ ਗੈਰ ਮਿੱਥੇ ਸਮੇਂ ਤੱਕ ਜਾਰੀ ਰੱਖਿਆ ਜਾ ਸਕੇ। ਬੁੱਧਵਾਰ ਦੇ ਦਿਨ ਪ੍ਰਸਾਰਿਤ ਦੀ ਜੋ ਰੋਗਨ ਐਕਸਪੀਰੀਅੰਸ ਪੋਡਕਾਸਟ ਦੇ ਵਿੱਚ ਜੈਡੀ ਵੈਂਸ ਨੇ ਕਿਹਾ ਕਿ ਮੈਨੂੰ ਇਸ ਦੇ ਵਿੱਚ ਜ਼ਰਾ ਵੀ ਸ਼ੱਕ ਨਹੀਂ ਹੈ ਕਿ ਇਜ਼ਰਾਈਲੀ ਸਰਕਾਰ ਦੇ ਅੰਦਰ ਕੁਝ ਲੋਕ ਸਾਡੀ ਪਾਲਿਸੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਵੈਂਸ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਇਜ਼ਰਾਈਲੀ ਸਿਸਟਮ ਦੇ ਕੁਝ ਲੋਕ ਅਮਰੀਕਾ ਦੇ ਅੰਦਰ ਰੈਫਰੈਂਡਮ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਨੇ। ਉਹਨਾਂ ਦੇ ਮੁਤਾਬਕ ਇਹ ਕਿਸੇ ਕਿਸਮ ਦਾ ਮਕਸਦ ਹਾਸਲ ਕਰਨ ਦੇ ਲਈ ਨਹੀਂ ਹੈ ਬਲਕਿ ਜੰਗ ਜਾਰੀ ਰਹੇ ਔਰ ਕਦੋਂ ਤੱਕ ਜਾਰੀ ਰਹੇ ਜਾਂ ਲੰਮੇ ਸਮੇਂ ਤੱਕ ਜਾਰੀ ਰਹੇ, ਇਹ ਵੀ ਇਜ਼ਰਾਈਲ ਦੇ ਇਹਨਾਂ ਤੱਤਾਂ ਦੀ ਜਾਂ ਇਹਨਾਂ ਜਿਹੜੇ ਗੈਰ ਅਮਰੀਕੀਆਂ ਦੀ ਇੱਕ ਕੋਸ਼ਿਸ਼ ਹੈ। ਜੈਡੀ ਵੈਂਸ ਨੇ ਦਾ ਦਾਅਵਾ ਜਿਹੜਾ ਉਹ ਅਮਰੀਕਾ ਇਰਾਨ ਜੰਗ ਦੇ ਦਰਮਿਆਨ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਉਧਰ ਪਾਕਿਸਤਾਨ ਨੇ ਕਿਹਾ ਕਿ ਉਹ ਅਮਰੀਕਾ ਤੇ ਇਰਾਨ ਨੂੰ ਹਿੰਸਾ ਰੋਕਣ ਤੇ ਪਿਛਲੇ ਮਹੀਨੇ ਹੋਏ MOU ਦੇ ਆਧਾਰ ਦੇ ਉੱਤੇ ਦੁਬਾਰਾ ਗੱਲਬਾਤ ਕਰਨ ਦੇ ਲਈ ਉਤਸ਼ਾਹਿਤ ਕਰਦਾ ਰਹੇਗਾ। ਇਸਲਾਮਾਬਾਦ ਦੇ ਵਿੱਚ ਪੱਤਰਕਾਰਾਂ ਦੇ ਦਰਮਿਆਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਕਿਹਾ ਕਿ ਸਮਝੌਤੇ ਨੂੰ ਲਾਗੂ ਕਰਨ ਦੇ ਵਿੱਚ ਕੁਝ ਚੁਣੌਤੀਆਂ ਤਾਂ ਹੈਗੀਆਂ ਨੇ, ਕਈ ਪਾਕਿਸਤਾਨੀ ਸਾਰੀਆਂ ਧਿਰਾਂ ਦੇ ਨਾਲ ਹਿੰਸਾ ਸਮਾਪਤ ਕਰਨ ਤੇ ਤਕਨੀਕੀ ਪੱਧਰ ਦੇ ਉੱਤੇ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦੇ ਲਈ ਅਪੀਲ ਕਰ ਰਹੇ ਨੇ। ਪਰ ਦੱਸ ਦਈਏ ਕਿ ਪਾਕਿਸਤਾਨ ਦੇ ਇਸਲਾਮਾਬਾਦ ਦੇ ਵਿੱਚ ਹੋਇਆ ਸਮਝੌਤਾ, ਜਿਹਨੂੰ ਇਸਲਾਮਾਬਾਦ ਐਕੋਰਡ ਕਿਹਾ ਜਾ ਰਿਹਾ ਹੈ, ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਹੋਇਆ ਸੀ, ਮਗਰੋਂ ਤਾਂ ਸਵਿਟਜ਼ਰਲੈਂਡ 'ਚ ਹੋਇਆ ਸੀ, ਉਸ ਇਸਲਾਮਾਬਾਦ ਐਕੋਰਡ ਨੂੰ ਹੁਣ ਉਹ ਖਤਮ ਹੋ ਗਿਆ ਹੈ। ਇਹ ਬਿਆਨ ਕੱਲ ਦੇ ਦਿਨ ਇਰਾਨ ਦੀ ਤਰਫ ਤੋਂ ਅਧਿਕਾਰਕ ਤੌਰ ਦੇ ਉੱਤੇ ਦੇ ਦਿੱਤਾ ਗਿਆ ਸੀ। ਉਧਰ ਇਰਾਨ ਦੇ ਗੋਲਿਸਤਾਨ ਸੂਬੇ ਦੇ ਵਿੱਚ ਮੌਜੂਦ ਅਕਾ ਤਕਾ ਖਾਨ ਰੇਲਵੇ ਬ੍ਰਿਜ ਨੂੰ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਚਰਚਾ ਹੋ ਰਹੀ ਹੈ। ਅਮਰੀਕਾ ਨੇ ਬੀਤੇ ਹਫ਼ਤੇ ਅਕਾ ਤਕਾ ਖਾਨ ਰੇਲਵੇ ਬ੍ਰਿਜ ਦੇ ਉੱਤੇ ਹਮਲੇ ਕੀਤੇ ਸੀ। ਇਹ ਬ੍ਰਿਜ ਅਸਲ ਦੇ ਵਿੱਚ ਇਰਾਨ ਨੂੰ ਮੱਧ ਏਸ਼ੀਆ, ਰੂਸ ਤੇ ਚੀਨ ਦੇ ਰੇਲ ਨੈਟਵਰਕ ਦੇ ਨਾਲ ਜੋੜਦਾ ਹੈ। ਪਰ ਸਵਾਲ ਇਹ ਹੈ ਕਿ ਇਰਾਨ ਦੀ ਅਰਥ ਵਿਵਸਥਾ ਦੇ ਲਈ ਇਹ ਰਾਹ ਕਿੰਨਾ ਮਹੱਤਵਪੂਰਨ ਹੈ ਔਰ ਇਸ ਦੇ ਖਰਾਬ ਹੋ ਜਾਣ ਦੇ ਨਾਲ, ਇਸ ਦੇ ਟੁੱਟ ਜਾਣ ਦੇ ਨਾਲ ਨਤੀਜੇ ਕੀ ਨਿਕਲ ਸਕਦੇ ਨੇ। ਗੋਲਿਸਤਾਨ ਦੇ ਵਿੱਚ ਅਰਧ ਸੈਨਿਕ ਬਲ ਨੀਨਵੇ ਗਾਰਡਸ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਅਕਾ ਤਕਾ ਖਾਨ ਰੇਲਵੇ ਬ੍ਰਿਜ ਨੂੰ ਅਮਰੀਕੀ ਕਰੂਜ਼ ਮਿਜ਼ਾਈਲਾਂ ਨੇ ਨਿਸ਼ਾਨਾ ਬਣਾਇਆ ਸੀ। ਇਹ ਗੋਰਗਨ ਨਦੀ ਦੇ ਉੱਤੇ ਬਣਿਆ ਹੋਇਆ ਰੇਲਵੇ ਬ੍ਰਿਜ ਹੈ। ਇਸ ਦੇ ਉੱਤੇ ਘੱਟੋ ਘੱਟ 7 ਮਿਜ਼ਾਈਲਾਂ ਸਿੱਟੀਆਂ ਸੀ ਔਰ ਹਾਲੀਆ ਸਾਲਾਂ ਦੇ ਵਿੱਚ ਉੱਤਰੀ ਇਰਾਨ ਦੇ ਰੇਲ ਨੈਟਵਰਕ ਦਾ ਇਹ ਜਾਂ ਵਪਾਰਕ ਰਾਹ ਦਾ ਸਭ ਤੋਂ ਮਹੱਤਵਪੂਰਨ ਇਹ ਇੱਕ ਸੈਗਮੈਂਟ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਅਮਰੀਕਾ ਨੇ ਇਰਾਨ ਦੇ ਰੇਲ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੋਵੇ। ਇਸ ਸਾਲ ਅਪ੍ਰੈਲ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੀ ਤਰਫ ਤੋਂ ਇਰਾਨ ਦੇ ਨਾਲ ਚੱਲ ਰਹੇ ਜੰਗ ਦੇ ਵਿੱਚ ਤਹਿਰਾਨ, ਓਲਬੋਰਜ਼, ਕੌਮ, ਇਸਫਾਹਨ ਤੇ ਜਜ਼ਨ ਨਾਮ ਦੇ ਜਿਹੜੇ ਸੂਬੇ ਸੀ ਉੱਥੇ ਘੱਟੋ ਘੱਟ 6
ਅਲੱਗ ਅਲੱਗ ਰੇਲ ਪੁਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਆਕਾ ਤਾਕਾ ਖਾਨ ਪੁਲ ਦਾ ਹਮਲਾ ਅਪ੍ਰੈਲ 2026 ਦੇ ਵਿੱਚ ਹੋਈ ਜੰਗਬੰਦੀ ਦੇ ਸਮਝੌਤੇ

ਦੇ ਟੁੱਟਣ ਤੋਂ ਬਾਅਦ ਈਰਾਨ ਦੇ ਢਾਂਚੇ ਦੇ ਉੱਤੇ ਜਾਂ ਉੱਥੋਂ ਦੇ ਇਨਫਰਾਸਟ੍ਰਕਚਰ ਦੇ ਉੱਤੇ ਹੋਇਆ ਪਹਿਲਾ ਹਮਲਾ ਹੈ। ਅਕਾਤਾਕਾ ਖਾਨ ਦੇ ਹਮਲੇ ਦੇ ਨਾਲ ਹੀ ਖੁਰਾਸਨ ਸੂਬੇ ਦੇ ਵਿੱਚ ਤੌਰਬਤ ਰੇਲਵੇ ਸਟੇਸ਼ਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ ਦਾ ਕਾਰਨ ਮਸ਼ਹਦ ਜਾਣ ਵਾਲਾ ਰੇਲ ਮਾਰਗ ਬੰਦ ਹੋ ਗਿਆ ਸੀ। ਇਹ ਉਹ ਆਖਰੀ ਦਿਨ ਸੀ ਜਦੋਂ ਆਯਤੁੱਲਾ ਅਲੀ ਖਾਮਨੇਈ ਨੂੰ ਦਾ ਉਹਨਾਂ ਦਾ ਜਨਾਜ਼ਾ ਜਿਹੜਾ ਸੀ ਉਹ ਮਸ਼ਹਦ ਪਹੁੰਚਣਾ ਸੀ ਤੇ ਉਸੇ ਦਿਨ ਇਹ ਹਮਲਾ ਉੱਥੇ ਕਰ ਦਿੱਤਾ ਗਿਆ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਇਹ ਬ੍ਰਿਜ ਜਿਹੜਾ ਇਹ ਈਰਾਨ ਨੂੰ ਤੁਰਕਮੇਨਿਸਤਾਨ ਦੇ ਜ਼ਰੀਏ ਹੁੰਦਿਆਂ ਹੋਇਆਂ ਕਜ਼ਾਕਿਸਤਾਨ ਤੇ ਫਿਰ ਰੂਸ ਤੇ ਚੀਨ ਵਰਗੇ ਦੂਸਰੇ ਮੱਧ ਏਸ਼ੀਆਈ ਦੇਸ਼ਾਂ ਦੇ ਨਾਲ ਵੀ ਜੋੜਦਾ ਹੈ। ਅਕਾਤਾਕਾ ਖਾਨ ਇੱਕ ਸਿਰਫ ਪੁਲ ਨਹੀਂ ਸੀਗਾ ਬਲਕਿ ਯੂਰੇਨ ਤੇ ਈਰਾਨ ਤੇ ਯੂਰੇਸ਼ੀਆ ਨੂੰ ਜੋੜਨ ਵਾਲਾ ਇੱਕ ਸਭ ਤੋਂ ਮਹੱਤਵਪੂਰਨ ਹਿੱਸਾ ਵੀ ਮੰਨਿਆ ਗਿਆ ਹੈ। ਹੁਣ ਇਸ ਨੂੰ ਬਣਾਉਣ ਦੇ ਵਿੱਚ ਕਾਫੀ ਸਾਲ ਹੋਰ ਲੱਗ ਜਾਣਗੇ ਕਿਉਂਕਿ ਇਸ ਦੀ ਮੁਰੰਮਤ ਜਿਹੜੀ ਉਹ ਸਿਰਫ ਇੱਕ ਹਿੱਸੇ ਦੀ ਨਹੀਂ ਹੋਏਗੀ ਬਲਕਿ ਪੂਰੇ ਦੇ ਪੂਰੇ ਨੈਟਵਰਕ ਦੀ ਫਿਰ ਤੋਂ ਮੁਰੰਮਤ ਹੋਣੀ ਹੈ। ਔਰ ਅਜਿਹੇ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਇਆ ਜਾਣਾ ਸਹੀ ਨਹੀਂ ਹੈ। ਇਹ ਚੀਨ ਨੇ ਵੀ ਪਹਿਲਾਂ ਨਾਮ ਦਿੱਤਾ ਸੀ। ਪਹਿਲਾਂ ਚੀਨ ਦਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਜਿਹੜਾ ਸੀ ਉਹ ਵੀ ਇਸੇ ਪੁਲ ਦਾ ਇੱਕ ਹਿੱਸਾ ਸੀ ਆ। ਹਾਲਾਂਕਿ ਚੀਨ ਨੇ ਇਸ ਦੀ ਬਣਵਾਈ ਦੇ ਵਿੱਚ ਜਾਂ ਇਸਦੀ ਉਸਾਰੀ ਦੇ ਵਿੱਚ ਕੋਈ ਵੀ ਮਦਦ ਨਹੀਂ ਸੀ ਦਿੱਤੀ ਪਰ ਇਸਦਾ ਇਸਤੇਮਾਲ ਜ਼ਰੂਰ ਕੀਤਾ ਜਾ ਰਿਹਾ ਸੀ। ਖੈਰ ਉਸ ਤੋਂ ਇਲਾਵਾ ਦੁਨੀਆਂ ਭਰ ਦੀਆਂ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ। ਭਾਰਤ ਤੋਂ ਖਬਰਾਂ ਬੜੀਆਂ ਅਹਿਮ ਖਬਰਾਂ ਨੇ। ਸੋਨਮ ਵਾਂਗਚੁਕ ਦੇ ਜਿਹੜੇ ਭੁੱਖ ਹੜਤਾਲ ਹੈ ਉਸਨੂੰ ਅੱਜ ਸ਼ੁੱਕਰਵਾਰ ਦੇ ਦਿਨ 20 ਦਿਨ ਹੋ ਜਾਣਗੇ। ਸੋਨਮ ਵਾਂਗਚੁਕ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਤੇ ਪ੍ਰੀਖਿਆਵਾਂ ਦੇ ਵਿੱਚ ਹੋਈ ਗੜਬੜੀ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੜਤਾਲ ਕਰ ਰਹੇ ਨੇ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਦੇ ਇਸ ਧਰਨੇ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਹੁਣ ਵੀਰਵਾਰ ਦੇ ਦਿਨ ਬਹੁਤ ਸਾਰੇ ਜਿਹੜੇ ਸਿਆਸੀ ਨੇਤਾ ਸੀ ਔਰ ਬਹੁਤ ਸਾਰੀਆਂ ਸੈਲੀਬ੍ਰਿਟੀਜ਼ ਉਹਨਾਂ ਦੀ ਆਵਾਜਾਈ ਇੱਥੇ ਹੋਈ ਔਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੰਤਰ ਮੰਤਰ ਪਹੁੰਚੇ, ਸੋਨਮ ਵਾਂਗਚੁਕ ਦਾ ਸਾਥ ਦਿੱਤਾ। ਸਮਾਜਵਾਦੀ ਪਾਰਟੀ ਦੀ MP ਤੇ ਅਖਿਲੇਸ਼ ਯਾਦਵ ਦੀ ਧਰਮ ਪਤਨੀ ਡਿੰਪਲ ਯਾਦਵ ਵੀ ਇੱਥੇ ਪਹੁੰਚੇ। ਸਮਾਜਵਾਦੀ ਪਾਰਟੀ ਭਾਰਤ ਦੀ ਸਿਆਸਤ ਦੇ ਵਿੱਚ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਵਿਰੋਧੀ ਧਿਰ ਕਾਂਗਰਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਹੀ ਸਭ ਤੋਂ ਜ਼ਿਆਦਾ MP ਜਿਹੜੇ ਨੇ ਉਹ ਪਾਰਲੀਮੈਂਟ ਦੇ ਵਿੱਚ ਮੌਜੂਦ ਨੇ। ਔਰ ਜੰਤਰ ਮੰਤਰ ਪਹੁੰਚਣ ਤੋਂ ਬਾਅਦ ਡਿੰਪਲ ਯਾਦਵ ਨੇ ਕਿਹਾ ਕਿ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਘੱਟੋ ਘੱਟ ਇੰਨੀ ਕੁ ਸੰਵੇਦਨਸ਼ੀਲਤਾ ਤਾਂ ਦਿਖਾਣ ਕਿ ਉਹ ਇੱਥੇ ਆਣ ਗੱਲ ਕਰਨ। ਔਰ ਇਸ ਦਰਮਿਆਨ ਕੇਜਰੀਵਾਲ ਨੇ ਕਿਹਾ ਕਿ ਲਗਾਤਾਰ ਹਰ ਪ੍ਰੀਖਿਆ ਦੇ ਨਾਲ ਪੇਪਰ ਲੀਕ ਹੋ ਰਹੇ ਨੇ, ਪੇਪਰਾਂ ਚ ਗੜਬੜੀਆਂ ਹੋ ਰਹੀਆਂ ਨੇ, 20 ਵਿਦਿਆਰਥੀਆਂ ਨੇ ਤਾਂ ਦੇਸ਼ ਭਰ ਦੇ ਵਿੱਚ ਆਤਮ ਹੱਤਿਆਵਾਂ ਵੀ ਕਰ ਲਈਆਂ ਨੇ, ਹੁਣ ਸੋਨਮ ਵਾਂਗਚੁਕ ਜੀ ਬੈਠੇ ਨੇ। ਔਰ ਮੈਂ ਇਹੀ ਅਪੀਲ ਕਰਾਂਗਾ ਕਿ ਸਰਕਾਰ ਸਿੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾਵੇ ਤੇ ਸੋਨਮ ਵਾਂਗਚੁਕ ਨੂੰ ਜਿਹੜਾ ਸਿੱਖਿਆ ਮੰਤਰੀ ਬਣਾ ਦੇਵੇ। ਸੋਨਮ ਵਾਂਗਚੁਕ ਦੀ ਸਿਹਤ ਦੇ ਨਾਲ ਜੁੜਿਆ ਹੋਇਆ 19ਵੇਂ ਦਿਨ ਦਾ ਹੈਲਥ ਬੁਲੇਟਿਨ ਵੀ ਡਾਕਟਰਾਂ ਨੇ ਜਾਰੀ ਕੀਤਾ। ਦੱਸ ਦਈਏ ਕਿ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਸੋਨਮ ਵਾਂਗਚੁਕ ਦੀ ਸਿਹਤ ਨੂੰ ਲੈ ਕੇ ਹਰ ਰੋਜ਼ ਡਾਕਟਰਾਂ ਤੋਂ ਜਾਂਚ ਕਰਵਾਈ ਜਾਵੇ ਤੇ ਜੇ ਦਵਾਈ ਦੀ ਲੋੜ ਹੋਵੇ ਤਾਂ ਉਹ ਵੀ ਦੇਣਾ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ। ਦੱਸ ਦਈਏ ਕਿ ਡਾਕਟਰਾਂ ਦੀ ਟੀਮ ਨੇ 19ਵੇਂ ਦਿਨ ਸੋਨਮ ਵਾਂਗਚੁਕ ਦੇ ਵਜ਼ਨ ਦੇ ਵਿੱਚ 9 ਕਿਲੋਗ੍ਰਾਮ ਹੋਰ ਘੱਟ ਹੋ ਜਾਣ ਦੀ ਜਿਹੜੀ ਖਬਰ ਵੀ ਸਾਂਝੀ ਕੀਤੀ। ਹਾਲਾਂਕਿ ਉਹਨਾਂ ਦੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਫਿਲਹਾਲ ਬਣੀ ਹੋਈ ਹੈ, ਮਾਨਸਿਕ ਰੂਪ ਤੋਂ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਐਕਟਿਵ ਨੇ ਪਰ ਲਹੂ ਦੀ ਮਾਤਰਾ ਜਿਹੜੀ ਹੈ ਉਹ ਜ਼ਰੂਰ ਘੱਟ ਗਈ ਹੈ। ਉਹਨਾਂ ਦੀ ਸਿਹਤ ਨੂੰ ਦੇਖਦਿਆਂ ਹੋਇਆਂ ਹੀ ਹੁਣ ਜਿਹੜੇ ਦਿੱਲੀ ਪੁਲਿਸ ਦੇ ਨਾਲ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ ਲੋਕ ਨੇ ਉਹ ਲਗਾਤਾਰ ਕਾਰਕੁਨ ਲਗਾਤਾਰ ਭਿੜ ਰਹੇ ਨੇ, ਪੁਲਿਸ ਦੀ ਤਰਫ ਤੋਂ ਲਗਾਤਾਰ ਤਕਲੀਫਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ। ਪਰ ਇਸ ਦਰਮਿਆਨ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ ਨੇ ਇੱਕ ਬੜਾ ਅਹਿਮ ਬਿਆਨ ਦਿੱਤਾ। ਉਹਨਾਂ ਨੇ ਐਕਸ ਦੇ ਉੱਤੇ ਇੱਕ ਵੀਡੀਓ ਸ਼ੇਅਰ ਕਰਕੇ ਹੈ ਕਿ ਪਿਛਲੇ 48 ਘੰਟਿਆਂ ਦੇ ਵਿੱਚ ਬਾਜ਼ੀ ਪਲਟ ਗਈ ਹੈ। ਉਹਨਾਂ ਕਿਹਾ ਕਿ ਮੈਂ ਬਹੁਤ ਸਾਰੇ ਅੰਦੋਲਨਾਂ ਦੇ ਵਿੱਚ ਦੇਖਿਆ ਕਿ ਸ਼ੁਰੂਆਤ ਦੇ ਵਿੱਚ ਇੱਕ ਇੱਕ ਬੂੰਦ ਦੇ ਲਈ ਤਰਸਣਾ ਪੈਂਦਾ ਹੈ ਤੇ ਫਿਰ ਅਚਾਨਕ ਝੜੀ ਲੱਗ ਜਾਂਦੀ ਹੈ, ਪਰ ਜੰਤਰ ਮੰਤਰ ਤੇ ਵੀ ਅਜਿਹਾ ਹੀ ਹੋ ਰਿਹਾ ਹੈ। ਸੋਨਮ ਵਾਂਗਚੁਕ ਨੂੰ ਸਰਕਾਰ ਨੇ ਜਦੋਂ ਪਰਮਿਸ਼ਨ ਦਿੱਤੀ ਤਾਂ ਸੋਚਿਆ ਹੋਊਗਾ ਕਿ 10 ਦਿਨਾਂ ਚ ਉਹਨਾਂ ਦੀ ਹਵਾ ਨਿਕਲ ਜਾਊਗੀ, ਮੀਡੀਆ ਕਵਰ ਨਹੀਂ ਕਰੂਗਾ, ਕੋਈ ਨਹੀਂ ਆਊਗਾ, ਅੰਦੋਲਨ ਆਪਣੇ ਆਪ ਖਤਮ ਹੋ ਜਾਊਗਾ। ਪਰ ਹਵਾ ਨਿਕਲਣ ਦੀ ਬਜਾਏ ਹੁਣ ਹਵਾ ਚੱਲ ਪਈ ਹੈ। 19ਵੇਂ ਦਿਨ ਤੱਕ ਆਪਣੀ ਜਾਂ ਦਾਅ ਤੇ ਲਗਾ ਕੇ ਸੋਨਮ ਵਾਂਗਚੁਕ ਨੇ ਇਸ ਅੰਦੋਲਨ ਦੇ ਵਿੱਚ ਜਾਨ ਭਰ ਦਿੱਤੀ ਹੈ। ਯੋਗਿੰਦਰ ਯਾਦਵ ਨੇ ਕਿਹਾ ਕਿ ਪੇਪਰ ਲੀਕ ਤੋਂ ਪ੍ਰਭਾਵਿਤ ਨੌਜਵਾਨ ਤਾਂ ਪਹਿਲੇ ਦਿਨ ਤੋਂ ਹੀ ਇੱਥੇ ਹੈਗੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ, ਹੋਰ ਬੱਚੇ ਵੀ ਆ ਰਹੇ ਨੇ, ਕਿਸਾਨ ਮਜ਼ਦੂਰ ਆ ਰਹੇ ਨੇ ਅੰਦੋਲਨ ਚ। ਗਾਂਧੀਵਾਦੀ ਨੇ
ਖੱਬੇ ਪੱਖੀ ਨੇ, ਕਲਾਕਾਰ ਨੇ, ਫਿਲਮ ਕਲਾਕਾਰ ਨੇ, ਕਾਮੇਡੀਅਨ ਨੇ, ਤੇ ਹੁਣ ਸਮਾਜ ਦੀ ਆਤਮਾ ਨੂੰ ਜਗਾਉਣ ਵਾਲੇ ਲੋਕ ਇੱਥੇ ਸ਼ਾਮਿਲ ਹੋ ਰਹੇ ਨੇ। ਦੱਸ ਦਈਏ ਕਿ ਇਸ ਦਰਮਿਆਨ ਬਾਲੀਵੁੱਡ ਐਕਟਰੈਸ ਸੋਨਾਕਸ਼ੀ ਸਿਨਹਾ ਨੇ ਵੀ ਇੱਕ ਬਿਆਨ ਜਾਰੀ ਕਰ ਖੁੱਲ੍ਹ ਕੇ ਸੋਨਮ ਵਾਂਗਚੁਕ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਵੀਡੀਓ ਸੁਨੇਹੇ ਚ ਕਿਹਾ ਹੈ ਕਿ ਹੁਣ ਜੋ ਹੋਊਗਾ ਉਹ ਹੋਵੇ, ਕੋਈ ਗੱਲ ਨੀ, ਪਰ ਮੈਂ ਚੁੱਪ ਨਹੀਂ ਬਹਿ ਸਕਦੀ। ਮੈਨੂੰ ਸ਼ਾਇਦ ਐਸੇ ਬਿਆਨ ਨਹੀਂ ਦੇਣੇ ਚਾਹੀਦੇ, ਪਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੀ। ਸੋਨਮ ਵਾਂਗਚੁਕ ਨੂੰ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ, ਉਹਨਾਂ ਨੇ ਦੇਸ਼ ਦੇ ਲਈ ਕਿੰਨਾ ਕੁਝ ਕੀਤਾ ਹੈ, ਕਿੰਨੀਆਂ ਉਪਲਬਧੀਆਂ ਨੇ, ਕਿੰਨੇ ਅਵਾਰਡ ਜਿੱਤੇ ਨੇ, ਪਰ ਹੁਣ ਉਹ ਭੁੱਖ ਹੜਤਾਲ ਤੇ ਬੈਠੇ ਨੇ। ਉਹਨਾਂ ਨੇ ਕੁਝ ਖਾਧਾ ਨਹੀਂ ਹੈ, ਉਹ ਕਿਸ ਦੇ ਲਈ ਬੈਠੇ ਨੇ? ਉਹਨਾਂ ਬੱਚਿਆਂ ਦੇ ਭਵਿੱਖ ਦੇ ਲਈ ਜਿਨ੍ਹਾਂ ਦਾ ਭਵਿੱਖ ਬਰਬਾਦੀ ਦੇ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ, ਉਹਨਾਂ ਬੱਚਿਆਂ ਦੇ ਲਈ ਲੜ ਰਹੇ ਨੇ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ, ਤੇ ਉਹ ਇੱਕ ਐਸੇ ਸਿਸਟਮ ਦੇ ਖਿਲਾਫ ਲੜ ਰਹੇ ਨੇ ਜੋ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾ ਰਿਹਾ। ਤੇ ਅਸੀਂ ਹੁਣ ਸਾਰੇ ਜਾਣਦੇ ਹਾਂ, ਪਰ ਕੀ ਸਰਕਾਰ ਨੂੰ ਇਹ ਨਹੀਂ ਪਤਾ? ਸਰਕਾਰ ਦੀ ਬਜਾਏ ਉਹਨਾਂ ਨੇ ਉਹ ਲਿਖਿਆ ਸੀ, ਤੇ ਫਿਰ ਵੀ ਇਸ ਦੇਸ਼ ਦੇ ਭਵਿੱਖ ਨੂੰ ਬਚਾਉਣ ਦੇ ਲਈ ਪਿਛਲੇ 18 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ, ਤੇ ਸਾਰੇ ਲੋਕ ਚੁੱਪ ਨੇ, ਪਰ ਮੈਂ ਹੁਣ ਨਹੀਂ ਰਹਿ ਸਕਦੀ। ਇਸ ਦਰਮਿਆਨ ਸੋਨਮ ਵਾਂਗਚੁਕ ਨੇ ਆਪਣੇ ਵੀਡੀਓ ਸੁਨੇਹੇ ਦੇ ਵਿੱਚ ਕਿਹਾ ਸੀ ਕਿ ਜਿਹੜੇ ਹਜ਼ਾਰਾਂ ਲੋਕ ਇਹ ਸੁਨੇਹਾ ਲੈ ਕੇ ਆ ਰਹੇ ਨੇ ਕਿ ਮੈਂ ਆਪਣੀ ਭੁੱਖ ਹੜਤਾਲ ਤੋੜ ਦਵਾਂ, ਵੱਡੇ ਬਜ਼ੁਰਗ ਕਈ ਨੇਤਾਵਾਂ ਨੇ ਵੀ ਮੈਨੂੰ ਇਸ ਹੜਤਾਲ ਨੂੰ ਤੋੜਨ ਦੀ ਅਪੀਲ ਕੀਤੀ ਹੈ, ਮੈਨੂੰ ਜ਼ਬਰਦਸਤੀ ਖਾਣਾ ਖਿਲਾਉਣ ਦੀ ਗੱਲ ਕੀਤੀ ਹੈ, ਪਰ ਮੈਂ ਦੋ ਗੱਲਾਂ ਦੱਸਦਾ। ਪਹਿਲਾਂ, ਜੇ ਤਾਂ ਮੈਂ ਖਾ ਵੀ ਲਿਆ ਤਾਂ ਉਹਦੇ ਨਾਲ ਕੀ ਬਦਲਣਾ ਹੈ? ਸੁਨੇਹਾ ਤਾਂ ਇਹੀ ਜਾਣਾ ਕਿ ਸਰਕਾਰ ਨੂੰ ਤਾਂ ਸੁਨੇਹਾ ਇਹੀ ਜਾਏਗਾ ਕਿ ਇੱਕ ਹੋਰ ਹੜਤਾਲ ਟੁੱਟ ਗਈ, ਤੇ ਦੂਜਾ ਇਹ ਕਿ ਸਰਕਾਰ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਹ ਏਦਾਂ ਨਹੀਂ ਕਿ ਕੋਈ ਵੀ ਆਵੇ ਇੱਥੇ ਬੈਠ ਜਾਵੇ, ਭੁੱਖ ਹੜਤਾਲ ਕਰੇ ਤੇ ਫਿਰ ਸਰਕਾਰ ਆਪਣੀ ਮਰਜ਼ੀ ਦੇ ਨਾਲ ਤੋੜ ਦੇਵੇ। ਮੈਂ ਚਾਹੇ 4 ਦਿਨਾਂ ਚ ਮਰ ਵੀ ਜਾਵਾਂ, ਬਹੁਤ ਸਾਰੇ ਮੈਡੀਕਲ ਟੈਸਟ ਹੋ ਰਹੇ ਨੇ, ਪਰ ਇੱਥੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ। ਉੱਥੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਤੇ ਅਗਲੀ ਖਬਰ ਓਡੀਸ਼ਾ ਤੋਂ, ਜਿੱਥੇ ਓਡੀਸ਼ਾ ਦੇ ਵਿੱਚ ਪੁਰੀ ਦੇ ਅੰਦਰ ਵੀਰਵਾਰ ਦੇ ਦਿਨ ਸਾਲਾਨਾ ਰੱਥ ਯਾਤਰਾ ਦੇ ਦਰਮਿਆਨ ਭੱਜ ਦੌੜ ਮੱਚ ਗਈ। ਦੱਸ ਦਈਏ ਕਿ ਓਡੀਸ਼ਾ ਦੇ ਮੁੱਖ ਮੰਤਰੀ ਦਫ਼ਤਰ ਦੀ ਤਰਫ਼ ਤੋਂ ਦੱਸਿਆ ਗਿਆ ਕਿ ਰੱਥ ਯਾਤਰਾ ਦੇ ਦਰਮਿਆਨ, ਜਿਹੜੀ ਪੁਰੀ ਰੱਥ ਯਾਤਰਾ ਹੁੰਦੀ ਹੈ, ਉਸ ਦੇ ਦਰਮਿਆਨ 7 ਸ਼ਰਧਾਲੂਆਂ ਦੀ ਤਬੀਅਤ ਅਚਾਨਕ ਵਿਗੜ ਵੀ ਗਈ। ਮੌਕੇ ਦੇ ਉੱਤੇ ਤੈਨਾਤ ਕਰਮੀਆਂ ਨੇ ਤੁਰੰਤ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਹਸਪਤਾਲ ਪਹੁੰਚਾਇਆ, ਪਰ ਇਸ ਦੇ ਵਿੱਚੋਂ 60 ਸਾਲ ਦੀ ਉਮਰ ਦੇ ਇੱਕ ਪੁਰਸ਼ ਸ਼ਰਧਾਲੂ ਦੀ ਇਲਾਜ ਦੇ ਦਰਮਿਆਨ ਹੀ ਮੌਤ ਹੋ ਗਈ। ਉਸਦੇ ਕਾਰਨ ਹਾਲੇ ਪਤਾ ਕੀਤੇ ਜਾ ਰਹੇ ਨੇ। ਹਾਲਾਂਕਿ ਮੁੱਖ ਮੰਤਰੀ ਮੋਹਨ ਚਰਨ ਮਾਝੀ ਦੇ ਤਰਫ ਤੋਂ ਇਹ ਬਿਆਨ ਦਿੱਤਾ ਗਿਆ ਕਿ ਕੋਈ ਭੱਜ ਦੌੜ ਨਹੀਂ ਮਚੀ, ਭੀੜ ਦੇ ਵਿੱਚ ਸਾਹ ਲੈਣ ਦੇ ਅੰਦਰ ਤਕਲੀਫ ਹੋ ਰਹੀ ਸੀ, ਐਸੇ ਸਾਨੂੰ 7 ਮਾਮਲੇ ਸਾਹਮਣੇ ਆਏ ਨੇ। ਪਰ ਉਧਰ ਬੀਜੂ ਜਨਤਾ ਦਲ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਪੁਰੀ ਮੈਡੀਕਲ ਕਾਲਜ ਦੇ ਵਿੱਚ 350 ਟਰੋਮਾ ਤੇ ਗੈਰ ਟਰੋਮਾ ਮਰੀਜ਼ਾਂ ਨੂੰ ਲਿਆਂਦਾ ਗਿਆ, ਔਰ ਇਹ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਪੁਰੀ ਰੱਥ ਯਾਤਰਾ ਹੈ ਉਹ ਇੰਤਜ਼ਾਮਾਂ ਦੀ ਕਮੀ ਦੇ ਚਲਦਿਆਂ ਪ੍ਰਭਾਵਿਤ ਹੋਈ ਹੈ। ਕਾਂਗਰਸ ਦੀ ਤਰਫ ਤੋਂ ਵੀ ਲਿਖਿਆ ਗਿਆ ਕਿ ਭੱਜ ਦੌੜ ਵਰਗੀ ਸਥਿਤੀ ਤੋਂ ਬਾਅਦ ਸੈਂਕੜਿਆਂ ਸ਼ਰਧਾਲੂਆਂ ਨੂੰ ਮੈਡੀਕਲ ਸਹੂਲਤ ਦੀ ਲੋੜ ਪਈ ਹੈ। ਪੁਰੀ ਰੱਥ ਯਾਤਰਾ ਦੀਆਂ ਤਿਆਰੀਆਂ ਸਹੀ ਢੰਗ ਦੇ ਨਾਲ ਨਿਭਾਈਆਂ ਜਾਣੀਆਂ ਚਾਹੀਦੀਆਂ ਸੀ। ਮਮਤਾ ਬੈਨਰਜੀ, ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਨੇ, ਤ੍ਰਿਣਮੂਲ ਕਾਂਗਰਸ ਦੀ ਹਾਲੇ ਤੱਕ ਤਾਂ ਪ੍ਰਮੁੱਖ ਨੇ, ਔਰ ਉਹਨਾਂ ਨੇ ਪ੍ਰਮੁੱਖਤਾ ਦੇ ਨਾਲ ਆਪਣੇ ਨੇਤਾਵਾਂ ਨੂੰ ਕਿਹਾ ਹੈ ਕਿ ਹੁਣ ਇੱਕ ਇੱਕ ਕਰਕੇ ਉਹਨਾਂ ਨੂੰ ਦੁੱਖ ਦਰਦ ਨਾ ਦਵੋ। 21 ਜੁਲਾਈ ਨੂੰ ਸ਼ਹੀਦ ਦਿਵਸ ਪ੍ਰੋਗਰਾਮ ਮਨਾਇਆ ਜਾਣਾ, ਉਸ ਤੋਂ ਪਹਿਲਾਂ ਜਿਹਨੇ ਜਿਹਨੇ ਅਸਤੀਫਾ ਦੇਣਾ ਹੈ ਇਕੱਠੇ ਹੀ ਅਸਤੀਫੇ ਦੇ ਦਵੋ। ਮਮਤਾ ਬੈਨਰਜੀ ਨੇ ਕਿਹਾ ਕਿ ਅਦਾਕਾਰਾ ਤੋਂ ਨੇਤਾ ਬਣੀ ਕੋਇਲ ਮਲਿਕ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਈਮੇਲ ਦੇ ਜ਼ਰੀਏ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ, ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੇ ਇੱਕ ਬੀਜੇਪੀ ਨੇਤਾ ਦੇ ਨਾਲ ਮੁਲਾਕਾਤ ਕੀਤੀ ਹੈ। ਹੁਣ ਜਿਹੜੇ ਵੀ ਲੋਕ ਕਿਸੇ ਦਬਾਅ ਦੇ ਵਿੱਚ ਨੇ ਉਹ 21 ਜੁਲਾਈ ਤੋਂ ਪਹਿਲਾਂ, ਸ਼ਹੀਦ ਦਿਵਸ ਤੋਂ ਪਹਿਲਾਂ ਇਹ ਫੈਸਲਾ ਲੈ ਲੈਣ। ਉਹ ਰਹਿਣਾ ਚਾਹੁੰਦੇ ਨੇ ਸਾਡੇ ਨਾਲ, ਜਾਣਾ ਚਾਹੁੰਦੇ ਨੇ, ਜਾਣਾ ਤਾਂ ਚਲੇ ਜਾਣ। ਸਾਡਾ ਸੰਵਿਧਾਨ ਹਰ ਇੱਕ ਵਿਅਕਤੀ ਨੂੰ ਆਪਣੀ ਪਸੰਦ ਦਾ ਫੈਸਲਾ ਲੈਣ ਦਾ ਅਧਿਕਾਰ ਦਿੰਦਾ ਹੈ। ਮਮਤਾ ਬੈਨਰਜੀ ਨੇ 21 ਜੁਲਾਈ ਨੂੰ ਹੋਣ ਵਾਲੀ TMC ਦੀ ਸ਼ਹੀਦ ਦਿਵਸ ਰੈਲੀ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਵੀ ਨਿਰਪੱਖ ਰਹਿਣ ਦੀ ਅਪੀਲ ਕੀਤੀ ਹੈ। ਇਹ ਰੈਲੀ 1993 ਦੇ ਵਿੱਚ ਖੱਬੇ ਪੱਖੀ ਮੋਰਚੇ ਦੇ ਦੀ ਸਰਕਾਰ ਸੀ, ਜਦੋਂ ਉਸ ਦੌਰਾਨ ਪੁਲਿਸ ਦੀ ਫਾਇਰਿੰਗ ਦੇ ਵਿੱਚ ਮਾਰੇ ਗਏ 13 ਨੌਜਵਾਨ ਕਾਂਗਰਸ ਕਾਰਕੁਨਾਂ ਦੀ ਯਾਦ ਦੇ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਹਾਲੀਆ ਦਿਨਾਂ ਦੇ ਵਿੱਚ TMC ਦੇ ਕਈ ਨੇਤਾਵਾਂ ਨੇ ਭਾਜਪਾ ਦੇ ਵਿੱਚ ਜਾਣ ਵਾਲਾ ਪਾਸਾ ਜਿਹੜਾ ਉਹ ਅਪਣਾਇਆ ਹੋਇਆ, ਔਰ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਲੱਗ ਰਹੇ ਨੇ। ਰਿਤੂਪਰਤ ਬੈਨਰਜੀ ਦੀ ਅਗਵਾਈ ਵਾਲੇ ਬਾਗੀ ਧੜੇ ਦੇ ਵਿੱਚ TMC ਦੇ
ਬਹੁਤ ਸਾਰੇ ਰਾਜ ਸਭਾ, ਲੋਕ ਸਭਾ ਤੇ ਵਿਧਾਨ ਸਭਾ ਦੇ ਵੀ ਵਿਧਾਇਕ ਜਿਹੜੇ ਨੇ ਉਹ ਜਾ ਚੁੱਕੇ ਨੇ, ਔਰ ਰਾਜ ਸਭਾ ਤੇ ਲੋਕ ਸਭਾ ਦੇ ਜਿਹੜੇ MPs ਵੀ ਉਹ ਉਧਰਲੇ ਪਾਸੇ ਪਾਸਾ ਵੱਟ ਗਏ ਨੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ ਬ੍ਰੈਸਟ ਕੈਂਸਰ ਦੇ ਨਾਲ ਜਾਣ ਵਾਲੀਆਂ, ਜਾਨ ਬਚਾਉਣ ਵਾਲੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਨੂੰ ਸਸਤੀ ਕਰਨ ਦੀ ਮੰਗ ਵਾਲੀ ਇੱਕ ਪਟੀਸ਼ਨ ਕੇਰਲ ਹਾਈ ਕੋਰਟ ਦੇ ਵਿੱਚ 4 ਸਾਲ ਤੋਂ ਪੈਂਡਿੰਗ ਪਈ ਹੈ। ਖਬਰ ਇਹ ਨਹੀਂ ਹੈ ਬਲਕਿ ਇਸ ਤੋਂ ਵੀ ਭਿਆਨਕ ਹੈ, ਔਰ ਭਾਰਤ ਦੇ ਸਿਸਟਮ ਦੇ ਉੱਤੇ ਇੱਕ ਸਵਾਲ ਖੜੀ ਕਰ ਰਹੀ ਹੈ ਖਬਰ। 57 ਵਾਰ ਇਸ ਪਟੀਸ਼ਨ ਦੀ ਸੁਣਵਾਈ ਹੋ ਚੁੱਕੀ ਹੈ, ਜਿਸ ਦਵਾਈ ਨੂੰ ਸਸਤੇ ਕੀਤੇ ਜਾਣ ਨੂੰ ਲੈ ਕੇ, ਕੈਂਸਰ ਦੀ ਦਵਾਈ ਨੂੰ ਸਸਤੇ ਕੀਤੇ ਜਾਣ ਨੂੰ ਲੈ ਕੇ ਬਾਰ ਬਾਰ ਅਦਾਲਤ ਦੇ ਦਰਵਾਜ਼ੇ ਤੱਕ ਗੁਹਾਰ ਲਗਾਈ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਸਵੈ ਨੋਟਿਸ, ਜਿਹੜਾ ਕਿ ਸੈਲਫ ਨੋਟਿਸ ਕਿਹਾ ਜਾਂਦਾ ਹੁੰਦਾ ਹੈ, ਸੁਪਰੀਮ ਕੋਰਟ 'ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਪਰ CJI ਨੇ ਖੁਦ ਹੀ ਇਸ ਮਾਮਲੇ ਦਾ ਨੋਟਿਸ ਲੈ ਕੇ ਇਸ ਦੇ ਉੱਤੇ ਹੁਣ ਸੁਣਵਾਈ ਸ਼ੁਰੂ ਕਰ ਦਿੱਤੀ। ਔਰ ਅੱਜ ਦੇ ਦਿਨ ਖੁਦ ਚੀਫ ਜਸਟਿਸ ਸੂਰਿਆ ਕਾਂਤ ਦੀ ਬੈਂਚ ਵਾਲੀ ਜਿਹੜੀ ਬੈਂਚ ਹੈ ਉਹ ਅੱਜ ਦੇ ਦਿਨ ਸੁਣਵਾਈ ਕਰੇਗੀ। ਦਰਅਸਲ ਇਹ ਮਾਮਲਾ ਕੇਰਲ ਹਾਈ ਕੋਰਟ ਦੇ ਵਿੱਚ 2022 ਤੋਂ, ਜੂਨ 2022 ਤੋਂ ਪੈਂਡਿੰਗ ਪਿਆ। ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਇੱਕ ਮਹਿਲਾ ਨੇ ਮਹਿੰਗੀ ਦਵਾਈ ਦੀ ਕੀਮਤ ਨੂੰ ਘੱਟ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਉਸ ਮਹਿਲਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕੇਰਲ ਹਾਈ ਕੋਰਟ ਨੇ ਕੇਸ ਬੰਦ ਕਰਨ ਤੋਂ ਮਨਾ ਕਰ ਦਿੱਤਾ, ਪਰ ਫੈਸਲਾ ਵੀ ਨਹੀਂ ਦਿੱਤਾ। ਅਦਾਲਤ ਦਾ ਕਹਿਣਾ ਸੀ ਕਿ ਮਾਮਲਾ ਸਿਰਫ ਮਹਿਲਾ ਦਾ ਨਹੀਂ ਹੈ ਬਲਕਿ ਉਸਦੀ ਦਵਾਈ ਦੇ ਲਈ ਲੋੜ ਪੈਣ ਵਾਲੇ ਹਰ ਮਰੀਜ਼ ਦਾ। 4 ਸਾਲਾਂ ਦੇ ਵਿੱਚ 57 ਵਾਰ ਇਹ ਕੇਸ ਲਿਸਟ ਹੋ ਚੁੱਕੇ ਹੈ ਕੇਰਲ ਹਾਈ ਕੋਰਟ ਦੇ ਵਿੱਚ, ਫੈਸਲਾ ਕੋਈ ਆ ਨਹੀਂ ਰਿਹਾ। ਕੇਰਲ ਕੋਰਟ ਨੂੰ ਲੱਗ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਹੈ ਉਹਨਾਂ ਨੂੰ ਟਾਲਾ ਮਟੋਲਾ ਕਰ ਰਹੀ ਹੈ, ਪਰ ਹੁਣ CJI ਨੇ ਜਦੋਂ ਖੁਦ ਇਸ ਦਾ ਨੋਟਿਸ ਲਿਆ ਤਾਂ ਉਮੀਦ ਹੈ ਕਿ ਥੋੜੀ ਉਮੀਦ ਤਾਂ ਬਚੀ ਹੈ ਕੈਂਸਰ ਦੇ ਮਰੀਜ਼ਾਂ ਨੂੰ, ਬ੍ਰੈਸਟ ਕੈਂਸਰ ਦੇ ਮਰੀਜ਼ਾਂ ਨੂੰ। ਦੇਸ਼ ਚ ਬਹੁਤ ਕੁਝ ਹੋ ਰਿਹਾ ਹੈ, ਪਰ ਪੰਜਾਬ ਦੀਆਂ ਵੀ 2-4 ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝ ਪਾਣਗੇ ਆਉਂਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ, ਜਿਹਨੂੰ ਸਿੱਟ ਕਹਿ ਲਿਆ ਜਾਂਦਾ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨਾਂ ਨੇ ਬਹਿਬਲ ਕਲਾਂ ਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਦੇ ਨਾਲ ਜੁੜੇ ਗੋਲੀਕਾਂਡਾਂ ਦੀ ਜਾਂਚ ਦੇ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ। ਸਿੱਟ ਨੇ ਬਾਦਲ ਨੂੰ ਅਗਲੇ ਸੋਮਵਾਰ ਪੁੱਛਗਿੱਛ ਦੇ ਲਈ ਸੱਦਿਆ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਹੀ ਹੰਗਾਮੀ ਮੀਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅੱਗੇ ਚੱਲ ਕੇ ਇਸ ਦੇ ਅਸਰ ਅੰਦਾਜ਼ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ। ਉਧਰ ਆਉਂਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਵੀ ਧੜੇਬੰਦੀ ਵੱਧ ਰਹੀ ਹੈ। ਕਾਂਗਰਸ ਆਗੂ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਧੜੇ ਨੂੰ ਮਿਲਣ ਤੋਂ ਹੁਣ ਇਨਕਾਰ ਕਰ ਦਿੱਤਾ ਗਿਆ। ਅਸਲ ਦੇ ਵਿੱਚ ਕਾਂਗਰਸ ਦੀ ਕੱਲ ਦੇ ਦਿਨ ਬੈਠਕ ਵੀ ਹੋਈ ਸੀ। ਕਾਂਗਰਸ ਦੀ ਬੈਠਕ ਦੇ ਵਿੱਚ ਆਉਂਦੇ ਵਿਧਾਨ ਸਭਾ ਸੈਸ਼ਨ ਦੇ ਬਾਰੇ ਚਰਚਾਵਾਂ ਕੀਤੀਆਂ ਗਈਆਂ ਨੇ ਕਿ ਆਖਿਰਕਾਰ ਉਸ ਸੈਸ਼ਨ ਦੇ ਵਿੱਚ ਕਾਂਗਰਸ ਦੀ ਰਣਨੀਤੀ ਕੀ ਹੋਵੇ। ਕਾਂਗਰਸ ਦਾ ਕਹਿਣਾ ਹੈ ਕਿ ਇਸ ਬੈਠਕ ਦੇ ਵਿੱਚ ਜਿਹੜੀ ਰਾਮ ਮੰਦਿਰ ਦੇ ਅੰਦਰ ਚੰਦਾ ਚੋਰੀ ਹੋਈ ਹੈ, ਆਸਥਾ ਦੇ ਨਾਲ ਧੋਖਾ ਹੋਇਆ, ਉਧਰ ਸਿੱਖਿਆ ਵਿਵਸਥਾ ਲਗਾਤਾਰ ਵਿਗੜੀ ਹੈ, ਸੰਸਥਾਵਾਂ ਦੇ ਉੱਤੇ ਕਬਜ਼ਾ ਹੋ ਰਿਹਾ, ਭ੍ਰਿਸ਼ਟਾਚਾਰ, ਮਹਿੰਗਾਈ, ਵਿਦੇਸ਼ ਨੀਤੀ, E20 ਵਰਗੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਣੀ, ਔਰ ਕਾਂਗਰਸ ਸਰਕਾਰ, ਕਾਂਗਰਸ ਦੀ ਜਿਹੜੀ ਪਾਰਟੀ ਹੈ ਉਹ ਆਪਣੇ ਪੂਰੇ ਇੰਡੀਆ ਧੜੇ ਦੇ ਨਾਲ ਰਲ ਕੇ ਜਿਹੜੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਦੇ ਵਿੱਚ ਹੈ, ਪਰ ਹਰ ਵਾਰ ਮਾਨਸੂਨ ਛੱਡੋ, ਹਰ ਪਾਰਲੀਮੈਂਟਰੀ ਸੈਸ਼ਨ ਤੋਂ ਪਹਿਲਾਂ ਸਰਕਾਰ ਨੂੰ ਇਸ ਕਿਸਮ ਦੇ ਨਾਲ ਘੇਰਨ ਦੀਆਂ ਤਿਆਰੀਆਂ ਵਿਰੋਧੀ ਧਿਰਾਂ ਕਰਦੀਆਂ ਨੇ, ਪਰ ਸਰਕਾਰ ਚੁੱਪਚਾਪ ਹਰ ਇੱਕ ਸੈਸ਼ਨ ਦੇ ਵਿੱਚੋਂ ਬਚ ਨਿਕਲਦੀ ਹੈ। ਔਰ ਪ੍ਰਧਾਨ ਮੰਤਰੀ ਵੀ ਕੋਈ ਬਿਆਨ ਇਹਨਾਂ ਮਾਮਲਿਆਂ ਦੇ ਉੱਤੇ ਨਹੀਂ ਦੇ ਰਹੇ। ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਪਾਰਲੀਮੈਂਟਰੀ ਸੈਸ਼ਨ ਨੂੰ ਹੀ ਮੰਚ ਬਣਾਉਣਗੇ ਜਿੱਥੋਂ ਉਹ ਬਿਆਨ ਦੇਣਗੇ, ਔਰ ਭਾਜਪਾ ਤੇ ਉਸਦੀ ਟੀਮ ਦੀ ਤਰਫ ਤੋਂ ਫਿਲਹਾਲ ਭਾਸ਼ਣ ਕਿਸ ਤਰੀਕੇ ਦੇ ਨਾਲ ਦਿੱਤੇ ਜਾਣ ਉਹਨਾਂ ਭਾਸ਼ਣਾਂ ਨੂੰ ਘੜਨ ਦੇ ਵਿੱਚ ਲੱਗੀ ਹੋਈ ਹੈ, ਤਾਂ ਕਿ ਜਿਹੜੀ ਵਿਰੋਧੀ ਧਿਰ ਉਸ ਨੂੰ ਚੁੱਪ ਕਰਾਇਆ ਜਾ ਸਕੇ ਤੇ ਮੀਡੀਆ ਦੇ ਵਿੱਚ ਇੱਕ ਨਵਾਂ ਨੈਰੇਟਿਵ ਜਿਹੜਾ ਉਹ ਸ਼ੁਰੂ ਕੀਤਾ ਜਾ ਸਕੇ। ਵੈਸੇ ਮੀਡੀਆ ਦੀ ਗੱਲ ਜਦੋਂ ਤੁਰੀ ਹੋ ਹੈ ਤੇ ਇਸ ਵਕਤ ਹੁਣ ਇੱਕ ਕਾਫੀ ਅਹਿਮ ਖਬਰ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਦੋਂ ਨਿਊਜ਼ੀਲੈਂਡ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਮੀਡੀਆ ਦੇ ਨਾਲ ਗੱਲਬਾਤ ਕਿਉਂ ਨਹੀਂ ਕਰਦੇ, ਇਸ ਕਿਸਮ ਦਾ ਇੱਕ ਸਵਾਲ ਪੁੱਛਿਆ ਗਿਆ ਸੀ, ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਨਿਊਜ਼ੀਲੈਂਡ ਦੀ ਪ੍ਰੈਸ ਨੂੰ ਇਹ ਗੱਲ ਕਹੀ ਸੀ ਕਿ ਅਸਲ ਦੇ ਵਿੱਚ ਭਾਰਤ ਦਾ ਬਹੁਤਾ ਜਿਹੜਾ ਆਬਾਦੀ ਦਾ ਤਬਕਾ ਉਹ ਦਿਹਾਤੀ ਆਬਾਦੀ ਦੇ ਨਾਲ ਜੁੜਿਆ ਹੋਇਆ, ਤੇ ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸ ਦੀ ਬਜਾਏ
ਆਪਣੇ ਨਿੱਜੀ ਸੰਬੋਧਨਾਂ ਦੇ ਨਾਲ ਪੇਂਡੂ ਆਬਾਦੀ ਦੇ ਮੁਖਾਤਬ ਹੁੰਦੇ ਨੇ। ਹੁਣ ਐਡੀਟਰਸ ਗਿਲਡ ਆਫ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ। ਗਿਲਡ ਯਾਨੀ ਕਿ ਦੇਸ਼ ਭਰ ਦੇ ਮੀਡੀਆ ਦੇ ਸਿਖਲੇ ਕਾਰਕੁਨ ਨੇ, ਜਿਹੜੇ ਅਲੱਗ ਅਲੱਗ ਅਖਬਾਰਾਂ ਦੇ ਨਾਲ ਜੁੜੇ ਹੋਏ ਐਡੀਟਰ, ਟੀਵੀ ਚੈਨਲਾਂ ਦੇ ਨਾਲ ਜੁੜੇ ਹੋਏ ਪ੍ਰੋਡਿਊਸਰ, ਉਹਨਾਂ ਦੀ ਇੱਕ ਯੂਨੀਅਨ ਹੈ, ਇੱਕ ਐਸੋਸੀਏਸ਼ਨ ਹੈ ਜਿਹਨੂੰ ਐਡੀਟਰਸ ਗਿਲਡ ਆਫ ਇੰਡੀਆ ਕਿਹਾ ਜਾਂਦਾ ਹੈ, ਸ਼ਾਰਟ ਦੇ ਵਿੱਚ ਗਿਲਡ ਕਹਿ ਲਿਆ ਜਾਂਦਾ ਹੈ। ਗਿਲਡ ਨੇ ਆਪਣੇ ਬਿਆਨ ਜਾਰੀ ਕੀਤਾ ਹੈ। ਗਿਲਡ ਨੇ ਕਿਹਾ ਹੈ ਕਿ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਪ੍ਰਧਾਨ ਮੰਤਰੀ ਕਿਉਂ ਬਚਦੇ ਨੇ। ਇਸ ਸਵਾਲ ਦੇ ਜਵਾਬ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਦੀ ਇਹ ਦਲੀਲ ਪੂਰੀ ਤਰ੍ਹਾਂ ਦੇ ਨਾਲ ਕਮਜ਼ੋਰ ਹੈ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਸ਼ਹਿਰੀ ਤੇ ਪੇਂਡੂ ਦੋਹਾਂ ਲੋਕਾਂ ਦੀ ਲੋੜ ਪੈਂਦੀ ਹੈ, ਔਰ ਇਸ ਦੇ ਲਈ ਖਾਸ ਤੌਰ ਦੇ ਉੱਤੇ ਐਸੇ ਸਮੇਂ 'ਚ ਜਦੋਂ ਪੱਛਮੀ ਏਸ਼ੀਆ ਦੇ ਵਿੱਚ ਜੰਗ ਲੱਗੀ ਹੋਈ ਹੈ, ਦੇਸ਼ ਦੇ ਅੰਦਰ ਵੀ ਇੱਕ ਅੰਦਰੂਨੀ ਸੰਕਟ ਹੈ। ਪ੍ਰਧਾਨ ਮੰਤਰੀ ਨੂੰ ਮੀਡੀਆ ਦੇ ਸਾਹਮਣੇ ਵਿਚਾਰ ਰੱਖਣ ਤੋਂ ਪਰਹੇਜ਼ ਕਿਉਂ ਹੋ ਰਿਹਾ, ਇਹ ਦੱਸਣਾ ਚਾਹੀਦਾ। ਐਡੀਟਰਸ ਗਿਲਡ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਦੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਮੀਡੀਆ ਦੇ ਸਵਾਲਾਂ ਦੇ ਨਿਯਮਤ ਤੌਰ ਦੇ ਉੱਤੇ ਜਵਾਬ ਦਿੱਤੇ ਜਾਂਦੇ ਨੇ, ਇਹ ਲੋਕਤੰਤਰੀ ਪ੍ਰਕਿਰਿਆ ਦਾ ਇੱਕ ਹਿੱਸਾ ਹੁੰਦਾ ਹੈ। ਗਿਲਡ ਦੇ ਮੁਤਾਬਕ ਕੇਵਲ ਸੋਸ਼ਲ ਮੀਡੀਆ ਜਾਂ ਇਸ ਤੋਂ ਹੀ ਇੱਕ ਤਰਫਾ ਸੁਨੇਹਾ ਤੈਅ ਨਹੀਂ ਹੋ ਸਕਦਾ। ਗਿਲਡ ਨੇ ਸਿਖਰਲੇ ਅਹੁਦਿਆਂ ਤੇ ਬੈਠੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਕਿਸਮ ਦੇ ਹਲਕੇ ਫੁਲਕੇ ਬਿਆਨ ਦੇਣ ਤੋਂ ਉਹ ਬਚਣ। ਭਾਰਤ ਦੇ ਵਿੱਚ ਸਿਰਫ ਪੇਂਡੂ ਆਬਾਦੀ ਹੀ ਨਹੀਂ, ਸ਼ਹਿਰੀ ਆਬਾਦੀ ਵੀ ਰਹਿੰਦੀ ਹੈ, ਔਰ ਪੇਂਡੂ ਆਬਾਦੀ ਵੀ ਮੀਡੀਆ ਦੇ ਜ਼ਰੀਏ ਹੀ ਪ੍ਰਧਾਨ ਮੰਤਰੀ ਤੱਕ ਜੁੜੀ ਹੋਈ ਹੈ। ਅਜਿਹਾ ਨਹੀਂ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦੇ ਕੇ ਪ੍ਰਧਾਨ ਮੰਤਰੀ ਪੇਂਡੂ ਆਬਾਦੀ ਦੇ ਨਾਲ ਸੰਬੰਧ ਸਥਾਪਿਤ ਕਰ ਰਹੇ ਨੇ। ਵੈਸੇ ਪ੍ਰਧਾਨ ਮੰਤਰੀ ਅੱਜ ਪੰਜਾਬ ਆ ਰਹੇ ਨੇ, ਦੇਖਣਾ ਹੋਏਗਾ ਕਿ ਪੰਜਾਬ ਦਾ ਕਿੰਨਾ ਕੁ ਮੀਡੀਆ ਉਹਨਾਂ ਤੋਂ ਸਵਾਲ ਕਰ ਪਾਉਂਦਾ ਹੈ ਜਾਂ ਮੀਡੀਆ ਨੂੰ ਸਾਹਮਣੇ ਆਉਣ ਵੀ ਦਿੱਤਾ ਜਾਂਦਾ ਹੈ ਜਾਂ ਨਹੀਂ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਤੇ ਚੰਡੀਗੜ੍ਹ ਦਾ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫੀ ਅਹਿਮ ਹੈ। ਇਸ ਸਾਲ ਇਹ ਦੂਸਰਾ ਦੌਰਾ ਉਹਨਾਂ ਦਾ ਪੰਜਾਬ ਦਾ। ਮੋਦੀ ਪਿਛਲੀ ਵਾਰ ਗੁਰੂ ਰਵਿਦਾਸ ਜੈਯੰਤੀ ਮੌਕੇ ਡੇਰਾ ਸੱਚਖੰਡ ਬੱਲਾਂ ਆਏ ਸੀ ਤੇ ਪੰਜਾਬ ਦੇ ਹੜ੍ਹਾਂ ਦੇ ਨਾਲ ਜਿਹੜਾ ਤਬਾਹੀ ਹੋਈ ਸੀ ਉਸ ਦਾ ਜਾਇਜ਼ਾ ਲਿਆ ਸੀ। ਹੁਣ ਪੰਜਾਬ ਦੇ ਵਿੱਚ ਅੱਜ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਲਈ ਉਹ ਪਹੁੰਚ ਰਹੇ ਨੇ। ਔਰ ਉਧਰ ਦੂਸਰੇ ਪਾਸੇ ਹਰਿਆਣਾ ਦੇ ਵਿੱਚ ਪਹਿਲੀ ਹਾਈਡਰੋਜਨ ਟ੍ਰੇਨ ਦਾ ਵੀ ਉਦਘਾਟਨ ਹੋਣਾ ਹੈ, ਜੀਂਦ ਰੇਲਵੇ ਸਟੇਸ਼ਨ ਤੇ ਉੱਤੇ ਪਹੁੰਚਣਗੇ। ਦੱਸ ਦਈਏ ਕਿ ਟ੍ਰੇਨ ਜੀਂਦ ਤੋਂ ਸੋਨੀਪਤ ਦੇ ਦਰਮਿਆਨ ਚੱਲਣੀ ਹੈ। 14,700 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਹੈ, ਉਦਘਾਟਨ ਨਹੀਂ ਕਰਨਾ, ਨੀਂਹ ਪੱਥਰ ਰੱਖਣਾ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਹੁਣ ਤੁਹਾਡੇ ਨਾਲ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਖਬਰ, ਹੋ ਸਕਦਾ ਥੋੜੀ ਲੰਬੀ ਚਲੀ ਜਾਵੇ ਪਰ ਇਹ ਕਾਫੀ ਅਹਿਮ ਖਬਰ ਹੈ। ਜੈਸਿੰਟਾ ਆਰਡਨ ਜਿਹੜੇ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸੀ 2023 ਚ ਉਸ ਅਹੁਦੇ ਤੋਂ ਹਟ ਗਏ ਸੀ, ਉਹਨਾਂ ਨੇ ਹੁਣ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ, ਔਰ ਕਾਫੀ ਅਹਿਮ ਬਿਆਨ ਦਿੱਤੇ ਨੇ ਔਰ ਲੀਡਰਸ਼ਿਪ ਨੂੰ ਲੈ ਕੇ ਉਹਨਾਂ ਦੇ ਜਿਹੜੇ ਬਿਆਨ ਸਾਹਮਣੇ ਆਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਦੇ ਨੇ। ਦੋ ਅਹਿਮ ਜਿਹੜੇ ਪੋਡਕਾਸਟ ਕਹਿ ਲਓ ਜਾਂ ਇੰਟਰਵਿਊਆਂ ਕਹਿ ਲਓ, ਇਹਨਾਂ ਦੋਹਾਂ ਦੇ ਉੱਤੇ ਹੀ ਅੱਜ ਦੀ ਜਿਹੜਾ ਆਸਟ੍ਰੇਲੀਆ ਦੀਆਂ ਖਬਰਾਂ ਟਿਕੀਆਂ ਹੋਈਆਂ ਨੇ। ਇੱਕ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਦੀ ABC ਨੂੰ ਦਿੱਤੀ ਹੋਈ ਇੰਟਰਵਿਊ, ਤੇ ਦੂਜੀ ਪੌਲਿਨ ਹੈਂਸਨ ਦੀ ਜਿਹੜੇ ਕਿ ਇਹਨਾਂ ਦਿਨਾਂ ਚ UK ਦੇ ਵਿੱਚ ਨੇ, UK ਦੇ ਅੰਦਰ ਜਿਹੜੀ ਉਹਨਾਂ ਨੇ ਟੌਮੀ ਰੋਬਿਨਸਨ ਨੂੰ ਇੰਟਰਵਿਊ ਦਿੱਤੀ ਹੈ। ਹੁਣ ਟੌਮੀ ਰੋਬਿਨਸਨ ਵੀ ਆਪਣੇ ਆਪ ਦੇ ਵਿੱਚ ਇੱਕ ਬਦਨਾਮ ਚਿਹਰਾ ਹੈਗਾ ਹੈ, ਕੌਣ ਨੇ ਉਹ ਅੱਗੇ ਚੱਲ ਕੇ ਤੁਹਾਨੂੰ ਖਬਰਾਂ ਦੇ ਵਿੱਚ ਦੱਸਦੇ ਹਾਂ ਜੇਕਰ ਤੁਹਾਨੂੰ ਅੰਦਾਜ਼ਾ ਨਹੀਂ ਹੈ ਤਾਂ। ਪਰ ਪਹਿਲਾਂ ਇੱਧਰ ABC ਨੂੰ ਸੈਰਾ ਕੌਨਵਿਸਕੀ ਨੂੰ ਦਿੱਤੀ ਹੋਈ ਇੰਟਰਵਿਊ ਦੇ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਜੇਕਰ ਖਬਰਾਂ ਦੇ ਵਿੱਚ ਸਮਾਂ ਘੱਟ ਹੋਇਆ ਤਾਂ। ਇਹ ਵਿਸਤਾਰ ਖਬਰਾਂ ਦੋਵੇਂ ਜਿਹੜੀਆਂ ਨੇ ਅੱਗੇ ਚੱਲ ਕੇ ਆਪਣੇ ਸ਼ਾਮ ਦੇ ਬੁਲੇਟਿਨ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸਿਡਨੀ ਸਟੂਡੀਓ ਤੋਂ। ਇਸ ਦਰਮਿਆਨ ਜਿਹੜੇ ਜੈਸਿੰਟਾ ਆਰਡਨ ਨੇ, ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ, ਉਹਨਾਂ ਨੇ ਬੜਾ ਅਹਿਮ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਆਪਣੀ 5 ਸਾਲਾਂ ਦੀ ਜਿਹੜੀ ਨਿਊਜ਼ੀਲੈਂਡ ਦੀ ਸਿਖਰਲੀ ਅਹੁਦੇਦਾਰੀ ਸੀ ਉਹ ਨਿਭਾਉਣ ਦੇ ਵੇਲੇ ਉਹਨਾਂ ਨੇ ਇੱਕ ਗੱਲ ਜ਼ਰੂਰ ਸਿੱਖੀ ਹੈ, ਸਮਝੀ ਹੈ, ਔਰ ਉਹ ਚਾਹੁੰਦੇ ਨੇ ਕਿ ਉਹ ਸਿਆਸਤ ਦੇ ਵਿੱਚ ਇਹ ਗੱਲ ਜ਼ਰੂਰ ਹੋਵੇ, ਔਰ ਸਿਆਸਤ ਤੋਂ ਇਹ ਗੱਲ ਹਾਲਾਂਕਿ ਦੂਰ ਹੁੰਦੀ ਜਾ ਰਹੀ ਹੈ। ਤੁਸੀਂ ਇੱਕ ਪਬਲਿਕ ਪਲੇਟਫਾਰਮ ਦੇ ਉੱਤੇ ਹੁੰਦੇ ਹੋ, ਤੁਸੀਂ ਪਬਲਿਕ ਪਲੇਸ ਦੇ ਲਈ ਕੰਮ ਕਰ ਰਹੇ ਹੁੰਦੇ ਹੋ, ਤੇ ਤੁਸੀਂ ਪਬਲਿਕ ਤੋਂ ਦੂਰ ਕਿਵੇਂ ਹੋ ਸਕਦੇ ਹੋ? ਕ੍ਰਾਈਸਟਚਰਚ ਦੇ ਵਿੱਚ ਜਦੋਂ ਅੱਤਵਾਦੀ ਹਮਲਾ ਹੋਇਆ ਸੀ ਤਾਂ ਜੈਸਿੰਡਾ ਆਰਡਨ ਨੇ ਜਿਸ ਤਰੀਕੇ ਦੇ ਨਾਲ ਮੁਸਲਿਮ ਭਾਈਚਾਰੇ ਦੇ ਨਾਲ ਸਾਂਝ ਪਾਈ ਸੀ ਔਰ ਜੋ ਸੁਨੇਹਾ ਦਿੱਤਾ ਸੀ ਮੁਸਲਿਮ ਅਟਾਇਰ ਪਹਿਨ ਕੇ, ਉਹ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋਇਆ ਸੀ। ਦੁਬਈ ਦੀ ਬੁਰਜ ਖਲੀਫਾ ਇਮਾਰਤ ਤੱਕ ਤੇ ਉੱਤੇ ਉਹਨਾਂ ਦੀ ਤਸਵੀਰ ਜਿਹੜੀ ਉਹ ਉਕੇਰੀ ਗਈ ਸੀ। ਦੱਸ ਦਈਏ ਕਿ ਹਾਰਵਰਡ ਯੂਨੀਵਰਸਿਟੀ ਦੀ ਫੈਲੋਸ਼ਿਪ
ਡਿਊਲ ਫੈਲੋਸ਼ਿਪ ਦੇ ਲਈ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਔਰ ਇਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਅਨ ਖਾਸ ਤੌਰ ਦੇ ਉੱਤੇ ਚੋਣਾਂ ਦੇ ਨਤੀਜਿਆਂ ਦੇ ਉੱਤੇ ਇੱਕ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੇ ਸਰਵੇਖਣ ਇਹ ਇਸ਼ਾਰਾ ਕਰਦੇ ਨੇ ਕਿ ਕੁਝ ਇੱਕ ਐਸੀਆਂ ਪਾਰਟੀਆਂ ਜਿਨ੍ਹਾਂ ਨੂੰ ਕਿ ਅਸੀਂ ਆਮ ਤੌਰ ਦੇ ਉੱਤੇ ਸਿਆਸਤ ਦੇ ਵਿੱਚ ਚੰਗੀ ਪਾਰਟੀ ਨਹੀਂ ਮੰਨਦੇ ਜਾਂ ਚੰਗੀ ਸਿਆਸਤ ਕਰਨ ਵਾਲੇ ਲੋਕ ਨਹੀਂ ਮੰਨਦੇ, ਜੇਕਰ ਸਰਵੇਖਣਾਂ ਦੇ ਵਿੱਚ ਉਹ ਸਿਰੇ ਚੜ੍ਹਨ ਲੱਗ ਜਾਣ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਪੋਲੀਟੀਕਲ ਸਟੇਟਸ ਕੋ ਹੈ, ਯਾਨੀ ਕਿ ਮੁੱਖ ਧਾਰਾ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਕੋਈ ਨਾ ਕੋਈ ਗੜਬੜ ਹੈ। ਲੋਕ ਮੁੱਖ ਧਾਰਾ ਦੀ ਸਿਆਸਤ ਤੋਂ ਤੰਗ ਆ ਚੁੱਕੇ ਹੁੰਦੇ ਨੇ, ਚਾਹੇ ਉਹ ਸੱਤਾਧਾਰੀ ਧਿਰ ਹੋਵੇ ਚਾਹੇ ਉਹ ਵਿਰੋਧੀ ਧਿਰ ਹੋਵੇ, ਇਸੇ ਕਰਕੇ ਉਹ ਐਸੇ ਵਿਕਲਪ ਅਪਣਾ ਕੇ ਸਰਕਾਰ ਨੂੰ ਜਾਂ ਵਿਰੋਧੀ ਧਿਰਾਂ ਨੂੰ ਇੱਕ ਸੁਨੇਹਾ ਦੇ ਰਹੇ ਹੁੰਦੇ ਨੇ ਕਿ ਤੁਹਾਡੇ ਦੋਹਾਂ ਤੋਂ ਬਸ ਹੋ ਗਈ ਤੇ ਅਸੀਂ ਹੁਣ ਤੌਬਾ ਕਰ ਰਹੇ ਹਾਂ। ਅਜਿਹੇ ਦੇ ਵਿੱਚ ਜ਼ਰੂਰੀ ਇਹ ਹੋਣਾ ਚਾਹੀਦਾ ਹੈ ਕਿ ਸਰਕਾਰ ਲੋਕਾਂ ਨੂੰ ਅਪਣਾਉਣ, ਲੋਕਾਂ ਦੀ ਕੰਪੈਸ਼ਨੇਟ ਯਾਨੀ ਕਿ ਸੰਵੇਦਨਸ਼ੀਲਤਾ ਨੂੰ ਸਮਝਣ, ਉਹਨਾਂ ਦੇ ਨਾਲ ਉਸ ਧਰਾਤਲ ਦੇ ਉੱਤੇ ਆ ਕੇ ਗੱਲ ਕਰਨ ਜਿਸ ਧਰਾਤਲ ਦੇ ਉੱਤੇ ਲੋਕ ਗੱਲ ਆਪਣੀ ਕਹਿਣੀ ਚਾਹੁੰਦੇ ਨੇ, ਰੱਖਣੀ ਚਾਹੁੰਦੇ ਨੇ। ਔਰ ਮੈਂ ਬਿਲਕੁਲ ਨਹੀਂ ਮੰਨਦੀ ਕਿ ਸਿਆਸਤ ਬਦਲ ਰਹੀ ਹੈ, ਕਿਉਂਕਿ ਇਸ ਨੂੰ ਮੀਡੀਆ ਦੇ ਵਿੱਚ ਜਿਵੇਂ ਮਰਜ਼ੀ ਪ੍ਰਚਾਰਿਆ ਜਾ ਰਿਹਾ ਹੋਵੇ, ਪਰ ਤੁਸੀਂ ਅੱਜ ਵੀ ਸਰਵੇਖਣ ਕਰਵਾ ਕੇ ਦੇਖ ਲਓ ਕਿਸੇ ਵੀ ਲੋਕਤੰਤਰੀ ਮੁਲਕ ਦੇ ਵਿੱਚ, ਔਰ ਇਹ ਸਵਾਲ ਪੁੱਛੋ ਲੋਕਾਂ ਤੋਂ ਕਿ ਕੀ ਉਹ ਆਪਣੇ ਸਿਆਸਤਦਾਨਾਂ ਤੋਂ ਸੰਤੁਸ਼ਟ ਨੇ, ਤੇ ਜਵਾਬ ਨਾ ਹੀ ਆਏਗਾ। ਇਹਦਾ ਮਤਲਬ ਸਿਆਸਤ ਲੋਕ ਨਹੀਂ ਬਦਲੇ, ਲੋਕ ਉਹੀ ਚਾਹੁੰਦੇ ਨੇ ਜੋ ਉਹਨਾਂ ਦੀ ਪਹਿਲਾਂ ਵੀ ਤਵੱਕੋ ਰਹਿੰਦੀ ਸੀ ਸਿਆਸਤਦਾਨਾਂ ਤੋਂ ਕਿ ਉਹਨਾਂ ਦੇ ਭਲਾਈ ਦੇ ਕੰਮਾਂ ਦੇ ਲਈ ਸਰਕਾਰ ਕਿਵੇਂ ਕੰਮ ਕਰਦੀ ਹੈ। ਪ੍ਰਧਾਨ ਮੰਤਰੀ ਰਹਿੰਦਿਆਂ ਹੋਇਆਂ ਮੈਂ ਇਸ ਗੱਲ ਦੀ ਕਦੇ ਸ਼ਰਮ ਮਹਿਸੂਸ ਨਹੀਂ ਕੀਤੀ ਕਿ ਮੈਂ ਲੋਕਾਂ ਦੇ ਨਾਲ ਪਹਿਲਾਂ ਇੱਕ ਮਨੁੱਖ ਦੇ ਤੌਰ ਤੇ ਜੁੜਾਂ, ਬਾਅਦ ਦੇ ਵਿੱਚ ਸਿਆਸਤਦਾਨ ਦੇ ਤੌਰ ਤੇ ਜੁੜਾਂ। ਵੈਸੇ ਹੋਰ ਵੀ ਬਹੁਤ ਸਾਰੇ ਅੰਸ਼ ਸੀ ਉਹਨਾਂ ਦੇ ਇਸ ਭਾਸ਼ਣ ਦੇ, ਅੱਗੇ ਚੱਲ ਕੇ ਉਹ ਸਾਂਝੇ ਕਰਾਂਗੇ। ਹੁਣ ਦੂਜੇ ਭਾਸ਼ਣ ਦੀ, ਭਾਸ਼ਣ ਦਾ ਛੱਡੋ ਇੰਟਰਵਿਊ ਦੇ, ਦੂਜੀ ਇੰਟਰਵਿਊ ਦੀ ਗੱਲ ਕਰ ਲੈਂਦੇ। ਪਹਿਲਾਂ ਤਾਂ ਟੌਮੀ ਰੋਬਿਨਸਨ ਦੇ ਬਾਰੇ ਸੁਣੋ ਤੁਸੀਂ। ਕੱਲ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਪੌਲਿਨ ਹੈਨਸਨ ਛੁੱਟੀਆਂ ਕੱਟਣ ਚਲੇ ਗਏ ਨੇ। ਪਿਛਲੇ ਹਫ਼ਤੇ ਇੱਕ ਸਰਵੇਖਣ ਦੇ ਵਿੱਚ ਉਹਨਾਂ ਦੇ ਖਿਲਾਫ਼ ਜਾਂਦਾ ਹੈ, ਖਿਲਾਫ਼ ਤਾਂ ਕੀ ਕਹੀਏ ਬਲਕਿ ਥੱਲੇ ਜਾ ਰਿਹਾ ਹੈ ਉਹਨਾਂ ਦਾ ਗ੍ਰਾਫ਼, ਜਿਹੜਾ ਪਹਿਲਾਂ ਇੱਕਦਮ ਰਾਕੇਟ ਦੀ ਤਰ੍ਹਾਂ ਤਾਂ ਚੜ ਗਿਆ ਸੀ ਤੇ ਹੁਣ ਸਰਵੇਖਣਾਂ ਦੇ ਵਿੱਚ ਪੌਲਿਨ ਹੈਨਸਨ ਤੋਂ ਲੋਕ ਟੁੱਟ ਰਹੇ ਨੇ, ਚਾਹੇ ਉਹਨਾਂ ਦੀ ਤਰਫ ਤੋਂ ਪੇਡ ਪੈਰੈਂਟਲ ਲੀਵ ਤੇ ਦਿੱਤਾ ਗਿਆ ਬਿਆਨ ਹੋਵੇ, ਚਾਹੇ ਵਧੀਆਂ ਹੋਈਆਂ ਤਨਖਾਹਾਂ ਦੇ ਉੱਤੇ, ਚਾਹੇ ਅਲੱਗ ਅਲੱਗ ਮਸਲੇ ਉਹਨਾਂ ਦੀ ਤਰਫ ਤੋਂ ਕਹੇ ਗਏ ਹੋਣ, ਉਹ ਆਸਟ੍ਰੇਲੀਆਈ ਲੋਕਾਂ ਨੂੰ ਜਾਂ ਵੋਟਰਾਂ ਨੂੰ ਪਸੰਦ ਨਹੀਂ ਆ ਰਹੇ। ਪਰ ਇਸ ਤੋਂ ਬਾਅਦ ਉਹ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਇਨਹਾਰਡ ਦੇ ਨਾਲ ਘੁੰਮਣ ਦੇ ਲਈ ਸਿਸਲੀ ਇਟਲੀ ਦੇ ਵਿੱਚ ਚਲੇ ਗਏ ਤੇ ਬਰਤਾਨੀਆ ਗਏ ਨੇ। ਹੁਣ ਯੂਕੇ ਦੇ ਵਿੱਚ ਟੌਮੀ ਰੋਬਿਨਸਨ ਦੇ ਨਾਲ ਉਹਨਾਂ ਨੇ ਇੱਕ ਪੋਡਕਾਸਟ ਇੰਟਰਵਿਊ ਕੀਤੀ ਹੈ। ਟੌਮੀ ਰੋਬਿਨਸਨ ਯੂਕੇ ਦੇ ਅੰਦਰ ਇਮੀਗ੍ਰੇਸ਼ਨ ਦੇ ਖਿਲਾਫ ਆਵਾਜ਼ਾਂ ਚੁੱਕਣ ਵਾਲੇ ਸਭ ਤੋਂ ਕੱਟੜ ਦੱਖਣਪੰਥੀ ਮੰਨੇ ਜਾ ਸਕਦੇ ਨੇ, ਐਕਸਟ੍ਰੀਮਿਸਟ ਰਾਈਟ ਵਿੰਗਰ ਮੰਨੇ ਜਾ ਸਕਦੇ ਨੇ। ਬਲਕਿ ਉਹਨਾਂ ਨੇ ਬਰਤਾਨੀਆ ਦੇ ਅੰਦਰ ਇੱਕ ਅਦਾਰਾ ਵੀ ਬਣਾਇਆ ਸੀ, ਇੰਗਲਿਸ਼ ਡਿਫੈਂਸ ਲੀਗ। ਉਹ ਵੱਖਰੀ ਗੱਲ ਹੈ ਕਿ ਸਰਕਾਰ ਨੇ ਉਸਨੂੰ ਹੁਣ ਭੰਗ ਕਰ ਦਿੱਤਾ, ਪਰ ਇਹ ਅਕਸਰ ਇਸਲਾਮਿਕ ਲੋਕਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲਾ ਇੱਕ ਧੜਾ ਸੀ। ਵੈਸੇ ਵੀ ਟੌਮੀ ਰੋਬਿਨਸਨ ਦਾ ਇਤਿਹਾਸ ਸਮਝਣ ਵਾਲਾ ਹੈ। ਉਹਨਾਂ ਦੇ ਪਿਤਾ ਸਟੀਫਨ ਕ੍ਰਿਸਟੋਫਰ ਲੈਨਨ ਇੱਕ ਖੁਦ ਦੱਖਣਪੰਥੀ ਰਹੇ ਨੇ, ਦੇਸ਼ ਦੇ ਅੰਦਰ ਐਂਟੀ ਮਾਈਗ੍ਰੇਸ਼ਨ ਐਂਟੀ ਇਸਲਾਮ ਜਿਹੜੀਆਂ ਗਤੀਵਿਧੀਆਂ ਸੀ ਉਹਨਾਂ ਨੂੰ ਅੰਜਾਮ ਦੇਣ ਵਾਲੇ ਰਹੇ ਨੇ, ਔਰ ਸਾਰੀ ਸਿਆਸਤ ਜਿਹੜੀ ਉਹਨਾਂ ਦੀ ਬ੍ਰਿਟੇਨ ਦੇ ਅੰਦਰ ਰਹੀ ਹੈ ਉਹ ਇਸੇ ਦੇ ਉੱਤੇ ਆਧਾਰਿਤ ਰਹੀ ਹੈ। ਹਾਲਾਂਕਿ ਉਹ ਕਿਸੇ ਅਹੁਦੇ ਤੇ ਨਹੀਂ ਸੀ ਪਹੁੰਚ ਸਕੇ, ਪਰ ਆਮ ਤੌਰ ਦੇ ਉੱਤੇ ਇਸ ਕਿਸਮ ਦੀ ਸਿਆਸਤ ਜਿਹੜੀ ਹੈ ਉਹ ਦੇਸ਼ ਦੇ ਵਿੱਚ ਵੰਡ ਪਾਉਣ ਵਾਲੀ ਮੰਨੀ ਜਾਂਦੀ ਹੈ। ਹੋਰ ਤਾਂ ਹੋਰ ਟੌਮੀ ਰੋਬਿਨਸਨ ਦੇ ਕੋਲ ਜਾਲੀ ਪਾਸਪੋਰਟ, ਫਰਾਡ ਕਰਨ ਦੇ ਦੋਸ਼, ਕੋਰਟ ਦੀ ਉਲੰਘਣਾ ਕਰਨ ਦੇ ਦੋਸ਼, ਕਈ ਸਾਰੀਆਂ ਗਲਤੀਆਂ ਕਰਕੇ ਉਹ ਜੇਲ੍ਹਾਂ ਵੀ ਕੱਟ ਚੁੱਕੇ ਨੇ। ਪਰ ਟੌਮੀ ਰੋਬਿਨਸਨ ਨੂੰ ਇਸ ਗੱਲ ਦਾ ਫਖਰ ਮਹਿਸੂਸ ਹੁੰਦਾ, ਬ੍ਰਿਟਿਸ਼ ਨੈਸ਼ਨਲ ਪਾਰਟੀ ਜਿਹੜੀ ਇੱਕ ਐਕਸਟ੍ਰੀਮ ਰਾਈਟ ਪਾਰਟੀ ਹੈ ਉਹਦੇ ਮੈਂਬਰ ਵੀ ਰਹਿ ਚੁੱਕੇ ਨੇ। ਹੁਣ ਉਹਨਾਂ ਨੇ ਇੱਕ ਪੋਡਕਾਸਟ ਕੀਤਾ ਹੈ ਪੌਲਿਨ ਹੈਨਸਨ ਦੇ ਨਾਲ, ਔਰ ਦੋਹਾਂ ਨੇ ਜਿਵੇਂ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਸਾਂਝੀਆਂ ਕੀਤੀਆਂ ਨੇ। ਪਹਿਲਾਂ ਤਾਂ ਇਹ ਸਵਾਲ ਪੁੱਛਿਆ ਗਿਆ ਕਿ ਪੌਲਿਨ ਹੈਨਸਨ ਨੇ ਕਿਉਂ ਕਿਹਾ ਸੀ ABC ਨੂੰ, SBS ਨੂੰ ਕਿ ਬੰਦ। ਪੌਲਿਨ ਹੈਨਸਨ ਨੇ ਹੁਣ ਆਪਣੇ ਗੇੜ ਦੇ ਵਿੱਚ ABC, SBS ਤੇ ਚੈਨਲ 9 ਨੂੰ ਵੀ ਗੇੜੇ 'ਚ ਲੈ ਲਿਆ। ਕਿਹਾ ਹੈ ਕਿ ਜਿੱਦਣ ਉਹ ਆ ਗਈ ਸਿਆਸਤ ਦੇ ਵਿੱਚ ਉਹਨਾਂ ਨੇ ਚੈਨਲਾਂ ਨੂੰ ਬੰਦ ਕਰਾਉਣ ਦੀ ਠਾਣੀ ਪਈ ਹੈ, ਔਰ ABC ਨੂੰ ਤਾਂ ਮੈਂ 1996 ਤੋਂ ਹੀ ਚਾਹੁੰਦੀ ਹਾਂ ਕਿ ਬੈਨ ਹੋ ਜਾਵੇ, ਕਿਉਂਕਿ ਉਹਨਾਂ ਨੂੰ ਖਬਰ ਹੀ ਨਹੀਂ ਛਾਪਣੀ ਆਉਂਦੀ, ਮੇਰੇ ਤਾਂ ਹੱਕ ਦੇ ਵਿੱਚ ਉਹ ਖਬਰ ਛਾਪਦੇ ਹੀ ਨਹੀਂ। ਉਧਰ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਜਿੱਦਣ ਉਹ ਆ ਗਏ ਤਾਂ ਰੈਡੀਕਲ ਇਸਲਾਮ ਜਿਹੜੇ ਮੁਲਕ ਹੈਗੇ ਨੇ ਜਿੱਥੇ ਸਿਰਫ ਔਰ ਸਿਰਫ ਮੁਸਲਿਮ ਲੋਕ ਹੀ ਵੱਸਦੇ ਨੇ, ਉਹਨਾਂ ਲੋਕਾਂ ਨੂੰ ਔਰ ਖਾਸ ਤੌਰ ਦੇ ਉੱਤੇ ਜਿਹੜੇ ਬੁਰਕਾ ਨਹੀਂ ਬੈਨ ਕਰ ਪਾ ਰਹੇ,
ਜਿਹੜੇ ਦੇਸ਼ ਬੁਰਕਾ ਨਹੀਂ ਬੈਨ ਕਰ ਪਾ ਰਹੇ, ਮੈਂ ਉਹਨਾਂ ਦੇਸ਼ਾਂ ਦੇ ਬਸ਼ਿੰਦਿਆਂ ਨੂੰ ਬੈਨ ਕਰ ਦਿਆਂਗੀ। ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆਉਂਦਿਆਂਗੀ ਘੱਟੋ ਘੱਟ। ਹਾਲਾਂਕਿ ਉਹਨਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੈਸਲੇ ਦਾ ਸਵਾਗਤ ਵੀ ਕੀਤਾ। ਪੌਲਿਨ ਹੈਨਸਨ ਨੂੰ ਫੀਮੇਲ ਟਰੰਪ ਵੀ ਕਹਿ ਕੇ ਸੋਸ਼ਲ ਮੀਡੀਆ ਦੇ ਉੱਤੇ ਸੱਦਿਆ ਜਾਂਦਾ, ਕਿਉਂਕਿ ਅੱਜ ਤੱਕ ਕਦੇ ਕੋਈ ਐਸੀ ਨੀਤੀ ਨਹੀਂ ਹੋਈ ਜਿਸ ਦਾ ਪੌਲਿਨ ਹੈਨਸਨ ਜਿਹੜੀ ਡੋਨਲਡ ਟਰੰਪ ਨੇ ਕਹੀ ਹੋਵੇ ਤੇ ਉਹਨਾਂ ਨੇ ਵਿਰੋਧ ਕੀਤਾ ਹੋਵੇ। ਬਲਕਿ ਡੋਨਲਡ ਟਰੰਪ ਦੀ ਜਦੋਂ ਰਾਸ਼ਟਰਪਤੀ ਚੋਣਾਂ ਹੋਣੀਆਂ ਸੀ ਤਾਂ ਉਹਨਾਂ ਨੂੰ ਡੋਨੇਸ਼ਨ ਦੇਣ ਦੇ ਵਿੱਚ, ਉਹਨਾਂ ਦੇ ਹਰ ਇੱਕ ਸਮਾਗਮ ਦੇ ਵਿੱਚ ਪੌਲਿਨ ਹੈਨਸਨ ਵੱਧ ਚੜ ਕੇ ਖੁਦ ਉੱਥੇ ਹਿੱਸਾਦਾਰੀ ਕਰ ਰਹੇ ਸੀ। ਇਸ ਦਰਮਿਆਨ ਡੋਨਲਡ ਟਰੰਪ ਨੇ ਜਦੋਂ ਰਾਸ਼ਟਰਪਤੀ ਬਣਦਿਆਂ ਹੀ ਦੂਜੀ ਵਾਰ ਜਦੋਂ ਆਏ ਸੀ ਤਾਂ ਉਹਨਾਂ ਨੇ ਅਫਗਾਨਿਸਤਾਨ, ਮਿਆਂਮਾਰ, ਇਰਾਨ, ਲੀਬੀਆ, ਸੋਮਾਲੀਆ, ਸੁਡਾਨ, ਯਮਨ ਵਰਗੇ 12 ਦੇਸ਼ਾਂ ਦੇ ਉੱਤੇ ਉਹਨਾਂ ਦੇ ਨਾਗਰਿਕਾਂ ਦੇ ਉੱਤੇ ਇੱਕ ਬੈਨ ਲਗਾ ਦਿੱਤਾ ਸੀ ਕਿ ਉਹ ਅਮਰੀਕਾ ਨਹੀਂ ਆ ਸਕਦੇ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਕਿਹਾ ਕਿ ਐਸੀ ਹੀ ਨੀਤੀ ਔਰ ਇਸ ਤੋਂ ਵੀ ਸਖ਼ਤ ਨੀਤੀ ਸਾਨੂੰ ਆਸਟ੍ਰੇਲੀਆ ਦੇ ਵਿੱਚ ਲਿਆਉਣ ਦੀ ਲੋੜ ਹੈ। ਉਹਨਾਂ ਇਹ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆਸਟ੍ਰੇਲੀਆ ਆਉਂਦੇ ਨੇ ਉਹ ਸਿਰਫ ਵੈਲਫੇਅਰ ਸਕੀਮਾਂ ਦੇ ਲਈ ਆਉਂਦੇ ਨੇ। ਦੇਸ਼ ਦੇ ਵਿੱਚ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਦੇ ਮਸਲੇ ਦੇ ਉੱਤੇ ਵੀ ਉਹਨਾਂ ਨੇ ਗੱਲ ਰੱਖੀ। ਹੈਨਸਨ ਨੇ ਕਿਹਾ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਯੂਰੋਪੀਅਨ ਜਿਹੜੇ ਆਸਟ੍ਰੇਲੀਆ ਵੀ ਆਏ ਨੇ ਜਿਹੜੇ ਅੰਗਰੇਜ਼ੀ ਵੀ ਨਹੀਂ ਸੀ ਬੋਲ ਪਾਉਂਦੇ ਉਹ ਆਸਟ੍ਰੇਲੀਆ ਦੇ ਢਾਂਚੇ ਦੇ ਵਿੱਚ ਹੁਣ ਰਲ ਮਿਲ ਗਏ ਨੇ। ਹਾਲਾਂਕਿ 1973 ਦੇ ਵਿੱਚ ਜਦੋਂ ਸਰਕਾਰ ਨੇ ਵਾਈਟ ਆਸਟ੍ਰੇਲੀਆ ਪਾਲਿਸੀ, ਜਦੋਂ ਗੋਵ ਵਿਟਲੈਮ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ, ਜਦੋਂ ਉਹਨਾਂ ਨੇ ਉਹ ਰੱਦ ਕੀਤੀ ਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਬਹੁਤ ਕੁਝ ਬਦਲ ਗਿਆ। ਆਸਟ੍ਰੇਲੀਆ ਆਸਟ੍ਰੇਲੀਆ ਨਹੀਂ ਰਿਹਾ ਔਰ ਉਸ ਦੇ ਵਿੱਚ ਹਰ ਇੱਕ ਰੰਗ ਦੇ ਹਰ ਇੱਕ ਕਿਸਮ ਦੇ ਲੋਕ ਰਲਣੇ ਸ਼ੁਰੂ ਹੋ ਗਏ। ਮੁਸਲਿਮ ਆਬਾਦੀ ਬਹੁਤ ਜ਼ਿਆਦਾ ਰਲਣੀ ਸ਼ੁਰੂ ਹੋ ਗਈ। ਉਹਨਾਂ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦਾ ਲਾਅ ਚੱਲਦਾ, ਸ਼ਰੀਆ ਦਾ ਲਾਅ ਨਹੀਂ ਚੱਲਦਾ। ਸ਼ਰੀਆ ਦਾ ਨਿਯਮ ਜਿਹੜਾ ਆਮ ਤੌਰ ਦੇ ਉੱਤੇ ਮੁਸਲਿਮ ਮੁਮਾਲਕਾਂ ਦੇ ਵਿੱਚ ਜਿਹੜਾ ਮਹੱਤਵਪੂਰਨ ਮੰਨਿਆ ਜਾਂਦਾ, ਸੰਵਿਧਾਨ ਤੋਂ ਵੀ ਉੱਤੇ ਮੰਨ ਲਿਆ ਜਾਂਦਾ, ਜਿਵੇਂ ਤਾਲਿਬਾਨ ਦੀ ਸਰਕਾਰ ਹੈ। ਉਧਰ ਪੌਲਿਨ ਹੈਨਸਨ ਨੇ ਇਸ ਗੱਲ ਦੇ ਉੱਤੇ ਵੀ ਆਪਣੀ ਪਿੱਠ ਥਾਪੜੀ ਕਿ ਮੈਨੂੰ ਮਾਣ ਹੈ ਕਿ ਮੈਂ ਕੋਵਿਡ-19 ਦਾ ਟੀਕਾ ਨਹੀਂ ਲਿਆ ਔਰ ਮੈਂ ਇਸ ਬਹਿਸ ਨੂੰ ਦੇਸ਼ ਦੇ ਵਿੱਚ ਤੋਰਿਆ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਕੋਵਿਡ-19 ਦੇ ਟੀਕੇ ਦੇ ਨਾਲ ਸਿਹਤ ਸਮੱਸਿਆਵਾਂ ਆਉਣ ਲੱਗ ਪਈਆਂ ਸੀ ਤੇ ਉਹ ਸਮੱਸਿਆਵਾਂ ਹੁਣ ਦਿਖਣ ਲੱਗ ਪਈਆਂ ਨੇ, ਹੁਣ ਉਹ ਜ਼ਾਹਰ ਹੋ ਰਹੀਆਂ ਨੇ। ਖੈਰ, ਇਸ ਸਾਰੇ ਦੇ ਦਰਮਿਆਨ ਪੌਲਿਨ ਹੈਨਸਨ ਨੇ ਇੱਕ ਗੱਲ ਹੋਰ ਕੀਤੀ ਜਿਹੜੀ ਕਿ ਹੋ ਸਕਦਾ ਹੈ ਕਿ ਵਨ ਨੇਸ਼ਨ ਪਾਰਟੀ ਦੇ ਵਿੱਚ ਬਹੁਤ ਸਾਰੇ ਨੇਤਾਵਾਂ ਨੂੰ ਬ੍ਰੈਕਟਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਬਾਨਬੀ ਜੋਇਸ ਨੂੰ ਚੁਭੀ ਹੋਵੇ। ਪੌਲਿਨ ਹੈਨਸਨ ਨੇ ਕਿਹਾ ਕਿ ਲੀ ਹੈਨਸਨ ਜਿਹੜੀ ਮੇਰੀ ਧੀ ਹੈ ਉਹ ਹੁਣ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ, ਉਹ ਵਨ ਨੇਸ਼ਨ ਪਾਰਟੀ ਦੀ ਅਗਵਾਈ ਕਰ ਸਕਦੀ ਔਰ ਕਰਨੀ ਚਾਹੀਦੀ ਹੈ ਉਸਨੂੰ। ਹਾਲਾਂਕਿ ਜਿਵੇਂ ਹੀ ਸਰਵੇਖਣ ਥੱਲੇ ਗਿਆ, ਉਮੀਦ ਇਹ ਮੰਨੀ ਜਾ ਰਹੀ ਹੈ ਕਿ ਰਾਈਟ ਵਿੰਗਰ ਮੀਡੀਆ ਦੀ ਤਰਫ ਤੋਂ ਪੌਲਿਨ ਹੈਨਸਨ ਦੀ ਤਰਫ ਤੋਂ ਜਿਹੜਾ ਇਹ ਸੁਨੇਹਾ ਦਿੱਤਾ ਗਿਆ ਉਸਨੂੰ ਉਹ ਉਸ ਸਿਗਨਲ ਨੂੰ ਉਹ ਫੜਨਗੇ ਤੇ ਹੁਣ ਲੀ ਹੈਨਸਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਆਨ ਆਉਣੇ ਸ਼ੁਰੂ ਹੋ ਜਾਣ ਤਾਂ ਇਸ ਗੱਲ ਤੋਂ ਵੀ ਕੋਈ ਇਤਰਾਜ਼ ਨਹੀਂ ਹੈ। ਪਰ ਬਾਨਬੀ ਜੋਇਸ ਦਾ ਕੀ? ਬਾਨਬੀ ਜੋਇਸ ਤੋਂ ਜਦੋਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਇਸ ਵਕਤ ਮੌਜੂਦ ਨੇ, ਕਿਉਂਕਿ ਪੌਲਿਨ ਹੈਨਸਨ ਤਾਂ ਯੂਰਪ ਗਏ ਹੋਏ ਨੇ ਘੁੰਮਣ ਦੇ ਲਈ, ਲਗਜ਼ਰੀ ਹੋਟਲਾਂ ਦੇ ਵਿੱਚ ਛੁੱਟੀਆਂ ਕੱਟ ਰਹੇ ਨੇ, ਸਵਿਮਿੰਗ ਪੂਲਾਂ 'ਚ ਨਹਾ ਰਹੇ ਨੇ, ਹੱਥ 'ਚ ਸ਼ੈਂਪੇਨਾ ਫੜ ਕੇ ਜਿਹੜੇ ਫੈਸ਼ਨ ਸ਼ੋਅ ਦੇਖ ਰਹੇ ਨੇ, ਤੇ ਜਦੋਂ ਇਹ ਪੁੱਛਿਆ ਗਿਆ ਬਾਨਬੀ ਜੋਇਸ ਤੋਂ ਕਿ ਜੀਨਾ ਰਾਈਨਹਾਰਟ ਦੇ ਖਰਚੇ ਤੇ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ, ਛੁੱਟੀਆਂ ਹੈਗੀਆਂ ਨੇ, ਛੁੱਟੀਆਂ ਨੇ, ਪਰ ਮੈਂ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦਾ ਕਿ ਉਹ ਡੋਲਚੀ ਗਬਾਨਾ ਦੇ ਸ਼ੋਅ ਤੇ ਗਏ ਨੇ, ਪਰਾਡਾ ਦੇ ਗਏ ਨੇ ਜਾਂ ਕਿਤੇ ਗਏ ਨੇ। ਗੱਲ ਇਹ ਜ਼ਰੂਰੀ ਹੈ ਕਿ ਉਹ ਆਪਣੇ ਖਰਚੇ ਤੇ ਗਏ ਨੇ, ਇਹ ਉਹਨਾਂ ਦਾ ਪੈਸਾ, ਉਹਨਾਂ ਦਾ ਸਮਾਂ, ਸਕੂਲ ਹੋਲੀਡੇ ਚੱਲ ਰਹੀਆਂ, ਹਾਲਾਂਕਿ ਪੌਲਿਨ ਹੈਨਸਨ ਦਾ ਕਿਹੜਾ ਬੱਚਾ ਜਿਹੜਾ ਸਕੂਲ ਜਾਂਦਾ। ਪਰ ਉਹਨਾਂ ਕਿਹਾ ਕਿ ਬਾਨਬੀ ਜੋਇਸ ਨਾਲ ਇਹ ਕਹਿਣਾ ਸੀ ਕਿ ਇਸ ਦਾ ਫੈਸਲਾ ਉਹਨਾਂ ਦਾ ਪੂਰੀ ਤਰ੍ਹਾਂ ਦੇ ਨਾਲ ਆਪਣਾ ਫੈਸਲਾ ਹੈ, ਯਾਨੀ ਕਿ ਵਨ ਨੇਸ਼ਨ ਪਾਰਟੀ ਦੇ ਵਿੱਚ ਫੈਸਲਾ ਵੀ ਵਨ ਵਿਅਕਤੀ ਦਾ ਹੀ ਹੁੰਦਾ, ਇੱਕ ਵਿਅਕਤੀ ਦਾ ਹੀ ਹੁੰਦਾ। ਖੈਰ, ਬਾਨਬੀ ਜੋਇਸ ਨੇ ਇਹ ਵੀ ਬਿਆਨ ਦਿੱਤਾ ਕਿ ਉਹ ਇਸ ਗੱਲ ਤੋਂ ਵੀ ਖੌਫ ਜ਼ਦਾ ਨਹੀਂ ਨੇ ਜਾਂ ਘਬਰਾਏ ਹੋਏ ਨਹੀਂ ਨੇ ਜਾਂ ਕੋਈ ਉਹਨਾਂ ਨੂੰ ਤਕਲੀਫ ਨਹੀਂ ਹੈ ਕਿ ਲੀ ਹੈਨਸਨ ਭਵਿੱਖ ਦੇ ਵਿੱਚ ਇਸ ਪਾਰਟੀ ਦੀ ਵਾਗਡੋਰ ਸੰਭਾਲ ਲਵੇ। ਬਾਨਬੀ ਜੋਇਸ ਨੂੰ ਵੀ ਆਪਣਾ ਜਿਹੜਾ ਪਲਾਨ ਵੀ ਤਿਆਰ ਰੱਖਣਾ ਚਾਹੀਦਾ ਖੈਰ ਇਸ ਦਰਮਿਆਨ। ਪਰ ਚੈਨਲ 9 ਦੇ ਨਾਲ, ਜਿਸ ਚੈਨਲ 9 ਨੂੰ ਵਨ ਨੇਸ਼ਨ ਪਾਰਟੀ ਦੀ ਨੇਤਾ ਬੰਦ ਕਰਵਾਉਣ ਦੀ ਗੱਲ ਕਰ ਰਹੇ ਨੇ, ਉਸੇ ਨੂੰ ਇਹ ਇੰਟਰਵਿਊ ਬਾਨਬੀ ਜੋਇਸ ਨੇ ਦਿੱਤੀ ਸੀ ਤੇ ਕਿਹਾ ਸੀ ਕਿ ਲੀ ਮੇਰੀ ਇੱਕ ਚੰਗੀ ਸਹੇਲੀ ਹੈ, ਉਹ ਚੰਗੀ ਮਹਿਲਾ ਵੀ ਹੈ, ਉਹਨੂੰ ਸਮੱਸਿਆਵਾਂ ਹੱਲ ਵੀ ਕਰਨੀਆਂ ਆਉਂਦੀਆਂ ਨੇ ਤੇ ਹੁਣ ਅੱਗੇ ਵੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਉਹ ਹੱਲ ਕਰ ਲਏਗੀ। ਖੈਰ, ਇਹ ਦੋ ਇੰਟਰਵਿਊਜ਼ ਜਿਹੜੀਆਂ ਨੇ ਇਹ ਚਰਚਾ ਦਾ ਵਿਸ਼ਾ ਇਸ ਹਫ਼ਤੇ ਤਾਂ ਘੱਟੋ ਘੱਟ ਬਣੀਆਂ ਰਹਿਣਗੀਆਂ। ਉਧਰ ਆਸਟ੍ਰੇਲੀਆ ਦੇ ਵਿੱਚ ਨੌਜਵਾਨਾਂ ਦੇ ਅੰਦਰ ਵੇਪਿੰਗ ਘਟੀ ਹੈ, ਹੁਣ ਇਸ ਗੱਲ ਦੇ ਉੱਤੇ ਖੁਸ਼ੀ ਨਾ ਮਨਾਇਓ ਕਿਉਂਕਿ ਇਸ ਖ਼ਬਰ ਦਾ ਇੱਕ ਦੂਜਾ ਪੱਖ ਵੀ ਹੈ। ਆਸਟ੍ਰੇਲੀਆ ਦੇ ਵਿੱਚ
ਸਿਰਫ ਵੇਪਿੰਗ ਨੂੰ ਲੈ ਕੇ ਜਦ ਤੋਂ ਵੇਪਿੰਗ ਦੇ ਅੰਕੜੇ ਇਕੱਠੇ ਕਿੰਨੇ ਸ਼ੁਰੂ ਹੋਏ ਨੇ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਤਰਫ ਤੋਂ ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਅੱਜ ਸਵੇਰ ਵੇਲੇ ਇੱਕ ਅੰਕੜੇ ਜਾਰੀ ਕੀਤੇ ਸੀ। ਕਿਹਾ ਹੈ ਕਿ ਦੇਸ਼ ਦੇ ਵਿੱਚ ਇਸ ਦੀ ਮੰਗ ਜਾਂ ਖਪਤ ਜਿਹੜੀ ਹੈ 5.8% ਘਟੀ ਹੈ। 500,000 ਦੇ ਆਸ ਪਾਸ ਲੋਕ ਨੇ ਜਿਹੜੇ ਡੇਲੀ ਵੇਪਸ ਦਾ ਇਸਤੇਮਾਲ ਕਰ ਰਹੇ ਨੇ, ਸਰਕਾਰ ਦਾ ਇਹ ਅੰਕੜਾ ਹੈ। ਨੈਸ਼ਨਲ ਡਰੱਗ ਸਟ੍ਰੈਟਜੀ ਹਾਊਸ ਹੋਲਡ ਸਰਵੇ ਦੇ ਵਿੱਚ ਦੱਸਿਆ ਗਿਆ ਕਿ 17,500 ਲੋਕਾਂ ਨੇ ਇਸ ਦੀ ਵਰਤੋਂ ਘੱਟ ਕੀਤੀ। ਪਰ ਇਸ ਖਬਰ ਦਾ ਦੂਜਾ ਪੱਖ ਇਹ ਹੈ ਕਿ ਇਸ ਦੀ ਬਜਾਏ ਦੂਸਰੇ ਜਿਹੜੇ ਨਸ਼ੇ ਨੇ ਉਹਨਾਂ ਦੇ ਵੱਲ ਵੀ ਗਏ ਨੇ। ਹਾਲਾਂਕਿ ਬਹੁਤ ਥੋੜੇ ਲੋਕ ਨੇ, 3.5% ਲੋਕ ਇਸ ਦੇ ਵਿੱਚ ਪਾਏ ਗਏ ਨੇ ਜਿਹੜੇ ਨਿਕੋਟਿਨ ਪਾਊਚ ਦਾ ਇਸਤੇਮਾਲ ਕਰ ਰਹੇ ਨੇ, ਯਾਨੀ ਕਿ ਇਸ ਦਾ ਬਦਲ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਆਸਟ੍ਰੇਲੀਆ ਦੇ ਅੰਦਰ ਨਸ਼ਿਆਂ ਦੇ ਵਿੱਚ ਇੱਕ ਵੱਖਰਾ ਜਿਹਾ ਰੁਝਾਨ ਦੇਖਣ ਨੂੰ ਮਿਲਿਆ। ਜਿਹੜੇ ਅਲਕੋਹਲ ਹੈ, ਜਿਹੜਾ ਟਬੈਕੋ ਹੈ, ਉਸਦਾ ਪਿਛਲੇ ਇੱਕ ਦਹਾਕੇ ਦੇ ਅੰਦਰ ਚਲਨ ਘਟਿਆ ਹੋਵੇ ਤੇ ਦੂਸਰੀਆਂ ਸਿੰਥੈਟਿਕ ਡਰੱਗਸ ਦੇ ਵੱਲ ਚਲਨ ਵਧਿਆ ਹੋਵੇ, ਇਹ ਜਿਹੜੀ ਹੈ ਖਾਸ ਤੌਰ ਦੇ ਉੱਤੇ ਈ ਸਿਗਰਟ ਜਿਹੜੀ ਉਹ ਇੱਕਦਮ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡਾ ਸਵੈਗ ਬਣ ਗਈ ਸੀ ਨੌਜਵਾਨਾਂ ਦੇ ਲਈ। ਪਰ ਟਬੈਕੋ ਪ੍ਰੋਡਕਟ ਤੋਂ ਦੂਰ ਹੋ ਕੇ ਹੁਣ ਦੂਸਰੀਆਂ ਨਸ਼ੀਲੀਆਂ ਜਿਹੜੀਆਂ ਮਾਦਕ ਪਦਾਰਥ ਨੇ ਉਹਨਾਂ ਦੇ ਵੱਲ ਨੌਜਵਾਨਾਂ ਦਾ ਜਾਣਾ ਇੱਕ ਬੜਾ ਕਾਫੀ ਗੰਭੀਰ ਚਿੰਤਾ ਦਾ ਵਿਸ਼ਾ ਹੋ ਸਕਦਾ। 1990 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਜਦੋਂ ਟ੍ਰੈਡੀਸ਼ਨਲ ਨਸ਼ੇ ਯਾਨੀ ਕਿ ਤੰਬਾਕੂ ਤੇ ਅਲਕੋਹਲ ਤੋਂ ਲੋਕ ਟੁੱਟੇ ਹੋਏ ਹੋਣ। ਪਰ ਸਿੱਕੇ ਦਾ ਜਿਵੇਂ ਦੂਸਰਾ ਪਹਿਲੂ ਜਿਹੜਾ ਉਹ ਹੁੰਦਾ ਹੈ, ਪਰ ਇਹ ਦੂਜਾ ਪਹਿਲੂ ਪਹਿਲੇ ਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਇਸ ਦੇ ਬਾਰੇ ਵੀ ਵਿਸਤਾਰ ਰਿਪੋਰਟਾਂ ਆਉਣ ਵਾਲੇ ਦਿਨਾਂ ਚ ਸਾਂਝੀਆਂ ਕਰਾਂਗੇ। ਆਖਰੀ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿੱਚ ਜੈਸਿੰਟਾ ਐਲਨ ਸਰਕਾਰ ਨੇ ਆਖਰੀ ਮੌਕੇ ਦੇ ਉੱਤੇ ਵਿਕਟੋਰੀਆ ਦੇ ਅਧਿਆਪਕਾਂ ਦੀ ਤਰਫ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਰੋਕ ਲਿਆ। ਦੱਸ ਦਈਏ ਕਿ ਇੱਕ ਡੀਲ ਜਿਹੜੀ ਉਹ ਵੀਰਵਾਰ ਰਾਤ ਸਾਈਨ ਹੋਈ ਹੈ। ਐਜੂਕੇਸ਼ਨ ਮਿਨਿਸਟਰ ਬੈਨ ਕੈਰੋਲ ਨੇ ਕਿਹਾ ਕਿ ਅਧਿਆਪਕਾਂ, ਪ੍ਰਿੰਸੀਪਲਾਂ ਤੇ ਐਜੂਕੇਸ਼ਨ ਸਪੋਰਟ ਸਟਾਫ ਦੀਆਂ ਸੈਲਰੀਜ਼ ਦੇ ਵਿੱਚ 28.3% ਵਾਧਾ ਅਗਲੇ 4 ਸਾਲਾਂ ਦੇ ਵਿੱਚ ਕੀਤਾ ਜਾਏਗਾ। ਪਹਿਲਾ ਵਾਧਾ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਣਾ ਹੈ। 12.75% ਦਾ ਵਾਧਾ ਹੈ। ਦੱਸ ਦਈਏ ਕਿ 90,000 ਤੋਂ ਜ਼ਿਆਦਾ ਅਧਿਆਪਕ ਜਿਹੜੇ ਨੇ ਉਹਨਾਂ ਨੂੰ ਅਕਤੂਬਰ ਮਹੀਨੇ ਦੇ ਵਿੱਚ ਹੀ ਹਰ ਮਹੀਨੇ ਦੇ$1,000 ਤੋਂ ਵੱਧ ਮਿਲਣ ਲੱਗ ਜਾਣਗੇ ਤੇ 2030 ਤੱਕ ਜਾਂਦਿਆਂ ਜਾਂਦਿਆਂ $3,000 ਤੋਂ ਵੱਧ ਮਿਲਣਗੇ ਮਹੀਨੇ ਦੇ ਮੌਜੂਦਾ ਤਨਖਾਹ ਦੇ ਮੁਕਾਬਲੇ ਇਸ ਅਨੁਪਾਤ ਦੇ ਵਿੱਚ। ਇੱਥੇ ਇਹ ਦੱਸ ਦਈਏ ਕਿ ਇਹ ਹੜਤਾਲ ਹੋਣੀ ਸੀ ਔਰ ਇੰਡਸਟਰੀਅਲ ਐਕਸ਼ਨ ਦਾ ਪਹਿਲਾਂ ਵੀ ਵਿਕਟੋਰੀਆ ਦੇ ਲੋਕਾਂ ਦੀ ਤਰਫ ਤੋਂ ਵਿਰੋਧ ਕੀਤਾ ਗਿਆ ਸੀ ਕਿ ਸੂਬੇ ਦੇ ਅਧਿਆਪਕ ਜਿਹੜੇ ਨੇ ਉਹ ਇਸ ਵਕਤ ਕਿਵੇਂ ਜਿਹੜੇ ਨੇ ਉਹ ਛੱਡ ਰਹੇ ਨੇ ਖਾਸ ਤੌਰ ਦੇ ਉੱਤੇ ਕੰਮਕਾਜੀ ਸਮਾਂ, ਉਸ ਦੇ ਵਿੱਚੋਂ ਸਮਾਂ ਕੱਢ ਕੇ ਇਹ ਹੜਤਾਲਾਂ ਦੇ ਉੱਤੇ ਜਾਂਦੇ ਨੇ। ਪਰ ਐਜੂਕੇਸ਼ਨ ਮਿਨਿਸਟਰ ਬੈਨ ਕੈਰੋਲ ਇਸ ਵਕਤ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਆਪਣੀ ਲੇਬਰ ਪਾਰਟੀ ਦੀ ਸਰਕਾਰ ਦੇ ਲਈ, ਜਿਹੜੀ ਕਿ ਨਵੰਬਰ ਮਹੀਨੇ ਦੇ ਵਿੱਚ ਚੋਣਾਂ ਦੇ ਵਿੱਚ ਵੀ ਗਫਲਤ ਹੋਣ ਜਾ ਰਹੀ ਹੈ, ਇੱਕ ਗਫਲਤ ਦੇਖਣ ਨੂੰ ਮਿਲੇਗੀ। ਖੈਰ, ਆਖਰੀ ਖਬਰ ਦੀ ਸਾਂਝ ਪਾਈਏ ਤੇ ਖੇਡ ਜਗਤ ਦੇ ਨਾਲ ਜੁੜੀ ਹੈ। ਭਾਰਤ ਇੰਗਲੈਂਡ ਦੇ ਦਰਮਿਆਨ ਦੂਜਾ ਇੱਕ ਰੋਜ਼ਾ ਮੈਚ ਹੋਇਆ। ਇਹ ਮੈਚ ਭਾਰਤ ਨਹੀਂ ਜਿੱਤ ਸਕਿਆ। ਇੰਗਲੈਂਡ ਨੇ ਐਤਕੀ ਭਾਰਤ ਨੂੰ ਪਲਟਣੀ ਦਿੱਤੀ ਹੈ। 4 ਵਿਕਟਾਂ ਦੇ ਨਾਲ ਇਹ ਮੈਚ 35 ਗੇਂਦਾਂ ਬਾਕੀ ਰਹਿੰਦਿਆਂ ਹੀ ਜਿੱਤ ਲਿਆ। ਭਾਰਤ ਕੋਈ ਖਾਸ ਕਮਾਲ ਨਹੀਂ ਕਰ ਸਕਿਆ। ਮੈਚ ਦਾ ਟੌਸ ਜ਼ਰੂਰ ਜਿੱਤਿਆ, ਪਹਿਲਾਂ ਬੱਲੇਬਾਜ਼ੀ ਕੀਤੀ, ਪਰ 50 ਓਵਰਾਂ ਦੇ ਮੈਚ ਦੇ ਵਿੱਚ 233 ਦਾ ਸਕੋਰ ਹੀ ਭਾਰਤ ਖੜਾ ਕਰ ਸਕਿਆ। ਔਰ ਖਾਸ ਗੱਲ ਰਹੀ ਜਿਹੜੀ ਕਿ ਉਹ ਇੰਗਲੈਂਡ ਦੀ ਤਰਫ ਤੋਂ ਗੇਂਦਬਾਜ਼ੀ, ਜਿਨ੍ਹਾਂ ਨੇ ਭਾਰਤ ਨੂੰ 44 ਓਵਰ ਦੇ ਵਿੱਚ ਚਲਦਾ ਕਰ ਦਿੱਤਾ। ਭਾਰਤ ਵਾਲੇ ਪਾਸਿਓਂ ਸਿਰਫ ਸ਼੍ਰੇਆ ਸਈਅਰ ਦੀਆਂ 66 ਤੇ ਵਿਰਾਟ ਕੋਹਲੀ ਦੀਆਂ 65 ਦੌੜਾਂ, ਖਾਸੀ ਕਪਤਾਨ ਸ਼ੁਭਮਨ ਗਿੱਲ 30 ਗੇਂਦਾਂ ਚ 31 ਦੌੜਾਂ ਬਣਾ ਕੇ ਐਟਿਕਸਨ ਦੀ ਗੇਂਦ ਦਾ ਸ਼ਿਕਾਰ ਹੋ ਗਏ ਤੇ ਡਕਟ ਦੇ ਹੱਥੋਂ ਕੈਚ ਆਊਟ ਹੋ ਗਏ। ਰੋਹਿਤ ਸ਼ਰਮਾ ਨੇ ਵੀ 26 ਦੌੜਾਂ ਬਣਾਈਆਂ। ਅਖੀਰ ਦੇ ਵਿੱਚ ਨਾਬਾਦ ਰਹਿੰਦੇ ਹੋਇਆ ਜਸਪ੍ਰੀਤ ਬੁਮਰਾਹ 20 ਦੌੜਾਂ ਜ਼ਰੂਰ ਬਣਾ ਰਹੇ ਸੀ, ਪਰ ਕੋਈ ਸਾਥ ਨਹੀਂ ਸੀ ਦੇ ਰਿਹਾ ਤੇ ਕੋਈ ਖਾਸ ਵੱਡਾ ਟੀਚਾ ਜਿਹੜਾ ਉਹ ਭਾਰਤ ਦੇ ਨਹੀਂ ਸਕਿਆ। ਸ਼ੁਰੂਆਤੀ ਝਟਕੇ ਭਾਰਤ ਦੇ ਗੇਂਦਬਾਜ਼ਾਂ ਨੇ ਜ਼ਰੂਰ ਦਿੱਤੇ। 1 ਵਿਕਟ ਬੁਮਰਾਹ ਨੇ ਬੈਨ ਡਕਟ ਦੇ ਲਈ ਡਕ ਆਊਟ ਕੀਤਾ ਤੇ ਜੈਕਬ ਬੈਥਲ ਨੂੰ 4 ਦੇ ਨਿੱਜੀ ਸਕੋਰ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਆਊਟ ਕੀਤਾ। ਪਰ ਬਾਅਦ ਦੇ ਵਿੱਚ ਨਾਬਾਦ ਰਹਿੰਦਿਆਂ ਹੋਇਆਂ ਜੌ ਰੂਟ 1 ਗੇਂਦ ਤੋਂ ਜਿਹੜਾ ਸੈਂਕੜਾ ਬਣਾਉਣ ਤੋਂ ਚੂਕ ਗਏ, ਪਰ 99 ਦੌੜਾਂ ਬਣਾ ਕੇ ਉਹਨਾਂ ਨੇ ਆਪਣੀ ਟੀਮ ਨੂੰ ਜਿੱਤ ਦੇ ਵੱਲ ਲੈ ਕੇ ਗਏ। ਬਾਕੀ ਦੇ ਜਿਹੜੇ ਬੱਲੇਬਾਜ਼ ਸੀ ਉਹਨਾਂ ਨੇ ਵੀ ਸੰਘਰਸ਼ ਜ਼ਰੂਰ ਕੀਤਾ। ਕਪਤਾਨ ਹੈਰੀ ਬਰੁਕ 16 ਦੇ ਸਕੋਰ ਤੇ ਆਊਟ ਹੋ ਗਏ। ਸੈਮ ਕਰਨ ਨੇ 26 ਦੌੜਾਂ ਬਣਾਈਆਂ, ਜੌਸ ਬਟਲਰ ਨੇ 17, ਵਿਲ ਜੈਕਸ ਨੇ 30, ਗਸ ਐਟਿਕਸਨ ਨੇ 23 ਨਾਬਾਦ ਦੌੜਾਂ ਬਣਾਈਆਂ ਔਰ ਇੰਗਲੈਂਡ ਨੇ ਇਹ ਮੈਚ
6 ਵਿਕਟਾਂ ਦੇ ਫਰਕ ਤੇ 4 ਵਿਕਟਾਂ ਦੇ ਫਰਕ ਦੇ ਨਾਲ ਜਿੱਤ ਲਿਆ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨੇ, ਦਿਓ ਇਜਾਜ਼ਤ, ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਵੀ ਪਾਰਟਨਰਸ .au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।
6: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
7: ਮੋਬਾਈਲ ਸਪੀਡ ਕੈਮਰਿਆਂ ਲਈ ਖੱਬੇ ਮੁੜੋ। ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
8: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ,
9: 310/2 Main Street, Point Cook. Call 0493-536-042.
10: Wow, तेरी सब्जी दी खुशबू अते टेस्ट विच कुछ ता कमाल है। मैनु भी दस दे सीक्रेट।
11: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हॉर्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
10: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: यार तू इत्थे इन्नी छेती आके पक्का भी हो गया, की जुगाड़ लाया है?
12: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मैनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
12: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ। ਹਾਂਜੀ, 1674 ਗਾਣਾ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ। ਪਿੰਡ ਪਹਿਰਾ ਲੱਗਦਾ ਹੈ ਅਤੇ ਪਿੰਡ ਪਹਿਰਾ ਤਾਂ ਪਤਾ ਨਹੀਂ, ਪਰ ਕੱਲ੍ਹ ਦੇ ਦਿਨ ਸ਼ੋਅ ਜ਼ਰੂਰ ਲੱਗਣਾ ਵਾ ਮੈਲਥਨ ਦੇ ਵਿੱਚ। ਸੋ ਬੱਬੂ ਮਾਨ ਦਾ ਸ਼ੋਅ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਤੁਸੀਂ ਟਿਕਟਾਂ ਜੇ ਨਹੀਂ ਲਈਆਂ ਅਤੇ ਲੈ ਕੇ ਟਿਕਟਾਂ ਖਰੀਦ ਕੇ ਟਿਕਟਾਂ 'ਤੇ ਤੁਸੀਂ ਜਾ ਕੇ ਤਾਂ ਵੇਖ ਸਕਦੇ ਹੋ। ਅਤੇ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਖੁੱਲ੍ਹੇ ਅਖਾੜੇ ਦੇ ਵਿੱਚ। ਅਤੇ ਮੇਰੇ ਨਾਲ ਨੇ ਆਹ ਜਿਹੜੇ ਕੋਰਸ ਦੇ ਉੱਤੇ ਸੀ,
1: ਕ੍ਰਿਸ਼ਨਾ ਭਰਦਵਾਜ।
0: ਸਹੀ ਗੱਲ,
1: ਭਰਦਵਾਜ ਬਹੁਤ ਪਿਆਰਾ ਹੁੰਦਾ, ਭਰਦਵਾਜ
0: ਭਰ ਕੇ ਆ ਜਾਂਦਾ ਨਾ।
1: ਹਾਂਜੀ ਫਿਰ ਜੀ, ਅੱਜ ਖੁੱਲ੍ਹਾ ਅਖਾੜਾ, ਅਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਹਾਂ ਜੀ ਕਿ ਆਓ ਸ਼ਾਇਰੀ ਸੁਣਾਓ, ਗਾਣੇ ਸੁਣਾਓ, ਕਵਿਤਾਵਾਂ ਸੁਣਾਓ, ਜੋਕ ਸੁਣਾਓ। ਬੁਝਾਰਤ ਨਾ ਪਾਇਓ, ਬੱਚੇ ਜ਼ਲੀਲ ਸਵੇਰੇ ਕਰ ਦਿੰਦੇ ਆ ਪਲੀਜ਼। ਪਰ ਚਲੋ, ਜੇ ਤੁਹਾਡੀ ਇੱਛਾ ਹੋਵੇ ਜੀ ਬੁਝਾ।